0: ਤੇ ਪੈਸੇ ਲੱਗੇ ਸੀਗੇ
1: ਲੱਗੇ
0: ਜੀ।
1: ਹੋ ਸੀ ਜੀ, ਬਿਲਕੁਲ ਹੈ ਜੀ ਜੀ
0: ਹਾਂਜੀ, ਉਹ
1: ਜੀ
0: ਇਸ ਕਰਕੇ ਹੁਣ ਉਹਨੂੰ ਕਵਰ ਕਰਨ ਵਾਸਤੇ ਇਹ ਸਾਰਾ ਜਿਹੜਾ ਯਾਰ ਡਰਾਮਾ ਐਲਆਈਸੀ ਵਾਲਾ ਜਿਹੜਾ ਆ ਉਹ ਮਜਬੂਰੀ ਆ ਸਰ, ਕੁੱਲ
1: ਜੀ
0: ਮਿਲਾ ਕੇ ਕਹੀਏ ਤੇ ਮਜਬੂਰੀ ਆ
1: ਜੀ
0: ਸਰਕਾਰ ਦੀ, ਇੱਕ ਐਫਰਟ ਹੈਗਾ ਆ ਵੀ ਐਲਆਈਸੀ ਬਚ ਜਾਏ,
1: ਬਚ ਜਾਏ,
0: ਅਦਰਵਾਈਜ਼ ਦੇਣਦਾਰੀਆਂ ਦੇਣੀਆਂ ਔਖੀਆਂ ਹੋ ਜਾਣੀਆਂ ਸੀ
1: ਨਾਲੇ
0: ਜੀ, ਕਿਉਂਕਿ
1: ਉੱਦਾਂ ਵੀ
0: ਪਾਲਿਸੀਆਂ ਤੋਂ
1: ਸਰ
0: ਟਾਈਮ ਟੂ
1: ਜੇ
0: ਟਾਈਮ ਮੈਚੂਰ ਹੁੰਦੀਆਂ ਰਹਿੰਦੀਆਂ।
1: ਕੋਈ ਸਰਕਾਰ ਦੀ ਕੰਪਨੀ ਬਚ ਗਿਆ ਤਾਂ ਮੈਨੂੰ ਲੱਗਦਾ ਐਲਆਈਸੀ ਹੈ, ਜਿਹਦੇ ਉੱਤੇ ਬਹੁਤ ਬਹੁਤ ਚਾਹੇ ਉਹ ਬੈਂਕ ਸੀਗੇ, ਪੰਜਾਬ ਨੈਸ਼ਨਲ ਬੈਂਕ ਕਹਿ ਲਓ ਜਾਂ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਕੇਂਦਰ ਦੇ ਬੈਂਕ ਸੀ ਉਹਨਾਂ ਦੇ ਉੱਤੇ ਭਰੋਸੇ ਯੋਗਤਾ ਕਹਿ ਲਓ ਜਾਂ ਡਾਕ ਘਰ ਦੇ ਉੱਤੇ ਭਰੋਸੇ ਯੋਗਤਾ, ਇਹ ਐਲਆਈਸੀ ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਭਰੋਸੇ ਯੋਗਤਾ ਲੋਕਾਂ ਦੀ ਹੈਗੀ ਆ ਜੇ, ਤੇ ਸ਼ਾਇਦ ਜੇ ਇਹਨੂੰ ਬਚਾ ਲੈਣ ਤਾਂ ਚੰਗੀ ਗੱਲ ਆ ਜੀ, ਭਰੋਸੇ ਯੋਗਤਾ ਬਣੀ ਰਹੇਗੀ।
0: ਭਾਰੇ ਸਾਹਿਬ ਇਹ ਵੀ ਇੱਕ ਪੜਦਾ ਆ, ਆ
1: ਜੀ
0: ਜਿਹੜੇ ਬੈਂਕ ਹੈਗੇ ਨਾ ਜੀ, ਤੁਸੀਂ ਜਿਹੜੇ 100-200 ਅਮੀਰ ਬੰਦਾ ਆ ਨਾ ਜੀ
1: ਹਾਂਜੀ ਬਿਲਕੁਲ
0: ਇੰਡੀਆ ਦਾ,
1: ਜੀ
0: ਉਹਨਾਂ ਨੇ ਇਹ ਬੈਂਕ ਖਾਧੇ ਪਏ ਆ ਜੀ,
1: ਜੀ
0: ਇਹ ਇੱਕ ਪੜਦਾ ਆ, ਉਹ ਮਾੜਾ ਜਿਹਾ ਜਿਹੜਾ ਹੈਗਾ ਜਾਂ ਪਰੇ ਨੂੰ ਹੋ ਜਾਣ ਤੇ ਇਹ, ਕਿਉਂਕਿ ਜਦੋਂ ਕੋਈ ਵੱਡਾ ਬੰਦਾ ਜਾਂਦਾ ਨਾ ਜੀ ਬੈਂਕ ਤੋਂ ਲੋਨ ਲੈਣ
1: ਜੀ
0: ਵਾਸਤੇ, ਉਹਦੀ ਉਹਦੇ ਪੇਪਰ ਵਰਕ ਇੰਨਾ ਵਧੀਆ ਨਹੀਂ ਕਰਦੇ ਹੈਗੇ, ਉਹਦੀ ਤਾਂ
1: ਜੀ
0: ਰੈਪੂਟੇਸ਼ਨ ਦੇਖ ਕੇ ਜਿੱਦਾਂ ਉਹ,
1: ਬਿਲਕੁਲ
0: ਮੈਂ ਇੱਕ ਨਾ ਜੀ ਬੰਦਾ ਹੈਗਾ ਸੀਗਾ ਉਹ ਦੜੇ ਸੱਟੇ ਦਾ ਧੰਦਾ ਕਰਦਾ ਸੀ,
1: ਜੀ
0: ਮੈਂ ਉਹਨੂੰ ਦੇਖਿਆ, ਮੈਂ ਕਿਹਾ ਵੀ ਇਹਨੇ ਘੱਟੋ ਘੱਟ ਜਿਹੜਾ ਹੈਗਾ ਆ ਵੀ 5 ਕੁ ਲੱਖ ਦਾ ਤਾਂ ਸੋਨਾ ਹੀ ਪਾਇਆ ਆ ਗਲੇ ਦੇ ਵਿੱਚ, ਏਡੀ ਮੋਟੀ ਚੇਨ ਹੈ ਜੀ, ਏਦਾਂ ਕਰਕੇ
1: ਜੀ
0: ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਮਤਲਬ ਇੰਨਾ ਗੋਲਡ ਪਾਇਆ ਆ ਜੀ,
1: ਜੀ
0: 50 ਕੁ ਗ੍ਰਾਮ ਦਾ ਤਾਂ ਕੜਾ ਹੀ ਪਾਇਆ ਆ ਸੀ ਜੀ ਉਹਨਾਂ,
1: ਜੀ
0: ਤੇ ਕਹਿੰਦਾ ਸੈਣੀ ਸਾਹਿਬ ਇਹਦੇ ਵਿੱਚ ਏਦਾਂ ਹੁੰਦੀ ਆ, ਜੇ ਕੋਈ ਬੰਦਾ ਮੋਟਰਸਾਈਕਲ ਤੇ ਜਾ ਕੇ ਤੇ ਕਿਸੇ ਕੋਲੋਂ 500 ਰੁਪਇਆ ਮੰਗੇ ਤੇ ਅਗਲਾ ਮਿੰਟ ਚ ਕੱਢ ਕੇ ਦੇ ਦਿੰਦਾ
1: ਜੀ,
0: ਹਾਂਜੀ ਵੀ ਘੱਟੋ ਘੱਟ ਮੋਟਰਸਾਈਕਲ ਤਾਂ ਦਿਸਦਾ ਉਹਦਾ,
1: ਜੀ
0: ਹਾਂਜੀ ਜੇ ਬੰਦਾ ਸਾਈਕਲ ਤੇ ਜਾਵੇ ਤੇ ਅਗਲਾ 500 ਮੰਗੇ ਤੇ ਅਗਲਾ 200 ਦਿੰਦਾ,
1: ਜੀ
0: ਜੇ ਪੈਦਲ ਜਾਵੇ ਤੇ ਅਗਲਾ ਕਹਿ ਦਿੰਦਾ ਹੈਗਾ ਹੈ ਨੀ ਮੇਰੇ ਕੋਲ, ਮੇਰਾ ਤਾਂ ਪਰਸ ਘਰ ਰਹਿ ਗਿਆ ਜੀ,
1: ਜੀ
0: ਤੂੰ ਕਹਿੰਦਾ ਇਹਦੇ ਨਾਲ ਜਿਹੜਾ ਹੈਗਾ ਸਾਡਾ ਬਾਹਰਲੇ ਇੰਪ੍ਰੈਸ਼ਨ ਦੇ ਨਾਲ ਹੀ ਸਾਨੂੰ ਜਿਹੜਾ ਆ ਮਾਰਕੀਟ ਚੋਂ ਪੈਸੇ ਨਹੀਂ ਮਿਲਦੇ ਆ
1: ਜੀ,
0: ਹਾਂਜੀ ਸਾਡੇ ਕੋਲ ਲੋਕੀ ਕਮੇਟੀਆਂ ਵੀ ਪਾਉਂਦੇ ਆ, ਹੋਰ ਕੰਮ ਵੀ ਹੁੰਦੇ ਹੈਗੇ ਆ, ਤੇ ਲੋਕੀ ਇਸੇ ਕਰਕੇ ਟਰਸਟ ਕਰਦੇ ਆ ਵੀ ਹਾਂ ਜੀ ਇਹਦੇ ਕੋਲ ਭਾਈ ਹੋਰ ਨੀ ਕੁਛ, ਤਾਂ ਜਿੰਨੇ ਕੁ ਤਾਂ ਮੇਰੇ ਪੈਸੇ ਆ ਉਹ ਤਾਂ ਜਿਹੜਾ ਹੈਗਾ ਇਹਦਾ ਇੱਕ ਅੰਗ ਦੇ ਵਿੱਚੋਂ ਜਿਹੜਾ ਇੱਕ ਗਹਿਣਾ ਲਾਓ ਤੇ ਤਾਂ ਉਨੇ ਪੈਸੇ ਪੂਰੇ ਹੋ ਜਾਂਦੇ ਆ, ਇਹ ਹੇਰਾ ਫੇਰੀ ਨੀ ਕਰੂਗਾ ਹਾਂਜੀ, ਤੇ ਆਪ ਵੀ ਮਾਰਕੀਟ ਚੋਂ ਕਿਸੇ ਤੋਂ ਮੰਗ ਲਈਏ ਤੇ ਅਗਲਾ ਨਾ ਨੀ ਕਰਦਾ
1: ਜੀ,
0: ਮੈਂ ਉਸ ਗੱਲ ਨਾਲ ਬੜਾ ਪ੍ਰਭਾਵਿਤ ਹੋਇਆ, ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬੈਂਕਾਂ ਦਾ ਇੱਕ ਪੜਦਾ ਆ ਜੀ, ਉਹ ਅਮੀਰ ਲੋਕ ਇਹਨਾਂ ਬੈਂਕਾਂ ਨੂੰ ਖਾ ਚੁੱਕੇ, ਅਸੀਂ ਗਰੀਬ ਤਾਂ ਐਵੇਂ ਸੋਚਦੇ ਹੈਗੇ ਆ ਵੀ ਹਾਂ ਜੀ ਸਾਡੀ, ਪਰ ਹੁਣ ਇਹ ਆ ਕਿ ਜਾਂਦੀ ਆ 12 ਸਾਲ ਹੋ ਗਏ ਜੀ ਸਾਰਾ ਪੈਟਰਨ ਜਦੋਂ ਦੀ ਮੋਦੀ ਸਰਕਾਰ ਆਈ ਆ ਜੀ, ਸਾਰਾ ਪੈਟਰਨ ਹੀ ਬਦਲ ਦਿੱਤਾ, ਬੈਂਕਿੰਗ ਸੈਕਟਰ ਬਦਲ ਦਿੱਤਾ ਹੈ ਜੀ, ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਕਦੀ ਏਦਾਂ ਦੀ ਗੱਲ ਸੁਣੀ ਸੀ ਜੀ, ਉਦੋਂ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਰੱਖਦੇ ਸੀ ਤੁਹਾਨੂੰ ਵਿਆਜ ਮਿਲਦਾ ਸੀ, ਅੱਜ ਜਿਹੜਾ ਹੈਗਾ ਆ ਤੁਹਾਨੂੰ ਵਿਆਜ ਕੀ ਮਿਲਦਾ ਹੈ, ਉਲਟਾ ਅਗਲੇ ਕਹਿੰਦੇ ਵੀ ਤੁਸੀਂ ਤਾਂ ਪੈਸੇ ਸਾਂਭਣ ਦੇ ਪੈਸੇ ਦੇ ਕੇ ਜਾਓ,
1: ਬਿਲਕੁਲ
0: ਹੈ ਜੀ, ਉਹ ਇਸ ਕਰਕੇ ਸਰ ਏਦਾਂ ਹੀ ਆ ਜੀ, ਇਹ ਵੀ ਸੈਕਟਰ
1: ਹੌਲੀ ਹੌਲੀ
0: ਤਬਾਹੀ ਆ
1: ਸਮਝ
0: ਜੀ
1: ਆਉ
0: ਹਰ ਤਰ੍ਹਾਂ
1: ਸਾਰਿਆਂ ਦੇ ਜੀ, ਡਿਜੀਟਲ ਇੰਡੀਆ ਕੀ ਕਿਹਾ ਸੀ ਉਹਨਾਂ ਨੇ ਬਣਾਉਣ ਨੂੰ, ਇਹ ਡਿਜੀਟਲ ਇੰਡੀਆ
0: ਬਿਲਕੁਲ ਜੀ
1: ਜੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਜੀ
0: ਜੀ ਭਾਰਾ ਸਾਹਿਬ ਜੀ,
1: ਥੈਂਕ ਯੂ ਸੈਣੀ ਸਾਹਿਬ,
0: ਠੀਕ ਹੈ ਸਰ ਮੇਰਾ ਖਿਆਲ ਹੋ ਗਈਆਂ ਖਬਰਾਂ ਸਾਰੀਆਂ, ਹਾਂਜੀ ਜੀ ਸ਼ੁਕਰੀਆ ਜੀ, ਧੰਨਵਾਦ,
1: ਸਤਿ ਸ੍ਰੀ ਅਕਾਲ,
0: ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ, ਸਤਿ ਸ੍ਰੀ
1: ਅਕਾਲ ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44 9761 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ 1-2 ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਨਾਲ, ਤੇ ਜਿਸ ਦੇ ਵਿੱਚ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਕੈਨੇਡਾ ਦੀ, 333 ਕਿਲੋ ਕੋਕੀਨ ਜਿਹੜੀ ਸੀ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਬਰੀ ਕਰ ਦਿੱਤਾ ਗਿਆ। ਕੈਨੇਡਾ ਦੇ ਜਿਹੜਾ ਬਲਿਊ ਵਾਟਰ ਬ੍ਰਿਜ ਰਾਹੀਂ ਜਿਹੜਾ 333 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰੈਂਪਟਨ ਦੇ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਨੂੰ ਓਨਟਾਰੀਓ ਸੁਪੀਰੀਅਰ ਕੋਰਟ ਨੇ ਜਿਹੜਾ ਸਾਰੇ ਦੋਸ਼ਾਂ ਤੋਂ ਬਰੀ ਕਰਤਾ ਹੈ। ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਜਾਣਕਾਰੀ ਸੀ। ਫੈਸਲਾ ਸੁਣਦੇ ਹੀ ਜਿਹੜਾ ਰਵਿੰਦਰਬੀਰ ਸਿੰਘ ਨੇ ਆਪਣੇ ਵਕੀਲਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ, ਪਰ ਅਦਾਲਤ ਤੋਂ ਬਾਹਰ ਨਿਕਲਦਿਆਂ ਉਹ ਭਾਵੁਕ ਹੋ ਗਿਆ। ਉਸਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸੱਚ ਸਾਹਮਣੇ ਆ ਗਿਆ। ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਭਰੋਸਾ ਸੀਗਾ ਕਿ ਉਨ੍ਹਾਂ ਦਾ ਮੁਵੱਕਲ ਜਿਹੜਾ ਬੇਕਸੂਰ ਹੈ, ਤੇ ਦੂਜੇ ਪਾਸੇ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫੈਸਲੇ ਦਾ ਅਧਿਐਨ ਕਰਨ ਮਗਰੋਂ 30 ਦਿਨਾਂ ਦੇ ਅੰਦਰ ਅਪੀਲ ਕਰਨ ਦੇ ਬਾਰੇ ਫੈਸਲਾ ਕੀਤਾ ਜਾਵੇਗਾ। ਮਾਮਲੇ ਅਨੁਸਾਰ ਰਵਿੰਦਰਬੀਰ ਸਿੰਘ 2022 ਦੇ ਵਿਚ ਵਿਦਿਆਰਥੀ ਵੀਜ਼ੇ ਦੇ ਉੱਤੇ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਡਿਵਾਈਨ ਟ੍ਰੇਲ ਫਰੇਟ ਲਾਈਨਸ ਇੰਕ ਲਈ ਟਰੱਕ ਚਲਾਉਂਦਾ ਸੀ ਤੇ 5 ਮਾਰਚ 2025 ਨੂੰ ਉਸਨੇ ਓਹਾਹੋ ਤੋਂ ਜਿਹੜਾ ਸੀਗਾ ਕੋਲੰਬਸ ਸਥਿਤ ਰੈੱਡ ਹਾਕ ਲਾਜਿਸਟਿਕਸ ਤੋਂ ਜਿਹੜਾ ਪਲਾਸਟਿਕ ਰੇਜ਼ਨ ਦੀ ਨਾਲ ਜਿਹੜਾ ਲੱਦਿਆ ਹੋਇਆ ਟਰਾਲਾ ਚੁੱਕਿਆ ਤੇ ਉਸ ਰਾਤ ਬਲੂ ਵਾਟਰ ਬ੍ਰਿਜ ਪਹੁੰਚਣ ਦੇ ਉੱਤੇ CBSA ਅਧਿਕਾਰੀਆਂ ਨੇ ਟਰੱਕ ਦੀ ਜਿਹੜੀ ਜਾਂਚ ਕੀਤੀ ਸੀ। ਤਲਾਸ਼ੀ ਦੇ ਦੌਰਾਨ 24 ਪੈਲਟਾਂ ਦੇ ਵਿੱਚੋਂ 7 ਬੋਰੀਆਂ ਅੰਦਰ ਲੁਕਾਏ 281 1-1 ਕਿਲੋਗ੍ਰਾਮ ਦੇ ਕੋਕੀਨ ਦੇ ਜਿਹੜੇ ਸਨ ਪੈਕਟ ਬਰਾਮਦ ਹੋਏ। ਪੈਕਿੰਗ ਸਮੇਤ ਕੁੱਲ ਵਜ਼ਨ 333 ਕਿਲੋਗ੍ਰਾਮ ਸੀ ਤੇ ਇਸਦੀ ਕੀਮਤ 50 ਲੱਖ ਤੋਂ $3.4 ਕਰੋੜ ਜਾਣੀ ਕਿ ਸੀਗੀ ਦਰਮਿਆਨ ਦੱਸੀ ਗਈ ਸੀ। ਇਸ ਮਗਰੋਂ ਸਿੰਘ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ ਤੇ ਉਹ 2 ਹਫ਼ਤਿਆਂ ਬਾਅਦ $2 ਲੱਖ ਦੀ ਜ਼ਮਾਨਤ ਦੇ ਉੱਤੇ ਰਿਹਾਅ ਹੋਇਆ। ਇਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਬਰੈਂਪਟਨ ਦੀ ਇੱਕ ਟਰੱਕਿੰਗ ਕੰਪਨੀ ਨਾਲ ਜੁੜੇ 2 ਵਿਅਕਤੀਆਂ ਦੇ ਖਿਲਾਫ਼ ਸਾਜ਼ਿਸ਼ ਦੇ ਦੋਸ਼ ਵੀ ਲਾਏ ਗਏ। ਸਰਕਾਰੀ ਪੱਖ ਨੇ ਜਿਹੜਾ ਦਲੀਲ ਦਿੱਤੀ ਸੀ ਕਿ ਇੰਨੀ ਵੱਡੀ ਖੇਪ ਕਿਸੇ ਅਣਜਾਣ ਡਰਾਈਵਰ ਨੂੰ ਨਹੀਂ ਸੌਂਪੀ ਜਾ ਸਕਦੀ ਤੇ ਸਿੰਘ ਨੇ ਟਰਾਲੇ ਦੇ ਐਕਸਲ ਖਿਸਕਾ ਕੇ ਜਿਹੜਾ ਤੇ ਸਰਹੱਦੀ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਆਪਣੀ ਸ਼ਮੂਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ। ਬਚਾਅ ਪੱਖ ਨੇ ਇਸ ਦੇ ਉਲਟ ਜਿਹੜਾ ਸੀ ਦਲੀਲ ਦਿੱਤੀ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਰੀਬ 7 ਘੰਟੇ ਕਿਸੇ ਹੋਰ ਦੇ ਕਬਜ਼ੇ ਦੇ ਵਿੱਚ ਰਿਹਾ, ਜਦਕਿ ਸਿੰਘ ਉਸ ਵੇਲੇ ਉੱਥੇ ਮੌਜੂਦ ਨਹੀਂ ਸੀ। ਕੋਲੰਬਸ ਪਹੁੰਚਣ ਤੋਂ ਬਾਅਦ ਉਹ ਸਿਰਫ 37 ਮਿੰਟ ਉੱਥੇ ਰਿਹਾ ਤੇ ਨਾ ਉਸਦੇ ਫਿੰਗਰ ਪ੍ਰਿੰਟ ਨਸ਼ੀਲੇ ਪਦਾਰਥਾਂ ਦੇ ਉੱਤੇ ਮਿਲੇ ਤੇ ਨਾ ਹੀ ਉਸਦੇ ਮੋਬਾਈਲ ਫੋਨ ਦੇ ਵਿੱਚ ਕੋਈ ਸ਼ੱਕੀ ਸੁਨੇਹਾ ਜਾਂ ਸਬੂਤ ਮਿਲਿਆ। ਅਦਾਲਤ ਦੇ ਵਿੱਚ ਪੰਜਾਬੀ ਦੋ ਭਾਸ਼ੀਏ ਰਾਹੀਂ ਗਵਾਹੀ ਦਿੰਦਿਆਂ ਸਿੰਘ ਨੇ ਕਿਹਾ ਕਿ ਉਸਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਸਟਿਨ ਪੋਲੈਂਡ ਨੇ ਫੈਸਲੇ ਦੇ ਵਿੱਚ ਕਿਹਾ ਕਿ ਸਿਰਫ ਨਸ਼ੇ ਦੀ ਵੱਡੀ ਕੀਮਤ ਦੇ ਆਧਾਰ ਦੇ ਉੱਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਡਰਾਈਵਰ ਨੂੰ ਇਸਦੀ ਜਾਣਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਤਸਕਰ ਕਈ ਵਾਰ ਬਲਾਈਂਡ ਕੋਰੀਅਰ ਵੀ ਦੀ ਜਿਹੜੀ ਵਰਤੋਂ ਕਰਦੇ ਹੈ ਜਿਸ ਨੂੰ ਮਾਲ ਦੀ ਜਾਣਕਾਰੀ ਨਹੀਂ ਹੁੰਦੀ ਤੇ ਅਦਾਲਤ ਨੇ ਇਹ ਵੀ ਮੰਨਿਆ ਕਿ ਸਿਰਫ 37 ਮਿੰਟਾਂ ਦੇ ਵਿੱਚ 281 ਪੈਕਟਾਂ ਨੂੰ ਇਸ ਤਰ੍ਹਾਂ ਲੁਕਾਉਣਾ ਵਿਹਾਰਿਕ ਤੌਰ ਦੇ ਉੱਤੇ ਸੰਭਵ ਨਹੀਂ ਜਾਪਦਾ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰੀ ਪੱਖ ਦੋਸ਼ ਸ਼ੱਕ ਤੋਂ ਪਰੇ ਸਾਬਤ ਕਰਨ ਦੇ ਵਿੱਚ ਸਫਲ ਰਿਹਾ ਤੇ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਜਿਹੜਾ ਉਹਨੂੰ ਖੁੱਲ੍ਹੀ ਛੁੱਟੀ ਹੁਣ ਦੇ ਦਿੱਤੀ ਹੈ। ਚੰਗੀ ਖਬਰ ਹੈ ਜੀ। ਵੈਸੇ ਤਾਂ ਜ਼ਿਆਦਾਤਰ ਫਲ ਦੇ ਨਜ਼ਰ ਆਉਂਦੇ ਆ, ਪਰ ਇਹ ਵੀ ਇੱਕ ਮਿਸਾਲ ਜਿਹੜੀ ਪੈਦਾ ਹੋਈ ਹੈ ਉਹ ਵੀ ਪੰਜਾਬੀ ਹੈ। ਦੂਸਰੇ ਪਾਸੇ ਬਰਬਾਦੀ ਤੋਂ ਪਹਿਲਾਂ ਇਹ ਆਖਰੀ ਮੌਕਾ ਟਰੰਪ ਨੇ ਫਿਰ ਇਰਾਨ ਨੂੰ ਚੇਤਾਵਨੀ ਦੇ ਦਿੱਤੀ ਹੈ। ਲੱਗਦਾ ਨਹੀਂ ਇਹ ਕਰੂਗਾ ਕੁਝ ਹੱਲ ਮਸਲਾ। ਟਰੰਪ ਨੇ ਕਿਹਾ ਕਿ ਇਰਾਨ ਦੇ ਕੋਲ ਪਰਮਾਣੂ ਸਮਝੌਤੇ ਨੂੰ ਸਵੀਕਾਰ ਕਰਨ ਦਾ ਇਹ ਆਖਰੀ ਮੌਕਾ ਹੈ, ਨਹੀਂ ਤਾਂ ਉਸ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੂਟਨੀਤੀ ਨੂੰ ਇੱਕ ਆਖਰੀ ਮੌਕਾ ਦੇਣ ਦੇ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਹਮਲੇ ਨੂੰ ਰੋਕਿਆ। ਵਾਈਟ ਹਾਊਸ ਦੇ ਵਿੱਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਖੇਤਰੀ ਸ਼ਕਤੀਆਂ ਦੀ ਬੇਨਤੀ ਦੇ ਉੱਤੇ ਤਹਿਰਾਨ ਦੇ ਨਾਲ ਗੱਲਬਾਤ ਜਾਰੀ ਹੈ, ਜਦੋਂ ਕਿ ਇਰਾਨ ਨੇ ਵਾਸ਼ਿੰਗਟਨ ਦੇ ਨਾਲ ਕਿਸੇ ਵੀ ਗੱਲਬਾਤ ਤੋਂ ਸਪਸ਼ਟ ਤੌਰ ਦੇ ਉੱਤੇ ਇਨਕਾਰ ਕੀਤਾ ਹੈ। ਇਸ ਦੇ ਨਾਲ ਅਮਰੀਕਾ ਇਰਾਨ ਕੂਟਨੀਤੀ ਦੀ ਸਥਿਤੀ ਦੇ ਬਾਰੇ ਡੂੰਘੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤੇ ਇਸ ਦੇ ਬਾਰੇ ਨਵੇਂ ਸਵਾਲ ਖੜੇ ਹੋ ਰਹੇ ਨੇ ਕਿ ਕੋਈ ਹੱਲ ਨਿਕਲੇਗਾ ਜਾਂ ਫਿਰ ਫੌਜੀ ਟਕਰਾਅ ਹੋਵੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੇਤਰੀ ਸਹਿਯੋਗੀਆਂ ਤੋਂ ਕੂਟਨੀਤਿਕ ਪ੍ਰਗਤੀ ਦੇ ਸੰਕੇਤਾਂ ਤੇ ਅਪੀਲਾਂ ਤੋਂ ਬਾਅਦ ਇਰਾਨ ਦੇ ਵਿਰੁੱਧ ਇੱਕ ਵੱਡੀ ਅਮਰੀਕੀ ਫੌਜੀ ਕਾਰਵਾਈ ਨੂੰ ਰੋਕ ਦਿੱਤਾ ਤੇ ਪਰ ਚੇਤਾਵਨੀ ਦਿੱਤੀ ਕਿ ਇਸ ਸਮਝੌਤੇ ਦਾ ਮੌਕਾ ਤੇਜ਼ੀ ਦੇ ਨਾਲ ਖਤਮ ਹੁੰਦਾ ਜਾ ਰਿਹਾ। ਮੈਨੂੰ ਲੱਗਦਾ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਮੈਂ ਉਨ੍ਹਾਂ ਨੂੰ ਬਰਬਾਦ ਹੋਣ ਤੋਂ ਪਹਿਲਾਂ ਹਰ ਆਖਰੀ ਮੌਕਾ ਦੇਣਾ ਚਾਹੁੰਦਾ। ਇਹ ਇਰਾਨ ਦਾ ਇੱਕ ਚੰਗੇ ਸਮਝੌਤੇ ਦੇ ਉੱਤੇ ਦਸਖਤ ਕਰਨ ਦਾ ਆਖਰੀ ਮੌਕਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੇ ਇਰਾਨ ਵਿਚਕਾਰ ਗੱਲਬਾਤ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੀ ਹੈ ਤੇ ਗੱਲਬਾਤ ਇਰਾਨ ਦੇ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਦੇ ਇਸ਼ਾਰੇ ਦੇ ਉੱਤੇ ਹੋ ਰਹੀ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਹੁਣ ਉਨ੍ਹਾਂ ਹਮਲਿਆਂ ਨੂੰ ਰੋਕਿਆ ਹੈ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੋ ਸਕਦੇ ਸਨ, ਕਿਉਂਕਿ ਕੂਟਨੀਤਿਕ ਹਾਲਤ ਦੀਆਂ ਉਮੀਦਾਂ ਵੱਧ ਰਹੀਆਂ ਸਨ। ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕੱਲ ਬੀਤੇ ਚ ਰਾਸ਼ਟਰਪਤੀ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਮੰਤਰਾਲੇ ਨੇ ਕਿਹਾ ਕਿ ਗੱਲਬਾਤ ਇਸ ਸਮੇਂ ਸਿਰਫ ਓਮਾਨ ਦੇ ਨਾਲ ਹੈ ਜੋ ਕਿ ਹੋਰਮੁਜ਼ ਜਲਮਰੂ ਦੇ ਵਿਚ ਅਸਥਾਈ ਸਮੁੰਦਰੀ ਸੁਰੱਖਿਆ ਪ੍ਰਬੰਧਾਂ ਦੇ ਬਾਰੇ ਹੈ। ਇਸ ਜਨਤਕ ਇਨਕਾਰ ਨੇ ਟਰੰਪ ਦੇ ਹਾਲੀਆ ਕੂਟਨੀਤਿਕ ਯਤਨਾਂ ਦੇ ਆਲੇ ਦੁਆਲੇ ਡੂੰਘੀ ਅਨਿਸ਼ਚਿਤਤਾ ਨੂੰ ਉਜਾਗਰ ਕੀਤਾ। ਇਹਦੇ ਉੱਤੇ ਵੀ ਹੁਣ ਕੌਣ ਭਰੋਸਾ ਕਰੇਗਾ, ਆਪੇ ਬਿਆਨ ਦਿੰਦਾ ਰਹਿੰਦਾ ਜਾਂ ਕਰਦਾ ਰਹਿੰਦਾ ਵੀ ਗੱਲ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ। ਅਗਲੇ ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਹੋ ਰਹੀ ਹੈ, ਖਾਸ ਕਰ ਅਮਰੀਕਾ ਨਾਲ। ਜਦੋਂ ਕਿ ਵਾਸ਼ਿੰਗਟਨ ਨੇ ਦਾਅਵਾ ਕੀਤਾ ਕਿ ਗੱਲਬਾਤ ਚੱਲ ਰਹੀ ਹੈ, ਤਹਿਰਾਨ ਨੇ ਅਜਿਹੀ ਕੋਈ ਵੀ ਗੱਲਬਾਤ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਇਰਾਨ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਇਰਾਨ ਦੀ ਲੀਡਰਸ਼ਿਪ ਦੇ ਉੱਤੇ ਪੂਰੀ ਤਰ੍ਹਾਂ ਦੋਗਲੀ ਦਾ ਦੋਸ਼ ਲਗਾਇਆ ਹੈ। ਹੋਰਮੁਜ਼ ਜਲਮਰੂ ਬਾਰੇ ਉਨ੍ਹਾਂ ਨੇ ਬਿਆਨ ਨੂੰ ਆਮ ਤੌਰ ਦੇ ਉੱਤੇ ਬਕਵਾਸ ਕਰਾਰ ਦਿੱਤਾ। ਹਾਲੀਆ ਗੱਲਬਾਤ ਦਰਸਾਉਂਦੀ ਹੈ ਕਿ ਟਰੰਪ ਤਹਿਰਾਨ ਦੇ ਨਾਲ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਵਿਚ ਫੌਜੀ ਦਬਾਅ ਅਤੇ ਕੂਟਨੀਤਿਕ ਯਤਨਾਂ ਨੂੰ ਜੋੜਨ ਦੀ ਰਣਨੀਤੀ ਜਿਹੜੀ ਹੈ ਵਰਤ ਰਹੇ ਨੇ ਤੇ ਅਮਰੀਕਾ ਰਾਸ਼ਟਰਪਤੀ ਨੇ ਵਾਰ ਵਾਰ ਸਮਾਂ ਸੀਮਾਵਾਂ ਨਿਰਧਾਰਿਤ ਕੀਤੀਆਂ ਨੇ ਤੇ ਫੌਜੀ ਨਤੀਜਿਆਂ ਦੀ ਧਮਕੀ ਦਿੱਤੀ ਹੈ। ਪਾਬੰਦੀਆਂ ਦੇ ਵਿਚ ਢਿੱਲ, ਯੂਰੇਨੀਅਮ ਸੰਸ਼ੋਧਨ ਅਤੇ ਵਿਆਪਕ ਖੇਤਰੀ ਸੁਰੱਖਿਆ ਮੁੱਦਿਆਂ ਦੇ ਉੱਤੇ ਗੱਲਬਾਤ ਦੇ ਪਿਛਲੇ ਦੌਰ ਰੁਕ ਗਏ ਨੇ ਤੇ ਇਸ ਗਤੀਰੋਧ ਦੇ ਕੇਂਦਰ ਦੇ ਵਿਚ ਹੋਰਮੁਜ਼ ਦੀ ਜਲਮਰੂ ਹੈ ਤੇ ਇਹ ਤੰਗ ਜਲ ਮਾਰਗ ਜਿਹੜਾ ਵਿਸ਼ਵ ਵਿਆਪੀ ਤੇਲ ਸ਼ਿਪਮੈਂਟ ਦੇ ਲਗਭਗ ਪੰਜਵੇਂ ਹਿੱਸੇ ਨੂੰ ਸੰਭਾਲਦਾ ਹੈ। ਇਸ ਦੇ ਲਈ ਇਸ ਦੀ ਸੁਰੱਖਿਆ ਦੇ ਲਈ ਕੋਈ ਵੀ ਖਤਰਾ ਊਰਜਾ ਬਾਜ਼ਾਰਾਂ ਤੇ ਭੂ ਰਾਜਨੀਤਿਕ ਸਥਿਰਤਾ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਦੂਸਰੇ ਪਾਸੇ ਸਿੱਖ ਕਾਰਕੁਨ ਨੂੰ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ, UN ਮਾਹਰਾਂ ਨੇ ਜਿਤਾਈ ਹੈ ਚਿੰਤਾ। ਕੈਨੇਡਾ ਦੇ ਵਿਚ ਇਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰਾ ਦੱਸਦਿਆਂ ਗੱਲਬਾਤ ਚੱਲੀ ਹੈ। ਇਸ ਮੁੱਦੇ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਕੈਨੇਡਾ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰੇ ਦੇ ਮਾਮਲੇ ਦੇ ਵਿਚ ਜਾਂਚ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪੰਜ ਜਿਹੜੇ ਨੇ UN ਵਿਸ਼ੇਸ਼ ਰਿਪੋਰਟਰਾਂ ਨੇ ਉਟਾਵਾ ਨੂੰ ਲਿਖੇ ਇਕ ਸਾਂਝੇ ਪੱਤਰ ਦੇ ਵਿਚ ਮਨਿੰਦਰ ਸਿੰਘ ਦੀ ਸੁਰੱਖਿਆ ਦੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਵਾਰ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਰੇ ਸੁਚੇਤ ਕੀਤਾ ਹੈ। UN ਦੇ ਮਾਹਰਾਂ ਅਨੁਸਾਰ ਇਹ ਧਮਕੀਆਂ ਭਾਰਤ ਸਰਕਾਰ ਵੱਲੋਂ ਮਨਿੰਦਰ ਸਿੰਘ ਨੂੰ ਡਰਾਉਣ ਧਮਕਾਉਣ ਦੀ ਇਕ ਕੋਸ਼ਿਸ਼ ਹੋ ਸਕਦੀਆਂ ਨੇ, ਕਿਉਂਕਿ ਇਹ ਲਗਾਤਾਰ ਭਾਰਤ ਦੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਵਾਜ਼ ਉਠਾ ਰਹੇ ਨੇ ਤੇ UN ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੇ ਨੇ। ਪੱਤਰ ਦੇ ਵਿਚ ਕਿਹਾ ਗਿਆ ਕਿ ਇਹ ਮਾਮਲਾ ਵੱਖ ਵੱਖ ਦੇਸ਼ਾਂ ਦੇ ਵਿਚ ਸਿੱਖ ਕਾਰਕੁਨਾਂ ਦੇ ਵਿਰੁੱਧ ਭਾਰਤੀ ਅਧਿਕਾਰੀਆਂ ਦੁਆਰਾ ਚਲਾਈ ਜਾ ਰਹੀ ਟਰਾਂਸਨੈਸ਼ਨਲ ਦਮਨ ਦੀ ਜਿਹੜੀ ਇਕ ਵਿਆਪਕ ਕਾਰਵਾਈ ਦਾ ਹਿੱਸਾ ਹੋ ਸਕਦਾ ਹੈ। ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਆਗੂ ਮਨਿੰਦਰ ਸਿੰਘ ਨੂੰ ਜੁਲਾਈ 2022 ਤੋਂ ਹੁਣ ਤੱਕ 4 ਵਾਰ ਪੁਲਿਸ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਈ ਧਮਕੀਆਂ ਉਦੋਂ ਮਿਲੀਆਂ ਜਦੋਂ ਉਹ UN ਦੀਆਂ ਮੀਟਿੰਗਾਂ ਦੇ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ ਜਾਂ ਉਥੋਂ ਹੋ ਕੇ ਆਏ ਨੇ। ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਸ਼ਾਇਦ ਇਸ ਗੱਲ ਤੋਂ ਨਾਰਾਜ਼ ਹੈ ਕਿ ਉਹ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਵਾਜ਼ ਉਠਾ ਰਹੇ ਨੇ। ਇਸ ਪੱਤਰ ਦੇ ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦੀ ਹੱਤਿਆ 2023 ਦੇ ਵਿਚ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਕਰ ਦਿੱਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਸੀ ਤੇ ਉਨ੍ਹਾਂ ਨੇ ਇਸ ਕਾਰਵਾਈ ਦੇ ਲਈ ਲਾਰਸ ਬਿਸ਼ਨੋਈ ਦੇ ਅਪਰਾਧਿਕ ਨੈਟਵਰਕ ਦੀ ਮਦਦ ਲਈ ਸੀ ਤੇ ਇਸੇ ਮਾਮਲੇ ਦੇ ਉੱਤੇ ਚਲਦਿਆਂ 2024 ਦੇ ਵਿਚ ਕੈਨੇਡਾ ਨੇ 6 ਭਾਰਤੀ ਡਿਪਲੋਮੈਟਾਂ ਨੂੰ ਵੀ ਦੇਸ਼ ਦੇ ਵਿਚੋਂ ਕੱਢ ਦਿੱਤਾ ਸੀ। UN ਦੀ ਇਸ ਪੱਤਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਨੇ, ਜਿੱਥੇ ਕਾਰਨੀ ਸਰਕਾਰ ਨਵੇਂ ਵਪਾਰਕ ਭਾਈਵਾਲਾਂ ਦੀ ਭਾਲ ਦੇ ਵਿਚ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ UN ਮਾਹਰਾਂ ਨੇ ਕੈਨੇਡਾ ਨੂੰ ਸਪਸ਼ਟ ਜਿਹੜਾ ਪੁੱਛਿਆ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਕੀ ਕਦਮ ਜਿਹੜੀ ਹੈ ਝੁੱਕ ਰਿਹਾ ਹੈ। ਦੂਸਰੇ ਪਾਸੇ ਮਿਡ ਚੋਣਾਂ ਲੱਗ ਗਏ ਨੇ ਤੇ ਟਰੰਪ ਸਾਹਿਬ ਦੇ ਵੀ ਤੇਵਰ ਬਦਲਣੇ ਸ਼ੁਰੂ ਹੋ ਗਏ ਆ ਅਮਰੀਕਾ ਦੇ ਨਾਲ ਜਿਹੜੇ ਨੇ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿਚ। ਟਰੰਪ ਦੀ ਟੈਰਿਫ ਨੀਤੀ ਉੱਤੇ ਜਿਹੜਾ ਸੰਕਟ ਹੈ, 25 ਅਮਰੀਕੀ ਰਾਜਾਂ ਦੇ ਨੇ ਅਦਾਲਤ ਦੇ ਵਿਚ ਮੋਰਚਾ ਖੋਲ ਦਿੱਤਾ ਤੇ ਭਾਰਤ ਸਣੇ 60 ਦੇਸ਼ ਜਿਹੜੇ ਨੇ ਦੇਸ਼ਾਂ ਤੇ ਅਸਰ ਜਿਹੜਾ ਇਹਦਾ ਹੋ ਸਕਦਾ ਹੈ। ਸੋਮਵਾਰ ਨੂੰ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਵਾਲੇ 25 ਅਮਰੀਕੀ ਰਾਜਾਂ ਨੇ ਨਿਊਯਾਰਕ ਸਥਿਤ US ਕੋਰਟ ਆਫ਼ ਇੰਟਰਨੈਸ਼ਨਲ ਟ੍ਰੇਡ ਦੇ ਵਿਚ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ। ਪਟੀਸ਼ਨ ਭਾਰਤ ਸਮੇਤ ਦੁਨੀਆ ਭਰ ਦੇ 60 ਵਪਾਰਕ ਭਾਈਵਾਲਾਂ ਦੇ ਉੱਤੇ ਲਗਾਏ ਗਏ ਨਵੇਂ ਆਯਾਤ ਟੈਰਿਫਾਂ ਨੂੰ ਰੋਕਣ ਦੀ ਮੰਗ ਕਰਦੀ ਹੈ। ਭਾਰਤ ਦੇ ਲਈ ਥੋੜੀ ਜਿਹੀ ਟੈਰਫ ਰਾਹਤ ਹੋ ਸਕਦੀ ਹੈ। ਨਵੀਨਤਮ ਟੈਰਫਾਂ ਤੋਂ ਭਾਰਤ ਵੀ ਪ੍ਰਭਾਵਿਤ ਹੋਇਆ ਤੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ ਲਾਗੂ ਕਰਨ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਤੋਂ ਬਾਅਦ ਭਾਰਤ ਜਿਹੜਾ ਉਹਦੇ ਲਈ ਟੈਰਫ ਦਰ 12.5% ਤੋਂ ਘਟਾ ਕੇ 10% ਕਰ ਦਿੱਤੀ ਗਈ ਤੇ 24 ਜੁਲਾਈ ਨੂੰ ਐਲਾਨੇ ਗਏ ਇਹ ਟੈਰਫ ਯੂਰਪੀਅਨ ਯੂਨੀਅਨ ਸਮੇਤ ਕਈ ਜਿਹੜੇ ਨੇ ਹੋਰ ਪ੍ਰਮੁੱਖ ਵਪਾਰਕ ਦੇਸ਼ਾਂ ਦੇ ਉੱਤੇ ਵੀ ਲਾਗੂ ਹੁੰਦੇ ਨੇ। ਨਿਊਯਾਰਕ ਤੇ ਓਰੇਗਨ ਸਮੇਤ 25 ਰਾਜਾਂ ਦਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰ ਰਿਹਾ ਤੇ ਰਾਜਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਜ਼ਬਰਦਸਤੀ ਮਜ਼ਦੂਰੀ ਨੂੰ ਉਨ੍ਹਾਂ ਟੈਰਫਾਂ ਨੂੰ ਦੁਬਾਰਾ ਲਾਗੂ ਕਰਨ ਦੇ ਬਹਾਨੇ ਵਜੋਂ ਵਰਤ ਰਿਹਾ ਜਿਨ੍ਹਾਂ ਨੂੰ ਅਦਾਲਤ ਨੇ ਪਹਿਲਾਂ ਗੈਰ ਕਾਨੂੰਨੀ ਐਲਾਨਿਆ ਸੀ। ਇੱਕ ਸਖ਼ਤ ਰੁੱਖ ਅਪਣਾਉਂਦੇ ਹੋਏ ਓਰੇਗਨ ਦੇ ਜਿਹੜੇ ਅਟਾਰਨੀ ਜਨਰਲ ਡੈਨ ਰੇਫਿਲਡ ਨੇ ਜਿਹੜਾ ਕਿਹਾ ਕਿ ਹਰ ਮੋੜ ਦੇ ਉੱਤੇ ਹਾਰਨ ਦੇ ਬਾਵਜੂਦ ਟਰੰਪ ਇੱਕ ਵਾਰ ਫਿਰ ਕੰਮ ਕਰਨ ਵਾਲੇ ਪਰਿਵਾਰਾਂ ਤੇ ਸਥਾਨਕ ਕਾਰੋਬਾਰਾਂ ਦੇ ਉੱਤੇ ਹਫੜਾ ਦਫੜੀ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਵਪਾਰ ਪ੍ਰਤੀਨਿਧੀ ਜਿਹੜੇ ਨੇ USTR ਜੈਮੀਸਨ ਗ੍ਰਿਰ ਨੇ ਜਿਹੜਾ ਟੈਰਫਾਂ ਦਾ ਬਚਾਅ ਕੀਤਾ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਬਣੀਆਂ ਚੀਜ਼ਾਂ ਦੇ ਉੱਤੇ ਆਯਾਤ ਪਾਬੰਦੀਆਂ ਲਗਭਗ 1 ਸਦੀ ਤੋਂ ਲਾਗੂ ਨੇ ਤੇ ਸਾਡੇ ਵਪਾਰਕ ਭਾਈਵਾਲਾਂ ਦੇ ਲਈ ਵੀ ਅਜਿਹਾ ਕਰਨ ਦਾ ਸਮਾਂ ਆ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਦੇ ਟੈਰਫਾਂ ਨੂੰ ਅਦਾਲਤ ਦੇ ਵਿਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵੀ ਅਮਰੀਕੀ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੇ ਟਰੰਪ ਦੇ ਗਲੋਬਲ ਟੈਰਫ ਪਹਿਲਕਦਮੀਆਂ ਨੂੰ ਗੈਰ ਕਾਨੂੰਨੀ ਘੋਸ਼ਿਸ਼ ਕੀਤਾ ਸੀ। ਇਨ੍ਹਾਂ ਨਿਆਇਕ ਝਟਕਿਆਂ ਤੋਂ ਬਾਅਦ ਹੀ ਟਰੰਪ ਨੇ ਹੁਣ 1974 ਦੇ ਵਪਾਰ ਐਕਟ ਦੀ ਧਾਰਾ 301 ਦੀ ਵਰਤੋਂ ਕੀਤੀ ਹੈ ਤੇ ਇੱਕ ਵਿਵਸਥਾ ਜੋ ਕਿ ਇਤਿਹਾਸਕ ਤੌਰ ਦੇ ਉੱਤੇ ਖਾਸ ਦੇਸ਼ਾਂ ਦੇ ਅਨੁਚਿਤ ਵਪਾਰਕ ਅਭਿਆਸਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤੀ ਜਾਂਦੀ ਹੈ। 60 ਦੇਸ਼ ਪ੍ਰਭਾਵਿਤ ਹੋਏ ਨੇ। ਤੇਲ, ਕੁਦਰਤੀ ਗੈਸ ਅਤੇ ਖਾਦਾਂ ਵਰਗੇ ਉਤਪਾਦਾਂ ਨਾਲ ਹੀ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਕੁਝ ਚੀਜ਼ਾਂ ਨੂੰ ਵਰਤਮਾਨ ਦੇ ਵਿਚ ਇਨ੍ਹਾਂ ਨਵੇਂ ਟੈਰਫਾਂ ਤੋਂ ਛੋਟ ਦਿੱਤੀ ਗਈ ਹੈ ਤੇ ਹੁਣ ਸਾਰੀਆਂ ਨਜ਼ਰਾਂ ਅਦਾਲਤ ਦੇ ਫੈਸਲੇ ਦੇ ਉੱਤੇ ਹਨ ਜੋ ਇਹ ਨਿਰਧਾਰਿਤ ਕਰੇਗਾ ਕਿ ਟਰੰਪ ਦੀ ਟੈਰਫ ਰਣਨੀਤੀ ਕਾਇਮ ਰਹੇਗੀ ਜਾਂ ਕਿ ਉਸ ਨੂੰ ਇੱਕ ਹੋਰ ਕਾਨੂੰਨੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ। ਦੂਸਰੇ ਪਾਸੇ ਜਿਹੜੀਆਂ ਮਿਡ ਟਰਮ ਚੋਣਾਂ ਜਿਹੜੀਆਂ ਨੇ ਟਰੰਪ ਦੀਆਂ ਆ ਰਹੀਆਂ ਨੇ ਅਮਰੀਕਾ ਦੇ ਵਿਚ ਤੇ ਉਹਦੇ ਮੱਦੇਨਜ਼ਰ ਟਰੰਪ ਦੇ ਬਿਆਨ ਜਿਹੜੇ ਬਦਲ ਰਹੇ ਨੇ। ਸਪਲਾਈ ਦੀ ਕਮੀ ਦਾ ਫਾਇਦਾ ਕਹਿੰਦੇ ਨਾ ਉਠਾਓ। ਡੋਨਲਡ ਟਰੰਪ ਨੇ ਅਮਰੀਕੀ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਲੁੱਟਣ ਦਾ ਲਗਾਇਆ ਗੰਭੀਰ ਦੋਸ਼ ਹੈ ਤੇ ਅਮਰੀਕੀ ਤੇਲ ਕੰਪਨੀਆਂ ਤੇ ਸਰਕਾਰ ਵਿਚਕਾਰ ਸੰਬੰਧਿਤ ਤਣਾਅਪੂਰਨ ਹੈ। ਟਰੰਪ ਦੇ ਹਾਲ ਹੀ ਦੇ ਬਿਆਨ ਤੋਂ ਬਾਅਦ ਇਸ ਦੇ ਬਾਰੇ ਅਟਕਲਾਂ ਉੱਠੀਆਂ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਤੇਲ ਕੰਪਨੀਆਂ ਬਹੁਤ ਜ਼ਿਆਦਾ ਮੁਨਾਫਾ ਕਮਾ ਰਹੀਆਂ ਨੇ। ਸੋਮਵਾਰ ਨੂੰ ਟਰੰਪ ਨੇ ਐਕਸੋਨ ਮੋਬਿਲ ਅਤੇ ਸ਼ੈਵਰੋਨ ਦੇ ਉੱਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਉਹ ਸਪਲਾਈ ਦੀ ਕਮੀ ਦਾ ਫਾਇਦਾ ਉਠਾ ਰਹੇ ਨੇ ਤੇ ਵਾਹਨ ਚਾਲਕ ਉੱਚ ਕੀਮਤਾਂ ਦਾ ਭੁਗਤਾਨ ਕਰਕੇ ਇਸ ਵਿਹਾਰ ਦਾ ਜਿਹੜਾ ਖਮਿਆਜ਼ਾ ਭੁਗਤ ਰਹੇ ਹੈ। ਟਰੰਪ ਨੇ ਜਿਹੜਾ ਤੇਲ ਕੰਪਨੀਆਂ ਨੂੰ ਸਿਰਫ ਮੁਨਾਫੇ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਬਾਲਾਂ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਤਿਮਾਹੀ ਨਤੀਜਿਆਂ ਦੇ ਵਿਚ ਭਾਰੀ ਮੁਨਾਫਾ ਤੇ ਦੋਵਾਂ ਕੰਪਨੀਆਂ ਨੇ ਹਾਲ ਹੀ ਦੇ ਵਿਚ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕੀਤਾ ਜਿਸ ਦੇ ਵਿਚ ਭਾਰੀ ਮੁਨਾਫੇ ਦਾ ਖੁਲਾਸਾ ਹੋਇਆ। ਇਸ ਦੇ ਪਿੱਛੇ ਮੁੱਖ ਕਾਰਕਾਂ ਦੇ ਵਿਚ ਮੱਧ ਪੂਰਬ ਦੇ ਵਿਚ ਤਣਾਅ ਕਾਰਨ ਸਪਲਾਈ ਦੇ ਵਿਚ ਵਿਘਨ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿਚ ਵਾਧਾ ਤੇ ਸੁਧਾਰੇ ਹੋਏ ਰਿਫਾਈਨਿੰਗ ਮਾਰਜਨ ਸ਼ਾਮਲ ਨੇ ਤੇ ਟਰੰਪ ਨੇ ਕਿਹਾ ਕਿ ਕੰਪਨੀਆਂ ਸਪਲਾਈ ਦੀ ਕਮੀ ਦਾ ਹਵਾਲਾ ਦੇ ਕੇ ਪੈਸਾ ਕਮਾ ਰਹੀਆਂ ਨੇ। ਮੈਨੂੰ ਇਹ ਪਸੰਦ ਨਹੀਂ ਹੈ ਤੇ ਮੈਂ ਮੁਕਤ ਵਪਾਰ ਦਾ ਇੱਕ ਵੱਡਾ ਸਮਰਥਕ ਹਾਂ। ਦੋ ਸਭ ਤੋਂ ਵੱਡੇ ਅਮਰੀਕੀ ਤੇਲ ਉਤਪਾਦਕਾਂ ਦਾ ਹਵਾਲਾ ਦਿੰਦੇ ਹੋਏ ਉਸਨੇ ਅੱਗੇ ਕਿਹਾ ਕਿ ਸ਼ੈਵਰੋਨ ਇੰਨਾ ਪੈਸਾ ਕਮਾ ਰਿਹਾ ਤੇ ਐਕਸੋਨ ਮੋਬਿਲ ਇੰਨਾ ਪੈਸਾ ਕਮਾ ਰਹੇ ਨੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਇਨ੍ਹਾਂ ਕਮਾਈਆਂ ਦੇ ਵਿਚੋਂ ਕੁਝ ਜਨਤਾ ਨੂੰ ਵਾਪਸ ਕਰਨਾ ਚਾਹੀਦਾ ਤੇ ਖਪਤਕਾਰਾਂ ਦੇ ਲਈ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਨੇ। ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿਚ ਪੈਟਰੋਲ ਦੀ ਔਸਤ ਪਰਚੂਨ ਕੀਮਤ 4.0 ਜਾਣੀ ਕਿ $4.10 ਪ੍ਰਤੀ ਗੈਲਨ ਹੈ ਤੱਕ ਪਹੁੰਚ ਗਈ ਜੋ ਕਿ ਇਰਾਨ ਦੇ ਨਾਲ ਟਕਰਾਅ ਦੀ ਸ਼ੁਰੂਆਤ ਤੋਂ ਪਹਿਲਾਂ $3 ਜਿਹੜੇ ਸਨ ਗੈਲਨ ਘੱਟ ਸੀ। ਸ਼ੁੱਕਰਵਾਰ ਨੂੰ ਅਮਰੀਕਾ ਤੇਲ ਕੰਪਨੀਆਂ ਨੇ ਸੰਕੇਤ ਦਿੱਤਾ ਕਿ ਸੀਮਤ ਰਿਫਾਈਨਿੰਗ ਸਮਰੱਥਾ ਦੇ ਕਾਰਨ ਪੈਟਰੋਲ ਦੀਆਂ ਕੀਮਤਾਂ ਪਤਝੜ ਤੱਕ ਉੱਚੀਆਂ ਰਹਿ ਸਕਦੀਆਂ ਨੇ। ਗਲੋਬਲ ਤੇਲ ਬਾਜ਼ਾਰ ਇਸ ਸਮੇਂ ਅਸਥਿਰਤਾ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਆਖਰੀ ਖ਼ਬਰਾਂ ਵੱਲ ਨੂੰ ਧਿਆਨ ਮਾਰਦਿਆਂ ਚੀਨ ਤੋਂ ਲੈ ਕੇ ਜਪਾਨ, ਰੂਸ ਤੇ ਆਸਟ੍ਰੇਲੀਆ ਤੱਕ ਹੁਣ ਭਾਰਤ ਦਾ ਝਟਕਾ ਜਿਹੜਾ ਲੱਗਿਆ ਜ਼ੋਰ ਕਾ ਝਟਕਾ ਧੀਰੇ ਸੇ ਐਂਟੀ ਡੰਪਿੰਗ ਡਿਊਟੀਆਂ ਵਧਾ ਦਿੱਤੀਆਂ ਨੇ। ਭਾਰਤ ਨੇ ਕੁਝ ਰਸਾਇਣਾਂ ਅਤੇ ਲੋਹੇ ਤੇ ਸਟੀਲ ਉਤਪਾਦਾਂ ਸਮੇਤ ਚਾਰ ਸ਼੍ਰੇਣੀਆਂ ਦੀਆਂ ਵਸਤੂਆਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਦੀ ਮਿਆਦ ਵਧਾਤੀ ਹੈ ਜੋ ਅਸਲ ਦੇ ਵਿੱਚ ਜੁਲਾਈ ਦੇ ਵਿੱਚ ਲਗਾਈਆਂ ਗਈਆਂ ਸਨ। ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤੀਆਂ ਗਈਆਂ ਵੱਖਰੀਆਂ ਸੂਚਨਾਵਾਂ ਦੇ ਅਨੁਸਾਰ ਸਰਕਾਰ ਨੇ ਇੱਕ ਹੋਰ ਉਤਪਾਦ ਉੱਤੇ ਇੱਕ ਨਵੀਂ ਐਂਟੀ ਡੰਪਿੰਗ ਡਿਊਟੀ ਵੀ ਲਗਾਈ ਹੈ। ਆਸਟ੍ਰੇਲੀਆ, ਚੀਨ, ਕੋਲੰਬੀਆ, ਇੰਡੋਨੇਸ਼ੀਆ, ਜਾਪਾਨ ਤੇ ਰੂਸ ਤੋਂ ਆਯਾਤ ਕੀਤੇ ਗਏ ਲੋ ਐਸ਼ ਮੈਟਲ ਲਰਜੀਕਲ ਕੋਕ ਗਰਮੀ ਸਰੋਤ ਦੇ ਵਜੋਂ ਵਰਤਿਆ ਜਾਣ ਵਾਲਾ ਕੋਕ ਜਿਹੜਾ ਹੈਗਾ ਉਹਦੇ ਉੱਤੇ 5 ਸਾਲਾਂ ਦੀ ਐਂਟੀ ਡੰਪਿੰਗ ਡਿਊਟੀ ਲਗਾਈ ਗਈ ਹੈ। ਭਾਰਤ ਨੇ ਪਹਿਲਾਂ ਚੀਨ ਸਮੇਤ ਦੇਸ਼ਾਂ ਤੋਂ ਘੱਟ ਕੀਮਤ ਵਾਲੀਆਂ ਦਰਾਮਦਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ ਵੱਖ ਉਤਪਾਦਾਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। DGTR ਦਾ ਜਿਹੜਾ ਉਦੇਸ਼ ਕਸਟਮਸ ਐਕਟ ਅਤੇ WTO ਪ੍ਰਬੰਧਾਂ ਦੇ ਤਹਿਤ ਪਾਰਦਰਸ਼ੀ ਤੇ ਸਮਾਂ ਸੀਮਾ ਜਾਂਚਾਂ ਰਾਹੀਂ ਘਰੇਲੂ ਉਦਯੋਗ ਨੂੰ ਵਪਾਰ ਵਿਗਾੜਨ ਵਾਲੇ ਪ੍ਰਭਾਵਾਂ ਜਿਵੇਂ ਕਿ ਡੰਪਿੰਗ ਅਤੇ ਸਬਸਿਡੀਆਂ ਤੋਂ ਬਚਾਉਣਾ ਹੈ। ਸਰਕਾਰ ਨੂੰ ਜ਼ਰੂਰੀ ਡਿਊਟੀਆਂ ਲਗਾਉਣ ਦੀ ਸਿਫਾਰਸ਼ ਕਰਨਾ ਹੈ। ਲੰਡਨ ਦੇ ਵਿਚ ਮੁਸਲਿਮ ਪ੍ਰਦਰਸ਼ਨਕਾਰੀਆਂ ਨੇ ਰੋਕਤੀ ਹੈ ਮੈਟਰੋ ਤੇ ਹਜ਼ਾਰਾਂ ਮੁਸਾਫ਼ਰ ਪਰੇਸ਼ਾਨ ਹੋਏ ਨੇ। ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਇਕ ਵੱਡੀ ਖ਼ਬਰ ਹੈ ਜਿੱਥੇ ਮੁਸਲਿਮ ਪ੍ਰਦਰਸ਼ਨਕਾਰੀਆਂ ਵੱਲੋਂ ਲੰਡਨ ਅੰਡਰਗਰਾਉਂਡ ਟਿਊਬ ਜਿਹੜੀ ਹੈ ਚੱਲਦੀ ਹੈ ਉਹਨੂੰ ਰੋਕ ਦਿੱਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਦੇ ਇਸ ਕਦਮ ਦੇ ਨਾਲ ਆਮ ਲੋਕਾਂ ਤੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਵਿਚ ਭਾਰੀ ਰੋਸੇ ਦੇ ਵਿਚ ਦੇਖਿਆ ਗਿਆ ਪਾਇਆ ਜਾ ਰਿਹਾ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਥਾਨਕ ਲੋਕਾਂ ਦੇ ਵਿਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਤੇ ਲੰਡਨ ਦੇ ਮੇਅਰ ਸਾਦਿਕ ਖਾਨ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਸਥਿਤੀ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਜਿੱਥੇ ਕੁਝ ਲੋਕ ਇਸ ਨੂੰ ਲੰਡਨ ਦੇ ਵਿਚ ਵੱਧਦੇ ਸ਼ਰੀਆ ਕਾਨੂੰਨ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ਾਕੀਰਾ ਲਾਅ ਦੇ ਵਜੋਂ ਵੀ ਲਿਖਿਆ ਜਾ ਰਿਹਾ ਦੇ ਪ੍ਰਭਾਵ ਦੇ ਵਜੋਂ ਦੇਖ ਰਹੇ ਨੇ ਤੇ ਪ੍ਰਦਰਸ਼ਨ ਦੇ ਕਾਰਨ ਪਰੇਸ਼ਾਨ ਹੋਏ ਲੋਕਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਦੇਸ਼ ਵਾਪਸ ਚਾਹੀਦਾ ਹੈ। ਲੰਡਨ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਦੇ ਵਿਚ ਪਈ ਇਸ ਰੁਕਾਵਟ ਨੇ ਸ਼ਹਿਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਤੇ ਵੱਡੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ। ਆਖਰੀ ਖ਼ਬਰ ਅਮਰੀਕਾ ਦੀ ਹੈ ਤੇ ਦੋਸਤੋ ਇਸ ਚੀਜ਼ ਤੋਂ ਬਚੋ ਇਸ ਸਮੇਂ। ਸੈਲਡ ਇਨਫੈਕਸ਼ਨ ਜਿਹੜਾ ਹੋਇਆ ਹੈ ਅਮਰੀਕਾ ਦੇ ਵਿਚ ਸਲਾਦ ਦੇ ਕਾਰਨ ਬਿਮਾਰੀ ਫੈਲੀ ਹੈ। 2 ਮੌਤਾਂ ਹੋਈਆਂ ਨੇ। ਆਈਸਬਰਗ ਲੈਟਸ ਸਲਾਦ ਦੇ ਪੱਤਿਆਂ ਦੇ ਕਾਰਨ 9 ਸੂਬਿਆਂ ਦੇ ਵਿਚ ਬਿਮਾਰੀ ਫੈਲੀ ਹੈ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਟੈਕੋ ਬੈਲ ਰੈਸਟੋਰੈਂਟ ਦੇ ਵਿਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਦੇ ਨਾਲ ਜੁੜੇ ਸਾਈਕਲੋਪੋਰੀਆਸਿਸ ਕਾਰਨ ਅਮਰੀਕਾ ਦੇ ਮਿਸ਼ੀਗਨ ਦੇ ਵਿਚ 2 ਜਾਣਿਆਂ ਦੀ ਮੌਤ ਹੋਈ ਹੈ ਜੋ ਕਿ ਅਮਰੀਕਾ ਦੇ ਵਿਚ ਇਸੇ ਬਿਮਾਰੀ ਦੇ ਨਾਲ ਹੋਈਆਂ ਪਹਿਲੀਆਂ ਮੌਤਾਂ ਨੇ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਦੇਸ਼ ਦੇ ਵਿਚ ਇਸ ਬਿਮਾਰੀ ਦੇ ਕਾਰਨ ਹੋਈਆਂ ਪਹਿਲੀਆਂ ਮੌਤਾਂ ਦੇ ਬਾਰੇ ਦਸਿਆ ਤੇ ਮਾਹਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਗੰਭੀਰ ਸਿਹਤ ਸਮੱਸਿਆਵਾਂ ਸਨ ਜਿਨ੍ਹਾਂ ਦੇ ਉੱਤੇ ਸਾਈਕਲੋਪੋਰੀਆਸਿਸ ਅਤੇ ਸਰੀਰ ਦੇ ਵਿਚ ਪਾਣੀ ਦੀ ਕਮੀ ਜਾਣੀ ਕਿ ਡੀਹਾਈਡਰੇਸ਼ਨ ਦੇ ਕਾਰਨ ਮਾੜਾ ਅਸਰ ਪੈ ਸਕਦਾ। ਇਸ ਖ਼ਬਰ ਦੇ ਨਾਲ ਇਹ ਸਵਾਲ ਵੀ ਵਿਚਾਰਨਯੋਗ ਹੈ ਕਿ ਤੁਸੀਂ ਆਪਣੀਆਂ ਸਬਜ਼ੀਆਂ ਧੋਂਦੇ ਹੋ ਪਰ ਕੀ ਸਾਈਕਲੋਸਪੋਰਾ ਪਰਜੀਵੀ ਨੂੰ ਖਤਮ ਕਰਨ ਦੇ ਲਈ ਸਿਰਫ ਸਬਜ਼ੀਆਂ ਧੋਣਾ ਹੀ ਕਾਫੀ ਹੈ? ਇਹ ਬਹੁਤ ਵੱਡਾ ਸਵਾਲ ਹੈ। ਸਾਈਕਲੋਪੋਰੀਆਸਿਸ ਆਂਦਰਾਂ ਦੀ ਜਿਹੜੀ ਇੱਕ ਇਨਫੈਕਸ਼ਨ ਹੈ ਜੋ ਕਿ ਸਾਈਕਲੋਸਪੋਰਾ ਪਰਜੀਵੀ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਵਿਚ ਮਰੀਜ਼ ਨੂੰ ਦਸਤ ਲੱਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀ ਆਮ ਤੌਰ ਦੇ ਉੱਤੇ ਜਾਨਲੇਵਾ ਨਹੀਂ ਹੁੰਦੀ ਪਰ ਸਿਹਤ ਦੀ ਮਾੜੀ ਹਾਲਤ ਦੇ ਵਿਚ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਹੈ FDA ਦੀ ਜਾਂਚ ਦੇ ਵਿਚ ਇਹ ਸਾਹਮਣੇ ਆਇਆ ਕਿ ਇਹ 9 ਰਾਜਾਂ ਤੱਕ ਫੈਲ ਚੁੱਕੀ ਹੈ ਜੋ ਮੈਕਸੀਕੋ ਦੇ ਕੇਂਦਰੀ ਇਲਾਕੇ ਦੇ ਵਿਚ ਟੇਲਰ ਫਾਰਮਰਸ ਦੇ ਆਈਸਬਰਗ ਸਲਾਦ ਜਿਹੜਾ ਨਾਲ ਜੁੜਿਆ ਹੋਇਆ ਹੈ। ਪਰ ਅਧਿਕਾਰੀ ਇਸ ਦੇ ਹੋਰ ਸੰਭਾਵਿਤ ਸਰੋਤਾਂ ਦੀ ਵੀ ਭਾਲ ਕਰ ਰਹੇ ਨੇ। ਇਸ ਸਾਲ ਅਮਰੀਕਾ ਦੇ ਵਿਚ ਸਾਈਕਲੋਪੋਰੀਆਸਿਸ ਦੇ ਮਾਮਲੇ ਰਿਕਾਰਡ ਪੱਧਰ ਦੇ ਉੱਤੇ ਪਹੁੰਚੇ ਨੇ। ਇਸ ਦਾ ਮੁੱਖ ਕਾਰਨ ਦੂਸ਼ਿਤ ਸਲਾਦ ਹੈ ਜਿਸ ਨੂੰ ਬਾਅਦ ਦੇ ਵਿਚ ਵਾਪਸ ਮੰਗਵਾ ਲਿਆ ਗਿਆ ਸੀ ਤੇ ਇਹ ਯਮ ਬ੍ਰਾਂਡਸ ਦੇ ਟੈਕੋ ਬੈਲ ਵਿਚ ਵੇਚੇ ਜਾਣ ਵਾਲੇ ਉਤਪਾਦਾਂ ਦੇ ਵਿਚ ਪਾਇਆ ਗਿਆ ਸੀ। ਭਾਵੇਂ FDA ਨੇ ਇਸ ਪ੍ਰਕੋਪ ਦਾ ਸੰਬੰਧ ਜਿਹੜਾ ਸਲਾਦ ਦੇ ਨਾਲ ਜੋੜਿਆ, ਪਰ ਜਿਵੇਂ ਜਿਵੇਂ ਏਜੰਸੀ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਬਿਮਾਰੀ ਦੇ ਕਾਰਨ ਗਾਹਕਾਂ ਦਾ ਭਰੋਸਾ ਵੀ ਡੋਲਿਆ ਤੇ ਜਿਸ ਦੇ ਨਾਲ ਸਲਾਦ ਦੀ ਵਿਕਰੀ ਦੇ ਵਿੱਚ ਗਿਰਾਵਟ ਆਈ ਹੈ ਤੇ ਸਵੀਟ ਗ੍ਰੀਨ ਅਤੇ ਚਿਪੋਟਲ ਵਰਗੇ ਪ੍ਰਮੁੱਖ ਜਿਹੜੇ ਰੈਸਟੋਰੈਂਟ ਨੇ ਚੇਨਾਂ ਦੇ ਵਿੱਚ ਜਾਣ ਵਾਲੇ ਗਾਹਕਾਂ ਦੀ ਗਿਣਤੀ ਵੀ ਇਹਦੇ ਨਾਲ ਘਟੀ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਬਾਕੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਜੀ ਤੇ ਕੁਝ ਦੋਸਤਾਂ ਦੇ ਸੁਨੇਹੇ ਲੈ ਕੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇੱਕ ਰਿਪੋਰਟ ਹੈ ਰੂਸ ਤੋਂ, ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਤੇ ਕਹਿੰਦੇ ਕਿ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਮੁੜ ਮੋਰਚੇ ਦੇ ਵਿੱਚ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੀ ਰਿਪੋਰਟ ਸਾਂਝੀ ਕਰਦੇ ਹਾਂ ਤੇ ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਫਿਰ ਕੁਝ ਨਾ ਕੁਝ ਹੋਰ ਗੱਲਾਂ ਵੀ ਕਰਦੇ ਹਾਂ। ਰਕੇਸ਼ ਕੁਮਾਰ ਜੀ ਲਿਖਦੇ ਨੇ ਕੀ ਬੋਲ ਰਿਹਾ, ਲੱਗਦਾ ਕੋਈ ਆਪਣਾ ਕੋਈ ਰੋਣਾ ਰੋ ਰਿਹਾ। ਕੈਂਡੀਆ ਤੇ ਮਾਮਲਾ ਵੀ ਨਿੱਜੀ ਹੀ ਹੈ, ਜਾਤ ਸਮਝਦੇ ਸੀ ਕੈਨੇਡਾ ਹਮਾਰੇ ਲੀਏ ਗੁੱਡ ਹੈ, ਆਜ ਕੀ ਹਾਲ ਹੈ ਸਭ ਜਾਣਦੇ ਹਾਂ ਕਹਿੰਦੇ ਜੀ। ਉਹ ਜਨਾਬ, ਮੈਂ ਕਹਿੰਦੇ ਲਈ ਕਿਸੇ ਨੂੰ ਕੀ ਬੋਲਣਾ ਹੈ, ਮੈਂ ਤਾਂ ਖਬਰ ਹੀ ਸਾਂਝੀ ਕੀਤੀ ਹੈ ਜੋ ਹਾਲਾਤ ਨੇ। ਬਾਕੀ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਤੇ ਦੂਸਰੀ ਗੱਲ, ਆਪਣੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆਂ ਚਾਲ ਜੀ, ਜੀ ਐਨ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ, ਓਕੇ ਆ ਜੀ ਸਭ ਕੁਝ, ਦੁਆਬਾ ਰੇਡੀਓ ਸੁਣ ਰਹੇ ਆ ਜੀ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਲਿਖਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ UA ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ US ਤੋਂ। ਤੇ ਸ਼ੈਲੀ ਜੀ ਲਿਖਦੇ ਆ, ਭਾਰਤ ਜੀ ਸੈਣੀ ਸਾਹਿਬ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਜੀ ਅਨੂ ਜੀ, ਸ਼ੈਲੀ ਜੀ, ਤੇ ਇਸੇ ਤਰ੍ਹਾਂ ਸੈਣੀ ਸਾਹਿਬ ਜੀ ਨੂੰ ਸਵਾਲ ਕੀਤਾ ਸੀ, ਉਹ ਸਾਂਝਾ ਕਰ ਹੀ ਲਿਆ ਸੀ ਤੇ ਧੰਨਵਾਦ ਕੀਤਾ ਸ਼ੈਲੀ ਜੀ ਨੇ। ਤੇ ਰਾਜਨ ਜੀ ਕਹਿੰਦੇ ਜੀ ਸ਼ੈਲੀ ਵੀਰ ਜੀ। ਲਓ ਦੋਸਤੋ, ਇਹ ਸੰਤ ਸਾਹਿਬ ਦੇ ਸੁਨੇਹੇ ਜੋ ਮੇਰੇ ਤੱਕ ਪੁੱਜੇ ਨੇ ਤੇ ਜਾਂਦੇ ਜਾਂਦੇ ਇੱਕ ਰਿਪੋਰਟ ਸਾਂਝੀ ਕਰਦੇ ਆ ਤੇ ਜੋ ਕਿ ਰੂਸ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਤੇ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਮੁੜ ਮੋਰਚੇ ਦੇ ਉੱਤੇ ਭੇਜ ਦਿੱਤਾ ਗਿਆ। ਇਹ ਗੱਲਬਾਤ ਜਿਹੜੇ ਉੱਥੇ ਦੇ ਫੌਜੀ ਜਵਾਨ ਕਹਿ ਰਹੇ ਨੇ। ਇਹ ਗੱਲਬਾਤ ਲਿਖਦੇ ਨੇ BBC ਨਿਊਜ਼ ਰਸ਼ੀਆ ਤੋਂ ਜਿਹੜੀ ਇਹ ਰਿਪੋਰਟ ਹੈ। ਇੱਕ ਬਾਰੂਦੀ ਸੁਰੰਗ ਦੇ ਉੱਤੇ ਪੈਰ ਰੱਖਣ ਬਾਅਦ ਓਲੇਗ ਸ਼ਿਕਿਨ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ, ਉਸਦੀ ਖੋਪੜੀ ਦੇ ਵਿੱਚ ਸ਼ਰੇਪਨਲ ਬਾਰੂਦ ਦੇ ਟੁਕੜੇ ਸਨ, ਚਿਹਰੇ ਦੇ ਉੱਤੇ ਹੱਥ ਜਲੇ ਸਨ ਤੇ ਖੱਬੀ ਅੱਖ, ਛਾਤੀ, ਬਾਹਾਂ ਤੇ ਲੱਤਾਂ ਦੇ ਉੱਤੇ ਸੱਟਾਂ। ਉਸਦੀ ਖੋਪੜੀ ਦਾ ਇੱਕ ਹਿੱਸਾ ਸਰਜਰੀ ਦੇ ਨਾਲ ਜਿਹੜਾ ਕੱਢਣਾ ਪਿਆ। ਸ਼ਿਕਿਨ ਨੇ ਇੱਕ ਪੀਨਲ ਕਲੋਨੀ ਤੋਂ ਰਿਹਾਈ ਦੇ ਬਦਲੇ ਫੌਜ ਦੇ ਵਿੱਚ ਭਰਤੀ ਹੋਣ ਦਾ ਸਮਝੌਤਾ ਕੀਤਾ ਸੀ। ਪਿਛਲੇ 4 ਸਾਲ ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਆਪਣੀ ਜੰਗ ਦੇ ਲਈ ਹੋਰ ਸਿਪਾਹੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੇ ਦੌਰਾਨ ਹਜ਼ਾਰਾਂ ਕੈਦੀਆਂ ਨੇ ਇਹੀ ਰਾਹ ਚੁਣਿਆ। ਇਲਾਜ ਤੋਂ ਬਾਅਦ ਸ਼ਿਕਿਨ ਨੂੰ ਇਹ ਨਿਰਧਾਰਤ ਕਰਨ ਦੇ ਲਈ ਇੱਕ ਮਿਲਟਰੀ ਡਾਕਟਰੀ ਜਾਂਚ ਦੇ ਲਈ ਭੇਜਿਆ ਗਿਆ ਕਿ ਉਹ ਫੌਜੀ ਸੇਵਾ ਦੇ ਲਈ ਅਨਫਿਟ ਸੀ, ਜੋ ਕਿ ਸਿਪਾਹੀਆਂ ਨੂੰ ਜੰਗ ਦੇ ਸਮੇਂ ਡਿਸਚਾਰਜ ਹੋਣ ਦੀ ਇਜਾਜ਼ਤ ਦਿੰਦਾ ਹੈ। ਸਿਫਾਰਿਸ਼ ਕੀਤੀ ਗਈ ਸੀ ਕਿ 1 ਮਹੀਨੇ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਉਸਦੀ ਦੁਬਾਰਾ ਜਾਂਚ ਕੀਤੀ ਜਾਵੇ, ਪਰ ਇਸ ਦੀ ਬਜਾਏ ਉਸਨੂੰ ਉਸਦੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਦੁਬਾਰਾ ਮੋਰਚੇ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ। ਸ਼ਿਕਿਨ ਦਾ ਕੇਸ ਉਹਨਾਂ ਦਰਜਨਾਂ ਕੇਸਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਾਰੇ BBC ਨਿਊਜ਼ ਰਸ਼ੀਅਨ ਨੇ ਪਤਾ ਲਗਾਇਆ। ਜਨਤਕ ਤੌਰ ਦੇ ਉੱਤੇ ਉਪਲਬਧ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕਮਾਂਡਰਾਂ ਦੇ ਉੱਤੇ ਵਾਰ ਵਾਰ ਇਹ ਇਲਜ਼ਾਮ ਲੱਗੇ ਨੇ ਕਿ ਉਹ ਕਾਨੂੰਨੀ ਤੌਰ ਦੇ ਉੱਤੇ ਜ਼ਰੂਰੀ ਡਾਕਟਰੀ ਜਾਂਚ ਦੇ ਲਈ ਭੇਜਣ ਦੀ ਬਜਾਏ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਜੰਗ ਦੇ ਮੈਦਾਨ ਦੇ ਵਿੱਚ ਭੇਜ ਦਿੰਦੇ ਸਨ। ਰੂਸੀ ਕਾਨੂੰਨ ਫੌਜੀ ਡਿਊਟੀ ਅਤੇ ਫੌਜੀ ਸੇਵਾ ਦੇ ਤਹਿਤ ਸਰੀਰਕ ਯੋਗਤਾ ਦੀਆਂ 2 ਸ਼੍ਰੇਣੀਆਂ, ਅਯੋਗ ਅਤੇ ਅੰਸ਼ਿਕ ਤੌਰ ਦੇ ਉੱਤੇ ਯੋਗ, ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦਾ ਕਾਰਨ ਬਣ ਸਕਦੀਆਂ ਨੇ, ਕਿਉਂਕਿ ਉੱਥੇ ਪਾਪੂਲੇਸ਼ਨ ਘੱਟ ਰਹੀ ਹੈ, ਦਾਅਵਾ ਇਹ ਵੀ ਹੋ ਰਿਹਾ, ਨੌਜਵਾਨੀ ਘੱਟ ਰਹੀ ਹੈ ਕਿਉਂਕਿ ਫੌਜ ਦੇ ਵਿੱਚ ਜ਼ਿਆਦਾ ਲੋੜ ਹੈ, ਜ਼ਰੂਰਤ ਹੈ, ਹਰ ਕਿਸੇ ਨੂੰ ਭੇਜਿਆ ਜਾ ਰਿਹਾ। ਤੇ ਅੱਗੇ ਉਹ ਲਿਖਦੇ ਨੇ ਕਿ ਦੱਸਦੇ ਨੇ ਰੂਸੀ ਕਾਨੂੰਨ ਜਿਹੜਾ ਹੈ ਉਹ ਫਿਰ ਨਹੀਂ ਤਾਂ ਰਿਟਾਇਰਮੈਂਟ ਹੋ ਸਕਦੀ ਹੈ, ਸੇਵਾ ਮੁਕਤੀ ਹੋ ਸਕਦੀ ਹੈ ਜੇ ਡਾਕਟਰੀ ਰਿਪੋਰਟ ਆ ਜਾਂਦੀ ਹੈ। ਇਹਨਾਂ ਦਾ ਨਿਰਧਾਰਨ ਇੱਕ ਫੌਜੀ ਮੈਡੀਕਲ ਬੋਰਡ ਦੇ ਵੱਲੋਂ ਕੀਤਾ ਜਾਣਾ ਹੁੰਦਾ ਹੈ, ਜਿਸਦੇ ਵਿੱਚ ਇੱਕ ਫਿਜੀਸ਼ੀਅਨ, ਸਰਜਨ, ਨਿਊਰੋਲੋਜਿਸਟ, ਮਨੋਚਿਕਿਤਸਕ ਜਾਣੀ ਕਿ ਆਪਣਾ ਸਾਈਕੋਲੋਜਿਸਟ, ਅੱਖਾਂ ਦੇ ਜਿਹੜੇ ਨੇ ਮਾਹਰ, ਨੱਕ ਕੰਨ ਗਲੇ ਦੇ ਮਾਹਰ, ਦੰਦਾਂ ਦੇ ਡਾਕਟਰ ਤੇ ਲੋੜ ਪੈਣ ਦੇ ਉੱਤੇ ਹੋਰ ਮਾਹਰ ਸ਼ਾਮਲ ਹੁੰਦੇ ਹੈ। ਪੂਰੇ ਮੈਡੀਕਲ ਬੋਰਡ ਦੇ ਵੱਲੋਂ ਜਾਂਚ ਨਾ ਕੀਤੇ ਜਾਣ ਦੇ ਉੱਤੇ ਸ਼ਿਕਿਨ ਨੇ ਨਿਜਨੀ ਨੋਵ ਗੋਡ ਗਰੋਡ ਗੈਰੀਸਨ ਮਿਲਟਰੀ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਕਿ ਉਸਦੇ ਨਾਲ ਗੈਰ ਕਾਨੂੰਨੀ ਵਿਹਾਰ ਕੀਤਾ ਗਿਆ ਸੀ। ਅਦਾਲਤ ਸਪਸ਼ਟ ਤੌਰ ਦੇ ਉੱਤੇ ਸਹਿਮਤ ਹੋ ਗਈ ਤੇ ਉਸਦੇ ਕਮਾਂਡਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਕਿ ਉਸਦੀ ਜਾਂਚ ਕਰਵਾਈ ਜਾਵੇ। ਜੰਗ ਦੇ ਵਿੱਚ ਉਨ੍ਹਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਇਹ ਦਾਅਵਾ ਕੀਤਾ ਗਿਆ। ਮਨੁੱਖੀ ਅਧਿਕਾਰ ਸੰਗਠਨ ਸਿਟੀਜ਼ਨ ਆਰਮੀ ਲਾਅ ਦੇ ਡਾਇਰੈਕਟਰ ਸਰਗਈ ਕ੍ਰੀਵੇਕੋ ਮੁਤਾਬਕ ਕਈ ਸਾਬਕਾ ਕੈਦੀ ਅਸਲ ਦੇ ਵਿੱਚ ਫੌਜ ਦੇ ਵਿੱਚ ਫਸ ਚੁੱਕੇ ਹਨ, ਜਿਸਦੇ ਕਾਰਨ ਜੰਗ ਦੇ ਵਿੱਚ ਉਨ੍ਹਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਉਦਾਹਰਣ ਦੇ ਵਜੋਂ ਸਾਊਦਰਨ ਡਿਸਟ੍ਰਿਕਟ ਮਿਲਟਰੀ ਕੋਰਟ ਨੇ ਫੈਸਲਾ ਸੁਣਾਇਆ ਕਿ ਰੁਸਤਮ ਫਰਜ਼ਾਈਲੇਵ ਦਾ ਜਿਹੜਾ ਅਪਰਾਧਿਕ ਰਿਕਾਰਡ ਉਸਨੂੰ ਫੌਜ ਛੱਡਣ ਤੋਂ ਰੋਕਦਾ ਹੈ, ਭਾਵੇਂ ਕਿ ਉਹ ਇੱਕ ਸ਼ੋਸ਼ ਲਈ ਸਿਗਨੀਫੈਕਟ ਇਲਨੈਸ ਦੇ ਜਿਹੜਾ ਕਾਰਨ ਅੰਸ਼ਿਕ ਤੌਰ ਦੇ ਉੱਤੇ ਫਿੱਟ ਸੀ। ਦੂਜੇ ਪਾਸੇ ਸਾਬਕਾ ਕੈਦੀ ਵਿਟਾਲੀ ਕੈਮਨਿਊਕ ਨੇ ਜਿਹੜਾ ਸ਼ਿਕਾਇਤ ਕੀਤੀ ਕਿ ਉਸਨੂੰ ਸਿਰਫ ਨਿਊਰੋਲੋਜਿਸਟ ਦੀ ਰਾਏ ਦੇ ਆਧਾਰ ਦੇ ਉੱਤੇ ਫੌਜੀ ਸੇਵਾ ਦੇ ਲਈ ਯੋਗ ਐਲਾਨ ਦਿੱਤਾ ਗਿਆ ਸੀ ਤੇ ਉਸਦੀ ਰਸਮੀ ਜਾਂਚ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ, ਭਾਵੇਂ ਕਿ ਉਸਦੇ ਅਸਲ ਸੱਟ ਦੇ ਸਰਟੀਫਿਕੇਟ ਵਿੱਚ ਇੱਕ ਗੰਭੀਰ ਸੱਟ ਸਵੀਕਾਰ ਕੀਤੀ ਗਈ ਸੀ। ਆਮ ਵਲੰਟੀਅਰ ਜਿਨ੍ਹਾਂ ਨੇ ਆਪਣੀਆਂ ਉਂਗਲਾਂ ਗਵਾ ਦਿੱਤੀਆਂ ਜਾਂ ਜੋ HIV, TB, ਕੈਂਸਰ ਜਾਂ ਮਾਨਸਿਕ ਬਿਮਾਰੀ ਜਿਹੀਆਂ ਸਥਿਤੀਆਂ ਤੋਂ ਪੀੜਤ ਨੇ ਉਨ੍ਹਾਂ ਨੂੰ ਅੰਸ਼ਕ ਤੌਰ ਦੇ ਉੱਤੇ ਫਿੱਟ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ, ਪਰ ਡਾਕਟਰੀ ਜਾਂਚ ਦੇ ਬਾਰੇ ਸ਼ਿਕਾਇਤ ਕਰਨ ਵਾਲੇ ਸਿਰਫ ਸਾਬਕਾ ਕੈਦੀ ਹੀ ਨਹੀਂ ਨੇ। ਸਾਲ 2022 ਦੇ ਵਿੱਚ ਜਦੋਂ ਲੱਖਾਂ ਰਾਖਵੇਂ ਸੈਨਿਕਾਂ ਨੂੰ ਸੇਵਾ ਦੇ ਲਈ ਬੁਲਾਇਆ ਗਿਆ ਸੀ ਤਾਂ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਜੰਗ ਦੇ ਵੇਲੇ ਦਾ ਜਿਹੜਾ ਇੱਕ ਨਿਰਦੇਸ਼ ਜਾਰੀ ਕੀਤਾ ਸੀ। ਇਸ ਦੇ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਫੌਜੀ ਯੂਨਿਟਾਂ ਦੇ ਵਿੱਚ ਪਹੁੰਚਣ ਦੇ ਉੱਤੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੂਤ ਦੀਆਂ ਬਿਮਾਰੀਆਂ ਦੇ ਨਾਲ ਨਾਲ ਉਨ੍ਹਾਂ ਸੱਟਾਂ ਤੇ ਬਿਮਾਰੀਆਂ ਨੂੰ ਖਾਰਜ ਕੀਤਾ ਜਾ ਸਕੇ ਜੋ ਫੌਜੀ ਤਿਆਰੀ ਨੂੰ ਰੋਕਦੀਆਂ ਨੇ। ਜੇਕਰ ਇਸ ਜਾਂਚ ਦੇ ਦੌਰਾਨ ਅਯੋਗਤਾ ਪਾਈ ਜਾਂਦੀ ਹੈ ਤਾਂ ਹੀ ਜਿਹੜਾ ਉਨ੍ਹਾਂ ਨੂੰ ਇੱਕ ਪੂਰੇ ਮੈਡੀਕਲ ਬੋਰਡ ਸਾਹਮਣੇ ਪੇਸ਼ ਕੀਤਾ ਜਾਏਗਾ। ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਰਾਖਵੇਂ ਸੈਨਿਕ ਦਮਿਤਰੀ ਯੇਲਕਿਨ ਦਾ ਜਿਹੜਾ ਕਹਿਣਾ ਕਿ ਉਸਨੂੰ ਸਿਰਫ 11 ਸਾਲ ਪਹਿਲਾਂ ਦੇ ਮੈਡੀਕਲ ਰਿਕਾਰਡ ਦੇ ਆਧਾਰ ਦੇ ਉੱਤੇ ਸੇਵਾ ਦੇ ਲਈ ਯੋਗ ਮੰਨ ਲਿਆ ਗਿਆ ਸੀ, ਉਸਦੀ ਮੌਜੂਦਾ ਸਿਹਤ ਦੀ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਗਈ ਸੀ। ਜੰਗ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇੱਕ ਹੋਰ ਨਿਰਦੇਸ਼ ਜੋ ਕਿ ਜੂਨ 2023 ਦੇ ਵਿੱਚ ਤਤਕਾਲੀ ਉਪ ਰੱਖਿਆ ਮੰਤਰੀ ਤੈਮੂਰ ਇਵਾਨੋਵ ਵੱਲੋਂ ਦਸਤਖਤ ਕੀਤਾ ਗਿਆ ਸੀ, ਉਸ ਦੇ ਵਿੱਚ ਕਿਹਾ ਗਿਆ ਸੀ ਕਿ ਪੂਰੇ ਮੈਡੀਕਲ ਬੋਰਡ ਦੀ ਬਜਾਏ ਫੌਜੀ ਯੂਨਿਟ ਦਾ ਡਿਊਟੀ ਡਾਕਟਰ ਜਾਂ ਪੈਰਾ ਮੈਡਿਕ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਜਾਂ ਬਿਮਾਰੀ ਦੀ ਛੁੱਟੀ ਤੋਂ ਪਰਤਣ ਵਾਲੇ ਸਿਪਾਹੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫਿੱਟ, ਅਨਫਿੱਟ ਜਾਂ ਅੰਸ਼ਕ ਤੌਰ ਦੇ ਉੱਤੇ ਫਿੱਟ ਐਲਾਨ ਕਰੇਗਾ। ਅੱਜ ਕੈਦੀਆਂ, ਵਿਦਿਆਰਥੀਆਂ ਤੇ ਵਿਦੇਸ਼ੀ ਭਰਤੀ ਮੁਹਿੰਮਾਂ ਦੇ ਚਲਾਉਣ ਅਤੇ ਚੰਗੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਵੀ ਰੂਸ ਦੇ ਕਈ ਆਜ਼ਾਦ ਮੀਡੀਆ ਅਦਾਰਿਆਂ ਨੇ ਰਿਪੋਰਟ ਦਿੱਤੀ ਹੈ ਕਿ ਫੌਜ ਦੇ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਸੇ ਦਰਮਿਆਨ ਜੰਗ ਦੇ ਮੈਦਾਨ ਦੇ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਬੀਸੀ ਨਿਊਜ਼ ਰਸ਼ੀਅਨ ਨੇ ਹੁਣ ਤੱਕ ਇਸ ਜੰਗ ਦੇ ਦੌਰਾਨ ਮਾਰੇ ਗਏ ਤਕਰੀਬਨ 2,33,200 ਸਿਪਾਹੀਆਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੇ ਨਾਮ ਉਜਾਗਰ ਕੀਤੇ ਨੇ। ਮਈ 2026 ਦੇ ਵਿੱਚ UK ਦੀ ਜਾਸੂਸੀ ਏਜੰਸੀ ਗਵਰਨਮੈਂਟ ਕਮਿਊਨੀਕੇਸ਼ਨ ਹੈੱਡਕੁਆਰਟਰ ਦੇ ਮੁਖੀ ਨੇ ਕਿਹਾ ਕਿ ਫਰਵਰੀ 2022 ਦੇ ਵਿੱਚ ਯੁਕਰੇਨ ਤੇ ਰੂਸ ਦੇ ਵੱਡੇ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ 5,00,000 ਰੂਸੀ ਸਿਪਾਹੀ ਮਾਰੇ ਜਾ ਚੁੱਕੇ ਹੈ। ਹੁਣ ਜ਼ਖਮੀ ਫੌਜੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦੇ ਮਾਮਲੇ ਵਧਦੇ ਦੇਖ ਕੇ ਰੱਖਿਆ ਮੰਤਰਾਲੇ ਨੇ ਜੰਗ ਵੇਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਪੱਕੇ ਕਾਨੂੰਨ ਦੇ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਲਾਜ਼ਮੀ ਭਰਤੀ ਵਾਲੇ ਸੈਨਿਕਾਂ ਟਰੈਕਟ ਸਿਪਾਹੀਆਂ ਤੇ ਲਾਮਬੰਦ ਕੀਤੇ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਗਰੁੱਪ ਕਾਲ ਟੂ ਕੌਨਸ਼ੰਸ ਦੇ ਜਿਹੜੇ ਨੇ ਇੱਕ ਵਕੀਲ ਨੇ ਕਿਹਾ ਕਿ ਮੁੱਖ ਰੂਪ ਦੇ ਵਿੱਚ ਉਹ ਫੌਜੀ ਮੈਡੀਕਲ ਬੋਰਡ ਦੀ ਥਾਂ ਸਿਰਫ ਇੱਕ ਸਧਾਰਨ ਡਾਕਟਰੀ ਜਾਂਚ ਲਿਆਉਣਾ ਚਾਹੁੰਦੇ ਨੇ ਤੇ ਇਹ ਸੰਕੇਤ ਦਿੰਦਾ ਹੈ ਕਿ ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਵਕੀਲ ਨੇ ਜਿਹੜਾ ਦੱਸਿਆ ਕਿ ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਨੂੰ ਆਰਜ਼ੀ ਕਦਮਾਂ ਦੇ ਵਜੋਂ ਨਹੀਂ ਦੇਖਿਆ ਜਾ ਰਿਹਾ, ਉਹ ਦਹਾਕਿਆਂ ਤੱਕ ਇਸੇ ਤਰ੍ਹਾਂ ਲੜਨ ਦੀ ਤਿਆਰੀ ਜਿਹੜੀ ਹੈ ਕਰ ਰਹੇ ਨੇ। ਜੀ ਦੋਸਤੋ, ਹਾਲਾਤ ਰਸ਼ੀਆ ਦੇ ਵਿੱਚ ਵੀ ਠੀਕ ਨਹੀਂ ਨੇ। ਚਾਹੇ ਵੱਡੀ ਤਾਕਤ ਹੈ ਰਸ਼ੀਆ ਦੁਨੀਆ ਦੇ ਵਿੱਚ, ਪਰ ਤੰਗੀਆਂ ਪਰੇਸ਼ਾਨੀਆਂ ਵੱਡਿਆਂ ਨੂੰ ਵੀ ਆ ਜਾਂਦੀਆਂ ਨੇ ਤੇ ਹਾਲਾਤ ਜਿਹੜੇ ਨੇ ਰੂਸ ਦੇ ਉਹ ਇਹ ਜਿਹੜੇ ਨੇ ਰਿਪੋਰਟ ਦੇ ਮੁਤਾਬਕ ਦਰਸਾ ਰਹੇ ਨੇ। ਚਲੋ ਇਹ ਨਹੀਂ ਕਹਿੰਦੇ ਕਿ ਯੂਕਰੇਨ ਨੂੰ ਜਿਹੜਾ ਘਾਟਾ ਨਹੀਂ ਪਿਆ, ਉਹਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਘਾਟਾ ਪੈ ਰਿਹਾ, ਜਾਨੀ ਤੇ ਮਾਲੀ ਨੁਕਸਾਨ ਉਹਨਾਂ ਦਾ ਵੀ ਹੋ ਰਿਹਾ, ਹਰ ਪਾਸੇ ਹੀ ਹੋ ਰਿਹਾ। ਤੇ ਸੀ ਜੀ ਰਸ਼ੀਆ ਦੀ ਰਿਪੋਰਟ ਦੋਸਤੋ। ਤੇ ਲੋ ਫਿਰ ਜਾਂਦੇ ਜਾਂਦੇ ਇੱਕ ਗੱਲ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਮਨ ਦਾ ਰੋਲਾ ਬਣਾਪ ਦਿਮਾਗੀ ਤਵਾਜਨ ਮਨੋਵਿਗਿਆਨਿਕ ਗੱਲ ਹੈ, ਉਹਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨ ਦਾ ਰੋਲਾ ਤੇ ਬਨਾਮ ਦਿਮਾਗੀ ਤਵਾਜਨ, ਗੱਲਬਾਤ ਲਿਖਦੇ ਨੇ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਇਹ ਗੱਲਬਾਤ ਕੀ ਕਹਿੰਦੀ ਹੈ, ਵਿਚਾਰਦੇ ਹਾਂ ਤੇ ਸੁਣਦੇ ਹਾਂ। ਮਨੋਵਿਗਿਆਨੀਆਂ ਦੀਆਂ ਧਾਰਨਾਵਾਂ ਅਚੰਭਿਆਂ ਦੇ ਨਾਲ ਭਰਪੂਰ ਹੁੰਦੀਆਂ, ਪਹਿਲੀ ਨਜ਼ਰ ਇਹ ਕਿਸੇ ਨੂੰ ਵੀ ਅਜੀਬ ਲੱਗ ਸਕਦੀਆਂ ਨੇ, ਪਰ ਗਹਿਰਾਈਆਂ ਦੇ ਨਾਲ ਦੇਖਣ ਦੇ ਉੱਤੇ ਦਿਮਾਗ ਖੋਲਣ ਦੀ ਸਮਰੱਥਾ ਰੱਖਦੀਆਂ ਨੇ। ਕਾਫੀ ਸਮੇਂ ਤੱਕ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦੀ ਹੀ ਹਿੱਸਾ ਮੰਨਿਆ ਜਾਂਦਾ ਰਿਹਾ, ਹੁਣ ਕਰਕੇ ਕੁਝ ਕੁਝ ਇਸ ਦੇ ਵਿੱਚੋਂ ਦਰਸ਼ਨ ਜਿਹੜੇ ਨੇ ਫਿਲੋਸਫੀ ਦੀ ਝਲਕ ਵੀ ਦਿਖਾਈ ਦਿੰਦੀ ਹੈ। ਮਨੁੱਖੀ ਦਿਮਾਗ ਜੋ ਕਿ ਦੋ ਪੱਧਰਾਂ ਦੇ ਉੱਤੇ ਕੰਮ ਕਰਦਾ ਹੈ, ਚੇਤਨ ਤੇ ਅਵਚੇਤਨ। ਸਿੰਗਮੰਡ ਫਰਾਇਡ ਜਿਸਨੇ ਮਨੋਵਿਗਿਆਨ ਦੇ ਹਰੇਕ ਪੱਖ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਪਰਛਾਵਾਂ ਪਾਇਆ, ਉਹਨਾਂ ਨੇ ਮਨੁੱਖੀ ਦਿਮਾਗ ਦੀ ਪਾਣੀ ਉੱਪਰ ਤੈਰ ਰਹੇ ਬਰਫ਼ ਦੇ ਉਸ ਟੁਕੜੇ ਦੇ ਨਾਲ ਤੁਲਨਾ ਕੀਤੀ ਹੈ ਜਿਸਦਾ 90% ਭਾਗ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਹੈ ਤੇ ਸਿਰਫ 10% ਭਾਗ ਹੀ ਜਿਹੜਾ ਉੱਪਰ ਦਿਖਾਈ ਦਿੰਦਾ ਹੈ। ਫਰਾਇਡ ਇਸ 10% ਦਿਖਾਈ ਦੇਣ ਵਾਲੇ ਭਾਗ ਨੂੰ ਚੇਤਨ ਮਨ ਤੇ 90% ਭਾਵ ਡੁੱਬੇ ਹੋਏ ਭਾਗ ਨੂੰ ਅਵਚੇਤਨ ਮਨ ਕਹਿੰਦਾ ਹੈ। ਫਰਾਇਡ ਅਤੇ ਹੋਰ ਕਈ ਮਨੋਵਿਗਿਆਨੀਆਂ ਦਾ ਮੰਨਣਾ ਕਿ ਮਨੁੱਖ ਦੇ ਜੀਵਨ ਦੀ ਦਿਸ਼ਾ ਤੈਅ ਕਰਨ ਵਾਲਾ ਮੁੱਖ ਰੂਪ ਜਿਹੜਾ ਇਹਦੇ ਵਿੱਚ ਇਹ 90% ਹਿੱਸਾ ਅਵਚੇਤਨ ਮਨ ਹੀ ਹੈ। ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਨੇ ਮਨ ਦੀ ਸ਼ਕਤੀ ਦੀ ਮਹੱਤਤਾ ਸਮਝਾਈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿ ਮਨ ਜੀਤੇ ਜਗ ਜੀਤ ਤੇ ਮਹਾਤਮਾ ਬੁੱਧ ਦੁਆਰਾ ਸੁਝਾਇਆ ਅਸ਼ਟ ਮਾਰਗ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਨੇ। ਇਸ ਸਮੇਂ ਸਾਡੇ ਦਿਮਾਗ ਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਇਸ ਅਵਚੇਤਨ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ, ਜਾਂ ਕੋਈ ਅਜਿਹਾ ਤਰੀਕਾ ਵੀ ਹੈ ਜਿਹਦੇ ਨਾਲ ਅਵਚੇਤਨ ਮਨ ਨੂੰ ਆਪਣੀ ਇੱਛਾ ਦੇ ਅਨੁਸਾਰ ਮੋੜਿਆ ਜਾ ਸਕਦਾ ਹੈ। ਉੱਤਰ ਜਿਹੜਾ ਇਹਦੇ ਵਿੱਚ ਆਉਂਦਾ ਹੈ ਨਿਰਾਸ਼ਾ ਕਰਨ ਵਾਲਾ ਨਹੀਂ ਹੈ। ਆਧੁਨਿਕ ਜਿਹੜੀ ਵਿਗਿਆਨਕ ਹੈ ਮਨੋਵਿਗਿਆਨ ਹੈ ਆਧੁਨਿਕ ਮਨੋਵਿਗਿਆਨ, ਉਹਦੇ ਵਿੱਚ ਅਨੇਕ ਅਜਿਹੇ ਤਰੀਕੇ ਮਿਲਦੇ ਨੇ ਜਿਨ੍ਹਾਂ ਨੂੰ ਇਸ ਮਕਸਦ ਦੇ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਅਤੇ ਪ੍ਰਭਾਵੀ ਤਰੀਕਾ ਅਚੇਤ ਸੰਦੇਸ਼ ਸਿੰਬਲੀਮਿਨਲ ਸਿਗਨਲ ਮੈਸੇਜ ਹੈਗਾ ਹੈ। ਵੱਖ ਵੱਖ ਵਿਧੀਆਂ ਵਰਤ ਕੇ ਸਾਡੇ ਦਿਮਾਗ ਦੇ ਅਵਚੇਤਨ ਹਿੱਸੇ ਨੂੰ ਪਹਿਲਾਂ ਐਕਟਿਵ ਕਰਨਾ ਪੈਂਦਾ ਹੈ ਤਾਂ ਕਿ ਅਚੇਤ ਸੰਦੇਸ਼ ਜਿਹੜਾ ਸਾਡੀ ਦਿਮਾਗੀ ਪ੍ਰਣਾਲੀ ਨਿਊਰਲ ਐਕਟੀਵਿਟੀ ਜਿਹੜੀ ਹੈ ਉਹਦਾ ਹਿੱਸਾ ਬਣ ਜਾਣ। ਇਸ ਦੇ ਨਾਲ ਹੈਰਾਨ ਕਰਨ ਵਾਲੀ ਤਬਦੀਲੀ ਇਹ ਵੀ ਵਾਪਰਦੀ ਹੈ ਕਿ ਸਾਡੇ ਦਿਮਾਗ ਦੀ ਨਿਊਰਨ ਪ੍ਰਣਾਲੀ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਣ ਲੱਗ ਪੈਂਦੀ ਹੈ। ਮੈਡੀਟੇਸ਼ਨ, ਸਾਹ ਪ੍ਰਕਿਰਿਆ ਉੱਤੇ ਜਿਹੜਾ ਧਿਆਨ ਦੇਣਾ, ਬਰੀਥਿੰਗ ਦੇ ਉੱਤੇ ਪੈਟਰਨ ਤੇ ਯੋਗ ਨਿੰਦਰਾ ਆਦਿ ਸਾਡੇ ਅਵਚੇਤਨ ਮਨ ਨੂੰ ਕਿਰਿਆਸ਼ੀਲ ਕਰਨ ਦੇ ਕੁਝ ਤਰੀਕੇ ਨੇ ਜੋ ਸਹਿਜੇ ਹੀ ਅਮਲ ਦੇ ਵਿੱਚ ਲਿਆਂਦੇ ਜਾ ਸਕਦੇ ਹੈ। ਜਦੋਂ ਇਹਨਾਂ ਤਰੀਕਿਆਂ ਦੇ ਨਾਲ ਅਵਚੇਤਨ ਮਨ ਨੂੰ ਐਕਟਿਵ ਕਰ ਲਿਆ ਜਾਂਦਾ ਹੈ ਤਾਂ ਮਧੁਰ ਭਾਸ਼ਾ ਵਰਤ ਕੇ ਜਿਵੇਂ ਸੰਗੀਤ ਜਾਂ ਕੁਝ ਸਕਾਰਾਤਮਕ ਸੰਦੇਸ਼ ਦਿਮਾਗ ਨੂੰ ਦਿੱਤੇ ਜਾ ਸਕਦੇ ਨੇ, ਜੋ ਸਾਡੀ ਅਵਚੇਤਨ ਪ੍ਰਣਾਲੀ ਦਾ ਹਿੱਸਾ ਬਣ ਕੇ ਸਾਡੇ ਸੁਭਾਅ ਨੂੰ ਮੁੜ ਪ੍ਰਭਾਸ਼ਿਤ ਜਿਹੜਾ ਕਰ ਸਕਦੇ ਹੈ। ਸਾਡਾ ਦਿਮਾਗ ਪੰਜ ਤਰ੍ਹਾਂ ਦੀਆਂ ਤਰੰਗਾਂ ਤਹਿਤ ਕੰਮ ਕਰਦਾ ਹੈ। ਇਹ ਨੇ ਐਲਫਾ, ਬੀਟਾ, ਗੈਮਾ, ਥੀਟਾ ਤੇ ਡੈਲਟਾ। ਇਹਨਾਂ ਨੂੰ ਮਨੁੱਖੀ ਦਿਮਾਗ ਦੀਆਂ ਪੰਜ ਅਵਸਥਾਵਾਂ ਵੀ ਕਿਹਾ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ ਦੋ ਅਵਸਥਾਵਾਂ ਹੁੰਦੀਆਂ ਨੇ ਐਲਫਾ ਤੇ ਬੀਟਾ, ਅਵਚੇਤਨ ਮਨ ਦੇ ਨਾਲ ਸੰਬੰਧਿਤ ਨੇ। ਦੂਜੇ ਸ਼ਬਦਾਂ ਦੇ ਵਿੱਚ ਜਦੋਂ ਇਹਨਾਂ ਤਰੰਗਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈਗਾ ਤਾਂ ਸਾਡਾ ਅਵਚੇਤਨ ਮਨ ਜਿਹੜਾ ਉਹ ਉੱਠ ਖੜਾ ਹੁੰਦਾ ਹੈ, ਐਕਟਿਵ ਹੋ ਜਾਂਦਾ ਹੈ। ਜੇਕਰ ਇਹਨਾਂ ਤਰੀਕਿਆਂ ਜਾਂ ਤਕਨੀਕੀ ਸ਼ਬਦਾਂ ਨੂੰ ਲਾਂਭੇ ਰੱਖ ਕੇ ਆਸਾਨ ਸ਼ਬਦਾਂ ਜਾਂ ਲਫ਼ਜ਼ਾਂ ਦੇ ਵਿੱਚ ਸਮਝਾਈਏ ਕਿ ਜਾਗੋ ਮਿਚੀ ਜਾਂ ਸੰਪੂਰਨ ਆਨੰਦ ਦੀ ਅਵਸਥਾ ਦੇ ਵਿੱਚ ਸਾਡਾ ਅਵਚੇਤਨ ਮਨ ਆਮ ਦੇ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਤੇ ਇਹੀ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਵਚੇਤਨ ਮਨ ਨੂੰ ਅਚੇਤ ਸੰਦੇਸ਼ ਦੇ ਕੇ ਆਪਣੀ ਸ਼ਖਸੀਅਤ ਦਾ ਪੁਨਰ ਨਿਰਮਾਣ ਕਰ ਸਕਦੇ ਹਾਂ। ਜਾਗੋ ਮਿਚੀ ਵਾਲੀ ਅਵਸਥਾ ਗਹਿਰੀ ਨੀਂਦ ਦੇ ਵਿੱਚ ਜਿਹੜਾ ਆਪਾਂ ਜਾਣ ਤੋਂ ਇਕਦਮ ਪਹਿਲਾਂ ਜਾਗਣ ਤੋਂ ਇਕਦਮ ਬਾਅਦ ਹੁੰਦੀ ਹੈ ਤੇ ਸੰਪੂਰਨ ਆਨੰਦ ਦੀ ਅਵਸਥਾ 24 ਘੰਟਿਆਂ ਦੇ ਵਿੱਚੋਂ ਕਦੇ ਵੀ ਹੋ ਸਕਦੀ ਹੈ, ਖਾਸ ਕਰ ਜਦੋਂ ਅਸੀਂ ਕੁਦਰਤ ਦੇ ਬਹੁਤ ਨੇੜੇ ਤੇ ਸੰਸਾਰਕ ਵਿਚਾਰਾਂ ਤੋਂ ਪਰੇ ਹੁੰਦੇ ਹਾਂ। ਬੱਚਿਆਂ ਦਾ ਅਵਚੇਤਨ ਮਨ ਆਮ ਬਾਲਗ ਇਨਸਾਨ ਦੇ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਸਾਡੇ ਅਵਚੇਤਨ ਮਨ ਨੂੰ ਨਿਰਦੇਸ਼ ਦੇਣ ਦਾ ਇੱਕ ਹੋਰ ਵੀ ਅਹਿਮ ਮੌਕਾ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਮਨੁੱਖੀ ਜਜ਼ਬਾਤ ਜਿਵੇਂ ਕਿ ਗੁੱਸੇ, ਖੁਸ਼ੀ, ਉਦਾਸੀ, ਸ਼ਰਧਾ, ਸਤਿਕਾਰ ਜਾਂ ਸਮਰਪਣ ਆਦਿ ਦੇ ਭਾਵ ਨੂੰ ਲੈ ਕੇ ਸਿਖਰ ਐਕਸਟ੍ਰੀਮ ਦੇ ਉੱਤੇ ਹੁੰਦੇ ਹਾਂ। ਕੁਝ ਮਹੱਤਵਪੂਰਨ ਪਲ ਜੋ ਸਾਨੂੰ ਕੁਦਰਤੀ ਅਵਸਥਾ ਦੇ ਵਿੱਚ ਲਿਜਾਣ ਜਾਂ ਫਿਰ ਸਹਾਈ ਹੋ ਸਕਦੇ ਨੇ, ਉਹਨਾਂ ਦੇ ਵਿੱਚ ਕੋਈ ਮਧੁਰ ਸੰਗੀਤ, ਮਧੁਰ ਆਵਾਜ਼ ਜਾਂ ਕੋਈ ਮਨਮੋਹਕ ਕੁਦਰਤੀ ਨਜ਼ਾਰਾ ਜਿਵੇਂ ਕਿ ਬਾਰਿਸ਼ ਜਾਂ ਸੁਹਾਵਨਾ ਮੌਸਮ ਸਾਡੀ ਮਦਦ ਕਰ ਸਕਦਾ ਹੈ। ਇਹਨਾਂ ਪ੍ਰਸਥਿਤੀਆਂ ਦੇ ਵਿੱਚ ਸਾਡਾ ਅਵਚੇਤਨ ਮਨ ਸਾਡੇ ਆਲੇ ਦੁਆਲੇ ਦੇ ਮਾਹੌਲ ਤੋਂ ਜੋ ਸੂਚਨਾ ਗ੍ਰਹਿਣ ਕਰਦਾ ਹੈ ਉਹ ਸਾਡੇ ਨਿਊਰਨ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਤੇ ਸਾਡਾ ਸੁਭਾਅ, ਆਦਤਾਂ, ਸ਼ਖਸੀਅਤ ਤੇ ਉਸ ਅਨੁਸਾਰ ਢਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਗੱਲ ਜੋ ਅਹਿਮ ਹੈ ਕਿ ਦਿਮਾਗ ਦੇ 90% ਹਿੱਸੇ ਜਿਹੜਾ ਸਬ ਕੌਂਸ਼ੀਅਸ ਮਾਇੰਡ ਹੈ ਉਹਦੇ ਤੱਕ ਵਿਚਾਰਾਂ ਦੇ ਪ੍ਰਵਾਹ ਜਿਹੜੇ ਨੇ ਉਹ ਪਹੁੰਚਣ ਦਾ ਇੱਕੋ ਇੱਕ ਤਰੀਕਾ 10% ਹਿੱਸੇ ਕੌਂਸ਼ੀਅਸ ਮਾਇੰਡ ਜਿਹੜਾ ਹੈ ਰਾਹੀਂ ਹੋ ਕੇ ਹੀ ਗੁਜ਼ਰਦਾ ਹੈ। ਇਸ ਦੇ ਲਈ ਚੇਤਨ ਮਨ ਦੇ ਵਿੱਚ ਚੱਲ ਰਹੀ ਕਸ਼ਮਕਸ਼ ਤੋਂ ਜੋ ਨਤੀਜਾ ਨਿਕਲਦਾ ਹੈ ਅਵਚੇਤਨ ਮਨ ਦੇ ਵਿੱਚ ਉਹ ਸਥਾਈ ਤੌਰ ਦੇ ਉੱਤੇ ਜਮ੍ਹਾਂ ਹੋ ਜਾਂਦਾ ਹੈ ਜਿਸ ਦਾ ਨਤੀਜਾ ਅਸੀਂ ਸਾਡੀ ਸ਼ਖਸੀਅਤ ਦੇ ਵਿੱਚ ਆਏ ਬਦਲਾਅ ਦੇ ਰੂਪ ਦੇ ਵਿੱਚ ਦੇਖਦੇ ਹਾਂ। ਸਾਡੇ ਲਈ ਚੰਗੀ ਗੱਲ ਇਹੀ ਹੈ ਕਿ ਅਵਚੇਤਨ ਮਨ ਦੇ ਵਿੱਚ ਵਿਚਾਰ ਪਹੁੰਚਣ ਤੋਂ ਪਹਿਲਾਂ ਸਾਡੇ ਚੇਤਨ ਮਨ ਦੀ ਤਾਰਕਿਕ ਕਸ਼ਮਕਸ਼ ਜਿਹੜੀ ਹੈ ਜਾਣੀ ਕਿ ਫਿਲਟਰ ਹੁੰਦਾ ਹੈ ਜਿੱਥੇ ਸਭ ਕੁਝ ਵਿੱਚ ਉਸ ਨੂੰ ਸਫਲਤਾ ਪੂਰਵਕ ਲੰਘਣਾ ਪੈਂਦਾ ਹੈ। ਇਸ ਦੇ ਲਈ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਨਕਾਰਾਤਮਕ ਨੈਗੇਟਿਵਿਟੀ ਵਿਚਾਰ ਸਾਡੇ ਚੇਤਨ ਮਨ ਦੇ ਵਿੱਚ ਦਾਖਲ ਹੋ ਵੀ ਜਾਵੇ ਤਾਂ ਵੀ ਅਸੀਂ ਉਸ ਵੇਲੇ ਤੱਕ ਉਸ ਦੇ ਉੱਤੇ ਤਰਕ ਕਰਦੇ ਰਹੀਏ ਜਦੋਂ ਤੱਕ ਉਹ ਵਿਚਾਰ ਪੋਜ਼ਿਟਿਵਿਟੀ ਦੇ ਵਿੱਚ, ਸਕਾਰਾਤਮਕਤਾ ਦੇ ਵਿਚਕਾਰ ਜਿਹੜਾ ਵਿਚਾਰ ਦੇ ਰੂਪ ਦੇ ਵਿੱਚ ਤਬਦੀਲ ਨਾ ਹੋ ਜਾਵੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ ਆਖਰ ਦੇ ਵਿੱਚ ਤੇ ਬਾਕਮਾਲ ਮਨੋ ਵਿਗਿਆਨਿਕ ਗੱਲ ਸੀ ਆਪਣੇ ਪਰਵਿੰਦਰ ਸਿੰਘ ਢਿੰਡਸਾਉਣਾ ਦੀ ਕਲਮ ਦੇ ਵਿੱਚੋਂ ਮਨ ਦਾ ਰੋਲਾ ਬਨਾਮ ਦਿਮਾਗ, ਦਿਮਾਗੀ ਤਵਾਜਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ, ਉਮੀਦ ਕਰਦੇ ਹਾਂ ਸਿੱਖਣ ਨੂੰ ਕੁਝ ਨਾ ਕੁਝ ਮਿਲਿਆ ਹੋਏਗਾ ਪੋਜ਼ਿਟਿਵਿਟੀ ਨੈਗੇਟਿਵਿਟੀ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਪੋਜ਼ਿਟਿਵਿਟੀ ਦੇ ਵਿੱਚ ਕਿਵੇਂ ਜਾਣਾ ਹੈ। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਤੇ ਆਖਰ ਦੇ ਵਿੱਚ ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀਏ ਸਾਰੇ ਪਿਆਰਿਆਂ ਨੂੰ। ਤੇ ਲਓ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, 2-4 ਮਿੰਟ ਗੱਲਬਾਤ ਕਰ ਲੈਂਦੇ ਹਾਂ ਤੇ ਫਿਰ ਮੈਂ ਇੱਥੇ ਹੀ ਲਵਾਂਗਾ ਆਗਿਆ। ਤੇ ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਗੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਇਸ ਦੇ ਨਾਲ ਹੀ ਦੁਆਬਾ ਰੇਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫ੍ਰੀ ਦੇ ਵਿੱਚ ਹੈ। ਤੇ ਨਾਲ ਨਾਲ ਫੇਸਬੁੱਕ ਯੂਟਿਊਬ ਦੇ ਉੱਤੇ ਜਾ ਕੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਕੀ ਸਤਿ ਸ਼੍ਰੀ ਅਕਾਲ ਹੈ। ਅੱਜ ਇੰਨਾ ਕੀ ਕਬੂਲ ਕਰਨਾ ਜੀ, ਤੇ ਕੱਲ ਨੂੰ ਮਿਲਦੇ ਹਾਂ ਫਿਰ ਦੁਬਾਰਾ ਤੋਂ ਕੁਝ ਨਵੇਂ ਵਿਸ਼ੇ ਦੇ ਨਾਲ, ਕੁਝ ਨਵੀਆਂ ਗੱਲਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ। ਫਿਰ ਤੋਂ ਇੱਕ ਵਾਰ ਸੋਮਵਾਰ ਦਾ ਦਿਹਾੜਾ ਤੁਹਾਡੇ ਨਾਲ, ਲਾਈਨਾਂ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਖੁੱਲ੍ਹ ਕੇ ਚੱਲਣਗੀਆਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਜਿਹੜਾ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਨਾਲ ਨਾਲ ਰਾਜਨ ਸੈਣੀ ਸਾਹਿਬ ਦੇ ਵੀ ਸੁਣੇ ਹੀ ਆ ਰਹੇ ਨੇ। ਇਸ ਵਕਤ ਤੁਸੀਂ ਯੂਟਿਊਬ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਹਰ ਮਾਧਿਅਮ ਦੇ ਉੱਤੇ ਦੁਆਬਾ ਰੇਡੀਓ ਜਿੱਥੇ ਜਿੱਥੇ ਚੱਲਦਾ ਹੈ ਸਰਚ ਕਰਕੇ ਸੁਣ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਤੁਸੀਂ ਵੀ ਨਾਲ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਗਰੁੱਪਾਂ ਦੇ ਵਿੱਚ ਜਿੱਥੇ ਕਿਤੇ ਵੀ ਆਪਾਂ ਜੁੜੇ ਹੋਏ ਹਾਂ ਉਹਦੇ ਵਿੱਚ ਤੁਹਾਡੇ ਲਈ ਲਿੰਕ ਜਿਹੜੇ ਸਾਂਝੇ ਕਰ ਦਿੱਤੇ ਗਏ ਨੇ ਜੀ, ਜਿਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਫੋਨ ਨੰਬਰ ਹਮੇਸ਼ਾ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਬਾਕੀ ਲਿਖ ਵੀ ਦਿੱਤਾ ਜਾਂਦਾ। ਤੇ ਸੋਮਵਾਰ ਤੇ ਦਿਹਾੜੀ ਦੀ ਸ਼ੁਰੂਆਤ ਕਰਦੇ ਹਾਂ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ 7:06 ਨੇ ਤੇ ਮੌਸਮ ਬੜਾ ਸੁਹਾਵਣਾ, ਨਾ ਗਰਮੀ ਤੇ ਨਾ ਸਰਦੀ। ਆਪਣੀਆਂ ਅਗਸਤ ਦੇ ਮਹੀਨੇ ਦੀਆਂ ਧੁੱਪਾਂ ਤੇ ਪਤਝੜ ਦਾ ਮੌਸਮ ਇਹਨਾਂ ਮੁਲਕਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਘਾਹ ਜਿਹੜਾ ਬੜਾ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ ਤੇ ਇਸੇ ਤਰ੍ਹਾਂ ਵਿੱਚ ਵਿੱਚ ਮੀਂਹ, ਠੰਡਾ ਤੱਤਾ ਸਾਰਾ ਕੁਝ ਚੱਲੀ ਜਾਂਦਾ ਜੀ। ਤੇ ਦੋਸਤੋ, ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਹੀ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, ਯੂਕੇ ਦੇ ਵਿੱਚ ਸ਼ਾਮ ਦੇ 5:06 ਨੇ ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:06 ਤੇ ਆਪਣੇ ਵੈਂਕੂਵਰ ਤੇ ਕੈਲੀਫੋਰਨੀਆ ਦੇ ਵਿੱਚ ਸਵੇਰ ਦੇ 9:00 ਦੇ ਉੱਤੇ ਇਸ ਵਕਤ ਜਿਹੜਾ 7 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਨਾ ਕੁਝ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ। ਗੁੱਸਾ ਤੇ ਮਨੁੱਖ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹਦੇ ਉੱਤੇ ਵਾਰਤਾਲਾਪ ਨਾਲ ਨਾਲ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਤ੍ਰਿਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਜਿਹੜੀ ਕੀਤੀ ਜਾਂਦੀ ਹੈ ਤੇ ਵਾਲ ਅਸਲ ਦੇ ਵਿੱਚ ਕੌਣ ਖਰੀਦਦਾ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜੇ ਸਮਾਂ ਇਜਾਜ਼ਤ ਦੇਵੇਗਾ ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ, ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਰਹੇਗੀ। ਤੇ ਸਭ ਤੋਂ ਪਹਿਲਾਂ ਦੇਸ਼ਪਲੇ ਦੀਆਂ ਖ਼ਬਰਾਂ ਤੇ ਹੋਰ ਸਾਰੇ ਸਿਲਸਿਲੇ ਵੱਲ ਨੂੰ ਵੱਧਦੇ ਹਾਂ ਤੇ ਨਾਲ ਨਾਲ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਲਾਈਕ ਨੰਬਰ 1 ਉਹਨਾਂ ਨੇ ਭੇਜਿਆ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 3 ਅਗਸਤ ਦਾ ਦਿਹਾੜਾ ਦੋਸਤੋ ਅੱਜ, ਤੇ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ 2026 ਸੋਮਵਾਰ ਦਾ ਦਿਨ। ਤੇ ਆਪਣੀ ਜ਼ੁਬਾਨ ਤੋਂ ਕਹਿੰਦੇ ਇੰਨੇ ਮਿੱਠੇ ਸ਼ਬਦ ਬੋਲੋ ਜੋ ਵਾਪਸ ਵੀ ਲੈਣੇ ਪੈਣ ਤਾਂ ਉਹ ਕੋੜੇ ਨਾ ਲੱਗਣ, ਕਿਆ ਬਾਤ ਹੈ ਜੀ। ਤੇ ਰਸ ਘੋਲਣਾ ਚਾਹੀਦਾ ਹੈ, ਬੇਸਣੀ ਘੋਲਣਾ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 3 ਅਗਸਤ 1492 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਕ੍ਰਿਸਟੋਫਰ ਕੋਲੰਬਸ ਨਵੀਂ ਦੁਨੀਆ ਦੀ ਖੋਜ ਦੇ ਵਿੱਚ ਸਪੇਨ ਤੋਂ 3 ਸਮੁੰਦਰੀ ਜਹਾਜ਼ਾਂ ਦੇ ਬੇੜੇ ਦੇ ਨਾਲ ਨਿਕਲਿਆ ਸੀ ਤੇ ਉਹਨੂੰ ਜਿਹੜਾ ਸੀ ਅਮਰੀਕਾ ਜਾ ਪਹੁੰਚਿਆ, ਇੰਡੀਆ ਦੀ ਖੋਜ ਕਰਨ ਤੁਰਿਆ ਸੀ। ਤੇ 1914 ਦੇ ਵਿੱਚ ਪਹਿਲੇ ਸੰਸਾਰ ਯੁੱਧ ਦੇ ਵਿੱਚ ਜਰਮਨ ਨੇ ਫਰਾਂਸ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਸੀ ਤੇ 1921 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਦੇ ਰਾਹੀਂ ਫਸਲਾਂ ਦੇ ਉੱਪਰ ਦਵਾਈ ਦਾ ਜਿਹੜਾ ਛਿੜਕਾਅ ਕੀਤਾ ਗਿਆ ਸੀ, ਕਿਆ ਬਾਤ ਹੈ। 1921 ਦੇ ਵਿੱਚ ਭਾਰਤ ਦੇ ਵਿੱਚ ਵੀ ਜਿਹੜਾ ਸੀ ਜਹਾਜ਼ਾਂ ਦੇ ਰਾਹੀਂ ਦਵਾਈ ਦਾ ਛਿੜਕਾਅ ਜਿਹੜਾ ਫਸਲਾਂ ਤੇ ਕੀਤਾ ਗਿਆ। 1957 ਦੇ ਵਿੱਚ ਅਬਦੁਲ ਰਹਿਮਾਨ ਮਲਾਇਆ ਨੇ ਜਿਹੜਾ ਸੀ ਨੇਤਾ ਬਣੇ, ਜਿਸ ਦੀ ਅਗਵਾਈ ਹੇਠ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ ਗਈ। 2004 ਦੇ ਵਿੱਚ ਨਿਊਯਾਰਕ ਦੇ ਵਿੱਚ ਸਟੈਚੂ ਆਫ ਲਿਬਰਟੀ ਦੇ ਦੁਆਰਾ ਖੋਲਿਆ, ਜੋ 2001 ਦੇ ਵਿੱਚ ਬੰਦ ਜਿਹੜਾ ਕੀਤਾ ਗਿਆ ਸੀ ਤੇ ਉਹਨੂੰ ਦੁਬਾਰਾ ਫਿਰ ਉਹ ਖੋਲਿਆ ਗਿਆ ਸੀ। ਤੇ ਕੰਪਿਊਟਰ ਤੇ ਇਨਸਾਨ ਦੀ ਵਾਰਤਾਲਾਪ ਦੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਕੰਪਿਊਟਰ ਦੀ ਖੋਜ 1837 ਦੇ ਵਿੱਚ ਹੁੰਦੀ ਹੈ ਤੇ ਚਾਰਲਸ ਬੈਬੇਜ ਨੇ ਕੀਤੀ ਤੇ ਜਿਸ ਨੂੰ ਕੰਪਿਊਟਰ ਦਾ ਪਿਤਾਮਾ ਜਿਹੜਾ ਕਿਹਾ ਜਾਂਦਾ ਹੈ। ਭਾਵੇਂ ਕਿ ਕੰਪਿਊਟਰ ਸਿਸਟਮ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਰਹੀ ਸੀ, ਪਰ ਕੰਪਿਊਟਰ ਤੋਂ ਪਹਿਲਾਂ ਵੀ ਕੰਮ ਚੱਲਦਾ ਸੀ ਤੇ ਹੁਣ ਵੀ, ਪਰ ਇਸ ਨੂੰ ਵਧਾਉਣ ਦੀ ਲੋੜ ਕਿਉਂ ਪੈ ਗਈ? ਕੈਲਕੂਲੇਸ਼ਨ ਕਰਨੀ ਸੌਖੀ ਹੋ ਗਈ ਕਿਉਂਕਿ ਮਸ਼ੀਨ ਇਨਸਾਨ ਦੇ ਨਾਲੋਂ ਜ਼ਿਆਦਾ ਭਰੋਸੇਮੰਦ ਸੀ। ਡਾਟਾ ਸਭ ਬੜਾ ਸੌਖਾ ਹੋ ਗਿਆ। ਇੱਕ ਥਾਂ ਤੋਂ ਦੂਜੀ ਥਾਂ ਡਾਟਾ ਟ੍ਰਾਂਸਫਰ ਕਰਨਾ, ਜਲਦੀ ਭੇਜਣਾ ਆਸਾਨ ਹੋ ਗਿਆ। ਹਰ ਉਹ ਕੰਮ ਜੋ ਇਨਸਾਨ ਵੀ ਕਰ ਸਕਦਾ ਚਾਹੇ ਸਮਾਂ ਕਿੰਨਾ ਵੀ ਜ਼ਿਆਦਾ ਲੱਗੇ, ਉਹ ਕੰਮ ਕੰਪਿਊਟਰ ਦੇ ਜਿਹੜਾ ਸੀ ਜਲਦੀ ਦੇ ਵਿੱਚ ਸਮੇਂ ਦੀ ਬਚਤ ਕਰਨ ਦੇ ਲਈ ਜਿਹੜਾ ਕਰ ਦਿੱਤਾ। 1980 ਦੇ ਵਿੱਚ ਸੁਪਰ ਕੰਪਿਊਟਰ ਦਾ ਜ਼ਮਾਨਾ ਜਿਹੜਾ ਆਇਆ ਤੇ ਕੰਪਿਊਟਰ ਹੋਰ ਤਾਕਤਵਰ ਹੁੰਦੇ ਗਏ ਤੇ ਹੋ ਵੀ ਰਹੇ ਨੇ। ਅੱਜ ਜਿਹੜੀ ਆ ਕੁਆਂਟਮ ਕੰਪਿਊਟਰ ਦੀ ਗੱਲ ਹੋ ਰਹੀ ਹੈ, ਰਿਸਰਚ ਜਾਰੀ ਹੈ ਜਿਸਦੀ ਅਸੀਮਤ ਤਾਕਤ ਹੋਵੇਗੀ। ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਸਾਡੀ ਦੁਨੀਆ ਨੂੰ ਚਲਾ ਰਹੇ ਨੇ ਤੇ ਇੱਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਵੱਡੇ ਵੱਡੇ ਜਹਾਜ਼ ਸਭ ਕੰਪਿਊਟਰ ਕੰਟਰੋਲ ਮਸ਼ੀਨਾਂ ਬਣਾ ਰਹੀਆਂ ਨੇ। ਮਿਸਾਈਲ ਸਿਸਟਮ ਜਿਹੜਾ ਹੈ ਤੋਂ ਲੈ ਕੇ ਪਰਮਾਣੂ ਹਥਿਆਰ ਕੰਪਿਊਟਰ ਦੇ ਨਾਲ ਕੰਟਰੋਲ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਸਰਕਾਰਾਂ ਕੰਪਿਊਟਰ ਕੰਟਰੋਲ ਡਾਟਾ ਦੇ ਸਹਾਰੇ ਚੱਲ ਰਹੀਆਂ। ਪੂਰੀ ਦੁਨੀਆ ਨੂੰ ਕੰਪਿਊਟਰ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ। ਜੋ ਸਾਡੇ ਹੱਥ ਦੇ ਵਿੱਚ ਮੋਬਾਈਲ ਹੈ ਇਹ ਵੀ ਇੱਕ ਕੰਪਿਊਟਰ ਹੀ ਹੈ, ਪਰ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਪਿਊਟਰ ਦਾ ਦਿਮਾਗ ਹਜੇ ਤੱਕ ਇਨਸਾਨ ਕੰਟਰੋਲ ਕਰ ਰਿਹਾ। ਕੰਪਿਊਟਰ ਉਦੋਂ ਤੱਕ ਕੁਝ ਨਹੀਂ ਕਰਦਾ ਜਦੋਂ ਤੱਕ ਇਨਸਾਨ ਇਸ ਨੂੰ ਕੋਈ ਕਮਾਂਡ ਜਾਂ ਉਹਨੂੰ ਜਿਹੜਾ ਹਦਾਇਤ ਨਹੀਂ ਦਿੰਦਾ, ਆਰਡਰ ਨਹੀਂ ਕਰਦਾ। ਭਾਵੇਂ ਉਹ ਕੰਪਿਊਟਰ ਦੇ ਵਿੱਚ ਇਨਸਾਨ ਵਾਂਗ ਸੋਚਣ ਸਮਝਣ ਦੀ ਤਾਕਤ ਨਹੀਂ ਹੈ, ਸੋਚ ਸਮਝ ਕੇ ਫੈਸਲਾ ਲੈਣ ਦਾ ਕੰਮ ਇਨਸਾਨ ਹੀ ਕਰਦਾ। ਫਿਰ ਉਹ ਕੰਪਿਊਟਰ ਨੂੰ ਕਮਾਂਡ ਦਿੰਦਾ ਹੈ ਕਿ ਹੁਣ ਉਹ ਕੰਮ ਕਰ। ਕੋਈ ਸ਼ਰਾਰਤੀ ਬੰਦਾ ਗਲਤ ਕਮਾਂਡ ਨਾ ਦੇਵੇ, ਇਸ ਦਾ ਵੀ ਜਿਹੜਾ ਹੱਲ ਕੀਤਾ ਹੋਇਆ। ਕੰਪਿਊਟਰ ਨੂੰ ਤਗੜੀ ਸਿਕਿਉਰਿਟੀ ਲਗਾ ਰੱਖੀ ਹੈ, ਪਰ ਹੁਣ ਇਨਸਾਨ ਹੋਰ ਅੱਗੇ ਵੱਧ ਕੇ ਕੰਪਿਊਟਰ ਦੇ ਵਿੱਚ ਸੋਚਣ ਸਮਝਣ ਦੀ ਤਾਕਤ ਪੈਦਾ ਕਰ ਰਿਹਾ। ਜੋ ਇਨਸਾਨ ਦੇ ਦੁਆਰਾ ਇਸ ਨੂੰ ਵਾਰ ਵਾਰ ਕਮਾਂਡ ਨਾ ਦੇਣੀ ਪਵੇ ਤੇ ਕੰਪਿਊਟਰ ਆਪਣੇ ਆਪ ਕੰਮ ਸਮਝ ਕੇ ਆਪਣੇ ਆਪ ਹੀ ਕੰਮ ਪੂਰਾ ਕਰ ਦੇਵੇ ਤੇ ਇਨਸਾਨ ਨੂੰ ਵਿੱਚ ਆਉਣ ਦੀ ਜ਼ਰੂਰਤ ਨਾ ਪਵੇ, ਲੋੜ ਨਾ ਰਵੇ। ਮਤਲਬ ਮਸ਼ੀਨੀ ਇਨਸਾਨ ਜਿਸ ਦੇ ਕੋਲ ਸੋਚਣ ਸਮਝਣ ਦੀ ਤਾਕਤ ਹੋਵੇ। ਦੂਸਰੇ ਪਾਸੇ ਕੁਦਰਤ ਦੀ ਥੋੜੀ ਗੱਲ ਕਰਦੇ ਹਾਂ। ਜਿੱਦਾਂ ਕਿ ਕੁਦਰਤ ਦੇ ਬਹੁਤ ਸਾਰੇ ਗੁਣ ਨੇ, ਉਹਦੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਸ਼ੋਧੀਆਂ ਜਾਂ ਬਹੁਤ ਸਾਰੇ ਐਸੇ ਤੱਥ ਜੋ ਅਸੀਂ ਜੀਵਨ ਭਰ ਦੇ ਵਿੱਚ ਰੋਜ਼ਾਨਾ ਦੀ ਵੀ ਜਿਹੜਾ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ। ਤੇ ਗੱਲ ਕਰਦੇ ਹਾਂ ਕਿੱਕਰਾਂ ਨੂੰ ਆਪਾਂ ਕੰਡਿਆਂ ਦੇ ਨਾਲ ਤਾਂ ਦੇਖਿਆ, ਪਰ ਕਿੱਕਰਾਂ ਤੋਂ ਦਵਾਈ, ਟੂਥਪੇਸਟ, ਇਨਫੈਕਸ਼ਨ ਦੇ ਲਈ ਦਵਾਈਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਕਿੱਕਰ ਦਾ ਕਮਾਲ, ਡਾਇਰੀਏ ਦੇ ਵਿੱਚ ਆਰਾਮ ਜਿਹੜਾ ਹੈ, ਕਿੱਕਰ ਦੇ ਵੱਖ ਵੱਖ ਹਿੱਸੇ ਡਾਇਰੀਏ ਨੂੰ ਦੂਰ ਕਰਨ ਦਾ ਮਦਦ ਕਰਦੇ ਹੈ। ਇਸ ਦੀਆਂ ਤਾਜ਼ੀਆਂ ਪੱਤੀਆਂ ਨੂੰ ਸਫ਼ੇਦ ਤੇ ਕਾਲੇ ਜ਼ੀਰੇ ਨਾਲ ਜਿਹੜਾ ਹੈ ਪੀਸ ਕੇ ਦਿਨ ਦੇ ਵਿੱਚ 3 ਵਾਰ ਇਸ ਦੀ 12 ਗ੍ਰਾਮ ਮਾਤਰਾ ਖਾਣ ਦੇ ਨਾਲ ਡਾਇਰੀਆ ਠੀਕ ਕਹਿੰਦੇ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਦੇ ਨਾਲ ਬਣਿਆ ਕਾੜਾ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਫਾਇਦਾ ਮਿਲਦਾ। ਦੂਸਰੀ, ਦੰਦਾਂ ਦੀ ਸਮੱਸਿਆ ਆ ਜਾਵੇ, ਮਸੂੜੇ ਫੁੱਲਦੇ ਹੋਣ ਜਾਂ ਹੋਰ ਸਾਰੀਆਂ ਚੀਜ਼ਾਂ, ਇਨਫੈਕਸ਼ਨ ਹੋ ਗਈ ਹੋਵੇ ਤਾਂ ਦੰਦਾਂ ਦੀ ਸਮੱਸਿਆ ਕਰੇ ਦੂਰ ਰੋਜ਼ਾਨਾ ਕਿੱਕਰ ਭਾਵ ਬਾਬੁਲ ਵੀ ਉਹਨੂੰ ਕਹਿੰਦੇ ਆ, ਬਾਬੁਲ ਦੀ ਛਿੱਲ ਨੂੰ ਦਾਤਣ ਬਣਾ ਕੇ ਚਿੱਥਣ ਦੇ ਨਾਲ ਲਾਭ ਮਿਲਦਾ ਹੈ। ਇਸ ਦੇ ਨਾਲ ਮਸੂੜਿਆਂ ਦੀ ਸੜਨ ਤੇ ਦੰਦਾਂ ਵਿੱਚੋਂ ਜਿਹੜਾ ਖੂਨ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਤੇ ਦੰਦਾਂ ਦੀ ਸਫਾਈ ਦੇ ਲਈ 60 ਗ੍ਰਾਮ ਬਾਬੁਲ ਦਾ ਜਿਹੜਾ ਕੋਲਾ, 24 ਗ੍ਰਾਮ ਰੋਸਟ ਕੀਤੀ ਹੋਈ ਫਟਕੜੀ ਤੇ 12 ਗ੍ਰਾਮ ਕਾਲਾ ਨਮਕ ਮਿਲਾ ਕੇ ਕਹਿੰਦੇ ਮੰਜਨ ਕਰੋ ਤੇ ਸਾਰੇ ਦੰਦਾਂ ਦੇ ਦੁੱਖ ਜਿਹੜੇ ਦੂਰ ਹੋ ਜਾਣਗੇ। ਐਗਜੀਮਾ 25 ਗ੍ਰਾਮ, ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ ਦੇ ਵਿੱਚ ਉਬਾਲ ਕੇ ਐਗਜੀਮਾ ਵਾਲੇ ਹਿੱਸੇ ਨੂੰ ਜਿਹੜਾ ਭਾਫ਼ ਦੇ ਨਾਲ ਸੇਕ ਦੇ ਦਿਓ। ਸੇਕ ਤੋਂ ਬਾਅਦ ਉਸ ਹਿੱਸੇ ਦੇ ਉੱਤੇ ਘਿਓ ਲਗਾ ਦਿਓ ਤੇ ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜੀਮਾ ਤੋਂ ਪੀੜਤ ਚਮੜੀ ਦੇ ਉੱਤੇ ਲਗਾਉਣ ਦੇ ਨਾਲ ਵੀ ਜਿਹੜਾ ਚਮੜੀ ਰੋਗ ਖਤਮ ਹੁੰਦੇ ਹੈ। ਟਾਸਲ ਕਿੱਕਰ ਦੀ ਛਿੱਲ ਦੇ ਗਰਮ ਕਾੜੇ ਦੇ ਵਿੱਚ ਨਮਕ ਮਿਲਾ ਕੇ ਲੂਣ ਮਿਲਾ ਕੇ ਗਰਾਰੇ ਕਰਨ ਦੇ ਨਾਲ ਟਾਸਲ ਤੁਰੰਤ ਠੀਕ ਹੋ ਜਾਂਦਾ ਹੈ, ਯਾਨੀ ਕਿ ਗਲੇ ਦੀ ਪ੍ਰੋਬਲਮ ਹੋਵੇ। ਕੰਸਕਟੀ ਵਾਈਟਿਸ, ਰਾਤ ਨੂੰ ਸੌਣ ਤੋਂ ਪਹਿਲਾਂ ਕੰਸਕਟੀ ਵਾਈਟਿਸ ਵਾਲੀਆਂ ਅੱਖਾਂ ਦੇ ਉੱਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਤੇ ਇਸ ਨੂੰ ਕਿਸੇ ਸਾਫ਼ ਕੱਪੜੇ ਦੇ ਨਾਲ ਬੰਨ ਦਿਓ ਤੇ ਅਗਲੇ ਦਿਨ ਕਹਿੰਦੇ ਅੱਖਾਂ ਦੇ ਵਿੱਚ ਉਹ ਲਾਲਗੀ ਜਿਹੜੀ ਹੈ, ਲਾਲਪਨ ਆ ਜਾਂਦਾ ਹੈ, ਉਹ ਜਿਹੜਾ ਦਰਦ ਦੂਰ ਹੋ ਜਾਵੇਗੀ। ਖਾਂਸੀ ਜਾਂ ਜਿਹੜੇ ਵਾਇਰਲ ਨੇ, ਲਾਭਦਾਇਕ ਕਿੱਕਰ ਦੀਆਂ ਮੁਲਾਇਮ ਪੱਤਿਆਂ ਨੂੰ ਕਹਿੰਦੇ ਪਾਣੀ ਦੇ ਵਿੱਚ ਉਬਾਲ ਕੇ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਖਾਂਸੀ ਜਿਹੜੀ ਹੈ, ਛਾਤੀ ਦਾ ਦਰਦ ਠੀਕ ਹੋ ਜਾਂਦਾ ਹੈ ਤੇ ਚਾਹੋ ਤਾਂ ਇਸ ਦੀ ਗੂੰਦ ਨੂੰ ਵੀ ਕਹਿੰਦੇ ਮੂੰਹ ਦੇ ਵਿੱਚ ਰੱਖ ਕੇ ਚੂਸ ਵੀ ਸਕਦੇ ਹੋ। ਸੱਟ ਜਾਂ ਸੜਨ ਦੇ ਉੱਤੇ ਵੀ ਲਾਭਦਾਇਕ ਪੱਤਿਆਂ ਨੂੰ ਜਿਹੜਾ ਜ਼ਖਮ ਦੇ ਉੱਤੇ ਜਾਂ ਸੜੀ ਥਾਂ ਦੇ ਉੱਤੇ ਲਗਾਉਣ ਦੇ ਲਈ ਵਰਤਿਆ ਜਾਂਦਾ ਸੀ, ਦਾਗ ਲੱਗਣ ਤੋਂ ਰੋਕਦਾ ਸੀ। ਇਸ ਦੇ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਵੀ ਹਿੱਸਾ ਸੜ ਜਾਵੇ ਤਾਂ ਉਸ ਥਾਂ ਦੇ ਉੱਤੇ ਕਹਿੰਦੇ ਐ ਕਿੱਕਰ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ ਤੇ ਆਰਾਮ ਮਿਲੇਗਾ। ਆਖਰ ਦੇ ਵਿੱਚ ਕਿੱਕਰ ਦੇ ਤੁੱਕੇ ਫਲੀਆਂ ਜਿਹੜੀਆਂ ਨੇ ਜਿਸਦਾ ਕੰਮ ਅਚਾਰ ਪਾ ਕੇ ਖਾਂਦੇ ਆ, ਇਹ ਜਿਹੜਾ ਸਾਡੇ ਡਾਈਜੈਸਮ ਸਿਸਟਮ ਜਿਹੜਾ ਜੋ ਆਪਾਂ ਡਾਈਜੈਸਟ ਕਰਦੇ ਹਾਂ ਮੇਦੇ ਦੇ ਲਈ ਵੀ ਬੇਹੱਦ ਸਹਾਇਕ ਹੁੰਦੇ ਨੇ। ਇਸ ਦੀਆਂ ਫਲੀਆਂ ਮੇਦੇ ਦੀਆਂ ਬਿਮਾਰੀਆਂ ਨੂੰ ਕਹਿੰਦੇ ਦੂਰ ਕਰਨ ਦੇ ਵਿੱਚ ਸਹਾਇ ਨੇ। ਪਰ ਪਈਆ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੋ ਕਰਨਾ। ਤੇ ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਤੁਹਾਡੇ ਲਈ ਗੱਲਬਾਤ, ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਤੇ ਉਹਦੇ ਸਿਲਸਿਲੇ ਦੀ ਗੱਲ ਕਰਦੇ ਹਾਂ। ਨਾਲ ਨਾਲ ਤੁਹਾਡੇ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਕਿ ਭਾਈ ਆਪ ਕੀ ਸਰਕਾਰ ਚੁੱਪ ਕਿਉਂ ਹੈ, ਬਘੇਲ ਗੋ ਬੈਕ, ਕੰਗਣਾ ਨੂੰ ਇਸਲਾਮਿਕ ਜਿਹੜਾ ਫੋਬੀਆ ਖਾ ਰਿਹਾ ਤੇ ਕੋਰਟ ਦੇ ਵਿੱਚ ਚਾਹੇ ਜਿੱਤਾਂ ਹਾਸਲ ਕੀਤੀਆਂ ਪਹਿਲਵਾਨਾਂ ਨੇ ਫਾਈਟ ਰਿੰਗ ਦੇ ਵਿੱਚ, ਪਰ ਕੋਰਟ ਰਿੰਗ ਦੇ ਵਿੱਚ ਵਿਨੇਸ਼ ਫੋਗਾਟ ਜਿਹੜੀ ਹੈ ਹਾਰੀ ਹੈ ਤੇ ਬ੍ਰਿਜ ਜਿਹੜਾ ਭੂਸ਼ਣ ਹੈ ਉਹ ਫਿਰ ਤੋਂ ਆਪਣੀਆਂ ਮੁੱਛਾਂ ਨੂੰ ਵੱਟ ਦੇਣ ਲੱਗਿਆ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਪੇਪਰ ਲੀਕ, ਸਰਕਾਰੀ ਮੁਲਾਜ਼ਮਾਂ ਦੇ ਡੀਏ, SGPC ਦੇ ਫੈਸਲੇ, ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਹਾਈਕੋਰਟ ਦੇ ਅਹਿਮ ਫੈਸਲੇ ਤੇ ਪੰਜਾਬ ਦੇ ਹੋਰ ਜਨਤਕ ਮੁੱਦਿਆਂ ਦੇ ਉੱਤੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਦਾ ਗੰਭੀਰ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਖੁੱਲ੍ਹੇ ਫੋਨ ਲਾਈਨ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਦੂਸਰੇ ਪਾਸੇ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵਿੱਚ ਬ੍ਰਿਜ ਭੂਸ਼ਣ ਮਾਮਲੇ ਦਾ ਫੈਸਲਾ ਆਇਆ, ਦਿੱਲੀ ਤੇ ਪਾਕਿਸਤਾਨ ਦੇ ਨਾਲ ਜੁੜੀਆਂ ਸਿਆਸੀ ਘਟਨਾਵਾਂ ਦਾ ਜ਼ਿਕਰ ਹੋਏਗਾ, ਆਸਟ੍ਰੇਲੀਆ ਗੁਰੂ ਘਰ ਦੇ ਵਿੱਚ ਉਹਦੀ ਰਿਪੋਰਟ ਆ ਗਈ ਹੈ ਜਾਂਚ ਦੀ, ਤੇ ਇਰਾਨ ਅਮਰੀਕਾ ਤਣਾਅ, ਆਤਮਘਾਤੀ ਹਮਲੇ ਤੇ ਚੀਨ ਦੇ ਵੱਧਦੇ ਪ੍ਰਭਾਵ ਵਰਗੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ। ਤੁਹਾਡੇ ਵਿਚਾਰ ਕੀ ਨੇ, ਕੀ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਲੋੜੀਂਦੀ ਬਹਿਸ ਹੋ ਰਹੀ ਹੈ? ਹੁਣ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ, ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਨਾਲ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਅਸੈਂਬਲੀ ਸੈਸ਼ਨ ਦੀ, ਜੋ ਕਿ 3 ਤਰੀਕ ਤੋਂ ਅੱਜ ਤੋਂ ਸ਼ੁਰੂ ਹੋ ਗਿਆ, 10 ਜਿਹੜਾ ਅਗਸਤ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਮਨਪ੍ਰੀਤ ਸਿੰਘ ਇਆਲੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਕਮੇਟੀ ਦੀ ਸ਼ਲਾਘਾ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਆਵਾਜ਼ ਨੂੰ ਦੇਸ਼ ਵਿਰੋਧੀ ਕਰਾਰ ਨਹੀਂ ਦਿੱਤਾ ਜਾ ਸਕਦਾ, ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦਾ ਬਿਆਨ ਆਇਆ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਨੀਟ ਪੇਪਰ ਲੀਕ ਅਤੇ ਵਿਦਿਆਰਥੀਆਂ ਤੇ ਜ਼ਬਰ ਖਿਲਾਫ਼ ਜਿਹੜਾ ਹਰਪਾਲ ਚੀਮਾ ਵੱਲੋਂ ਸਦਨ ਦੇ ਵਿੱਚ ਮਤਾ ਜਿਹੜਾ ਪੇਸ਼ ਕੀਤਾ ਗਿਆ। MLA ਚਰਨਜੀਤ ਸਿੰਘ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਧਿਆਨ ਦਵਾਊ ਨੋਟਿਸ ਪੇਸ਼ ਕੀਤਾ। ਕੁਲਦੀਪ ਧਾਲੀਵਾਲ ਤੇ ਮਨਪ੍ਰੀਤ ਸਿੰਘ ਇਆਲੀ ਵਿਚਾਲੇ ਤਿੱਖੀ ਨੋਕਝੋਕ ਵੀ ਹੋਈ। ਸਦਨ ਦੇ ਵਿੱਚ ਸਿਫਰ ਕਾਲ ਦੇ ਦੌਰਾਨ ਫਿਲਮ ਸਤਲੁਜ ਦਾ ਵੀ ਜਿਹੜੀ ਹੈ ਗੂੰਜ ਗੂੰਜੀ ਹੈ। ਤੇ ਦੂਸਰੇ ਪਾਸੇ ਅਸੀਂ ਪੇਪਰ ਲੀਕ ਮਾਮਲੇ ਦੇ ਉੱਤੇ ਬਹਿਸ ਲਈ ਤਿਆਰ ਹਾਂ, ਸਿੱਖਿਆ ਮੰਤਰੀ ਪੰਜਾਬ ਨੇ ਕਿਹਾ। ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦਾ ਪ੍ਰਦਰਸ਼ਨ ਜਾਰੀ ਰਿਹਾ ਤੇ ਮੁੱਦਾ ਜਿਹੜਾ ਭੱਕ ਗਿਆ। ਪੰਜਾਬ ਦੇ ਸਿੱਖ ਵਿਭਾਗ ਦੇ ਵਿੱਚ 31,370 ਅਸਾਮੀਆਂ ਖਾਲੀ ਪਈਆਂ ਨੇ, ਬਾਜਵਾ ਸਾਹਿਬ ਨੇ ਓਬਜੈਕਸ਼ਨ ਇਹ ਚੱਕਿਆ। ਦੂਸਰੇ ਪਾਸੇ ਕਹਿੰਦੇ ਆ ਪੰਜਾਬ ਸੂਬਾ No. 1 ਐਜੂਕੇਸ਼ਨ ਦੇ ਵਿੱਚ ਹੋ ਗਿਆ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਤੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ, ਓਲੰਪੀਅਨ ਰਣਧੀਰ ਸਿੰਘ, ਪੰਜਾਬੀ ਗਾਇਕ ਭੋਲਾ ਰਾਮ, ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਦੇ ਚਾਚਾ ਮਨਜੀਤ ਸਿੰਘ ਢੌਂਸ, ਭੁਪਿੰਦਰ ਸਿੰਘ ਪਾੜਾ, ਫੌਜ ਦੇ ਜਵਾਨ ਸਿਕੰਦਰ ਸਿੰਘ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਾਨਾਂ ਗਵਾਉਣ ਵਾਲੇ ਬੱਚਿਆਂ ਨੂੰ ਅੱਜ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਦੂਸਰੇ ਪਾਸੇ ਕਾਂਗਰਸ ਐਮ ਐਲ ਏ ਦਾ ਜਿਹੜਾ ਵੱਲੋਂ ਪੇਪਰ ਲੀਕ ਮਾਮਲੇ ਦੇ ਉੱਤੇ ਸਰਕਾਰ ਦੀ ਘੇਰਾਬੰਦੀ ਕੀਤੀ ਗਈ। ਵਿਧਾਨ ਸਭਾ ਬਾਹਰ ਜਿਹੜਾ ਨਾਅਰੇਬਾਜ਼ੀ ਹੋਈ। ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਕਾਂਗਰਸੀਆਂ ਦੇ ਵਿਧਾਇਕਾਂ ਦੇ ਵੱਲੋਂ ਪੇਪਰ ਲੀਕ ਦੇ ਮੁੱਦੇ ਉੱਤੇ ਸਰਕਾਰ ਦੀ ਘੇਰਾਬੰਦੀ ਜਿਹੜੀ ਕੀਤੀ ਗਈ। ਇਸ ਦੇ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਪੇਪਰ ਲੀਕ ਦੇ ਮਾਮਲੇ ਚ ਪੰਜਾਬ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੰਤਰ ਮੰਤਰ ਦੇ ਉੱਤੇ ਵਿਦਿਆਰਥੀਆਂ ਦੇ ਧਰਨੇ ਦੇ ਵਿਚ ਪਹੁੰਚੇ ਹਨ ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪਰ ਪੰਜਾਬ ਦੇ ਵਿਚ ਹੋਏ ਪੇਪਰ ਲੀਕ ਮਾਮਲਿਆਂ ਦੇ ਵਿਚ ਉਨ੍ਹਾਂ ਨੇ ਚੁੱਪੀ ਧਾਰ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਹੋਏ ਪੇਪਰ ਲੀਕ ਦੇ ਮਾਮਲਿਆਂ ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦੈ। ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਗੁਰੂ ਦੋਖੀ ਕਰਾਰੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਮੱਥੇ ਨਹੀਂ ਲੱਗਣਗੇ। ਪਰ ਇਸ ਦੇ ਬਾਰੇ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਇਸ ਦਾ ਨਾ ਦਿੱਤਾ ਤੇ ਸੰਗਤਾਂ ਦੇ ਉੱਤੇ ਜਿਹੜੀ ਗੱਲ ਛੱਡ ਦਿੱਤੀ। ਇਸੇ ਤਰ੍ਹਾਂ ਐਚ ਜੀ ਪੀ ਸੀ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ਾਂ ਦੇ ਵਿਚ ਨਾ ਭੇਜਣ ਦਾ ਜਿਹੜਾ ਫੈਸਲਾ ਲਿਆ ਗਿਆ। ਪਿਛਲੇ ਦਿਨਾਂ ਦੇ ਵਿਚ ਕੈਨੇਡਾ ਦੇ ਵਿਚ ਜੋ ਸਰੂਪ ਭੇਜੇ ਗਏ ਸਨ 3 ਮਹੀਨੇ ਸ਼ਿਪ ਦੇ ਵਿਚ ਰਹਿਣ ਦੇ ਕਾਰਨ ਉਹਦੇ ਉੱਤੇ ਕਾਫ਼ੀ ਜਿਹੜਾ ਵਿਰੋਧ ਉੱਠੇ ਸਨ ਗੱਲਾਂ ਬਾਤਾਂ ਚ ਤੇ ਅੱਜ ਫਿਰ ਐਚ ਜੀ ਪੀ ਸੀ ਵੱਲੋਂ ਇਸ ਦੇ ਉੱਤੇ ਜਿਹੜਾ ਕਾਰਵਾਈ ਜਾਂ ਜੋ ਵੀ ਉਹਨਾਂ ਨੇ ਅੱਜ ਡਿਸੀਜਨ ਬਣਾਇਆ। ਪਾਵਨ ਬੀੜਾਂ ਜਿਹੜੀਆਂ ਨੇ ਕੈਨੇਡਾ ਭੇਜਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫੈਸਲਾ ਕੀਤਾ। ਇਸ ਦੇ ਦੌਰਾਨ ਅੱਜ ਕੁਝ ਸਿੱਖਾਂ ਨੇ ਕੈਨੇਡਾ ਦੇ ਵੈਂਕੂਵਰ ਤੇ ਲੋਅਰ ਮੇਨਲੈਂਡ ਦੀ ਜਿਹੜੀ ਸਿੱਖ ਸੰਗਤ ਦੇ ਵੱਲੋਂ ਭੇਜਿਆ ਇੱਕ ਸੁਝਾਅ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਸੌਂਪਿਆ ਹੈ, ਜਿਸ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਦੇਸ਼ ਭੇਜਣ ਸਬੰਧੀ ਸੁਝਾਅ ਪੱਤਰ ਭੇਜੇ ਨੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰਿਤ ਇੰਚਾਰਜ ਬਗੀਚਾ ਸਿੰਘ ਨੇ ਪੱਤਰ ਪ੍ਰਾਪਤ ਕੀਤਾ। ਪੱਤਰ ਸੌਂਪਣ ਆਏ ਸਿੱਖਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਲਵਾਂ ਨੇ ਦਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਸਰੂਪ ਜੋ ਜਿਹੜੇ ਸਰੂਪ ਕੈਨੇਡਾ ਭੇਜੇ ਗਏ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2009 ਦੇ ਵਿਚ ਬਣੇ ਵਿਧਾਨ ਅਤੇ ਅੰਤਰਿੰਗ ਕਮੇਟੀ ਦੇ ਮਤੇ ਦੇ ਅਨੁਸਾਰ ਉਥੋਂ ਦੀ ਸੰਗਤ ਦੀ ਮੰਗ ਤੋਂ ਬਾਅਦ ਭੇਜੇ ਗਏ ਨੇ, ਜਿਸ ਦੇ ਵਿਚ ਕੋਈ ਵੀ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿਚ ਵਸਦੇ ਨੇ, ਜਿੱਥੋਂ ਸੰਗਤ ਦੇ ਵੱਲੋਂ ਪਾਵਨ ਸਰੂਪ ਭੇਜਣ ਦੀ ਜਿਹੜੀ ਮੰਗ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਰਹਿੰਦੀ ਹੈ ਤੇ ਸਿੱਖ ਪ੍ਰਚਾਰ ਪ੍ਰਸਾਰ ਦੇ ਮੱਦੇਨਜ਼ਰ ਸਮੇਂ ਸਮੇਂ ਪਾਵਨ ਸਰੂਪ ਵਿਦੇਸ਼ਾਂ ਦੇ ਵਿਚ ਭੇਜੇ ਜਾਂਦੇ ਨੇ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਦੇ ਵਿਚ ਭੇਜਣ ਸਬੰਧੀ ਮੌਜੂਦਾ ਵਿਧਾਨ ਸਭਾ ਸੰਗਤ ਦੇ ਕੁਝ ਸੁਝਾਅ ਪੁੱਜੇ ਨੇ ਤੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਦੇ ਵਿਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਦੇ ਤਹਿਤ ਹੀ ਅੱਜ ਆਏ ਸਿੱਖਾਂ ਵੱਲੋਂ ਸੁਝਾਅ ਪੱਤਰ ਪ੍ਰਾਪਤ ਕੀਤਾ ਗਿਆ ਤੇ ਜਿਸ ਨੂੰ ਵਧੇਰੇ ਵਿਚਾਰ ਦੇ ਲਈ ਜਥੇਦਾਰ ਦੇ ਕੋਲ ਪੇਸ਼ ਕੀਤਾ ਜਾਏਗਾ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਹਿਬਾਨ ਇਸ ਉੱਤੇ ਵਿਚਾਰ ਕਰਕੇ ਅਗਲੇ ਦਿਸ਼ਾ ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤੇ ਫਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। ਸਕੱਤਰ ਨੇ ਕਿਹਾ ਕਿ ਕੁਝ ਸਿੱਖਾਂ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਵਿਚ ਪਾਵਨ ਸਰੂਪ ਕੰਟੇਨਰ ਤੇ ਖਸਤਾ ਹਾਲਤ ਬੱਸ ਰਾਹੀਂ ਜਿਹੜਾ ਭੇਜੇ ਗਏ ਤੇ ਉਹ ਪਾਵਨ ਸਰੂਪ ਸਲਾਬੇ ਨੇ, ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਬਿਲਕੁਲ ਨਵੀਂ ਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਦੇ ਵਿਚ ਪੂਰਨ ਸਤਿਕਾਰ ਨਿਯਮਾਂ ਤੇ ਮਰਿਆਦਾ ਦੇ ਅਨੁਸਾਰ ਸੁਖ ਆਸਨ ਰੂਪ ਦੇ ਵਿਚ ਸੁਸ਼ੋਭਿਤ ਕਰਕੇ ਭੇਜੇ ਗਏ ਨੇ, ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਦੇ ਵੱਲੋਂ ਪੂਰੇ ਅਦਬ ਅਤੇ ਸਤਿਕਾਰ ਦੇ ਨਾਲ 5 ਸਿੰਘਾਂ ਦੀ ਹਾਜ਼ਰੀ ਦੇ ਵਿਚ ਪ੍ਰਾਪਤ ਕਰਨ ਉਪਰੰਤ ਗੁਰੂ ਘਰ ਵਿਖੇ ਬਿਰਾਜਮਾਨ ਕੀਤਾ ਗਿਆ। ਜਿਸ ਗੁਰੂ ਘਰ ਵਿਖੇ ਸਰੂਪ ਭੇਜੇ ਗਏ ਨੇ ਉਥੋਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸਰੂਪ ਪਹੁੰਚਣ ਤੋਂ ਪਹਿਲਾਂ ਹੀ ਆਪ ਦੇਖ ਕੇ ਆਏ ਸਨ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਕੈਨੇਡਾ ਪਹੁੰਚਣ ਤੋਂ ਬਾਅਦ ਗੁਰੂ ਘਰ ਪ੍ਰਬੰਧਕਾਂ ਨੇ ਸ਼ੁਕਰਾਨੇ ਦੇ ਵਜੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਸਮਾਗਮ ਕੀਤਾ, ਜਿਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਉੱਥੇ ਗਏ ਤੇ ਉਨ੍ਹਾਂ ਨੇ ਵੀ ਸਮੁੱਚਾ ਪ੍ਰਬੰਧ ਸੰਤੁਸ਼ਟੀਜਨਕ ਜਿਹੜਾ ਪਾਇਆ ਹੈ। ਸ੍ਰੀ ਕਾਲਮਾ ਹੁਣਾ ਕਿਹਾ ਕਿ ਸੱਚਾਈ ਇਹ ਹੈ ਕਿ ਪਾਵਨ ਬੀੜਾਂ ਦੀ ਕੋਈ ਬੇਅਦਬੀ ਨਹੀਂ ਹੋਈ ਹੈ ਤੇ ਨਾ ਹੀ ਕਿਸੇ ਸਰੂਪ ਨੂੰ ਸਲਾਬ ਜਿਹੜੀ ਆਈ ਹੈ। ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਸਭਾ ਜਿਹੜਾ ਗੁਰੂ ਸਿੰਘ ਸਭਾ ਸਰੀ ਕੈਨੇਡਾ ਵਿਖੇ ਬਿਲਕੁਲ ਸੁਰੱਖਿਅਤ ਪੁੱਜੇ ਨੇ। ਸੰਗਤਾਂ ਦੇ ਵੱਲੋਂ ਇਸ ਲਈ ਜਿਹੜਾ ਧੰਨਵਾਦ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਤੇ ਉਨ੍ਹਾਂ ਕਿਹਾ ਕਿ ਉਥੋਂ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਭੇਜੀਆਂ ਗਈਆਂ ਨੇ ਤੇ ਉਹ ਅਗਾਂਹ ਪਾਵਨ ਬੀੜਾਂ ਜਿਸ ਨੂੰ ਵੀ ਸੌਂਪ ਰਹੇ ਨੇ ਉਸਦਾ ਮੁਕੰਮਲ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਭੇਜਿਆ ਜਾਵੇ। ਆਖਰ ਚ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਫੈਲਾਈ ਜਾ ਰਹੀ ਜਿਹੜੀ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਜਿਹੜੇ ਉੱਥੇ ਹਾਜ਼ਰ ਰਹੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਤੇ ਬਘੇਲ ਜਿਹੜਾ ਹੈ ਗੋ ਬੈਕ ਦੇ ਪੋਸਟਰ ਲੱਗੇ ਹੈ ਗੜ੍ਹ ਜਿਹੜਾ ਰਾਜਾ ਵੜਿੰਗ ਦੇ ਗੜ੍ਹ ਦੇ ਵਿੱਚ ਮੁਕਤਸਰ ਵਿਖੇ। ਮੁਕਤਸਰ ਵਿੱਚ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਖਿਲਾਫ਼ ਪੋਸਟਰ ਵਾਇਰਲ ਹੋਏ ਨੇ ਪਰ ਲਵਾ ਕੌਣ ਰਿਹਾ ਇਹ ਸਮਝ ਤੋਂ ਬਾਹਰ ਹੈ। ਕਹਿੰਦੇ ਨੇ ਕਿ ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਪਾਰਟੀ ਜੇਕਰ ਮੈਨੂੰ ਹਟਾ ਵੀ ਦਿੰਦੀ ਹੈ ਤਾਂ ਵੀ ਮੈਂ ਕਾਂਗਰਸ ਦੀ ਮਜ਼ਬੂਤੀ ਦੇ ਲਈ ਕੰਮ ਕਰਦਾ ਰਹਾਂਗਾ। ਤੇ ਸਵੇਰ ਤੱਕ ਜਿਹੜੇ ਇਹ ਬਿਆਨ ਸਕ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਰਾਜਾ ਵੜਿੰਗ ਕਾਂਗਰਸ ਵਾਲੇ ਕਹਿੰਦੇ ਕਾਂਗਰਸ ਨੇ ਬਹੁਤ ਕੁਝ ਮੈਨੂੰ ਦਿੱਤਾ ਹੁਣ ਅਸਤੀਫ਼ਾ ਵੀ ਦੇ ਸਕਦਾ ਮੈਂ, ਇਸ ਤਰ੍ਹਾਂ ਦੀ ਕੋਈ ਕਹਿੰਦੇ ਪਰਵਾਹ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਦੇ ਇੰਚਾਰਜ AICC ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਅਤੇ ਹੋਰਡਿੰਗਸ ਅੱਜ ਵੜਿੰਗ ਦੇ ਆਪਣੇ ਸ਼ਹਿਰ ਮੁਕਤਸਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇ ਹੈ। ਇਹ ਘਟਨਾ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਹਮਣੇ ਆਈ ਹੈ। ਪੋਸਟਰਾਂ ਦੇ ਉੱਤੇ ਲਿਖੇ ਨਾਰੇ ਸਨ ਬਘੇਲ ਗੋ ਬੈਕ ਤੇ ਚੰਨੀ ਨੂੰ ਵਾਪਸ ਲਿਆਓ। ਇਸ ਪਾਰਟੀ ਪ੍ਰੋਗਰਾਮ ਦੇ ਵਿੱਚ ਭੁਪੇਸ਼ ਬਘੇਲ, ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਾਮਲ ਹੋਣਾ ਹੋਏ ਨੇ ਤੇ ਇਹ ਜਿਹੜਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਪੋਸਟਰਾਂ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਇਸ ਮਾਮਲੇ ਦੇ ਉੱਤੇ ਕਾਂਗਰਸ ਲੀਡਰਸ਼ਿਪ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਇਹ ਗੱਲਬਾਤ। ਧੜੇਬੰਦੀ ਇਸ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਅੱਜ ਦਿਨ ਦੇ ਸਮੇਂ ਬਠਿੰਡਾ ਦੇ ਵਿੱਚ ਵੀ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਪਹਿਲਾਂ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ ਵਿੱਚ ਹੋਏ ਪਾਰਟੀ ਸਮਾਗਮਾਂ ਦੇ ਦੌਰਾਨ ਵੀ ਕਾਂਗਰਸ ਅੰਦਰ ਧੜੇਬੰਦੀ ਖੁੱਲ੍ਹ ਕੇ ਜਿਹੜਾ ਸਾਹਮਣੇ ਆ ਚੁੱਕੀ ਹੈ। ਦੂਸਰੇ ਪਾਸੇ ਲੰਬੇ ਸਮੇਂ ਦਾ ਫੈਸਲਾ ਜਿਹੜਾ ਫਸਿਆ ਸੀ ਅੱਜ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦਿੱਤਾ ਹਾਈਕੋਰਟ ਨੇ। ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA ਦੇਣ ਦੇ ਹੁਕਮ ਹੋ ਗਿਆ ਪੰਜਾਬ ਸਰਕਾਰ ਨੂੰ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉਸ ਸਮੇਂ ਵੱਡੀ ਜਿੱਤ ਹੋਈ ਹੈ ਜਦੋਂ ਮਹਿੰਗਾਈ ਭੱਤੇ DA ਸੰਬੰਧੀ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਿਆਂ ਸੂਬਾ ਸਰਕਾਰ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA 15,000 crore ਦਾ ਜਿਹੜਾ ਇਹ ਬੋਝ ਹੈ ਸਰਕਾਰ ਦੇ ਉੱਤੇ, ਜੇ ਇਹ ਨਹੀਂ ਦਿੰਦੀ ਤਾਂ 6% ਹੋਰ ਟੈਕਸ ਲੱਗੇਗਾ, ਮਤਲਬ ਕਿ ਫਿਰ ਉਹਦੇ ਉੱਤੇ ਵਿਆਜ ਲੱਗਣਾ ਸ਼ੁਰੂ ਹੋਏਗਾ, ਵਿਆਜ ਦੇ ਨਾਲ ਫਿਰ ਵਸੂਲ ਕਰਨਗੇ ਉਹ। ਇਸ ਫੈਸਲੇ ਦੇ ਨਾਲ ਹਾਈਕੋਰਟ ਨੇ ਸਾਰੀਆਂ LPA ਪਟੀਸ਼ਨਾਂ ਖਤਮ ਕਰ ਦਿੱਤੀਆਂ ਨੇ ਤੇ ਸਰਕਾਰ ਨੂੰ ਹਾਈਕੋਰਟ ਦੇ ਵਿੱਚ ਐਫੀਡੈਵਿਟ ਵੀ ਜਿਹੜਾ ਫਾਈਲ ਕਰਨ ਦੇ ਲਈ ਕਿਹਾ ਗਿਆ। ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਵੱਲੋਂ ਦਿੱਤੇ ਗਏ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਪੰਜਾਬ ਸਰਕਾਰ ਦੀਆਂ LPAs 226 ਦੇ LPA ਨੰਬਰ 1249 ਤੇ 226 ਦੇ 1473 ਨੂੰ ਖਾਰਜ ਕਰ ਦਿੱਤਾ। ਲੱਖਾਂ ਮੁਲਾਜ਼ਮਾਂ ਨੂੰ ਰਾਹਤ ਮਿਲੀ ਹੈ, ਸਰਕਾਰ ਨੂੰ ਵੱਡਾ ਝਟਕਾ ਲੱਗਿਆ। ਅਦਾਲਤ ਦੇ ਇਸ ਫੈਸਲੇ ਦੇ ਨਾਲ ਜਿੱਥੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੀ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਵੀ ਮਹਿਸੂਸ ਹੋਇਆ। ਸਾਲ 2023 ਤੋਂ DA ਦੇ ਭੁਗਤਾਨ ਦੇ ਵਿੱਚ ਦੇਰੀ ਕਾਰਨ ਮੁਲਾਜ਼ਮ ਪਰੇਸ਼ਾਨ ਚੱਲ ਰਹੇ ਨੇ ਤੇ ਸੂਬੇ ਦੇ ਮੁਲਾਜ਼ਮ ਜਿਹੜੇ ਨੇ ਇਸ ਸਮੇਂ ਕੇਂਦਰ ਦੇ ਨਾਲੋਂ 18% ਘੱਟ DA ਲੈ ਰਹੇ ਨੇ। ਮੁਲਾਜ਼ਮ ਵਾਰ ਵਾਰ DA ਦੀ ਜਿਹੜੀ ਮੰਗ ਕਰ ਰਹੇ ਸਨ ਤੇ ਪੰਜਾਬ ਸਰਕਾਰ DA ਦੇਣ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਦੇਣਾ ਜਿਹੜਾ ਪਵੇਗਾ ਵਿਆਜ ਨਾਲ, ਤੇ ਐਡਵੋਕੇਟ ਸੰਨੀ ਸਿੰਗਲਾ ਨੇ ਕਿਹਾ ਕਿ ਅਦਾਲਤ ਨੇ ਉਕਤ ਫੈਸਲਾ ਸੁਣਾਇਆ ਕਿ ਜੇਕਰ ਇਸ ਮਹੀਨੇ ਦੇ ਅੰਤ ਤੱਕ ਭੁਗਤਾਨ ਨਾ ਕੀਤਾ ਗਿਆ ਤਾਂ ਸਰਕਾਰ ਨੂੰ 6% ਜਿਹੜਾ ਵਿਆਜ ਵੀ ਨਾਲ ਦੇਣਾ ਪਵੇਗਾ। ਦੂਸਰੇ ਪਾਸੇ ਖਤਮ ਹੋਈ ਆ ਵਕੀਲਾਂ ਦੀ ਹੜਤਾਲ, ਇਹ ਜੋ ਅਖਬਾਰੀ ਸੁਰਖੀਆਂ ਲੱਗ ਰਹੀਆਂ ਨੇ, ਅਸਲੀਅਤ ਪਿੱਛੇ ਕੁਝ ਹੋਰਾਂ ਚੱਲ ਰਹੀਆਂ ਨੇ। ਤੇ ਐਲ ਏ ਡੀ ਸੀ ਨੀਤੀ ਦੇ ਬਾਰੇ ਬਣੀਆਂ ਕਹਿੰਦੇ ਸਹਿਮਤੀ। ਲੀਗਲ ਐਂਡ ਡਿਫੈਂਸ ਕੌਂਸਲ ਜਿਹੜੀ ਹੈ ਨੀਤੀ ਦੇ ਵਿਰੋਧ ਦੇ ਵਿਚ ਪੰਜਾਬ ਦੇ ਵਕੀਲਾਂ ਦਾ ਅੰਦੋਲਨ ਕਹਿੰਦੇ ਸੋਮਵਾਰ ਨੂੰ 28ਵੇਂ ਦਿਨ ਨਿਰਣਾਇਕ ਦੌਰ ਦੇ ਵਿਚ ਪਹੁੰਚ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਅਗਵਾਈ ਦੇ ਵਿਚ ਨੌ ਵਰਕ ਜਾਣੀ ਕਿ ਕੰਮ ਨਾ ਕਰਨਾ ਪੂਰੀ ਤਰ੍ਹਾਂ ਸਫਲ ਰਿਹਾ, ਜਿਸ ਦੇ ਕਾਰਨ ਅਦਾਲਤਾਂ ਦਾ ਨਿਯਮਤ ਕੰਮਕਾਜ ਪ੍ਰਭਾਵਿਤ ਹੋਇਆ ਤੇ ਜ਼ਿਆਦਾਤਰ ਮਾਮਲਿਆਂ ਦੇ ਵਿਚ ਸਿਰਫ ਅਗਲੀਆਂ ਤਰੀਕਾਂ ਹੀ ਦਿੱਤੀਆਂ ਗਈਆਂ। ਅੰਦੋਲਨ ਦੇ ਸਮਰਥਨ ਦੇ ਵਿਚ ਵਕੀਲਾਂ ਦਾ ਧਰਨਾ ਅਤੇ ਭੁੱਖ ਹੜਤਾਲ ਵੀ ਜਾਰੀ ਰਹੀ। ਦਿੱਲੀ ਦੇ ਵਿਚ ਕੇਂਦਰੀ ਕਾਨੂੰਨ ਮੰਤਰੀ ਅਤੇ ਭਾਰਤ ਦੇ ਮੁੱਖ ਜੱਜ ਦੇ ਨਾਲ ਹੋਈ ਇਕ ਅਹਿਮ ਮੀਟਿੰਗ ਦੇ ਵਿਚ ਇਹ ਸਹਿਮਤੀ ਕਹਿੰਦੇ ਬਣ ਗਈ ਹੈ ਕਿ 30 ਸਤੰਬਰ ਤੋਂ ਬਾਅਦ ਮੌਜੂਦਾ ਐਲ ਏ ਡੀ ਸੀ ਪੈਨਲ ਦਾ ਕਾਰਜਕਾਰ ਨਹੀਂ ਵਧਾਇਆ ਜਾਵੇਗਾ ਤੇ ਵਕੀਲਾਂ ਦੇ ਸੁਝਾਵਾਂ ਦੇ ਆਧਾਰ ਦੇ ਉੱਤੇ ਨੀਤੀ ਦੇ ਵਿਚ ਵਿਆਪਕ ਸੋਧ ਕੀਤੀ ਜਾਵੇਗੀ ਜਾਂ ਨਵੀਂ ਨੀਤੀ ਤਿਆਰ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਦੇ ਲਿਖਤੀ ਹੁਕਮਾਂ ਦੀ ਅਜੇ ਉਡੀਕ ਜਿਹੜੀ ਹੈ ਜਾਰੀ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਨ ਸੱਗੜ ਅਤੇ ਜਨਰਲ ਸਕੱਤਰ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਕਿਹਾ ਕਿ ਵਕੀਲਾਂ ਦੀ ਇਕਜੁੱਟਤਾ ਤੇ ਸ਼ਾਂਤੀਪੂਰਨ ਸੰਘਰਸ਼ ਕਾਰਨ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਪਾਜ਼ਿਟਿਵ ਜਿਹੜਾ ਫੈਸਲਾ ਲੈਣਾ ਪਿਆ। ਮੰਗਲਵਾਰ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਦੇ ਵਿਚ ਦਿੱਲੀ ਮੀਟਿੰਗ ਦੇ ਨਤੀਜਿਆਂ ਦੇ ਉੱਤੇ ਤੇ ਸੰਯੁਕਤ ਐਕਸ਼ਨ ਕਮੇਟੀ ਦੇ ਫੈਸਲਿਆਂ ਦੇ ਉੱਤੇ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਮੰਗਲਵਾਰ ਤੋਂ ਜ਼ਿਲ੍ਹਾ ਅਦਾਲਤ ਦੇ ਵਿਚ ਨਿਆਇਕ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਵਕੀਲ ਨਿਯਮਤ ਤੌਰ ਦੇ ਉੱਤੇ ਕੇਸਾਂ ਦੀ ਪੈਰਵਾਈ ਕਰਨਗੇ। ਦੂਜੇ ਪਾਸੇ ਐਲ ਏ ਡੀ ਸੀ ਵਜੋਂ ਕੰਮ ਕਰ ਰਹੇ ਵਕੀਲਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਉੱਤੇ ਅਗਲੀ ਕਾਰਵਾਈ ਸਰਕਾਰ ਦੇ ਲਿਖਤੀ ਹੁਕਮਾਂ ਅਤੇ ਸੰਯੁਕਤ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਦੇ ਅਨੁਸਾਰ ਕੀਤੀ ਜਾ ਸਕਦੀ ਹੈ ਤੇ ਜਾਵੇਗੀ। ਇੱਕ ਖਬਰ ਲੈ ਕੇ ਹੋਰ ਦੋ ਲੈ ਕੇ ਜੀ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਏਕਤਾ ਦੇ ਲਈ ਹੋਮੇ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ ਹੈ, ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇੱਕ ਪੱਤਰ ਹੈ ਉਹ ਜਿਹੜਾ ਨਸ਼ਰ ਕੀਤਾ ਗਿਆ, ਪਬਲਿਕ ਕਰ ਦਿੱਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਆਪਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵੱਲੋਂ 4 ਦਸੰਬਰ 2018 ਨੂੰ ਲਿਖਿਆ ਗਿਆ ਇਤਿਹਾਸਕ ਪੱਤਰ ਮੀਡੀਆ ਦੇ ਵਿਚ ਜਨਤਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਸਮੇਤ ਤਮਾਮ ਬੰਦੀ ਸਿੰਘਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿਚ ਬੰਦ ਨੇ ਤੇ ਕੌਮ ਦੇ ਵੱਲੋਂ ਉਨ੍ਹਾਂ ਦੀ ਰਿਹਾਈ ਦੇ ਲਈ ਸਰਕਾਰਾਂ ਅੱਗੇ ਵਾਰ ਵਾਰ ਅਪੀਲਾਂ ਦਲੀਲਾਂ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾ ਰਹੇ ਨੇ, ਪਰ ਹਕੂਮਤਾਂ ਦੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਰਕ ਰਹੀ। ਪੀਰ ਮੁਹੰਮਦ ਨੇ ਕਿਹਾ ਕਿ ਅਜਿਹੇ ਮਾਹੌਲ ਦੇ ਵਿਚ ਹਵਾਰਾ ਦੇ ਦਿਲ ਦਿਮਾਗ ਦੇ ਅੰਦਰ ਕੌਮ ਦੀ ਮੌਜੂਦਾ ਹਾਲਤ ਨੂੰ ਲੈ ਕੇ ਚੱਲ ਰਹੀ ਗੰਭੀਰ ਚਿੰਤਾ ਤੇ ਤੋਖਲੇ ਬਹੁਤ ਅਹਿਮ ਨੇ। ਇਹ ਪੱਤਰ ਸਪਸ਼ਟ ਸੁਨੇਹਾ ਹੈ ਕਿ ਜੇਕਰ ਸਰਕਾਰਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀਆਂ ਤਾਂ ਘੱਟੋ ਘੱਟ ਆਪਸੀ ਪੰਥਕ ਏਕਤਾ ਕਰਨਾ ਤਾਂ ਕੌਮ ਦੇ ਆਪਣੇ ਹੱਥ ਦੇ ਵਿਚ ਹੈ। ਇਸ ਦੇ ਵਿਚ ਤਾਂ ਕੋਈ ਸਰਕਾਰ ਸਾਡਾ ਹੱਥ ਨਹੀਂ।

0: ਉਨ੍ਹਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਧਾਰਮਿਕ ਆਗੂਆਂ ਅਤੇ ਧਿਰਾਂ ਨੂੰ ਅਪੀਲ ਵੀ ਕੀਤੀ ਕਿ ਹਵਾਰਾ ਦੀਆਂ ਇਹ ਭਾਵਨਾਵਾਂ ਮਹਿਜ਼ ਇਕ ਚਿੱਠੀ ਨਹੀਂ ਸਗੋਂ ਕਾਲ ਕੋਠੜੀ ਦੇ ਵਿਚੋਂ ਆਈ ਕੌਮ ਦੇ ਨਾਂ ਇਕ ਦਰਦਮੰਦ ਆਵਾਜ਼ ਵੀ ਹੈ। ਨਿੱਜੀ ਵਜੂਦ ਅਤੇ ਅਹੁਦਿਆਂ ਤੋਂ ਉਪਰ ਉੱਠਣ ਦੀ ਜਿਹੜੀ ਅਪੀਲ ਸਮੁੱਚੀਆਂ ਧਿਰਾਂ ਆਪਣੇ ਨਿੱਜੀ ਵਜੂਦ ਅਤੇ ਅਹੁਦੇਦਾਰੀਆਂ ਦੇ ਮੋਹ ਤੋਂ ਜਿਹੜਾ ਉੱਪਰ ਉੱਠ ਕੇ ਇੱਕ ਨਿਸ਼ਾਨ ਹੇਠ ਇਕੱਠੀਆਂ ਹੋਣ ਤੇ ਉਨ੍ਹਾਂ ਦੱਸਿਆ ਕਿ ਇਹ ਪੱਤਰ ਜਗਤਾਰ ਸਿੰਘ ਹਵਾਰਾ ਵੱਲੋਂ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪੰਥਕ ਲੇਖਕ ਭਾਈ ਬਲਜੀਤ ਸਿੰਘ ਖਾਲਸਾ ਤੇ ਬੀਬੀ ਸੰਦੀਪ ਕੌਰ ਕਾਸਤੀਵਾਲ ਜੋ ਸੰਚਾਲਕ ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ ਨੂੰ ਮੁਲਾਕਾਤ ਸਮੇਂ ਸੌਂਪਿਆ ਗਿਆ ਸੀ ਉਹ ਉਨ੍ਹਾਂ ਨੇ ਨਸ਼ਰ ਕਰ ਦਿੱਤਾ ਹੈ। ਇੱਕ ਖਬਰ ਲੈ ਲਈਏ ਕੰਗਣਾ ਰਣੌਤ ਦੀ ਸੰਖੇਪ ਦੇ ਵਿਚ ਫਿਰ ਗੱਲਬਾਤ ਕਰਦੇ ਹਾਂ। ਇਸਲਾਮਿਸਟ ਦੇ ਸੰਪਰਕ ਦੇ ਵਿਚ ਆਉਂਦਾ ਹੀ ਕਹਿੰਦੇ ਬਦਲ ਜਾਂਦੀ ਹੈ ਹਿੰਦੂ ਧੀਆਂ ਦੀ ਸੋਚ। ਕੰਗਣਾ ਰਣੌਤ ਨੇ ਇਕ ਹੋਰ ਬਿਆਨ ਛੱਡ ਦਿੱਤਾ ਹੈ। ਮੰਡੀ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਨੇ ਇਕ ਵਾਰ ਫਿਰ ਆਪਣੇ ਬੇਬਾਕ ਬਿਆਨਾਂ ਦੇ ਨਾਲ ਸਿਆਸੀ ਤੇ ਬਾਲੀਵੁੱਡ ਗਲਿਆਰਿਆਂ ਦੇ ਵਿਚ ਚਰਚਾ ਛੇੜ ਕੇ ਰੱਖਦੀ ਹੈ। ਸੰਸਦ ਸੈਸ਼ਨ ਦੇ ਲਈ ਜਾਂਦੇ ਸਮੇਂ ਸਾਂਝੇ ਕੀਤੇ ਗਏ ਇਕ ਵੀਡੀਓ ਸੰਦੇਸ਼ ਦੇ ਵਿਚ ਕੰਗਣਾ ਨੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਉੱਤੇ ਤੰਜ ਕੱਸਿਆ ਤੇ ਹਿੰਦੂ ਧੀਆਂ ਦੀ ਬਦਲਦੀ ਮਾਨਸਿਕਤਾ ਦੇ ਉੱਤੇ ਵਿਚਾਰਧਾਰਕ ਆਜ਼ਾਦੀ ਦੇ ਉੱਤੇ ਗੰਭੀਰ ਸਵਾਲ ਚੁੱਕੇ ਹੈ। ਕੰਗਣਾ ਰਣੌਤ ਨੇ ਕਿਹਾ ਕਿ ਫਿਲਮ ਇੰਡਸਟਰੀ ਦੇ ਵਿਚ ਕਈ ਅਜਿਹੀਆਂ ਹਿੰਦੂ ਧੀਆਂ ਤੇ ਭੈਣਾਂ ਨੇ ਜਿਨ੍ਹਾਂ ਦੀ ਰਾਜਨੀਤੀ ਜਾਂ ਧਰਮ ਨੂੰ ਲੈ ਕੇ ਸ਼ੁਰੂਆਤ ਦੇ ਵਿਚ ਕੋਈ ਸਪਸ਼ਟ ਵਿਚਾਰਧਾਰਾ ਨਹੀਂ ਹੁੰਦੀ ਤੇ ਉਹ ਨਿਊਟਰਲ ਰਹਿੰਦੀਆਂ ਨੇ, ਹਾਲਾਂਕਿ ਜਿਵੇਂ ਹੀ ਉਹ ਕਿਸੇ ਇਸਲਾਮਿਸਟ ਦੇ ਸੰਪਰਕ ਦੇ ਵਿਚ ਆਉਂਦੀਆਂ ਨੇ ਤਾਂ ਚਾਹੇ ਉਹ ਦੋਸਤੀ ਹੋਵੇ, ਸੰਬੰਧ ਹੋਣ ਜਾਂ ਵਿਆਹ, ਉਨ੍ਹਾਂ ਦੀ ਸੋਚ ਤੁਰੰਤ ਬਦਲ ਜਾਂਦੀ ਹੈ ਤੇ ਉਹ ਕੱਟੜਪੰਥੀ ਲੈਫਟਿਸਟ ਹੋ ਜਾਂਦੀ ਹੈ। ਤੇ ਕੰਗਣਾ ਨੇ ਕਿਹਾ ਕਿ ਸੰਵਿਧਾਨ ਸਭਾ ਨੂੰ ਆਪਣੀ ਵਿਚਾਰਧਾਰਾ ਚੁਣਨ ਦੀ ਆਜ਼ਾਦੀ ਦਿੰਦਾ ਹੈ, ਪਰ ਇਹ ਆਜ਼ਾਦੀ ਜਦੋਂ ਕਿਸੇ ਜਾਗਰੂਕ ਹਿੰਦੂ ਦੇ ਲਈ ਮੰਗੀ ਜਾਂਦੀ ਹੈ ਤਾਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ। ਖੁਦ ਦੇ ਉੱਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦਿੰਦਿਆਂ ਕੰਗਣਾ ਨੇ ਕਿਹਾ ਕਿ ਮੈਨੂੰ ਕਿਹਾ ਜਾਂਦਾ ਹੈ ਕਿ ਤੂੰ ਕਦੋਂ ਤੋਂ ਸੰਘੀ ਬਣ ਗਈ। ਹਾਂ, ਮੈਂ ਅਤੀਤ ਦੇ ਵਿਚ ਇਕ ਮਾਡਰੇਟ ਹਿੰਦੂ ਸੀ, ਮੈਂ ਪਾਰਟੀਆਂ ਵੀ ਕਰਦੀ ਸੀ, ਪਰ ਅੱਜ ਜੇਕਰ ਮੈਂ ਖੁਦ ਨੂੰ ਬਦਲ ਕੇ RSS ਅਤੇ ਭਾਜਪਾ ਦੀ ਵਿਚਾਰਧਾਰਾ ਦੇ ਨਾਲ ਕਹਿੰਦੇ ਜੋੜਨਾ ਹੈ ਚਾਹੁੰਦੀ ਹਾਂ ਤਾਂ ਇੱਕ ਜਾਗਰੂਕ ਤੇ ਅਨੁਸ਼ਾਸਿਤ ਹਿੰਦੂ ਬਣਨਾ ਚਾਹੁੰਦੀ ਹਾਂ ਤਾਂ ਮੇਰੇ ਲਈ ਕਹਿੰਦੇ ਹੈ ਕਿ ਉਹ ਰਸਤਾ ਕਿਉਂ ਬੰਦ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਤੇ ਲੋ ਦੋਸਤੋ, ਅੱਗੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਵਿਨੇਸ਼ ਫੋਗਾਟ ਉਹਨਾਂ ਦੀ ਵੀ ਖਬਰ ਸੀ, ਉਹ ਵੀ ਕਰਦੇ ਹਾਂ ਨਾਲ ਨਾਲ ਤੇ ਹੋਰ ਸਾਰੇ ਸਿਲਸਿਲੇ ਉੱਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਵਕੀਲਾਂ ਦੀ ਹੜਤਾਲ ਤੋਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਮੁਬਾਰਕਾਂ ਜੀ, ਕਹਿੰਦੇ ਹੜਤਾਲ ਖਤਮ ਹੋ ਗਈ ਹੈ ਜੀ।
1: ਹਾਂਜੀ, ਕਹਿੰਦੇ ਤਾਂ ਏਦਾਂ ਹੀ ਆ ਜੀ।
0: ਜੀ
1: ਸਰਕਾਰ ਨੀ ਮੰਨ ਗਈ ਜੀ, ਸੁਪਰੀਮ ਕੋਰਟ ਦਾ ਚੀਫ ਜਸਟਿਸ ਕਹਿੰਦੇ ਮੰਨ ਗਿਆ
0: ਜੀ।
1: ਐਕਚੁਅਲੀ ਜੀ ਜਿਹੜੇ ਬੰਦੇ ਗਏ ਸੀ ਗੱਲਬਾਤ ਕਰਨ
0: ਜੀ,
1: ਤੇ ਉਹਨਾਂ ਨੇ ਉੱਥੇ ਵਿਆਹ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਨਿਕਲਦਿਆਂ ਨਾਲ ਪਹਿਲਾ ਮੈਸੇਜ ਇਹ ਪਾਤਾ
0: ਜੀ
1: ਭਈ ਕੰਗਰੈਚੁਲੇਸ਼ਨ ਵੀ ਹੈਵ ਵਨ ਹੈ ਜੀ
0: ਜੀ,
1: ਤੇ ਕੰਪਲੀਟ ਰੋਲ ਬੈਕ ਹੋ ਗਈ ਹੈ ਜੀ LATC ਪਾਲਿਸੀ
0: ਜੀ।
1: ਉਹ ਤੋਂ ਬਾਅਦ ਜਿਹੜਾ ਹੈਗਾ ਆ 5 ਮਿੰਟਾਂ ਬਾਅਦ ਦੂਜਾ ਜਿਹੜਾ ਹੈਗਾ ਆ ਮੈਸੇਜ ਪਾਤਾ ਤੇ 30/9 ਤੋਂ ਬਾਅਦ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ LATC ਚ।
0: ਅੱਛਾ ਜੀ,
1: ਹਾਂਜੀ। ਉਹ ਤੋਂ ਬਾਅਦ ਜਿਹੜਾ ਹੈਗਾ ਆ ਤੇ ਤੀਸਰਾ ਮੈਸੇਜ ਪਾਤਾ ਕਿ ਚੀਫ ਜਸਟਿਸ ਇਸ ਗੀਤ ਤੇ ਐਗਰੀ ਹੋਏ ਕਿ LATC ਵਕੀਲਾਂ ਵਿਚੋਂ ਲੈ ਜਾਣਗੇ
0: ਜੀ।
1: ਹੁਣ ਸਾਰਾ ਜਿਹੜਾ ਹੈਗਾ ਆ ਜੀ, ਇਸ ਕਰਕੇ ਸਾਰੇ ਪ੍ਰਧਾਨ ਤੇ ਸਾਰੀਆਂ 12 ਇਸ ਚੀਜ਼ ਚ ਕਨਫਿਊਜ਼ ਆ
0: ਜੀ
1: ਕਿ ਭਾਈ ਸਾਨੂੰ ਲਿਖਤ ਤਾਂ ਦੱਸੋ ਕੀ ਹੋਈ ਹੈ ਤੁਹਾਡੀ ਅਸਲ ਗੱਲ, ਕਿਉਂਕਿ ਤਿੰਨੇ ਮੈਸੇਜ ਆਪਣੇ ਆਪ ਦੇ ਵਿਚ ਕੰਟਰਾਡਿਕਟਰੀ ਆ
0: ਜੀ।
1: ਜੇ ਰੋਲ ਬੈਕ ਹੋ ਗਈ ਆ ਤੇ ਫਿਰ 30/9 ਤੱਕ ਕੀ ਕਰਨਾ ਹੈਗਾ ਇਹਨਾਂ ਨੇ? 30/9 ਤੱਕ ਉਹ ਕਹਿੰਦੇ ਜੀ ਨਵੀਂ ਅਪੁਆਇੰਟਮੈਂਟ ਨਹੀਂ ਹੋਊਗੀ ਕੋਈ 30/9 ਤੋਂ ਬਾਅਦ। ਉਹ 30/9 ਤੱਕ ਆਪਣੇ ਬੰਦੇ ਜਿਹੜੇ ਐਡਜਸਟ ਕਰਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਿੱਦਾਂ ਮਰਜ਼ੀ ਕਰ ਦੇਣਗੇ ਜੀ ਅੱਗੇ, ਬਈ ਇਹਨਾਂ ਤੋਂ ਅੱਗੇ ਹੋਰ ਅਪੁਆਇੰਟਮੈਂਟ ਨਹੀਂ ਕਰਨੀ, ਇਹ ਕੰਟੀਨਿਊ ਕਰਨਗੇ
0: ਜੀ।
1: ਫੇਰ ਰੋਲ ਬੈਕ ਕਿੱਦਾਂ ਹੋ ਗਈ ਜੀ?
0: ਜੀ
1: ਤੇ ਜੇ ਉਹਨਾਂ ਨੇ ਵਕੀਲਾਂ ਚੋਂ ਲੈਣੇ ਹੈਗੇ ਆ ਤਾਂ ਫੇਰ 30/9 ਵਾਲੀ ਗੱਲ ਦੀ ਵੀ ਕੋਈ ਸਿਗਨੀਫਿਕੈਂਸ ਨਹੀਂ, ਕਿਹੜੇ ਵਕੀਲਾਂ ਚੋਂ ਲੈਣੇ ਆ, ਕਿੱਦਾਂ ਲੈਣੇ ਆ
0: ਜੀ,
1: ਕਿੱਦਾਂ ਉਹਨਾਂ ਨੂੰ

0: ਕੇਸ ਹੈਂਡ ਓਵਰ ਕਰਨੇ ਆ
1: ਜੀ
0: ਆਖਿਰ ਤਾਂ ਜਿਹੜਾ ਹੈਗਾ ਆ ਕੋਈ ਜਦੋਂ ਦੋ ਧਿਰਾਂ ਜਿਹੜੀਆਂ ਆ ਉਹ ਗੱਲਬਾਤ ਬਹਿ ਕੇ ਕਰਦੀਆਂ ਉਹਦੇ ਮਿਨਟਸ ਆਫ ਮੀਟਿੰਗ ਹੁੰਦੇ ਆ ਬਕਾਇਦਾ ਤੌਰ ਤੇ
1: ਜੀ
0: ਉਹਦਾ ਜਿਹੜਾ ਹੈਗਾ ਆ ਕੋਈ ਲਿਖਤ ਹੀ ਆਉਂਦਾ ਹੈਗਾ ਕਿ ਕੀ ਕਨਸੈਂਸਸ ਬਣਿਆ ਹੈਗਾ ਆ
1: ਜੀ
0: ਤੇ ਉਹਦੇ ਬਾਰੇ ਅਜੇ ਤੱਕ ਜਿਹੜਾ ਹੈਗਾ ਆ ਵੇਟ ਕੀਤੀ ਜਾ ਰਹੀ ਆ ਬਟ ਐਟ ਦਾ ਸੇਮ ਟਾਈਮ ਜਿਹੜਾ ਆ ਬਈ ਉਹ ਧਿਰਾਂ ਐਕਟਿਵਲੀ ਜਿਹੜਾ ਆ ਮੀਡੀਆ ਦੇ ਵਿੱਚ ਬਿਆਨ ਦੇ ਰਹੀਆਂ ਆ ਜੀ ਵੀ ਹੜਤਾਲ ਖਤਮ ਆ ਜੀ
1: ਜੀ
0: ਪਰ ਲੋਕਲ ਬਾਰਾਂ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਵੀ ਸਵੇਰ ਤੱਕ ਦੇਖੋ ਕੋਈ ਲਿਖਤ ਆਉਂਦੀ ਆ ਤੇ ਫਿਰ ਜਿਹੜਾ ਆ ਡਿਸੀਜਨ ਲਵਾਂਗੇ
1: ਜੀ
0: ਗਰਾਊਂਡ ਦੀ ਤਾਂ ਰਿਪੋਰਟ ਇਹ ਆ ਜੀ
1: ਜੀ
0: ਬਾਕੀ ਜਿਹੜਾ ਹੈਗਾ ਆ ਹੁਣ ਮਤਲਬ ਰੀਸੈਂਟਲੀ ਆਇਆ ਵੀ ਚੀਫ ਜਸਟਿਸ ਨੇ ਜਿਹੜਾ ਆ ਵੀ ਟ੍ਰਿਬਿਊਨ ਨੂੰ ਬਿਆਨ ਦਿੱਤਾ
1: ਜੀ
0: ਤੇ ਭਾਈ 30/9 ਤੋਂ ਬਾਅਦ ਜਿਹੜਾ ਹੈਗਾ ਆ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ
1: ਬਿਲਕੁਲ
0: ਹੁਣ
1: ਲਿਖਤੀ ਦਿੱਤਾ ਜਾਵੇ ਫਿਰ ਹੀ ਸਾਰਾ ਕੁਝ ਡਿਸੀਜਨ ਕਰਨਗੇ ਜੀ ਆਖਰ ਚ ਤਾਂ
0: ਜੇ ਉਹਨਾਂ ਦੀ ਮਨਸ਼ਾ ਇਹ ਹੈਗੀ ਆ ਤੇ ਸਰ ਫਿਰ ਉਹ ਜਿਹੜਾ ਹੈਗਾ ਆ ਫਿਰ ਗੁਮਰਾਹ ਕੁੰਨ ਸਟੇਟਮੈਂਟਾਂ ਕਿਉਂ ਦਿੱਤੇ ਰਹੇ ਹੈਗੇ ਆ ਗੱਲ ਤਾਂ ਇਹ ਹੈ ਜੀ
1: ਬਿਲਕੁਲ
0: ਪਹਿਲਾਂ ਜਿਹੜਾ ਆ ਵੀ ਹਾਂ ਜੀ ਰੋਲ ਬੈਕ ਹੋ ਗਈ ਜੀ ਉਹ ਏਡਾ ਵੱਡਾ ਐਜੀਟੇਸ਼ਨ ਆ ਜੀ ਪਰ ਜਿਹੜਾ ਹੈਗਾ ਆ ਪਹਿਲਾਂ ਕੱਲ ਹੀ ਜਿਹੜਾ ਆ ਪਰਸੋਂ ਪਤਾ ਲੱਗ ਗਿਆ ਸੀ ਵੀ ਜਦੋਂ ਦੋ ਧਿਰਾਂ ਵੱਖਰੀਆਂ ਵੱਖਰੀਆਂ ਹੋ ਕੇ ਕਨਫਿਊਜਨ ਕ੍ਰੀਏਟ ਕਰਤੀ ਸੀ ਵੀ 73% ਜਿਹੜੀਆਂ ਬਾਰ ਆ ਉਹ ਸਟ੍ਰਾਈਕ ਵਿਡਰਾ ਕਰਨੀਆਂ ਚਾਹੁੰਦੀਆਂ 3 ਤਰੀਕ ਨੂੰ
1: ਬਿਲਕੁਲ
0: 27% ਐਗਰੀ ਨਹੀਂ ਕਰਦੀਆਂ ਤੇ ਮੈਜੋਰਟੀ ਵਿਊ ਪ੍ਰਵੇਲ ਕਰੇਗਾ
1: ਜੀ
0: ਬਾਅਦ ਦੇ ਵਿੱਚ ਜਿਹੜਾ ਇਹ ਵੱਡੀਆਂ ਬਾਰਾਂ ਲੁਧਿਆਣਾ ਪਟਿਆਲਾ ਇਹਨਾਂ ਨੇ ਕਿਹਾ ਉਹ ਭਾਈ ਸਾਨੂੰ ਕਿੱਥੇ ਪੁੱਛਿਆ ਸਾਨੂੰ ਕਿੱਥੇ
1: ਹਾਂਜੀ
0: ਤੇ ਅਸੀਂ ਤਾਂ ਕਹਿੰਦੇ ਮਤਲਬ ਉਹ ਜਦ ਤੱਕ ਜਿਹੜਾ ਆ ਪੂਰੀ ਤਰ੍ਹਾਂ ਕੰਪਲੀਟਲੀ ਜਿੱਤ ਨਹੀਂ ਹੁੰਦੀ ਤਦ ਤੱਕ ਜਿਹੜਾ ਆ
1: ਜੀ
0: ਉਹਦਾ ਫੈਕਟ ਇਹ ਹੋਇਆ ਜੀ ਉਹਦਾ ਫੈਕਟ ਇਹ ਹੋਇਆ ਕਿ ਹਰਿਆਣਾ ਤੇ ਹਿਮਾਚਲ ਜਿਹੜੇ ਨਾਲ ਆਏ ਸੀ ਉੱਥੇ ਅੱਜ ਵਰਕਿੰਗ ਡੇ ਸੀਗਾ ਉਹਨਾਂ ਨੇ ਕਿਹਾ ਪੰਜਾਬ ਵਾਲਿਆਂ ਨੇ ਜਦੋਂ ਐਜੀਟੇਸ਼ਨ ਹੀ ਵਾਪਸ ਲੈ ਲਿਆ ਹੜਤਾਲ ਵਾਪਸ ਲੈ ਲਈ ਆ ਤੇ ਉਹ ਤਾਂ ਅਜੇ ਹੁਣੇ ਨਾਲ ਤੁਰੇ ਸੀਗੇ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਆ ਹੜਤਾਲ ਵਾਪਸ ਲੈ ਲਈ ਤੇ ਉਹਨਾਂ ਦੋਵਾਂ ਸਟੇਟਾਂ 'ਚ ਤਾਂ ਕੰਮ ਹੋਇਆ
1: ਬਿਲਕੁਲ
0: ਹੁਣ ਪਤਾ ਨੀ ਹੈਗਾ ਜੀ ਵੀ ਇਹ ਕੀ ਮਤਲਬ ਜਿਹੜਾ ਆ ਭਾਈ ਇਹ ਬਾਹਰ ਦਾ ਪ੍ਰੈਜੀਡੈਂਟ ਜਿਹੜਾ ਆ ਉਹ ਕੁਛ ਕਹਿ ਰਿਹਾ ਹੈਗਾ ਆ ਤੇ ਵਾਈਸ ਪ੍ਰੈਜੀਡੈਂਟ ਜਿਹੜਾ ਆ ਉਹ ਕਹਿੰਦਾ ਵਾ ਭਾਈ ਲਿਖਤੀ ਦਿਖਾਓ ਵੀ ਲਿਖਤ ਕੀ ਹੋਈ ਆ
1: ਜੀ
0: ਹਾਂਜੀ
1: ਵੈਸੇ ਕੱਲ ਦੀ ਇੱਕ ਮੀਟਿੰਗ ਬੁਲਾਈ ਹੋਈ ਹੈ ਆਪਣੀ ਮੰਗਲਵਾਰ ਨੂੰ ਕੱਲ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਹੈ ਜੀ ਜਿਹਦੇ ਵਿੱਚ ਦਿੱਲੀ ਮੀਟਿੰਗ ਦੇ
0: ਬੁਲਾਈ ਹੈਗੀ ਆ ਬਟ ਗੱਲ ਤਾਂ ਇਹ ਆ ਕਿ
1: ਕਮੇਟੀ ਦੇ ਫੈਸਲਿਆਂ ਦੇ ਉੱਤੇ ਜਿਹੜੀ ਆ ਫਿਰ ਅਗਲੀ ਰਣਨੀਤੀ ਤੈਅ ਕਰੇਗੀ ਸ਼ਾਇਦ ਆਉਣ ਵਾਲੇ ਸਮੇਂ ਦੀ ਕੀ
0: ਸਰ ਉਹ ਤਾਂ ਹੁਣ ਮਤਲਬ ਹੁਣ ਇਹ ਚੀਜ਼ਾਂ ਹੋ ਰਹੀਆਂ ਹੈ ਨਾ ਜੀ ਬਟ ਐਟ ਦਾ ਸੇਮ ਟਾਈਮ ਜਿਹੜਾ ਵਰਕਰ ਰਿਜ਼ਿਊਮ ਕਰਨਾ ਕਿ ਨਹੀਂ ਕਰਨਾ ਜਾਂ ਹੜਤਾਲ ਤੇ ਬਹਿਣਾ ਅਜੇ ਕਿ ਨਹੀਂ ਬਹਿਣਾ
1: ਜੀ
0: ਉਹ ਚੀਜ਼ ਜਿਹੜੀ ਆ ਉੱਥੇ ਕਨਫਿਊਜ਼ਨ ਕ੍ਰੀਏਟ ਹੋਇਆ ਹੈ ਜੀ ਉਹ ਸਪਸ਼ਟ ਹੁਣ ਵੀ ਜਿਹੜਾ ਹੈਗਾ ਆ ਸਾਡੇ ਵੀ ਪ੍ਰੈਜੀਡੈਂਟ ਨੇ ਜਿਹੜਾ ਇਹ ਗੱਲ ਕਹੀ ਵੀ ਮੈਨੂੰ ਪਹਿਲਾਂ ਬਾਕੀ ਪ੍ਰੈਜੀਡੈਂਟ ਨਾਲ ਗੱਲ ਕਰ ਲੈਂਦੇ ਹੋ ਤੇ ਕੀ ਕਰਨਾ ਸਵੇਰੇ ਦੇਖਾਂਗੇ ਤੇ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ ਜੀ
1: ਬਿਲਕੁਲ ਹੈ ਜੀ ਜੀ
0: ਹਾਂਜੀ ਸਰ
1: ਜੀ
0: ਹੁਣ ਅੱਜ ਇਹ ਬਾਕੀ ਖਬਰਾਂ ਤੇ ਜੀ ਪੰਜਾਬ ਸਰਕਾਰ ਨੂੰ ਸਰ ਪੰਜਾਬ ਸਰਕਾਰ ਨੂੰ ਸਿੰਗਲ ਬੈਂਚ ਨੇ ਇਹ ਹੁਕਮ ਕੀਤਾ ਸੀ ਕਿ ਮੁਲਾਜ਼ਮਾਂ ਦਾ ਟੀਏ ਦਿਓ
1: ਬਿਲਕੁਲ ਹੈ ਜੀ
0: ਤੇ ਉਹ ਇਹਨਾਂ ਨੇ ਕੀ ਕੀਤਾ ਵੀ ਡਿਲੇ ਕਰਨ ਦੇ ਮਾਰਿਆਂ ਨੇ ਉਹਨੂੰ ਚੈਲੰਜ ਕਰਤਾ ਡਬਲ ਬੈਂਚ ਦੇ
1: ਬਿਲਕੁਲ ਹੈ ਜੀ
0: ਇਹਨਾਂ ਨੇ ਸੋਚਿਆ ਸੀਗਾ ਵੀ ਟਾਈਮ ਨਿਕਲ ਜਾਊਗਾ ਤੇ ਇਲੈਕਸ਼ਨਾਂ ਦੇ ਨੇੜੇ ਕੋਡ ਆਫ ਕੰਡਕਟ ਲੱਗ ਜਾਊਗਾ ਫੇਰ ਕਵਾਂਗੇ ਜੀ ਵੀ ਕੋਡ ਆਫ ਕੰਡਕਟ ਲੱਗ ਗਿਆ ਆ ਤੇ ਬਾਅਦ ਦੇ ਵਿੱਚ ਸਰਕਾਰ ਜਦੋਂ ਆਉਂਦੀ ਹੈਗੀ ਬਣਦੀ ਆ ਉਦੋਂ ਤੁਹਾਡਾ ਸਾਰੀ ਏਰੀਅਰ ਜਿਹੜੇ ਆ ਉਹ ਦੇ ਦਿੰਦੇ ਆ
1: ਜੀ
0: ਹੁਣ ਏਡੀ ਵੱਡੀ ਰਕਮ ਜਿਹੜੀ ਆ 15,000 ਕਰੋੜ ਰੁਪਇਆ ਹੋ ਗਈ ਜੀ ਉਹ ਇਹਨਾਂ ਕੋਲ ਨਾ ਤਾਂ ਦੇ ਹੋਣੀ ਆ ਜੀ
1: ਜੀ
0: ਤੇ ਨਾ ਇਹਨਾਂ ਨੇ ਇਸ ਚੀਜ਼ ਕਰਕੇ ਸ਼ੋਰਲੀ ਆ ਕਿ ਟਾਈਮ ਪਾਸ ਕਰਨ ਦੇ ਮਾਰੇ ਜਿਹੜੇ ਹੈਗੇ ਆ ਇਹ ਸੁਪਰੀਮ ਕੋਰਟ ਜਾਣਗੇ ਜ਼ਰੂਰ
1: ਜੀ
0: ਤੇ ਉਹ ਤਾਂ ਕਿ ਮਤਲਬ ਟਾਈਮ ਪਾਸ ਹੋ ਜਾਏ ਥੋੜਾ ਕਿਉਂਕਿ ਕਿਸੇ ਵੀ ਕੇਸ ਦੀ ਜਿਹੜੀ ਹੈਗੀ ਆ ਜੱਜਮੈਂਟ 30 ਦਿਨ ਹੁੰਦੇ ਆ 30 ਦਿਨਾਂ ਦੇ ਵਿੱਚ ਅਪੀਲ ਕਰਨ ਦਾ ਰੌਲਾ ਪਾ ਦੇਣਗੇ ਜੀ ਫੇਰ ਅਪੀਲ ਕਰ ਦੇਣਗੇ ਜੀ ਫੇਰ ਉਹਦੀ ਸੁਣਵਾਈ ਉਦੋਂ ਕੁਲ ਜਾਣਗੇ ਜਦੋਂ ਮਤਲਬ ਜਿਹੜਾ ਹੈਗਾ ਜੀ ਵੀ ਐਡਵਰਸ ਡਿਸੀਜਨ ਵੀ ਆ ਜਾਂਦਾ ਆ
1: ਜੀ
0: ਤੇ ਤਾਂ ਵੀ ਕੋਡ ਆਫ ਕੰਡਕਟ ਲੱਗ ਚੁੱਕਿਆ ਹੋਵੇ ਤੇ ਫੇਰ ਕਹਿਣ ਨੂੰ ਬਹਾਨਾ ਹੋ ਜਾਊਗਾ
1: ਪਰ ਜੇ ਨਹੀਂ ਵੀ ਦਿੰਦੇ ਸੈਣੀ ਸਾਹਿਬ ਚਲੋ ਜੇ ਉਹ ਅਗਲੀਆਂ ਸਰਕਾਰਾਂ ਕੋਈ ਵੀ ਸਰਕਾਰ ਆ ਜਾਂਦੀ ਜਾਂ ਇਹੀ ਸਰਕਾਰ ਕੰਟੀਨਿਊ ਕਰਦੀ ਆ ਪਰ ਅਗਲੇ ਸਮੇਂ ਦੇ ਵਿੱਚ ਵੀ ਤਾਂ ਦੇਣਾ ਪਵੇਗਾ ਉਹ ਬੋਝ ਤਾਂ ਫਿਰ ਚਾਹੇ ਇਹਨਾਂ ਦੀ ਆਪਣੀ ਸਰਕਾਰ ਆ ਚਾਹੇ ਅਗਲੀ ਸਰਕਾਰ ਆ ਉਹ ਦੇਣਾ ਤਾਂ ਪਵੇਗਾ ਜੀ ਅੱਜ ਨਹੀਂ ਤਾਂ ਕੱਲ ਨੂੰ ਦੇਣਾ
0: ਇਹ ਸਾਡੇ ਸਿਸਟਮ ਦੀ ਤਰਾਸਦਗੀ ਆ ਜਦੋਂ ਕੋਈ ਸਰਕਾਰ ਜਾਂਦੀ ਆ ਜਾਂਦੀ ਜਾਂਦੀ ਕੁਛ ਨਾ ਕੁਛ ਏਦਾਂ ਦਾ ਛੱਡ ਕੇ ਜ਼ਰੂਰ ਜਾਂਦੀ ਹੁੰਦੀ ਆ ਜੀ
1: ਜੀ
0: ਹਾਂਜੀ ਬਾਦਲ ਸਾਹਿਬ ਦੀ ਸਰਕਾਰ ਦੇ ਵਿਚ 32,000 ਕਰੋੜ ਰੁਪਇਆ ਸੀਗਾ ਜੀ, ਉਹ ਪਤਾ ਹੀ ਨੀ ਸੀ ਲੱਗਾ ਕਣਕ ਦਾ ਕਿੱਥੇ ਗਿਆ ਜੀ, ਉਹ ਉਹਨਾਂ ਨੇ ਮੁੜ ਕੇ ਕਰਜ਼ੇ ਦੇ ਵਿਚ ਪਵਾਰਤਾ ਸੀ ਜੀ। ਤੇ ਬਾਕੀ ਇਹ ਇਹ ਹੈਗਾ ਆ ਵੀ ਅਗਲੀ ਸਰਕਾਰ ਨੂੰ ਵਿਰਾਸਤ ਦੇ ਵਿਚ ਜਿਹੜਾ ਇੰਨਾ ਕਰਜ਼ਾ ਦੇ ਕੇ ਜਾਣਾ ਆ ਉਹਦੇ ਨਾਲ 15,000 ਕਰੋੜ ਆ ਵੀ ਸਹੀ।
1: ਬਿਲਕੁਲ
0: ਗੱਲ ਤਾਂ ਇਹ ਆ ਨਾ ਜੀ, ਤੇ ਨਹੀਂ ਤਾਂ ਜਿਹੜਾ ਹੈਗਾ ਆ ਭਾਈ ਪੰਜਾਬ ਤਾਂ ਵੇਚਣਾ ਤੈਅ ਆ ਜੀ, ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਸਾਰੇ ਡਿਪਾਰਟਮੈਂਟਾਂ ਦੀਆਂ ਜਾਂ ਪੰਚਾਇਤੀ ਲੈਂਡ ਵੀ ਵੇਚਣਗੇ ਤਾਂ ਜਾ ਕੇ ਜਿਹੜਾ ਆ ਇਹ ਆਪਣੀਆਂ ਐਕਚੁਅਲੀ ਸਰ ਜਿਹੜਾ ਹੈਗਾ ਆ ਵੀ ਉਹਨਾਂ ਚੀਜ਼ਾਂ ਤੇ ਪੈਸਾ ਜੋ ਅਨਸੈਸਰੀ ਖਰਚਿਆ ਜਿਹਦੀ ਲੋੜ ਨੀ ਜੀ। ਹੁਣ ਇੱਕ ਸ਼ਾਮ ਸ਼ਿਵ ਕੇ ਨਾਮ ਇਹ ਕੀ ਹੈਗੇ ਕੰਮ ਤੁਸੀਂ ਕਰਦੇ ਹੈਗੇ ਆ, ਕਰੋੜਾਂ ਰੁਪਇਆ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਫੂਕਣ ਡਏ ਹੈਗੇ ਆ
1: ਜੀ।
0: ਸੈਕੂਲਰ ਕੰਟਰੀ ਹੈਗਾ ਆ ਜੀ, ਤੁਸੀਂ ਸਿਰਫ ਸਰਕਾਰ ਦਾ ਕੰਮ ਨਹੀਂ ਆ ਲੋਕਾਂ ਦਾ ਧਰਮ ਦੇ ਉੱਤੇ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਧਾਰਮਿਕ ਕੰਮਾਂ ਲਈ ਪ੍ਰੇਰਿਤ ਕਰਨਾ ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ
1: ਜੀ।
0: ਸਰਕਾਰ ਦਾ ਕੰਮ ਤਾਂ ਜਿਹੜਾ ਹੈਗਾ ਆ ਕਿ ਸੈਕੂਲਰ ਹੋ ਕੇ ਲੋਕਾਂ ਦੇ ਹਿੱਤ ਵਿੱਚ ਪਾਲਿਸੀਆਂ ਬਣਾਉਣੀਆਂ ਤੇ ਉਹਨਾਂ ਨੂੰ ਲਾਗੂ ਕਰਨਾ ਜੀ।
1: ਜੀ
0: ਹੁਣ ਪਤਾ ਨੀ ਇਹੋ ਜੀ ਕੀ ਸੋਚ ਆ ਗਈ ਹੈਗੀ ਸਾਰੇ ਮੁਲਕ ਚ, ਸੈਂਟਰ ਚ ਬੀਜੇਪੀ ਜਿਹੜੀ ਇਹ ਕੰਮ ਕਰੀ ਜਾਂਦੀ ਆ, ਇੱਥੇ ਇਹ ਕਰੀ ਜਾਂਦੇ ਆ, ਉਹਨਾਂ ਨੇ ਜੇ ਰਾਮ ਮੰਦਿਰ ਬਣਾਇਆ ਇਹਨਾਂ ਨੇ ਸੀਤਾ ਦਾ ਬਣਾਉਣਾ।
1: ਬਿਲਕੁਲ
0: ਲੁਧਿਆਣੇ ਦੇ ਵਿਚ ਕਹਿੰਦੇ ਆ ਸਨਾਤਨ ਧਰਮ ਹਾਲ ਬਣਾਉਣਾ ਆ ਜੀ, ਕੋਈ ਪਤਾ ਨੀ ਕਿਆ ਲੋਕਾਂ ਨੂੰ ਜਿਹੜਾ ਹੈਗਾ ਧਰਮਾਂ ਦੇ ਨਾਂ ਦੇ ਉੱਤੇ ਪਾੜ ਕੇ ਤੇ ਫੇਰ ਰਾਜ ਕਰਨ ਦੇ ਜਾਂ ਵੋਟਾਂ ਲੈਣ ਦੀ ਇੱਛਾ ਆ ਜੀ, ਹੋਰ ਤਾਂ ਕੁਛ ਨੀ।
1: ਬਿਲਕੁਲ ਬਿਲਕੁਲ
0: ਹਾਂਜੀ, ਸੋ ਤੇ ਇਹ ਤਾਂ ਹੈਗਾ ਸੀ ਜੀ DA ਦਾ ਸਟੇਟਸ
1: ਜੀ।
0: ਮੈਨੂੰ ਨਹੀਂ ਉਮੀਦ ਵੀ ਇਹ ਸਟੇਟਸ ਜਿਹੜਾ ਹੈਗਾ ਆ ਵੀ ਇਹ ਡਾਇਰੈਕਟਲੀ ਪੇਮੈਂਟ ਕਰਨਗੇ, ਕਿਉਂਕਿ ਪੈਸਾ ਕਿੱਥੋਂ ਅਰੇਂਜ ਕਰਨਗੇ 15,000 ਕਰੋੜ ਰੁਪਇਆ ਥੋੜਾ ਥੋੜੀ ਰਕਮ ਜੀ।
1: ਬਿਲਕੁਲ ਤੇ ਸੈਣੀ ਸਾਹਿਬ ਅੱਜ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਚਲੋ ਪਤਾ ਨਹੀਂ ਇਹ ਵੀ ਚੀਜ਼ਾਂ ਚੱਲਣੀਆਂ ਚਾਹੀਦੀਆਂ ਜੇ ਇਹ ਸਾਰਾ ਕੁਝ ਸ਼ਾਸਨ ਪ੍ਰਸ਼ਾਸਨ ਜਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਜੋ ਸਾਰਾ ਕੁਝ ਆਪਣੇ ਫਰਜ਼ ਪਹਿਚਾਣਦੀਆਂ ਹੁਣ ਤੇ ਬਾਅਦ ਦੇ ਵਿੱਚ ਸ਼ਰਧਾਂਜਲੀਆਂ ਦੇਣ ਦੀ ਜ਼ਰੂਰਤ ਹੀ ਕਿਉਂ ਪਵੇ ਜੀ।
0: ਪਰ ਸਭ ਬੇਨਤੀ ਇਹ ਹੈਗੀ ਆ, ਮੈਨੂੰ ਤਾਂ ਬਾਜਵਾ ਸਾਹਿਬ ਦੀ ਅੱਜ ਦੀ ਕਾਰਗੁਜ਼ਾਰੀ ਨੀ ਸਮਝ ਆਈ
1: ਜੀ।
0: ਪਹਿਲਾਂ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੁੱਛਣ ਚੱਲ ਗਏ ਜੀ ਵੀ ਮਾਨ ਸਾਹਿਬ ਦਾ ਕੀ ਕਰਨਾ, ਉਹ ਕਹਿੰਦੇ ਮੂੰਹ ਭਰੇ ਨੂੰ ਸਿੱਧਾ ਮੂੰਹ ਨਾ ਗੱਲ ਕਰਿਓ, ਉਹਨਾਂ ਪੁੱਠੇ ਮੂੰਹ ਨਾ ਮੂੰਹ ਭਰੇ ਘੁਮਾ ਕੇ ਗੱਲ ਕਰਿਓ ਹੈ ਜੀ।
1: ਮੁੜਕੇ ਕੁਲਤਾਰ ਸਿੰਘ
0: ਮੁੜ ਕੇ ਆ ਕੇ ਸਪੀਕਰ ਸਪੀਕਰ ਸਾਹਿਬ ਨੂੰ ਪੁੱਛਣ ਲੱਗ ਪਏ ਤੁਸੀਂ
1: ਜੀ।
0: ਸਪੀਕਰ ਸਾਹਿਬ ਨੇ ਜਿਹੜਾ ਹੈਗਾ ਆ ਉਹਨਾਂ ਨੇ ਮਤਲਬ ਜਿਹੜਾ ਆ ਵੀ ਡਿਊਲ ਜਿਹਾ ਆਂਸਰ ਦੇਤਾ ਕੇ ਹਾਂਜੀ ਅਕਾਲ ਤਖ਼ਤ ਮਹਾਨ ਆ ਜੀ, ਬਾਕੀ ਉਹਨਾਂ ਨੇ ਕਰ ਦਿੱਤਾ ਵੀ ਸਿੱਖ ਸੰਗਤ ਜਿਹੜੀ ਹੈਗੀ ਆ ਹਾਂਜੀ ਉਹ ਸੰਗਤ ਹਾਂਜੀ ਸੰਗਤ ਦੀ ਇੰਪੋਰਟੈਂਸ ਸਮਝਾ ਕੇ ਵੀ ਹਾਂਜੀ ਸੰਗਤ ਦੇਖੇਗੀ ਹਾਂਜੀ। ਸੋ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫੋਕਸ ਕਰਨਾ ਹੀ ਨੀ ਚਾਹੀਦਾ ਹੈਗਾ ਸੀਗਾ ਜੀ। ਸਰ ਇਹਨਾਂ ਦਾ ਹੋਮਵਰਕ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਹੋਣਾ ਚਾਹੀਦਾ, ਤੁਸੀਂ ਦੇਖੋ ਨਾ ਸਰਕਾਰ ਦਾ ਤਾਂ ਰਵੱਈਆ ਪਹਿਲਾਂ ਹੀ ਏਦਾਂ ਹੈਗਾ ਆ। ਹਰਜੋਤ ਬੈਂਸ ਜਿਹੜਾ ਹੈਗਾ ਆ ਤੁਸੀਂ ਦੇਖੋ ਮੰਤਰੀ ਕੀ ਕਹਿੰਦਾ ਅਗਲੇ ਬੰਦੇ ਨੂੰ ਬਈ ਮੈਂ ਜਵਾਬ ਦੇ ਲੈਣਾ ਜੀ, ਮੈਂ ਤਿਆਰੀ ਨਾਲ ਆਇਆ ਪੂਰੀ ਨਾਲ, ਮੈਂ ਤਿਆਰੀ ਨਾਲ ਆਇਆ, ਚੱਲ ਪੁੱਤ ਚੱਲ ਪੁੱਤ,
1: ਦੂਸਰੇ ਪਾਸੇ ਅੰਕੜੇ ਕਹਿੰਦੇ 31,370 ਅਸਾਮੀਆਂ ਖਾਲੀ ਪਈਆਂ ਨੇ।
0: ਹਾਂਜੀ ਉਹ ਠੀਕ ਗੱਲ ਹੈਗੀ ਆ, ਉਹ ਤੋਂ ਇਲਾਵਾ ਸਰ ਇਹਦੇ ਨਾਲੋਂ ਨਾ ਸਰ ਇਹਨਾਂ ਨੂੰ ਚਾਹੀਦਾ ਸੀਗਾ, ਰਾਘਵ ਚੱਢੇ ਨੇ ਪਾਰਲੀਮੈਂਟ ਦੇ ਵਿੱਚ ਇਸ ਇਸ਼ੂ ਤੇ ਬਹਿਸ ਕੀਤੀ ਹੈ ਜੀ ਵੀ ਭਾਈ ਪੰਜਾਬ ਦੇ ਵਿੱਚ ਜਿਹੜਾ ਆ ਪੇਪਰ ਲੀਕ ਹੋਏ ਆ, 6 ਪੇਪਰ ਲੀਕ ਹੋਏ ਆ ਜੀ, ਇਹ ਜਿਹੜੇ ਹੈਗੇ ਆਮ ਆਦਮੀ ਪਾਰਟੀ ਕਾਕਰੋਚ ਜਨਤਾ ਪਾਰਟੀ ਨੂੰ ਸਮਰਥਨ ਦੇ ਕੇ ਤੇ ਇੱਥੇ ਅੰਦੋਲਨ ਕਰਾ ਕੇ ਤੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈ ਕੇ ਗਈ ਆ। ਆਪਣੇ ਰਾਜ ਦੇ ਵਿਚ ਜਿਹੜਾ ਹੈਗਾ ਆ ਇਹਨਾਂ ਦੇ 5 ਪੇਪਰ ਤਾਂ ਰਿਲੇਟਡ ਟੂ ਹਰਜੋਤ ਬੈਂਸ ਨਾਲ ਆ ਜੀ, 1 ਪੇਪਰ ਫਾਰਮੇਸੀ ਵਾਲਾ ਜਿਹੜਾ ਹੈਗਾ ਆ ਡਾਕਟਰ ਬਲਵੀਰ ਸਿੰਘ ਨਾਲ ਰਿਲੇਟਡ ਆ ਜੀ। ਸੋ ਇਹਨਾਂ ਦੋਨਾਂ ਮੰਤਰੀਆਂ ਦਾ ਅਸਤੀਫ਼ਾ ਤਾਂ ਬਣਦਾ ਨਾ ਜੀ, ਪਰ ਸਵਾਲ ਇਹ ਹੈਗਾ ਆ ਵੀ ਜਦ ਤੱਕ ਕੋਈ ਐਜੀਟੇਸ਼ਨ ਨਾ ਹੋਵੇ ਸਰਕਾਰ ਲਈ ਖਤਰਾ ਨਾ ਪੈਦਾ ਹੋ ਜਾਏ ਤਦ ਤੱਕ ਤਾਂ ਇਹੋ ਜਿਹੀ ਗੱਲ ਕਰਦੇ ਹੀ ਨੀ ਜੀ।
1: ਪਰ ਸਾਈਂ ਸਾਹਿਬ ਇੱਕ ਗੱਲ ਹੈ ਕਿ ਚਲੋ ਵਿਰੋਧੀ ਧਿਰ ਨੇ ਤਾਂ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਘੇਰਨਾ ਹੀ ਆ, ਇਹਨਾਂ ਦਾ ਵੀ ਬਣਦਾ, ਚਲੋ ਅੱਜ ਵੀ ਲੱਗਦਾ ਕਿ ਰੌਲਾ ਰੱਪਾ ਪਿਆ, ਸਦਨ ਵੀ ਛੱਡਿਆ, ਸਾਰਾ ਕੁਝ ਕੀਤਾ, ਪਰ ਉਹਨਾਂ ਨੇ ਜੇ ਆਪਣੀ ਗੱਲ ਰੱਖਦੇ ਆ ਚੰਗੀ ਤਰ੍ਹਾਂ ਤੇ ਸਰਕਾਰ ਦਾ ਫਰਜ਼ ਇਹ ਵੀ ਤਾਂ ਬਣਦਾ ਨਾਲ ਕਿ ਉਹਦੇ ਉੱਤੇ ਐਨ ਟਿਕਾਊ ਤੇ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਤਾਂ ਕਿਤੇ ਨਾ ਕਿਤੇ ਦਿੱਤਾ ਜਾ ਸਕਦਾ ਕਿ ਉਹਦੇ ਵਿੱਚ ਵੀ ਜਿਵੇਂ ਚੀਮਾ ਸਾਹਿਬ ਵੀ ਤੁਹਾਡੇ ਸਮਿਆਂ ਚ ਹੋਇਆ ਜੀ, ਜਿੱਦਾਂ ਮਾਨ ਸਾਹਿਬ ਕਹਿ ਦਿੰਦੇ ਨੇ ਕਿ ਉਹ ਤੁਹਾਡਾ ਹੀ ਕਰਜ਼ਾ ਚੜਾਇਆ ਹੋਇਆ ਉਹੀ ਲਾ ਰਹੇ ਹਾਂ ਜੀ, ਉਹ ਦੂਸ਼ਣਬਾਜ਼ੀ ਜਾਂ ਉਹ ਚੀਜ਼ਾਂ ਦੇ ਉੱਤੇ ਕੋਈ ਸਪਸ਼ਟ ਮਤਲਬ ਕਿ ਜਿਹਦੇ ਨਾਲ ਇਕੱਲੇ ਇਹਦੇ ਵਿੱਚ ਇਹੀ ਨਹੀਂ ਹੈਗਾ ਕਿ ਜਿਹੜੇ ਸਾਹਮਣੇ ਓਪੋਜੀਸ਼ਨ ਆ ਜਾਂ ਲੀਡਰ ਸਾਹਮਣੇ ਬੈਠੇ ਨੇ ਉਹਨਾਂ ਨੂੰ ਤਸੱਲੀ ਕਰਨੀ ਆ, ਪੂਰਾ ਸੂਬਾ ਪੰਜਾਬ ਸੁਣ ਰਿਹਾ ਤੁਹਾਡੀਆਂ ਗੱਲਾਂ ਬਾਤਾਂ, ਘੱਟੋ ਘੱਟ ਲੋਕਾਂ ਦੀ ਤਸੱਲੀ ਦਾ ਹੋਵੇ ਵੀ ਹਾਂ ਵੀ ਆਹ ਗੱਲ ਸਹੀ ਕਹਿ ਰਹੇ ਹੋ, ਫੈਸਲਾ ਆਪੇ ਹੀ ਕਰ ਲੈਣਗੇ ਵੀ ਗਲਤ ਕੌਣ ਆ ਤੇ ਸਹੀ ਕੌਣ ਆ।
0: ਭਾਰਤ ਸਾਹਿਬ ਜਿਹੜੇ ਬੰਦੇ ਤਾਂ ਸਮਝ ਰੱਖਦੇ ਆ ਉਹ ਤਾਂ ਇਹਨਾਂ ਦੀ ਜਦੋਂ ਬਹਿਸ ਦੇਖਦੇ ਵਿਧਾਨ ਸਭਾ ਚ ਉਹ ਤਾਂ ਕੰਧ ਚ ਸਿਰ ਮਾਰਨ ਨੂੰ ਕਰਦੇ ਆ, ਉਹ ਕਹਿੰਦੇ ਸੀ ਇਹ ਦੱਸੋ ਤੁਸੀਂ ਕਰਦੇ ਹੈਗੇ ਮੁੱਦਿਆਂ ਨੂੰ ਐਡਰੈਸ ਨਹੀਂ ਕਰਦੇ, ਮੁੱਦੇ ਪੰਜਾਬ ਦੇ ਵਿੱਚ ਸਾਰੇ ਹੀ ਲਟਕਦੇ ਪਏ, ਕੋਈ ਤੁਸੀਂ ਕਿਸੇ ਮੁੱਦੇ ਨੂੰ ਜਿਹੜਾ ਆ ਸੋਲਵ ਕਰਕੇ ਕੰਕਰੀਟ ਰਿਜ਼ਲਟ ਤੱਕ ਪਹੁੰਚੇ ਹੋਵੋ ਹਾਂਜੀ, ਜੇ ਉਧਰ ਜਿਹੜਾ ਹੈਗਾ ਆ ਤੁਹਾਡੀਆਂ ਦੋ ਸੀਗਾ ਜੀ ਬਈ ਪ੍ਰਾਇਓਰਟੀ ਸੀਗੀਆਂ ਜੀ ਸਿੱਖਿਆ ਤੇ ਮੈਡੀਕਲ ਹੈਗੀ, ਸਿੱਖਿਆ ਜਿਹੜਾ ਹੈਗਾ ਆ ਉਹਦਾ ਹਾਲ ਇਹ ਹੈਗਾ ਆ ਵੀ 31,000 ਅਧਿਆਪਕ ਅਸਾਮੀਆਂ ਜਿਹੜੀਆਂ ਆ ਉਹ ਖਾਲੀ ਪਈਆਂ ਆ, ਇਸੇ ਤਰੀਕੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ, ਦੋਨਾਂ ਦਾ ਸਿੱਖਿਆ ਤੇ ਸਿਹਤ ਦੋਨਾਂ ਦਾ ਹੀ ਬੁਰਾ ਹਾਲ ਆ ਜੀ, ਬਾਕੀ ਹੋਰ ਤਾਂ ਇਹਨਾਂ ਨੇ ਕੋਈ ਜਿਹੜਾ ਆ ਕੰਪਲੀਕੇਟਡ ਮਤਲਬ ਇਹ ਜਿਹੜੀ ਹੈਗੀ ਆ ਇਸ਼ੂ ਉਹਨੂੰ ਰਿਜ਼ੋਲਵ ਤਾਂ ਕੀਤਾ ਹੀ ਨਹੀਂ ਜੀ,
1: ਬਿਲਕੁਲ ਹੈ ਜੀ
0: ਹਾਂਜੀ, ਹੁਣ ਅੱਜ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਝਾੜ ਵੀ ਪਈ ਪੰਜਾਬ ਸਰਕਾਰ ਨੂੰ, ਔਰ ਚੀਫ ਜਸਟਿਸ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਵੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਹੈਗੀਆਂ ਡਾਇਰੈਕਸ਼ਨ ਉਹਨਾਂ ਨੂੰ ਡਿਫਾਈ ਕਰ ਰਹੀ ਆ ਹੈਂਜੀ, ਮੰਨਦੀ ਨਹੀਂ ਪਈ, ਤੇ ਉਹ ਕਹਿੰਦੇ ਵੀ ਜੇ ਹੁਣ ਵੀ ਇਹੋ ਜਿਹਾ ਕੁਛ ਕੀਤਾ ਤੇ ਅਸੀਂ ਜਿਹੜਾ ਹੈਗਾ ਆ ਵੀ ਕੋਈ ਕੰਕਰੀਟ ਸਟੈਪ ਲੈਣ ਲਈ ਕੋਈ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਜੀ
1: ਜੀ, ਪਰ ਜਿਵੇਂ ਸੈਂਸ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਹੋ ਸਕਦਾ ਕਿ ਉੱਪਰਲੀ ਕੋਰਟ ਦੇ ਵਿੱਚ ਵੀ ਓਬਜੈਕਸ਼ਨ ਕਰ ਦੇਣ ਇਸ ਚੀਜ਼ ਦੇ ਉੱਤੇ ਸਹਿਮਤ ਨਾ ਹੋਣ ਤਾਂ ਕਿ ਉੱਪਰਲੀ ਕੋਰਟ ਦੇ ਉੱਤੇ ਵੀ ਝਾੜ ਪੈ ਸਕਦੀ ਹੈ,
0: ਝਾੜ ਨਹੀਂ ਪੈਂਦੀ ਹੁੰਦੀ ਵੀ ਦੇਖੋ ਅਪੀਲ ਦਾ ਰਾਈਟ ਤਾਂ ਹੁੰਦਾ ਹੀ ਹੈ ਨਾ ਜੀ, ਉਹ ਰਾਈਟ ਜਿਹੜਾ ਅਵੇਲ ਕਰਨਗੇ ਉਹ ਟਾਈਮ ਪਾਸ ਵਾਸਤੇ ਆ ਜੀ ਇਹਨਾਂ ਦਾ, ਇਹ ਦੇਖਣਗੇ ਵੀ 30 ਦਿਨ ਦੇ ਅੰਦਰ ਅੰਦਰ ਜਿਹੜਾ ਹੈਗਾ ਜਾਂ ਫੈਸਲਾ ਕਰਨਾ ਉਹ 30 ਦਿਨ ਤਾਂ ਇੱਦਾਂ ਹੀ ਕਰਨਗੇ, 28ਵੇਂ ਦਿਨ ਕਰ ਦੇਣਗੇ, 29ਵੇਂ ਦਿਨ ਕਰ ਦੇਣਗੇ
1: ਜੀ
0: ਹੈਂਜੀ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨੂੰ ਜਿਹੜੇ ਆ ਉਹਨੂੰ ਅਨਲਿਸਟ ਕਰਾਉਣ ਦੇ ਵਿੱਚ ਟਾਈਮ ਥੋੜਾ ਕੰਜ਼ਿਊਮ ਕਰ ਲੈਣਗੇ ਜੀ,
1: ਤੇ
0: ਜੇ ਜਿਹੜਾ ਹੈਗਾ ਜਿੱਦਣ ਜਿੱਦਣ ਅਨਲਿਸਟ ਹੋਇਆ 1-2 ਤਰੀਕਾਂ ਲੈ ਕੇ ਤੇ ਚੱਲ ਮੇਰੇ ਭਾਈ ਉਹਨਾਂ ਦੇ ਵਿੱਚ ਜਿਹੜਾ ਆ ਕੋਡ ਆਫ ਕੰਡਕਟ ਲੱਗ ਹੀ ਜਾਣਾ, ਦੇਣਾ ਦੂਣਾ ਇਹਨਾਂ ਨੇ 15,000 ਕਰੋੜ ਕਿੱਥੋਂ ਆ ਜੀ,
1: ਬਿਲਕੁਲ ਜੀ
0: ਜੀ ਸਰ।
1: ਤੇ ਸੈਣੀ ਸਾਹਿਬ ਇੱਕ ਚਲੋ ਮੈਂ ਖਬਰ ਕਰਨੀ ਸੀ ਤੇ ਤੁਹਾਡੇ ਨਾਲ ਹੀ ਸਾਂਝੀ ਕਰ ਲੈਣੇ ਆ, ਚਲੋ ਕਾਂਗਰਸ ਦਾ ਕਲੇਸ਼ ਜੋ ਚੱਲ ਰਹੀ ਆ ਉਹ ਸਭ ਦੇ ਸਾਹਮਣੇ ਹੀ ਆ ਜੀ,
0: ਉਹ ਵੀ ਉਹ ਭਾਰਤ ਸਾਹਿਬ ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹ ਮੁਕਤਸਰ ਦੇ ਵਿੱਚ ਇੱਕ ਪੋਸਟਰ ਲੱਗਿਆ ਜੀ
1: ਹਾਂਜੀ
0: ਹਾਂਜੀ ਉਹਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਹਾਂਜੀ, ਇਹ ਜਿਹੜੇ ਹੈਗੇ ਆ ਇਹਨਾਂ ਦਾ ਇੰਚਾਰਜ ਜਿਹੜਾ ਆ ਬਘੇਲ ਸਾਹਿਬ ਉਹਨਾਂ ਨੂੰ ਸਾਂਡਰਸ ਦਾ ਰੂਪ ਜਿਹੜਾ ਆ ਦਿਖਾਇਆ ਗਿਆ ਜਿੱਦਾਂ ਹੈਗਾ ਆ ਜੀ, ਤੇ ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀ ਗੋ ਬੈਕ ਹੈਂਜੀ
1: ਜੀ,
0: ਤੇ ਉਹ ਇਸੇ ਤਰੀਕੇ ਨਾਲ ਸਾਈਮਨ ਕਮਿਸ਼ਨ ਆਪਾਂ ਪੜ੍ਹਦੇ ਹੁੰਦੇ ਸੀ ਸਾਈਮਨ ਕਮਿਸ਼ਨ ਵਾਪਸ ਜਾਓ ਹੈਂਜੀ, ਉਹ ਹਿਸਾਬ ਇੱਦਾਂ ਆ ਇੱਥੇ ਜਿਹੜਾ ਹੈਗਾ ਆ ਕਹਿਤਾ ਬਘੇਲ ਵਾਪਸ ਜਾਓ
1: ਜੀ,
0: ਕਹਿਣ ਦਾ ਭਾਵ ਇਹ ਹੈਗਾ ਆ ਕਿ ਬਘੇਲ ਸਾਹਿਬ ਜਦੋਂ ਆਉਂਦੇ ਹੈਗੇ ਆ ਉਹ ਸਮੱਸਿਆ ਵਧਾ ਕੇ ਜਾਂਦੇ ਆ ਘਟਾ ਕੇ ਨਹੀਂ ਜਾਂਦੇ
1: ਜੀ, ਪਰ ਵੱਡੀ ਗੱਲ ਇਹ ਹੈਗੀ ਆ ਕਿ
0: ਪੋਸਟਰ
1: ਕੌਣ ਲਵਾਈ ਜਾਂਦਾ ਜੀ ਇਹ ਸਮਝ ਨਹੀਂ ਆਉਂਦੀ ਜੀ,
0: ਵੱਡੀ ਗੱਲ ਇਹ ਹੈਗੀ ਆ ਕਿ ਪੰਜਾਬ ਪ੍ਰਧਾਨ ਦੀ ਕੰਸਟੀਚੁਐਂਸੀ ਚ ਲੱਗ ਰਹੇ ਹੈਗੇ ਆ ਰਾਜਾ ਵੜਿੰਗ
1: ਜੀ
0: ਹੈਂਜੀ, ਦੇਖੋ ਕਾਂਗਰਸ ਵਾਲੇ ਜੇ ਰਾਜਾ ਵੜਿੰਗ ਨੂੰ ਸਵੀਕਾਰ ਨਹੀਂ ਕਰ ਰਹੇ ਤੇ ਉਧਰ ਉਹਨਾਂ ਤੇ ਵੀ ਜਿਹੜੀ ਹੈਗੀ ਆ ਹਾਈ ਕਮਾਂਡ ਦੀ ਜਿੱਦ ਆ
1: ਜੀ,
0: ਮੈਂ ਮਤਲਬ ਔਫ ਦਾ ਇਹ ਜਿਹੜਾ ਹੈਗਾ ਆ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ, ਮੈਂ ਕਿਹਾ ਔਜਲਾ ਸਾਹਿਬ ਮੈਂ ਨਾ ਕਦੀ ਵੀ ਰਾਹੁਲ ਗਾਂਧੀ ਨੂੰ ਇਸੇ ਕਰਕੇ ਨਹੀਂ ਐਪਰੀਸ਼ੀਏਟ ਕੀਤਾ ਕਿ ਉਹਦੇ ਬੰਦਾ ਆਪਣੇ ਨਾ ਡਿਸੀਜਨ ਤੋਂ ਪਹਿਚਾਣਿਆ ਜਾਂਦਾ, ਇਹ ਥੋੜਾ ਕਿ ਤੁਸੀਂ ਕੋਈ ਡਿਸੀਜਨ ਲੈ ਲਿਆ ਹੈਗਾ ਆ ਤੇ ਚਾਹੇ ਗਲਤ ਆ ਚਾਹੇ ਸਹੀ ਆ ਪਰ ਮੈਂ ਕਹਿਤਾ ਤੇ ਕਹਿਤਾ ਹਾਂਜੀ, ਤੁਸੀਂ ਗਰਾਊਂਡ ਜਿਹੜੀ ਹੈਗੀ ਆ ਰਿਪੋਰਟ ਤਾਂ ਦੇਖੋ ਵੀ ਗਰਾਊਂਡ ਤੇ ਜਿਹੜਾ ਆ ਵੀ ਭਾਈ ਰਾਜਾ ਵੜਿੰਗ ਸਵੀਕਾਰਿਆ ਨਹੀਂ ਗਾ ਉਹ ਕਾਂਗਰਸ ਦਾ ਨੁਕਸਾਨ ਕਰੇਗਾ, ਤੁਸੀਂ ਬਦਲ ਦਿੰਦੇ
1: ਜੀ
0: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਭਾਈ ਚੰਨੀ ਸਾਹਿਬ ਦੀ ਮੂਵਮੈਂਟ ਹੈਗੀ, ਉਹਦੇ ਨਾਲ ਕਾਂਗਰਸ ਨੂੰ ਵਾਧੂ ਨੁਕਸਾਨ ਹੋ ਰਿਹਾ ਤੇ ਉਸ ਤੋਂ ਵੱਧ ਚੰਨੀ ਸਾਹਿਬ ਨੂੰ ਖੁਦ ਵੀ ਹੋ ਰਿਹਾ ਆ,
1: ਜੀ
0: ਕਿਉਂਕਿ ਚੰਨੀ ਸਾਹਿਬ ਦੇ ਸਮਰਥਕ ਜੋ ਕਰ ਰਹੇ ਹੈਗੇ ਆ ਨਾ ਜੀ, ਉਹ ਸਾਰਾ ਕੁਛ ਜਿਹੜਾ ਆ ਉੱਥੇ ਦਿੱਲੀ ਪਹੁੰਚਣੀ ਆ ਉਹਨਾਂ ਦੀਆਂ ਵੀਡੀਓ,
1: ਜੀ
0: ਉਹ ਵੱਧ ਕੀ ਕਰਨਗੇ ਜੀ, ਉਹ ਜਿਹੜਾ ਹੈਗਾ ਆ ਚੰਨੀ ਸਾਹਿਬ ਨੂੰ ਟਿਕਟ ਦੇ ਦੇਣਗੇ, ਉਹਨਾਂ ਦੇ ਨਾਲ ਸੱਜੇ ਖੱਬੇ ਜਿਹੜੇ ਹੈਗੇ ਉਹਨਾਂ ਨੂੰ ਟਿਕਟਾਂ ਹੀ ਨਹੀਂ ਮਿਲਣੀਆਂ ਜੀ।
1: ਨਾਲੇ ਇਸ ਸਮੇਂ ਦੇ ਵਿੱਚ ਤਾਂ ਕੋਈ ਵੀ ਪਾਰਟੀ ਹੈ ਸੈਣੀ ਸਾਹਿਬ, ਉਹਨੂੰ ਹੁੰਦਾ ਵੀ ਕੰਮ ਕਰੀਏ ਜੋੜਨ ਦਾ, ਹਰ ਕਿਸੇ ਨੂੰ ਨਾਲ ਲੈ ਕੇ, ਜਿਹੜਾ ਰੁੱਸਿਆ ਉਹਨੂੰ ਵੀ ਮਨਾ ਕੇ ਲਿਆਈਏ, ਪਰ ਇਹ ਤਾਂ ਜਿਹੜੇ ਨਾਲ ਤੁਰੇ ਫਿਰਦੇ ਉਹਨਾਂ ਨੂੰ ਵੀ ਰਸਾਉਣ ਨੂੰ ਫਿਰਦੇ ਆ।
0: ਬਸ ਇਹੀ ਗੱਲ ਹੈਗੀ ਆ ਨਾ ਜੀ, ਹੁਣ ਸਵਾਲ ਤਾਂ ਇਹ ਹੈਗਾ ਕਿ ਚੰਨੀ ਸਾਹਿਬ ਨੂੰ ਵੀ ਵਹਿਮ ਹੈ, ਮੈਂ ਬੜਾ ਪਾਪੂਲਰ ਮੁੱਖ ਮੰਤਰੀ ਸੀਗਾ ਜੀ,
1: ਜੀ
0: ਉਹ ਤਾਂ ਹੈਗਾ ਜੀ ਵੀ ਠੀਕ ਆ ਭਾਈ, ਜਿੰਨਾ ਕੁ ਜਿਹੜਾ ਹੈਗਾ ਆ ਭਗਵੰਤ ਮਾਨ ਹਸਾਉਂਦੇ ਹੈਗੇ ਆ, ਤੁਸੀਂ ਵੀ ਓਦਾਂ ਦੀਆਂ ਗੱਲਾਂ ਕਰਕੇ ਜਿਹੜਾ ਆ ਕਦੀ ਤੁਸੀਂ ਬੱਕਰੀ ਚੋਣ ਲੱਗ ਪੈਨੇ ਆ, ਕਦੀ ਕੋਈ
1: ਜੀ
0: ਕਰਨ ਲੱਗ ਪੈਨੇ ਆ ਜੀ।
1: ਹਾਂਜੀ
0: ਸਰ, ਅੱਜ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਜੀ ਤਿਰਚੇਰੀ ਰਣਜੀਤ ਸਿੰਘ ਕੋਕੀ ਗਿੱਲ ਹੋਣਾ ਨਾਲ,
1: ਜੀ
0: ਉਹਨਾਂ ਨੇ ਸਰ ਜਿਹੜਾ ਹੈਗਾ ਆ ਵੀ ਇਹ ਪਾਣੀ ਦੇ ਮੁੱਦੇ ਦੇ ਉੱਤੇ ਬੜੀਆਂ ਡੂੰਘੀਆਂ ਗੱਲਾਂ ਦੱਸੀਆਂ ਵੀ ਜਿਹੜਾ ਹੈਗਾ ਰਾਇਲਟੀ ਸਾਡੀ ਜਿਹੜੀ ਆ ਉਹ ਕਦੋਂ ਤੋਂ ਬਕਾਇਆ ਪਈ ਹੈਗੀ ਆ, 1956 ਦੇ ਵਿੱਚ ਜਦੋਂ ਰਾਇਲਟੀ ਦੀ ਮੰਗ ਕੀਤੀ ਸੀ ਉਸ ਵੇਲੇ ਦਾ ਸਾਡਾ ਸਾਡਾ ਮਿਨਿਸਟਰ ਸੀਗਾ ਇਰੀਗੇਸ਼ਨ ਮਿਨਿਸਟਰ, ਉਹਨੇ 8 ਮਹੀਨੇ ਇਸ ਚੀਜ਼ ਦੇ ਸਾਈਨ ਨਹੀਂ ਸੀ ਕੀਤੇ ਵੀ ਰਾਜਸਥਾਨ ਦੇ ਪਾਣੀ ਵਾਸਤੇ, ਉਹਨਾਂ ਨੇ ਕਿਹਾ ਵੀ ਭਾਈ ਪਹਿਲਾਂ ਸਾਡੀ ਰਾਇਲਟੀ ਤੈਅ ਕਰੋ
1: ਜੀ।
0: ਉਹਨਾਂ ਨੇ ਕਿਹਾ ਵੀ ਕੋਈ ਗੱਲ ਨੀ ਜੀ, ਅਗਲੀ ਮੀਟਿੰਗ ਦੇ ਵਿੱਚ ਉਹਨੂੰ ਸਿਧਾਂਤਕ ਤੌਰ ਤੇ ਮਨਜ਼ੂਰ ਵੀ ਕਰ ਲਿਆ ਤੇ ਸੈਂਟਰ ਨੇ ਉਹਦਾ ਤੇ ਦੇਖ ਕੇ ਵੀ ਦੇ ਦਿੱਤਾ
1: ਜੀ,
0: ਤੇ ਕਿਹਾ ਇਸ ਚੀਜ਼ ਦੀ ਤੈਅ ਜਿਹੜਾ ਕਰਨਾ ਹੈਗਾ ਵੀ ਕਿੰਨੀ ਰਕਮ ਬਣਦੀ ਆ ਜੀ, ਇਹ ਅਗਲੀ ਮੀਟਿੰਗ ਚ ਤੈਅ ਕਰਾਂਗੇ
1: ਜੀ।
0: ਉਹ 60 ਤੋਂ ਬਾਅਦ ਮੀਟਿੰਗ ਹੀ ਨਹੀਂ ਹੋਈ ਸਰ
1: ਜੀ,
0: ਤਾਂ ਕਿਸੇ ਨੇ ਹੁਣ ਗੱਲ ਤਾਂ ਇਹ ਕਿ ਇਹ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਸਕਾਲਰਸ ਕੋਲੋਂ ਵੱਡੇ ਪੱਤਰਕਾਰ ਇਹਨਾਂ ਕੋਲੋਂ ਸਮਝਣੇ ਚਾਹੀਦੇ ਸੀ, ਸਮਝ ਕੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ
1: ਜੀ।
0: ਮੈਂ ਤਾਂ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਆ ਪੰਜਾਬ ਦੀ ਬਿਊਰੋਕਰੇਸੀ ਨੂੰ ਵੀ ਦੋਸ਼ ਦਿੰਦਾ ਆ ਕਿ ਉਹਨਾਂ ਨੇ ਵੀ ਕਦੀ ਜਿਹੜਾ ਆ ਸੰਜੀਦਾ ਹੋ ਕੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਜਿਹੜੀ ਆ ਉਹ ਕੀਤੀ ਨੀ ਜੀ,
1: ਜੀ
0: ਨਾ ਕਦੀ ਮੁੱਖ ਮੰਤਰੀ ਨੂੰ ਦੱਸਿਆ ਵੀ ਭਾਈ ਆਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਪਲੀਟ ਕਰਨਾ ਜ਼ਰੂਰੀ ਆ
1: ਜੀ।
0: ਉਹ ਕੰਮ ਜਿਹੜੇ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਸੀ ਉਹ ਇਗਨੋਰ ਹੋ ਗਏ, ਬਸ ਚੱਲ ਪਈ ਇੱਥੇ ਵੀ ਹਾਂ ਜੀ 35 ਤਰੀਕ ਨੂੰ ਤੁਹਾਡੇ ਟੂ ਟੂ ਹੋਊਗੀ, ਅਗਲੇ ਕਹਿੰਦੇ ਹੁਣ ਜਿਹੜਾ ਮੁਲਾਜ਼ਮ ਆ ਉਹਨਾਂ ਦੇ ਵੀ ਟੂ ਟੂ ਕਰਾਓ
1: ਜੀ,
0: ਤੇ ਫੇਰ ਜਿਹੜਾ ਹੈਗਾ ਤੁਹਾਡਾ ਸਰਨਾ ਓਦਾਂ ਨੀ ਸਰਨਾ ਜੀ।
1: ਸੈਣੀ ਸਾਹਿਬ ਇੱਕ ਦਿਨ ਮੈਂ ਇਹਦੇ ਵਿੱਚ ਆਪ ਵੀ ਸੋਚ ਰਿਹਾ ਸੀ, ਜਿੱਦਾਂ ਮੈਂ ਕਈ ਵਾਰੀ ਸੋਚਦਾ ਕਿ ਇਹ ਵੀ ਇੱਕ ਕਲਾ ਕਲੇਸ਼ੀ ਜਿਹੜਾ ਕਹਿ ਸਕਦੇ ਆ ਬਣਾਇਆ ਜਾਂਦਾ, ਜਾਂ ਉਹ ਸਾਰੀਆਂ ਚੀਜ਼ਾਂ ਵੋਟਾਂ ਦੇ ਲਾਗੇ ਆ ਕੇ ਪਾਣੀਆਂ ਦਾ ਮੁੱਦਾ ਚੱਕ ਲਿਆ ਜਾਂਦਾ ਵੱਖਰੀਆਂ ਚੀਜ਼ਾਂ, ਪਰ ਮੈਂ ਇੱਕ ਦਿਨ ਇਹਦੇ ਉੱਤੇ ਵਿਚਾਰ ਕਰ ਰਿਹਾ, ਜਿੱਦਾਂ ਕਹਿ ਲਓ ਕਿ ਆਪਣਾ ਚੀਨ ਤੋਂ ਉੱਪਰਲੇ ਪਾਸੇ ਤੋਂ ਨੌਰਥ ਦੇ ਵਿੱਚ ਐਨ ਟੋਪ ਤੇ ਚੱਲ ਜਾਈਏ ਤੇ ਉੱਥੋਂ ਜਦੋਂ ਨਦੀਆਂ ਸ਼ੁਰੂ ਹੁੰਦੀਆਂ ਨੇ ਉਸ ਦੇ ਵਿੱਚ ਫਿਰ ਕਹਿ ਸਕਦੇ ਆ ਕਿ ਆਪਣਾ ਤਿੱਬਤ ਆਉਂਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਕਹਿ ਲਓ ਹਿਮਾਚਲ ਦਾ ਏਰੀਆ, ਜੰਮੂ ਕਸ਼ਮੀਰ ਦਾ ਏਰੀਆ ਆ ਜਾਂਦਾ ਹੈ, ਤੇ ਫਿਰ ਪੰਜਾਬ ਆਉਂਦਾ ਹੈ, ਫਿਰ ਹਰਿਆਣੇ ਦੀ ਗੱਲ ਹੈ, ਫਿਰ ਰਾਜਸਥਾਨ ਜਾਂ ਬੰਬੇ ਤੱਕ ਵੀ ਜਿੱਥੇ ਤੱਕ ਵੀ ਪਾਣੀ ਜਦੋਂ ਸਮੁੰਦਰਾਂ ਦੇ ਵਿੱਚ ਮੇਲ ਖਾਂਦਾ ਮਿਲਦਾ ਹੈ ਨਦੀਆਂ ਤੋਂ, ਤਾਂ ਉਹਦੇ ਵਿੱਚ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਹੈ ਕਹਿ ਸਕਦੇ ਹਾਂ, ਚਲੋ ਰੋਕ ਲਿਆ ਜਾਂ ਕਰ ਲਿਆ ਉਹ ਸਾਡੀ ਆਪਣੀ ਜਿਹੜੀ ਹੈ ਮਨਸ਼ਾ ਦੇ ਹਿਸਾਬ ਦੇ ਨਾਲ ਹੈ, ਕਿ ਫਿਰ ਉਸ ਹਿਸਾਬ ਦੇ ਨਾਲ ਜੇ ਪੰਜਾਬ ਦੀ ਰੋਇਲਟੀ ਬਣਦੀ ਹੈ ਜਾਂ ਜਿਹੜੇ ਪਿੱਛੇ ਸੂਬੇ ਨੇ ਉਹ ਰੋਇਲਟੀ ਬਣਦੀ ਹੈ, ਤਾਂ ਫਿਰ ਕੀ ਉਹ ਜਿੱਦਾਂ ਕਿ ਮੈਂ ਗੱਲ ਕੀਤੀ ਹੈ ਕਿ ਤਿੱਬਤ ਦੀ ਰੋਇਲਟੀ ਜਾਂ ਹਿਮਾਚਲ ਪ੍ਰਦੇਸ਼ ਦੀ ਪੰਜਾਬ ਤੋਂ ਪਹਿਲਾਂ ਰੋਇਲਟੀ ਬਣਦੀ ਹੈ, ਉਹਦੇ ਉੱਤੇ ਕੀ ਉਹ ਕੀ ਹਿਸਾਬ ਕਿਤਾਬ ਫਿਰ ਹੋਵੇਗਾ ਜੀ?
0: ਸਾਰਾ ਹਿਮਾਚਲ ਦਾ ਤਾਂ 4500 ਕਰੋੜ ਰੁਪਇਆ ਉਹਨਾਂ ਨੇ ਮਨਜ਼ੂਰ ਕਰ ਦਿੱਤਾ, ਜਿਹਦੇ ਵਾਸਤੇ ਹਰਿਆਣੇ ਨੇ ਵੀ ਹਾਮੀ ਭਰ ਦਿੱਤੀ ਆ ਤੇ ਰਾਜਸਥਾਨ ਨੇ ਵੀ ਹਾਮੀ ਭਰ ਦਿੱਤੀ ਆ
1: ਜੀ।
0: ਅੱਜ ਇਸੇ ਬਾਰੇ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਉੱਥੇ ਆਪਣਾ ਪ੍ਰਾਈਵੇਟ ਵਕੀਲ ਕੀਤਾ ਆ ਸੀਗਾ ਜੀ, ਉਹਨੇ ਕਹਿਤਾ ਜੀ ਅਸੀਂ ਥੋੜੇ ਜਿਹਾ ਮੇਰੀ ਸਰਕਾਰ ਜਿਹੜੀ ਏ ਇਹਦੇ ਤੇ ਓਬਜੈਕਸ਼ਨ ਫਾਈਲ ਕਰਨਾ ਚਾਹੁੰਦੀ ਹੈਗੀ ਆ,
1: ਜਿਵੇਂ
0: ਉੱਥੇ ਚੀਫ ਜਸਟਿਸ ਸਾਹਿਬ ਨੇ ਕਿਹਾ।
1: ਜਿਵੇਂ ਆਪਾਂ ਕੱਲ ਪਿਛਲੇ ਦਿਨਾਂ ਚ ਖਬਰ ਕੀਤੀ ਸੀ ਕਿ ਜਿਹੜੀ ਆ ਕਿਹਨੂੰ ਸੀ, ਹਿਮਾਚਲ ਨੂੰ ਸੀ ਕਿ ਸੋਰੀ ਰਾਜਸਥਾਨ ਦੇ ਲਈ ਸੀ, ਨਹੀਂ ਮੇਰੇ ਖਿਆਲ ਨਾਲ ਹਰਿਆਣੇ ਲਈ ਸੀ, ਕਿ ਬਿਜਲੀ ਦੇ ਵਿੱਚ ਹੀ ਉਹ ਜਿਹੜਾ ਤੁਹਾਨੂੰ ਸਾਰਾ ਮੈਨੇਜ ਕਰਨਗੇ, ਕੋਈ ਪੈਸਾ ਤੇ ਲਾ ਨਹੀਂ ਮਿਲਣਾ ਜੀ, ਉਹ ਉਹਦੇ ਕਰਕੇ ਹੀ ਉਹ ਸਾਰਾ ਮੈਨੇਜਮੈਂਟ ਕਰਦੇ ਆ।
0: ਨਹੀਂ ਨਹੀਂ ਉਹੀ ਹੈ ਜੀ ਹਿਮਾਚਲ ਦੇ ਵਾਸਤੇ ਜੀ, ਹਿਮਾਚਲ ਨੂੰ ਹੀ ਸੀਗਾ ਜੀ, ਹਿਮਾਚਲ ਆਪਣੀ ਰਾਇਲਟੀ ਕਲੇਮ ਕਰਦਾ
1: ਪਿਆ ਜੀ ਉਹਨੂੰ, ਮਤਲਬ ਕਿ ਯੈਸ ਹੋ ਗਿਆ ਪਿਛਲੇ ਦਿਨਾਂ ਚ। ਹਾਂਜੀ ਬਿਲਕੁਲ।
0: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਪੰਜਾਬ ਵਾਲਿਆਂ ਨੇ ਆਪਣੇ ਮੁੱਦੇ ਜਿਹੜੇ ਆ, ਜੇ ਬੀਇੰਗ ਏ ਸੰਸੀਅਰ ਪੋਲੀਟੀਸ਼ੀਅਨ ਜਿਹੜਾ ਹੈਗਾ ਆ, ਜੇ ਪੋਲੀਟੀਸ਼ੀਅਨ ਨੇ ਇਹ ਮੁੱਦੇ ਬਣਾਏ ਪੰਜਾਬੀਆਂ ਦੇ ਅੱਗੇ ਪਰੋਸ ਦਿੱਤੇ, ਉਦਾਂ ਦੀ ਫੀਲਿੰਗ ਆ ਗਈ ਜੀ ਲੋਕਾਂ ਨੇ ਇੱਥੇ ਤੱਕ ਜਿਹੜਾ ਹੈਗਾ ਆ ਵੀ ਤੁਸੀਂ ਦੇਖੋ ਕਾਲਾ ਦੌਰ ਜਿਹੜਾ ਹੈਗਾ ਇਹਨਾਂ ਮੁੱਦਿਆਂ ਦੇ ਆਧਾਰ ਤੇ ਉੱਤੇ ਹੀ ਦੇਖਿਆ ਜੀ।
1: ਹਾਂਜੀ
0: ਲੋਕਾਂ, ਹਾਂਜੀ ਲੋਕ, ਤੁਸੀਂ ਕਦੀ ਨਹਿਰਾਂ ਬਣਾਉਣ ਲੱਗ ਪਏ, ਕਦੀ ਨਹਿਰਾਂ ਤੋੜਨ ਲੱਗ ਪਏ ਜੀ, ਲੋਕ ਹੀ ਵਿਚਾਰੇ ਪਿੱਛੇ ਲੱਗ ਕੇ, ਠੀਕ ਹੈ ਜੀ ਤੁਹਾਡੇ ਤੇ ਤੁਸੀਂ ਐਜੂਟੇਸ਼ਨਾਂ ਵੀ ਚਲਾਈਆਂ, ਪਰ ਤੁਸੀਂ ਜਿਹੜਾ ਹੈਗਾ ਆ ਉਸ ਬੀਇੰਗ ਸੰਸੀਅਰ ਪੋਲੀਟੀਸ਼ੀਅਨ, ਤੁਸੀਂ ਇਹਨਾਂ ਮੁੱਦਿਆਂ ਨੂੰ ਸੋਲਵ ਕਿਉਂ ਨਹੀਂ ਕੀਤਾ?
1: ਬਿਲਕੁਲ ਹੈ ਜੀ।
0: ਦੇਖੋ ਆਮ ਬੰਦਾ ਤਾਂ ਜਿਹੜਾ ਹੈਗਾ ਘਰ ਬੈਠਾ ਉਹ ਤਾਂ ਨੀ ਨਾ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਤੋਂ, ਉਹਦੇ ਦਿਮਾਗ ਦੀ ਉਪਜ ਥੋੜਾ ਆ, ਇਹ ਤਾਂ ਉਹਦੇ ਦਿਮਾਗ ਚ ਤੁਸੀਂ ਆ ਕੇ ਪਾਉਂਦੇ ਆ, ਤੇ ਜੇ ਪਾਉਣੇ ਹੈਗੇ ਆ ਤੇ ਸਮੱਸਿਆਵਾਂ ਆ ਕੇ ਦੱਸਦੇ ਹੈਗੇ ਆ, ਤੇ ਫੇਰ ਸਮੱਸਿਆਵਾਂ ਨੂੰ ਹੱਲ ਕਰਨਾ ਤਾਂ ਤੁਹਾਡੀ ਡਿਊਟੀ ਸੀ ਨਾ
1: ਜੀ। ਬਿਲਕੁਲ,
0: ਉਹ ਤੁਸੀਂ ਕੀਤਾ ਰਹੇ ਜੀ।
1: ਆਹੋ ਜੇ ਕਲੇਮ ਕਰਨਗੇ ਪੰਜਾਬ ਸਰਕਾਰ, ਕਲੇਮ ਕਰੇਗੀ ਤਾਂ ਤਾਂ ਹੀ ਕਿਤੇ ਉਹਨਾਂ ਦੇ ਕੰਨ ਜੋ ਮਤਲਬ ਕਿ ਸਰਕੇਗੀ, ਜੇ ਕਰਨਗੇ ਨਾ ਚੁੱਪ ਚਪਾ ਕੇ ਬਸ ਉਦਾਂ ਹੀ ਬਾਣਾ ਜਿਹਾ ਬਿਆਨ ਦੇ ਤਾਂ ਗੱਲ ਨੀ ਬੜੀ। ਜਾਂ ਤਾਂ ਓਫੀਸ਼ੀਅਲ ਸਾਰਾ ਕੁਝ ਕਲੇਮ ਕਰਨ ਨਾ, ਅੰਕੜੇ ਦੇਣ, ਸਾਰਾ ਕੁਝ ਕਰਨ, ਪੇਪਰ ਵਰਕ ਕਰਨ ਜੀ ਉਹਦੇ ਉੱਤੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਤੇ ਚਾਹੀਦਾ ਸੀਗਾ ਜੀ।
1: ਤੇ ਸੈਣੀ ਸਾਹਿਬ ਦੂਸਰੇ ਪਾਸੇ ਆਪਣੇ ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 4 ਦਸੰਬਰ 2018 ਨੂੰ ਜਿਹੜੀ ਇੱਕ ਲਿਖੀ ਚਿੱਠੀ ਸੀਗੀ, ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਜਿਹੜੇ ਨੇ, ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਇਹ ਮੁੱਦਾ ਚੱਕ ਰਹੇ ਨੇ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੀ, ਆਪਣੇ ਅਹੁਦਿਆਂ ਤੋਂ ਜਿਹੜਾ ਸਾਨੂੰ ਪਾਸੇ ਹਟ ਕੇ ਚੀਜ਼ਾਂ ਸੋਚਣੀਆਂ ਪੈਣੀਆਂ, ਕਿਤੇ ਨਾ ਕਿਤੇ ਇਮੋਸ਼ਨਲ ਪੱਤਾ ਖੇਡਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ।
0: ਬਿਲਕੁਲ ਜੀ, ਹੁਣ ਜੇ ਇੱਕ ਬੰਦੀ ਸਿੰਘ ਜਿਹੜੇ ਹੈਗੇ ਆ ਰਾਜੋਆਣਾ ਜਿਹੜੇ ਆ ਉਹ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਦੇ ਹੈਗੇ ਆ, ਤੇ ਪੈਰਲਲ ਤੇ ਇੱਕ ਫੋਰਸ ਇਹਨਾਂ ਨੇ ਵੀ ਖੜੀ ਕਰਨੀ ਹੈ ਨਾ ਜੀ।
1: ਬਿਲਕੁਲ ਹੈ ਜੀ,
0: ਹਾਂਜੀ ਉਹ ਜਾਣ ਬੁੱਝ ਕੇ ਕੀਤੀ ਅੱਜ ਤੱਕ ਜਿਹੜਾ ਹੈਗਾ ਇਹ ਗੱਲ ਜਿਹੜੀ ਆ, ਪਹਿਲਾਂ ਕਿਤੇ ਇਹਨਾਂ ਦੇ ਮਨ ਚ ਨੀ ਆਈ ਇਹਨਾਂ ਨੂੰ ਰਾਤੋ ਰਾਤ ਇਹ ਚੀਜ਼ ਦਾ ਪਤਾ ਲੱਗਾ ਜੀ।
1: ਜੀ
0: ਉਹ ਸਾਰੀਆਂ ਇਹ ਰਾਜਨੀਤਿਕ ਗੱਲਾਂ ਹੈਗੀਆਂ ਜੀ, ਹੋਰ ਕੁਛ ਨੀ ਆ ਜੀ। ਜਿਹੜੇ ਜੇਲਾਂ ਦੇ ਵਿੱਚ ਵਿਚਾਰੇ ਬੈਠੇ ਹੈਗੇ ਨਾ ਜੀ, ਇੱਕ ਮਤਲਬ ਕੌਜ਼ ਲੈ ਕੇ ਤੇ ਉਹਨਾਂ ਦੇ ਉਹ ਜੇਲਾਂ ਦੇ ਵਿੱਚ ਬੈਠੇ ਹੈਗੇ ਆ, ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨੀ ਹੈਗੀ, ਹੋਰ ਕੁਛ ਨੀ ਜੀ। ਵੀ ਰਾਜੋਆਣਾ ਸਾਹਿਬ ਦਾ ਝੁਕਾ ਬਾਦਲ ਦਾ ਲਾ ਲਿਆ ਤੇ ਆਪਾਂ ਆਪਣੇ ਨਾਲ ਇੱਕ ਜਿਹੜਾ ਹੈਗਾ ਆ ਬੰਦੀ ਸਿੰਘ ਆਪਾਂ ਆਪਣੇ ਨਾਲ ਕਰਾ ਲਈਏ ਜੀ।
1: ਬਿਲਕੁਲ
0: ਨੋ ਡਾਊਟ, ਉਹਨਾਂ ਦੇ ਆਪਣੇ ਆਪਸ ਚ ਡਿਫਰੈਂਸ ਹੋਣਗੇ ਜਿੱਦਾਂ ਮਰਜ਼ੀ ਆ, ਬਟ ਇੱਥੇ ਜਿਹੜਾ ਹੈਗਾ ਆ ਸਿਰਫ ਇਹਨਾਂ ਦੇ ਪੁਨਰ ਸੁਰਜੀਤ ਵਾਲਿਆਂ ਨੇ ਇੱਕ ਮਤਲਬ ਨਾਲ ਆਪਣੇ ਵੀ ਉਹਨਾਂ ਦਾ ਸੋਫਟ ਕਾਰਨਰ ਵਿਨ ਕਰਨ ਵਾਸਤੇ ਇਹ ਗੱਲ ਕਹੀ ਹੈ ਜੀ, ਹੋਰ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਦਾ ਨਾਲ। ਹੁਣ ਤੁਸੀਂ ਕੀ ਕਰਨਾ ਇੰਨੇ ਸਾਲਾਂ ਬਾਅਦ?
1: ਬਿਲਕੁਲ ਹੈ ਜੀ,
0: ਉਹ ਤੋਂ ਬਾਅਦ ਜਦ ਤੱਕ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਦਣ ਹੈਗੇ ਸੀ ਬਣੇ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹ ਤੋਂ ਪਹਿਲਾਂ ਦਾ ਹੈਗਾ ਸੀਗਾ ਵੀ ਹਵਾਰਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਸਰਬੱਤ ਖਾਲਸੇ ਨੇ ਥਾਪਿਆ ਸੀ, ਤੇ ਤੁਸੀਂ ਉਦੋਂ ਹੀ ਜਿਹੜਾ ਹੈਗਾ ਕਹਿ ਦਿੰਦੇ ਜੀ ਵੀ ਮੈਂ ਨੀ ਬਣਦਾ ਭਾਈ
1: ਜੀ। ਬਿਲਕੁਲ,
0: ਜੇ ਇਹੀ ਸੋਚ ਸੀ ਤੁਹਾਡੀ ਤੇ
1: ਜੀ,
0: ਸੋ ਇਹ ਸਾਰਾ ਕੁਛ ਜੀ ਪੋਲਿਟਿਕਸ ਆ, ਹੋਰ ਕੁਛ ਨੀ ਹੈ ਜੀ, ਨਥਿੰਗ ਐਲਸ
1: ਜੀ। ਹਾਂਜੀ, ਤੇ ਸੈਣੀ ਸਾਹਿਬ ਹਰਿਆਣੇ ਦੀ ਖਬਰ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜਿਵੇਂ ਕਿ ਬ੍ਰਿਜ ਭੂਸ਼ਣ ਕਾਫੀ ਸਮੇਂ ਦੇ ਵਿੱਚ ਚਰਚਾ ਚ ਜਾਂ ਅਸਤੀਫੇ ਦੀ ਵੀ ਮੰਗ ਹੁੰਦੀ ਰਹੀ ਹੈ, ਸਾਰੀਆਂ ਚੀਜ਼ਾਂ ਉਹਦੇ ਉੱਤੇ ਕੇਸ ਵੀ ਚੱਲ ਰਿਹਾ ਸੀ, ਤੇ ਜਿਹੜੇ ਕਿ ਫੋਗਾਟ ਸਿਸਟਰ ਹੈਗੀਆਂ ਨੇ ਜਾਂ ਵਨੇਸ਼ ਫੋਗਾਟ ਦੀ ਗੱਲ ਆ, ਉਹਦੇ ਨਾਲ 6 ਮਹਿਲਾਵਾਂ ਹੋਰ ਸੀ ਪਹਿਲਵਾਨ ਜਿਨ੍ਹਾਂ ਨੇ ਜਿਨਸੀ ਸ਼ੋਸ਼ਣ ਦਾ ਜਿਹੜਾ ਇਹਨਾਂ ਦੇ ਉੱਤੇ ਮਾਮਲੇ ਦੇ ਵਿੱਚ FIR ਵੀ ਕਰਵਾਈ ਸੀ, ਹੋਰ ਸਾਰਾ ਸਿਲਸਿਲਾ ਚੱਲਦਾ ਸੀ, ਤੇ ਅੱਜ ਜਿਹੜਾ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਉਹਨਾਂ ਨੂੰ ਫੈਸਲਾ ਸੁਣਾਇਆ, ਬਰੀ ਕਰ ਦਿੱਤਾ ਜੀ।
0: ਪਰ ਸਭ ਗੱਲ ਏਦਾਂ ਹੈਗੀ ਆ ਵੀ ਸਾਡੀਆਂ ਅਦਾਲਤਾਂ ਵਿੱਚੋਂ ਬਰੀ ਹੋ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਜਿਹੜਾ ਆ ਉਹ ਗਿਲਟੀ ਨਹੀਂ ਗਾ
1: ਜਾਂ ਦੋਸ਼ੀ ਨਹੀਂ ਗਾ, ਸਬੂਤ ਹੀ ਨਹੀਂ, ਜਿਹੜੀ ਆ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ।
0: ਬਿਲਕੁਲ ਜੀ, ਫਿਰ ਹੁਣ ਸਬੂਤ ਲਿਆਉਣੇ ਕਿਨ ਸੀ? ਇਨਵੈਸਟੀਗੇਸ਼ਨ ਏਜੰਸੀਆਂ ਨੇ, ਇਨਵੈਸਟੀਗੇਸ਼ਨ ਏਜੰਸੀਆਂ ਕਿਹਦੀਆਂ ਜੀ? ਸਰਕਾਰ ਦੀਆਂ। ਸਰਕਾਰ ਕਿਹਦੀ ਆ? ਬ੍ਰਿਜ ਭੂਸ਼ਣ ਦੀ। ਜਦੋਂ ਚੋਰ ਤੇ ਕੁੱਤੀ ਰਲ ਗਿਆ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਆ ਇਹੋ ਜਿਹੇ ਨਤੀਜੇ ਹੀ ਆਉਂਦੇ ਹੁੰਦੇ ਆ ਜੀ।
1: ਬਿਲਕੁਲ,
0: ਅਲਟੀਮੇਟਲੀ ਕੰਪਲੇਨਟ ਜਿਹੜਾ ਹੈਗਾ ਆ ਜਦੋਂ ਕਹਿ ਰਿਹਾ ਤੁਹਾਨੂੰ ਉਹੀ ਬੈਸਟ ਵਿਟਨੈਸ ਤਾਂ ਉਹੀ ਆ ਨਾ ਜੀ।
1: ਜੀ
0: ਤੇ ਬਾਕੀ ਜਿਹੜਾ ਹੈਗਾ ਆ ਜਦ ਇਨਵੈਸਟੀਗੇਸ਼ਨ ਹੀ ਇਸ ਤਰੀਕੇ ਦੀ ਕਰੋਗੇ ਤੇ ਇਹਦਾ ਮਤਲਬ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਹੈਗਾ ਜੀ ਲਾਲਜੀਤ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਅਲਟੀਮੇਟਲੀ ਪਰੀ ਹੋਣਾ ਜੀ, ਏਦਾਂ ਹੀ ਜਿਹੜਾ ਹੈਗਾ ਇਹ ਕੇਸ ਜਦੋਂ ਬਣਿਆ ਸੀ ਉਦੋਂ ਹੀ ਆਪਾਂ ਸੋਚ ਲਿਆ ਸੀਗਾ ਵੀ ਹਾਂਜੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਕਰਨੀ ਹੈ ਨਾ ਜੀ।
1: ਜੀ ਬਿਲਕੁਲ,
0: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਬਰੀ ਹੋ ਗਏ ਆ ਜੀ। ਬਟ ਇਟ ਡਜ਼ ਨਾਟ ਮੀਨ ਕਿ ਹੀ ਇਜ਼ ਜਿਹੜਾ ਹੈਗਾ ਆ ਨਾਟ ਗਿਲਟੀ
1: ਜੀ,
0: ਪਰ ਕੋਰਟ ਦਾ ਵਰਡਿਕਟ ਆ ਉਹ ਪ੍ਰਵੇਲ ਕਰਨਾ ਆ ਜੀ। ਇਸ ਕਰਕੇ ਜਿਹਨੂੰ ਅਦਾਲਤਾਂ ਦੋਸ਼ੀ ਮੰਨਣ ਉਹੀ ਦੋਸ਼ੀ ਹੁੰਦਾ ਆ, ਤੇ ਜਿਹਨੂੰ ਛੱਡ ਦਿੰਦੀਆਂ ਹੈਗੀਆਂ ਉਹ ਫਿਰ ਬਰੀ ਹੋਇਆ ਹੁੰਦਾ ਹੈ ਜੀ।
1: ਬਿਲਕੁਲ,
0: ਇਹ ਤਾਂ ਸਾਡਾ ਸਿਸਟਮ ਹੀ ਹੈ ਜੀ।
1: ਜੀ ਸਰ, ਬਿਲਕੁਲ ਜੀ ਸੈਣੀ ਸਰ,
0: ਠੀਕ ਹੈ ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਰ, ਬਹੁਤ ਬਹੁਤ ਸ਼ੁਕਰੀਆ,
0: ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9761 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਸਾਥ ਦੇ ਸਕਦੇ ਹੋ। ਕੋਈ ਕੋਈ ਕੋਈ ਗੱਲਬਾਤ ਹੋਵੇ ਮਨ ਦੇ ਵਿੱਚ ਤਾਂ ਵੀਕਐਂਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਜਾਂ ਕੁਝ ਦੋਸਤਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਕੋਈ ਮਨ ਦੀ ਬਾਤ ਵੀ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲੋ ਫਿਰ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਮਕੋਕਾ ਮਾਮਲੇ ਦੇ ਵਿੱਚ, ਜੋ ਕਿ ਆਪ ਆਗੂ ਨਰੇਸ਼ ਬਾਲੀਅਨ ਨੂੰ ਹਾਈਕੋਰਟ ਤੋਂ ਝਟਕਾ ਲੱਗਿਆ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ ਉਹਦੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਨੇਤਾ ਤੇ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਨੂੰ ਵੱਡਾ ਝਟਕਾ ਦਿੰਦਿਆਂ ਮਹਾਰਾਸ਼ਟਰ ਕੰਟਰੋਲ ਆਫ਼ ਆਰਗੋਨਾਈਜ਼ਡ ਕ੍ਰਾਈਮ ਐਕਟ 1999 ਮਕੋਕਾ ਤਹਿਤ ਦਰਜ ਮਾਮਲੇ ਦੇ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਤੀ ਹੈ। ਜਸਟਿਸ ਮਨੋਜ ਜੈਨ ਨੇ ਇਹ ਵੀ ਹੁਕਮ ਸੁਣਾਇਆ ਕਿ ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਸੰਬਰ 2024 ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਰੇਸ਼ ਬਾਲੀਅਨ ਫਿਲਹਾਲ ਮੰਡੋਲੀ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਬੰਦ ਹੈ। ਦਿੱਲੀ ਪੁਲਿਸ ਦੇ ਅਨੁਸਾਰ ਇਹ ਮਾਮਲਾ 2023 ਦੇ ਵਿੱਚ ਨਰੇਸ਼ ਬਾਲੀਅਨ ਦੇ ਅਤੇ ਗੈਂਗਸਟਰ ਕਪਿਲ ਸਾਗਵਾਨ ਉਰਫ ਨੰਦੂ ਵਿਚਾਲੇ ਹੋਈ ਇੱਕ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸੇ ਹੀ ਸਾਲ FIR ਜਿਹੜੀ ਸੀ ਦਰਜ ਕੀਤੀ ਗਈ। ਦਿੱਲੀ ਪੁਲਿਸ ਨੇ ਅਕਤੂਬਰ 2025 ਦੇ ਵਿੱਚ ਕਪਿਲ ਸਾਗਵਾਨ ਗਿਰੋਹ ਦੇ ਜਿਹੜੇ ਸੀ 9 ਮੈਂਬਰ ਖਿਲਾਫ਼ ਮਕੋਕਾ ਲਗਾਇਆ ਸੀ, ਜਿਸ ਦੇ ਵਿੱਚ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਅਤੇ ਗੈਂਗਸਟਰ ਦਾ ਜਿਹੜਾ ਭਰਾ ਵੀ ਸ਼ਾਮਲ ਸੀ। ਪੁਲਿਸ ਦੇ ਅਨੁਸਾਰ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਬਾਲੀਅਨ ਗੈਂਗਸਟਰਾਂ ਨੂੰ ਸਥਾਨਕ ਬਿਲਡਰਾਂ ਸਮੇਤ ਕਈ ਲੋਕਾਂ ਦੇ ਉੱਤੇ ਟਾਰਗੇਟ ਮੁਹੱਈਆ ਕਰਵਾ ਕੇ ਜਬਰਨ ਉਗਰਾਹੀ ਗਤੀਵਿਧੀਆਂ ਦੇ ਵਿੱਚ ਮਦਦ ਕਰ ਰਹੇ ਸਨ ਤੇ ਮਾਮਲੇ ਦੇ ਵਿੱਚ ਸ਼ਾਮਲ ਸਹੀ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਸੀ ਤੇ ਉਨ੍ਹਾਂ ਦੇ ਖਿਲਾਫ਼ ਕੁੱਲ 4 ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਤੇ ਉਹਨੂੰ ਹੁਣ ਜ਼ਮਾਨਤ ਦੇਣ ਤੋਂ ਜਿਹੜੀ ਹੈ ਅਰਜ਼ੀ ਜਿਹੜੀ ਸੀ ਉਹਨੇ ਦਿੱਤੀ ਸੀ ਜ਼ਮਾਨਤ ਦੇ ਲਈ ਉਹ ਖਾਰਜ ਜਿਹੜੀ ਹੈ ਕੋਰਟ ਨੇ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਬ੍ਰਿਜ ਭੂਸ਼ਣ ਉਹਨਾਂ ਦੀ ਵਿਸਤਾਰ ਦੇ ਵਿੱਚ ਖ਼ਬਰ ਸਾਂਝੀ ਕਰਦੇ ਹਾਂ, ਜਿਨਸੀ ਸ਼ੋਸ਼ਣ ਮਾਮਲੇ 'ਚ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਉਹਨੂੰ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਅੱਜ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਨੇਸ਼ ਫੋਗਾਟ ਸਮੇਤ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਤੋਂ ਇਲਾਵਾ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਅਸ਼ਵਨੀ ਪਵਾਰ ਨੇ 2023 ਦੇ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ WFI ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰਤਾ। ਦੂਜੇ ਪਾਸੇ ਫੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫੈਸਲੇ ਦੇ ਖਿਲਾਫ਼ ਅਪੀਲ ਕਰਨ ਦੇ ਲਈ ਨਿਰਦੇਸ਼ ਦਿੱਤੇ ਨੇ ਤੇ ਇਸ ਨੂੰ ਜਲਦੀ ਤੋਂ ਜਲਦੀ ਦਾਇਰ ਕੀਤਾ ਜਾਵੇਗਾ। ਵਕੀਲ ਨੇ ਕਿਹਾ ਕਿ ਬੰਦ ਕਮਰੇ ਇਨ ਕੈਮਰਾ ਦੀ ਕਾਰਵਾਈ ਦੇ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸਾਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ ਹੈ। ਰਾਜੀਵ ਮੋਹਨ ਨੇ ਕਿਹਾ ਕਿ ਅਦਾਲਤ ਨੇ ਅਸੰਗਤਤਾਵਾਂ, ਵਿਰੋਧਾਭਾਸਾਂ, ਗਵਾਹਾਂ ਦੇ ਬਿਆਨਾਂ ਦੇ ਵਿੱਚ ਅਸੰਭਵਤਾ ਦੇ ਆਧਾਰ ਦੇ ਬਾਰੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦੇ ਮੁਖੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਸੀਨੀਅਰ ਵਕੀਲ ਰਬੇਕਾ ਜੌਨ, ਜੋ ਕਿ 4 ਮਹਿਲਾਵਾਂ ਦੇ ਵੱਲੋਂ ਪੇਸ਼ ਹੋਈ ਸੀ, ਉਹਨੇ ਇਸ ਟਿੱਪਣੀ ਦੇ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਉਹ ਇਸ ਸਿੱਟੇ ਦੇ ਉੱਤੇ ਕਿਵੇਂ ਪਹੁੰਚ ਸਕਦੇ ਨੇ ਕਿ ਅਦਾਲਤ ਨੇ ਸ਼ਿਕਾਇਤਕਰਤਾ ਪੀੜਤਾਂ ਦੇ ਦੁਆਰਾ ਅਸੰਗਤਤਾਵਾਂ ਦੇ ਆਸਾਰ ਆਧਾਰ ਦੇ ਉੱਤੇ ਬ੍ਰਿਜ ਭੂਸ਼ਣ ਨੂੰ ਜਿਹੜਾ ਬਰੀ ਕਰ ਦਿੱਤਾ ਜਦੋਂ ਆਦੇਸ਼ ਉਪਲਬਧ ਨਹੀਂ ਹੈ ਤੇ ਅਸੀਂ ਸਾਰੇ ਆਦੇਸ਼ ਦੀ ਉਡੀਕ ਕਰ ਰਹੇ ਹਾਂ। ਦੂਜਾ ਜਿਹੜਾ ਵਿਸਤ੍ਰਿਤ ਬਹਿਸ ਹੋਈ ਸੀ ਕਿ ਜਿੱਥੇ ਮੈਂ ਬਚਾਅ ਪੱਖ ਦੀਆਂ ਦਲੀਲਾਂ ਦਾ ਖੰਡਨ ਕਰਦਿਆਂ ਇਹ ਦਿਖਾਇਆ ਸੀ ਕਿ ਅਸੰਗਤਤਾਵਾਂ ਮਾਮੂਲੀ ਪ੍ਰਕਿਰਤੀ ਦੀਆਂ ਸਨ ਤੇ ਗਵਾਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਨ। ਜੌਨ ਨੇ ਬਰੀ ਕਰਨ ਦੇ ਫੈਸਲੇ ਨੂੰ ਡੂੰਘੀ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਹੈ ਕਿ ਅਦਾਲਤ ਨੇ ਉਸਨੂੰ ਜੜਾ ਤੇ ਤੋਮਰ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਹੈ। ਕੋਰਟ ਰੂਮ ਤੋਂ ਬਾਹਰ ਆਉਂਦਿਆਂ ਉਹਨਾਂ ਕਿਹਾ ਕਿ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਾਂ ਜੋ ਦੋਸ਼ ਸੱਚ ਨੇ ਜਾਂ ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ, ਜੇ ਸੱਚ ਹੁੰਦਾ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ। ਇਹ ਮੇਰੇ ਲਈ ਚੰਗੀ ਖ਼ਬਰ ਹੈ, ਮੇਰੇ ਸਮਰਥਕਾਂ ਦੇ ਲਈ ਚੰਗੀ ਖ਼ਬਰ ਹੈ ਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਅਗਲੀ ਖ਼ਬਰ ਵੱਲ ਵਧੀਏ ਤੇ ਆਸਟ੍ਰੇਲੀਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗ ਗਈ ਸੀ ਉਹਦੀ ਜਿਹੜੀ ਹੈ ਜਾਂਚ ਕਮੇਟੀ ਨੇ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਹੈ। ਇਹਦਾ ਕਾਰਨ ਬਣਿਆ ਸੀ ਗੁਰਦੁਆਰੇ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਅਸਲ ਦੇ ਵਿੱਚ ਅੱਗ ਲੱਗੀ ਸੀ। ਬੀਤੇ ਦਿਨੀ ਵਰਜੀਨੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪਾਂ ਦੇ ਸੰਸਕਾਰ ਦੇ ਮਗਰੋਂ ਅੱਜ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਛਾਉਣੀ ਟੂ ਵੈਲਸ ਵੇਲਸ ਦੇ ਵਿਖੇ ਅਖੰਡ ਪਾਠ ਦਾ ਜਿਹੜਾ ਭੋਗ ਪਾਇਆ ਗਿਆ ਤੇ ਅਰਦਾਸ ਸਮਾਗਮ ਦੇ ਵਿੱਚ ਪੰਜ ਮੈਂਬਰੀ ਜਾਂਚ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਣ ਵਾਲੀ ਜਾਂਚ ਰਿਪੋਰਟ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਹੈ। ਜਾਂਚ ਕਮੇਟੀ ਦੇ ਅਨੁਸਾਰ ਵਰਜੀਨੀਆ ਗੁਰਦੁਆਰੇ ਦੇ ਵਿੱਚ ਅੱਗ ਗੁਰਦੁਆਰਾ ਗੁਰੂ ਘਰ ਦੀ ਰਸੋਈ ਦੇ ਵਿੱਚੋਂ ਗੈਸ ਲੀਕ ਹੋਣ ਦੇ ਕਾਰਨ ਲੱਗੀ ਸੀ। ਗੁਰਦੁਆਰੇ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਘਾਟ ਦੇ ਨਾਲ ਨਾਲ ਸੇਵਾਦਾਰ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ। ਕਮੇਟੀ ਨੇ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਅਗਲੀ ਜਿਹੜੀ ਹੈ ਕਾਰਵਾਈ ਦੇ ਲਈ ਭੇਜ ਦਿੱਤੀ ਹੈ। ਇਸ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਨੇ ਸੰਗਤ ਨੂੰ ਆਨਲਾਈਨ ਸੰਦੇਸ਼ ਦਿੰਦਿਆਂ ਕਿਹਾ ਕਿ ਵਰਜੀਨੀਆ ਗੁਰਦੁਆਰੇ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਸਿੱਖ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਨੂੰ ਇਸ ਘਟਨਾ ਤੋਂ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ। ਨਾਲ ਗੁਰੂ ਘਰਾਂ ਦੇ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਤੇ ਅੱਗ ਬੁਝਾਊ ਯੰਤਰਾਂ ਦੇ ਜਿਹੜਾ ਪੁਖਤਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ। ਸੰਸਾਰ ਭਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਅਤੇ ਸੇਧ ਤੋਂ ਬਿਨਾਂ ਕੋਈ ਵੀ ਗੁਰਦੁਆਰਾ ਸਥਾਪਿਤ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਡੀਲੇਡ ਵਰਜੀਨੀਆ ਦੀ ਸੰਗਤ ਨੂੰ ਅਪੀਲ ਕੀਤੀ ਕਿ ਅਗਲੇ ਹੁਕਮਾਂ ਤੱਕ ਨਵੇਂ ਗੁਰੂ ਘਰ ਦੀ ਉਸਾਰੀ ਲਈ ਮਾਇਆ ਇਕੱਠੀ ਨਾ ਕੀਤੀ ਜਾਵੇ ਤੇ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕਰਨ ਉਪਰੰਤ ਅਣਗਹਿਲੀ ਵਰਤਣ ਵਾਲਿਆਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੀ ਦੋਸਤੋ, ਇਹ ਨੇ ਜੀ ਹਾਲਾਤ। ਨਾ ਤਾਂ ਉੱਥੇ ਗੈਸ ਡਿਟੈਕਟਰ ਹੋਣਾ ਹੈ ਤੇ ਫਾਇਰ ਦਾ ਹੋਣਾ, ਚਲੋ ਉਹ ਥੋੜਾ ਬਹੁਤਾ ਆਉਂਦਾ ਹੈ, ਪਰ ਸਮੇਂ ਸਮੇਂ ਦੇ ਉੱਤੇ ਅਸੀਂ ਚੈੱਕਅਪ ਨਹੀਂ ਕਰਾਉਂਦੇ, ਨਾ ਉਹਨੂੰ ਚੈੱਕ ਕਰਦੇ ਹਾਂ ਕਿ ਬੈਟਰੀ ਹੈਗੀ ਹੈ ਜਾਂ ਤਾਰਾਂ ਸਹੀ ਲੱਗੀਆਂ ਨੇ, ਤੇ ਹਾਲਾਤ ਬਣ ਜਾਂਦੇ ਆ, ਕੀ ਕਰੀਏ। ਦੂਸਰੇ ਪਾਸੇ ਇਰਾਨ ਤੇ ਨਿਊ ਅਟੈਕ ਨਹੀਂ ਕਰਾਂਗੇ, ਟਰੰਪ ਨੇ ਇਹ ਦਾਅਵਾ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਦੇ ਸਹਿਯੋਗ ਮੁਲਕਾਂ ਨੇ ਇਰਾਨ ਦੇ ਨਾਲ ਪੰਜ ਮਹੀਨਿਆਂ ਤੋਂ ਜਾਰੀ ਜੰਗ ਦੇ ਖਾਤਮੇ ਦੇ ਲਈ ਸਮਝੌਤੇ ਦੇ ਖਰੜੇ ਬਾਰੇ ਸਹਿਮਤੀ ਬਣਾ ਲਈ ਹੈ ਤੇ ਅੱਜ ਜਿਹੜੀ ਚਰਚਾ ਸ਼ੁਰੂ ਹੋ ਗਈ ਹੈ ਇਰਾਨ ਦੇ ਨਾਲ। ਟਰੰਪ ਨੇ ਕਿਹਾ ਕਿ ਉਹ ਹਾਲ ਹੀ ਦੀ ਘੜੀ ਇਰਾਨ ਉੱਤੇ ਨਵੇਂ ਫੌਜੀ ਹਮਲਿਆਂ ਦੇ ਬਾਰੇ ਹੁਕਮ ਨਹੀਂ ਦੇਣਗੇ। ਇਸ ਦੇ ਦੌਰਾਨ ਅਮਰੀਕਾ ਨੇ ਖਾੜੀ ਮੁਲਕਾਂ ਦੇ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਅਤ ਚੇਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਇਜ਼ਰਾਈਲ ਦੇ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਦੋ ਬੱਚਿਆਂ ਸਣੇ ਘੱਟੋ ਘੱਟ 8 ਫਲਸਤੀਨੀ ਮਾਰੇ ਗਏ ਤੇ 12 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਅਮਰੀਕੀ ਸਦਨ ਨੇ ਸ਼ਨਿਚਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਸਮਝੌਤੇ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਫੌਰੀ ਤੇ ਪੂਰੀ ਤਰ੍ਹਾਂ ਖੋਲ੍ਹਣਾ ਤੇ ਇਰਾਨ ਦੇ ਪ੍ਰਮਾਣੂ ਖਤਰੇ ਦਾ ਅੰਤ ਜਿਹੇ ਨੁਕਤੇ ਸ਼ਾਮਲ ਹੋਣਗੇ। ਇਸ ਅਪੀਲ ਦੇ ਆਧਾਰ ਦੇ ਉੱਤੇ ਮੈਂ ਕੁੱਲ ਆਲਮ ਦੇ ਭਵਿੱਖ ਦੇ ਹਿੱਤ ਅਤੇ ਸਫਲ ਤੇ ਖੁਸ਼ਹਾਲ ਇਰਾਨ ਦੀ ਹੋਂਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਲਹਾਲ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਹੈ, ਬਸ਼ਰਤੇ ਜਲਦੀ ਹੀ ਕੋਈ ਸਮਝੌਤਾ ਹੋ ਸਕੇ। ਉਧਰ ਇਰਾਨ ਦੇ ਰੱਖਿਆ ਮੰਤਰੀ ਨੇ ਵੀ ਐਕਸ ਦੇ ਉੱਤੇ ਕਿਹਾ ਕਿ ਟਰੰਪ ਦੇ ਹਾਲੀਆ ਐਲਾਨਾਂ ਤੋਂ ਇਰਾਨ ਨਾ ਤਾਂ ਹੈਰਾਨ ਹੈ ਤੇ ਨਾ ਹੀ ਕੋਈ ਢਿੱਲ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਇਰਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਖੇਤਰੀ ਮਾਮਲਿਆਂ ਦੇ ਨਾਲ ਜੁੜੇ ਅਧਿਕਾਰੀ ਜੋ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਸ਼ਾਮਲ ਸੀ ਉਨ੍ਹਾਂ ਦੱਸਿਆ ਕਿ ਤਜਵੀਜ਼ ਦੇ ਵਿੱਚ ਹੋਰਮੁ ਜਲ ਮਾਰਗ ਨੂੰ ਮੁੜ ਤੋਂ ਪੂਰੀ ਤਰ੍ਹਾਂ ਖੋਲ੍ਹਣ ਦੇ ਉੱਤੇ ਪੂਰੇ ਖੇਤਰ ਦੇ ਵਿੱਚ ਹੋਣ ਵਾਲੀ ਹਮਲਿਆਂ ਨੂੰ ਰੋਕਣ ਦੀ ਵੀ ਵਿਵਸਥਾ ਹੈ ਤੇ ਇਸ ਦੇ ਵਿੱਚ ਇਰਾਕ ਦੇ ਵਿੱਚ ਇਰਾਨ ਹਮਾਇਤੀ ਮਲੇਸ਼ੀਆ ਦੇ ਵੱਲੋਂ ਅਰਬ ਖਾੜੀ ਮੁਲਕਾਂ ਤੇ ਜਾਰਡਨ ਦੇ ਉੱਤੇ ਹਮਲਿਆਂ ਨੂੰ ਰੋਕਣਾ ਵੀ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਅਮਰੀਕਾ ਇਰਾਨ ਦੇ ਉੱਤੇ ਲਾਗੂ ਆਪਣੀ ਨਾਕੇਬੰਦੀ ਖਤਮ ਕਰੇਗਾ ਤੇ ਤਜਵੀਜ਼ਤ ਅਸਥਾਈ ਜੰਗਬੰਦੀ ਸਮਝੌਤੇ ਮੁਤਾਬਕ ਤਹਿਰਾਨ ਨੂੰ ਮੁੜ ਤੋਂ ਤੇਲ ਬਰਾਮਦ ਕਰਨ ਦੀ ਖੁੱਲ੍ਹ ਦੇਵੇਗਾ। ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਅਜੇ ਤੱਕ ਕੋਈ ਅੰਤਮ ਸਮਝੌਤਾ ਨਹੀਂ ਹੋਇਆ ਪਰ ਵਿਚੋਲਗੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਟਰੰਪ ਨੇ ਕਿਹਾ ਕਿ ਇਜ਼ਰਾਈਲ ਵੀ ਜੰਗਬੰਦੀ ਸਮਝੌਤਾ ਲਾਗੂ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਦੇ ਵਿੱਚ ਸ਼ਾਮਲ ਹੋ ਗਿਆ। ਹਾਲਾਂਕਿ ਇਜ਼ਰਾਈਲ ਨੇ ਅਮਰੀਕੀ ਸਦਰ ਦੇ ਇਸ ਐਲਾਨ ਬਾਰੇ ਜਨਤਕ ਤੌਰ ਦੇ ਉੱਤੇ ਕੋਈ ਵੀ ਟੀਕਾ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬਹਿਰੀਨ, ਇਜ਼ਰਾਈਲ, ਇਰਾਕ, ਜਾਰਡਨ, ਕੁਵੈਤ, ਲਿਬਨਾਨ, ਓਮਾਨ, ਕਤਰ, ਸਾਊਦੀ ਅਰਬ ਤੇ UAE ਦੇ ਵਿੱਚ ਵੀ ਜਿਹੜਾ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਨਵੀਂ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਜੋ ਹਾਲਾਤ ਨੇ, ਰੈਲੀ ਦੇ ਦੌਰਾਨ ਹੋਏ ਆਤਮਘਾਤੀ ਹਮਲੇ ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਇਹਦੀ ਜਿੰਮੇਵਾਰੀ। ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ 3 ਹੋਰ ਜ਼ਖਮੀਆਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ। ਮ੍ਰਿਤਕਾਂ ਦੇ ਵਿੱਚ 7 ਪੁਲਿਸ ਮੁਲਾਜ਼ਮ ਅਤੇ 10 ਆਮ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਮਾਰੇ ਗਏ ਤਿੰਨੋ ਲੋਕ ਉਨ੍ਹਾਂ ਜ਼ਖਮੀਆਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਧਮਾਕੇ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਣ ਵੀ 12 ਜ਼ਖਮੀ ਸੈਦੂ ਸ਼ਰੀਫ ਟੀਚਿੰਗ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦੇ ਵਿੱਚ 8 ਪੁਲਿਸ ਮੁਲਾਜ਼ਮ ਅਤੇ 4 ਆਮ ਨਾਗਰਿਕ ਸ਼ਾਮਲ ਨੇ। ਹੁਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਵਾਤ ਸ਼ਾਂਤੀ ਰੈਲੀ ਦਾ ਆਯੋਜਨ ਸਥਾਨਕ ਕਬਾਇਲੀ ਕੌਂਸਲ ਸਵਾਤ ਅਮਨ ਜਿਰਗਾ ਨੇ ਕੀਤਾ ਸੀ। ਰੈਲੀ ਦੇ ਵਿੱਚ ਸ਼ਾਮਲ ਲੋਕ ਖੇਤਰ ਦੇ ਵਿੱਚ ਸ਼ਾਂਤੀ ਦੀ ਮੰਗ ਨੂੰ ਲੈ ਕੇ ਨਾਅਰੇ ਲਾ ਰਹੇ ਸਨ ਤੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਜਿਰਗਾ ਯਾਨੀ ਕਿ ਮਤਲਬ ਕਿ ਜਿੱਦਾਂ ਆਪਣੇ ਪੰਚ ਸਰਪੰਚ ਬੈਂਦੇ ਆ, ਇੱਦਾਂ ਹੀ ਉਹਨਾਂ ਦੇ ਵਿੱਚ ਉੱਥੇ ਕੈਟਾਗਰੀ ਹੈ ਜਿਹਨੂੰ ਜਿਰਗਾ ਕਹਿੰਦੇ ਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪੁਲਿਸ ਦੀ ਨਾਕਾਮੀ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਲਾਕੇ ਦੀ ਜਿਹੜੀ ਸੁਰੱਖਿਆ ਸਥਿਤੀ ਜਿਹੜੀ ਵਿਗੜੀ ਹੈ। ਦੂਸਰੇ ਪਾਸੇ ਪਾਕਿਸਤਾਨ ਮੰਤਰੀ ਦਾ ਜਿਹੜਾ ਸਨਸਨੀਖੇਜ਼ ਦਾਅਵਾ ਆਇਆ, ਕਹਿੰਦੇ ਨੇ ਕਿ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਅਮਰੀਕਾ ਤੇ ਲਾਏ ਨੇ ਗੰਭੀਰ ਦੋਸ਼। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾਉੱਲਾ ਤਰਾਰ ਨੇ ਅਮਰੀਕਾ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਕਿ ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਪਾਕਿਸਤਾਨ ਦੇ ਵਿਰੁੱਧ ਇੱਕ ਯੋਜਨਾਬੰਦ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮੁਹਿੰਮ ਦੇ ਵਿੱਚ ਕਥਿਤ ਅਮਰੀਕੀ ਨੈਟਵਰਕ ਅਤੇ ਵੋਟ ਫਾਰਮ ਸ਼ਾਮਲ ਨੇ, ਜਿਸਦਾ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਤੇ ਇਸ ਦੀਆਂ ਸੰਸਥਾਵਾਂ ਨੂੰ ਖਰਾਬ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿੱਚ ਜੱਫੀ ਪਾ ਕੇ ਛੁਰਾ ਮਾਰਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਇੱਕ ਵੀਡੀਓ ਸੰਦੇਸ਼ ਦੇ ਵਿੱਚ ਅਤਾਉੱਲਾ ਤਰਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇੱਕ ਡਿਜੀਟਲ ਮਾਰਕੀਟਿੰਗ ਕਾਰਜਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਦੇ ਅਨੁਸਾਰ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਵਿਅਕਤੀ ਕਥਿਤ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਜੁੜਿਆ ਹੋਇਆ ਸੀ ਤੇ ਉਥੋਂ ਉਸ ਨੂੰ ਭੁਗਤਾਨ ਕੀਤਾ ਜਾ ਰਿਹਾ ਸੀ। ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਕਥਿਤ ਵੋਟ ਫਾਰਮ ਨੈਟਵਰਕ ਦੇ ਰਾਹੀਂ ਪਾਕਿਸਤਾਨ ਇਸ ਦੀ ਸਰਕਾਰ, ਫੌਜ, ਫੌਜੀ, ਫੌਜ ਮੁਖੀ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਫੈਲਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀ ਸਮੱਗਰੀ ਅਮਰੀਕਾ ਤੋਂ ਸੰਚਾਲਿਤ ਇੱਕ ਨੈਟਵਰਕ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਸੀ। ਤਰਾਰ ਨੇ ਆਪਣੇ ਦੋਸ਼ਾਂ ਦੇ ਸਮਰਥਨ ਦੇ ਲਈ ਕੋਈ ਜਨਤਕ ਤਕਨੀਕੀ ਰਿਪੋਰਟ, ਦਸਤਾਵੇਜ਼ ਜਾਂ ਹੋਰ ਠੋਸ ਸਬੂਤ ਪੇਸ਼ ਨਹੀਂ ਕੀਤੇ ਨੇ। ਅਮਰੀਕਾ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਆਖਰੀ ਖ਼ਬਰ ਵੱਲ ਵਧਦਿਆਂ, ਲਾਓਸ ਦੇ ਵਿੱਚ ਚੀਨ ਦਾ ਵੱਧਦਾ ਦਬਦਬਾ, ਨਵੀਂ ਰੇਲਵੇ ਲਾਈਨ ਨੇ ਵਧਾਈਆਂ ਨੇ ਆਰਥਿਕ ਚਿੰਤਾਵਾਂ। ਲਾਓਸ ਦੇ ਵਿੱਚ ਚੀਨ ਦੇ ਦੁਆਰਾ ਬਣਾਈ ਗਈ ਨਵੀਂ ਰੇਲਵੇ ਲਾਈਨ ਨੇ ਦੇਸ਼ ਦੇ ਮੁਹਾਂਦਰੇ ਨੂੰ ਬਦਲ ਕੇ ਰੱਖਤਾ ਹੈ, ਪਰ ਇਸ ਦੇ ਨਾਲ ਹੀ ਦੇਸ਼ ਦੇ ਸਿਰ ਚੜੇ ਕਰਜ਼ੇ ਅਤੇ ਚੀਨ ਦੇ ਵੱਧਦੇ ਪ੍ਰਭਾਵ ਨੇ ਗੰਭੀਰ ਚਿੰਤਾਵਾਂ ਪੈਦਾ ਕਰਤੀਆਂ ਨੇ। ਲੁਆਂਗ, ਪ੍ਰਬਾਂਗ ਵਰਗੇ ਇਤਿਹਾਸਕ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਹੁਣ ਲਾਓ ਭਾਸ਼ਾ ਦੇ ਨਾਲੋਂ ਚੀਨੀ ਭਾਸ਼ਾ ਦੇ ਸਾਈਨ ਜਿਹੜੇ ਨੇ ਬੋਰਡ ਜ਼ਿਆਦਾ ਪ੍ਰਮੁੱਖਤਾ ਦੇ ਨਾਲ ਨਜ਼ਰ ਆਉਂਦੇ ਨੇ। ਸਟੇਸ਼ਨਾਂ ਦੇ ਅੰਦਰ ਘੋਸ਼ਣਾਵਾਂ ਚੀਨੀ ਦੇ ਵਿੱਚ ਹੋ ਰਹੀਆਂ ਨੇ ਭਾਸ਼ਾ ਚ, ਤੇ ਜ਼ਿਆਦਾਤਰ ਸਟਾਫ ਵੀ ਚੀਨੀ ਹੀ ਹੈ। ਇੱਥੋਂ ਤੱਕ ਕਿ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਵਪਾਰਕ ਖੇਤਰਾਂ ਦੇ ਵਿੱਚ ਵੀ ਚੀਨੀ ਅੱਖਰਾਂ ਵਾਲੇ ਬੋਰਡ ਦੀ ਭਰਮਾਰ ਹੈ, ਜਿਸ ਦੇ ਕਾਰਨ ਇਲਾਕੇ ਲਾਓਸ ਦੀ ਬਜਾਏ ਚੀਨ ਦੇ ਸਰਹੱਦੀ ਕਸਬੇ ਜਾਪਦੇ ਹੈ। ਇਸ 1035 ਕਿਲੋਮੀਟਰ ਲੰਬੇ ਰੇਲਵੇ ਪ੍ਰੋਜੈਕਟ ਦੀ ਕੁੱਲ ਲਾਗਤ $6 ਬਿਲੀਅਨ ਦੱਸੀ ਜਾ ਰਹੀ ਹੈ, ਜੋ ਕਿ ਲਾਓਸ ਦੀ ਕੁੱਲ GDP ਦਾ ਲਗਭਗ 35% ਬਣਦਾ ਹੈ। ਇਸ ਪ੍ਰੋਜੈਕਟ ਦਾ 70% ਖਰਚਾ ਚੀਨ ਨੇ ਚੁੱਕਿਆ ਹੋਇਆ, ਪਰ ਲਾਓਸ ਦੇ ਹਿੱਸੇ ਦਾ 70% ਫੰਡ ਵੀ ਚੀਨ ਤੋਂ ਲਏ ਗਏ ਕਰਜ਼ੇ ਰਾਹੀਂ ਹੀ ਪੂਰਾ ਕੀਤਾ ਗਿਆ। ਲਾਓਸ ਦੇ ਕੁੱਲ 13.8 ਬਿਲੀਅਨ ਦੇ ਵਿਦੇਸ਼ੀ ਕਰਜ਼ੇ ਦੇ ਵਿੱਚੋਂ 76% ਹਿੱਸਾ ਇਕੱਲੇ ਚੀਨ ਦਾ ਹੈ। ਸਾਲ 2026 ਦੀ ਸ਼ੁਰੂਆਤ ਦੇ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਨੇ ਜਿਹੜਾ ਸੀ ਲਾਓਸ ਨੂੰ ਕਰਜ਼ੇ ਦੇ ਸੰਕਟ ਵਾਲੇ ਦੇਸ਼ ਦੇ ਵਜੋਂ ਸ਼੍ਰੇਣੀਬੰਦ ਕਰ ਦਿੱਤਾ ਹੈ। ਮਾਰਾ ਨੂੰ ਡਰ ਹੈ ਕਿ ਲਾਓਸ ਵੀ ਪਾਕਿਸਤਾਨ ਤੇ ਸ੍ਰੀਲੰਕਾ ਵਾਂਗ ਹੀ ਚੀਨ ਦੇ ਉੱਤੇ ਚੀਨ ਦੇ ਕਰਜ਼ਾ ਜਾਲ ਦੇ ਵਿੱਚ ਜਿਹੜਾ ਫਸ ਸਕਦਾ ਹੈ। ਇਹ ਆਪਣੇ ਭਾਰਤ ਦੇ ਲਈ ਜਾਂ ਆਪਣੇ ਲੋਕਾਂ ਲਈ ਕਾਹਦੇ ਲਈ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਇਹ ਕਾਰਨ ਹੈ ਕਿ ਚੀਨ ਇਸ ਰੇਲਵੇ ਰਾਹੀਂ ਹਿੰਦ ਮਹਾਂਸਾਗਰ ਤੇ ਮਲੱਕਾ ਜਲਦਮਰੂ ਮੱਧ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਰੇਲਵੇ ਨੇ ਵੈਨ ਟੀਐਨ ਅਤੇ ਲੁਆਂਗ ਪ੍ਰਭਾਗ ਵਿਚਕਾਰ ਸਫ਼ਰ ਦੇ ਸਮੇਂ ਨੂੰ 8 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ, ਪਰ ਸਥਾਨਕ ਲੋਕ ਇਸ ਤਬਦੀਲੀ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਨੇ। ਉਮੀਦ ਕੁਝ ਲੋਕ ਜਿੱਥੇ ਬਿਹਤਰ ਬੁਨਿਆਦੀ ਢਾਂਚੇ ਅਤੇ ਸਫ਼ਰ ਦੇ ਵਿੱਚ ਬਚਤ ਲਈ ਖੁਸ਼ ਨੇ, ਉੱਥੇ ਬਹੁਤ ਸਾਰੇ ਲਾਓਸ ਵਾਸੀਆਂ ਨੂੰ ਡਰ ਹੈ ਕਿ ਚੀਨ ਹੌਲੀ ਹੌਲੀ ਉਨ੍ਹਾਂ ਦੇ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰ ਰਿਹਾ, ਤੇ ਸਥਾਨਕ ਨੌਜਵਾਨਾਂ ਦਾ ਕਹਿਣਾ ਕਿ ਇੱਥੇ ਰੋਜ਼ਗਾਰ ਦੇ ਮੌਕੇ ਨਹੀਂ ਨੇ, ਜਿਸ ਦੇ ਕਾਰਨ ਉਹ ਕੰਮ ਦੀ ਭਾਲ ਦੇ ਵਿੱਚ ਗੁਆਂਢੀ ਦੇਸ਼ ਥਾਈਲੈਂਡ ਜਾਣ ਦੇ ਲਈ ਵੀ ਕਹਿੰਦੇ ਮਜਬੂਰ ਹੁੰਦੇ ਨੇ। ਲਈ ਦੋਸਤੋ ਇਹ ਸੀ ਜੀ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੁਝ ਤੁਹਾਡੇ ਸੁਨੇਹੇ ਲੈ ਕੇ ਆਪਾਂ ਅੱਗੇ ਵੱਧਦੇ ਹਾਂ ਤੇ ਗੱਲਬਾਤ ਇੱਕ ਦੋ ਤੁਹਾਨੂੰ ਸੁਣਾਉਂਦੇ ਹਾਂ ਅੱਜ ਤੇ ਖ਼ਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਤੁਹਾਡੇ ਸੁਨੇਹੇ ਜਿਹੜੇ ਪਹੁੰਚ ਰਹੇ ਨੇ ਉਹਨਾਂ ਦਾ ਦੋਸਤੋ ਸਵਾਗਤ ਕਰਦੇ ਹਾਂ, ਜਿਸ ਦੇ ਵਿੱਚ ਰਾਜਾ ਸੈਣੀ ਸਾਹਿਬ ਲਾਈਕ ਨੰਬਰ ਕਹਿੰਦੇ ਨੇ ਜੀ 1 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਤੇ ਆਪਣੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਪਹਿਲਾ ਨੰਬਰ ਮੇਰਾ ਸੀ, ਓਬਜੈਕਸ਼ਨ ਹੋ ਗਿਆ ਜੀ, ਓਬਜੈਕਸ਼ਨ ਮਾਈ ਲੋਰਡ। ਜਦੋਂ ਤੁਸੀਂ ਅੰਗੂਠਾ ਦੱਬਿਆ ਕਹਿੰਦੇ ਤਾਂ ਉੱਥੇ 1 ਨੰਬਰ ਪਹਿਲਾਂ ਹੀ ਸੀ ਜੀ ਮੇਰਾ, ਕਿਆ ਬਾਤ ਹੈ ਜੀ। ਤੇ ਚਲੋ ਸਭ ਹੀ ਇੱਕੋ ਹੀ ਨੰਬਰ ਹੈ ਜੀ, ਸਭ ਦਾ ਇੱਕੋ ਹੀ ਨੰਬਰ ਹੈ, ਤੁਸੀਂ ਸਭ 1 ਨੰਬਰ ਦੇ ਉੱਤੋਂ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਜੀ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਗੁਲਾਬ ਦੇ ਫੁੱਲ ਭੇਜੇ ਨੇ ਤੇ ਨਾਲ ਨਾਲ ਕਹਿੰਦੇ ਨੇ ਸੈਣੀ ਸਾਹਿਬ ਭੁੱਖ ਹੜਤਾਲ ਖਤਮ ਹੋ ਗਈ ਜੀ, ਕੁਐਸਚਨ ਮਾਰਕ ਕੀਤਾ। ਤੇ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਮੰਨ ਲੈਂਦੇ ਆ ਜੀ ਤੁਹਾਡੀ ਗੱਲ ਜੀ, ਤੇ ਓਬਜੈਕਸ਼ਨ ਕਬੂਲ ਹੈ ਕਹਿੰਦੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਤੋਂ ਬਾਅਦ ਹਾਂਜੀ ਉਹਨਾਂ ਨੇ ਆਂਸਰ ਕੀਤਾ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੀ ਗੱਲ ਦਾ ਕਿ ਹੜਤਾਲ ਮੁੱਕ ਗਈ, ਉਹ ਕਹਿੰਦੇ ਸਵੇਰੇ ਪਤਾ ਲੱਗੂ ਜੀ ਜਾਣੀਆਂ ਚਾਲ ਸਾਹਿਬ ਦੇ ਬਾਰੇ ਅਸਲ ਚ ਤਾਂ ਪੂਰੀ ਖ਼ਬਰ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਨੇ ਜੱਸੀ ਜੀ ਆਪਣੇ ਮਲੇਰਕੋਟਲਾ ਵਾਲੇ, ਕਹਿੰਦੇ ਰਾਜਨ ਭਾਜੀ ਜੇ ਕਿਸੇ ਟਾਈਮ ਭਗਵੰਤ ਸਿੰਘ ਸਕਿੱਟਾਂ ਕਰਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ, ਕਹਿੰਦੇ ਪੈਂਦੀ ਖੱਪ ਲੈ ਲਓ ਕਹਿੰਦੇ ਜੀ, ਇਸ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਕੀਤਾ ਜੀ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਜੇ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਲਓ ਤੁਹਾਨੂੰ ਗੱਲਬਾਤ ਸੁਣਾਉਂਦੇ ਹਾਂ, ਤਾਂ ਫਿਰ ਇੱਕ ਆਖਰ ਦੇ ਵਿੱਚ ਕਹਾਣੀ ਸੁਣਾਉਣ ਦੀ ਅੱਜ ਜਿਹੜੀ ਹੈ ਕੋਸ਼ਿਸ਼ ਰਹੇਗੀ। ਤੇ ਗੁੱਸੇ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਂਦਾ ਹੈ ਧਰਮ ਦੇ ਨਾਂ ਦੇ ਉੱਤੇ, ਹਰ ਚੀਜ਼ ਦਾਨ ਕਬੂਲ ਹੁੰਦੀ ਹੈ, ਉਹਦੇ ਬਾਰੇ ਜ਼ਿਕਰ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ। ਤਿਰੁਪਤੀ, ਤਿਰੁਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਹੈ, ਇਹ ਵਾਲ ਕੌਣ ਖਰੀਦਦਾ ਹੈ, ਇਹ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ। ਸ਼੍ਰੀ ਨਿਵਾਸ ਨੀਮਾ ਗੰਡਾ ਹੁਣਾਂ ਦੀ ਬੀਬੀਸੀ ਤੋਂ ਇਹ ਰਿਪੋਰਟ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ ਇਹ ਤੁਹਾਡੇ ਨਾਲ ਸਾਂਝੀ ਕਰਦਾ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ ਜੀ, ਦਾਨ ਕੀਤੇ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ, ਬਹੁਤ ਵੱਡਾ ਬਾਜ਼ਾਰ ਹੈ ਜੀ। ਤਕਰੀਬਨ ਇਹਨਾਂ ਮੁਲਕਾਂ ਚ ਦੇਖਿਆ ਜਾਵੇ ਨਾ, ਜਿਹੜੇ ਕੈਂਸਰ ਦੇ ਨਾਲ ਪ੍ਰੋਬਲਮ, ਜਦੋਂ ਕੀਮੋਥੈਰੇਪੀ ਹੁੰਦੀ ਹੈ, ਹੋਰ ਸਾਰਾ ਚੀਜ਼ਾਂ, ਸਿਰ ਦੇ ਵਾਲ ਝੜ ਜਾਂਦੇ ਹੈ, ਤਾਂ ਜਦੋਂ ਇੱਥੇ ਉਹ ਬਿੱਗ ਵਗੈਰਾ ਬਣਵਾਉਂਦੇ ਆ ਨਾ, ਲੈਂਦੇ ਆ, ਤਾਂ ਘੱਟੋ ਘੱਟ ਨਹੀਂ ਇੱਕ ਬਿੱਗ 1500 ਤੋਂ ਲੈ ਕੇ 2000 ਯੂਰੋ ਤੱਕ ਦਾ ਜਿਹੜਾ ਉਹ ਬਿੱਗ ਵਿਕਦਾ ਹੈ, ਤੇ ਲੱਖਾਂ ਦੇ ਵਿੱਚ ਜਿਹੜੇ ਨੇ ਇਹ ਵਾਲ ਵਿਕਦੇ ਆ, ਜਿਸ ਨੂੰ ਰੂਸ ਵੀ ਲੈਂਦਾ, ਹੋਰ ਸਾਰੇ ਮੁਲਕ ਲੈਂਦੇ ਆ, ਤੇ ਉਹਨਾਂ ਦਾ ਇਸਤੇਮਾਲ ਜਿਹੜਾ ਉਹ ਕਿੱਥੇ ਕਿੱਥੇ ਕਰਦੇ ਆ, ਤੇ ਮੰਦਰਾਂ ਦੇ ਨਾਂ ਦੇ ਉੱਤੇ ਕੀ ਕੁਝ ਜਿਹੜਾ ਕੀਤਾ ਜਾਂਦਾ ਹੈ, ਉਹਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ। ਗੱਲ ਕਰਦੇ ਹਾਂ ਤਿਰੁਪਤੀ ਵਿੱਚ ਲੱਖਾਂ ਸ਼ਰਧਾਲੂ ਸ਼ਰਧਾ ਭਾਵ ਦੇ ਨਾਲ ਆਪਣੇ ਵਾਲ ਜਿਹੜੇ ਦਾਨ ਕਰਦੇ ਹੈ। ਇੱਥੇ ਸਿਰ ਨੂੰ ਜਿਹੜਾ ਮੁੰਨ ਕੇ ਵਾਲ ਚੜਾਉਣ ਦੀ ਰਵਾਇਤ ਹੈ, ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਤੇ ਪਰ ਸ਼ਰਧਾਲੂ ਜਿਹੜੀ ਆਪਣੀ ਸ਼ਰਧਾ ਚ ਲੀਨ ਨੇ, ਤੇ ਜਿਹੜੇ ਕਾਰੋਬਾਰੀ ਆ ਉਹਨਾਂ ਨੇ ਆਪਣੇ ਕੰਮ ਕੀਤੇ ਹੋਏ ਨੇ, ਕਾਰੋਬਾਰ ਪੂਰਾ ਫਿਕਸ ਹੈ, ਚੱਕੀ ਜਾਂਦੇ ਨੇ ਕੰਮ। ਤਿਰੁਪਤੀ ਤਿਰੁਮਾਲਾ ਦੇਵਸਥਾਨਮ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਰੁਪਤੀ ਦੇ ਵਿੱਚ ਵਾਲਦਾਨ ਕਰਨ ਜਾਂ ਚੜਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ ਬਕਾਇਦਾ ਦੇਖੋ ਰਿਕਾਰਡ ਰੱਖਦੇ ਅਗਲੇ ਕਿ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ। ਇਸ ਦੀ ਤੁਲਨਾ ਦੇ ਵਿੱਚ ਮਈ 2023 ਤੱਕ ਇਹ ਅੰਕੜਾ 10,18,370 ਸੀਗਾ, ਜਦਕਿ ਮਈ 2024 ਤੱਕ 10,65,729 ਸ਼ਰਧਾਲੂਆਂ ਨੇ ਵਾਲ ਚੜਾਤੇ। ਹਾਲੀਆ ਦਿਨਾਂ ਦੇ ਵਿੱਚ ਜਿਹੜੇ ਬੀਤੇ ਦਿਨ ਨੇ, ਗਰਮੀਆਂ ਦੀਆਂ ਛੁੱਟੀਆਂ ਤੇ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਦੌਰਾਨ ਤਿਰੁਮਾਲਾ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। 18 ਤੋਂ 23 ਮਈ ਤੱਕ ਲਗਭਗ 6 ਦਿਨ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਵਾਲ ਦਾਨ ਕੀਤੇ ਹੈ। ਇਹਨਾਂ ਦੇ ਵਿੱਚੋਂ 23 ਮਈ ਨੂੰ 57,580 ਸ਼ਰਧਾਲੂਆਂ ਨੇ ਸਿਰ ਮੁਨਵਾਇਆ ਤੇ ਆਪਣੇ ਵਾਲ ਚੜਾਏ। ਇਸ ਤਰ੍ਹਾਂ ਇਕੱਠੇ ਹੋਣ ਵਾਲੇ ਕਈ ਟਨਾਂ ਦੇ ਟਨ ਵਾਲਾਂ ਦਾ ਜਿਹੜਾ ਕੀ ਹੁੰਦਾ ਹੈ। ਤਿਰੁਮਾਲਾ ਤਿਰੁਪਤੀ ਮੰਦਰ ਆਖਰ ਇਹਨਾਂ ਵਾਲਾਂ ਦਾ ਕਰਦਾ ਕੀ ਹੈ, ਇਹ ਬਹੁਤ ਵੱਡੇ ਸਵਾਲ ਨੇ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਵਾਲਾਂ ਦਾ ਕੀ ਹੁੰਦਾ ਹੈ? ਸ਼ਰਧਾਲੂਆਂ ਦੇ ਵੱਲੋਂ ਜੋ ਦਾਨ ਕੀਤੇ ਜਾਂਦੇ ਆ ਵਾਲ, ਤਿਰੁਮਾਲਾ ਦੇ ਵਿੱਚ ਸ਼ਰਧਾਲੂਆਂ ਵੱਲੋਂ ਚੜਾਏ ਗਏ ਵਾਲਾਂ ਦੀ ਭਾਰੀ ਮੰਗ ਹੈ। ਵਾਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਆਨਲਾਈਨ ਜਾਣੀ ਕਿ ਈ ਨਿਲਾਮੀ ਪ੍ਰਕਿਰਿਆ ਰਾਹੀਂ ਇਹ ਵਾਲ ਖਰੀਦਦੀਆਂ। ਇਹਨਾਂ ਵਾਲਾਂ ਤੋਂ ਬਣੇ ਵਿੱਗ ਅਤੇ ਹੇਅਰ ਐਕਸਟੈਂਸ਼ਨ ਦੀ ਪੂਰੀ ਜਿਹੜੀ ਹੈ ਦੁਨੀਆਂ ਦੇ ਵਿੱਚ ਬਹੁਤ ਮੰਗ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤਿਰੁਪਤੀ ਦੇ ਵਾਲਾਂ ਦੀ ਇੱਕ ਖਾਸ ਪਛਾਣ ਹੈ। ਤਿਰੁਮਾਲਾ ਤਿਰੁਪਤੀ ਦੇਵਸਥਾਨਮ ਦਾ ਕਹਿਣਾ ਕਿ ਗੂੜੇ ਕਾਲੇ ਰੰਗ, ਚੰਗੀ ਲੰਬਾਈ ਅਤੇ ਚਮਕ ਦੇ ਕਾਰਨ ਪੈਰਿਸ ਤੇ ਲੰਡਨ ਵਰਗੇ ਸ਼ਹਿਰਾਂ ਦੇ ਵਿੱਚ ਫੈਸ਼ਨ ਇੰਡਸਟਰੀ ਦੇ ਵਿੱਚ ਇਹਨਾਂ ਵਾਲਾਂ ਦੀ ਬਹੁਤ ਮੰਗ ਹੁੰਦੀ ਹੈ। ਵਾਲਦਾਨ ਕਰਨ ਤੋਂ ਨਿਲਾਮੀ ਤੱਕ ਦਾ ਸਫ਼ਰ ਜਿਹੜਾ ਕਿੱਦਾਂ ਚੱਲਦਾ ਹੈ? ਤਿਰੁਮਾਲਾ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਚੜਾਏ ਗਏ ਵਾਲਾਂ ਨੂੰ ਪਹਿਲਾਂ ਇਕੱਠਾ ਕਰਕੇ ਉੱਥੇ ਹੀ ਰੱਖਿਆ ਜਾਂਦਾ ਹੈ, ਫਿਰ ਉਹਨਾਂ ਨੂੰ ਲੋਅਰ ਤਿਰੁਪਤੀ ਜਾਣੀ ਕਿ ਪਹਾੜ ਤੋਂ ਹੇਠਾਂ ਵਸਿਆ ਮੁੱਖ ਤਿਰੁਪਤੀ ਸ਼ਹਿਰ ਜਿਹੜਾ ਉਹਦੇ ਇੱਕ ਖਾਸ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਹੈ। ਇੱਥੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਛਾਂਟਿਆ ਜਾਂਦਾ ਹੈ ਤੇ ਸਾਫ਼ ਕੀਤਾ ਜਾਂਦਾ ਹੈ। ਤਿਰੁਪਤੀ ਦੇ ਵਿੱਚ ਅਲੀਪੀਰੀ ਦੇ ਨੇੜੇ ਬਣੇ ਇਸ ਸੈਂਟਰ ਦੇ ਵਿੱਚ ਤਿਰੁਮਾਲਾ ਮਾਲਾ ਤੋਂ ਲਿਆਂਦੇ ਗਏ ਜਿਹੜੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਆਧਾਰ ਦੇ ਉੱਤੇ 6 ਤਰ੍ਹਾਂ ਦੀਆਂ ਕੈਟਾਗਰੀਆਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਦੀਆਂ ਕੈਟਾਗਰੀਆਂ ਜਿਵੇਂ ਕਿ ਟਾਈਪ 1 31 ਇੰਚ ਤੋਂ ਵੱਧ ਲੰਬੇ ਵਾਲ, ਟਾਈਪ 2 ਜਿਹੜੇ ਨੇ 16 ਤੋਂ 30 ਇੰਚ ਲੰਬੇ ਵਾਲ, ਟਾਈਪ 3 ਦੀ ਗੱਲ ਆਉਂਦੀ ਹੈ 10 ਤੋਂ 15 ਇੰਚ ਲੰਬੇ ਵਾਲ, ਜਾਣੀ ਕਿ ਉਹ ਬੱਚਿਆਂ ਦੀ ਕੈਟਾਗਰੀ ਆ ਜਾਈ ਹੈ, ਤੇ ਟਾਈਪ 4 ਹੈ 5 ਤੋਂ 9 ਇੰਚ ਲੰਬੇ ਵਾਲ, ਤੇ ਫਿਰ ਆਉਂਦੇ ਹੈ ਟਾਈਪ 5 5 ਇੰਚ ਤੋਂ ਘੱਟ ਲੰਬੇ ਵਾਲ ਤੇ ਆਖਰ ਦੇ ਵਿੱਚ ਚਿੱਟੇ ਵਾਲ ਵੀ ਨਹੀਂ ਉਹ ਜਾਇਆ ਜਾਣ ਦਿੰਦੇ ਜੀ। ਚਿੱਟੇ ਜਾਂ ਸਲੇਟੀ ਵਾਲ ਵੀ ਜਿਹੜੇ ਆ ਉਹ 6ਵੀਂ ਕੈਟਾਗਰੀ ਹੈ। ਸਿੱਟ ਦੇ ਕੁਝ ਨਹੀਂ ਹੈ, ਸਭ ਕੁਝ ਵਿਕਦਾ ਹੈ। ਤਿਰੁਮਾਲਾ ਤਿਰੁਪਤੀ ਦੇਵਸਥਾਨਮ TTD ਦੇ ਇੱਕ ਅਧਿਕਾਰੀ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦੇ ਕਿ ਪਹਿਲੀ ਕੈਟਾਗਰੀ ਦੇ ਵਾਲਾਂ ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਉਹ ਲੰਬੇ ਨੇ, ਤਕਰੀਬਨ 31 ਇੰਚ ਲੰਬੇ ਵਾਲ ਜਿਹੜੇ ਨੇ ਉਹਨਾਂ ਦੀ ਮੰਗ ਬਹੁਤ ਹੈ। ਤੇ ਦੂਸਰੀ ਕਹਿੰਦੇ ਨੇ ਉਹ, ਜਦਕਿ 5ਵੀਂ ਕੈਟਾਗਰੀ ਦੇ ਵਾਲਾਂ ਦੀ ਮੰਗ ਸਭ ਤੋਂ ਘੱਟ ਹੈ। ਚਿੱਟੇ ਸੋਰੀ ਆਪਣੇ ਜਿਹੜੇ 5 ਤੋਂ 9 ਇੰਚ ਲੰਬੇ ਵਾਲ ਨੇ ਉਹਨਾਂ ਦੀ ਕੈਟਾਗਰੀ ਦੀ ਘੱਟ ਹੈ। ਇਸ ਦੇ ਨਾਲ ਆਕਸ਼ੰਜ ਇੰਡੀਆ ਵੈਬਸਾਈਟ ਦੇ ਮੁਤਾਬਕ ਮੰਦਰ ਦੀ ਹਾਲੀਆ ਈ ਨਿਲਾਮੀ ਦੇ ਵਿੱਚ ਗ੍ਰੇਡ 1 ਵਾਲਾਂ ਦੀ ਜਿਹੜੀ ਹੈ ਘੱਟੋ ਘੱਟ ਕੀਮਤ 72,082 ਰੁਪਏ ਪ੍ਰਤੀ ਕਿਲੋ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਮਾਈ ਕਰਨ ਵਾਲੇ ਦੇਖ ਲਓ ਹਰ ਚੀਜ਼ ਤੋਂ ਕਮਾਈ ਕਰ ਲੈਂਦੇ ਹੈ। 1 ਕਿਲੋ ਵਾਲ ਤੁਹਾਡੇ ਜਿਹੜੇ ਨੇ ਗ੍ਰੇਡ 1 ਦੇ, ਜਿਹੜੇ 30 ਆਪਣੇ 31 ਇੰਚ ਦੇ ਲੰਬੇ ਵਾਲ ਨੇ ਉਹਨਾਂ ਦੀ 1 ਕਿਲੋਆਂ ਦੇ ਵਿੱਚ ਵਿਕਦੇ ਹੈ। ਤੇ 1 ਕਿਲੋ ਘੱਟੋ ਘੱਟ ਕੀਮਤ ਜਿਹੜੀ ਹੈ 72,082 ਰੁਪਏ ਪ੍ਰਤੀ ਕਿਲੋ ਹੈ, ਜਦਕਿ ਗ੍ਰੇਡ 5 ਵਾਲਾਂ ਦੀ ਜਿਹੜੀ ਹੈ ਕੀਮਤ 135 ਰੁਪਏ ਪ੍ਰਤੀ ਕਿਲੋ ਸੀ। ਜਿਹੜੇ ਕਿ ਮਤਲਬ ਕਿ ਆਪਣੇ 5 ਇੰਚ ਦੇ ਵਾਲ ਨੇ ਲੰਬੇ ਉਹਨਾਂ ਦੀ ਸਿਰਫ 135 ਰੁਪਏ ਕਿਲੋ, ਤੇ ਜਿਹੜੇ ਨੇ 30 ਇੰਚ ਲੰਬੇ 31 ਇੰਚ ਲੰਬੇ ਉਹਨਾਂ ਦੀ ਹੈਗੀ ਜਾਣੀ ਕਿ 3 ਫੁੱਟ ਦੇ ਉੱਤੇ ਵਾਲ ਜਿਹੜੇ ਨੇ ਲੰਬੇ ਉਹਨਾਂ ਦੀ 72,000 ਰੁਪਏ ਕਿਲੋ ਹੈ ਜੀ ਨਿਲਾਮੀ ਹੁੰਦੀ ਹੈ। ਇਸ ਨਿਲਾਮੀ ਦੇ ਵਿੱਚ 600 ਕਿਲੋ ਫਸਟ ਕਲਾਸ ਅਤੇ 2,83,000 ਕਿਲੋ ਫਿਫਥ ਕਲਾਸ ਵਾਲ ਜਿਹੜੇ ਵਿਕਰੀ ਦੇ ਲਈ ਰੱਖੇ ਗਏ ਸਨ। ਮਤਲਬ ਕਿ 600 ਕਿਲੋ 6 ਕੁਆਂਟਲ, 2,83,000 ਕਿਲੋ ਵਾਲ ਜਿਹੜੇ ਨੇ 600 ਕਿਲੋ ਫਸਟ ਕਲਾਸ ਤੇ 2,83,000 ਕਿਲੋ ਤਕਰੀਬਨ 2.5 ਕੁਆਂਟਲ ਤੇ 6 ਕੁਆਂਟਲ 2.5 ਕੁਆਂਟਲ ਵਾਲ ਜਿਹੜੇ ਰੱਖੇ ਗਏ। ਲੰਬੇ ਵਾਲਾਂ ਦੀ ਮੰਗ ਸਭ ਤੋਂ ਵੱਧ ਕਿਉਂ ਹੈ? ਲੰਬੇ ਵਾਲਾਂ ਦੀ ਚੰਗੀ ਕੀਮਤ ਮਿਲਦੀ ਹੈ। ਹੋਰ ਕਿਸਮ ਦੇ ਵਾਲਾਂ ਦੀ ਕੀਮਤ ਅੰਤਰਰਾਸ਼ਟਰੀ ਮੰਗ ਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਵੇਲੇ ਯੂਰਪ, ਏਸ਼ੀਆ ਤੇ ਅਮਰੀਕਾ ਦੀ ਫੈਸ਼ਨ ਇੰਡਸਟਰੀ ਦੇ ਵਿੱਚ ਤਿਰੁਮਾਲਾ ਦੇ ਜਿਹੜੇ ਵਾਲਾਂ ਦੀ ਬਹੁਤ ਵੱਧ ਮੰਗ ਰਹੀ ਹੈ। TTD ਵੈਬਸਾਈਟ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਤਿਰੁਮਾਲਾ ਦੇ ਵਿੱਚ ਦਾਨ ਕੀਤੇ ਵਾਲਾਂ ਦੀ ਲੰਬਾਈ ਕੁਦਰਤੀ ਕਾਲਾ ਰੰਗ ਚਮਕ, ਕੁਦਰਤੀ ਘੁੰਗਰਾਲਾਪਨ ਜਿਹੜਾ ਹੈ, ਘੁੰਗਰਾਲੇ ਬਾਰ ਜਿਹੜੇ ਨੇ, ਤੇ ਰੇਮੀ ਕੁਆਲਿਟੀ ਕਾਰਨ ਇਹਨਾਂ ਦੀ ਬਹੁਤ ਮੰਗ ਹੈ। ਇਹਨਾਂ ਵਾਲਾਂ ਦਾ ਇਸਤੇਮਾਲ ਮੁੱਖ ਤੌਰ ਦੇ ਉੱਤੇ ਯੂਰਪ ਤੇ ਏਸ਼ੀਆ ਦੇ ਵਿੱਚ ਵਿਗ ਅਤੇ ਹੇਅਰ ਐਕਸਟੈਂਸ਼ਨ ਬਣਾਉਣ ਦੇ ਲਈ ਕੀਤਾ ਜਾਂਦਾ ਹੈ। 1938 ਤੇ 1985 ਦੇ ਵਿਚਕਾਰ ਤਿਰੁਪਤੀ ਦੇ ਵਿੱਚ ਦਾਨ ਕੀਤੇ ਵਾਲਾਂ ਦਾ ਸੰਗ੍ਰਹਿ ਅਤੇ ਵਿਕਰੀ ਪ੍ਰਾਈਵੇਟ ਕੰਪਨੀਆਂ ਕਰਦੀਆਂ ਸਨ ਤੇ 1985 ਤੋਂ ਤਿਰੁਮਾਲਾ ਤਿਰੁਪਤੀ ਦੇਵ ਸਥਾਨਮ ਦੇ ਨੇ ਜਿਹੜਾ ਸੀ ਖੁਦ ਹੀ ਵਾਲ ਦਾਨ ਕੇਂਦਰਾਂ ਦਾ ਪ੍ਰਬੰਧਨ ਅਤੇ ਵਾਲਾਂ ਦੀ ਸਿੱਧੀ ਵਿਕਰੀ ਸ਼ੁਰੂ ਕਰ ਦਿੱਤੀ। ਪਹਿਲਾਂ ਪ੍ਰਾਈਵੇਟ ਸੀ, ਫਿਰ ਸਰਕਾਰੀ ਕੰਮ ਹੋ ਗਿਆ। ਸ਼ੁਰੂਆਤ ਦੇ ਵਿੱਚ ਨਿਲਾਮੀ ਕੁਝ ਏਜੰਟਾਂ ਦੇ ਰਾਹੀਂ ਕੀਤੀ ਜਾਂਦੀ ਸੀ, ਹਾਲਾਂਕਿ 2011 ਦੇ ਵਿੱਚ ਈ ਨਿਲਾਮੀ ਸ਼ੁਰੂ ਹੋਣ ਤੋਂ ਬਾਅਦ ਮੰਦਰ ਦੀ ਕਮਾਈ ਦੇ ਵਿੱਚ ਕਾਫ਼ੀ ਵਾਧਾ ਹੋ ਗਿਆ। ਤਿਰੁਪਤੀ ਤਿਰੁਮਾਲਾ ਦੇਵਸਥਾਨਮ ਨੇ ਦੇ ਜਿਹੜਾ ਸਾਬਕਾ ਸੰਯੁਕਤ ਕਾਰਜਕਾਰੀ ਤੇ ਅਧਿਕਾਰੀ ਤੇ ਸੇਵਾ ਮੁਕਤ IAS ਅਧਿਕਾਰੀ ਕੇ ਸ਼੍ਰੀ ਨਿਵਾਸ ਰਾਜੂ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਵਪਾਰੀ ਵਾਲਾਂ ਦੀ ਜਿਹੜੀ ਨਿਲਾਮੀ ਦੇ ਵਿੱਚ ਕੀਮਤਾਂ ਜਾਣ ਬੁੱਝ ਕੇ ਘੱਟ ਰੱਖ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦੇਵਸਥਾਨਮ ਨੇ 2011 ਦੇ ਵਿੱਚ ਜਿਹੜਾ ਸੀ MSTC ਜਾਣੀ ਕਿ ਮੈਟਲ ਸਕਰੈਪ ਟਰੇਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਈ ਨਿਲਾਮੀ ਸਿਸਟਮ ਸ਼ੁਰੂ ਕਰ ਦਿੱਤਾ। ਈ ਆਕਸ਼ਨਜ ਇੰਡੀਆ ਦੇ ਅਨੁਸਾਰ ਇਸ ਸਾਲ ਤਿਰੁਪਤੀ ਤਿਰੁਮਾਲਾ ਦੇਵ ਸਥਾਨਮ ਦੀ ਈ ਨਿਲਾਮੀ ਦੇ ਵਿੱਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਦੱਸੀ ਹੈ। ਇਹ ਨਿਲਾਮੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸ਼ਹੂਰ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆਂ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੂਪਤੀ ਤਿਰੁਮਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਕਈ ਵਾਰੀ ਟਵਾਣਾ ਸਾਹਿਬ ਜ਼ਿਕਰ ਕਰਦੇ ਹੁੰਦੇ ਕਿ ਪਟਿਆਲੇ ਦੇ ਵਿੱਚ ਲੋਕ ਨਾ ਵਾਲ ਮਤਲਬ ਕਿ ਜਿੱਦਾਂ ਕਿ ਆਪਣੇ ਕਬਾੜੀਏ ਨਹੀਂ ਆਉਂਦੇ ਹੁੰਦੇ ਸੀ ਕਚਰਾ ਹੋਰ ਸਾਰੀਆਂ ਚੀਜ਼ਾਂ ਲੈਣ, ਤੇ ਇਸੇ ਤਰ੍ਹਾਂ ਉੱਥੇ ਵਾਲ ਇਕੱਠੇ ਕਰਨ ਵਾਲੇ ਆਉਂਦੇ ਆ ਬਕਾਇਦਾ। ਤੁਹਾਨੂੰ ਮਤਲਬ ਕਿ ਆਪਣਾ ਘਰ ਵਾਲੇ ਲੋਕ ਤਾਂ ਵੈਸੇ ਹੀ ਦੇ ਦਿੰਦੇ ਆ ਕਿ ਇਹਦਾ ਕਿਹੜਾ ਮੁੱਲ ਹੈ ਜਾਂ ਰੱਖੇ ਆ ਕਿਤੇ ਸਾਂਭ ਕੇ, ਪਰ ਜਿਹੜੇ ਜਿਹਨਾਂ ਨੂੰ ਪਤਾ ਕਿ ਮੁੱਲ ਵੀ ਵਿਕਦੇ ਆ ਉਹ ਮੁੱਲ ਵੀ ਦਿੰਦੇ ਹੋਣਗੇ, ਪਰ ਆਮ ਹੀ ਜਿਹੜੇ ਉਹ ਇਕੱਠੇ ਕਰ ਲੈਂਦੇ ਆ, ਪਰ ਉਹਨਾਂ ਦੇ ਵਿੱਚੋਂ ਅਗਲੇ ਲੱਖਾਂ ਰੁਪਈਆ ਕਮਾਉਂਦੇ ਆ। ਦੇਖ ਲਓ 72,000 ਰੁਪਈਏ ਕਿਲੋ ਆ ਜੀ ਤੁਹਾਡੇ ਵਾਲ ਜਿਹੜੇ ਵਿਕਦੇ ਆ, ਚੱਕ ਦਿੰਦੇ ਆ ਕੰਮ ਨੂੰ। 72,082 ਰੁਪਏ ਕਿਲੋ ਵਾਲਾਂ ਦਾ ਮੁੱਲ ਹੈ ਜੀ। ਅੱਗੇ ਉਹ ਲਿਖਦੇ ਆ ਕਿ ਜਿਹੜਾ ਆਪਣੇ ਕੰਪਨੀ ਨੇ ਵੀ ਇਹ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੁਪਤੀ ਤਿਰੁਮਾਲਾ

2023 ਤੇ 24 ਦੀ। NDTV ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਦਾ ਅੰਦਾਜ਼ਾ ਕਿ ਤਿਰੂਪਤੀ ਦੇ ਵਿੱਚ ਵਾਲਾਂ ਦੀ ਵਿਕਰੀ ਤੋਂ ਵਿੱਤੀ ਸਾਲ 2024-25 ਦੇ ਵਿੱਚ ਕਿਆ ਬਾਤ ਹੈ, ਹੋਰ ਵੀ ਵਾਧਾ ਹੈ, 190 ਕਰੋੜ ਰੁਪਏ ਦੀ ਆਮਦਨ ਹੋਏਗੀ ਇਸ ਵਾਰ 2024 ਤੇ 25 ਦੀ ਜੋ ਹੈ ਵਾਲ ਜਿਹੜੇ ਦਾਨ ਕੀਤੇ ਹੈ ਇੱਕ ਸਾਲ ਦੇ 190 ਕਰੋੜ ਰੁਪਏ ਆਮਦਨ ਹੋਏਗੀ ਉਹਦੇ ਤੋਂ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਆਮਦਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ। ਇਵੇਂ ਹੁੰਦੀ ਹੈ ਤਰੱਕੀ ਸ਼ਰਧਾ ਵਾਲਿਓ ਭਗਤੋ, ਹੋਰ ਰੋਜ਼ ਕਿੰਨੇ ਸ਼ਰਧਾਲੂ ਵਾਲ ਦਾਨ ਕਰਦੇ ਨੇ? ਇਹਦੇ ਵਿੱਚ ਜੋ ਸਾਹਮਣੇ ਆਇਆ ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤੇ ਉੱਥੇ ਕੰਮ ਦੇ ਉੱਤੇ ਉਸਤਰੇ ਲੈ ਕੇ ਬਿਠਾਏ ਹੋਣੇ ਆ ਜੀ, ਦੇਖ ਲਓ ਗੰਜੇ ਹੀ ਕਰ ਦਿੰਦੇ, ਅਗਲੇ ਪੂਰੇ ਹੀ ਲਾ ਲੈਂਦੇ ਆ, ਪੂਰੀ ਖੱਲ ਲਾ ਲੈਂਦੇ ਅਗਲੇ। ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤਿਰੂਪਤੀ ਦੇ ਵਿੱਚ ਭਗਵਾਨ ਵਿਕਟੇਸ਼ਵਰ ਦੇ ਜਿਹੜੇ ਨੇ ਦਰਸ਼ਨ ਕਰਨ ਆਉਂਦੇ ਆ ਤੇ ਆਪਣੇ ਵਾਲ ਲੁਹਾ ਜਾਂਦੇ ਆ। ਗਰਮੀਆਂ ਦੀਆਂ ਛੁੱਟੀਆਂ ਤੇ ਵੱਡੇ ਤਿਉਹਾਰਾਂ ਦੇ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੈ ਉਸੇ ਅਨੁਪਾਤ ਦੇ ਵਿੱਚ ਵਾਲ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਹੈ। ਤਿਰੂਪਤੀ ਤਿਰੁਮਾਲਾ ਦੇਵਸਥਾਨਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 29 ਜੂਨ ਨੂੰ ਜਿਹੜਾ ਸੀਗਾ 95,498 ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹੈ ਤੇ ਉਹਨਾਂ ਦੇ ਵਿੱਚੋਂ 30,231 ਸ਼ਰਧਾਲੂਆਂ ਨੇ ਜਾਣੀ ਕਿ ਇੱਕ ਹਿੱਸਾ ਉਹਨੇ ਜਿਹੜੇ ਵਾਲਦਾਨ ਕੀਤੇ ਹੈ। ਕਿਉਂਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵਾਲਦਾਨ ਕਰਦੇ ਨੇ ਤੇ ਇਸ ਦੇ ਲਈ TTD ਨੇ ਇੱਕ ਵੱਡਾ ਜਿਹੜਾ ਸਿਸਟਮ ਬਣਾਇਆ। ਉੱਥੇ ਤਿਰੂਪਤੀ ਦੇ ਵਿੱਚ ਮੁੱਖ ਸ਼ੇਵਿੰਗ ਸੈਂਟਰ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਦੇ ਲਈ 11 ਹੋਰ ਥਾਵਾਂ ਦੇ ਉੱਤੇ ਮਿੰਨੀ ਕਲਿਆਣ ਕੱਟਾਂ, ਕਿਆ ਬਾਤ ਹੈ ਜੀ, ਨਾਮ ਦੇ ਨਾਲ ਛੋਟੇ ਸ਼ੇਵਿੰਗ ਸੈਂਟਰ ਜਾਂ ਵਾਲ ਕਟਿੰਗ ਸੈਂਟਰ ਵੀ ਬਣਾਏ ਗਏ ਨੇ। ਸ਼ਰਧਾਲੂਆਂ ਨੂੰ ਵਾਲ ਕੱਟਣ ਦੇ ਵਿੱਚ ਸਹੂਲਤ ਮਿਲੇ ਇਸ ਦੇ ਲਈ ਕੁੱਲ 1152 ਨਾਈਆਂ ਨੂੰ ਕੰਮ ਦੇ ਉੱਤੇ ਰੱਖਿਆ ਗਿਆ ਹੈ ਤੇ ਇਹਨਾਂ ਦੇ ਵਿੱਚ 269 ਮਹਿਲਾਵਾਂ ਨਾਈ ਵੀ ਸ਼ਾਮਲ ਨੇ। ਸ਼ਰਧਾਲੂਆਂ ਦੇ ਲਈ ਸਫਾਈ ਅਤੇ ਸਹੂਲਤਾਂ ਦਿੱਤੀਆਂ ਨੇ। ਨਾਲ ਹਰ ਨਾਈ 6 ਘੰਟਿਆਂ ਦੀ ਸ਼ਿਫਟ ਦੇ ਵਿੱਚ ਲਗਭਗ 40 ਸ਼ਰਧਾਲੂਆਂ ਦੇ ਵਾਲ ਜਿਹੜਾ ਮੁੰਨ ਜਾਂਦਾ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੁੰਦੀ ਹੈ ਉਸ ਸਮੇਂ ਇਸ ਕੰਮ ਦੇ ਲਈ 250 ਹੋਰ ਨਾਈਆਂ ਨੂੰ ਲਗਾ ਦਿੱਤਾ ਜਾਂਦਾ, ਨਾਲ ਮਤਲਬ ਕਿ ਐਕਸਟਰਾ ਜਿਹੜੇ ਹੋਰ ਲਾ ਦਿੱਤੇ ਜਾਂਦੇ ਆ 1150 ਤੋਂ ਬਾਅਦ ਜਿਹੜੇ ਇਹ ਹੈ 250 ਹੋਰ ਜੋੜ ਦਿੱਤੇ ਜਾਂਦੇ ਆ, 1400 ਕਰ ਦਿੱਤੇ ਜਾਂਦੇ ਆ, ਓਵਰਲੋਡ ਹੋ ਜਾਂਦਾ ਕੰਮ। TTD ਦੇ ਅਨੁਸਾਰ ਇਸ ਥਾਂ ਦੇ ਉੱਤੇ ਹਜ਼ਾਰਾਂ ਸ਼ਰਧਾਲੂ ਆਉਂਦੇ ਆ ਤੇ ਹਰ ਸਮੇਂ ਸਫਾਈ ਬਣਾਈ ਰੱਖਦੇ ਆ। ਸਫਾਈ ਬਣਾਈ ਰੱਖਣ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਵੱਲੋਂ ਵਾਲਦਾਨ ਕਰਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਕੱਠਾ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸੇ ਕਰਕੇ ਤਾਂ ਉਹਨਾਂ ਦੀ ਛਿੱਲ ਲਾਉਣੀ ਹੈ ਭਾਈ। ਵਾਲ ਕੱਟਣ ਜਾਂ ਮੁੰਨਣ ਵਾਲੇ ਹਰੇਕ ਕੇਂਦਰ ਤੇ ਸ਼ਰਧਾਲੂਆਂ ਦੇ ਲਈ ਨਹਾਉਣ ਦੀ ਸਹੂਲਤ ਦਾ ਜਿਹੜਾ ਇੰਤਜ਼ਾਮ ਬਕਾਇਆ ਕੀਤਾ ਜਾਂਦਾ ਹੈ। ਇੱਥੇ ਲੋੜੀਂਦੇ ਬਾਥਰੂਮ ਤੇ ਗਰਮ ਪਾਣੀ ਦੀ ਸਹੂਲਤ ਵੀ ਹੈ ਭਾਈ। ਤੁਹਾਡੇ ਮੁਫ਼ਤ ਦਿੱਤੇ ਦਾਨ ਕੀਤੇ ਵਾਲ ਤੇ ਅਗਲਿਆਂ ਨੇ 200 ਕਰੋੜ ਦੇ ਵਿੱਚ ਵੇਚਣੇ ਹੈ, ਇੱਕ ਸਾਲ ਦੀ ਰਕਮ ਹੈ ਤੇ ਮੰਦਰ ਨੂੰ ਹੋਰ ਕੀ ਚਾਹੀਦਾ ਭਾਈ, ਇਹ ਤੋਂ ਵੱਡਾ ਲਾਭ ਹੋਰ ਕੀ ਮਿਲ ਸਕਦਾ। ਲਓ ਜੀ ਦੋਸਤੋ, ਇਹ ਹੈ ਜੀ ਐਸਾ ਮੰਦਰ, ਤਿਰੂਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਹੁੰਦੀ ਹੈ ਤੇ ਵਾਲ ਜਾਂਦੇ ਕਿੱਥੇ ਹੈ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਜੀ। ਤੁਹਾਡੇ ਘਰਾਂ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਘੁੰਮਦੇ ਵੀ ਹੋਣਗੇ ਵਾਲ ਖਰੀਦਣ ਵਾਲੇ। ਪਹਿਲਾਂ ਬੂਰਾ, ਛਾਣ ਬੂਰਾ ਜਾਂ ਹੋਰ ਚੀਜ਼ਾਂ ਲੈਣ ਆਉਂਦੇ ਸੀ ਤੇ ਹੁਣ ਵਾਲ ਲੈਣ ਆਉਂਦੇ ਹੋਣਗੇ। ਤੇ ਜਿਹੜੇ ਆਪ ਮੁਹਾਵਰੇ ਜਿਹੜੇ ਭਗਤ ਨੇ ਉਹ ਆਪ ਦਾਨ ਕਰ ਆਉਂਦੇ ਆ, ਉਹ ਆਪਣਾ ਉਹਨਾਂ ਦਾ ਕਾਰਜ ਹੋਰ ਵੀ ਥੋੜਾ ਜਿਹਾ ਸੌਖਾ ਕਰ ਦਿੰਦੇ ਆ ਤੇ ਅਗਲੇ ਕਮਾਉਂਦੇ ਆ ਜੀ। ਇੱਕ ਸਾਲ ਦੀ ਲਾਗਤ ਦੇ ਵਿੱਚ 200 ਕਰੋੜ ਰੁਪਈਆ ਤੁਹਾਡੇ ਕੱਟੇ ਹੋਏ ਵਾਲਾਂ ਤੋਂ, ਜਿਨ੍ਹਾਂ ਦੇ ਵਿੱਚ 5 ਤਰ੍ਹਾਂ ਦੀਆਂ ਕੈਟੇਗਰੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ। 31 ਇੰਚ ਲੰਬੇ ਵਾਲ ਜਿਹੜੇ ਨੇ ਸਭ ਤੋਂ ਫਸਟ ਕੈਟਾਗਰੀ ਦੇ ਵਿੱਚ ਹੈ। 1 ਕਿਲੋ ਵਾਲ ਜਿਹੜੇ ਨੇ ਤੁਹਾਡੇ ਉਹ 72,000 ਤੇ 82 ਰੁਪਏ ਕਿਲੋ ਵਿਕਦੇ ਆ ਤੇ ਸਭ ਤੋਂ ਜਿਹੜੇ ਛੋਟੇ ਵਾਲ ਨੇ ਦਾੜੀ ਦੇ ਜਾਂ ਹੋਰ 5 ਇੰਚ ਦੇ ਬੱਚਿਆਂ ਦੇ ਵਾਲ ਨੇ ਉਹ ਜਿਹੜੇ ਨੇ ਉਹ ਵੀ ਹੈ, ਛੱਡਦੇ ਕੁਛ ਨਹੀਂ ਹੈ। ਚਿੱਟਾ ਵਾਲ ਹੋਵੇ, ਸਲੇਟੀ ਵਾਲ ਹੋਵੇ, ਭੂਰਾ ਹੋਵੇ, ਕਾਲਾ ਹੋਵੇ, ਕੋਈ ਛੱਡਦੇ ਹੀ ਨਹੀਂ ਜੀ, ਕਹਿੰਦੇ ਸਭ ਕੁਝ ਚੁਗ ਲਵਾਂਗੇ, ਤੁਸੀਂ ਬਸ ਦਾਨ ਕਰੀ ਜਾਓ ਤੇ ਬੱਲੇ ਬੱਲੇ ਕਰਾਈ ਜਾਓ ਤੇ ਭਗਤੀਓ ਭਗਤੋ ਭਗਤੀ ਕਰੀ ਜਾਓ ਤੇ ਰੱਬ ਤੁਹਾਨੂੰ ਮਿਲ ਜਾਣਾ ਹੈ। ਤੇ ਅਗਲੇ ਕਹਿੰਦੇ ਤੁਸੀਂ ਰੱਬ ਰੱਖੋ ਤੇ ਅਸੀਂ ਰਿਪੋਰਟ ਰੱਖਦੇ ਹਾਂ, ਯਾਨੀ ਕਿ ਪੈਸਾ ਸੰਭਾਲਦੇ ਹਾਂ, ਤੁਸੀਂ ਇਸ ਚੀਜ਼ ਨੂੰ ਸੰਭਾਲ।

0: ਲਓ ਜੀ ਇਹ ਹੈ ਜੀ ਅਸਲੀਅਤ ਵਾਲਾਂ ਦੀ। ਭਗਤਾਂ ਨੂੰ ਜੇ ਸਮਝ ਆਈ ਹੋਵੇ ਤਾਂ ਬਾਕੀ ਉਹ ਦੱਸ ਸਕਦੇ ਨੇ। ਤੇ ਲਓ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਵਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਜਿਹੜੇ ਆ ਰਹੇ ਹੈ ਚੰਗਾ ਲੱਗੇਗਾ ਜੇ ਕਾਲ ਕਰਕੇ ਗੱਲਬਾਤ ਕਰੋਗੇ ਤਾਂ ਹੋਰ ਵੀ ਮੇਰੇ ਲਈ ਸੌਖਾ ਹੋ ਜਾਂਦਾ ਹੈ। ਤੇ ਆਪਣੇ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ ਬਾਈ ਕੈਲਗਰੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਸੈਣੀ ਜੀ। ਕਹਿੰਦੇ ਨੇ ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਵਾਲਿਓ ਤੇ ਹੁਣ ਡੇਰੇ ਲਾਏ ਹੋਣੇ ਕੈਲਗਰੀ। ਮਾਲ ਸੁਰਿੰਦਰ ਜੀ ਕਹਿੰਦੇ ਹਾਂਜੀ ਮੈਂ ਦੇਖਿਆ ਤੀਵੀਆਂ ਵੇਚਦੀਆਂ ਇੰਡੀਆ ਸਾਡੇ ਘਰ ਸਾਹਮਣੇ ਹੀ ਕਹਿੰਦੇ ਦੇਖਿਆ ਜੀ ਵਾਲ ਵੇਚਦੀਆਂ ਨੇ ਤੇ ਇਹ ਇਸੇ ਕੰਮ ਲੈ ਕੇ ਜਾਂਦੇ ਆ ਜੀ ਯੂਰਪ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਵਿਗ ਬਣ ਕੇ ਫਿਰ ਆਉਂਦੇ ਆ ਵੇਚਦੇ ਆ ਅਗਲੇ ਬਣਾਉਂਦੇ ਆ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਹੋਰ ਬਹੁਤ ਸਾਰੇ ਫੈਸ਼ਨ ਦੇ ਵਿੱਚ ਜਾਂ ਕੈਂਸਰ ਦੇ ਮਰੀਜ਼ਾਂ ਦੇ ਲਈ ਜਿਹੜੇ ਆ ਬਕਾਇਦਾ ਸੁਵਿਧਾਵਾਂ ਜਿਹੜੀਆਂ ਉਪਲਬਧ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ ਕਿਉਂਕਿ ਉਹਨਾਂ ਦਾ ਰਾਈਟ ਹੈ ਤੇ ਉਹਨਾਂ ਨੂੰ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ। ਤੇ ਆਪਣੇ ਜੱਸੀ ਮਹਿਤਾਬ ਜੀ ਕਹਿੰਦੇ ਹੈ ਜੀ ਸਾਰੇ ਹੀ ਪੰਜਾਬ 'ਚ ਹੁਣ ਆਪਣੇ ਡਾਡਲੇ ਨਾਲ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਆਪਣੇ ਸਾਈਕਲਸ ਤੇ ਖਰੀਦਦੇ ਹਨ ਜੀ, ਸਿਰਫ 5000 ਰੁਪਏ ਕਿਲੋ ਖਰੀਦਦੇ ਆ ਜੀ। ਤੇ ਦੇਖ ਲਓ 5000 ਰੁਪਏ ਖਰੀਦ ਗਏ ਤੇ ਉੱਥੇ ਕੀਮਤ ਜਿਹੜੀ ਬਣ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਜੀ, 72000 ਰੁਪਏ ਕਿਲੋ ਨੂੰ ਜਾ ਕੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਆਨਲਾਈਨ ਜਿਹੜਾ ਉਹਦਾ ਵਪਾਰ ਕਰਦੇ ਆ। ਇਹ ਸੀ ਦੋਸਤੋ ਵਾਲਾਂ ਦੀ ਗੱਲਬਾਤ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਇੱਕ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਜਾਂਦੇ ਜਾਂਦੇ ਤੇ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਪੜ੍ਹੀ ਮੈਂ ਵੀ ਨਹੀਂ ਆ, ਤੁਹਾਡੇ ਨਾਲ ਹੀ ਪੜ੍ਹਾਂਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਆਪਣੇ ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਨੇ ਕੈਲਗਰੀ ਤੋਂ ਤੇ ਸਵਾਗਤ ਕਰਦੇ ਉਹਨਾਂ ਦਾ, ਗੱਲਬਾਤ ਸੁਣਦੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭੁਪਿੰਦਰ ਭਾਰਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਮੌਸਮ ਜੇ ਤਾਂ ਕੈਲਗਰੀ ਹੋ ਫਿਰ ਤਾਂ ਸਾਡੇ ਵਾਲਾ ਸੇਮ ਹੀ ਹੋਣਾ ਜੀ, ਪਤਝੜ ਦਾ ਮੌਸਮ ਸ਼ੁਰੂ ਹੋ ਚੱਲਿਆ।
1: ਹਾਂਜੀ ਕਿਹੜਾ ਮੌਸਮ ਸ਼ੁਰੂ ਹੋ ਚੱਲਿਆ?
0: ਮੈਂ ਕਿਹਾ ਜੀ ਪਤਝੜ ਦਾ ਮੌਸਮ ਸ਼ੁਰੂ ਹੋਣ ਲੱਗਿਆ।
1: ਹਾਂਜੀ ਹਾਂਜੀ ਹਾਂਜੀ, ਮੌਸਮ ਉਰੇ ਬਹੁਤ ਸੋਹਣਾ ਹੈ ਜੀ। ਪਰਸੋਂ ਕਿਤੇ ਇੱਧਰ ਕੈਨੀਅਨ ਟਾਈਪ ਵੱਲ ਗਏ ਘੁੰਮਣ, ਉੱਥੇ ਗਰਮੀ ਪੂਰੀ
0: ਜੀ,
1: ਕੈਲਗਰੀ ਦੇ ਨੇੜੇ ਹੀ ਆ
0: ਜੀ,
1: ਤੇ ਡਰਮ ਮੈਲਰ ਹੈ ਜਗ੍ਹਾ,
0: ਹਾਂਜੀ
1: ਉਹਦੇ ਨਾਲ ਹੀ ਹੈ
0: ਜੀ,
1: ਤੇ ਕੱਲ 11-12 ਡਿਗਰੀ ਡਾਊਨ ਆ ਗਿਆ ਟੈਂਪਰੇਚਰ।
0: ਹਾਂਜੀ ਬਿਲਕੁਲ,
1: ਕੱਲ ਸ਼ਾਮ ਨੂੰ ਇੰਨੀ ਤੇਜ਼ ਹਵਾ ਚੱਲ ਰਹੀ ਸੀ, ਠੰਡ ਲੱਗਣ ਲੱਗੀ।
0: ਹਾਂਜੀ ਬਿਲਕੁਲ, ਇੱਥੇ ਅਸੀਂ ਵੀ ਸਾਡਾ ਸੇਮ ਹੀ ਹੈ ਜੀ, ਜਿਹੜਾ ਜ਼ੋਨ ਹੈਗਾ ਨਾ ਆਪਣਾ ਨਾਰਥਨ।
1: ਹਾਂਜੀ,
0: ਤੁਹਾਡਾ ਕੈਲਗਰੀ ਦਾ ਮੌਸਮ ਤੇ ਸਾਡਾ ਫਿਨਲੈਂਡ ਦਾ ਇੱਕੋ ਜਿਹਾ ਹੀ ਹੈ।
1: ਹਾਂ ਹੁਣ ਮੈਂ ਤਾਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨੀ ਸੀ ਹੈਗਾ, ਮੈਂ ਅੱਜ ਸਵੇਰੇ ਹਾਫ ਸਲੀਵ ਟੀ ਸ਼ਰਟ ਪਾ ਕੇ ਚਲਾ ਗਿਆ, ਮੈਂ ਕਿਹਾ ਧੁੱਪ ਹੈਗੀ ਹੈ ਪਰ ਨਾਲ ਹਵਾ ਵੀ ਚੱਲਦੀ ਹੈ, ਠੰਡਕ ਵੀ ਹੈਗੀ ਹੈ,
0: ਨਹੀਂ ਨਾਲ ਚਾਹੇ ਮੌਸਮ ਠੀਕ ਵੀ ਹੋਵੇ ਨਾਲ ਕੋਟੀ ਕੋਟੀ ਜਰੂਰ ਰੱਖ ਲਿਆ ਕਰੋ, ਇੱਕ ਪਤਾ ਨੀ ਲੱਗਦਾ ਜੀ।
1: ਉਹ ਨਾ ਵਿੰਡ ਚੀਟਰ ਜਿਹਾ, ਮਤਲਬ ਪਤਲੀ ਜੈਕਟ ਪਹਿਲੇ ਆਉਂਦੇ ਨੇ ਬੱਚਿਆਂ ਨੇ ਦਿੱਤੀ ਸੀਗੀ
0: ਜੀ,
1: ਤੇ ਰਾਤੀ ਉਹ ਪਾਣੀ ਪੈ ਗਈ,
0: ਅਸੀਂ ਤਾਂ ਗਰਮੀਆਂ ਵੀ
1: ਪੈ ਗਈ ਰਾਤੀ,
0: ਅਸੀਂ ਤਾਂ ਗਰਮੀਆਂ ਵੀ ਸੈਣੀ ਸਾਹਿਬ ਜੈਕਟਾਂ ਪਾ ਕੇ ਕੱਢੀ ਦੀਆਂ, ਤਕਰੀਬਨ ਐਤਕੀ ਥੋੜਾ ਜਿਹਾ ਠੀਕ ਹੈ, ਨਹੀਂ ਤਾਂ ਮਸੀ ਮਤਲਬ ਕਿ 3 ਮਹੀਨਿਆਂ ਦੇ ਵਿੱਚ ਮਸੀ 2-3 ਵੀਕ ਹੀ ਹੁੰਦੇ ਆ ਜਦੋਂ ਟੈਂਪਰੇਚਰ 30-35 ਤਾਈਂ ਚੱਲ ਜਾਂਦਾ, ਨਹੀਂ ਤਾਂ ਫਿਰ ਥੱਲੇ ਹੀ ਰਹਿੰਦਾ ਜੀ, 30 ਬਣੀ ਜਾਂਦਾ ਜੀ।
1: ਹਾਂਜੀ ਹਾਂਜੀ, ਉਹ ਵੀ ਇਹੀ ਕਹਿੰਦੇ, ਕਹਿੰਦੇ ਵੀ ਸਾਲ 'ਚ 2 ਕੁ ਵਾਰੀ ਹੁੰਦਾ ਏਦਾਂ ਦਾ ਕੰਮ, ਬਾਕੀ ਵੀ ਜੈਕਟਾਂ 7-8 ਟਾਈਪ ਦੀਆਂ ਰੱਖੀਆਂ ਹੋਈਆਂ।
0: ਹਾਂਜੀ
1: ਜਿਹੜੀ ਬਰਫ਼ ਪੈਣ ਤੇ ਪਾਉਣੀ ਆ ਉਹ ਹੋਰ ਹੈ,
0: ਬਿਲਕੁਲ
1: ਜਿਹੜੀ ਏਦਾਂ ਦੇ ਮੌਸਮ ਚ ਪੈਂਦੀ ਆ ਉਹ ਹੋਰ ਹੈ,
0: ਹੱਲੇ ਚਿੱਕੜ ਹੋਣਾ, ਪਹਿਲਾਂ ਮੀਂਹ ਸ਼ੁਰੂ ਹੋ ਜਾਣੇ ਆ ਹੁਣ।
1: ਹਾਂਜੀ ਹਾਂਜੀ,
0: ਫਿਰ ਵੱਡੇ ਚ ਬੂਟ ਵੀ ਪਾਉਣੇ ਪੈਣੇ ਆ ਜੀ ਚਿੱਕੜ ਵਾਲੇ।
1: ਹਾਂਜੀ ਹਾਂਜੀ ਹਾਂਜੀ, ਓਦਾਂ ਦਾ ਹੀ ਫਿਰ ਸਾਰਾ ਸਿਸਟਮ ਰੱਖਣਾ ਪੈਂਦਾ,
0: ਰੱਖਣਾ ਪੈਂਦਾ
1: ਜਿੱਦਾਂ ਦਾ ਮੌਸਮ ਰਹਿੰਦਾ
0: ਜੀ। ਕੀ ਕਹਿਣਾ ਚਾਹੁੰਗੇ ਸੈਣੀ ਸਾਹਿਬ, ਕਿਵੇਂ ਲੱਗ ਰਿਹਾ ਜੀ ਇਹਨਾਂ ਮੁਲਕਾਂ ਦਾ ਮਾਹੌਲ?
1: ਮੁਲਕਾਂ ਦਾ ਮਾਹੌਲ ਵਧੀਆ ਹੈ ਜੀ, ਠੀਕ ਹੈ। ਇੱਥੇ ਗਰਮੀ ਚ ਲੱਗਦੀ ਹੈ ਸ਼ਾਇਦ ਅੱਗ, ਉਹਦੇ ਨਾਲ ਥੋੜਾ ਜਿਹਾ ਧੂੰਆਂ ਜਿਹਾ ਹੋ ਜਾਂਦਾ ਤੇ ਉਹ ਫਿਰ ਕਿਹੜਾ ਓਰੇਂਜ ਅਲਰਟ ਯੈਲੋ ਅਲਰਟ ਕਰ ਦਿੰਦੇ ਹੈ, ਹਨਾ।
0: ਸਾਡੇ ਤਾਂ ਇੱਥੇ ਪਹਿਲਾਂ ਹੀ ਕਹਿ ਦਿੰਦੇ ਆ, ਜਿੱਦਾਂ ਗਰਮੀ ਸ਼ੁਰੂ ਹੋ ਗਈ ਤਾਂ ਨਾਲ ਦੀ ਨਾਲ ਕਹਿ ਦੇਣਾ ਉਹਨਾਂ ਨੇ ਕਿ ਗ੍ਰਿਲ ਵਗੈਰਾ ਨੀ ਕਰਨੀ ਫੋਰੈਸਟ ਦੇ ਵਿੱਚ, ਜਾਓ ਪਹਿਲਾਂ ਅਲਰਟ ਕਰ ਦਿੰਦੇ, ਪਤਾ ਨੀ ਤੁਹਾਡੇ ਇੱਥੇ ਕਿੱਦਾਂ।
1: ਹਾਂਜੀ ਹਾਂਜੀ, ਉਹ ਤਾਂ ਗੱਲ ਠੀਕ ਹੈ, ਪਰ ਫੇਰ ਵੀ ਅੱਗ ਲੱਗ ਜਾਂਦੀ ਹੈ,
0: ਲੱਗ ਜਾਂਦੀ ਹੈ। ਸ਼ੋਰਟ ਸਰਕਟ ਲਾਈਨਾਂ ਹੈਗੀਆਂ ਜੀ ਬਿਜਲੀ ਦੀਆਂ, ਹੋਰ ਸਾਰੀਆਂ ਇੱਦਾਂ ਕਾਰਨ ਬਣ ਜਾਂਦਾ। ਬਿਲਕੁਲ ਹੈ ਜੀ,
1: ਨਹੀਂ ਹਾਂ ਉਹ ਵੀ ਹੋ ਸਕਦਾ, ਪਰ ਪਤਾ ਨੀ ਕਿੱਦਾਂ ਇੱਧਰ ਸਰੀ ਵੱਲ ਗਏ ਸੀਗੇ ਤਾਂ ਉੱਥੇ ਕਾਫੀ ਜਿਆਦਾ ਦਰਖਤ ਜਲੇ ਹੋਏ ਸੀਗੇ ਅੱਗ ਦੇ ਨਾਲ।
0: ਇਹਦੇ ਵਿੱਚ ਸੈਣੀ ਤੁਸੀਂ ਗੱਲ ਕਰਦੇ ਹੋ ਨਾ, ਕਾਰਪੋਰੇਟ ਢਾਂਚਾ ਉਹ ਵੀ ਇਨਵੋਲਵ ਹੈਗਾ, ਕੋਈ ਚੀਜ਼ਾਂ ਆਪ ਵੀ ਇਹ ਮੁਹਾਰੇ ਵੀ ਕਰਾਈਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ ਜੀ, ਕਿਉਂਕਿ ਉਹ ਬਾਇਓ ਫਿਊਲ ਵਗੈਰਾ ਹੋਰ ਸਾਰੀਆਂ ਚੀਜ਼ਾਂ, ਲੱਕੜ ਜੰਗਲ ਨੂੰ ਖਤਮ ਕਰਨਾ, ਉੱਥੇ ਫਿਰ ਖੇਤੀਬਾੜੀ ਜਾਂ ਫਿਰ ਉੱਥੇ ਇੰਡਸਟਰੀ ਖੜੀ ਕਰਨੀ, ਕੁਝ ਨਾ ਕੁਝ ਉਹ ਸਾਰਾ ਚੱਕਰ ਚੱਲਦਾ ਜੀ ਇਹਦੇ ਵਿੱਚ।
1: ਉਹ ਤਾਂ ਗੱਲ ਠੀਕ ਹੈ, ਪਰ ਜੀ ਇੱਥੇ ਕੈਨੇਡਾ ਚ ਤਾਂ ਲੈਂਡ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਖੁੱਲੀ ਲੈਂਡ ਹੈ, ਪਾਪੂਲੇਸ਼ਨ ਘੱਟ ਹੈ,
0: ਬਿਲਕੁਲ ਹੈ,
1: ਪਰ ਫਿਰ ਵੀ ਹੋ ਜਾਂਦਾ। ਆਪਣੇ ਦੇਸ਼ ਚ ਵੀ ਲੱਗ ਜਾਂਦੀ ਹੈ ਕਿਤੇ ਅੱਗ ਪਹਾੜਾਂ ਚ ਇਹਨਾਂ ਦਰਖਤਾਂ ਨੂੰ
0: ਜੀ। ਹਾਂ, ਇੱਥੇ ਫਰਾਂਸ ਦੇ ਵਿੱਚ ਵੀ ਜਾਂ ਗ੍ਰੀਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੱਗੀ, ਉਹਨੂੰ ਵੀ ਕੰਟਰੋਲ ਮਸੀ ਕਰ ਰਹੇ ਜੀ।
1: ਹਾਂਜੀ ਹਾਂਜੀ, ਪਰ ਜੀ ਮੈਂ ਅੱਜ ਅਦਾਲਤ ਫਿਲਮ ਦਾ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ।
0: ਜ਼ਰੂਰ ਜੀ, ਆਉਣ ਦਿਓ ਜੀ।
1: 1958 ਚ ਆਈ ਸੀ ਫਿਲਮ ਤੇ ਰਜਿੰਦਰ ਕ੍ਰਿਸ਼ਨ ਜੀ ਨੇ ਇਹਦੇ ਬੋਲ ਲਿਖੇ ਨੇ
0: ਜੀ,
1: ਤਰਜ ਬਣਾਈ ਮਦਨ ਮੋਹਨ ਜੀ ਨੇ
0: ਜੀ,
1: ਲਤਾ ਮੰਗੇਸ਼ਕਰ ਜੀ ਨੇ ਗਾਇਆ ਸੀਗਾ, ਇਹ ਗਜ਼ਲ ਟਾਈਪ ਹੀ ਹੈ ਵੈਸੇ
0: ਜੀ।
1: ਜਾਨਾ ਥਾ ਹਮ ਸੇ ਦੂਰ ਬਹਾਨੇ ਬਣਾ ਲੀਏ, ਅਬ ਤੁਮਨੇ ਕਿਤਨੀ ਦੂਰ ਠਿਕਾਨੇ ਬਣਾ ਲੀਏ, ਜਾਨਾ ਥਾ ਹਮ ਸੇ ਦੂਰ ਬਹਾਨੇ ਬਣਾ ਲੀਏ, ਅਬ ਤੁਮਨੇ ਕਿਤਨੀ ਦੂਰ ਠਿਕਾਨੇ ਬਣਾ ਲੀਏ, ਜਾਨਾ ਥਾ ਹਮ ਸੇ ਦੂਰ।
0: ਕੀ ਬਾਤ ਹੈ,
1: ਰੁਖਸਤ ਕੇ ਵਕਤ ਤੁਮਨੇ ਜੋ ਆਸੂ ਹਮੇ ਦੀਏ, ਰੁਖਸਤ ਕੇ ਵਕਤ ਤੁਮਨੇ ਜੋ

0: दूर ठिकाने बना लिए, जाना था हमसे दूर। धन्यवाद भुपिंदर पारी
1: क्या
0: जी।
1: बात है साईं साहब, बा कमाल गीत हर बार की तरह जी। थैंक यू जी, थैंक यू रौनक लाने लई, शुक्रिया जी। लो दोस्तों
0: बहुत
1: ऐसा जी,
0: शुक्रिया पारी जी साडा।
1: शुक्रिया जी, शुक्रिया जुड़न लई, शुक्रिया जी। जी दोस्तों ऐसा जी अपने नाल बलवीर सिंह सैनी साहब जुड़े सन कैलगरी तो, ਤੇ ਚੰਡੀਗੜ੍ਹ ਵਾਲੇ ਕੈਲਗਰੀ ਗਏ ਹੋਏ ਨੇ ਜੀ, ਤੇ ਆਪਣਾ ਆਨੰਦ ਮਾਣ ਰਹੇ ਨੇ ਛੁੱਟੀਆਂ ਦਾ। ਤੇ ਦੋਸਤੋ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਜੇਕਰ ਇੱਕ ਅੱਧੇ ਮਿੰਟ ਦੇ ਵਿੱਚ ਕਾਲ ਕਰਨੀ ਚਾਹੁੰਦੇ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਕਹਾਣੀ ਤੋਂ ਬਾਅਦ ਤੁਹਾਡੀ ਗੱਲਬਾਤ ਫਿਰ ਸੁਣਾਂਗੇ। ਤੇ ਮੈਂ ਗੱਲ ਕਰਨ ਲੱਗਿਆ ਸੀ ਕਹਾਣੀ ਦੀ, ਤੇ ਲਓ ਫਿਰ ਬਾਤ ਪਾ ਲਈਏ ਜਾਂਦੇ ਜਾਂਦੇ। ਆਪਣੇ ਕੋਲ 15 ਕੁ ਮਿੰਟ ਦਾ ਸਮਾਂ ਅਜੇ ਬਾਕੀ ਹੈ, ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਕਰੇਗਾ ਤਾਂ ਕਾਲ ਤੁਸੀਂ ਕਰ ਸਕਦੇ ਹੋ, ਤੇ 15 ਕੁ ਮਿੰਟ ਦੇ ਵਿੱਚ ਆਪਾਂ ਕਹਾਣੀ ਕੰਪਲੀਟ ਕਰ ਲੈਣੀ ਹੈ। ਦੋਸਤੋ ਇਹ ਕਹਾਣੀ ਹੈ ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ ਤੇ ਕੀ ਸਮਝਾਉਣਾ ਚਾਹੁੰਦੀ ਹੈ। ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨਹੀਂ ਆਇਆ ਬੇਬੇ, ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ। ਕੋਈ ਨਾ ਪੁੱਤ, ਉਹਨੂੰ ਤਾਂ ਨਹੀਂ ਆਇਆ, ਤੂੰ ਹੁਣ ਆਪਦੇ ਹਿਸਾਬ ਦੇ ਨਾਲ ਕਮਾ ਲਈ ਫਿਰ। ਦੇਖੀ ਤੇਰੇ ਪੁੱਤ ਦੀ ਚੜ੍ਹਾਈ ਦੇਖੀ ਤੂੰ ਜਰਾ, ਉਹ ਆਪਣੀ ਮਾਂ ਨੂੰ ਆਖਦਾ ਬਿੰਦਰ। ਰੱਬ ਤੇਰੀ ਕਮਾਈ ਦੇ ਵਿੱਚ ਬਰਕਤ ਪਾਵੇ ਪੁੱਤਾ, ਉਹ ਅਸੀਸਾਂ ਦਿੰਦੀ ਹੈ। ਬਰਕਤ ਨਹੀਂ ਬੇਬੇ, ਬਰਕਤਾਂ ਆਖ ਬਰਕਤਾਂ, ਉਹ ਚਾਮਲ ਕੇ ਆਖਦਾ। ਮਾਂ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦੀ ਹੈ ਤੇ ਕਈ ਵਾਰ ਉਦਾਸੀਆਂ ਇਹੋ ਹੀ ਜਿਹੀਆਂ ਗੱਲਾਂ ਬਾਪੂ ਦੇ ਕੰਨੀ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਚੇਤੇ ਆਉਂਦੀਆਂ। ਜੇ ਔਲਾਦ ਤੇ ਸ਼ੱਕ ਹੋ ਜਾਵੇ ਤਾਂ ਉਸਦੀ ਹਰ ਹਰਕਤ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਬਾਅਦ ਦੇ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਹੱਥ ਲੱਗਦਾ। ਬਿੰਦਰ ਦਾ ਬਹੁਤ ਜੀ ਕਰਦਾ ਕਿ ਬਾਪੂ ਨੂੰ ਦੱਸ ਦੇਵੇ ਉਸਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ, 1000 ਤੋਂ 2000, 5 ਤੋਂ 10, 10 ਤੋਂ 15। ਲੈ ਪੈਸੇ ਕਮਾਉਣੇ ਕੀ ਔਖੇ ਨੇ ਬਾਪੂ ਹੋਰੀ, ਉਈ 6-6 ਮਹੀਨੇ ਫਸਲ ਕੰਨੀ ਝਾਕਦੇ ਰਹਿੰਦੇ ਨੇ, ਉਹ ਵੀ ਜੇ ਮੀਂਹ ਕਣੀ ਝੱਖੜ ਝੋਲੇ ਤੋਂ ਬਚਾ ਰਿਹਾ ਰਹਿ ਜਾਵੇ ਤਾਂ ਕੁਝ ਪੱਲੇ ਪੈਂਦਾ, ਨਹੀਂ ਤਾਂ ਬਸ ਆੜਤੀਏ ਜੋਗੇ ਹੈ। ਆੜਤੀਆ ਵੀ ਵਿਆਜ ਲਾਉਣ ਲੱਗਿਆ ਜਮਾ ਕਿਰਕ ਨਹੀਂ ਕਰਦਾ, ਉਹ ਵੀ ਵਿਆਜ ਤੇ ਵਿਆਜ ਠੋਕਦਾ। ਹੁਣ ਆਪਾਂ ਵੀ ਬਣਾਈਏ, ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਹੀ ਪੈਸੇ ਬਣਾਉਣੇ ਨੇ, ਬਿੰਦਰ ਆਖਦਾ। ਘਰਦਿਆਂ ਤੋਂ ਚੋਰੀ ਆੜਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਦੇ ਵਿੱਚ ਲਾਤੇ, ਭਰੋਸਾ ਹੋਣ ਕਰਕੇ ਆੜਤੀਆਂ ਨੇ ਵੀ ਕੋਈ ਨਾਂਹ ਨੁੱਕਰ ਨਾ ਕੀਤੀ, ਜਿੱਥੋਂ ਵੀ ਆਸਾਨੀ ਦੇ ਨਾਲ ਪੈਸੇ ਮਿਲ ਸਕਦੇ ਸਨ ਫੜ ਲੈ। ਉਹ ਸੋਚਦਾ ਜੇ ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਫਿਰ ਉਹ ਸਵਾਦ ਨਹੀਂ ਰਹਿਣਾ, ਬਸ ਉਦੋਂ ਹੀ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਜਿਹੜਾ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ ਕਿ ਪੁੱਤ ਕਮਾ ਕੇ ਲਿਆਇਆ। ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਇਹ ਸੋਚੀ ਜਾਂਦਾ, ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਿਵੇਂ ਉਹ ਫੁੱਲੇ ਨਾ ਸਮਾਉਣਗੇ, ਕਦੇ ਪਿਓ ਬਾਰੇ ਤੇ ਕਦੇ ਮਾਂ ਦੇ ਬਾਰੇ। ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਜਿਹੜੀਆਂ ਉਸਦੀਆਂ ਨਿੱਕੀਆਂ ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਦੇ ਪਿਓ ਦੇ ਬਾਰੇ, ਕਦੇ ਮਾਂ ਦੇ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਦੇ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਾ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਸਮਝਾਈ, ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ ਨਾ ਤਾਂ ਉਹਦੇ ਅੱਡ ਪੈਸੇ ਮਿਲਦੇ ਨੇ। ਆਪਣੇ ਘਰ ਵਾਲੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ਦੇ ਉੱਤੇ ਵੀ ਪੈਸੇ ਲਾਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ ਗਈ ਸੀ, ਆਪਣੀ ਘਰ ਵਾਲੀ ਤੋਂ ਵੀ ਲੁਕੋ ਰੱਖਿਆ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹਨੂੰ ਦੇਣੇ ਆ। ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ। ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪ ਤੇ ਕਈ ਵਾਰ ਉਸਨੂੰ ਨਾਰਾਜ਼ਗੀ ਹੁੰਦੀ। ਸਾਰੀ ਉਮਰ ਉਸਨੇ ਖੇਤੀ ਕੀਤੀ, ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਕੀ ਖੱਟਿਆ? ਬਸ ਸਬਰ ਸ਼ੁਕਰ ਵਾਲੀ ਸੋਚ ਤੇ ਖੜਾ ਰਿਹਾ। ਉਸਨੂੰ ਪਤਾ ਨਹੀਂ, ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ ਹੈ। ਆਪਣੇ ਬਾਪ ਨੂੰ ਹੀ ਕਹਿੰਦਾ। ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ ਨਾ ਤੇ ਅੱਜ ਉਹ ਵੀ ਕਾਰਾਂ ਕੋਠੜੀਆਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਦਾ ਨਾਂ ਸਾਂ, ਬੇਚੈਨੀ ਜਿਹੜੀ ਸੀ ਸੌਣ ਨਾ ਦਿੰਦੀ। ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਦੇ ਨਾਲ, ਟਰੈਕਟਰ ਦੇ ਨਾਲ ਢੋ ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ, ਕੁਝ ਪੈਸੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਕੰਬਾਈਨ ਦੇ ਦੁਆਰਾ ਵੱਢੀ ਕਣਕ ਦੀ ਨਾੜ, ਜਿਸ ਨੂੰ ਆਮ ਕਰਕੇ ਕਈ ਲੋਕ ਅੱਗ ਲਾ ਦਿੰਦੇ ਸਨ, ਉਸਦੀ ਤੂੜੀ ਬਣਾ ਕੇ ਕਮਾਏ, ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖ ਲਏ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰਕੇ ਕੰਪਨੀ ਦੇ ਵਿੱਚ ਵੱਧ ਪੈਸੇ ਲਾ ਸਕੇ। ਛੇਤੀ ਹੀ ਵੱਧ ਪੈਸੇ ਕਮਾਏ। ਜੇ ਉਸਦੇ ਵੱਸ ਦੀ ਜਿਹੜੀ ਸੀ ਗੱਲ ਹੁੰਦੀ ਨਾ ਤਾਂ ਉਸ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ ਜਦੋਂ ਉਸਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਹੀ ਮਨ ਉਡਾਰੀਆਂ ਭਰਨ ਲੱਗ ਪੈਂਦਾ। ਸਾਰੇ ਘਰ ਦੀ ਗਰੀਬੀ ਚੱਕੀ ਜਾਊ। ਦੋ ਚਾਰ ਵਾਰੀ ਤਾਂ ਉਸਨੂੰ ਪੰਜ ਪੰਜ ਦਸ ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਜਿਹੜੀਆਂ ਸੀ ਉਹਦੇ ਲਈ ਵੀ ਵਰਤ ਲਏ। ਦੋ ਕੁ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕੰਪਨੀ ਦੇ ਵਿੱਚ ਹੀ ਲਗਾ ਦਿੱਤੇ ਦੁਬਾਰਾ, ਤਾਂ ਕਿ ਉਹਨਾਂ ਦੇ ਕਈ ਗੁਣਾ ਜਿਹੜਾ ਵੱਧ ਪੈਸੇ ਬਣ ਜਾਣ। ਇੰਨੇ ਥੋੜੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ ਨਾ, ਤੇ ਵੱਧ ਹੀ ਲਾਏ। ਕਿਸੇ ਨੂੰ ਬਿਨਾਂ ਦੱਸੇ ਹੀ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ, ਸ਼ਾਂਪ ਜਿਹੜੀ ਸੀ ਉਹ ਵੀ ਵੇਚ ਕੇ ਪੈਸੇ ਲਾਤੇ। ਇਸ ਤੋਂ ਬਾਅਦ ਉਹ ਜਮਾਂ ਸੁਰਖਰੂ ਹੋ ਗਿਆ ਸੀ। ਕੁਝ ਪੱਲੇ ਨਾ, ਕੁਝ ਸਮੇਂ ਦੇ ਲਈ ਸਭ ਫਿਕਰ ਫਾਕੇ ਮੁਕਾ ਲਏ। ਬਸ ਉਡੀਕ ਸੀ ਕਿ ਕਦੋਂ ਉਹ ਦਿਨ ਆਵੇ ਜਦੋਂ ਉਹ ਆਪਣੇ ਘਰ ਦੇ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਏਗਾ। ਬਾਪੂ ਉਸਨੂੰ ਗਲ ਦੇ ਨਾਲ ਲਾਵੇਗਾ, ਹੱਲਾਸ਼ੇਰੀ ਦੇਵੇਗਾ, ਨਹੀਂ ਤਾਂ ਹੁਣ ਤੱਕ ਬਾਪੂ ਉਸਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਹੀ ਥਾਪੀ ਦੇ ਦਿੰਦਾ ਸੀ। ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਦੇ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਿਆ, ਉਹ ਧਿਆਨ ਰੱਖੀ ਬਿੰਦਰਾ, ਐਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ ਠੱਗ, ਐਵੇਂ ਨਾ ਠੱਗਿਆ ਜਾਈ। ਉਹ ਨਾ ਬਾਈ, ਏਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਚੰਗੇ ਬੰਦੇ ਨੇ, ਭਰੋਸੇਮੰਦ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਹੈ ਇਹਨਾਂ ਦੀ, ਫਿਰ ਹੀ ਆਪਾਂ ਪੈਸੇ ਲਾਏ ਹੈ। ਮੈਂ ਆਪ ਇਹਨਾਂ ਦੇ ਦਫ਼ਤਰ ਗਿਆ ਸਾਂ, ਉੱਥੇ ਸਾਰਾ ਕੁਝ ਇਹਨਾਂ ਨੇ ਨੈੱਟ ਦੇ ਉੱਤੇ ਪਾਇਆ ਹੋਇਆ, ਜਦੋਂ ਮਰਜ਼ੀ ਖੋਲ ਕੇ ਦੇਖ ਲਓ। ਥੋੜਾ ਰੁਕ ਕੇ ਬਿੰਦਰ ਫਿਰ ਬੋਲ ਪਿਆ, ਉਹ ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ, ਠੱਗਾਂ ਤੋਂ ਬਚ ਕੇ ਰਵੋ ਭਾਈ, ਇਹ ਕਹਿੰਦੇ ਨੇ ਆਪ। ਤੂੰ ਮੇਰੇ ਨਾਲ ਚੱਲੀ ਕਿਤੇ, ਤੈਨੂੰ ਆਪੇ ਪਤਾ ਲੱਗ ਜੂ ਇਹਨਾਂ ਬਾਰੇ, ਅਜੇ ਹੋਰ ਕਿਸੇ ਨੂੰ ਨਾ ਦੱਸੀ ਤੂੰ। ਬਿੰਦਰ ਨੇ ਆਪਣੇ ਨਾਲ ਲਿਜਾਣ ਦੇ ਲਈ ਦੋਸਤ ਨੂੰ ਪੱਕਾ ਕਰ ਲਿਆ, ਭਈ ਲੈ ਤੈਨੂੰ ਵੀ ਲੈ ਚੱਲਦਾ। ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ ਨਾ, ਉਹਨਾਂ ਦਾ ਫੋਨ ਅੱਗੋਂ ਟੂ ਟੂ ਹੀ ਕਰੀ ਗਿਆ, ਬਿਜ਼ੀ ਆਉਂਦਾ ਸੀ, ਕਿਸੇ ਹੋਰ ਦੇ ਨਾਲ ਗੱਲ ਕਰਦੇ ਹੋਣਗੇ ਨਾ। ਵੱਡੇ ਲੋਕਾਂ ਦੀ ਜਾਣ ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸਨੂੰ ਯਾਦ ਆਇਆ ਕਿ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਦੇ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸਦਾ ਨੰਬਰ ਵੀ ਲੈ ਲਿਆ, ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫੋਨ ਘੁਮਾ ਲਿਆ, ਬਾਈ ਕੀ ਹਾਲ ਹੈ ਤੇਰਾ, ਕੰਮ ਸੀ ਤੇਰੇ ਤੱਕ ਯਾਰ। ਬਿੰਦਰ ਨੇ ਸਧਾਰਨ ਜਿਹੀ ਗੱਲਬਾਤ ਸ਼ੁਰੂ ਕਰ ਲਈ ਉਹਦੇ ਨਾਲ। ਹਾਲ ਤਾਂ ਠੀਕ ਹੈ ਬਾਈ, ਕੰਮ ਕੀ ਹੈ ਇਹ ਦੱਸੋ। ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਨੰਬਰ ਹੈ, ਇੱਕੋ ਹੀ ਨੰਬਰ ਹੈ ਜੀ, ਉਹ ਲੱਗ ਨਹੀਂ ਰਿਹਾ। ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈਗਾ ਤਾਂ ਮੈਨੂੰ ਭੇਜ ਦੇ। ਉਸਨੇ ਸਿੱਧੀ ਮੁੱਦੇ ਦੀ ਗੱਲ ਕਰਤੀ, ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨਹੀਂ ਲੱਗ ਰਿਹਾ, ਸਾਡੇ ਪਿੰਡ ਤਾਂ ਪੂਰਾ ਰੋਲਾ ਪੈ ਰਿਹਾ ਉਹਨਾਂ ਦੇ ਬਾਰੇ, ਉਹ ਤਾਂ ਠੱਗ ਨਿਕਲੇ। ਉਹ ਨਾ ਬਾਈ ਨਾ, ਐ ਕਿਵੇਂ ਹੋ ਸਕਦਾ ਹੈ, ਉਹਨਾਂ ਨੇ ਵੱਡੀਆਂ ਸਕਰੀਨਾਂ ਤੇ ਦਿਖਾਇਆ ਸੀ, ਸਾਰੀ ਜਾਣਕਾਰੀ ਨੈੱਟ ਦੇ ਉੱਤੇ ਰੱਖੀ ਹੋਈ ਹੈ। ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸਦਾ ਭਰੋਸਾ ਨਹੀਂ ਟੁੱਟਿਆ। ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਇਕੱਠੇ ਕਰੇ ਹੋਏ ਸੀ, ਕੁਛ ਜੀਰੀ ਲਵਾਈ ਦੇ ਮਿਲੇ ਸੀ ਤੇ ਪੂਰਾ 20,000 ਸੀ। ਮੈਂ ਵੀ ਇੰਨੇ ਕੋਈ ਲਾਏ ਹੋਏ ਨੇ, ਉਸ ਤੋਂ ਸੱਚ ਨਾ ਬੋਲਿਆ ਗਿਆ। ਉਸਨੇ ਤਾਂ ਲੱਖਾਂ ਰੁਪਇਆ ਲਾਇਆ ਰੱਖਿਆ ਸੀ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗ ਪਿਆ। ਕੁਝ ਵੀ ਹੱਥ ਪੱਲੇ ਨਾ ਪਿਆ, ਮਨ ਘਬਰਾਉਣ ਲੱਗ ਪਿਆ। ਜਦੋਂ ਇਹ ਸੋਚ ਦਿਲ ਦਿਮਾਗ ਦੇ ਵਿੱਚ ਥਾਂ ਬਣਾਉਣ ਲੱਗ ਪਈ ਨਾ ਕਿ ਉਸਦੇ ਨਾਲ ਵੀ ਠੱਗੀ ਹੋ ਸਕਦੀ ਹੈ, ਸੁਪਨੇ ਦੇ ਵਾਂਗ ਲੱਗਦਾ ਸੀ ਉਹਨੂੰ, ਜਦੋਂ ਸੱਚ ਆਇਆ ਤਾਂ ਉਸਦੀਆਂ ਲੱਤਾਂ ਦੀ ਜਾਨ ਨਿਕਲਣ ਲੱਗ ਪਈ। ਉਸਦੇ ਲਈ ਸਭ ਖਤਮ ਹੋ ਗਿਆ, ਵਿਹੜੇ ਦੇ ਵਿੱਚ ਪਏ ਮੰਜੇ ਦੇ ਉੱਤੇ ਢੇਰੀ ਹੋ ਗਿਆ। ਬਿੰਦਰਾ ਕੀ ਹੋ ਗਿਆ ਪੁੱਤ, ਕੀ ਹੋ ਗਿਆ ਬਿੰਦਰਾ? ਮਾਂ ਨੇ ਕਾਹਲੀ ਕਾਹਲੀ ਦੇ ਨਾਲ ਪਾਣੀ ਦਾ ਗਲਾਸ ਲਿਆਂਦਾ ਤੇ ਪਾਣੀ ਦਾ ਘੁੱਟ ਪੀ ਕੇ ਥੋੜਾ ਸੂਤ ਜਿਹਾ ਹੋਇਆ। ਕੁਝ ਨੀ ਬੇਬੇ, ਕੁਝ ਨੀ ਹੋਇਆ, ਐਵੇਂ ਚੱਕਰ ਜਿਹਾ ਆ ਗਿਆ ਸੀ। ਐ ਹੈ ਕਿਵੇਂ ਆ ਗਿਆ ਚੱਕਰ ਤੈਨੂੰ? ਬੇਬੇ ਘਬਰਾਈ ਹੋਈ ਸੀ। ਉਹ ਮਨੋ ਮਨੀ ਆਪਣੇ ਆਪ ਨੂੰ ਸਮਝਾ ਰਿਹਾ, ਬਿੰਦਰਾ ਤੈਨੂੰ ਸੰਭਲਣਾ ਪਊ, ਉੱਠ ਖੜਾ ਹੋ, ਤੂੰ ਬਿਮਾਰ ਨਹੀਂ ਪੈਣਾ, ਪਹਿਲਾਂ ਹੀ ਤੂੰ ਘਰ ਉਜਾੜਤਾ। ਜੇ ਤੂੰ ਪੈ ਗਿਆ ਨਾ ਹੁਣ ਲੰਮਾ, ਇਹਨਾਂ ਤੈਨੂੰ ਬਚਾਉਣ ਦੇ ਲਈ ਜੋ ਪੱਲੇ ਹੈ ਨਾ ਉਹ ਵੀ ਵੇਚ ਵੱਟ ਦੇਣਾ ਹੈ ਫਿਰ। ਪੁੱਤ ਕੰਮ ਘੱਟ ਕਰ ਲਿਆ ਕਰ ਥੋੜਾ, ਮਾਂ ਕਹਿੰਦੀ ਹੈ। ਕੋਈ ਨੀ, ਘੱਟ ਖਾ ਲਵਾਂਗੇ, ਆਪਦੀ ਦੇਹ ਦੀ ਜ਼ਰੂਰੀ ਹੈ, ਸਾਰਾ ਦਿਨ ਨਹੀਂ ਟਿਕਦਾ ਇੱਥੇ। ਬਿੰਦਰ ਦੀ ਬੇਬੇ ਉਸਦੇ ਕੋਲ ਖੜੀ ਆਖ ਰਹੀ ਹੈ, ਮੈਂ ਕਾਹਦੇ ਲਈ ਆਇਆ, ਜੇ ਔਖਾ ਹੁੰਦਾ ਹੈ ਮੈਨੂੰ ਕਹਿ ਦਿਆ ਕਰ। ਬਾਪੂ ਨੇ ਸਿਰ ਦੇ ਉੱਤੇ ਬੰਨਿਆ ਪਰਨਾ ਲਾ ਕੇ ਝਾੜਦਿਆਂ ਉਹਨੂੰ ਆਪਣੇ ਬਿੰਦਰ ਪੁੱਤ ਨੂੰ ਆਖਿਆ, ਕਿਉਂ ਔਖਾ ਹੁੰਦਾ ਹੈ? ਬਿੰਦਰ ਨੂੰ ਘਰਦਿਆਂ ਦੇ ਉੱਤੇ ਖਿਝ ਆਉਣ ਲੱਗ ਪਈ। ਮੈਂ ਠੀਕ ਹਾਂ, ਕੁਝ ਨਹੀਂ ਹੋਇਆ ਮੈਨੂੰ, ਬੇਬੇ ਰੋਟੀ ਫੜਾ ਦੇ ਮੈਨੂੰ ਬਸ, ਉਸਨੇ ਮਾਂ ਨੂੰ ਕਿਹਾ। ਰੋਟੀ ਤਾਂ ਮੰਗਵਾ ਲਈ, ਪਰ ਬੁਰਕੀ ਸੰਗੋ ਹੇਠ ਕਿਵੇਂ ਜਾਵੇ? ਰੋਟੀਆਂ ਮਰੋੜ ਮਰੋੜ ਕੇ ਹੱਥ ਦੇ ਵਿੱਚ ਫੜ ਲਈਆਂ, ਥੋੜੀ ਦੇਰ ਬੈਠਾ ਰਿਹਾ, ਫਿਰ ਉੱਠ ਕੇ ਮੱਝਾਂ ਦੀ ਖੁਰਲੀ ਦੇ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ, ਸ਼ੁਕਰ ਹੈ ਕੁਲਜੀਤ ਉਹਦੀ ਘਰਵਾਲੀ ਪੇਕੇ ਗਈ ਹੋਈ ਹੈ, ਨਹੀਂ ਤਾਂ ਉਹਨੇ ਵੀ 100 ਸਵਾਲ ਕਰਨੇ ਸੀ ਮੈਨੂੰ। ਆਪਣੇ ਆਪ ਨੂੰ ਸੰਭਾਲਦਾ ਆਪੇ ਹੀ ਆਪਣੀ ਹਿੰਮਤ ਬਣਦਾ। ਦਿਮਾਗ ਦੇ ਵਿੱਚ ਆਇਆ, ਕਿਉਂ ਨਾ ਕੱਲ੍ਹ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਆਵਾਂ ਮੈਂ, ਹੋ ਸਕਦਾ ਕਿ ਗੱਲ ਝੂਠੀ ਹੋਵੇ, ਪਿੰਡ 'ਚ ਐਵੇਂ ਰੋਲਾ ਪਾਇਆ ਕਿ ਉਹ ਭੱਜ ਗਏ, ਫਰੋਡ ਸੀਗੇ। ਦੂਸਰੇ ਦਿਨ ਸਵੇਰੇ ਹੀ ਬੱਸ ਚੜ ਗਿਆ ਪਿੰਡੋਂ, ਜਿੱਥੇ ਦਫ਼ਤਰ ਸੀ ਉਸੇ ਕਮਰੇ ਨੂੰ ਜਿੰਦਾ ਲੱਗਿਆ ਹੋਇਆ। ਆਲੇ ਦੁਆਲਿਓ ਪਤਾ ਕਰਨ ਤੇ ਵੀ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਮਿਲੀ। ਉੱਥੇ ਖੜੇ ਖੜੇ ਨੇ ਕਿੰਨੀ ਵਾਰ ਫੋਨ ਲਾਇਆ, ਪਰ ਟੂ ਟੂ ਟੂ ਹੀ ਸੁਣਾਈ ਦਿੰਦੀ ਗਈ। ਜਦੋਂ ਪਹਿਲਾਂ ਇਸ ਥਾਂ ਦੇ ਉੱਤੇ ਆਇਆ ਸੀ ਨਾ, ਉਸ ਵੇਲੇ ਇੱਥੇ ਰੌਣਕ ਸੀ, ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਦੇ ਵਿੱਚ ਵੀ ਰੌਣਕ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਦੇ ਵਿੱਚ ਕਾਰੋਬਾਰ ਚੱਲ ਰਿਹਾ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਹਨਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਦੇ ਨਾਲ ਹੀ ਉਸਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ ਨਾ, ਇਸ ਦਫ਼ਤਰ ਤੋਂ 4 ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਦੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ। ਪਹਿਲੀ ਵਾਰ ਉਸਨੂੰ ਜਾਪਿਆ ਸੀ ਕਿ ਜ਼ਿੰਦਗੀ ਤਾਂ ਇਹ ਲੋਕ ਜਿਉਂਦੇ ਨੇ, ਅਸੀਂ ਤਾਂ ਵਕਤ ਕੱਟੀ ਜਿਹੜਾ ਕਰ ਰਹੇ ਹਾਂ। ਪੁੱਛਣ ਦੇ ਉੱਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ਦੇ ਉੱਤੇ ਲਈ ਸੀ, 10 ਦਿਨ ਹੋ ਗਏ ਬੰਦ ਪਈ ਹੈ। ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ, ਕੱਲ੍ਹ ਦਾ ਹੀ ਫੋਨ ਬੰਦ ਆਉਣ ਲੱਗ ਪਿਆ, ਅਜੇ 4 ਕੁ ਦਿਨ ਪਹਿਲਾਂ ਹੀ ਫੋਨ ਦੇ ਉੱਤੇ ਗੱਲ ਕੀਤੀ ਸੀ ਇਹਨਾਂ। ਉਹਨਾਂ ਨੇ ਆਖਿਆ ਸੀ ਕਿ ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ ਦੇ ਵਿੱਚ ਬੈਠਾ ਹੁੰਦਾ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਗੱਲ ਦੇ ਵਿੱਚ ਕਿੰਨੀ ਕੁ ਅਪਣੱਤ ਸੀ, ਪਰਿਵਾਰ ਦੇ ਜੀ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ। ਇੱਕਦਮ ਦਿਮਾਗ ਦੇ ਵਿੱਚ ਆਇਆ, ਅੱਜ ਕੱਲ ਪਰਿਵਾਰ ਦੇ ਜੀ ਹੀ ਤਾਂ ਧੋਖਾ ਕਰਦੇ ਨੇ। ਉਹ ਆਪਣੇ ਵਿਚਾਰਾਂ ਦੇ ਵਿੱਚ ਹੀ ਉਲਝ ਰਿਹਾ, ਹੋ ਸਕਦਾ ਕਿ ਮੇਰਾ ਵਹਿਮ ਹੋਵੇ, ਉਹਨਾਂ ਦੇ ਆਪਣੇ ਮਾਂ ਪਿਓ ਭੈਣ ਭਰਾ ਬੱਚੇ ਵੀ ਤਾਂ ਹੋਣਗੇ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੋਈ ਦੁੱਖ ਸੁੱਖ ਆ ਗਿਆ ਹੋਵੇ, ਉੱਥੇ ਗਏ ਹੋਣ। ਮਨ ਨਹੀਂ ਸੀ ਮੰਨ ਰਿਹਾ ਕਿ ਭਾਈ ਭਗੌੜੇ ਹੈ, ਪਰ ਦਿਮਾਗ ਵਾਰ ਵਾਰ ਇਹੀ ਸੋਚਦਾ, ਤੂੰ ਤਾਂ 10 ਨੋਹਾਂ ਦੀ ਕਮਾਈ ਰੋੜ ਤੀ ਬਿੰਦਰਾ। ਇਸ ਖਿਆਲ ਦੇ ਨਾਲ ਹੀ ਉਸਨੂੰ ਹੌਲ ਜਿਹਾ ਪੈਣ ਲੱਗ ਪਿਆ। ਉੱਥੇ ਆਲੇ ਦੁਆਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ 4-5 ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਆ ਇਹਨਾਂ ਬਾਰੇ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਜਿਹੜੀ ਖੁਰਦੀ ਜਿਹੜੀ ਸੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰਨ ਲੱਗ ਪਿਆ ਸੀ ਕਿ ਘਰ ਜਾਵਾਂ ਕਿੱਦਾਂ, ਕਿਹੜੇ ਮੂੰਹ ਦੇ ਨਾਲ ਜਾਵਾਂ, ਕੀ ਦੱਸਾਂਗਾ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਾ ਸੀ ਕਰਦਾ। ਡਿੱਗਦੇ ਢਹਿੰਦੇ ਆਖਰ ਮਨ ਅਤੇ ਸਰੀਰ ਦੇ ਨਾਲ ਪਿੰਡ ਜਾਣ ਵਾਲੀ ਬੱਸ ਫੜ ਹੀ ਲਈ। ਘੰਟੇ ਕੁ ਦਾ ਸਫ਼ਰ ਸੀ। ਨਾਲ ਵਾਲੀ ਸੀਟ ਦੇ ਉੱਤੇ ਇੱਕ 8ਵੀਂ ਜਾਂ ਸ਼ਾਇਦ 9ਵੀਂ ਦਾ ਇੱਕ ਵਿਦਿਆਰਥੀ ਆਪਣੀ ਕਿਤਾਬ ਦੇ ਵਿੱਚੋਂ ਕੁਝ ਪੜ੍ਹ ਰਿਹਾ। ਭਰੀਆਂ ਅੱਖਾਂ ਦੇ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ। ਅੱਖਾਂ ਸਾਫ਼ ਕਰਕੇ ਉਸਨੇ ਧਿਆਨ ਦੇ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ ਤੇ ਇਸ ਪੰਨੇ ਦੇ ਉੱਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਨਾ, ਉਹ ਇੱਕ ਸਤਰ ਲਿਖੀ ਹੋਈ ਸੀ ਉਹਦੇ ਉੱਤੇ, ਲਾਲਚ ਬੁਰੀ ਬਲਾ ਹੈ। ਉਸਦੇ ਦਿਮਾਗ ਨੂੰ ਕਰੰਟ ਜਿਹਾ ਲੱਗਿਆ। ਉਸਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ, ਜਿਸਨੇ ਵੱਧ ਭੋਜਨ ਪ੍ਰਾਪਤ ਕਰਨ ਦੇ ਲਈ ਜਿਹੜਾ ਕੋਲ ਹੈਗਾ ਸੀ ਮੂੰਹ ਚ ਉਹ ਵੀ ਜਿਹੜਾ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ। ਉਸ ਵੇਲੇ ਇਸ ਦੀ ਕੋਈ ਸਮਝ ਨਹੀਂ ਸੀ, ਜੇ ਸਮਝ ਹੈ ਸੀ ਤਾਂ ਇੰਨੀ ਕੁ ਹੀ ਬਸ। ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ। ਅੱਖਾਂ ਬੰਦ ਕਰਕੇ ਆਪਣੇ ਬੀਤੇ ਦੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ, ਇਹ ਤਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਦੇ ਲਈ ਹੁੰਦੀ ਹੈ। ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ ਵਾਰ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜਾ ਵੇਖਦਾ ਸੀ ਕਿ ਕੰਪਨੀ ਦੇ ਵਿੱਚ ਲਾਏ ਰੁਪਈਏ ਗਹਿਣੇ ਉਸਦੇ ਹੱਥਾਂ ਦੇ ਵਿੱਚ ਫੜੇ ਹੋਏ ਹੁੰਦੇ ਤਾਂ ਉਸਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਦੇ ਲਈ ਆਪਣੇ ਹੱਥ ਲਾ ਵੀ ਜਿਹੜਾ ਸਭ ਕੁਝ ਗਵਾ ਲਿਆ ਸੀ। ਕੰਡਕਟਰ ਨੇ ਉਸਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਦੇ ਲਈ ਸੁਚੇਤ ਕੀਤਾ। ਉਸਦੀ ਸੁਰਤ ਪ੍ਰਤੀ ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਉਹ ਕਿ ਮੇਰੇ ਨਾਲ ਕੀ ਵਾਪਰਿਆ। ਰਸਤੇ ਦੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲੀਆਂ ਦੇ ਪੱਤੇ ਘਰ ਜਾ ਕੇ ਮੇਜ਼ ਦੇ ਉੱਤੇ ਰੱਖਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸਨੂੰ ਆਪਣੇ ਪਰਿਵਾਰ ਦਾ ਵੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਡੀ ਤਰੇਲੀ ਆ ਗਈ, ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ। ਰਾਤ ਦੀ ਰੋਟੀ ਤੱਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਲਈ ਟਾਲੇ ਵੱਟਦਾ ਰਿਹਾ ਤੇ ਥੱਕਿਆ ਹੋਣ ਦੇ ਦਾ ਬਹਾਨਾ ਮਾਰ ਛੇਤੀ ਸੌਣ ਦਾ ਜਿਹੜਾ ਆਖ ਕੇ ਅੰਦਰ ਜਾ ਵੜਿਆ। ਪਿਓ ਅੰਦਰ ਜਾਣ ਲੱਗਿਆ ਤੇ ਮਾਂ ਨੇ ਰੋਕਤਾ, ਆਪ ਜਾ ਕੇ ਬਿੰਦਰ ਦੇ ਕੋਲ ਬੈਠ ਗਈ। ਬਿੰਦਰਾ, ਉਹ ਬਿੰਦਰਾ, ਜੋ ਮੈਂ ਪੁੱਛੂ ਮੈਨੂੰ ਸੱਚ ਸੱਚ ਦੱਸੀ ਪੁੱਤ। ਬੇਬੇ, ਹੁਣ ਥੱਕਿਆ ਹੋਇਆ ਤੜਕੇ ਪੁੱਛ ਲਈ ਤੂੰ ਜੋ ਪੁੱਛਣਾ ਹੈ, ਉਸਨੇ ਪਾਸਾ ਪਰਤਦਿਆਂ ਕਿਹਾ। ਸਾਨੂੰ ਨੀਂਦ ਨਹੀਂ ਆਉਣੀ ਪੁੱਤ, ਹੁਣ ਦੱਸ ਦੇ ਹੁਣੇ। ਪੁੱਤ, ਹਰ ਮੁਸ਼ਕਲ ਦਾ ਹੱਲ ਹੁੰਦਾ, ਹਰ ਬਿਮਾਰੀ ਦਾ ਇਲਾਜ ਵੀ ਹੁੰਦਾ। ਉਹ ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ, ਤੂੰ ਕੁਝ ਖਾਣ ਤਾਂ ਨਹੀਂ ਲੱਗ ਪਿਆ? ਦੇਖੀ ਪੁੱਤ, ਪੱਟੇ ਜਾਵਾਂਗੇ ਆਪਾਂ, ਅਸੀਂ ਕਈ ਦਿਨਾਂ ਦੇ ਦੇਖ ਰਹੇ ਹਾਂ ਤੈਨੂੰ। ਬਿੰਦਰ ਨੂੰ ਥੋੜਾ ਚੈਨ ਮਿਲਿਆ। ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸਦਾ ਨਹੀਂ ਸੀ ਪਤਾ ਇਹਨਾਂ ਨੂੰ। ਨਾ ਬੇਬੇ ਨਾ, ਕਹੀ ਜਿਹੀ ਗੱਲ ਕਰਦੀ ਆ ਤੂੰ, ਖਾ ਮੇਰੀ ਸੌਂ ਫਿਰ। ਉਸਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ। ਤੇਰੀ ਸੌਂ ਬੇਬੇ, ਬੇਫਿਕਰ ਰਿਹਾ ਮਾਤਾ ਤੂੰ, ਉਸਨੇ ਥੋੜੀ ਹਿੰਮਤ ਦੇ ਨਾਲ ਕਹਿ ਦਿੱਤਾ। ਫਿਰ ਤੇਰੇ ਤਾਏ ਤੋਂ 30,000 ਕਾਹਦੇ ਲਈ ਫੜਿਆ ਤੈ? ਉਹਨੂੰ ਚਾਹੀਦੇ ਨੇ, ਤੂੰ ਘਰੇ ਨਹੀਂ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ। ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ, ਉਹ ਘਰੋਂ ਗਰੀਬ ਨੇ ਵਿਚਾਰੇ ਨਾ ਉਹਨਾਂ ਨੂੰ ਦਿੱਤਾ, ਉਹਦੀ ਭੈਣ ਦਾ ਵਿਆਹ ਸੀ ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ ਤਾਂ ਕਰਕੇ ਨਹੀਂ ਦੱਸਿਆ, ਇਸ ਕਰਕੇ ਨਹੀਂ ਦੱਸਿਆ, ਮੈਨੂੰ ਐ ਸੀ ਜੇ ਉਹਦੇ ਛੇਤੀ ਨਾ ਮੋੜੇ ਗਏ ਨਾ ਤਾਂ ਮੈਂ ਆਪੋ ਮੋੜ ਦੂੰ ਟਰੈਕਟਰ ਦੇ ਨਾਲ ਕਿਰਾਏ ਲਾ ਕੇ। ਮਾਂ ਨੂੰ ਤਾਂ ਸੁਣ ਕੇ ਥੋੜਾ ਚੈਨ ਆ ਗਿਆ। ਬਿੰਦਰ ਦੀ ਨੀਂਦ ਉੜ ਗਈ। ਤਾਏ ਦੇ ਪੈਸੇ ਵਾਪਸ ਕਰਨ ਦੇ ਲਈ ਕੱਲ ਨੂੰ ਬਾਪੂ ਆੜਤੀ ਦੇ ਕੋਲ ਜਾਓ, ਉਹਨੇ ਬਾਪੂ ਨੂੰ ਦੱਸ ਦੇਣਾ ਮੈਂ ਉਸ ਤੋਂ 2 ਵਾਰ ਰੁਪਏ ਲਏ ਨੇ ਆੜਤੀਏ ਤੋਂ, ਹੁਣ ਕੋਈ ਰਾਹ ਨਹੀਂ ਬਚਦਾ ਮੇਰੇ ਲਈ। ਕੀ ਕਰਾਂ ਮੈਂ, ਕੀ ਨਾ ਕਰਾਂ, ਉੱਠ ਕੇ ਬੈਠ ਗਿਆ। ਇਹੀ ਰਾਤ ਐ ਬਸ ਉਸਦੇ ਕੋਲ, ਹੁਣ ਸਵੇਰ ਨੂੰ ਤਾਂ ਜਮਾਂ ਜਲੂਸ ਨਿਕਲ ਜਾਣਾ ਮੇਰਾ। ਹੋ ਸਕਦਾ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ, ਭੱਜਣ ਨੂੰ ਕੋਈ ਰਸਤਾ ਨਹੀਂ ਮਿਲਣਾ। ਇੰਨੀ ਬੇਇੱਜ਼ਤੀ ਹੋ ਬਚਣ ਦੇ ਲਈ ਇੱਕੋ ਹੱਲ ਦੱਸਿਆ। ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆਂ ਦੀ ਨਿਗਾਹ ਉਹਦੇ ਉੱਤੇ ਹੀ ਹੋਵੇ, ਸਾਰੇ ਉਸਦੀ ਬੇਵਕੂਫੀ ਦੇ ਉੱਤੇ ਹੱਸ ਰਹੇ ਹੋਣ। ਕੱਲ ਨੂੰ ਇਹੀ ਕੁਝ ਹੋਣਾ, ਮਾਂ ਨੇ ਆਖਣਾ, ਐਦੂ ਤਾਂ ਤੂੰ ਨਾ ਹੀ ਹੁੰਦਾ ਬਾਪੂ, ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦਿਓ। ਇਹ ਸਾਰਾ ਕੰਮ ਚੁੱਪ ਚਪੀਤੇ ਹੋਣ ਵਾਲਾ ਨਹੀਂ, ਮੇਰੀ ਬੇਵਕੂਫੀ ਕਾਰਨ ਘਰ ਦੇ ਵਿੱਚ ਕਿੰਨਾ ਕਲੇਸ਼ ਪਾਓ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੋ। ਮੈਂ ਇੰਨਾ ਬੇਵਕੂਫ ਕਿਵੇਂ ਬਣ ਗਿਆ? ਕਿ ਮੈਂ ਸੱਚੀ ਲਾਲਚ ਦੇ ਵਿੱਚ ਅੰਨਾ ਹੋ ਗਿਆ ਸਾਂ? ਲਾਲਚੀ ਕੁੱਤਾ, ਉਸਦੇ ਮੂੰਹੋਂ ਨਿਕਲਿਆ ਆਪਣੇ ਆਪ ਦੇ ਉੱਤੇ ਘਿਣ ਆ ਰਹੀ ਸੀ। ਉਸਨੂੰ ਦਿਸਦੀ ਹਰ ਚੀਜ਼, ਹਰ ਸ਼ੈ ਜਿਵੇਂ ਮਿਹਣੇ ਮਾਰ ਰਹੀ ਹੋਵੇ। ਆਸਮਾਨ ਵੱਲ ਦੇਖਦਾ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਹੈ, ਇਸ ਤੋਂ ਕੀ ਗੁਣਾ ਹੋ ਗਿਆ? ਇਹਦੇ ਸੀਨੇ ਦੇ ਉੱਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ? ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੀ ਹੁੰਦਾ ਹੈ, ਉਸ ਤੋਂ ਵੀ ਗਲਤੀ ਹੋ ਹੀ ਜਾਂਦੀ ਹੈ। ਉਸਨੇ ਆਪਣੇ ਆਪ ਨੂੰ ਜਿਹੜਾ ਦਿਲਾਸਾ ਜਿਹਾ ਦਿੱਤਾ, ਜੇ ਅਸਮਾਨ ਨੂੰ ਇੰਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਹੈ ਤਾਂ ਮੇਰੀ ਸਜ਼ਾ ਕੀ ਹੋਊ? ਤੈਨੂੰ ਜਿਉਣ ਦਾ ਕੋਈ ਹੱਕ ਨਹੀਂ ਬਿੰਦਰਾ। ਹਰ ਚੀਜ਼ ਦੇ ਵਿੱਚੋਂ ਇਹੀ ਆਵਾਜ਼ ਆਉਂਦੀ। ਅਨੇਕਾਂ ਆਵਾਜ਼ਾਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਸਨੇ ਕੰਨਾਂ ਦੇ ਉੱਤੇ ਹੱਥ ਰੱਖ ਲਏ। ਕੱਲ ਨੂੰ ਮੇਰੀ ਛਾਤੀ ਤੇ ਵੀ ਮੇਖਾਂ ਠੁਕੜੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦਾ, ਚੁੱਭ ਪਈਆਂ ਗੱਲਾਂ ਦੀਆਂ ਮੇਖਾਂ ਨਹੀਂ ਕੱਢ ਸਕਦਾ ਕੋਈ। ਹਾਏ ਓ ਮੇਰਿਆ ਰੱਬਾ, ਜਿਹੀ ਇਹੀ ਮੇਖਾਂ ਮੈਂ ਆਪਣੇ ਪਰਿਵਾਰ ਦੇ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕਤੀਆਂ। ਉਸਨੇ ਉਤਾਂਹ ਨੂੰ ਮੂੰਹ ਕੀਤਾ ਤੇ ਉਹ ਰੋ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂ ਉਹ? ਹੁਣ ਤਾਂ ਇੱਕੋ ਰਸਤਾ ਰਹਿ ਗਿਆ, ਆਖਰ ਚ ਕਹਿੰਦਾ ਹੈ ਕਿ ਜਿਸ ਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦਾ। ਧਿਆਨ ਦੇ ਨਾਲ ਦੇਖਿਆ ਤਾਂ ਉਹ ਆਪਦੇ ਖੇਤ ਤੋਂ ਅੱਗੇ ਲੰਘ ਗਿਆ। ਉਸਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ, ਪਿੱਛੇ ਨਜ਼ਰ ਘੁਮਾਈ, ਕੋਈ ਨਹੀਂ ਸੀ। ਨਹਿਰ ਦਾ ਪੁਲ ਥੋੜੀ ਦੂਰ ਰਹਿ ਗਿਆ, ਪੁਲ ਤੇ ਦੋ ਤਿੰਨ ਬੰਦੇ ਖੜੇ। ਉਹ ਰੁਕ ਗਿਆ, ਕੀ ਪਤਾ ਹੈ ਪੁਲਿਸ ਵਾਲੇ ਹੋਣ? ਉਹ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਉਲਝਾ ਲੈਣ, ਜਿਵੇਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ, ਪਤਾ ਨਹੀਂ ਕਿਹੜੇ ਕੇਸ ਦੇ ਵਿੱਚ ਫਸਾ ਲੈਣ। ਉਸਦੇ ਪੈਰ ਪਛਾਣ ਨੂੰ ਮੁੜਨ ਲੱਗੇ ਤੇ ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਛੇ ਜੇ ਕਹਿੰਦਾ ਉੱਥੇ ਨਹੀਂ ਤਾਂ ਇੱਥੇ ਸਹੀ। ਮੋਟਰ ਵਾਲੇ ਕੋਠੇ ਦੇ ਵਿੱਚ ਦੋ ਕਿੱਲੀਆਂ ਗੱਡ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇਅ ਵਾਲੀ ਜਿਹੜੀ ਸੀ ਪੀਪੀ ਪਈ ਸੀ। ਦੋ ਇੱਟਾਂ ਦੇ ਉੱਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ ਤੇ ਸੰਤੁਲਨ ਵਿਗੜਨ ਕਰਕੇ ਇੱਟਾਂ ਡਿੱਗੀਆਂ ਤੇ ਆਪ ਧੜਾਮ ਦੇਣੇ ਡਿੱਗਿਆ। ਡਿੱਗਣ ਲੱਗਿਆ ਉਸਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਜਿਹਾ ਪਿਆ। ਉਸਨੇ ਆਲੇ ਦੁਆਲੇ ਦੇਖਿਆ ਤਾਂ ਕੋਈ ਨਹੀਂ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ। ਬੇਬੇ ਹੁਰੀ ਕਪਾਹ ਚੁੱਕਦੀਆਂ ਸਨ ਤੇ ਉਹ ਫੱਟੇ ਤੋਂ ਮੱਠੀਆਂ ਅਤੇ ਕਚੋਰੀਆਂ ਵਾਲਾ ਪੋਣਾ ਚੁੱਕਣ ਲੱਗਿਆ। ਬੇਬੇ ਭੱਜ ਕੇ ਆਈ ਸੀ, ਮੈਂ ਮਰ ਗਈ ਸੀ, ਮੈਨੂੰ ਕਹਿ ਦਿੰਦਾ, ਮੈਂ ਕਾਹਦੇ ਲਈ ਆ? ਆਖਦਿਆਂ ਬੇਬੇ ਨੇ ਉਸਨੂੰ ਛਾਤੀ ਦੇ ਨਾਲ ਲਾ ਲਿਆ ਸੀ ਤੇ ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ। ਕੂਣੀ ਤੇ ਲੱਗੀ ਮਾੜੀ ਜਿਹੀ ਸੱਟ ਦੇ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋ? ਜੇ ਬਾਪੂ ਤੋਂ ਡਰ ਲੱਗਦਾ ਤੇ ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ ਨਾ, ਮਰਨ ਦੇ ਨਾਲ ਕਿਹੜਾ ਘਾਟਾ ਪੂਰਾ ਹੋ ਜਾਊ? ਉਹ ਕੋਠੇ ਤੋਂ ਬਾਹਰ ਡਹਿ ਮੰਜੇ ਦੇ ਉੱਤੇ ਬੈਠ ਗਿਆ। ਮੈਂ ਕਾਹਦੇ ਲਈ ਆ? ਕੱਲ ਬਾਪੂ ਨੇ ਵੀ ਤਾਂ ਇਹੀਓ ਆਖਿਆ ਸੀ। ਬੇਬੇ ਦੀ ਹੱਥੀ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ ਦਾਦੇ ਦੇ ਲਾਏ ਤੂਤ, ਬਿੰਦਰ ਨੂੰ ਸਾਮਰ ਤੱਕ ਬੇਬੇ ਬਾਪੂ ਤੇ ਬਾਬਾ ਖਿੜੇ ਦਿਸਣ ਲੱਗ ਪਏ। ਕੰਨਾਂ ਨੂੰ ਇਹੀ ਸੁਣ ਰਿਹਾ ਸੀ, ਅਸੀਂ ਕਾਹਦੇ ਲਈ ਹਾਂ, ਅਸੀਂ ਕਾਹਦੇ ਲਈ ਹਾਂ? ਬਾਬੇ ਦੀ ਕਹੀ ਗੱਲ ਯਾਦ ਆ ਗਈ। ਜੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਊ ਤਾਂ ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਦੇ ਨਾਲ ਸਭ ਤੋਂ ਪਹਿਲਾਂ ਘਰੇ ਗੱਲ ਕਰੋ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦਾ। ਬਾਪੂ ਵੀ ਤਾਂ ਆਖਦਾ ਹੁੰਦਾ ਇਹ ਗੱਲ, ਜੀਆਂ ਦੇ ਵਿੱਚ ਤੰਦਰੁਸਤੀ ਚਾਹੀਦੀ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ, ਜਿੰਨੀ ਮਿਹਨਤ ਕਰਾਂਗੇ ਕਮਾ ਲਵਾਂਗੇ। ਉਸਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ, ਅਸੀਂ ਕਾਹਦੇ ਲਈ ਹਾਂ? ਜਿਵੇਂ ਉਹਨਾਂ ਵੀ ਇਹੋ ਹੀ ਆਖਿਆ। ਸਾਰਾ ਕੁਝ ਘੁੰਮ ਰਿਹਾ ਸੀ, ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ ਫੂਸ, ਸਭ ਪਾਸਿਓਂ ਆਵਾਜ਼ਾਂ ਆ ਰਹੀਆਂ, ਅਸੀਂ ਕਾਹਦੇ ਲਈ ਹਾਂ? ਉਸਦਾ ਸਰੀਰ ਕੰਬ ਰਿਹਾ। ਘੰਟਾ ਪਹਿਲਾਂ ਹਰ ਸ਼ੈ ਉਸ ਨੂੰ ਲਾਣਤਾ ਪਾ ਰਹੀ ਸੀ ਤੇ ਹੁਣ ਹਰ ਸ਼ੈ ਉਸਦਾ ਹੌਂਸਲਾ ਬਣਦੀ ਜਾਪੀ। ਉਸਨੇ ਦੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ, ਅਸਮਾਨ ਵੱਲ ਦੇਖਿਆ, ਤਾਰੇ ਮੋਤੀਆਂ ਵਾਂਗ ਚਮਕ ਰਹੇ ਨੇ। ਘਰ ਵੱਲ ਤੁਰ ਪਿਆ। ਕੱਲ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ, ਘਰੇ ਮਾਫ਼ੀ ਮੰਗ ਲਵੇਗਾ ਤੇ ਹੋਰ ਮਿਹਨਤ ਕਰੇਗਾ ਅੱਗੇ ਤੋਂ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਦੇ ਵਿੱਚ ਕਾਲਜਾ ਫੜੀ ਖੜੀ ਤੇ ਬਾਪੂ ਸੋਟੀ ਚੁੱਕੀ ਪਿੱਛੋਂ ਉਸਦੇ ਨਾਲ ਆ ਰਲਿਆ। ਪੁੱਛ ਇਹਨੂੰ ਕਿੱਥੇ ਕਿੱਥੇ ਭੌਂਕ ਕੇ ਆਇਆ। ਬਾਪੂ ਹਰਖਿਆ ਪਿਆ ਸੀ। ਨਾਲੇ ਚੋਰ ਨਾਲੇ ਚਤਰ, ਬਾਪੂ ਫਿਰ ਬੋਲਿਆ। ਬੇਬੇ ਨੇ ਹੱਥ ਜੋੜੇ। ਅੰਦਰ ਜਾ ਕੇ ਗੱਲ ਕਰ ਲਵੋ, ਬਾਹਰ ਕਿਉਂ ਰੋਲਾ ਪਾਉਂਦੇ ਹੋ, ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹੋ? ਮੈਥੋਂ ਗਲਤੀ ਹੋ ਗਈ ਬਾਪੂ, ਮੈਂ ਤੜਕੇ ਨੂੰ ਦੱਸੂ ਤੁਹਾਨੂੰ। ਤੂੰ ਕੀ ਦੱਸੇਗਾ ਮੈਨੂੰ? ਮੈਂ ਤੇਰਾ ਪਿਓ ਆ, ਪਿਓ। ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ। ਤੇਰਾ ਬਾਪੂ ਆੜਤੀਏ ਦੇ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫੋਨ ਕਰਿਆ, ਹਰਪਾਲ ਵੀ ਆਇਆ ਸੀ। ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ ਸੀ। ਨਹਿਰ ਕੰਨੀ ਕੀ ਕਰਨ ਗਿਆ ਸੀ ਓਏ? ਸਪਰੇਅ ਵਾਲੀ ਪੀਪੀ ਦਾ ਕੀ ਕਰਨ ਲੱਗਿਆ ਸੀ ਓਏ? ਬਾਪੂ ਨੇ ਬਿੰਦਰ ਨੂੰ ਗੁਲਾਮੇ ਤੋਂ ਜਿਹੜਾ ਫੜ ਲਿਆ। ਜੀ ਤਾਂ ਕਰਦਾ ਸੀ ਤੈਨੂੰ ਕੁੱਟਦਾ ਹੀ ਘਰੇ ਲੈ ਕੇ ਆਵਾਂ। ਹੁਣ ਕੋਈ ਓਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ। ਗਲਤੀ ਹੋ ਗਈ ਬਾਪੂ, ਗਲਤੀ ਹੋ ਗਈ। ਉਸ ਤੋਂ ਬਾਅਦ ਕੁਝ ਨਾ ਬੋਲਿਆ ਗਿਆ ਉਸ ਕੋਲੋਂ, ਬਸ ਉਹ ਰੋ ਹੀ ਰਿਹਾ ਸੀ। ਚੱਲ ਮਾਫ਼ ਕਰ ਦਿਓ ਨਿਆਣੇ ਆ, ਨਿਆਣਾ ਏ, ਮਾਫ਼ ਕਰ ਦਿਓ। ਬੇਬੇ ਨੇ ਤਰਲਾ ਜਿਹਾ ਕੀਤਾ ਬਾਪੂ ਦਾ। ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜਾਊ, ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ। ਬਾਪੂ ਦਾ ਗਲਾ ਭਾਰ ਆਇਆ। ਅਸੀਂ ਕੋਈ ਤੇਰੇ ਦੁਸ਼ਮਣ ਆ? ਘਰੇ ਨਹੀਂ ਦੱਸ ਸਕਦਾ ਸੀ, ਅਸੀਂ ਕਾਹਦੇ ਲਈ ਆ ਓਏ? ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ ਤੇ ਆਪਣਾ ਮੂੰਹ ਉਸਦੀ ਛਾਤੀ ਦੇ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ਦੇ ਉੱਤੇ ਫਿਰ ਰਿਹਾ ਸੀ ਤੇ ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ, ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਕਹਾਣੀ। ਕਈ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਆਪਣੀ ਜਾਨ ਹੀ ਗਵਾ ਦਈਏ। ਇਹ ਸੀ ਕਹਾਣੀ ਜੀ, ਅਸੀਂ ਕਾਹਦੇ ਲਈ ਹਾਂ। ਕਹਾਣੀ ਦੇ ਲਿਖੀ ਸੀ ਜੀ ਅੰਮ੍ਰਿਤ ਕੌਰ ਹੁਣਾਂ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡਾ ਦੁਆਬਾ ਰੇਡੀਓ ਦਾ ਮੰਚ, ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਉੱਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਤੇ ਲਓ ਦੋਸਤੋ, ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਗੁਰੀਮਾਨ ਜੀ 10-11 ਮਿੰਟ ਤੋਂ, ਤੇ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਸਨ। ਦੋਸਤੋ ਮੈਂ ਮਾਫ਼ੀ ਚਾਹਾਂਗਾ ਜਦੋਂ ਮੈਂ ਕਹਾਣੀ ਜਾਂ ਕੋਈ ਗੱਲਬਾਤ ਸੁਣਾਉਂਦਾ ਹੁੰਦਾ ਤਾਂ ਇਸ ਵਕਤ ਮੈਂ ਕਾਲ ਨਹੀਂ ਲੈਂਦਾ ਉਹਨਾਂ ਜੀ, ਤੇ ਹੁਣ ਕਾਲ ਕਰ ਸਕਦੇ ਹੋ। ਤੇ ਆਪਣੇ ਨਾਲ ਗੁਰੀਮਾਨ ਜੀ ਜੁੜੇ ਹੋਏ, ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਯਾਦਵਿੰਦਰ ਹੁਣਾਂ ਦੇ ਨਾਲ ਵੀ ਗੱਲ ਕਰਕੇ ਤੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਬਹੁਤ ਵਧੀਆ ਕਹਾਣੀ ਸੁਣਾ ਰਹੇ ਨੇ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਬਾਈ ਜੀ ਕੀ ਕਹਿਣਾ ਚਾਹੋਗੇ?
2: ਤੁਹਾਡੀ ਕਹਾਣੀ ਸੁਣਦਾ ਬਾਈ, ਤੁਹਾਡੀ ਕਹਾਣੀ ਸੁਣ ਕੇ ਇੱਕ ਤਾਂ ਬਾਪੂ ਚੇਤੇ ਆ ਗਿਆ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
2: ਤੇ ਬਾਕੀ ਉਹ ਮਤਲਬ ਹੁਣ ਮੈਂ ਜੇ ਬਾਪੂ ਦਾ ਨਾਂ ਲੈਣ ਮਤਲਬ ਉਹਨਾਂ ਬਾਰੇ ਗੱਲ ਕਰਨ ਲੱਗ ਪੈਣਾ ਤਾਂ ਸ਼ਾਇਦ ਮੇਰੇ ਤੋਂ ਗੱਲ ਕੋਈ ਪੂਰੀ ਨਾ ਹੋ ਸਕੇ, ਮੇਰਾ ਮਨ ਭਰ ਆਉਂਦਾ ਜੀ, ਅੱਖਾਂ ਭਰ ਆਉਂਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ ਜੀ। ਉਹਨਾਂ ਦੀ ਐਬਸੈਂਟ ਇੰਨੀ ਕੁ ਖੜਕਦੀ ਹੈ ਸਾਨੂੰ ਵੀ ਅੱਜ ਗਿਆ ਨੂੰ 7 ਸਾਲ ਹੋ ਗਏ ਨੇ, ਪਰ 7 ਸਾਲ ਚ ਮੈਨੂੰ ਨੀ ਲੱਗਦਾ ਵੀ ਕੋਈ ਦਿਨ ਇਹੋ ਜਿਹਾ ਹੋਊਗਾ ਜਿੱਥੇ ਉਹ ਨਾ ਯਾਦ ਕਰਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਜਿਹੜੇ ਤੁਸੀਂ ਵੀਰ ਦੀ ਗੱਲ ਸਟੋਰੀ ਦੇ ਥਰੂ ਦੱਸ ਰਹੇ ਸੀਗੇ, ਉਹ ਨਾ ਮਤਲਬ ਉਸ ਵੀਰ ਵਿੱਚੋਂ ਮੈਨੂੰ ਆਪਣੇ ਵਾਲਾ ਸਮਝਦਾ ਉਹ ਵੀਰ ਚੇਤੇ ਆ ਗਿਆ ਵੀ ਜਿਹੜੀ ਗਲਤੀਆਂ ਮੇਰੇ ਤੋਂ ਹੋਈਆਂ ਨੇ
1: ਜੀ। ਬਿਲਕੁਲ ਹੈ ਜੀ,
2: ਮੈਂ ਵੀ ਏਦਾਂ ਹੀ ਨਾ ਮਤਲਬ ਇੱਕ ਆਪਣਾ ਕੋਈ 20 ਸਾਲ ਪਹਿਲਾਂ ਦੀ ਗੱਲ, ਇੱਕ ਅਖਬਾਰ ਚ ਐਡਵਰਟਾਈਜ਼ਮੈਂਟ ਆਈ ਸੀਗੀ ਸਟੱਡੀ ਲੋਨ ਦੇ ਰਿਗਾਰਡਿੰਗ।
1: ਹਾਂਜੀ।
2: ਤੇ ਮੈਂ ਉਧਰੋਂ ਐਡਵਰਟਾਈਜ਼ਮੈਂਟ ਪੜ੍ਹ ਕੇ ਉਹਨਾਂ ਨੂੰ ਕਾਲ ਕਰ ਬੈਠਾ। ਚਲੋ ਮੇਰੀ ਉਸ ਟਾਈਮ ਉਮਰ ਵੀ ਨਿਆਣੀ ਸੀ, ਇਹਦੀ ਨੌਲੇਜ ਨੀ ਸੀਗੀ
1: ਜੀ।
2: ਤੇ ਉਹਨਾਂ ਨੂੰ ਕਿਹਾ ਵੀ ਜਰਾ ਲੋਨ ਕਰੋ, ਤੇ ਕਹਿੰਦੇ ਠੀਕ ਹੈ ਜੀ, ਕੁਛ ਆਪਣੇ ਡਾਕੂਮੈਂਟ ਮੰਗਾ ਕੇ ਉਹਨਾਂ ਨੇ ਲੋਨ ਆਪਣਾ ਸੈਂਕਸ਼ਨ ਕਰ ਦਿੱਤਾ। ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਵੇਂ ਬੈਂਕ ਤੋਂ ਇੱਕ ਮੈਸੇਜ ਆਉਂਦਾ ਨਾ ਜਿਹਦੇ ਉੱਪਰ PNB ਜਾਂ ਸਮਥਿੰਗ ਕੋਈ ਵੀ ਬੈਂਕ ਦੇ ਥਰੂ ਆਪਾਂ ਲੋਨ ਕਰਦੇ ਹਾਂ, ਪ੍ਰੋਪਰ ਮੈਸੇਜ ਆਉਂਦਾ ਬੈਂਕ ਵੱਲੋਂ।
1: ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਆਫੀਸ਼ੀਅਲੀ ਦਿਖਾਉਂਦੇ ਆ, ਆਫੀਸ਼ੀਅਲੀ ਸਾਰਾ ਕੁਝ ਵੀ ਆਫੀਸ਼ੀਅਲੀ ਹੋ ਰਿਹਾ ਜੀ। ਹਾਂਜੀ
2: ਹਾਂਜੀ, ਡੈਫੀਨੇਟਲੀ ਡੈਫੀਨੇਟਲੀ ਆਹੀ ਗੱਲ ਹੋਈ ਸੀ ਜੀ। ਤੇ ਬਾਅਦ ਚਲੋ ਸਾਰੀ ਚ ਹੋ ਗਏ, ਅਸੀਂ ਖੁਸ਼ ਹੋ ਗਏ ਵੀ ਚਲੋ ਠੀਕ ਹੈ ਜੀ, ਵੀ ਚਲ ਸਟੱਡੀ ਲੋਨ ਹੋ ਗਿਆ, ਕੁਛ ਕਹਾਣੀ ਨੂੰ ਦੇਖਦੇ ਆ। ਤੇ ਦੈਟ ਟਾਈਮ ਮੈਂ ਪਲੱਸ 2 ਸੀ, ਮੇਬੀ ਸ਼ਾਇਦ ਹਾਂ ਇੰਨੇ ਕਈ ਹੋਵਾਂਗੀ, ਜਾਂ ਕਰਦੀ ਹੋਊਗੀ ਜਾਂ ਹੋਣਾ ਸੀ
1: ਜੀ।
2: ਤੇ ਅਸੀਂ ਉਹਨਾਂ ਨੂੰ ਚਲੋ ਸਾਨੂੰ ਬਾਅਦ ਚ ਫੋਨ ਆ ਗਿਆ ਜੀ, ਕਹਿੰਦੇ ਯਾਰ ਥੋੜਾ ਲੋਨ ਹੋ ਗਿਆ, ਤੁਹਾਨੂੰ ਪ੍ਰੋਸੈਸਿੰਗ ਫੀਸ ਪਾਉਣੀ ਪੈਣੀ। ਮੈਂ ਕਿਹਾ ਚਲੋ ਕਰ ਦਿੰਦੇ ਆ ਜੀ
1: ਜੀ।
2: ਚਲੋ 20,000 ਪਾਇਆ ਜੀ
1: ਜੀ।
2: ਤੇ ਇੱਕ ਪਾਸੇ ਮੇਰੀ ਨਾਨੀ ਜੀ ਹੋਸਪਿਟਲ ਐਡਮਿਟ ਸੀਗੇ, ਮਤਲਬ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ
1: ਜੀ।
2: ਤੇ ਮੈਨੂੰ ਸੀਗਾ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਸੀ, ਪਰ ਕਹਿੰਦੇ ਅਸੀਂ 24 ਘੰਟੇ ਮੰਗਦੇ ਵੀ 24 ਘੰਟੇ ਤੱਕ ਵੀ ਜੇ ਕੋਈ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੁਸ਼ਕਲ ਹੈ
1: ਜੀ।
2: ਤੇ ਮੇਰੇ ਮਾਮਾ ਜੀ ਨੇ ਏਦਾਂ ਹੀ ਉਹ 1,00,000 ਰੁਪਏ ਸਾਨੂੰ ਘਰੇ ਫੜਾ ਤਾ ਵੀ ਚਲੋ ਇਹਨਾਂ ਦੀ ਜਿੱਦਾਂ ਹੀ ਜੇ ਜੋ ਵੀ ਛੁੱਟੀ ਹੋਊਗੀ ਇਲਾਜ ਤਾਂ ਹੋਊਗਾ ਵੀ ਆਪਾਂ ਡਾਕਟਰ ਨੂੰ ਪੇ ਕਰ ਦਾਂਗੇ ਤੇ ਤੁਸੀਂ ਸਾਂਭ ਲਓ ਪੈਸੇ
1: ਜੀ।
2: ਤੇ ਉਹ 20,000 ਕਰਦੇ ਕਰਦੇ ਘਰੋਂ 2,50,000 ਰੁਪਇਆ ਭਰਿਆ ਗਿਆ ਜੀ
1: ਜੀ।
2: ਕੋਈ ਮਤਲਬ ਆਹ ਰੇੜਕਾ ਪੈ ਗਿਆ ਜੀ 20,000 ਪਾਓ, ਆਹ ਰੇੜਕਾ ਪੈ ਗਿਆ ਜੀ 20,000 ਪਾਓ
1: ਜੀ।
2: ਤੇ ਜਿਹੜਾ ਉਹਨਾਂ ਨਾਲ 1,00,000 ਰੁਪਇਆ ਸੀ ਮੈਂ ਉਹ ਵੀ ਮਤਲਬ ਅਸੀਂ ਧੱਕ ਬੈਠਾ ਮੈਂ
1: ਜੀ।
2: ਤੇ ਤਕਰੀਬਨ ਤੁਸੀਂ ਲਾ ਲਓ ਵੀ 3,50,000 ਰੁਪਏ ਹੋ ਗਏ। ਜਦੋਂ 3,50,000 ਰੁਪਏ ਹੋ ਗਏ, ਅਗਲੇ ਨੇ ਜਦ ਮੈਂ ਫੋਨ ਤੇ ਲੜ ਪਿਆ ਜੀ, ਮੈਂ ਉਹਨਾਂ ਦਾ ਕੋਈ ਮੁੜ ਕੇ ਪੈਸੇ ਪੂਸੇ ਪਾਏ ਨੀ, ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਆਵੇ ਅੱਗੋਂ ਬੰਦ
1: ਜੀ।
2: ਫਿਰ ਮੈਂ ਭੱਜਿਆ ਆਪਣਾ ਦਿੱਲੀ ਨੂੰ, ਜਿੱਥੇ ਮੈਨੂੰ ਫੋਨ ਦਾ ਹਿਸਾਬ ਦਾ ਪਤਾ ਲੱਗਿਆ ਵੀ ਇੱਥੇ ਦਾ ਨੰਬਰ ਹੈ, ਉੱਥੇ ਜਾ ਕੇ ਵੈਰੀਫਾਈ ਕੀਤਾ ਸਾਰਾ ਜੀ, ਕੁਛ ਨੀ ਪੱਲੇ ਲੱਗਿਆ
1: ਜੀ ਬਿਲਕੁਲ।
2: ਉਹ ਤੋਂ ਬਾਅਦ ਫਿਰ ਉਹਨਾਂ ਦੀ ਨਾਨੀ ਦੀ ਛੁੱਟੀ ਹੋ ਗਈ ਉੱਥੋਂ, ਫਿਰ ਮੈਨੂੰ ਹਾਰ ਕੇ ਘਰੇ ਦੱਸਿਆ
1: ਜੀ।
2: ਮੇਰੀ ਮਾਂ ਨੇ ਆਪਣੇ ਗਹਿਣੇ ਵੇਚੇ ਕਿਸੇ ਕੋਲੋਂ, ਵੇਚ ਕੇ ਉਹਨਾਂ ਨੂੰ ਪੈਸੇ ਦਿੱਤੇ
1: ਜੀ,
2: ਤੇ ਪੈਸੇ ਦੇ ਕੇ ਚਲੋ ਨਾਨੀ ਜੀ ਨੂੰ ਘਰ ਲੈ ਕੇ ਗਏ। ਉਹ ਤੋਂ ਬਾਅਦ ਜਿਹੜੇ ਉਹ 3,50,000 ਦਾ ਘਾਟਾ ਉਹ ਟਾਈਮਾਂ ਚ ਪਿਆ ਸੀ ਨਾ, ਮੈਨੂੰ ਅੱਜ ਵੀ ਯਾਦ ਆ ਉਹ 3,50,000 ਚ ਉਭਰਨ ਲਈ ਸਾਨੂੰ ਪਤਾ ਨੀ ਕਿੰਨੇ ਸਾਲ ਲੱਗ ਗਏ।
1: ਬਿਲਕੁਲ ਹੈ ਜੀ,
2: ਇਹ ਮਤਲਬ ਆਪਣੀ ਕੀਤੀਆਂ ਹੋਈਆਂ ਨਾ ਮੁਸੀਬਤਾਂ ਨੇ, ਜਦੋਂ ਆਪਾਂ ਕਿਸੇ ਆਪਣੇ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦੇ ਨਾ, ਨਹੀਂ ਕਿਸੇ ਨਾਲ ਕੋਈ ਡਿਸਕਸ ਕਰਦੇ, ਇਹ ਭੁਗਤਣੀਆਂ ਬੜੀਆਂ
1: ਔਖੀਆਂ ਔਖੀਆਂ ਜੀ। ਬਿਲਕੁਲ ਹੈ ਜੀ ਬਿਲਕੁਲ। ਚਲੋ
2: ਕੰਮ ਵੀ ਫੇਰ ਵੀ ਪੇਰੈਂਟਸ ਹੀ ਆਉਂਦੇ ਨੇ।
1: ਹਾਂ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ।
2: ਉਹ ਮਾਂ ਨੇ ਗਹਿਣੇ ਵੇਚੇ, ਉਹ ਬਾਪ ਨੇ ਦਿਲਾਸਾ ਦਿੱਤਾ ਥਾਪੜਾ ਦਿੱਤਾ, ਕੋਈ ਗੱਲ ਨੀ ਇਹ ਘੱਟ, ਕਹਿੰਦਾ ਆਪਾਂ ਫੇਰ ਵੀ ਪੂਰੇ ਕਰ ਲਾਂਗੇ ਕੋਈ ਗੱਲ ਨੀ, ਸਮੇਂ ਦੀ ਕੋਈ ਹੇਰ ਫੇਰ। ਉਹ ਦਲੇਰੀ ਨਾ ਮਤਲਬ ਉਹਨਾਂ ਤੋਂ ਜਾਣ ਤੋਂ ਬਾਅਦ ਉਹ ਦਲੇਰੀ ਲੱਭੀ ਨੀ ਜੀ ਕਿਸੇ ਕੋਲੋਂ ਮੁੜ ਕੇ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਹੁਣ ਅਸੀਂ ਕੰਮ ਕਰਦੇ ਆ ਕੁਛ ਵੀ ਕਰਦੇ ਆ, ਤੇ ਮੰਨ ਲਓ ਵੀ ਜਿਹੜਾ ਹੌਸਲਾ ਫਾਦਰ ਸਾਹਿਬ ਦਾ ਹੈ ਨਾ, ਉਹ ਕਿਸੇ ਨਾਲ ਨਹੀਂ। ਮੈਂ ਤਾਂ ਅੱਜ ਦੀ ਜਨਰੇਸ਼ਨ ਨੂੰ ਵੀ ਰਿਕੁਐਸਟ ਕਰਦਾ ਹੁੰਦਾ ਵੀ ਯਾਰ ਬੇਸ਼ਕ ਅਸੀਂ ਸਾਡੇ ਪੇਰੈਂਟਸ ਔਰ ਸਾਡੇ ਵੀ ਜਨਰੇਸ਼ਨ ਗੈਪ ਹੈਗਾ
1: ਜੀ,
2: ਪਰ ਜੇ ਆਪਾਂ ਉਹਨਾਂ ਦੇ 2 ਸੁਣਾਂਗੇ ਨਾ, ਸਾਡੀ ਉਹ ਬਦਲੇ ਚ 10 ਸੁਣਦੇ ਆ।
1: ਬਿਲਕੁਲ, ਨਾਲੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਨਾ, ਭਾਂਤ ਭਾਂਤ ਦੇ ਬੰਦਿਆਂ ਦੇ ਨਾਲ ਅਗਲੇ ਤਜਰਬਾ ਹੈ ਬੈਠੇ ਨੇ ਉੱਥੇ।
2: ਬਿਲਕੁਲ ਜੀ, ਕੋਈ ਵੀ ਮਾਂ ਬਾਪ ਆਪਣੀ ਔਲਾਦ ਨੂੰ ਖੱਡ ਵੱਲ ਧੱਕਾ ਪਦਰ ਜਾਂਦੇ ਹੋਏ ਨਹੀਂ ਦੇ ਸਕਦਾ,
1: ਬਿਲਕੁਲ
2: ਡਿੱਗਣ ਚੱਲਿਆ।
1: ਬਿਲਕੁਲ ਹੈ
2: ਜੀ, ਇਹ ਸਾਨੂੰ ਨੀ ਪਤਾ ਪਰ ਉਹਨਾਂ ਨੂੰ ਪਤਾ ਹੁੰਦਾ, ਤਜਰਬੇ ਬਹੁਤ ਸਾਡੇ ਨਾਲੋਂ ਤਾਂ ਕਿਤੇ ਅੱਗੇ ਨੇ ਜੀ, ਸਾਨੂੰ ਜੰਮੇ ਆਉਂਦਾ।
1: ਬਿਲਕੁਲ ਹੈ
2: ਠੀਕ ਹੈ
1: ਜੀ।
2: ਮੈਂ ਫੇਰ ਵੀ ਕਈ ਵਾਰ ਜਨਰੇਸ਼ਨ ਗੈਪ ਰਹਿ ਜਾਂਦਾ, ਮੈਂ ਫੇਰ ਵੀ ਕਹਿੰਦਾ ਹੁੰਦਾ ਯਾਰ ਉਹ ਗੈਪ ਨਾ ਕ੍ਰੀਏਟ ਕਰਿਆ ਕਰੋ, ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਿਆ ਕਰੋ।
1: ਨਹੀਂ ਬਾਈ ਜੀ, ਉਹ ਦੇਖੋ ਜਨਰੇਸ਼ਨ ਗੈਪ ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਨਾ, ਉਹ ਰਹਿਣਾ ਹੀ ਰਹਿਣਾ ਆ। ਉਹ ਆਪਣੀ ਜਗ੍ਹਾ ਸਹੀ ਸੀ ਸਮੇਂ ਦੇ ਮੁਤਾਬਕ, ਆਪਾਂ ਆਪਣੀ ਜਗ੍ਹਾ ਸਹੀ ਆ ਸਮੇਂ ਦੇ ਮੁਤਾਬਕ, ਜਿਹੜੇ ਆਪਣੀ ਅਗਲੀ ਨਵੀਂ ਪੀੜ੍ਹੀ ਹੈ, ਆਪਣੇ ਬੱਚੇ ਹੋਣਗੇ, ਉਹ ਆਪਣੀ ਜਗ੍ਹਾ ਸਹੀ ਹੋਣਗੇ। ਉਹਨਾਂ ਨੇ ਸਾਨੂੰ ਗਲਤ ਕਹਿਣਾ ਗਿਆ ਤੁਸੀਂ ਕੀ ਮਤਲਬ ਕਿ ਕਿੱਦਾਂ ਹਨਾ, ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿ ਕਿੱਦਾਂ ਗਏ ਜੀ।
2: ਹਾਂਜੀ ਹਾਂਜੀ ਹਾਂਜੀ, ਪਰ ਫੇਰ ਵੀ ਨਾ ਪੇਰੈਂਟਸ ਕਿਤੇ ਗਲਤ ਨੀ। ਜਦੋਂ ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਤੁਸੀਂ ਕੀ ਕੀਤਾ, ਤੁਸੀਂ ਫਲਾਣਾ ਕੀਤਾ, ਮੈਂ ਕਹਿੰਦਾ ਜਦੋਂ ਐਜ ਏ ਪੇਰੈਂਟਸ ਅਸੀਂ ਅੱਗੇ ਆਉਂਦੇ ਹਾਂ, ਇਹ ਜਦੋਂ ਅਸੀਂ ਇੱਕ ਬਾਪ ਬਣ ਕੇ ਖੜਦੇ ਹਾਂ ਨਾ, ਫੇਰ ਪਤਾ ਲੱਗਦਾ ਵੀ ਸਾਡੀ ਅਚੀਵਮੈਂਟ ਤਾਂ ਜੀਰੋ ਉਹਨਾਂ ਦੇ ਮੁਕਾਬਲੇ।
1: ਬਿਲਕੁਲ ਹੈ ਜੀ,
2: ਉਹਨੇ ਤਾਂ ਕਿੰਨਾ ਕੁਛ ਕਰਦੇ, ਸਾਡੇ ਤੋਂ ਕੁਛ ਹੋਣਾ ਹੀ ਨੀ ਅਜੇ ਤੱਕ।
1: ਬਾਈ ਜੀ, ਅੱਜ ਦੇਖੋ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਨੇ, ਉਹਨਾਂ ਦੇ ਉੱਤੇ ਹੀ ਆਪਾਂ ਰਾਜ ਕਰ ਰਹੇ ਹਾਂ। ਅੱਜ ਦੀ ਪੀੜ੍ਹੀ ਜਾਂ ਆਪਣੇ ਜਿਹੜੇ ਹਾਣੀ ਨੇ, ਬਹੁਤ ਘੱਟ ਪਰਿਵਾਰ ਹੋਣਗੇ ਜਿਹਨਾਂ ਨੇ ਅੱਗੇ ਜ਼ਮੀਨ ਵਧਾਈ ਹੈ, ਨਹੀਂ ਤਾਂ ਵੰਡੀਆਂ ਹੀ ਪਾਈਆਂ ਨੇ ਉਹਨਾਂ ਦੇ ਵਿੱਚ, ਘਟਾਈਆਂ ਹੀ ਨੇ, ਜ਼ਮੀਨਾਂ ਵਧਾਈਆਂ ਥੋੜੀ ਹੈ।
2: ਆਪਾਂ ਜ਼ਮੀਨਾਂ ਨੂੰ ਵੀ ਪਾਸੇ ਰੱਖ ਕੇ ਦੇਖਦੇ ਨੇ। ਮੈਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਦਾ ਸਫ਼ਰ ਇੱਕ ਸਾਈਕਲ ਤੋਂ ਸ਼ੁਰੂ ਹੋਇਆ ਸੀ
1: ਜੀ,
2: ਔਰ ਜਦੋਂ ਤੱਕ ਮੈਂ 8ਵੀਂ ਚ ਹੋਇਆ ਸੀ ਮੇਰੇ ਘਰੇ 3 ਗੱਡੀਆਂ ਖੜੀਆਂ ਸੀ ਜੀ, ਮੈਂ 8ਵੀਂ ਚ ਗੱਡੀ ਚਲਾਉਣ ਲੱਗ ਪਿਆ ਸੀ।
1: ਬਿਲਕੁਲ ਹੈ ਜੀ,
2: ਤੇ ਉਹਨਾਂ ਦਾ ਚਲੋ ਆਪਾਂ ਨੂੰ ਇੱਕ ਗੱਡੀ ਲੈਣ ਲੱਗੇ ਪਤਾ ਨੀ ਕਿੰਨਾ ਕੁ ਸਮਾਂ ਲੱਗ ਗਿਆ, 3-3 ਖੜਾਈ ਹੁੰਦੀਆਂ ਸੀਗੀਆਂ। ਉਹ ਅਚੀਵਮੈਂਟ ਸੀ ਉਹਨਾਂ ਦੀ,
1: ਅਚੀਵਮੈਂਟ ਸੀ
2: ਠੀਕ ਹੈ। ਹਾਂ, ਕਈ ਬਜ਼ੁਰਗਾਂ ਦੀ ਮਤਲਬ ਜਿਹੜੀ ਸੋਚ ਹੁੰਦੀ ਸੀ, ਦੂਰਦਰਸ਼ੀ ਹੁੰਦੀ ਸੀ, ਉਹ ਇਨਵੈਸਟਮੈਂਟ ਮਤਲਬ ਵੱਧ ਵੱਲ ਧਿਆਨ ਵੱਧ ਦਿੰਦੇ
1: ਸੀ।
2: ਜਿਹੜੇ ਕੁਛ ਪੇਰੈਂਟਸ
1: ਸੀ
2: ਆਪਾਂ ਵਧੀਆ ਬੱਚੇ ਨੂੰ ਪੜ੍ਹਾਈਏ, ਵਧੀਆ ਖਾਈਏ, ਵਧੀਆ ਰਹੀਏ, ਉਹਨਾਂ ਦੀ ਸੋਚ ਇੱਥੇ ਤੱਕ ਰਹੇ।
1: ਬਿਲਕੁਲ ਹੈ,
2: ਸੋਚ ਦਾ ਫਰਕ ਹੋ ਸਕਦਾ ਪਰ ਕਿਸੇ ਦੀ ਸੋਚ ਮਾੜੀ ਨਹੀਂ,
1: ਮਾੜੀ ਨਹੀਂ ਹੋ ਸਕਦੀ। ਬਿਲਕੁਲ ਹੈ ਜੀ,
2: ਮਾੜੀ ਨਹੀਂ ਹੋ ਸਕਦੀ ਠੀਕ ਹੈ ਨਾ ਜੀ। ਤੇ ਮੈਂ ਅੱਜ ਵੀ ਬੱਚੇ ਨੂੰ ਇਹੀ ਸਮਝਾਉਣਾ ਹੁੰਦਾ ਵੀ ਯਾਰ ਦੇਖੋ ਇਹ ਗਹਿਣੇ ਨਾ ਜਿਹੜੇ ਇਹ ਐਸੇ ਗਹਿਣੇ ਨੇ ਇੱਕ ਵਾਰੀ ਇੱਥੋਂ ਘੁਸ ਕੇ ਦੁਬਾਰਾ ਨਹੀਂ ਮਿਲਣੇ।
1: ਬਿਲਕੁਲ ਹੈ ਜੀ, ਇਹਨਾਂ ਦਾ ਆਸਰਾ ਬੈਠਿਆਂ ਦਾ ਹੀ ਆਸਰਾ ਬਹੁਤ ਹੈ, ਚਾਹੇ ਕਰਨ ਕੁਛ
2: ਬੈਠਿਆਂ ਦਾ ਆਸਰਾ ਬਹੁਤ ਹੈ ਵੀ ਤੁਸੀਂ ਇਹ ਗਲਤੀਆਂ ਦੁਹਰਾਓ ਨਾ। ਤੁਹਾਡੀ ਕਹਾਣੀ ਦੇ ਵਿੱਚ ਜਿਹੜੀ ਜਿਹਨਾਂ ਨੇ ਕਹਾਣੀ ਲਿਖੀ ਹੈ, ਮੈਂ ਕਹਿੰਦਾ ਧੰਨਵਾਦ ਉਹਨਾਂ ਦਾ, ਅੱਜ ਪਤਾ ਨਹੀਂ ਕਿੰਨੇ ਪੁਰਾਣੇ ਵਾਲੀ ਅੰਦਰੋਂ ਨਾ ਭਾਵਨਾਵਾਂ ਉੱਠ ਕੇ ਬਾਹਰ ਆ ਗਈਆਂ।
1: ਬਿਲਕੁਲ,
2: ਤੇ ਐਸੇ ਜਿਹੜਾ ਬਾਪੂ ਦਾ ਕਿਰਦਾਰ ਹੈ, ਮੈਂ ਕਹਿੰਦਾ ਬਾ ਕਮਾਲ ਹੈ, ਬਾਪ ਨਹੀਂ ਕੋਈ ਬਣ ਸਕਦਾ, ਦੁਨੀਆ ਚ ਸਭ ਕੁਝ ਮਿਲ ਜੂ, ਔਰ ਸਾਡੇ ਲਈ ਤਾਂ ਸਾਡੇ ਮਾਂ ਬਾਪ ਹੀ ਰੱਬ ਨੇ,
1: ਰੱਬ ਨੇ,
2: ਅਸੀਂ ਪਰਮਾਤਮਾ ਦੇਖਿਆ ਨੀ ਹੈਗਾ ਜੀ। ਸਾਨੂੰ ਉਹਨਾਂ ਨੇ ਜਨਮ ਦਿੱਤਾ, ਉਹਨਾਂ ਨੇ ਤੁਰਨਾ ਫਿਰਨਾ ਸਿਖਾਇਆ, ਪੜ੍ਹਾਈ ਸਿਖਾਈ, ਸਭ ਕੁਝ ਦਿੱਤਾ ਉਹਨਾਂ ਨੇ, ਅਸੀਂ ਕਿਸੇ ਹੋਰ ਰੱਬ ਨੂੰ ਕਾਹਤੇ ਜਾਵਾਂਗੇ?
1: ਕਾਹਤੇ ਜਾਵਾਂਗੇ, ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
2: ਸਾਡੇ ਪੇਰੈਂਟ ਹੀ ਸਾਡੇ ਰੱਬ ਨੇ। ਮੈਂ ਬਸ ਆਹੀ ਤੁਹਾਨੂੰ ਕਹਿਣਾ ਸੀਗਾ,
1: ਥੈਂਕ ਯੂ ਜੀ ਬਾਈ ਜੀ, ਤੁਸੀਂ ਜੁੜੇ,
2: ਇਹ ਉਪਰਾਲੇ ਸਮੇਂ ਸਮੇਂ ਤੇ ਕਰਦੇ ਰਿਹਾ ਕਰੋ,
1: ਜਰੂਰ
2: ਇਹ ਬਹੁਤ ਜ਼ਰੂਰੀ ਨੇ ਅੱਜ ਦੇ ਜਵਾਕਾਂ ਲਈ, ਸਾਡੇ ਲਈ, ਜਿਹੜੀ ਲੋਕਾਂ ਨੂੰ ਜਿਹੜਾ ਆਪਣਾ ਗੈਪ ਹੈ ਨਾ, ਇਹ ਗੈਪ ਕਿਸ ਤਰ੍ਹਾਂ ਕਵਰ ਹੋ ਜੇ,
1: ਤੇ
2: ਪੇਰੈਂਟਸ ਆਪਣੇ ਬੱਚਿਆਂ ਨਾਲ ਇੱਕ ਦੋਸਤ ਦੀ ਤਰ੍ਹਾਂ ਚੱਲਣ, ਔਰ ਮਤਲਬ ਬੱਚੇ ਵੀ ਆਪਣੇ ਮਾਂ ਬਾਪ ਨੂੰ ਆਪਣਾ ਦੋਸਤ ਮੰਨ ਕੇ ਹੀ ਚੱਲਣ।
1: ਬਿਲਕੁਲ, ਦੇਖੋ ਕਈ ਵਾਰੀ ਸੋਚਦੇ ਹੁੰਦੇ ਆ ਕਿ ਬਹੁਤ ਸਾਰੇ ਕਿਸਾਨ ਜਾਂ ਜ਼ਿਮੀਦਾਰ ਜਾਂ ਭਾਈਚਾਰਾ ਹੈਗਾ ਜਿਹੜਾ, ਉਹ ਸੁਸਾਈਡ ਕਰ ਲੈਂਦੇ ਹਲੇ ਕਿ ਉਹਨਾਂ ਕੋਲ ਘੱਟੋ ਘੱਟ 10 ਕਿੱਲੇ 5 ਕਿੱਲੇ ਜ਼ਮੀਨ ਹੁੰਦੀ ਹੈ, ਪਰ ਉਹ ਕਰਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਕੁਝ ਹਿੱਸਾ ਥੋੜਾ ਜ਼ਮੀਨ ਦਾ ਵੇਚ ਕੇ ਚਲੋ, ਪਰ ਉਧਰ ਵੱਲ ਨੂੰ ਧਿਆਨ ਨਹੀਂ ਕਰਦੇ, ਪਰ ਉਹ ਢੇਂਦੀ ਕਲਾ ਵੱਲ ਨੂੰ ਜਿਹੜਾ ਜ਼ਿਆਦਾ ਚਲੇ ਜਾਂਦੇ ਆ, ਉਹ ਉਹਨਾਂ ਨੂੰ ਸਪੋਰਟ ਨਹੀਂ ਨਾ ਹੁੰਦੀ, ਜਾਂ ਕਿਸੇ ਦੇ ਨਾਲ ਗੱਲ ਕਰਨ ਵਾਲਾ ਉਹ ਹਾਣੀ ਨਹੀਂ ਹੁੰਦਾ ਕਿਹਦੇ ਨਾਲ ਗੱਲ ਕਰੇ ਜਿਹੜਾ ਉਹਨਾਂ ਨੂੰ ਚੀਜ਼ਾਂ ਨੂੰ ਸਮਝ ਸਕੇ, ਉਹ ਵੀ ਬਹੁਤ ਜ਼ਰੂਰੀ ਹੈ ਨਾਲ।
2: ਪਰ ਜੀ ਵੀਰ ਜੀ ਦੇਖੋ, ਮਸਲਾ ਤਾਂ ਐਸਾ ਦੁਨੀਆ ਤੇ ਕੋਈ ਨਹੀਂ ਹੈ ਜਿਹਦਾ ਹੱਲ ਨਹੀਂ,
1: ਹੱਲ ਨਹੀਂ ਹੋ ਸਕਦਾ।
2: ਇਹ ਹੋ ਸਕਦਾ ਵੀ ਜਿਹਦੇ ਕੋਲ ਜ਼ਮੀਨ ਪਈ ਹੈ ਥੋੜੀ ਜ਼ਮੀਨ ਵੇਚ ਦਿਓ, ਜ਼ਮੀਨ ਦੁਬਾਰਾ ਬਣ ਜੂ,
1: ਬਿਲਕੁਲ
2: ਉੱਥੇ ਨਹੀਂ ਬਣੂਗੀ ਕਿਤੇ ਹੋਰ ਬਣ ਜੂ,
1: ਬਣ ਜੂ,
2: ਪਰ ਇੱਕ ਵਾਰ ਲਈ ਆਪਾਂ ਉਹ ਸਮਾਂ ਤਾਂ ਟਾਲ ਸਕਦੇ ਹਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ। ਇੱਕ ਆਪਾਂ ਮਰ ਕੇ, ਕਿਸੇ ਦੇ ਬੱਚੇ ਛੋਟੇ ਆ, ਕਿਸੇ ਦੇ ਜਵਾਨ ਨੇ ਮਰ ਕੇ, ਇੱਕ ਤਾਂ ਪਹਿਲੀ ਗੱਲ ਇਨਸਾਨ ਆਪਣੀ ਕਾਇਰਤਾ ਦਾ ਸਬੂਤ ਦੇ ਕੇ ਜਾਂਦਾ ਕਿ ਮੈਂ ਕਾਇਰ ਹਾਂ ਜ਼ਿੰਦਗੀ ਤੋਂ। ਤੁਸੀਂ ਇਨਸਾਨ ਤੋਂ ਲੈ ਕੇ ਕੀੜ ਪਤੰਗੇ ਤੱਕ ਦੇਖ ਲਓ, ਉਹ ਆਪਣੀ ਜੀਵਨ ਜਿਹੜੀ ਸ਼ੈਲੀ ਹੈ ਜੀਣ ਲਈ ਮਿਹਨਤ ਕਰਦੇ ਆ ਜੀ,
1: ਕਰਦੇ ਆ, ਬਿਲਕੁਲ ਹੈ ਜੀ।
2: ਇੱਕ ਚੀਜ਼ ਨੂੰ ਕਿਤੋਂ ਆਪਾਂ ਕਣਕ ਦਾ, ਆਪਾਂ ਕੀੜੀਆਂ ਦੇ ਭਾਉਣ ਤੇ ਕਣਕ ਪਾਈ ਆ, ਕੋਈ ਚੀਨੀ ਪਾ ਕੇ ਆਉਂਦੇ, ਉਹ ਵੀ ਕੱਲੀ ਕੱਲੀ ਚੁੱਕ ਚੁੱਕ ਕੇ ਆਪਣੀ ਆਲਣ ਅੰਦਰ ਲੈ ਕੇ ਜਾਂਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ,
2: ਠੀਕ ਹੈ ਜੀ। ਉਹਨਾਂ ਤੋਂ ਸਿਹਤ ਲੈਣੀ ਚਾਹੀਦੀ ਹੈ। ਮਨੁੱਖ ਦੀ ਜ਼ਿੰਦਗੀ ਸਾਰੀ ਉਮਰ ਸੰਘਰਸ਼ ਲਈ
1: ਸੰਘਰਸ਼ ਹੈ ਜੀ, ਬਿਲਕੁਲ ਹੈ, ਬਿਲਕੁਲ ਹੈ,
2: ਠੀਕ ਹੈ। ਪਹਿਲਾਂ ਪੜ੍ਹਾਈ ਪਿੱਛੇ ਜੀ, ਫਿਰ ਆਪਣੇ ਪਿੱਛੇ, ਫਿਰ ਬੱਚਿਆਂ ਪਿੱਛੇ, ਫਿਰ ਮਾਂ ਬਾਪ ਪਿੱਛੇ, ਫਿਰ ਗਾਹ ਪੋਤਿਆਂ ਪੋਤੇ। ਬੰਦਾ ਤਾਂ ਕਹਿੰਦੇ ਬੰਦਾ ਤੇ ਘੋੜਾ ਕਹਿੰਦੇ ਘੋੜਾ ਹੁੰਦਾ ਹੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ ਨਾ। ਬੰਦਾ ਤਾਂ ਲੰਬੀ ਰੇਸ ਦਾ ਘੋੜਾ, ਇਹ ਤਾਂ ਬਸ ਮੈਂ ਮਹਾਰਾਜ ਮੈਂ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ ਵੀ ਡਰੋ ਨਾ, ਇੱਕ ਅਰਦਾਸ ਕਰੋ ਮਹਾਰਾਜ ਵੀ ਜਿੱਦਾਂ ਚੱਲਦੇ ਫਿਰਦੇ ਆਏ ਆ, ਉਦਾਂ ਚੱਲਦੇ ਫਿਰਦੇ ਜਾਈਏ, ਕਿਸੇ ਤੇ ਡਿਪੈਂਡ ਨਾ ਹੋਈ।
1: ਬਿਲਕੁਲ ਜੀ, ਆਪਣੇ ਤੋਂ ਥੱਲਿਆਂ ਨੂੰ ਬਲ ਥੋੜੀ ਜਿਹੀ ਝਾਤ ਮਾਰ ਦੇਵੇ ਬੰਦਾ ਆਪੇ ਹੀ ਹੌਸਲਾ ਆ ਜਾਂਦਾ ਜੀ, ਬਿਲਕੁਲ।
2: ਮੈਂ ਕਹਿੰਦਾ ਵੀ ਜੀ ਰੋਪੜ ਜਾ ਕੇ ਦੇਖੋ, ਸੜਕ ਦੇ ਉੱਪਰ ਨਾ ਫੁੱਟਪਾਥ ਤੇ ਲੋਕ ਸੁੱਤੇ,
1: ਹਾਂ ਬਿਲਕੁਲ,
2: ਜਦੋਂ ਉਹਨਾਂ ਵੱਲ ਮੜ ਕੇ ਨਿਗਾਹ ਪੈਂਦੀ ਹੈ ਨਾ, ਮੈਂ ਕਹਿੰਦਾ ਮਾਲਕ ਕਿਆ ਨਜ਼ਾਰਿਆ, ਸਾਡੇ ਵਰਗਾ ਤਾਂ ਅਮੀਰ ਬੰਦਾ ਕੋਈ ਨੀ ਹੈਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ।
2: ਏਸੀ ਲਾ ਕੇ ਸੁੱਤੇ ਪਏ ਆ ਜੀ, ਹਰੇਕ ਕਮਰੇ ਚ ਏਸੀ ਲੱਗਾ, ਸਭ ਕੁਝ ਪਰਮਾਤਮਾ ਨੇ ਦਿੱਤਾ। ਆਪਾਂ ਕਿਉਂ ਪਰਮਾਤਮਾ ਨੂੰ ਕਹੀਏ ਵੀ ਤੁਸੀਂ ਕੁਛ ਨੀ ਦਿੱਤਾ,
1: ਕੁਛ ਨਹੀਂ ਦਿੱਤਾ,
2: ਰਹੀ ਜਿਹੜੀ ਇੱਛਾਵਾਂ ਦੀ ਗੱਲ, ਇੱਛਾਵਾਂ ਤਾਂ ਬੰਦੇ ਦੀ ਇੱਕ ਮੁੱਕ ਤੇ ਦੂਈ ਤਿਆਰ ਹੋ ਜਾਂਦੀ
1: ਹੈ, ਆਪਣੀਆਂ ਉਹ ਸਾਰੀਆਂ ਨੇ ਜੀ, ਬਿਲਕੁਲ ਹੈ।
2: ਹਾਂ ਜੀ, ਇੱਕ ਮੁੱਕ ਜੇ ਦੂਈ ਖੜੀ, ਦੂਈ ਤਿਆਰ ਹੈ ਆਪਣੇ ਲਈ, ਮੁੱਕੀ ਤਾਂ ਪੁੱਤ ਲਈ ਤਿਆਰ ਹੈ, ਪੁੱਤ ਨਹੀਂ ਤਾਂ ਪੋਤੇ ਲਈ ਤਿਆਰ
1: ਕਰੀਏ, ਬਿਲਕੁਲ ਹੈ ਜੀ,
2: ਠੀਕ ਹੈ ਜੀ। ਬੰਦਾ ਇਹ ਇੱਛਾਵਾਂ ਦਾ ਕਦੇ ਖਾਤਮਾ ਨਹੀਂ ਹੋਣਾ, ਥੋੜਾ ਜਿਹਾ ਆਪਣੇ ਆਪ ਨੂੰ ਬੰਦੇ ਨੂੰ ਸੰਤੁਸ਼ਟ ਕਰਨਾ ਹੀ ਪੈਣਾ ਇੱਕ ਨਾ ਇੱਕ ਦਿਨ ਜਾ।
1: ਬਿਲਕੁਲ ਹੈ ਜੀ, ਬਹੁਤ ਸੋਹਣੇ ਤੁਹਾਡੇ ਵਿਚਾਰ ਗੁਰੂ ਜੀ, ਜ਼ਰੂਰ ਦਿਆ ਕਰੋ ਵਿਚਾਰ ਇੱਦਾਂ ਦੇ, ਸ਼ੁਕਰੀਆ, ਥੈਂਕ ਯੂ, ਬੜਾ ਵਧੀਆ ਲੱਗਿਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਗੁਰੀ ਮਾਨ ਬਾਈ ਜੀ ਜੁੜੇ ਸਨ ਇੰਡੀਆ ਤੋਂ ਤੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਮਾਲ ਜੀ ਵੀ ਜੁੜ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਹਾਂ, ਤੇ ਯਾਦਵਿੰਦਰ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਹਾਂ ਆਖਰ ਦੇ ਵਿੱਚ ਕਾਲ ਜੋੜਨ ਦੀ, ਤੇ ਮਾਲ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
3: ਹਾਂਜੀ ਭੁਪਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ
1: ਜੀ।
3: ਆ ਕਹਾਣੀ ਤਾਂ ਸੱਚੀ ਬਹੁਤ, ਮੇਰੇ ਖਿਆਲ ਬਹੁਤ ਹਰ ਇੱਕ ਨੂੰ ਜਾਣੀ ਕਿ ਬਹੁਤ ਟੱਚ ਕੀਤੀ
1: ਹੋਣੀ। ਬਿਲਕੁਲ ਹੈ,
3: ਤੇ ਬੱਚੀ ਕਿਹ ਚਾਹੁੰਦੇ ਹੁੰਦੇ ਆ ਭੁਪਿੰਦਰ ਜੀ, ਮੇਰੇ ਖਿਆਲ ਪਹਿਲਾਂ ਤੋਂ ਇੱਦਾਂ ਹੀ ਕਈ ਬੱਚੇ ਕਰਦੇ ਰਹੇ ਆ, ਤੇ ਤੂੰ ਡੈਡੀ ਕੁਛ ਨੀ ਕੀਤਾ, ਤੂੰ ਤਾਂ ਆਹੀ ਕੰਮ ਕਰੀ ਜਾਣਾ, ਅਸੀਂ ਨਹੀਂ ਕਰਨਾ, ਤੋ ਤੈਨੂੰ ਮਿਲਿਆ ਕਿ ਤੂੰ ਜੇ ਖੇਤੀ ਕਰੀ ਜਾਣਾ, ਤੂੰ ਕੀ ਕਮਾ ਲਿਆ, ਤੂੰ ਕਰ ਲਿਆ, ਹਨਾ ਉਹ ਕੁਛ ਵੱਖਰਾ ਹੀ ਕਰਨਾ ਚਾਹੁੰਦੇ। ਉਹ ਕਈ ਵਾਰ ਤਾਂ ਸੱਚੀ ਆ ਜਿੱਦਾਂ ਦੱਸਦੇ ਆ, ਫਿਰ ਕਹਾਣੀ ਵਿੱਚ ਦੱਸਿਆ, ਪਰ ਮਤਲਬ ਉਹ ਮਾਂ ਬਾਪ ਨੂੰ ਪਤਾ ਨੀ ਹੁੰਦਾ, ਜਦੋਂ ਉਹਨੇ ਆਪਣੇ ਸਹੁਰਿਆਂ ਤੋਂ ਲੈ ਲਏ, ਪੈਸੇ ਲੈ ਲਏ, ਗਹਿਣੇ ਲੈ ਲਏ, ਆਪਣੇ ਮੋਟੀ ਦੇ ਬੇਚ ਦਿੱਤੇ, ਹੋਰ ਚੀਜ਼ਾਂ ਕਿਸ ਤੋਂ ਆੜਤੀਏ ਤੋਂ ਲੈ ਲਏ ਪੈਸੇ, ਏਦਾਂ ਕਈ ਵਾਰ ਕਰ ਲੈਂਦੇ। ਉਹ ਸੋਚਦੇ ਡੈਡੀ ਨੂੰ ਪਤਾ ਨੀ ਲੱਗਣਾ, ਮੈਂ ਏਦਾਂ ਤੇ ਏਦਾਂ ਇੰਤਜ਼ਾਮ ਕਰ ਲੂੰਗਾ, ਪਰ ਬੱਚੇ ਏਦਾਂ ਸਮਝਦੇ ਤਾਂ ਬੁੜੇ ਹੋ ਗਏ, ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ
1: ਚੱਕੇ ਤਾਂ ਵੀ। ਕਈ ਵਾਰੀ ਚਲੋ ਘਰ ਦੀ ਵੀ ਗੱਲ ਪੈਂਦੀ ਕਰਦੇ ਆ ਨਾ, ਤਾਂ ਫਾਦਰ ਸਾਹਿਬ ਨੇ ਜੋ ਬਣਾਇਆ ਅੱਗੇ ਜਿਹੜੀ ਅਗਲੀਆਂ ਨਵੀਆਂ ਪੀੜੀਆਂ ਨੇ ਸਾਡੇ ਤੋਂ ਨਾਲ ਦੀਆਂ ਅੱਗੇ ਜਿਹੜੀਆਂ ਨੇ ਪਰਿਵਾਰ ਦੇ ਵਿੱਚ ਹੀ ਗਏ ਵੇ, ਹੁਣ ਭਈ ਸਾਰੀ ਉਮਰ ਇਹੀ ਕੰਮ ਕਰੀ ਜਾਣਾ। ਮੈਂ ਕਈ ਵਾਰੀ ਕਹਿੰਦਾ ਹੁਣਾ ਕਿ ਉਹੀ ਕੰਮ ਦੇ ਵਿੱਚੋਂ 70-85 ਤਕਰੀਬਨ 80-85 ਸਾਲ ਹੋ ਗਏ ਕੰਮ ਚੱਲਦੇ ਨੂੰ, ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਬਣਾਇਆ। ਅੱਜ ਜੇ ਇੱਥੇ ਖੜੇ ਹਾਂ ਤਾਂ ਉਸ ਕੰਮ ਦੇ ਵਿੱਚੋਂ ਹੀ ਖੜੇ ਹਾਂ। ਹੁਣ ਜਿਹੜਾ ਨਵਾਂ ਕੰਮ ਖੋਲਾਂਗੇ ਕੀ ਪਤਾ ਉਹ ਸਕਸੈਸ ਹੋਵੇ ਨਾ ਹੋਵੇ, ਕਿੱਡਾ ਵੱਡਾ ਰਿਸਕ।
3: ਬਿਲਕੁਲ ਬਿਲਕੁਲ
1: ਜੀ,
3: ਹਾਂਜੀ ਹਾਂਜੀ,
1: ਉੱਥੋਂ ਹੀ ਸਾਰਾ ਕੁਝ ਸਿਰ ਤੇ ਆ ਜੀ, ਬਣਿਆ ਆ ਜੀ ਸਾਰਾ ਕੁਝ ਆ ਜੀ।
3: ਹਾਂਜੀ ਹਾਂਜੀ, ਪਤਾ ਕੀ ਆ, ਅਗਲੇ ਜਿਹੜੇ ਪਿਛਲੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਸੀਗੀ, ਉਹ ਹੌਲੀ ਹੌਲੀ ਲਗਾਤਾਰ ਕੰਮ ਕਰੀ ਜਾਂਦੇ ਸੀ। ਉਹਦੇ ਵਿੱਚ ਜਾਣੀ ਕਿ ਯਕੀਨ ਰੱਖਦੇ ਸੀ ਕਿ ਜਿੱਦਾਂ ਕਹਿੰਦੇ ਭੋਈ ਭੋਈ ਤਲਾਬ ਭਰ ਜਾਂਦਾ ਹੈਗਾ ਆ, ਤੁਸੀਂ ਦੇਖੋ ਇੱਕ ਇੱਕ ਦੁੱਧ ਦੇ ਨਾਲ ਭਰ ਜਾਂਦਾ ਤਲਾਬ, ਆਪਾਂ ਇੱਕ ਇੱਕ ਰੁਪਈਆ ਜੇ ਇੱਕ ਰੁਪਈਆ ਵੀ ਜੋੜਦੇ ਤੇ ਸਾਲ ਵਿੱਚ ਤੁਸੀਂ ਦੇਖੋ 366 ਬਣ ਸਕਦੇ ਆ। ਜੇ ਅਸੀਂ ਇਹੀ ਸੋਚਦੇ ਤੇ ਇਕੱਠੇ ਹੀ ਜੋੜਨੇ ਆ 500 ਰੁਪਈਆ, ਕਈ ਵਾਰ 500 ਇਕੱਠਾ ਨਹੀਂ ਵੀ ਜੋੜ ਹੁੰਦਾ।
1: ਬਿਲਕੁਲ,
3: ਪਰ ਉਹਨਾਂ ਲੋਕਾਂ ਵਿੱਚ ਇਹ ਸੀਗੀ ਮਿਹਨਤ ਦਾ ਭਾਵਨਾ ਸੀਗੀ, ਮਿਹਨਤ ਬਹੁਤ ਡਟ ਕੇ ਕਰਦੇ ਸੀ।
1: ਜਲਦੀ ਅਮੀਰ ਹੋਣ ਵਾਲੀ ਚਾਹਤ ਹੈ ਜੀ, ਬਿਲਕੁਲ ਹੈ ਜੀ। ਜਿਵੇਂ ਹੁਣ ਇੱਥੇ ਆਪਣੇ ਮੁਲਕਾਂ ਦੇ ਵਿੱਚ ਵੀ ਇੱਥੇ ਦੇਖੋ ਬਹੁਤ ਸਾਰੇ ਬੱਚੇ ਜਿਹੜੇ ਨੇ ਪੰਜਾਬੀ ਮੂਲ ਦੇ ਜਿਹੜੇ ਨੇ ਜ਼ਿਆਦਾ ਨੇ, ਚਾਹੇ ਜੰਮੇ ਪਲੇ ਇੱਥੇ ਆ, ਉਹਨਾਂ ਦੀ ਦੌੜ ਇਹੀ ਹੈ ਕਿ ਕਿਤੇ ਨਾ ਕਿਤੇ ਕੋਈ ਮਾੜਾ ਕੰਮ ਦੇ ਵਿੱਚ ਫਸ ਜਾਂਦੇ ਆ, ਕਿੰਨੀ ਵੱਡੀ ਵੱਡੀ ਡਰੱਗ ਜਿਹੜਾ ਵਿੱਚ ਫਸ ਰਹੇ ਨੇ, ਉਹਨਾਂ ਨੂੰ ਇਹੀ ਹੈ ਕਿ ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਜੀ, ਹੋਰ ਕੁਛ ਵੀ ਨੀ ਪਿੱਛੇ ਹੈ।
3: ਬਸ ਇਹੀ ਫਰਕ ਆ ਪਿਛਲੇ ਲੋਕਾਂ ਵਿੱਚ, ਸਿਆਣਿਆਂ ਵਿੱਚ ਜਾਂ ਸਾਡੇ ਵਰਗੇ ਵੀ, ਅਸੀਂ ਵੀ ਜਿੱਦਾਂ ਕੰਮ ਕੀਤਾ ਅਸੀਂ ਬਹੁਤ ਸਲੋ ਕੀਤਾ ਤਾਂ, ਪਰ ਫਿਰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਕਿਉਂਕਿ ਲਗਾਤਾਰ ਕਰੀ ਗਏ ਆ। ਇਹ ਨਹੀਂ ਭਾਈ 6 ਮਹੀਨੇ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਜਾਂ ਸਾਲ ਕੰਮ ਕੀਤਾ ਤਾਂ ਫਿਰ ਸਾਲ ਵਿਹਲਾ ਰਹਿ ਗਏ, ਜਾਂ 2 ਸਾਲ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ। ਨਹੀਂ, ਲਗਾਤਾਰ ਕੰਟੀਨਿਊ ਕਰੀ ਗਏ, ਉਹ ਕੰਟੀਨਿਊ ਕਰੀ ਗਏ ਤਾਂ ਉਹਦੇ ਨਾਲ ਕੀ ਆ, ਅਮੀਰੀ ਆਉਂਦੀ ਆ ਤੁਹਾਡੇ ਵਿੱਚ, ਤੁਹਾਡੇ ਕੋਲ ਸਾਰਾ ਕੁਛ ਬਣਦਾ। ਪਰ ਅੱਜ ਕੱਲ ਦੇ ਬੱਚੇ ਇਹ ਸੋਚਦੇ ਆ, ਉਹ ਜਿੱਦਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਐਪਾਂ ਤੇ ਦੇਖਦੇ ਕਿੱਦਾਂ ਕਿੱਦਾਂ ਪੈਸੇ ਬਣ ਸਕਦੇ, ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਕਿਹੜਾ ਕੰਮ ਕਰੀਏ, ਇਹ ਇੱਕ ਮਿੰਟਾਂ ਵਿੱਚ ਅਮੀਰ ਹੋਣਾ ਚਾਹੁੰਦੇ, ਬਸ ਇਹੀ ਰੌਲਾ ਹੈ ਉਹਦੇ ਨਾਲ। ਫਿਰ ਜਦੋਂ ਭਵਿੰਦਰ ਜੀ ਕੋਈ ਗਲਤ ਕੰਮ ਕਰ ਲੈਂਦੇ ਕਿੱਦਾਂ, ਫਿਰ ਉਹ ਪੇਰੈਂਟਸ ਨੂੰ ਨਹੀਂ ਦੱਸਦੇ, ਪਰ ਮਾਂ ਬਾਪ ਨੂੰ ਤਾਂ ਉਹ ਉਹਨਾਂ ਦੇ ਘਰ ਵੜਦਿਆਂ ਤੇ ਸ਼ਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਪੇ ਦੇਰ ਇਜ ਸਮਥਿੰਗ ਰੋਂਗ। ਜੇ ਪੁੱਛਣਾ ਵੀ ਚਾਹੁੰਦੇ ਆ ਤਾਂ ਜਿੱਦਾਂ ਉਹ ਕਹੀ ਜਾਂਦਾ ਸੀ, ਮੈਂ ਕੋਈ ਨੀ ਗੱਲ, ਕੋਈ ਏਦਾਂ ਦੀ ਗੱਲ ਨੀ, ਕੁਛ ਨੀ ਹੈਗਾ ਹਨਾ, ਤਾਂ ਫਿਰ ਮੈਂ ਤੜਕੇ ਨੂੰ ਦੱਸੂਗਾ, ਸਵੇਰ ਨੂੰ ਉੱਠ ਕੇ ਦੱਸੂਗਾ। ਨਿਆਣੇ ਜਿਸਲੇ ਤੁਹਾਨੂੰ ਇਹ ਕਹਿੰਦੇ ਤਾਂ ਮੈਂ ਸਵੇਰ ਨੂੰ ਦੱਸੂਗਾ, ਤੁਸੀਂ ਦੇਖੋ ਉਸ ਵੇਲੇ ਤਾਂ ਮਾਂ ਬਾਪ ਦੀ ਪੱਕੀ ਜਾਨ ਨਿਕਲ ਜਾਂਦੀ ਵੀ ਜਿਹੜਾ ਹੁਣ ਇਹ ਦੱਸ ਨੀ ਰਿਹਾ ਸਵੇਰ ਨੂੰ ਪਤਾ ਨੀ ਕੀ ਹੋਣਾ ਹਨਾ। ਉਹ ਇਸ ਗੱਲ ਨੂੰ ਸੋਚਦੇ ਪਏ, ਮਾੜੀ ਜਿਹੀ ਗੱਲ, ਇਹਨਾਂ ਦੀ ਸੋਚ ਸਾਡੇ ਨਾਲ ਬਹੁਤ ਵੱਖਰੀ ਆ।
1: ਉਹ ਤਾਂ ਪੂਰੀ ਪੈੜ, ਬਾਪੂ ਦਾ ਪੂਰੀ ਪੈੜ ਨਾਪਿਆ ਜੀ, ਉਹ ਹਾੜ ਤੇ ਆ ਗਈ, ਉਹਦੀ ਵਾਈਫ ਕੀ, ਸਾਰਿਆਂ ਦੀ ਪੈੜ ਨਾਪਾਇਆ ਵੀ ਕੀ ਹੋ ਰਿਹਾ ਜੀ।
3: ਹਾਂਜੀ ਹਾਂਜੀ
1: ਜੀ,
3: ਮੇਰੇ ਹਸਬੰਡ ਇਹਦੇ ਪਿੱਛੇ ਨੂੰ ਫੋਨ ਕਰਦੀ, ਮੈਂ ਰੇਡੀਓ ਤੇ ਫੋਨ ਕਰਦੀ,
4: ਮੈਨੂੰ ਦੀਦਾ ਨਹੀਂ ਅੱਖਾਂ ਤੋਂ।
3: ਹਾਂਜੀ ਨਹੀਂ ਤੁਸੀਂ ਕਰੀ ਜਾਓ, ਤਾਂ ਜਾਣੀ ਕਿ ਬੱਚਿਆਂ ਨੂੰ ਪਛਾਣਦੇ ਹੁੰਦੇ ਤੁਸੀਂ। ਇਹ ਦੇਖੋ ਜਦੋਂ ਬੱਚੇ ਡਰਦੇ ਆ ਨਾ ਮਾਂ ਬਾਪ ਤੋਂ ਜਿੰਨਾ ਮਰਜ਼ੀ, ਪਰ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ ਨਾ, ਤਾਂ ਵੱਡੇ ਵੱਡੇ ਤੋਂ ਵੱਡੇ ਨੁਕਸਾਨ ਨੂੰ ਵੀ ਉਹ ਜਿੱਦਾਂ ਮਰਜ਼ੀ ਆ ਉਹ ਬਰਦਾਸ਼ਤ ਕਰ ਲੈਂਦੇ, ਉਹ ਇਹ ਸੋਚਦੇ ਆ ਇਹ ਜੇ ਨੁਕਸਾਨ ਹੋ ਗਿਆ ਕੋਈ ਗੱਲ ਨੀ, ਪੈਸਾ ਮੁੜ ਕੇ ਆ ਜਾਓ ਹਨਾ, ਕੋਈ ਵੀ ਚੀਜ਼ ਆ ਲੋਕ ਚੜਦੇ ਨੇ ਕਹੋ ਗਿਆ ਮੁੰਡਾ ਇਹ ਕਿੱਦਾਂ ਦਾ ਹੋਇਆ, ਕੀ ਕੀਤਾ ਇਹਨੇ, ਕੀ ਕੀਤਾ ਕਿੱਦਾਂ, ਲੋਕਾਂ ਦੀਆਂ ਗੱਲਾਂ ਸੁਣ ਲੋਗੇ, ਪਰ ਸਾਰਿਆਂ ਤੋਂ ਵੱਡੀ ਚੀਜ਼ ਇਹ ਹੁੰਦੀ ਜੇ ਉਹਨੇ ਆਪਣੇ ਬੱਚੇ ਨੂੰ ਬਚਾ ਲਿਆ, ਆਪਣੇ ਬੱਚੇ ਨੂੰ ਬਚਾ ਲਿਆ ਤਾਂ ਉਹ ਜਿੰਦੇ ਆ ਦੁਨੀਆਂ ਦੇ ਵਿੱਚ ਹਨਾ। ਜੇ ਉਹਨੂੰ ਕੁਛ ਹੋ ਗਿਆ ਲੋਕਾਂ ਦੇ ਆਪਾਂ ਸੋਚੀ ਜਾਂਦੇ, ਫਿਰ ਲੋਕ ਕੀ ਕਹੋਗੇ, ਆਹ ਕੀ ਕਹੋਗੇ ਇਹਨਾਂ ਤੋਂ, ਕਈ ਕਹਿੰਦੇ ਜੇ ਤੂੰ ਮਰ ਜਾਏ ਤਾਂ ਤੇਰੇ ਹੁਣ ਸਾਡਾ ਕੀ ਖੋੜਿਆ, ਕੁਛ ਵੀ ਨੀ ਹਨਾ, ਫਿਰ ਸਾਡੇ ਸਾਨੂੰ ਤੇਰੀ ਲੋੜ ਨੀ। ਔਰ ਕਈ ਵਾਰ ਬੱਚੇ ਇੱਦਾਂ ਦਾ ਤੁਸੀਂ ਦੇਖੋ ਲੈ ਵੀ ਲੈਂਦੇ ਆ, ਫਿਰ ਪੰਗਾ ਸਟੈਪ ਗਲਤ ਲੈ ਲੈਂਦੇ ਆ। ਮੇਰੇ ਖਿਆਲ ਤਾਂ ਜੋ ਕੁਛ ਹੋ ਗਿਆ ਨਫਾ ਨੁਕਸਾਨ ਉਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਾ ਆਪਣੇ ਆਪ ਨੂੰ ਸੰਭਾਲ ਕੇ ਉਹਨੂੰ ਖਤਮ ਕਰ ਦੋ, ਫਿਰ ਕੁਛ ਨੀ ਹੈ ਬੱਚੇ ਵਗੈਰ ਕੁਛ ਨੀ ਹੈ, ਤਾਂ ਪਤਾ ਨੀ ਉਸੇ ਬੱਚੇ ਨੇ ਭੁਪਿੰਦਰ ਜੀ ਕਿੰਨੀਆਂ ਕੁਚੀਆਂ ਜਗ੍ਹਾ ਤੇ ਜਾਣਾ, ਕੀ ਕੀ ਕੁਛ ਕਰਨਾ, ਕੀ ਕੁਛ ਕਮਾਉਣਾ, ਕਿੰਨਾ ਕੁ ਸ਼ਾਈਨਿੰਗ ਸਟਾਰ ਨਿਕਲਣਾ ਹਨਾ। ਤਾਂ ਮਤਲਬ ਦੱਸ ਦੇਣਾ ਚਾਹੀਦਾ, ਪਰ ਬੱਚੇ ਇੱਦਾਂ ਕਰਦੇ ਆ ਫਿਰ ਨਹੀਂ ਦੱਸਦੇ, ਬਹੁਤ ਦੇਖੀਦਾ ਆਲਾ ਦੁਆਲਾ ਆਸ ਪਾਸ ਹਨਾ।
1: ਤੇ
3: ਬਾਕੀ ਮਾਂ ਬਾਪ ਤੋਂ ਕੁਛ ਨਹੀਂ ਛਪਾਉਣਾ ਚਾਹੀਦਾ, ਮੈਂ ਤਾਂ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਆ, ਆਪਣੇ ਪੋਤੇ ਪੋਤਿਆਂ ਨੂੰ ਵੀ ਪਤਾ ਕੀ ਆ, ਤੁਸੀਂ ਕੁਛ ਵੀ ਚੰਗੀ ਚੀਜ਼ ਆ। ਕੋਈ ਤੁਹਾਡੇ ਤੋਂ ਗਲਤ ਵੀ ਕੰਮ ਹੋ ਸਕਦਾ, ਕੁਛ ਵੀ ਹੋ ਸਕਦਾ, ਆਪਣੇ ਘੱਟੋ ਘੱਟ ਮਾਂ ਬਾਪ ਤੋਂ ਨਾ ਛੁਪਾਓ, ਤੁਹਾਡੀ ਮਾਂ ਨੂੰ ਪਤਾ ਹੋਣਾ ਚਾਹੀਦਾ, ਪਿਓ ਨੂੰ ਜਾਂ ਕਿਸੇ ਨੂੰ ਪਤਾ ਹੋਣਾ ਚਾਹੀਦਾ, ਰਸਤੇ ਚ ਤੁਹਾਡੀ ਕਿਤੇ ਸੱਟ ਲੱਗ ਗਈ, ਚੋਟ ਲੱਗ ਗਈ, ਕੋਈ ਤੁਹਾਨੂੰ ਧੋਖਾ ਦੇ ਰਿਹਾ, ਕੁਛ ਰਿਹਾ, ਜੇ ਤੁਸੀਂ ਆਪਣੇ ਮਾਂ ਬਾਪ ਨੂੰ ਦੱਸੋਗੇ ਉਹ ਤੁਹਾਨੂੰ ਸੰਭਾਲ
1: ਲਓਗੇ।
3: ਜੇ ਤੁਸੀਂ ਕਿਸੇ ਨੂੰ ਦੱਸਦੇ ਨੀ ਤਾਂ ਤੁਹਾਨੂੰ ਸੰਭਾਲੂਗਾ ਕੌਣ? ਫਿਰ ਸਾਨੂੰ ਬਾਹਰੇ ਬਾਹਰਲੇ ਤੋਂ ਪਤਾ ਲੱਗੂ ਵੀ ਆਹ ਗੱਲ ਹੋਈ ਗਈ, ਆਹ ਗੱਲ ਹੋਈ। ਜੇ ਹੁਣ ਨਿਆਣੇ ਬੱਚੇ ਮਾਂ ਬਾਪ ਨਾਲ ਗੱਲਾਂ ਕਰਦੇ ਤਾਂ ਉਹ ਜਾਣੀ ਕਿ ਬਚ ਸਕਦੇ ਹੁੰਦੇ।
1: ਜੀ ਬਿਲਕੁਲ,
3: ਬਾਕੀ ਛੇਤੀ ਅਮੀਰ ਬਣਨ ਦੀ ਲੋੜ ਨੀ ਹੈ। ਇਹੀ ਮੈਂ ਤਾਂ ਕਹਿੰਦੀ ਭੀ ਮਤਲਬ ਹੌਲੀ ਹੌਲੀ ਮਿਹਨਤ ਨਾਲ ਬਣੋ। ਜੇ ਅੱਜ ਤੁਸੀਂ $1,000 ਬਚਾਉਣੇ ਆ ਸਮਝੋ 6 ਮਹੀਨਿਆਂ ਵਿਚ ਵੀ ਇਸ ਔਖੇ, ਤੁਸੀਂ ਹੋ ਸਕਦਾ ਗਾਹਾਂ ਤੋਂ ਗਾਹਾਂ ਤੁਸੀਂ ਹੋਰ ਕੋਈ ਕੰਮ ਚੰਗਾ, ਜਾਂ ਅੱਜ ਤੁਸੀਂ ਸਮਝੋ ਇੱਕ ਕਲਰਕ ਆ, ਕਲਰਕ ਤੋਂ ਉੱਪਰ ਹੋ ਜਾਓਗੇ, ਉਹ ਤੋਂ ਉੱਪਰ ਹੋ ਜਾਓਗੇ, ਹੌਲੀ ਹੌਲੀ ਤੁਸੀਂ ਤਰੱਕੀਆਂ ਕਰਨੀਆਂ ਜੇ ਤੁਸੀਂ

0: ਕਰ ਲੋ, ਹੋ ਸਕਦਾ ਤੁਸੀਂ, ਤੁਹਾਨੂੰ ਮਾਂ ਬਾਪ ਜਿਹੜੇ ਪੜ੍ਹਾਈਆਂ ਕਰਾਉਂਦੇ ਆ ਸਭ ਕੁਛ ਕਰਾਉਂਦੇ ਆ, ਤੁਸੀਂ ਥੋੜਾ ਵਧੀਆ ਕਰ ਲੋ, ਪਰ ਇੰਨੀ ਛਾਲ ਨਾ ਮਾਰਨ ਦੀ ਕੋਸ਼ਿਸ਼ ਕਰੋ ਭੇਜੇ ਪੈਸੇ ਮਿਲੇ ਤਾਂ ਮੈਨੂੰ ਕੱਲ ਨੂੰ, ਅੱਜ ਮੈਂ 50,000 ਲਾਇਆ ਤਾਂ ਤੁਹਾਨੂੰ ਕੱਲ ਨੂੰ 5,00,000 ਬਣ ਜਾਓ, ਏਦਾਂ ਕੋਈ ਨੀ ਬਣ, ਤੁਸੀਂ ਧੋਖੇ ਚ ਰਹਿੰਦੇ, ਏਦਾਂ ਦੀਆਂ ਗੱਲਾਂ ਚ ਨੀ ਆਉਣਾ ਚਾਹੀਦਾ। ਮੈਂ ਤਾਂ ਏਦਾਂ ਦੀ, ਮੈਂ ਕਦੇ ਕਿਸੇ ਏਦਾਂ ਦੀ ਕਿਸੇ ਦੇ ਲਾਰਿਆਂ ਚ ਨੀ ਆਈ ਹੈ ਭੁਪਿੰਦਰ ਜੀ, ਆਪਾਂ ਪਹਿਲਾਂ ਤਾਂ ਮਿਹਨਤ ਕੀਤੀ ਜ਼ਿੰਦਗੀ ਵਿੱਚ, ਬਸ ਇਹੀ ਸੁਨੇਹਾ ਮੇਰਾ।
1: ਥੈਂਕ ਯੂ, ਚਲੋ, ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ।
0: ਹਾਂਜੀ, ਓਕੇ।
1: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ, ਯੂ ਐਸ ਤੋਂ, ਤੇ ਸਪੋਰਟ ਵੀ ਕਰਦੇ ਆ, ਨਾਲ ਜੁੜਦੇ ਵੀ ਆ, ਗੱਲਬਾਤ ਦੇ ਵਿੱਚ ਬਹੁਤ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਵੀ ਤਜਰਬਾ ਹੈ ਤੇ ਸਾਂਝ ਪਾ ਕੇ ਗਏ ਨੇ, ਤੇ ਯਾਦਵਿੰਦਰ ਜੀ ਦੇ ਨਾਲ ਕੋਸ਼ਿਸ਼ ਕਰਦੇ ਆ ਆਖਰ ਦੇ ਵਿੱਚ ਗੱਲਬਾਤ ਸਮੇਟ ਕੇ ਤੇ ਫਿਰ ਆਪਾਂ ਅੱਗੇ ਲਵਾਂਗੇ। ਤੇ ਨਹੀਂ ਜੀ, ਸ਼ਾਇਦ ਬਿਜ਼ੀ ਹੋ ਗਏ ਨੇ, ਤੇ ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਪਾਰਾ ਜਲੋ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਤੇ ਸਮਾਂ ਵੀ ਆਪਣਾ ਤਕਰੀਬਨ 2.5 ਘੰਟੇ ਹੋ ਗਿਆ, ਤੇ ਮੈਨੂੰ ਦਿਓ ਆਗਿਆ ਇਸ ਦੇ ਨਾਲ ਹੀ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ ਦੋਸਤੋ।

0: ਦੁਆਬਾ ਰੇਡੀਓ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਫਰਾਈਡੇ ਵਾਲੇ ਦਿਨ ਲੈ ਕੇ ਹਾਜ਼ਰ ਹਾਂ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਸਮੇਂ ਦੇ ਮੁਤਾਬਕ ਭਾਰਤੀ ਸਮਾਂ 9:30 ਵਜੇ ਬਣ ਜਾਂਦਾ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ ਇਸ ਵਕਤ 7:10 ਹੋਏ ਹੈ ਤੇ ਭਾਰਤ ਦੀਆਂ ਘੜੀਆਂ ਦੇ ਉੱਤੇ 9:40 ਦਾ ਸਮਾਂ ਹੈ। ਬਾਕੀ ਮੁਲਕਾਂ ਦੇ ਮੁਤਾਬਕ ਜ਼ਰੂਰ ਸਮਾਂ ਸਾਰਨੀ ਤੁਹਾਨੂੰ ਪਤਾ ਹੀ ਹੈ, ਜ਼ਰੂਰ ਮਿਲਾ ਲਿਓ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸਾਰੇ ਯਾਰ ਅਮਰੀਕਾ ਵਾਲੇ ਵਿਆਹਾਂ ਦੇ ਵਿੱਚ ਕਹਿੰਦੇ ਰੁੱਝੇ ਹੋਏ ਨੇ ਜੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਵਿਆਹਾਂ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਹੈ। ਦਸੰਬਰ ਦਾ ਮਹੀਨਾ ਨਾਲ ਦੀ ਨਾਲ ਗਰਮੀ ਜਿਹੜੀ ਹੈ, ਦੀਵਾਲੀ, ਦੁਸਹਿਰਾ ਇੰਡੀਆ ਦੇ ਵਿੱਚ, ਉਸਦੇ ਨਾਲ ਹੀ ਜਿਹੜਾ ਸਮਾਪਤੀ ਦੇ ਜਿਹੜਾ ਇਹ ਤਿਉਹਾਰ ਵੀ ਸ਼ੁਰੂ ਹੋ ਜਾਂਦੇ ਹੈ, ਨਰਾਤਿਆਂ ਦਾ ਮੌਸਮ, ਹੋਰ ਸਾਰੀਆਂ ਚੀਜ਼ਾਂ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਬਰਕਰਾਰ ਰਾਬਤਾ ਇਸੇ ਤਰ੍ਹਾਂ ਰਹੇਗਾ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ, ਆਪਣੀ ਗੱਲਬਾਤ ਰੱਖ ਸਕਦੇ ਹੋ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਲਓ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ, ਜੋ ਕਿ ਅੱਜ ਬੜਾ ਹੀ ਖਾਸ ਦਿਹਾੜਾ ਹੈ। 31 ਜੁਲਾਈ 2026 ਦਾ ਦਿਹਾੜਾ, ਮਹੀਨਾ ਵੀ ਖਤਮ ਹੋ ਰਿਹਾ ਤੇ ਨਾਲ ਦੀ ਨਾਲ ਜਿਹੜਾ ਉਹਦੇ ਵਿੱਚ ਅਗਲੇ ਮਹੀਨੇ ਦਾ ਅਗਸਤ ਦਾ ਜਿਹੜਾ ਹੋ ਰਿਹਾ ਤੇ ਇਸੇ ਤਰ੍ਹਾਂ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ, ਖਾਸ ਦਿਹਾੜੇ ਦਾ ਜ਼ਿਕਰ ਕੀਤਾ ਤੇ

0: ਤਾਂ ਆਪਾਂ ਕਰ ਲਈਏ, ਭੁੱਲ ਨਾ ਜਾਈਏ। ਸਰਦਾਰ ਊਧਮ ਸਿੰਘ ਉਹਨਾਂ ਨੂੰ ਵੀ ਯਾਦ ਕਰਾਂਗੇ ਤੇ 31 ਜੁਲਾਈ ਦਾ ਅੱਜ ਦਾ ਜਿਹੜਾ ਵਿਚਾਰ ਆ ਉਹ ਲਿਖਦੇ ਨੇ। ਇਨਕਲਾਬੀ ਸ਼ਹੀਦਾਂ ਦੇ ਸਮਾਗਮ ਸ਼ਰਧਾ ਦੇ ਫੁੱਲ ਭੇਟ ਕਰਨ ਤੱਕ ਸੀਮਤ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਵਿਚਾਰਾਂ ਦੇ ਉੱਤੇ ਤੇ ਉਦੇਸ਼ਾਂ ਨੂੰ ਜਿਹੜਾ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ। ਜਿਵੇਂ ਅੱਜ ਕਹਿ ਲਓ ਕਿ ਸੰਗਰੂਰ ਸੁਨਾਮ ਇਲਾਕੇ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ, ਆਪਣੇ ਆਪ ਨੂੰ ਵਿਸ਼ੇਸ਼ ਪਾਰਟੀ ਵਿਸ਼ੇਸ਼ ਗੱਲਬਾਤ ਦੇ ਨਾਲ ਨਵਾਜਦੇ ਨੇ, ਆਪਣੀ ਪਿੱਠ ਥਾਪੜਦੇ ਆ, ਪਰ ਦੂਸਰੇ ਪਾਸੇ ਡਾਂਗਾਂ ਦੇ ਨਾਲ ਪੂਰੀ ਜਿਹੜੀ ਹੈ ਇਨਕਲਾਬ ਲਿਆਂਦਾ। ਤੇ ਮਾਨ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਜਾਣਾ ਉਹਨਾਂ ਦਾ ਔਖਾ ਹੋਇਆ ਪਿਆ ਤੇ ਦੇਖਦੇ ਆ ਅੱਗੇ ਜਾ ਕੇ ਕੀ ਕੀ ਹਾਲਾਤ ਬਣਦੇ ਆ। ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 31 ਜੁਲਾਈ 1658 ਦੇ ਵਿੱਚ ਲੈ ਚੱਲੀਏ, ਜਦੋਂ ਔਰੰਗਜ਼ੇਬ ਨੇ ਆਪਣੇ ਆਪ ਨੂੰ ਮੁਗਲ ਸਾਮਰਾਜ ਦਾ ਬਾਦਸ਼ਾਹ ਐਲਾਨ ਦਿੱਤਾ ਸੀ। 1880 ਦੇ ਵਿੱਚ ਹਿੰਦੀ ਦੇ ਉੱਤੇ ਜਿਹੜਾ ਉਰਦੂ ਦੇ ਪ੍ਰਸਿੱਧ ਲੇਖਕ ਨਾਵਲਕਾਰ ਪ੍ਰੇਮ ਚੰਦ ਮੁਨਸ਼ੀ ਦਾ ਬਨਾਰਸ ਦੇ ਨੇੜੇ ਜਨਮ ਹੋਇਆ ਤੇ 1907 ਦੇ ਵਿੱਚ ਮਾਰਕਸਵਾਦੀ ਇਤਿਹਾਸ ਲੇਖਣ ਦੇ ਜਿਹੜੇ ਨੇ ਮੋਢੀ ਡੀ ਡੀ ਕੌਸਾਬੀ ਦਾ ਜਿਹੜਾ ਗੋਆ ਦੇ ਵਿੱਚ ਜਨਮ ਹੁੰਦਾ। 1920 ਦੇ ਵਿੱਚ ਮੈਰਿਟ ਦੇ ਆਧਾਰਿਤ ਦੇ ਉੱਤੇ ਨੌਕਰੀਆਂ ਦੀ ਸ਼ੁਰੂਆਤ ਹੋਈ। 1920 ਦੇ ਵਿੱਚ ਹੀ ਬਾਲ ਗੰਗਾਧਰ ਤਿਲਕ ਦਾ ਜਿਹੜਾ ਦੇਹਾਂਤ ਹੋਇਆ। 1940 ਦੇ ਵਿੱਚ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਲੰਡਨ ਦੇ ਵਿੱਚ ਅੱਜ ਦੇ ਦਿਹਾੜੇ 'ਚ ਫਾਂਸੀ ਦਿੱਤੀ ਗਈ ਤੇ 1980 ਦੇ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਦੇਹਾਂਤ ਹੁੰਦਾ ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ। ਤੇ 1995 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਮੋਬਾਈਲ ਤੇ ਮੁੱਖ ਮੰਤਰੀ ਜੋਤੀ ਬਾਸੂ ਨੇ ਕੇਂਦਰੀ ਸੰਚਾਰ ਮੰਤਰੀ ਸੁਖ ਰਾਮ ਦੇ ਨਾਲ ਗੱਲਬਾਤ ਕੀਤੀ ਸੀ। ਸ਼ਹੀਦ ਊਧਮ ਸਿੰਘ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਕੇ ਤੇ ਨਾਲ ਆਪਾਂ ਅੱਗੇ ਵਧਦੇ ਹਾਂ, ਜਿਸ ਦੇ ਵਿੱਚ ਥੋੜਾ ਜਿਹਾ ਜ਼ਿਕਰ ਨਾਲ ਨਾਲ ਕਰਾਂਗੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਵੀ। ਸ਼ਹੀਦ ਊਧਮ ਸਿੰਘ ਉਹਨਾਂ ਦੀ ਜਦੋਂ ਗੱਲ ਪੈਂਦੀ ਹੈ ਤਾਂ ਉਹ ਕੁਰਬਾਨੀਆਂ, ਉਹ ਸ਼ਹੀਦੀਆਂ ਦੇਸ਼ ਦੇ ਲਈ ਵਫ਼ਾਦਾਰੀ ਯਾਦ ਆ ਜਾਂਦੀ ਹੈ ਜੋ ਅੱਜ ਦੇ ਨੇਤਾਵਾਂ ਦੇ ਵਿੱਚ ਨਹੀਂ ਦਿਖਦੀ। ਸ਼ਹੀਦ ਊਧਮ ਸਿੰਘ ਦਾ ਜਨਮ 26/12/1899 ਨੂੰ ਮਾਤਾ ਨਰੈਣੀ ਉਰਫ ਹਰਨਾਮ ਕੌਰ, ਪਿਤਾ ਚੂੜ ਸਿੰਘ ਉਰਫ ਟਹਿਲ ਸਿੰਘ ਦੇ ਘਰ ਦੇ ਵਿੱਚ ਹੁੰਦਾ। ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਦੇ ਨਾਲ ਸਿੱਖ ਸੈਂਟਰ ਜਤੀਮ ਖਾਨੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਆ। ਭਰਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਜਿਹੜਾ ਸੀ ਬਸਰੇ ਤੇ ਮੋਬਾਸਾ ਅਫਰੀਕਾ ਦੇ ਵਿੱਚ ਜਾ ਕੇ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜਲਿਆਂ ਵਾਲੇ ਕਾਂਡ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਵਾਪਸ ਆ ਕੇ ਅਕਾਲੀ ਬੱਬਰਾਂ ਤੇ ਹੋਰ ਦੇਸ਼ ਭਗਤਾਂ ਨੂੰ ਮਿਲੇ। ਊਧਮ ਸਿੰਘ ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖ ਜਿਹੜਾ ਦੇਖਿਆ ਜਾਵੇ ਤਾਂ ਉਸ ਪੱਖੋਂ ਪਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। 1924 ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵਿੱਚ ਗਦਰ ਪਾਰਟੀ ਦੀਆਂ ਗਤੀਵਿਧੀਆਂ 'ਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ ਤੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਹਨਾਂ ਦੇ ਆਦੇਸ਼ ਤੇ ਹੀ 27 ਜੁਲਾਈ 1927 ਨੂੰ ਵਾਪਸ ਭਾਰਤ ਜਿਹੜੇ ਆ ਗਏ। ਇੱਥੇ ਗੋਲੀ ਸਿੱਕਾ ਤੇ ਹਥਿਆਰ ਇਕੱਠੇ ਕੀਤੇ ਤੇ 30 ਅਗਸਤ 1927 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 4 ਸਾਲ ਜੇਲ੍ਹ ਵੀ ਕੱਟੀ। ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਵੀ ਜੇਲ੍ਹ ਦੇ ਵਿੱਚ ਸਨ। ਉਹਨਾਂ ਨੇ 13 ਮਾਰਚ 1940 ਨੂੰ ਲੰਡਨ ਦੇ ਵਿੱਚ ਸਰ ਮਾਈਕਲ ਗਵਰਨਰ ਅਡਵਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਜਲਿਆਂ ਵਾਲੇ ਬਾਗ ਦਾ ਜਿਹੜਾ ਸੀ ਸ਼ਹੀਦੀ ਦਾ ਜਿਹੜਾ ਸੀ ਬਦਲਾ ਲਿਆ ਸੀ। ਗ੍ਰਿਫ਼ਤਾਰੀ ਦੇ ਦਿੱਤੀ ਗਈ ਉਹਨਾਂ ਨੂੰ ਫਿਰ ਤੇ ਉਸ ਤੋਂ ਬਾਅਦ 31 ਜੁਲਾਈ ਅੱਜ ਦੇ ਦਿਹਾੜੇ ਤੇ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਉਹਨਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ, ਇਨਕਲਾਬ ਹੈ, ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ, ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ, ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨੀਵਾਂ ਜਿਹੜੀ ਹੈ ਕਰ ਲੈਂਦੀ ਹੈ ਤਾਂ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਦੇ ਉੱਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਕਹਿੰਦੇ ਰਹਾਂਗੇ। ਅਸੀਂ ਇਨਕਲਾਬ ਦੇ ਦਰ ਤੇ ਉੱਤੇ ਜਿਹੜਾ ਦਰਵਾਜ਼ੇ ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਦੇ ਲਈ ਵੀ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਸੀ। ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ ਤੇ ਲੁੱਟ ਕਸੁੱਟ ਵਾਲੇ ਨਿਜ਼ਾਮ ਦਾ ਅੰਤ ਹੋਇਆ। ਅਦਾਲਤੀ ਰਿਕਾਰਡ ਦੇ ਅਨੁਸਾਰ ਸ਼ੇਰ ਸਿੰਘ, ਉਦੇ ਸਿੰਘ, ਊਧਮ ਸਿੰਘ, ਫਰੈਂਕ ਬ੍ਰਾਜ਼ੀਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ ਕਿ 20 ਮਾਰਚ 1933 ਨੂੰ ਊਧਮ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤਾ ਗਿਆ ਸੀ। ਪੁਲਿਸ ਦੇ ਕੋਲ ਬਿਆਨ ਦਰਜ ਕਰਵਾਉਣ ਵੇਲੇ ਉਸਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਰੱਖਿਆ। ਫਿਰ ਉਹ ਲੰਡਨ, ਅਮਰੀਕਾ, ਫਰਾਂਸ, ਬੈਲਜੀਅਮ, ਹੰਗਰੀ, ਇਟਲੀ, ਜਰਮਨੀ, ਪੋਲੈਂਡ, ਸਵਿਟਜ਼ਰਲੈਂਡ ਤੇ ਫਿਰ ਦੁਬਾਰਾ ਅਮਰੀਕਾ ਚਲਿਆ ਗਿਆ। ਉਥੇ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹ ਰੂਸੀ ਬਾਲ ਸੇਵਕਾਂ ਦਾ ਜਿਹੜਾ ਸੀਗਾ ਉਹ ਹਮਾਇਤੀ ਸਨ ਤੇ ਉਹਨਾਂ ਦਾ ਨਿਸ਼ਾਨਾ ਸੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਹੀ ਦੇਸ਼ ਆਜ਼ਾਦ ਕਰਵਾਉਣਾ ਹੈ। ਇਹ ਸਨ ਦੋਸਤੋ ਸਰਦਾਰ ਊਧਮ ਸਿੰਘ ਉਹਨਾਂ ਦਾ ਜ਼ਿਕਰ ਤੇ ਅਗਲੀ ਗੱਲ ਕਰਦਿਆਂ ਮੁਹੰਮਦ ਰਫੀ ਹੋਣਾ ਦੀ ਸੰਖੇਪ ਦੇ ਵਿੱਚ। ਫਿਰ ਖਬਰਾਂ ਵੱਲ ਨੂੰ ਚੱਲਦੇ ਹਾਂ। ਮੁਹੰਮਦ ਰਫੀ ਸਾਹਿਬ ਆਵਾਜ਼ ਦੇ ਇਸ ਜਾਦੂਗਰ ਦਾ ਜਨਮ 24 ਦਸੰਬਰ ਦੇ ਵਿੱਚ 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਹਾਜੀ ਅਲੀ ਮੁਹੰਮਦ ਦੇ ਘਰ ਹੁੰਦਾ ਹੈ। 20 ਸਾਲ ਦੀ ਉਮਰ ਦੇ ਵਿੱਚ ਰਫੀ ਨੂੰ ਬਿਲਕਸ ਨਾਂ ਦੀ ਕੁੜੀ ਨੇ ਪਸੰਦ ਕਰਕੇ ਵਿਆਹ ਕਰਾ ਲਿਆ ਤੇ ਉਹਨਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਡੱਚ, ਸਿੰਧੀ, ਉਰਦੂ, ਤਾਮਿਲ, ਮਰਾਠੀ, ਭੋਜਪੁਰੀ, ਕੰਨੜ ਤੇ ਸਪੈਨਿਸ਼ ਭਾਸ਼ਾ ਦੇ ਵਿੱਚ ਗੀਤਾਂ ਤੋਂ ਇਲਾਵਾ ਭਜਨ, ਕਵਾਲੀਆਂ, ਗਜ਼ਲਾਂ ਤੇ ਆਵਾਜ਼ ਦੇ ਨਾਲ ਸ਼ਿੰਗਾਰਿਆ। ਪਹਿਲੀ ਵਾਰ 13 ਸਾਲ ਦੀ ਉਮਰ ਦੇ ਵਿੱਚ ਇੱਕ ਪਬਲਿਕ ਸ਼ੋਅ ਦੇ ਦੌਰਾਨ ਗੀਤ ਗਾਇਆ। ਉੱਥੇ ਬੈਠੇ ਸੰਗੀਤਕਾਰ ਨੇ ਆਵਾਜ਼ ਦੇ ਹੀਰੇ ਦੀ ਪਹਿਚਾਣ ਕਰਕੇ ਬੰਬਈ ਆਉਣ ਦੇ ਲਈ ਸੱਦਾ ਪੱਤਰ ਦੇ ਦਿੱਤਾ, ਪਰ ਉਸਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਆਪਣੇ ਕੈਰੀਅਰ ਸ਼ੁਰੂ ਕੀਤਾ ਸੀ। 1944 ਦੇ ਵਿੱਚ ਮੁਹੰਮਦ ਰਫੀ ਹੁਣਾਂ ਨੇ ਪਹਿਲੀ ਵਾਰ ਫਿਲਮ ਗੁਲ ਬਲੋਚ ਦੇ ਵਿੱਚ ਜਿੰਨਤ ਬੇਗਮ ਦੇ ਨਾਲ ਦੋ ਗਾਣੇ ਦੇ ਰੂਪ ਦੇ ਵਿੱਚ ਸੋਹਣੀਏ ਨੀ ਹੀਰੀਏ ਨੀ ਤੇਰੀ ਯਾਦ ਨੇ ਬਹੁਤ ਸਤਾਇਆ ਗਿਆ ਗਾਇਆ ਸੀਗਾ। ਉਸਦੀ ਪਹਿਲੀ ਫਿਲਮ ਗਾਉਂ ਕੀ ਗੋਰੀ ਸੀ, ਜਾਣੀ ਕਿ ਪਿੰਡ ਦੀ ਲੜਕੀ, ਗਾਉਂ ਕੀ ਗੋਰੀ ਤੇ ਪਰ ਪ੍ਰਸਿੱਧੀ ਫਿਲਮ ਜੁਗਨੂ ਤੋਂ ਮਿਲੀ। 1949 ਦੇ ਵਿੱਚ ਸਿਲਵਰ ਮੈਡਲ, 6 ਵਾਰ ਫਿਲਮ ਫੇਅਰ ਅਵਾਰਡ, 1967 ਦੇ ਵਿੱਚ ਪਦਮ ਸ਼੍ਰੀ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। 4/2/1980 ਨੂੰ ਲੰਕਾ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਉਸਦਾ ਜਿਹੜਾ ਗੀਤ ਸੁਣਨ ਦੇ ਲਈ 12 ਲੱਖ ਲੋਕ ਇਕੱਠੇ ਹੋਏ। 31 ਜੁਲਾਈ 1980 ਦੇ ਵਿੱਚ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਤੇ ਆਖਰੀ ਗੀਤ 26 ਜੁਲਾਈ 1980 ਨੂੰ ਸ਼ਾਮ ਫਿਰ ਉਦਾਸ ਹੋ ਉਦਾਸ ਕਿਉਂ ਹੈ ਜਿਹੜਾ ਗਾਇਆ ਗਿਆ। ਲਓ ਦੋਸਤੋ, ਇਹ ਸੀ ਦੋ ਉਹ ਰੂਹਾਂ ਜੋ ਹਰ ਕਿਸੇ ਦੇ ਦਿਲ ਦੇ ਵਿੱਚ ਧੜਕਦੀਆਂ ਨੇ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਸੰਸਾਰ ਦੇ ਲਈ ਜ਼ਿੰਦਗੀ ਦੇ ਆਪਣੀ ਵਾਰ ਜਾਂਦੇ ਆ, ਆਪਣਾ ਪੂਰਾ ਤਾਂ ਬਾਣ ਲਾ ਜਾਂਦੇ ਆ, ਉਹਨਾਂ ਨੂੰ ਹਮੇਸ਼ਾ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਯਾਦ ਰੱਖਿਆ ਜਾਂਦਾ ਹੈ। ਤੇ ਅਗਲੀ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਤੇ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਖਿੱਚਤੀ ਆ ਬੀਬੀ ਜਗੀਰ ਕੌਰ ਹੁਣਾਂ ਨੇ ਲਕੀਰ ਤੇ ਕੌਮ ਬਚਾਓ, ਤਿੰਨ ਤਿੰਨ ਬੱਚੇ ਜਮਾਓ, ਜਥੇਦਾਰ ਸਾਹਿਬ ਕਹਿ ਰਹੇ ਨੇ। ਰੱਦ ਹੋਵੇਗਾ ਸ਼ੈਗਨ ਸਮਝੌਤਾ, ਜਿਸ ਨੂੰ ਪੰਜਾਬੀ ਵਾਲੇ ਆਪਾਂ ਸ਼ੈਨੇਗਨ ਕਹਿ ਦਿੰਦੇ ਹਾਂ। ਯੂਰਪੀਅਨ ਕੰਟਰੀਆਂ ਦੇ ਵਿੱਚ ਜਦੋਂ ਆਪਾਂ ਘੁੰਮਦੇ ਹਾਂ, ਇਟਲੀ ਵਾਲਿਆਂ ਨੇ ਇਸ ਸਮਝੌਤੇ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਕੀਤੀ ਹੈ ਤੇ ਵਾਤਾਵਰਨ ਦੀ ਦੁਹਾਈ ਜਿਹੜੀ ਪਾ ਰਹੀ ਹੈ, ਇਲੈਕਟ੍ਰੋਨਿਕ ਜਿਹੜੇ ਵਹੀਕਲ ਨੇ, ਜਾਣੀ ਕਿ ਬਿਜਲੀ ਦੇ ਨਾਲ ਚੱਲਣ ਵਾਲੀਆਂ ਬੈਟਰੀ ਵਾਲੀਆਂ ਕਾਰਾਂ, ਉਹਨਾਂ ਨੇ ਪੂਰੀ ਅੱਤ ਮਚਾਈ ਹੋਈ ਹੈ ਚੀਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਡਿਸਟਰੋਏ ਕਰਨਾ ਬਹੁਤ ਜਿਹੜਾ ਸਿਹਤ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਵਾਤਾਵਰਨ ਦੇ ਨਾਲ ਵੀ ਖਿਲਵਾੜ ਹੋ ਰਿਹਾ। ਤੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਬਚਤ ਕਰਨੀ ਹੈ, ਵਾਤਾਵਰਨ ਨੂੰ ਬਚਾਉਣਾ ਹੈ, ਪਰ ਜੋ ਕਾਰਪੋਰੇਟ ਢਾਂਚਾ ਜਾਂ ਬਿਜ਼ਨਸਮੈਨ ਨੇ, ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੁਝ ਹੜ ਲਿਆਉਣਾ ਹੀ ਹੈ। ਦੂਸਰੇ ਪਾਸੇ ਕਿ ਪੰਜਾਬ ਇੱਕ ਨਵੇਂ ਮੋੜ ਦੇ ਉੱਤੇ ਖੜੇ ਆ, ਕਿ ਸਾਡੀ ਨੌਜਵਾਨੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੈ, ਕਿ ਦੇਸ਼ ਅਤੇ ਦੁਨੀਆਂ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਸਾਡੇ ਅੱਜ ਤੇ ਕੱਲ੍ਹ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ ਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕੁਝ ਨਾ ਕੁਝ ਤਾਲਮੇਲ ਬਿਠਾਈਏ ਤੇ ਗੱਲਬਾਤ ਅੱਗੇ ਚਲਾਈਏ। ਤਸਲੀਮਾ ਨਸਰੀਨ ਦੀ ਜਿਹੜੀ ਆ 19 ਸਾਲਾਂ ਦੇ ਬਾਅਦ ਵਾਪਸੀ ਹੋਈ ਹੈ ਕੋਲਕਾਤਾ ਦੇ ਵਿੱਚ, ਬਹੁਤ ਹੀ ਪ੍ਰਸਿੱਧ ਲੇਖਕ ਜਿਹਨੇ ਬਹੁਤ ਵੱਡੇ ਹਰਜਾਨੇ ਭਰੇ ਆ। ਜੇਲ੍ਹ ਕੱਲੀ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਨਹੀਂ ਹੁੰਦੀ, ਇਸ ਤਰ੍ਹਾਂ ਵੀ ਜੇਲ੍ਹਾਂ ਜਿਹੜੀਆਂ ਨੇ, ਕਿਤੇ ਨਾ ਕਿਤੇ ਕੁਝ ਲੋਕ ਹੈਗੇ ਆ ਜਿਹੜੇ ਆਪਣੀ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ। ਪੰਜਾਬ ਦੇ ਵਿੱਚ ਪੇਪਰ ਲੀਕ ਵਿਵਾਦ ਜਿਹੜਾ ਵੱਧ ਰਿਹਾ, ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਗਵਰਨਰ ਦੇ ਨਾਲ ਮੀਟਿੰਗ ਕੀਤੀ ਹੈ, ਬੈਠੇ ਨੇ, ਮੁੱਦੇ ਚੱਕੇ ਹੈ। ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਕਰਤਾਰਪੁਰ ਲਾਂਘੇ ਦਾ ਮੁੱਦਾ ਖੁੱਲ੍ਹਿਆ ਅੱਜ ਫਿਰ, ਤੇ ਬੇਅਦਬੀ ਸੋਧ ਐਕਟ ਜਿਹੜਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਪ੍ਰਵਾਸੀਆਂ ਦੇ ਸੰਕਟ ਜਿਹੜੇ ਨੇ ਵੱਧ ਰਹੇ ਨੇ ਤੇ ਅੰਤਰਰਾਸ਼ਟਰੀ ਰਾਜਨੀਤੀ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ, ਸਭ ਤੋਂ ਪਹਿਲਾਂ ਗੱਲਬਾਤ 19 ਸਾਲਾਂ ਬਾਅਦ ਘਰ ਵਾਪਸੀ ਦੀ, ਕਿਹਨੇ ਕੀਤੀ ਹੈ, ਕੌਣ ਹੈ, ਕੌਣ ਸ਼ਖਸੀਅਤ ਹੈ, ਉਹਨਾਂ ਦਾ ਜ਼ਿਕਰ ਕਰਦੇ ਹਾਂ। 19 ਸਾਲ ਬਾਅਦ ਘਰ ਵਾਪਸੀ ਹੋਈ ਹੈ। ਕੋਲਕਾਤਾ ਪਰਤੀ ਹੈ ਲੇਖਕਾ ਤਸਲੀਮਾ ਨਸਰੀਨ। 2007 ਦੇ ਵਿੱਚ ਹਿੰਸਕ ਵਿਰੋਧ ਤੋਂ ਬਾਅਦ ਛੱਡਣਾ ਪੈ ਗਿਆ ਸੀ ਸ਼ਹਿਰ। ਨਿਰਵਾਸਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਸ਼ੁੱਕਰਵਾਰ ਅੱਜ ਲਗਭਗ 19 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੋਲਕਾਤਾ ਪਹੁੰਚੀ ਹੈ। ਸਾਲ 2007 ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿਰੁੱਧ ਹੋਏ ਭਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਛੱਡਣ ਦੇ ਲਈ ਮਜਬੂਰ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਕੋਲਕਾਤਾ ਫੇਰੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਕੜੀ ਸੁਰੱਖਿਆ ਦੇ ਹੇਠਾਂ ਘੇਰੇ ਦੇ ਵਿੱਚ ਪਹੁੰਚੀ ਹੈ ਨਸਰੀਨ। ਹਿਊਮਨ ਰਾਈਟਸ ਬਿਓਂਡ ਫਰੰਟੀਅਰਸ ਤੇ ਹੋਰ ਸੰਸਥਾਵਾਂ ਦੇ ਦੁਆਰਾ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੇਗੀ। ਲੱਜਾ ਨਾਵਲ ਤੋਂ ਬਾਅਦ ਮਿਲਿਆ ਸਨ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ। 1962 ਦੇ ਵਿੱਚ ਮਹਿਮਨ ਸਿੰਘ ਬੰਗਲਾਦੇਸ਼ ਦੇ ਵਿੱਚ ਜਨਮੀ ਤੇ ਡਾਕਟਰ ਤੋਂ ਲੇਖਕਾ ਬਣੀ ਨਸਰੀਨ ਨੇ ਆਪਣੀਆਂ ਲਿਖਤਾਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ, ਧਰਮ ਨਿਰਪੱਖਤਾ ਤੇ ਧਾਰਮਿਕ ਕੱਟੜ ਪੰਥ ਦੀ ਆਲੋਚਨਾ ਨੂੰ ਮੁੱਖ ਜਿਹੜਾ ਮੁੱਦਾ ਬਣਾਇਆ ਸੀ। 1923 ਦੇ ਵਿੱਚ ਛਪੇ ਉਹਨਾਂ ਦੇ ਨਾਵਲ ਜਿਹੜਾ ਸੀ ਲੱਜਾ ਸ਼ੇਮ ਨੇ ਉਹਨਾਂ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਲਿਆਂਦਾ ਸੀ। ਇਸ ਦੇ ਵਿੱਚ ਬਾਬਰੀ ਮਸਜਿਦ ਢਾਂਚੇ ਜਾਣ ਤੋਂ ਬਾਅਦ ਜਿਹੜਾ ਸੀ ਢਾਹੇ ਜਾਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਇਆ ਅਤਿਆਚਾਰਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਕਿਤਾਬ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਕੱਟੜਪੰਥੀ ਸੰਗਠਨਾਂ ਦੇ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ 1994 ਦੇ ਵਿੱਚ ਉਹਨਾਂ ਨੂੰ ਦੇਸ਼ ਛੱਡਣਾ ਪਿਆ ਸੀ। ਨਸਰੀਨ 2004 ਦੇ ਵਿੱਚ ਭਾਰਤ ਸਰਕਾਰ ਤੋਂ ਮਿਲੇ ਰਿਹਾਇਸ਼ੀ ਪਰਮਿਟ ਤੋਂ ਬਾਅਦ ਕੋਲਕਾਤਾ ਆਈ। ਬੰਗਾਲੀ ਭਾਸ਼ਾ ਤੇ ਸੱਭਿਆਚਾਰ ਦੀ ਸਾਂਝ ਕਾਰਨ ਉਹ ਕੋਲਕਾਤਾ ਨੂੰ ਆਪਣਾ ਦੂਜਾ ਘਰ ਮੰਨਦੀ ਸੀ। ਉਹਨਾਂ ਦੀ ਸਵੈ ਜੀਵਨੀ ਜਿਹੜਾ ਹੈ ਦਿਵਿਖੰਡੀਤੋ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨਵੰਬਰ 2007 ਦੇ ਵਿੱਚ ਕੋਲਕਾਤਾ ਦੇ ਵਿੱਚ ਭਾਰੀ ਹਿੰਸਕ ਜਿਹੜੀ ਸੀ ਝੜਪਾਂ ਹੋਈਆਂ। ਤਤਕਾਲੀ ਲੈਫਟ ਫਰੰਟ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਸੀ। ਸਿਆਸੀ ਬਿਆਨਬਾਜ਼ੀ ਦੇ ਉੱਤੇ ਦੋਸ਼ ਲੱਗੇ। ਭਾਵੇਂ ਪੱਛਮੀ ਬੰਗਾਲ ਸਰਕਾਰ ਨੇ ਉਨ੍ਹਾਂ ਦੇ ਉੱਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਲਗਾਈ ਸੀ, ਪਰ ਨਸਰੀਨ ਦਾ ਕਹਿਣਾ ਰਿਹਾ ਕਿ ਸਰਕਾਰਾਂ ਨੇ ਉਨ੍ਹਾਂ ਨੂੰ ਵਾਪਸ ਆਉਣ ਜਾਂ ਸਾਹਿਤਕ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਨਸਰੀਨ ਦੀ ਵਾਪਸੀ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਵਿਧਾਇਕ ਸੌਰਵ ਸਿਕਦਾਰ ਅਤੇ ਆਗੂ ਕਿਆ ਘੋਸ਼ ਨੇ ਕਿਹਾ ਕਿ ਨਸਰੀਨ ਭਾਰਤ ਸਰਕਾਰ ਦੀ ਇਜਾਜ਼ਤ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੀਆਂ ਸਰਕਾਰਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਉਨ੍ਹਾਂ ਨੂੰ ਬੰਗਾਲ ਨਹੀਂ ਆਉਣ ਦਿੱਤਾ ਸੀ, ਜਦਕਿ ਭਾਜਪਾ ਵਿਚਾਰਾਂ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। 1992 ਤੇ 2000 ਦੇ ਵਿੱਚ ਆਨੰਦ ਪੁਰਸਕਾਰ ਦੇ ਨਾਲ ਸਨਮਾਨਿਤ ਨਸਰੀਨ ਦੱਖਣੀ ਏਸ਼ੀਆ ਦੀਆਂ ਸਭ ਤੋਂ ਚਰਚਿਤ ਲੇਖਕਾਵਾਂ ਦੇ ਵਿੱਚੋਂ ਜਿਹੜੀ ਹੈ ਇੱਕ ਹਨ। ਦੂਸਰੇ ਪਾਸੇ ਭਗਤ ਸਿੰਘ ਦੇ ਇਨਕਲਾਬੀ ਗੁਰੂ ਦੀ ਯਾਦ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ ਅੱਜ ਕੀਤਾ ਗਿਆ। ਉਹਦੇ ਵਿੱਚ ਸ਼ੁਰੂ ਕੀਤਾ ਗਿਆ ਇੱਕ ਖਾਸ ਐਵਾਰਡ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਗੁਰੂ ਅਤੇ ਨੈਸ਼ਨਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਆਜ਼ਾਦੀ ਘੁਲਾਟੀਏ ਪ੍ਰਿੰਸੀਪਲ ਸ਼ਬੀਲ ਦਾਸ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਖੋਜ ਐਵਾਰਡ ਸਥਾਪਿਤ ਕੀਤਾ ਗਿਆ। ਪ੍ਰਿੰਸੀਪਲ ਸ਼ਬੀਲ ਦਾਸ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਭਗਤ ਸਿੰਘ ਦੇ ਅਧਿਆਪਕ ਤੇ ਪ੍ਰਿੰਸੀਪਲ ਸਨ, ਜਿੱਥੋਂ ਭਗਤ ਸਿੰਘ ਉਨ੍ਹਾਂ ਨੇ 1923 ਦੇ ਵਿੱਚ ਆਪਣੀ FA ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਇਸ ਤੋਂ ਬਾਅਦ 1924 ਦੇ ਵਿੱਚ ਉਹ ਪੂਰਨ ਤੌਰ ਦੇ ਉੱਤੇ ਇਨਕਲਾਬੀ ਗਤੀਵਿਧੀਆਂ ਦੇ ਵਿੱਚ ਕੁੱਦ ਪਏ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਏ, ਜਿਸ ਨੂੰ 1928 ਦੇ ਵਿੱਚ ਭਗਤ ਸਿੰਘ ਦੀ ਪਹਿਲਕਦਮੀ ਦੇ ਉੱਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਇਆ ਗਿਆ ਸੀ। SSRA ਨੂੰ, ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਦੇ ਲਾਠੀਚਾਰਜ ਦਾ ਬਦਲਾ ਲੈਣ ਦੇ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰਨ ਤੇ ਬੋਲੀ ਗੂੰਗੀ ਅੰਗਰੇਜ਼ ਹਕੂਮਤ ਦੇ ਕੰਨ ਖੋਲਣ ਦੇ ਲਈ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿੱਚ ਧਮਾਕਾ ਕਰਨ ਦੇ ਲਈ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਸ਼ਬੀਲ ਦਾਸ ਨੇ ਆਪਣੇ ਵਿਦਿਆਰਥੀਆਂ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਵੋਰਾ ਅਤੇ ਰਾਮ ਚੰਦ ਨਾਲ ਜਿਹੜਾ ਮਿਲ ਕੇ ਲਾਹੌਰ ਵਿਖੇ ਨੌਜਵਾਨ ਸਭਾ ਭਾਰਤ ਸਭਾ ਜਿਹੜੀ ਸੀ NBS ਦੀ ਜਿਹੜੀ ਨੀਂਹ ਵੀ ਰੱਖੀ ਸੀ। 1947 ਦੀ ਵੰਡ ਤੋਂ ਬਾਅਦ ਪ੍ਰਿੰਸੀਪਲ ਸ਼ਬੀਲ ਦਾਸ ਅਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਜਲੰਧਰਾਂ ਵਸੇ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦਿਆਂ ਵੀ ਉਹ ਉਰਦੂ ਦੇ ਮਕਬੂਲ ਲੇਖਕ ਸਨ ਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਇੱਕ ਮਜ਼ਦੂਰ ਆਗੂ ਵਜੋਂ MP ਰਹੇ ਨੇ ਤੇ ਉਨ੍ਹਾਂ ਦੀ ਧੀ ਮਨੋਰਮਾ ਦੀਵਾਨ ਨੇ ਹਿੰਦੀ ਦੇ ਵਿੱਚ ਆਜ਼ਾਦੀ ਸੰਗਰਾਮ ਦੇ ਉੱਤੇ ਕਈ ਪੁਸਤਕਾਂ ਵੀ ਜਿਹੜੀਆਂ ਲਿਖੀਆਂ ਨੇ। ਪੇਪਰ ਲੀਕ ਮਾਮਲਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾਅਵਾ ਕਰ ਰਹੇ ਨੇ ਆਪਣੇ ਭਗਵੰਤ ਮਾਨ ਸਾਹਿਬ ਸੀਐਮ, ਸਾਡੇ ਰਾਜ ਦੇ ਵਿਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ, ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਚੁਣੌਤੀ ਦਿੱਤੀ ਹੈ। ਤੇ ਮਾਨ ਸਾਹਿਬ ਕਹਿੰਦੇ ਨੇ ਦੇਸ਼ ਭਰ ਦੇ ਵਿਚ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ਤੇ ਚੱਲ ਰਹੀ ਬਹਿਸ ਦੇ ਵਿਚਕਾਰ ਹੁਣ ਪੰਜਾਬ ਦੇ ਵਿਚ ਵੀ ਇਸ ਮੁੱਦੇ ਦੇ ਉੱਤੇ ਰਾਜਨੀਤਿਕ ਘਮਾਸਾਨ ਜਿਹੜਾ ਤੇਜ਼ ਹੋ ਰਿਹਾ। 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਜਿਹੜੀ ਹੈ ਵੱਲੋਂ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਗਈ ਸੀ ਜਿਹੜੀ ਪ੍ਰੀਖਿਆ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ। ਪ੍ਰੀਖਿਆ ਦੇ ਦੌਰਾਨ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਕੈਮਰੇ, ਬਲੂਟੁੱਥ ਏਅਰਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਕਹਿੰਦੇ ਨੇ ਬਰਾਮਦ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 4-4.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਇੱਕ ਵੀ ਪ੍ਰਤੀਯੋਗਤਾ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ। ਦੂਜੇ ਪਾਸੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ 2022 ਤੋਂ ਬਾਅਦ ਪੰਜਾਬ ਦੇ ਵਿਚ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਘੱਟੋ ਘੱਟ 6 ਵੱਡੀਆਂ ਪੇਪਰ ਲੀਕ ਜਾਂ ਜਿਹੜੀਆਂ ਧਾਂਦਲੀ ਦੀਆਂ ਘਟਨਾਵਾਂ ਵਾਪਰੀਆਂ ਨੇ। ਪੰਜਾਬ ਪੁਲਿਸ ਦਾ ਇਹਦੇ ਵਿਚ ਕਹਿਣਾ ਹੈ ਕਿ ਉਨ੍ਹਾਂ ਦਾ ਪੱਖ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਦੇ ਅਨੁਸਾਰ ਇਹ ਪ੍ਰੀ ਐਗਜ਼ਾਮ ਪੇਪਰ ਲੀਕ ਨਹੀਂ ਬਲਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨਾਲੋਜੀ ਦੀ ਵਰਤੋਂ ਦੇ ਨਾਲ ਕੀਤੀ ਗਈ ਰੀਅਲ ਟਾਈਮ ਨਕਲ ਦਾ ਮਾਮਲਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਅਕਾਲੀ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਵਿਚ ਹੋਏ ਜਿਹੜੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਜਿਹੜੀ ਮੰਗ ਕਰ ਲਈ ਹੈ। ਇਸ ਵਫਦ ਦੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਆਦਿ ਸ਼ਾਮਲ ਹੋਏ ਨੇ। ਵਫਦ ਨੇ ਰਾਜਪਾਲ ਦੇ ਕੋਲ ਬਰਨਾਲਾ ਦੇ ਵਿਚ ਸਫਾਈ ਕਾਮਿਆਂ ਦੇ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਵੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੇਪਰ ਲੀਕ ਅਤੇ ਨੌਕਰੀਆਂ ਦੇ ਵਿਚ ਧਾਂਦਲੀਆਂ ਦੇ ਦੋਸ਼ ਲਾਏ। ਰਾਜਪਾਲ ਦੇ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਚ ਦਰਜਨਾਂ ਪੇਪਰ ਲੀਕ ਦੇ ਮਾਮਲੇ ਹੋਏ ਨੇ ਤੇ ਨੌਕਰੀਆਂ ਦੇ ਵਿਚ ਵੱਡੀਆਂ ਧਾਂਦਲੀਆਂ ਹੋਈਆਂ ਨੇ ਜਿਨ੍ਹਾਂ ਦੀ CBI ਜਾਂਚ ਹੋਣੀ ਚਾਹੀਦੀ ਹੈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਕੇ ਪੇਪਰ ਲੀਕ ਦੀ ਜਿਹੜੀ ਗੱਲ ਸਵੀਕਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਵਿਚ ਘਪਲਾ, 10ਵੀਂ ਤੇ 12ਵੀਂ ਦੇ ਪੇਪਰ ਲੀਕ, ਟੈਟ ਪੇਪਰ ਲੀਕ ਅਤੇ ਖੇਤੀ ਵਿਕਾਸ ਅਫਸਰਾਂ ਦੀ ਭਰਤੀ ਆਦਿ ਵਿਚ ਭਾਰੀ ਧਾਂਦਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੁੱਪ ਜਿਹੜਾ B ਹੈ ਉਹਦੀਆਂ ਭਰਤੀਆਂ ਦੇ ਵਿਚ ਵੀ ਧਾਂਦਲੀ ਹੋਈ ਤੇ ਬਹੁਤੇ ਮਾਮਲਿਆਂ ਦੇ ਵਿਚ ਹਾਈ ਕੋਰਟ ਨੇ ਸਟੇਅ ਵੀ ਜਿਹੜਾ ਲਿਆ। CBI ਦੀ ਪੜਤਾਲ ਹੋਣ ਦੀ ਸੂਰਤ ਦੇ ਵਿਚ ਸਾਰੇ ਹੀ ਘਪਲੇਬਾਜ ਸਲਾਖਾਂ ਦੇ ਪਿੱਛੇ ਜਾਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਵਿਚ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਹੁਣ ਆਮ ਆਦਮੀ ਪਾਰਟੀ ਦੀ ਗੁੰਡਾ ਟੀਮ ਬਣ ਗਈ ਹੈ ਤੇ ਪੁਲਿਸ ਅਫਸਰ ਬੇਰਹਿਮੀ ਦੇ ਨਾਲ ਲੋਕਾਂ ਨੂੰ ਘੁੱਟ ਮਾਰ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿਚ ਇਹ ਆਵਾਜ਼ ਉਠਾਈ ਤੇ ਨਾਲ ਜਿਹੜਾ ਆਪਣਾ ਅੰਮ੍ਰਿਤਸਰ ਸਰਹੱਦ ਖੋਲਣ ਦਾ ਵੀ ਮੁੱਦਾ ਚੱਕਿਆ ਤੇ ਪੰਜਾਬ ਦੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਜਬਰ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੁਖਬੀਰ ਬਾਦਲ ਨੇ ਤੰਜ ਕੱਸਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਵਿਚ ਪੇਪਰ ਲੀਕ ਹੋ ਰਹੇ ਨੇ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਦੇ ਧਰਨੇ ਦੇ ਵਿਚ ਨੀਟ ਪੇਪਰ ਲੀਕ ਮਾਮਲੇ ਦੀ ਗੱਲ ਕਰ ਰਹੇ ਨੇ। ਦੂਸਰੇ ਪਾਸੇ ਧਰਮ ਦੇ ਮੁੱਦੇ ਨੇ ਤੇ ਉਹਦੇ ਵਿਚ ਜੋ ਦੇਖਣ ਨੂੰ ਮਿਲਦਾ ਹੈ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਪੰਜਾਬ ਦੇ ਵਿਚ ਨਸ਼ੇ ਦੀ ਹੋ ਰਹੀ ਹੈ ਹੋਮ ਡਿਲੀਵਰੀ ਤੇ ਕੌਮ ਬਚਾਉਣੀ ਹੈ ਤਾਂ ਭਾਈ ਸਿੱਖ ਜੋੜੇ ਪੈਦਾ ਕਰਨ, 3-3 ਬੱਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਦੇ ਵਿਚ ਦਿਨੋ ਦਿਨ ਗੰਭੀਰ ਹੁੱਦੇ ਨਸ਼ੇ ਦੇ ਮੁੱਦੇ ਦੇ ਉੱਤੇ ਡੂੰਘੀ ਚਿੰਤਾ ਜਿਹੜੀ ਪ੍ਰਗਟਾਈ ਹੈ ਤੇ ਸੂਬੇ ਦੇ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਕਹਿੰਦੇ ਹੋ ਰਹੀ ਹੈ ਜੋ ਇੱਥੇ ਦੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਵੱਡਾ ਖਤਰਾ ਹੈ। ਜਥੇਦਾਰ ਗੜਗੱਜ ਸ਼ੁੱਕਰਵਾਰ ਨੂੰ ਫਰੀਦਕੋਟ ਵਿਖੇ ਪਹੁੰਚੇ। ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਦੇ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤੇ ਸਥਾਨਕ ਸ਼ਰਧਾਲੂਆਂ ਵੱਲੋਂ ਮਾਰਚ ਦਾ ਜਿਹੜਾ ਨਿੱਘਾ ਆਪਣਾ ਸਵਾਗਤ ਜਿਹੜਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਖ ਕੌਮ ਨੂੰ ਦਰਪੇਸ਼ ਸਮਾਜਿਕ, ਸਭਿਆਚਾਰਕ ਤੇ ਆਬਾਦੀ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਆਮ ਘਰੇਲੂ ਸਮਾਨ ਵਾਂਗ ਆਸਾਨੀ ਦੇ ਨਾਲ ਉਪਲਬਧ ਹੋ ਰਹੇ ਨੇ ਤੇ ਉਨ੍ਹਾਂ ਇਸ ਲਾਹਨਤ ਨੂੰ ਠੱਲ ਪਾਉਣ ਦੇ ਲਈ ਸਮਾਜਿਕ ਪੱਧਰ ਦੇ ਉੱਤੇ ਤੁਰੰਤ ਵੱਡੇ ਉਪਰਾਲੇ ਕਰਨ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਦਾ ਜਵਾਬ ਰੱਦ ਕੀਤੇ ਜਾਣ ਤੋਂ ਬਾਅਦ ਰੇੜਕਾ ਬਰਕਰਾਰ ਹੋ ਗਿਆ। ਸਰਕਾਰ ਵੱਲੋਂ ਭੇਜੇ ਦਸਤਾਵੇਜ਼ ਦੇ ਵਿੱਚ ਸਿਰਫ 15 ਜਿਹੜੇ ਨੇ ਇਤਰਾਜ਼ਾਂ ਦੇ ਉੱਤੇ ਨੁਕਤਿਆਂ ਸੰਬੰਧੀ ਜਵਾਬ ਜਿਹੜੇ ਸ਼ਾਮਲ ਨੇ, ਬਾਕੀ ਸਾਰਾ ਕੁਝ ਨਹੀਂ ਕੀਤਾ ਗਿਆ। ਜਾਗਤ ਜੋਤ ਸ੍ਰੀ ਗੁਰੂ ਸਾਹਿਬ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਸਰਕਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਬਣਿਆ ਅੜਿੱਕਾ ਫਿਲਹਾਲ ਜਿਵੇਂ ਦਾ ਤਿਵੇਂ ਬਣਿਆ ਹੋਇਆ। ਜੇਕਰ ਸਰਕਾਰ ਇਤਰਾਜ਼ਯੋਗ ਮੱਦਾਂ ਨਹੀਂ ਹਟਾਉਂਦੀ ਤਾਂ ਮਾਮਲਾ ਮੁੜ ਭਖ ਸਕਦਾ ਹੈ। ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਸੰਤੁਸ਼ਟ ਨਹੀਂ ਹੋਏ ਨੇ ਤੇ ਉਨ੍ਹਾਂ ਨੇ ਸਵਾਲ ਚੁੱਕੇ ਨੇ। ਇਸੇ ਮੁੱਦੇ ਦੇ ਉੱਤੇ ਜਿਹੜਾ ਉਨ੍ਹਾਂ ਨੇ ਬੋਲਦਿਆਂ ਕਿਹਾ, ਗੱਲ ਹੋਰ ਖੋਲੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ 2 ਵਾਰ ਇਤਰਾਜ਼ ਭੇਜੇ ਜਾ ਚੁੱਕੇ ਨੇ ਤੇ ਇਤਰਾਜ਼ਯੋਗ ਮੱਦਾਂ ਹਟਾਉਣ ਵਾਸਤੇ ਆਖਿਆ ਗਿਆ ਸੀ, ਪਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦੇ ਨਾਲ ਨੱਥੀ ਕੀਤੇ ਗਏ ਦਸਤਾਵੇਜ਼ ਦੇ ਵਿੱਚ 15 ਇਤਰਾਜ਼ਾਂ ਦੇ ਬਾਰੇ ਸਿਰਫ ਜਵਾਬ ਹੀ ਭੇਜਿਆ ਗਿਆ। ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਦਸਤਾਵੇਜ਼ ਦੀਆਂ ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਨਤਕ ਕੀਤੀਆਂ ਗਈਆਂ ਨੇ। ਇਸ ਦੀ PDF ਜਿਹੜੀ ਹੈ ਕਾਪੀ ਮੀਡੀਆ ਨੂੰ ਵੀ ਦੇ ਦਿੱਤੀ ਗਈ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਆਖਿਆ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਅਤੇ ਦਸਤਾਵੇਜ਼ ਦੀਆਂ ਕਾਪੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਵੀ ਆਮ ਲੋਕਾਂ ਦੇ ਲਈ ਜਨਤਕ ਕੀਤਾ ਜਾਵੇਗਾ ਤਾਂ ਜੋ ਸਾਰੀ ਸਿੱਖ ਸੰਗਤ ਇਸ ਦੇ ਬਾਰੇ ਜਾਣ ਸਕੇ। ਇੱਕ ਖਬਰ ਲੈ ਕੇ ਹੋਰ ਦੋਸਤੋ ਤੇ ਅੱਗੇ ਵੱਧਦੇ ਹਾਂ, ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਅਵਾਰਾ ਪਸ਼ੂਆਂ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਹਾਦਸਿਆਂ ਦੇ ਕਾਰਨ ਜੋ ਕੁਝ ਵਾਪਰਦਾ ਹੈ ਉਹਦੇ ਵਿੱਚ ਮੁਆਵਜ਼ੇ ਦੇ ਲਈ ਵਿਧੀ ਤਿਆਰ ਕਰੋ ਕਹਿ ਦਿੱਤਾ ਗਿਆ। ਸੁਪਰੀਮ ਕੋਰਟ ਦਾ ਕੇਂਦਰ ਅਤੇ ਸੂਬਿਆਂ ਨੂੰ ਹੁਕਮ ਆ ਗਿਆ। ਸੜਕਾਂ ਦੇ ਉੱਤੇ ਅਵਾਰਾ ਪਸ਼ੂਆਂ ਕਾਰਨ ਜਿਹੜਾ ਹੋਣ ਵਾਲੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਹਾਦਸਿਆਂ ਦੇ ਵਿੱਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇੱਕ ਵਿਧੀ ਤਿਆਰ ਕਰਨ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਕਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਤੇ ਇੱਕ ਯਕੀਨੀ ਬਣਾਇਆ ਜਾਣਾ ਚਾਹੀਦਾ ਕਿ ਉਹ ਹਰ ਦਿਨ ਦੇ ਅੰਤ ਦੇ ਵਿੱਚ ਆਪਣੇ ਨਿਰਧਾਰਿਤ ਟਿਕਾਣਿਆਂ ਦੇ ਉੱਤੇ ਵਾਪਸ ਪਰਤਣ। ਬੈਂਚ ਨੇ ਕਿਹਾ ਕਿ ਜਿਹੜੇ ਸੂਬਿਆਂ ਨੇ ਪਸ਼ੂਆਂ ਦੇ ਨਾਲ ਸੰਬੰਧਿਤ ਆਪਣੇ ਖੁਦ ਦੇ ਕਾਨੂੰਨ ਬਣਾਏ ਨੇ ਉਨ੍ਹਾਂ ਨੂੰ ਅੱਖਰ ਅਤੇ ਭਾਵਨਾ ਦੇ ਵਿੱਚ ਉਨ੍ਹਾਂ ਦੀ ਪੂਰੀ ਅਤੇ ਤੁਰੰਤ ਲਾਗੂ ਨੂੰ ਜਿਹੜਾ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣੇ ਚਾਹੀਦੇ ਅਤੇ ਸਮਰਥ ਅਥਾਰਟੀ ਦੇ ਵੱਲੋਂ ਉਚਿਤ ਸਮਝੇ ਜਾਣ ਦੇ ਅਨੁਸਾਰ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਨਿਯਮ ਬਣਾਏ ਜਾ ਸਕਦੇ ਨੇ ਤਾਂ ਜੋ ਪੈਦਲ ਯਾਤਰੀਆਂ ਦਾ ਜਾਂ ਵਾਹਨਾਂ ਦੋਵਾਂ ਦੇ ਸ਼੍ਰੇਣੀ ਦੇ ਮਾਮਲਿਆਂ ਦੇ ਵਿੱਚ ਗਊਆਂ ਪਸ਼ੂਆਂ ਦੇ ਨਤੀਜੇ ਵਜੋਂ ਹੋਣ ਵਾਲੇ ਹਾਦਸਿਆਂ 'ਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇੱਕ ਵਿਧੀ ਜਿਹੜੀ ਵਿਕਸਿਤ ਕੀਤੀ ਜਾ ਸਕੇ ਤੇ ਕੋਰਟ ਕਹਿੰਦਾ ਜੇ ਤੁਸੀਂ ਉਦਾਂ ਨੱਥ ਨਹੀਂ ਪਾਉਣੀ ਤੇ ਫਿਰ ਤੁਹਾਨੂੰ ਅਸੀਂ ਨੱਥ ਪਾਉਂਦੇ ਹਾਂ ਜਦੋਂ ਜੁਰਮਾਨੇ ਦੇਣੇ ਪੈਣਗੇ ਨਾ ਤਾਂ ਫਿਰ ਆਪੇ ਹੀ ਤੁਸੀਂ ਕੁਝ ਨਾ ਕੁਝ ਕਰੋਗੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ। ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਾਰੇ ਪਸ਼ੂਆਂ ਦੀ ਟੈਗਿੰਗ ਨੂੰ ਲਾਜ਼ਮੀ ਬਣਾਇਆ ਜਾਵੇ ਜਿਸ ਦੇ ਨਾਲ ਉਨ੍ਹਾਂ ਦੇ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਸੇਵਾ ਨੂੰ ਯਕੀਨੀ ਬਣਾਉਣ ਅਤੇ ਵੈਟਨਰੀ ਚੈੱਕਅਪ ਦੇ ਉੱਤੇ ਟੀਕਾਕਰਨ ਦੇ ਨਾਲ ਜੋੜਨ ਦੇ ਵਿੱਚ ਮਦਦ ਮਿਲਦੀ ਹੈ। ਬੈਂਚ ਨੇ ਕਿਹਾ ਕਿ ਆਰਥਿਕ ਤੌਰ ਦੇ ਉੱਤੇ ਉਪਯੋਗੀ ਉਦੇਸ਼ ਪੂਰਾ ਕਰਨ ਤੋਂ ਬਾਅਦ ਜਾਨਵਰਾਂ ਨੂੰ ਛੱਡ ਦਿੱਤੇ ਜਾਣ ਦੀ ਹਕੀਕਤ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ। ਅਜਿਹਾ ਫੈਸਲਾ ਕਰਨ ਵਾਲੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਤੇ ਅਜਿਹੇ ਜਾਨਵਰਾਂ ਨੂੰ ਉਚਿਤ ਅਥਾਰਟੀ ਰਾਹੀਂ ਚਲਾਏ ਜਾਂਦੇ ਸ਼ੈਲਟਰਾਂ ਦੇ ਵਿੱਚ ਸੁਰੱਖਿਅਤ ਤਬਦੀਲੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਅਜਿਹੇ ਸ਼ੈਲਟਰਾਂ ਦੇ ਅਧਿਕਾਰਾਂ ਨੂੰ ਅਜਿਹੀ ਤਬਦੀਲੀ ਨੂੰ ਸਵੀਕਾਰ ਕਰਦਿਆਂ ਇੱਕ ਰਸੀਦ ਜਾਰੀ ਕਰਨੀ ਚਾਹੀਦੀ ਹੈ ਤੇ ਅਜਿਹੇ ਜਾਨਵਰਾਂ ਦੇ ਵੇਰਵਿਆਂ ਨੂੰ ਟੈਗਿੰਗ ਦੇ ਡਾਟਾਬੇਸ ਦੇ ਵਿੱਚ ਦਰਜ ਬਦਲਣਾ ਚਾਹੀਦਾ ਤੇ ਬੈਂਚ ਨੇ ਅੱਗੇ ਇਹ ਵੀ ਕਿਹਾ ਨਾਲ ਕਿ ਅਦਾਲਤ ਨੇ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਟੈਗਿੰਗ ਰਿਕਾਰਡਾਂ ਦਾ ਡਿਜੀਟਾਈਜੇਸ਼ਨ ਅਤੇ ਇਨ੍ਹਾਂ ਸ਼ੈਲਟਰਾਂ ਦਾ ਸੁਚਾਰੂ ਸੰਚਾਲਨ ਸਹੀ ਢੰਗ ਦੇ ਨਾਲ ਕੀਤਾ ਜਾਵੇ ਤੇ ਅਧਿਕਾਰੀ ਹਰ ਕਾਰਪੋਰੇਸ਼ਨ ਵਿਭਾਗ ਦੇ ਵਿੱਚ ਇੱਕ ਖਾਸ ਅਧਿਕਾਰੀ ਨੂੰ ਨੋਡਲ ਅਧਿਕਾਰੀ ਵਜੋਂ ਤੈਨਾਤ ਕਰ ਸਕਦੇ ਨੇ। ਇਹ ਜਿਹੜਾ ਨਿਰਦੇਸ਼ ਇੱਕ ਔਰਤ ਦੇ ਵੱਲੋਂ ਦਾਖਲ ਕੀਤੀ ਗਈ ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਆਇਆ, ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਨੇ ਉਸ ਨੂੰ ਦਿੱਤੇ ਗਏ 29.32 ਲੱਖ ਰੁਪਏ ਦੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਸੀ। ਔਰਤ ਦੇ ਪਤੀ ਨੂੰ ਸੜਕ ਤੇ ਤੁਰਦਿਆਂ ਇੱਕ ਅਵਾਰਾ ਸਾਂਹ ਨੇ ਟੱਕਰ ਮਾਰ ਦਿੱਤੀ ਸੀ, ਜਿਸ ਦੇ ਕਾਰਨ ਉਸਦੇ ਸਿਰ ਦੇ ਵਿੱਚ ਸੱਟ ਲੱਗੀ ਤੇ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਔਰਤ ਨੇ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਸਿੰਗਲ ਜੱਜ ਬੈਂਚ ਨੇ ਮ੍ਰਿਤਕ ਦਾਅਵੇਦਾਰਾਂ ਦੀ ਆਮਦਨ, ਉਮਰ ਅਤੇ ਹੋਰ ਕਾਰਕਾਂ ਦੇ ਆਧਾਰ ਦੇ ਉੱਤੇ ਮੋਟਰ ਵਹੀਕਲਸ ਐਕਟ 1988 ਦੇ ਤਹਿਤ ਮੁਆਵਜ਼ਾ ਦੇਣ ਦੇ ਸਿਧਾਂਤਾਂ ਨੂੰ ਲਾਗੂ ਕਰਦਿਆਂ ਮੁਆਵਜ਼ਾ ਤੈਅ ਕੀਤਾ ਸੀ ਤੇ ਪ੍ਰਦਾਨ ਕੀਤਾ ਸੀ। ਡਿਵੀਜ਼ਨ ਬੈਂਚ ਨੇ ਸਿਰਫ ਇਸ ਆਧਾਰ ਦੇ ਉੱਤੇ ਸਿੰਗਲ ਜੱਜ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਕਿ ਤੱਥਾਂ ਦੇ ਵਿਵਾਦਿਤ ਮੁੱਦਿਆਂ ਦੇ ਉੱਤੇ ਧਾਰਾ 226 ਦੇ ਅਧਿਕਾਰ ਖੇਤਰ ਚ ਤਹਿਤ ਜਿਹੜਾ ਫੈਸਲਾ ਨਹੀਂ ਕੀਤਾ ਜਾ ਸਕਦਾ। ਪਰ ਜਿੰਨੀਆਂ ਰਿਪੋਰਟਾਂ ਜਾਣਗੀਆਂ ਮੁਆਵਜ਼ੇ ਦੇਣੇ ਪੈਣਗੇ, ਆਪੇ ਹੀ ਸਰਕਾਰਾਂ ਦੇ ਕੰਨ ਖੁੱਲਣਗੇ। ਤੇ ਦੋਸਤੋ, ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਜਾ ਕੇ ਕਰਦਿਆਂ ਨਾਲ ਹਰਸਿਮਰਤ ਕੌਰ ਬਾਦਲ ਹੋਣਾ ਨੇ ਮੁੱਦਾ ਚੱਕਿਆ ਤੇ ਉਹ ਸਪਸ਼ਟੀਕਰਨ ਮੰਗੇ ਆ ਕੇਂਦਰ ਦੇ ਕੋਲੋਂ। ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜਿਹੀ ਆਡੀਓ ਸੁਣਾਉਂਦੇ ਆ ਤੁਹਾਨੂੰ, ਬੀਬੀ ਆਪਣੇ ਆਪਣੇ ਬੀਬੀ ਜਗੀਰ ਕੌਰ ਹੋਣਾ ਦੀ ਇੱਕ ਆਡੀਓ ਹੈ, ਉਹ ਤੁਹਾਡੇ ਨਾਲ ਸਾਂਝੀ ਕਰਦੇ ਆ, ਫਿਰ ਆਪਾਂ ਨਾਲ ਨਾਲ ਲਾਈਨਾਂ ਖੋਲਦੇ ਆ। ਬੀਬੀ ਜਗੀਰ ਕੌਰ ਹੋਣਾ ਨੇ ਜਿਹੜੀ ਇੱਕ ਲਕੀਰ ਖਿੱਚ ਦਿੱਤੀ ਹੈ
1: ਮੈਨੂੰ ਕਹਿੰਦਾ ਸੀ ਬੁਢਾਣਾ। ਮੈਂ ਜਦੋਂ ਕਹਿੰਦੀ ਸੀ ਨਾ, ਮੇਰੀ ਲੜਾਈ ਰਹੀ ਇੰਨਾ, ਕਾਹਦੇ ਇਕੱਠੇ ਰਹਿਣਾ ਜੀ ਅਸੀਂ, ਕਾਹਦੇ ਇਕੱਠੇ ਰਹਿਣਾ। ਹੁਣ ਉੱਥੇ ਉੱਜੜ ਗਿਆ ਵਿਹੜਾ, ਉਹਦੇ ਆਪਾਂ ਇਕੱਠੇ ਹੋਈ ਗਏ ਸਾਰੇ। ਉਹ ਤੇ ਕਹਿੰਦੇ ਸਾਨੂੰ ਮੰਨੋ, ਮੁੱਖ ਮੰਤਰੀ ਕਿੱਦਾਂ ਮੰਨ ਲਈਏ ਜਿਸ ਬੰਦੇ ਨੂੰ ਇਹ ਮੰਨਣ ਨਾ ਮੰਨਣ, ਪਰ ਮੈਂ ਨੀ ਮੰਨਦੀ। ਉਹਨਾਂ ਲੋਕਾਂ ਨੂੰ ਅੱਗੇ ਲਾਇਆ ਜਿਹੜੇ ਕਿ ਸਮੈਕਾਂ ਨਾਲ ਸੰਬੰਧਿਤ ਹੈ, ਜਿਹੜੇ ਕਿ ਗੈਂਗਸਟਰਾਂ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਕੇਵਲ ਪੈਸਾ ਕਮਾਇਆ, ਲਾਂਤਾਂ ਖੱਟੀਆਂ, ਉਹ ਲੋਕਾਂ ਨੂੰ ਅੱਜ ਲੀਡਰ ਬਣਾ ਕੇ ਅੱਗੇ ਲਾਇਆ ਹੋਇਆ। ਜਿਹੜਾ ਤੁਹਾਨੂੰ ਮੰਨਦਾ ਨਹੀਂ ਉਹਦੀ ਫੋਟੋ ਲਾ ਦਿੰਦੇ ਹੋ। ਬੀਬੀ ਸਤਵੰਤ ਕੌਰ ਉਹ ਕਹਿੰਦੀ ਮੈਂ ਤੁਹਾਡਾ ਹਿੱਸਾ ਹੀ ਨਹੀਂ, ਤੇ ਕਦ ਨੀ ਲਾਉਣੇ ਉੱਥੇ ਫੋਟੋ। ਤੇ ਜਗੀਰ ਕੌਰ ਤੁਹਾਡੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਇਹਨੂੰ ਅਕਸੈਪਟ ਹੀ ਨਹੀਂ ਕਰਦੇ। ਸਾਰਾ ਹੀ ਪਰਿਵਾਰ ਜਿਹੜਾ ਸਰਦਾਰ ਤਰਸੇਮ ਸਿੰਘ ਜੀ ਦਾ, ਪੂਰਾ ਤਰਸੇਮ ਸਿੰਘ ਦਾ ਪਰਿਵਾਰ ਉੱਥੇ ਡਿੰਪੇ ਨੂੰ ਵੋਟਾਂ ਪਵਾ ਰਿਹਾ ਸੀ, ਵਰਕਰੀ ਕਰ ਰਿਹਾ ਸੀ। ਅੱਜ ਪੰਥ ਦੇ ਮਤੇ ਅੱਜ ਸਿੱਖਾਂ ਨੇ 6 ਜਮਾਤਾਂ ਬਣਾ ਲਈਆਂ, 6 ਜਮਾਤਾਂ। ਅਕਾਲੀ ਦਲ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਵਾਰਸ ਪੰਜਾਬ, ਅਕਾਲੀ ਦਲ ਪੰਥਕ, ਪਤਾ ਨੀ ਕਿਹੜੇ ਕਿਹੜੇ ਅਕਾਲੀ ਦਲ ਬਣ ਗਏ। ਨਾ ਵਾਰਸ ਪੰਜਾਬ ਆਪਣੇ ਆਪ ਨੂੰ ਪੰਥ ਸਮਝਦਾ, ਨਾ ਮਾਨ ਆਪਣੇ ਆਪ ਨੂੰ ਪੰਥ ਸਮਝਦਾ, ਨਾ ਕੋਈ ਹੋਰ ਸਮਝਦਾ, ਕੇਵਲ ਅਸੀਂ ਪੰਥ ਆ ਨਾ। ਅਸੀਂ ਕਾਬਲੀਅਤ ਨੀ ਜਾਣਦੇ, ਜਿਸ ਬੰਦੇ ਦਾ ਰਾਜਨੀਤਿਕ ਪਿਛੋਕੜ ਨੀ ਜਾਣਦੇ, ਜਿਸ ਵਿਅਕਤੀ ਨੇ ਕੋਈ ਪੰਜਾਬ ਲਈ, ਪੰਜਾਬੀਆਂ ਲਈ, ਪੰਥ ਲਈ ਕਦੀ ਦੇਣ ਨਾ ਦਿੱਤੀ ਹੋਵੇ, ਉਹਨੂੰ ਅੱਗੇ ਲਾ ਕੇ ਬਿਠਾ ਦੋ ਕੌਮ ਦੇ। ਚਾਨੀ ਜੀ ਤੋਂ ਬਿਨਾਂ ਹੀ ਮੈਂ ਕਹਿ ਦਿੰਦੀ ਹਾਂ ਸਰਕਾਰ ਦਾ ਹਿੱਸਾ ਬਣਾਂਗੇ। ਤੁਹਾਨੂੰ ਤਾਕਤ ਚਾਹੀਦੀ ਹੈ ਨਾ, ਪਾਵਰ ਚਾਹੀਦੀ ਹੈ ਨਾ। ਅੱਜ ਅਲਾਇੰਸ ਨਹੀਂ ਹੋਏਗਾ, ਜਿੱਤ ਜਾਵਾਂਗੇ, 15 ਜਿੱਤੀਏ, 20 ਜਿੱਤੀਏ, 25 ਜਿੱਤੀਏ, ਬਾਅਦ ਚ ਅਸੀਂ ਅਲਾਇੰਸ ਕਰ ਲਾਂਗੇ
0: ਜੀ। ਦੋਸਤੋ, ਇਹ ਸੀ ਬੀਬੀ ਜਗੀਰ ਕੌਰ ਹੋਣਾ ਦੀ ਦਿਲ ਨੂੰ ਟੁੰਮਣ ਵਾਲੀ ਤੇ ਸੱਚੀਆਂ ਗੱਲਾਂ ਦੀ ਗੱਲਬਾਤ। ਤੇ ਅੱਗੇ ਆਪਾਂ ਵੱਧਦਿਆਂ ਇਸੇ ਮੁੱਦਿਆਂ ਨੂੰ ਅੱਗੇ ਵਧਾਉਂਦੇ ਹਾਂ ਤੇ ਆਪਣੇ ਨਾਲ ਸੁਰਿੰਦਰ ਕੁਮਾਰ ਜੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ, ਇੱਕ ਮੁੱਦਾ ਉਹਨਾਂ ਨਾਲ ਡਿਸਕਸ ਕਰਾਂਗੇ। ਤੇ ਉਸ ਤੋਂ ਪਹਿਲਾਂ ਸੱਦਾ ਪੱਤਰ ਦਿੰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਹੋ ਜੀ।
2: ਹਾਲ ਚਾਲ ਠੀਕ ਹੈ ਜੀ।
0: ਜੀ,
2: ਤੇ ਮੈਨੂੰ ਲੱਗਦਾ ਤੁਸੀਂ ਮੇਰੀ ਆਵਾਜ਼ ਮਿਊਟ ਕੀਤੀ ਹੁੰਦੀ ਪਹਿਲਾਂ। ਉਹ ਬੀਬੀ ਜਗੀਰ ਕੌਰ ਵਾਲੀ ਨਾ ਜੀ, ਆਵਾਜ਼ ਬਹੁਤ ਘੱਟ ਆ ਰਹੀ ਸੀ ਜੀ, ਮੈਂ ਤਾਂ ਕਰਕੇ ਬਾਰ ਕੀਤਾ ਵੀ ਸੀ ਰਿਕੁਐਸਟ
0: ਜੀ,
2: ਤੇ ਉਹ ਥੋੜੀ ਤੰਗੀ ਆ ਰਹੀ ਸੀ। ਚਲੋ ਬਾਅਦ ਦੇ ਵਿੱਚ ਜਿਹੜਾ ਹੈਗਾ ਆਡੀਓ ਸੀ ਸੁਣਿਆ ਜਾ ਸਕਦਾ। ਹਾਂਜੀ, ਚਲੋ
0: ਠੀਕ ਹੈ ਜੀ।
2: ਤੇ ਐਨੀਵੇ ਜੀ, ਅੱਜ ਨਾ ਜੀ ਸਾਡੇ ਨਾਲ ਜੁੜੇ ਆ ਸੁਰਿੰਦਰ ਕੁਮਾਰ ਪੱਡਾ ਜੀ, ਇਹਨਾਂ ਦੀ ਸਮੱਸਿਆ ਇਹ ਵੈਸੇ ਮੈਨੂੰ ਆਪਣੀ ਦੱਸ ਗਏ ਹੈਗੇ, ਮੈਂ ਐਕਸਪਲੇਨ ਕਰ ਦੂੰਗਾ। ਪਹਿਲਾਂ ਇਹਨਾਂ ਦੀ ਜ਼ਬਾਨੀ ਜਿਹੜੀ ਆ ਇਹਨਾਂ ਦੀ ਗੱਲ ਲੈ ਲਓ, ਫਿਰ ਇਹਨਾਂ ਤੋਂ ਫਿਰ ਆਫ ਲੈ ਕੇ ਤੇ ਬਾਅਦ ਦੇ ਵਿੱਚ ਮੈਂ ਇਹਨਾਂ ਦੀ ਡਿਟੇਲ ਦੱਸ ਦਿਆਂਗਾ ਜੀ।
0: ਜੀ ਜ਼ਰੂਰ ਜੀ। ਸਤਿ ਸ੍ਰੀ ਅਕਾਲ ਜੀ, ਜੀਆਨੂੰ ਜੀ ਨਿੱਘਾ ਸਵਾਗਤ ਹੈ ਸੁਰਿੰਦਰ ਜੀ।
3: ਹਾਂਜੀ ਸਰ, ਨਮਸਕਾਰ ਜੀ।
0: ਸਰ ਨਮਸਕਾਰ ਜੀ, ਜੀਆਨੂੰ ਜੀ। ਸਰ ਜੀ, ਕੀ ਹਾਲ ਚਾਲ ਨੇ?
3: ਦਇਆ ਕਿਰਪਾ ਸ਼ੁਕਰੀਆ ਜਨਾਬ ਦਾ ਆਪ ਜੀ ਨਾਲ ਟਾਈਮ ਦਿੱਤਾ ਇੰਨਾ।
0: ਨਹੀਂ ਨਹੀਂ ਜੀ ਅਨੂ ਸਵਾਗਤ ਹੈ ਤੁਹਾਡਾ ਆਪਣਾ ਮੰਚ ਹੈ ਜੀ ਅਨੂ ਜੀ ਕੀ ਮਸਲਾ ਹੈ ਜੀ ਆਪਣਾ ਸੁਰਿੰਦਰ ਜੀ ਕੀ ਗੱਲਬਾਤ ਕਰਨੀ ਚਾਹੁੰਦੇ ਹੋ?
3: ਸਰ ਮੇਰਾ ਪਿੰਡ ਬਰੂਹੀ ਹੈ ਬਲਾਕ ਭੁੰਗਾ।
0: ਭੁੰਗਾ ਹਾਂ ਜੀ ਭੁੰਗਾ ਕਿੰਗਰਾ
3: ਹਾਂ ਤਹਿਸੀਲ ਸੋਹਾ ਤੇ ਜ਼ਿਲ੍ਹਾ ਹੁਸ਼ਿਆਰਪੁਰ
0: ਜੀ।
3: ਸਰ ਸਾਡੇ ਪਿੰਡ ਦੀ ਜਿਹੜੀ ਕੁਛ ਜ਼ਮੀਨ ਹੈ ਜਿਹੜੀ ਹੈ ਪਹਿਲੇ ਵੀ ਬੋਲੀ ਹੁੰਦੀ ਸੀ ਤੇ ਹੁਣ ਵੀ ਉਹਨਾਂ ਨੇ ਨਾ ਪੰਚਾਇਤ ਦੀ ਜ਼ਮੀਨ ਦੀ ਬੋਲੀ ਕੀਤੀ ਸਰਪੰਚ ਸਾਹਿਬ ਨੇ
0: ਜੀ।
3: ਉਹ ਪਹਿਲੇ ਹੁੰਦੀ ਸੀਗੀ ਇੱਕ ਸਾਲ ਲਈ
0: ਜੀ।
3: ਉਹਦੇ ਵਿੱਚ ਸਾਡੇ ਜਿੰਨੇ ਵੀ ਠੇਕੇਦਾਰ ਆਉਂਦੇ ਜਾਂ ਸਾਡੇ ਭਾਈਵਾਲ ਆਉਂਦੇ ਸੀ ਉਹ ਲੋਕੀ ਉਹਦੇ ਚ ਫਸਲ ਬੀਜਦੇ ਸੀ ਜਾਂ ਮੂੰਗਫਲੀ ਜਾਂ ਜੋ ਵੀ ਕਰਨਾ ਹੁੰਦਾ ਸੀ ਬੀਜਦੇ ਇੱਕ ਸਾਲ ਲਈ
0: ਜੀ
3: ਤੇ ਹਰ ਸਾਲ ਬੋਲੀ ਕੀਤੀ ਜਾਂਦੀ ਸੀ
0: ਜੀ।
3: ਪਰ ਹੁਣ ਪੰਚਾਇਤ ਨੇ ਥੋੜਾ ਇੱਕ ਨਵਾਂ ਕਾਨੂੰਨ ਕੱਢਦਾ ਕਿ ਇਹਨਾਂ ਨੇ ਐਤਕੀ ਬੋਲੀ ਕਰਤੀ 3 ਸਾਲ ਲਈ।
0: ਅੱਛਾ ਜੀ।
3: ਉਹ ਜ਼ਮੀਨ ਜਿਹੜੀ ਵਾਹੀ ਯੋਗ ਜ਼ਮੀਨ ਹੈ ਕਿਉਂਕਿ ਉਹ ਜਗ੍ਹਾ ਤਾਂ ਪੰਚਾਇਤ ਨਹੀਂ ਸੀਗੀ ਪਰ ਜਿਹੜੀ ਉਹ ਵਾਹੀ ਯੋਗ ਬਣਾਈ ਉਹ ਤਾਂ ਸਾਡੇ ਲੋਕਾਂ ਨੇ ਬਣਾਈ ਨਾ ਆਪਣੇ ਲੋਕਾਂ ਨਾਲ ਕਿਰਤ ਕਰਕੇ ਆਪਣੀ ਮਿਹਨਤ ਕਰਕੇ ਸਾਰਿਆਂ ਨੇ
0: ਜੀ।
3: ਤੇ ਉਹ 3 ਸਾਲ ਦੇ ਕਰਤੇ ਸਰ ਉਹਨਾਂ ਨੇ ਕੀਤਾ ਕਿ ਜਿਹੜੇ ਠੇਕੇਦਾਰ ਹੈਗੇ ਉਹਨਾਂ ਨੇ ਮੌਕੇ ਤੇ ਹੁਣ ਉਹ ਲਾਤੀ ਉੱਥੇ ਸਫੇਦੇ ਦੇ ਬੂਟੇ।
0: ਅੱਛਾ ਜੀ ਉੱਪਰੋਂ ਹੋਰ ਇੱਕ ਸਫੇਦੇ ਦੇ ਬੂਟੇ ਲਾਤੇ ਜੀ। ਵੈਸੇ ਉਹ ਫਸਲ ਤੇ ਲੈਣੀ ਗਈ ਹੈਗੀ ਜਮੀਨ ਜੀ?
3: ਸਰ ਫਸਲ ਦੇ ਵਿੱਚ ਤਾਂ ਆਪਾਂ ਫਸਲ ਦੇ ਵਿੱਚ ਤਾਂ ਇਹ ਨਹੀਂ ਲਾਉਂਦੇ ਹੈਗੇ ਕਿਉਂਕਿ ਜਿਹੜਾ ਸਫੇਦੇ ਦਾ ਬੂਟਾ ਹੈਗਾ ਸਰ ਇਹ ਤਾਂ 5 ਸਾਲ ਲਈ ਆਉਣਾ ਸੀ ਨਾ 5 ਸਾਲ ਤੋਂ ਘੱਟ ਤਾਂ ਹੁੰਦਾ ਹੀ ਨਹੀਂ।
0: ਹਾਂਜੀ ਹਾਂਜੀ ਬਿਲਕੁਲ ਜੀ।
3: ਕਰਪਸ਼ਨ ਕਰਨ ਦੀ ਨੀਅਤ ਨਾਲ ਉਹਨਾਂ ਦਾ ਜਾਂ ਨਿਆਇਕ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਨੇ ਨਵਾਂ ਟ੍ਰੈਂਡ ਕੀਤਾ ਕਿ 3 ਸਾਲ ਲਈ ਬੋਲੀ ਕਰਤੀ ਪੰਚਾਇਤ ਨੇ
0: ਜੀ।
3: ਤੇ ਉਹਨਾਂ ਕੋਲ ਉਹਨਾਂ ਨੂੰ ਜੇ ਬੂਟੇ ਲਾਏ ਹੈਗੇ ਤਾਂ ਲਾਏ ਦਾ ਪੰਚਾਇਤ ਸਰਪੰਚ ਦੀ ਸਹਿਮਤੀ ਨਾਲ ਹੀ ਹੋਣਗੇ ਜਾਂ ਬੀਡੀਓ ਸਾਹਿਬ ਨੂੰ ਕੋਈ ਕੀਤਾ ਹੋਊਗਾ ਨਾ ਸਖਤਾ ਉਹ।
0: ਅਜੇ 3 ਪਹਿਲਾਂ ਉਹਨਾਂ ਨੇ ਇੱਕ ਤਾਂ ਐਗਰੀਮੈਂਟ ਤੋੜ ਦਿੱਤਾ ਸਾਲ ਬਾਈ ਸਾਲ ਹੁੰਦਾ ਉਹ 3 ਸਾਲ ਦਾ ਕਰ ਦਿੱਤਾ, ਦੂਸਰਾ ਫਿਰ ਉਹਦੇ ਵਿੱਚ ਫਸਲੀ ਜ਼ਮੀਨ ਦੇ ਵਿੱਚ ਸਫੇਦੇ ਲਾਤੇ ਜੀ ਬੂਟੇ ਲਾਤੇ।
3: ਹਾਂਜੀ ਹਾਂਜੀ ਸਾਨੂੰ ਸਰ ਸਾਨੂੰ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਾਂ ਨੇ ਇੰਨੀ ਮਿਹਨਤ ਕੀਤੀ ਲੋਕਾਂ ਨੇ ਵਾਹਿਯੋਗ ਜ਼ਮੀਨ ਬਣਾਈ ਠੀਕ ਜੀ
0: ਜੀ।
3: ਅੱਗੇ ਅੱਗੇ ਤੇ ਬੋਲੀ ਜਿਹੜੀ ਸੀਗੀ ਉਹ ਕੁਛ ਮਤਲਬ ਲੱਖਾਂ ਚ ਹੁੰਦੀ ਹੈ ਕਿ ਉਹਨਾਂ ਨੇ ਬੋਲੀ ਜਿਹੜੀ ਹੈਗੀ ਇੰਨੀ ਵਧਾਤੀ ਕਿ ਜਿਹੜਾ ਸਾਡੇ ਵਰਗਾ ਆਮ ਬੰਦਾ ਸੀਗਾ ਜਿੱਥੇ ਜਿਹੜੀ ਬੋਲੀ 10,000 ਦੀ ਹੁੰਦੀ ਉਹ 50,000 ਦੀ ਲੈ ਕੇ ਚੁੱਕੇ ਉਹ।
0: ਅੱਛਾ ਜੀ ਮਤਲਬ ਕਿ ਕਿਸੇ ਪੱਲੇ ਪਵੇ ਨਾ ਉਹ ਮਾਰਕੀਟ ਤੋਂ ਜੀ ਜੀ।
3: ਹਾਂ ਸਾਡੇ ਜਿਹੜੇ ਪਿੰਡ ਦੇ ਲੋਕੀ ਹੈਗੇ ਜਾਂ ਮਾੜੇ ਲੋਕੀ ਹੈਗੇ ਉਹਨਾਂ ਦੇ ਪੱਲੇ ਨਾ ਪਵੇ ਉਹ ਉਹਦੇ ਵਿੱਚ ਥੋੜੀ ਬੋਲੀ ਮੈਂ ਵੀ ਦਿੱਤੀ ਸੀ ਇੱਕ ਪਲਾਟ ਦੇ ਵਿੱਚ ਜਿਹਦੀ ਅੱਗੇ 8-7 ਹਜ਼ਾਰ ਦੀ ਹੁੰਦੀ ਸੀਗੀ ਮੈਂ ਵੀ 50 ਤੱਕ ਤਾਂ ਮੈਂ ਵੀ ਗਿਆ ਫਿਰ ਮੈਂ ਕਿਹਾ ਜੀ ਇਹਨਾਂ ਇਦਾਂ ਹੀ ਗੱਲੇ ਥੋੜੀ ਕਰਦੇ ਆ ਆਪਾਂ ਪਰ ਸਾਨੂੰ ਉਹਨਾਂ ਦੇ ਨੇੜੇ ਲੱਗਣ ਨਹੀਂ ਹੁੰਦਾ ਜੀ।
0: ਤੇ ਤੁਸੀਂ ਹੋਰ ਕਿਤੇ ਸਰਪੰਚ ਤੱਕ ਸਰਪੰਚ ਨਾਲ ਗੱਲ ਨਹੀਂ ਕੀਤੀ ਜਾਂ ਹੋਰ ਕਿਤੇ ਅਪਰੋਚ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਜੀ?
3: ਸਰ ਜਿਹੜੀ ਪੰਚਾਇਤ ਨਾਲ ਗੱਲ ਅਸੀਂ ਕੀਤੀ ਉਹਨਾਂ ਦਾ ਇੱਕੋ ਇੱਕ ਮੁੱਦਾ ਹੈਗਾ ਕਿਉਂਕਿ ਜਿਹੜੀ ਉਹਨਾਂ ਬੋਲੀ ਕੀਤੀ ਹੈਗੀ ਉਹਨੇ ਸੈਂਟਰਮੈਂਟ ਪਹਿਲਾਂ ਹੀ ਹੋਈ ਹੋਊਗੀ
0: ਜੀ।
3: ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਵੀ ਪੰਚਾਇਤ ਦੀ ਜ਼ਮੀਨ ਹੈਗੀ ਹੈ ਠੇਕੇਦਾਰਾਂ ਨੂੰ ਆਪਾਂ ਦਿੱਤੀ ਹੈ 3 ਸਾਲ ਲਈ
0: ਜੀ।
3: ਉਹ ਭਾਵੇਂ ਵੇਚਣ ਭਾਵੇਂ ਬੂਟੇ ਲਾਉਣ ਜਾਂ ਮਰਜ਼ੀ ਜੋ ਮਰਜ਼ੀ ਕਰਨ
0: ਹੈਗੀ ਤਾਂ
3: ਕਾਨੂੰਨ ਦੀ ਉਲੰਘਣਾ ਹੈ ਜੀ ਸਰ।
0: ਨਹੀਂ ਏਦਾਂ ਵੇਚ ਵੀ ਨਹੀਂ ਸਕਦੇ ਜੇ ਪੰਚਾਇਤੀ ਜ਼ਮੀਨ ਤਾਂ ਵੇਚ ਵੀ ਨਹੀਂ ਸਕਦੇ ਜੀ ਉਹ ਤਾਂ।
3: ਉਹ ਸਰ ਉਹਨਾਂ ਦਾ ਉਹਨਾਂ ਨੇ ਮਤਲਬ ਇਹ ਗੱਲ ਕਹੀ ਨਾ ਵੀ ਉਹ ਜੋ ਮਰਜ਼ੀ ਕਰਨ ਜੀ ਇਹਦਾ ਮਤਲਬ ਤਾਂ ਇਹ ਹੈ ਵੀ ਉਹ ਭਾਵੇਂ ਜਿਹਨੂੰ ਮਰਜ਼ੀ ਅੱਗੇ ਟ੍ਰਾਂਸਫਰ ਕਰਨ ਜੋ ਮਰਜ਼ੀ ਕਰਨ ਉਹਨਾਂ ਦਾ ਇਸ਼ੂ ਇਹ ਹੋ ਗਿਆ ਫਿਰ
0: ਜੀ। ਬਿਲਕੁਲ ਜੀ ਚੋ ਬਾਕੀ ਪੁੱਛ ਲੈਂਦੇ ਹਾਂ ਸੈਣੀ ਸਾਹਿਬ ਤੋਂ ਕੀ ਹੋ ਸਕਦਾ ਜੀ ਉਹ ਮਸਲੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਇਹਨੂੰ ਤੇ ਸੈਣੀ ਸਾਹਿਬ ਹਾਂਜੀ ਕੀ ਕਹਿੰਦੇ ਹੋ ਜੀ ਇਸ ਮਸਲੇ ਦੇ ਉੱਤੇ?
2: ਪਹਿਲਾਂ ਜੀ ਸੁਰਿੰਦਰ ਹੋਣਾ ਦੀ ਗੱਲ ਸੁਣ ਲਓ ਤੁਸੀਂ ਪੂਰੀ ਫਿਰ ਇਹਨਾਂ ਨੂੰ ਆਫ ਦੇ ਦਿਓ ਫਿਰ ਮੈਂ ਬਾਕੀ ਗੱਲ ਕਰ ਲਾਂ।
0: ਜਰੂਰ ਜਰੂਰ ਜੀ
3: ਸਾਡੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਚੈਨਲ ਰਾਹੀਂ ਜਾਂ ਜੋ ਵੀ ਹੈਗਾ ਸਰਕਾਰ ਤੱਕ ਮਤਲਬ ਗੱਲ ਪਹੁੰਚਾਈ ਜਾਵੇ ਤਾਂ ਕਿ ਥੋੜਾ ਜਿਹਾ ਸਾਨੂੰ ਇਨਸਾਫ ਮਿਲ ਜਾਏ ਲੋਕਾਂ ਨੂੰ ਗੁਰ ਤੋਂ ਕੋਈ ਗੱਲ ਨੀ ਜਿਹੜੀ ਵੱਡੀ।
0: ਜੀ ਜਰੂਰ ਜੀ ਤੇ ਬਾਕੀ ਪਿੰਡ ਵਾਲੇ ਤੁਹਾਡੇ ਨਾਲ ਨੇ ਸਭ ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਨੀ ਗੇ ਕਿ ਜੋ ਸਰਪੰਚ ਨੇ
3: ਸਰ ਨਹੀਂ ਸਰ ਸਾਡੇ ਨਾਲ ਕਾਫੀ ਬੰਦੇ ਸਾਡੇ ਨਾਲ ਹੈਗੇ ਮੇਰੇ ਕੋਲ ਬੈਠੇ ਸਾਡੇ ਕੁਛ ਬੰਦੇ ਸਾਡੇ ਕੋਲ ਮੇਰੇ ਕੋਲ ਬੈਠੇ ਵੀ ਹੈਗੇ ਹੈ
0: ਜੀ
3: ਤੇ ਪਿੰਡ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈਗਾ ਜੀ ਨਾ ਉਹਨਾਂ ਨੇ ਮਤਲਬ ਇਹਦੇ ਬਾਰੇ ਕੋਈ ਆਮ ਅਜਲਾਸ ਕੀਤਾ ਉਹਨਾਂ ਨੇ ਲੋਕਾਂ ਨੂੰ ਦੱਸੀ ਭਾਈ ਅਸੀਂ 3 ਸਾਲ ਲਈ ਬੋਲੀ ਦੇਣ ਲੱਗੇ ਹੈਗੇ ਤੇ ਬੂਟੇ ਲਾਣੇ ਜਾਂ ਕੁਛ ਹੈਗਾ ਇਹਦੇ ਬਾਰੇ ਕੋਈ ਨਾ ਕਲੀਅਰ ਨੀ ਕੀਤਾ।
0: ਤੇ ਜਦੋਂ ਉਦੋਂ ਪੰਚਾਇਤ ਦੇ ਵਿੱਚ ਬੈਠੇ ਸੀਗੇ ਐਗਰੀਮੈਂਟ ਕੀਤਾ ਗਿਆ ਜੀ ਉਦੋਂ ਮਤਲਬ ਕਿ ਪਿੰਡ ਦੇ ਲੋਕ ਉੱਥੇ ਮੌਜੂਦ ਸੀ ਕਿ ਸਿਰਫ ਸਰਪੰਚ ਪੰਚ ਜਾਂ ਜਿਹਨਾਂ ਨੇ ਲਈ ਆ ਠੇਕੇ ਤੇ ਉਹ ਹੀ ਮੌਜੂਦ ਸਨ?
3: ਸਰ ਉਹਲੇ ਤਾਂ ਸਿਰਫ ਬੋਲੀ ਦੇਣ ਵਾਲੇ ਬੰਦੇ ਹਾਜ਼ਰ ਸੀਗੇ ਜਿਹਨਾਂ ਬੋਲੀ ਦੇਣੀ ਸੀ ਜਾਂ ਹੋਰ 5-4 ਬੰਦੇ ਹਾਜ਼ਰ ਸੀਗੇ ਠੀਕ ਨੀ ਉਹਲੇ ਮਤਲਬ ਜਿਹੜੇ ਸਾਡੇ ਪਿੰਡ ਦੀਆਂ ਸ਼ਰਤਾਂ ਸੀਗੀਆਂ ਨਾ ਪਹਿਲੇ ਸੀਗੀਆਂ ਮਤਲਬ ਜੋ ਬੋਲੀ ਮਤਲਬ ਪਹਿਲੇ ਹਿਸਾਬ ਨਾਲ ਫਸਲ ਬੀਜੀ ਜਾਂਦੀ ਹੈ ਉਸ ਹਿਸਾਬ ਨਾਲ ਇਹਨਾਂ ਲੋਕਾਂ ਨੂੰ ਦੱਸਿਆ ਅਸੀਂ ਬੋਲੀ ਕਰ ਰਹੇ ਹਾਂ ਪਰ ਉਹਦੇ ਚ ਇਹ ਨੀ ਪਾਇਆ ਮਤੇ ਦੇ ਵਿੱਚ ਕਿ ਅਸੀਂ ਬੋਲੀ ਜਿਹੜੀ ਹੈਗੀ ਹੈ 3 ਸਾਲ ਦੇ ਬੂਟੇ ਬਣੇ ਹੈਗੇ ਇਹ ਗੱਲ ਕਲੀਅਰ ਨੇ।
0: थोड़ी जी घट आ रही है, देखियो माड़ा जा।
2: मेरी तो आवाज फुल है जी।
0: लो जी मैं इधरों चक दिना, कोई नी। हां जी आउन दियो जी।
2: हां जी हुण ठीक है जी।
0: हां जी हुण ठीक है जी। हां जी बिलकुल ठीक है, आउन दियो जी।
2: गल इस तरह हैगी ना जी, पहला ता सरपंच दे पंचायत दे पार्ट ते मैला फाइड है जी,
0: कि
2: पंचायत दी जमीन जेड़ी है सिर्फ एक साल लई बोली ते दित्ती जा सकती है जी। हुण इन्हां ने अज ही जेड़ा ये अगले साल दा रेट कितना असैस कर लिया जी। हो सकता इस ठेकेदार नालों वध जेड़ा हैगा या बोली देण वाला अगले साल मौजूद हुंदा जी।
0: जी
2: बोली का ता मतलब ए हुंदा
0: जी।
2: हां जी बोली का ता मतलब ए है ना जी, के उस वेले जेड़ा या बंदा जेड़ा या हाईएस्ट जेड़ी या बिड दिंदा या है जी, ते वध तो वध पैसे देण वाला बंदा जेड़ा हैगा या ओदे ना ते एह चीज जेड़ी आ अलॉट कर दित्ती जांदी आ जी। ਹੁਣ ਇਹਨਾਂ ਨੇ ਕਿੱਦਾਂ ਇਮੈਜਿਨ ਕਰ ਲਿਆ ਆ ਕਿ 2026 ਦੇ ਵਿੱਚ ਜੇ ਕਿਸੇ ਨੇ ਬੋਲੀ ਇੰਨੀ ਦਿੱਤੀ ਆ ਤੇ 27 ਦੇ ਵਿੱਚ ਜਿਹੜਾ ਹੈਗਾ ਆ ਉਹ ਬੋਲੀ ਨਹੀਂ ਦੇ ਸਕਦਾ, ਹੋਰ ਕੋਈ ਬੋਲੀ ਨਹੀਂ ਦੇਗਾ ਇੰਨੀ। ਦੂਜਾ ਇਹ ਆ ਕਿ 3 ਸਾਲ ਦੀ ਬੋਲੀ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਹੀ ਇਲੀਗਲ ਆ ਜੀ। ਫੇਰ ਉਹਦੇ ਤੇ ਫਸਲ ਜਿਹੜੀ ਹੁੰਦੀ ਆ ਫਸਲ ਤਾਂ ਆਉਣੀ ਆ, ਉਹ ਪਿਓ ਨੇ ਸਾਲ ਭਰ ਬੋਲੀ ਤੇ ਲੈਣੀ ਆ ਤੇ ਸਾਲ ਬਾਅਦ ਜਿਹੜੀ ਹੈਗੀ ਆ ਉਹਨੇ ਆਪਣੇ ਵੇਲਾ ਕਰਕੇ ਤੇ ਦੇ ਦੇਣਾ, ਭਾਵਾਂ ਇਹੀ ਬੰਦਾ ਲੈ ਲਵੇ। ਪਰ ਬੋਲੀ ਦੁਬਾਰਾ ਹੋਣੀ ਹੈਗੀ ਆ ਜੀ, ਜਿਦਾਂ ਮਰਜ਼ੀ ਆ ਉਹ ਮੌਕੇ ਦੇ ਉੱਤੇ ਦੇਖਣਾ ਆ। ਇਹ ਹੋ ਸਕਦਾ ਇਹ ਤੋਂ ਰੇਟ ਘੱਟ ਵੀ ਜਾਵੇ, ਇਹ ਹੋ ਸਕਦਾ ਰੇਟ ਵੱਧ ਵੀ ਜਾਵੇ।
0: ਨਾਲੇ ਇੱਕ ਕਾਰਨ ਹੋਰ ਆ ਸੈਣੀ ਸਾਹਿਬ, ਜਿੱਦਾਂ ਕਿ ਜ਼ਮੀਨ ਪੱਧਰੀ ਆ ਜਾਂ ਬਹੁਤ ਕਹਿ ਲੋ ਖਸਤਾ ਕਹਿ ਸਕਦੇ ਆ, ਮਤਲਬ ਕਿ ਜਦੋਂ ਉਹਦੇ ਵਿੱਚ ਦਰਖਤ ਹੋਣਗੇ ਫਿਰ ਜੜਾਂ ਫੈਲਣਗੀਆਂ, ਫਿਰ ਉਹ ਜੜਾਂ ਤਾਂ ਪੌਦੇ ਵੱਢ ਵੀ ਲਏ ਤਾਂ ਜੜਾਂ ਕੌਣ ਕੱਟੇਗਾ ਜੀ ਫਿਰ?
2: ਬਿਲਕੁਲ ਤੁਹਾਡੀ ਗੱਲ ਠੀਕ ਆ, ਬੂਟੇ ਲਾ ਹੀ ਨੀ ਸਕਦੇ ਹੈਗਾ ਜੀ, ਬੂਟੇ ਦੀ ਤਾਂ ਉਮਰ 5 ਸਾਲ ਆ ਜੀ।
0: ਜੀ
2: ਠੀਕ ਹੈ ਨਾ ਜੀ, ਇਸ ਕਰਕੇ ਜਿਹੜਾ ਹੈਗਾ ਇਹ ਮੈਲਾਫਾਈਡ ਇੰਟੈਂਸ਼ਨ ਹੈਗੀ ਆ ਵੀ ਇਹ ਤਾਂ ਇਹ ਆ ਵੀ ਹਾਂ ਜੀ ਜੋ ਗ੍ਰਾਹ ਹੁੰਦਾ ਆ ਵੀ ਇਸ ਪੰਚਾਇਤ ਦਾ ਜਿਹੜਾ ਟਨਿਊਰ ਆ ਜਾਂ ਇਸ ਸਰਕਾਰ ਦਾ ਟਨਿਊਰ ਆ, ਬਿਹਤਰ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਬੋਲੀ ਆ ਇਹਨੂੰ ਬੋਲੀ ਨੂੰ ਰੱਦ ਕਰਵਾਇਆ ਕੀਤਾ ਜਾਵੇ ਜਾਂ ਠੇਕੇਦਾਰ ਦੇ ਖਿਲਾਫ਼ ਜਿਹੜਾ ਹੈਗਾ ਆ ਉਹ ਐਪਲੀਕੇਸ਼ਨ DC ਸਾਹਿਬ ਤੇ ਦਿੱਤੀ ਜਾਵੇ। DC ਸਾਹਿਬ ਆ ਜਾਏਗਾ, ਉਹ 5 ਫਾਇਦੇ ਦੇ ਦਰਖਤ ਕਿੱਦਾਂ ਲਗਾ ਸਕਦੇ ਹੈਗੇ, ਇਹ ਤਾਂ ਲੈਂਡ ਨੂੰ ਉਸੇ ਨੂੰ ਹੀ ਕਲਟੀਵੇਟ ਕਰਨਗੇ ਤੇ ਉਹਦੇ ਤੇ, ਕਿਉਂਕਿ ਜਿਹੜੀ ਵਾਹੀ ਯੋਗ ਜ਼ਮੀਨ ਹੈਗੀ ਆ ਇਹ ਤੋਂ ਇਹ ਫਸਲ ਤਾਂ ਲੈ ਸਕਦੇ ਆ। ਦੂਜਾ ਇਹ ਆ ਕਿ ਇਹ ਮੈਲਾਫਾਈਡ ਇੰਟੈਂਸ਼ਨ ਇਸ ਕਰਕੇ ਹੈਗੀ ਆ ਕਿ ਉਹਨਾਂ ਨੇ ਇਹ ਮਤਲਬ ਜਿਹੜਾ ਜਦੋਂ ਵੀ ਇਹ ਲੈਂਡ ਮਾਫੀਆ ਜਿਹੜਾ ਹੈ ਕੰਮ ਕਰਦਾ ਇਸੇ ਤਰੀਕੇ ਨਾਲ ਕਰਦਾ ਕਿ ਇਹ ਬਾਕੀਆਂ ਨੂੰ ਨਾ ਪਹਿਲਾਂ ਜਿਹੜੀ ਹੈਗੀ ਆ ਉਹਨੂੰ ਬੋਲੀ ਨੂੰ ਚਾਕੀ ਇੰਨਾ ਦਿੰਦਾ ਹੈਗਾ ਤਾਂ ਕਿ ਜਿਹੜੇ ਲੋਕਲ ਜਿਹੜੇ ਬੰਦੇ ਆ ਜਿਹਨਾਂ ਨੇ ਉਹਨੂੰ ਵਾਹੀ ਯੋਗ ਜ਼ਮੀਨ ਨੂੰ ਬਣਾਇਆ ਆ ਜੀ, ਕਿਉਂਕਿ ਇਹਨਾਂ ਦੇ ਪਿੰਡ ਜਿਹੜੇ ਹੈਗੇ ਨਾ ਜੀ ਇਹ ਕੰਢੀ ਦੇ ਵਿੱਚ ਪੈਂਦੇ ਆ ਜੀ, ਸੈਮੀ ਹਿਲੀ ਏਰੀਆ ਆ ਜਾਂਦਾ, ਵਿੱਚ ਪੱਥਰ ਆ ਜਾਂਦਾ ਜਾਂ ਇਸ ਤਰੀਕੇ ਨਾਲ, ਉੱਥੇ ਜਿਹੜੀਆਂ ਜ਼ਮੀਨਾਂ ਵਾਹੀ ਯੋਗ ਬਣੀਆਂ ਆ ਉਹ ਬਹੁਤ ਲੋਕਾਂ ਨੇ ਮਿਹਨਤ ਨਾਲ ਬਣਾਈਆਂ ਗਈਆਂ ਜੀ।
0: ਬਿਲਕੁਲ ਜੀ,
2: ਅੱਜ ਹੁਣ ਕੀ ਹੈਗਾ ਆ ਵੀ ਉਹਨਾਂ ਨੂੰ ਦੁੱਖ ਇਸ ਚੀਜ਼ ਦਾ, ਇੱਕ ਤਾਂ 3 ਸਾਲ ਵਾਸਤੇ ਬੋਲੀ ਤੇ ਦੇ ਦਿੱਤੀ, ਅਗਲੇ ਨੂੰ ਜਿਹਨੂੰ 3 ਸਾਲ ਲਈ ਦਿੱਤੀ ਉਹ ਤਾਂ ਜਿਹੜਾ ਮਿੜੀ ਭੁਗਤ ਨਾ ਸਰਪੰਚ ਦੀ ਨਾਲ ਲੈ ਗਿਆ 3 ਸਾਲ ਲਈ, ਪਰ ਉਹ ਕੰਮ ਕਰ ਰਿਹਾ ਆ ਉੱਥੇ 5 ਸਾਲ ਵਾਲਾ
0: ਹਾਂਜੀ,
2: ਤੇ ਇਸ ਕਰਕੇ ਜਿਹੜਾ ਇਟ ਮੀਨਸ 2 ਸਾਲ ਤਾਂ ਜਿਹੜਾ ਹੈਗਾ ਆ ਉਹ ਇਲੀਗਲ ਜਿਹੜਾ ਆ ਰੱਖੂਗਾ ਹੀ ਰੱਖੂਗਾ ਜਿੱਦਾਂ ਮਰਜ਼ੀ ਰੱਖੇ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਸਾਰੀ ਆਪਣੀ ਫਸਲ ਲੈ ਕੇ ਆ ਜਾਊਗਾ, ਨਾ ਸਰਕਾਰ ਦੇ ਪੱਲੇ ਕੁਛ ਪੈਣਾ ਨਾ ਲੋਕਾਂ ਦੇ ਪੱਲੇ ਕੁਛ ਪੈਣਾ,
0: ਜ਼ਮੀਨ ਦੀ ਹਾਲਤ ਲੋਕੀ ਹਾਲਤ ਚ ਵਾਪਸ ਵੀ ਨੀ ਨਾ ਕਰਨੀ ਫਿਰ ਉਸ ਚੀਜ਼ ਵਿੱਚ। ਬਿਲਕੁਲ,
2: ਲੋਕਾਂ ਦਾ ਰਾਈਟ ਟੂ ਓਬਟੇਨ ਦਾ ਜਿਹੜਾ ਹੈਗਾ ਆ ਲੈਂਡ ਔਨ ਆਕਸ਼ਨ ਜਿਹੜੀ ਆ ਨਾ ਜੀ, ਵੀ ਹਾਂਜੀ ਬੋਲੀ ਤੇ ਲੈਣ ਦਾ ਜਿਹੜਾ ਅਧਿਕਾਰ ਆ ਅਗਲੇ ਸਾਲ ਦਾ, ਅਗਲੇ 5 ਸਾਲਾਂ ਦਾ ਮਰ ਜਾਣਾ ਜੀ, ਨਾ 5 ਸਾਲ ਜਿਹੜਾ ਹੈਗਾ ਉਹ ਆਪਣੇ ਫਾਇਦੇ ਚੱਕੇ ਤੇ ਨਾ ਬੋਲੀ ਤੇ ਚੜੇ, ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ। ਬਟ ਇਹਦੇ ਵਿੱਚ ਇੱਦਾਂ ਹੈਗਾ ਆ ਇਹਨਾਂ ਨੂੰ ਇੱਕ ਸਰਪੰਚ ਨੂੰ ਵੀ ਜਿਹੜੀ ਹੈਗੀ ਐਪਲੀਕੇਸ਼ਨ ਜਿਹੜੀ ਆ ਲਿਖ ਕੇ ਦੇ ਦੇਣੀ ਚਾਹੀਦੀ ਆ, ਉਹਦਾ ਨੰਬਰ ਪਵਾ ਕੇ ਰੱਖ ਲੈਣੇ ਹਾਂਜੀ, ਉਹ ਦਰਖਾਸਤ ਦੇ ਕੇ ਚਾਹੇ ਭਾਵਾਂ ਰਜਿਸਟਰਡ ਕਰਨ ਵੀ ਜਿਹਦੇ ਨਾਲ ਪਤਾ ਲੱਗੇ ਕਿ ਸਰਪੰਚ ਨੂੰ ਲਿਖਿਆ ਆ, ਤੇ ਫਿਰ ਮੁੜ ਕੇ ਡਾਇਰੈਕਟਰ ਪੰਚਾਇਤ ਤੇ ਜਿਹੜਾ ਆ ਉਹ ਸਰਪੰਚ ਦੇ ਖਿਲਾਫ਼ ਵੀ ਹਾਂਜੀ ਪ੍ਰੂਵ ਕੀਤਾ ਜਾ ਸਕਦਾ ਆ। ਬਾਕੀ ਇਹੋ ਜਿਹੇ ਕੰਮ ਸਰ ਜਿਹੜੇ ਹੈਗੇ ਆ ਇਹ ਲੋਕਲ ਜਿਹੜੇ ਹੈਗੇ ਵਿਧਾਇਕ ਉਹਨਾਂ ਦੀ ਸ਼ਹਿਤ ਹੀ ਹੁੰਦੇ ਆ, ਉਹਦਾ ਅਦਰਵਾਈਜ਼ ਨਹੀਂ ਕਰ ਸਕਦਾ ਕੋਈ, ਤੇ ਕਾਨੂੰਨ ਦੇ ਰਸਤੇ ਖੁੱਲੇ ਹੈਗੇ ਜੀ ਇਹਨਾਂ ਵਾਸਤੇ। ਬਾਕੀ ਅਸੀਂ ਤਾਂ ਆਪਣੇ ਲੈਵਲ ਤੇ ਜਿਹੜਾ ਇਹਨਾਂ ਨੂੰ ਯਕੀਨ ਦਵਾਉਂਦੇ ਆ ਤੇ ਦੂਜੇ ਚੌਥੇ ਇਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਮਤਲਬ ਸਾਂਝੀ ਕਰਦੇ ਰਵਾਂਗੇ ਜੀ,
0: ਜ਼ਰੂਰ ਜੀ।
2: ਤੇ
3: ਸੁਰਿੰਦਰ
0: ਜੀ ਬੇਨਤੀ ਨਾ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ, ਇੱਕ ਜੋ ਕੁਝ ਵੀ ਲਿਖਤੀ ਤੁਸੀਂ ਓਬਜੈਕਸ਼ਨ ਜਾਂ ਉਹਨਾਂ ਨੂੰ ਦਿੱਤੀ ਹੈ, ਅਰਜੀ ਦਿੱਤੀ ਹੈ, ਉਹਦੀ ਕਾਪੀ ਇੱਕ ਆਪਣੇ ਕੋਲ ਰੱਖੋ ਤੇ ਇੱਕ ਉਹਨਾਂ ਨੂੰ ਦਿਓ ਜੀ। ਜੇ ਉਹਦੇ ਉੱਤੇ ਹਫ਼ਤੇ ਦੇ ਅੰਦਰ ਜਾਂ ਦੋ ਹਫ਼ਤਿਆਂ ਦੇ ਅੰਦਰ ਮਹੀਨੇ ਅੰਦਰ ਕਾਰਵਾਈ ਨਹੀਂ ਕਰਦੇ ਤਾਂ ਫਿਰ ਤੁਸੀਂ ਡੀਸੀ ਅਫਸਰ ਕੋਲ ਜਾ ਸਕਦੇ, ਡੀਸੀ ਆਫਿਸ ਜਾਓ ਤੇ ਉੱਥੇ ਕੰਪਲੇਂਟ ਕਰੋ ਕਿ ਸਰਪੰਚ ਸਾਡੀ ਗੱਲ ਨਹੀਂ ਸੁਣਦਾ ਜੀ।
2: ਬਿਲਕੁਲ ਜੀ, ਹੁਣ ਤਾਂ ਜਿਹੜਾ ਹੈਗਾ ਜੇ ਤੁਸੀਂ ਦੇਤੀ ਹੈ ਤੇ ਫਿਰ ਡੀਸੀ ਸਾਹਿਬ ਨੂੰ ਸਿੱਧੀ ਕੰਪਲੇਂਟ ਕਰੋ, ਇਸ ਤੋਂ ਪਹਿਲਾਂ ਸਫੈਦੇ ਲੱਗ ਜਾਣ ਜੀ ਸਾਰੇ।
0: ਬਿਲਕੁਲ ਹੈ ਜੀ,
2: ਜਾ ਕੇ ਡੀਸੀ ਸਾਹਿਬ ਕੋਲੋਂ ਜਿਹੜਾ ਹੈ ਚਾਹੇ ਪਰਸਨਲੀ ਉਹਨਾਂ ਨੂੰ ਜਾ ਕੇ ਮਿਲ ਲਓ,
0: ਮੂੰਹ ਜ਼ਬਾਨੀ ਨਾਲ ਗੱਲ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ ਤਾਂ ਕਿ ਸਬੂਤ ਹੋਵੇ ਕੱਲ ਨੂੰ ਤੁਹਾਡੇ ਕੋਲ ਗੱਲ ਕਰਨ ਦੇ ਲਈ, ਕਿ ਇਹ ਨੀ ਭਾਈ ਮੂੰਹ ਜ਼ਬਾਨੀ ਨਾ ਕਰੋ, ਲਿਖਤੀ ਦਿਓ ਉਹਨਾਂ ਕੋਲ। ਸਰਪੰਚ ਸਾਹਿਬ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਲਿਖ ਕੇ ਦੇ ਦਿਓ, ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੀਏ।
3: ਅਨੇ ਸਰ ਇੱਕ ਬੇਨਤੀ ਹੈ ਕਿ ਆਪਾਂ ਜਿੱਦਾਂ ਡਾਇਰੈਕਟਰ ਸਾਹਿਬ ਨੂੰ ਲਿਖੀ ਐਪਲੀਕੇਸ਼ਨ,
0: ਹਾਂਜੀ
3: ਠੀਕ ਹੈ ਜੀ, ਇੱਕ ਲਿਖੀ ਆਪਾਂ ਡੀਸੀ ਸਾਹਿਬ ਨੂੰ ਕਾਪੀ ਕਰਨ ਲੱਗੇ, ਡੀ ਟੀ ਪੀ ਸਾਹਿਬ ਨੂੰ, ਉਹ ਆਪਾਂ ਕਾਪੀਆਂ ਦੇ ਦਿੰਦੇ ਫਿਰ ਸਰਪੰਚ ਸਾਹਿਬ ਨੂੰ ਗੱਲ ਕੀਤੀ, ਪਰ ਇਹ ਤਾਂ ਉਹਨਾਂ ਦੀ ਗੱਲ ਹੀ ਕੋਲ ਦੇ ਨਾ,
0: ਮੈਨੂੰ ਤਾਂ ਪਿੰਡ ਦੇ ਬਾਰੇ ਕੋਈ ਕਿਸੇ ਨੇ ਇਹਦੇ ਬਾਰੇ ਓਬਜੈਕਸ਼ਨ ਨਹੀਂ ਕੀਤਾ, ਫਿਰ ਡੀਸੀ ਸਾਹਿਬ ਕਹਿਣਗੇ ਤੁਸੀਂ ਸਿੱਧੇ ਸਾਡੇ ਕੋਲ ਆ ਗਏ ਨਾ, ਫਿਰ ਘੱਟੋ ਘੱਟ ਸਰਪੰਚ ਨੂੰ ਪੰਚਾਂ ਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਦੇ ਬਾਰੇ ਕਿ ਤੁਹਾਡੇ ਖਿਲਾਫ਼ ਜਿਹੜੀ ਹੈ ਆਪਾਂ ਕੰਪਲੇਂਟ ਕੀਤੀ ਹੈ ਜੀ। ਤੁਸੀਂ ਪਹਿਲਾਂ ਕੰਮ ਜੇ ਤੁਹਾਡੇ ਤੱਕ ਸੀਮਤ ਆ, ਸਰਪੰਚ ਸਾਹਿਬ ਜਾਂ ਪੰਚ ਜਿਹੜੇ ਜੇ ਉਹ ਹੈਂਡਲ ਨਹੀਂ ਕਰਦੇ, ਹੱਲ ਨਹੀਂ ਕਰਦੇ, ਫਿਰ ਉਹ ਤੁਸੀਂ ਅੱਗੇ ਲਿਜਾ ਸਕਦੇ ਹੋ ਜੀ, ਫਿਰ ਡੀਸੀ ਦੀ ਜ਼ਿੰਮੇਵਾਰੀ ਆ ਉਹ ਕਰੇ ਨਾ ਕਰੇ ਉਹਦੇ ਉੱਤੇ ਪਵੇਗੀ ਜੀ।
3: ਫਿਰ
0: ਤਾਂ ਸੈਣੀ ਸਾਹਿਬ ਉਹਦੇ ਉੱਤੇ ਸਟੇ ਲਿਆ ਸਕਦੇ ਆ, ਕੋਰਟ ਨੂੰ ਵਿੱਚ ਸ਼ਾਮਿਲ ਕਰ ਸਕਦੇ ਆ ਜੀ।
2: ਹਾਂ ਜੀ ਬਿਲਕੁਲ ਜੀ ਕਰ ਸਕਦੇ ਜੀ, ਬਿਲਕੁਲ ਕਰ ਸਕਦੇ
0: ਜੀ। ਉਹ ਕਿਹੜਾ ਰਾਹ ਹੈਗਾ ਸੈਣੀ ਸਾਹਿਬ ਅਪਰੋਚ ਕਰਨੀ ਪਏਗੀ?
2: ਇਹ ਤਾਂ ਪਹਿਲਾਂ ਦੇਖੋ ਕੋਰਟ ਦਾ ਕੰਮ ਤਾਂ ਇਹ, ਕੋਰਟਾਂ ਦੇ ਵਿੱਚ ਤਾਂ ਹੜਤਾਲਾਂ ਚੱਲਦੀਆਂ ਹੈਗੀਆਂ ਜੀ, ਇਹਨਾਂ ਨੂੰ ਇੱਥੇ ਟਾਈਮ ਲੱਗ ਜਾਣਾ ਆ, ਇਹ ਇਮੀਡੀਏਟਲੀ ਏਦਾਂ ਇਹਨਾਂ ਗੱਲਾਂ ਨਾਲ ਏਦਾਂ ਨਹੀਂ ਹੋਣੀ ਹੈਗੀ। ਜਾ ਕੇ ਡੀਸੀ ਸਾਹਿਬ ਨੂੰ ਇਹ ਗੱਲ ਪਰਸਨਲੀ ਜਾਣ, 10 ਬੰਦੇ ਇਕੱਠੇ ਹੋ ਕੇ ਵੀ ਮਿਲਣਾ ਹੈ ਜੀ, ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਦੱਸਣ ਜੀ, ਮਹਾਰਾਜ ਉੱਥੇ ਕੋਈ ਨੀ ਰੁਕਦਾ ਪਿਆ
0: ਜੀ। ਬਿਲਕੁਲ ਹੈ ਜੀ,
2: ਹਾਂਜੀ
0: ਜੀ।
2: ਬਾਕੀ ਜਿਹੜਾ ਹੈਗਾ ਅਸੀਂ ਤੁਹਾਡੀ ਗੱਲ ਜਿਹੜੀ ਹੈਗੀ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਆਪਣੇ ਮੀਡੀਆ ਰਾਹੀਂ ਟੈਗ ਕਰ ਦਿਆਂਗੇ ਜੀ ਤੁਹਾਡੀ ਰਿਕਾਰਡਿੰਗ।
0: ਜ਼ਰੂਰ ਜੀ, ਇਹਨਾਂ ਨੂੰ ਵੀ ਭੇਜ ਦਿੰਦੇ ਆ ਜੀ, ਕੋਈ ਗੱਲ ਨਹੀਂ, ਇਦਾਂ ਦੀ ਗੱਲ ਨਹੀਂ ਜੀ।
2: ਹਾਂ ਜੀ, ਠੀਕ ਹੈ ਸਰ,
0: ਥੈਂਕ ਯੂ,
2: ਠੀਕ
0: ਹੈ ਤੇ ਹਾਂਜੀ ਸੁਰਿੰਦਰ ਜੀ ਸ਼ੁਕਰੀਆ ਜੀ, ਕੁਝ ਹੋਰ ਹੋਵੇ ਤਾਂ ਜ਼ਰੂਰ ਗੱਲ ਕਰ ਸਕਦੇ ਹੋ।
3: ਠੀਕ ਹੈ ਸਰ, ਜਦੋਂ ਟਾਈਮ ਮਿਲੂਗਾ ਜ਼ਰੂਰ ਆਪਾਂ ਗੱਲ ਕਰਾਂਗੇ ਜੇ ਕੋਈ ਪ੍ਰੋਬਲਮ ਆਈ ਤਾਂ। ਥੈਂਕ ਯੂ ਸਰ, ਬਹੁਤ ਬਹੁਤ ਤੁਹਾਡਾ,
0: ਥੈਂਕ ਯੂ ਜੀ, ਥੈਂਕ ਯੂ ਜੁੜਨ ਦੇ ਲਈ, ਮੁਲਾਕਾਤ ਰੱਖਣ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸੁਰਿੰਦਰ ਪੱਡਾ ਜੀ ਜੁੜੇ ਸਨ ਗੱਲਬਾਤ ਕਰਕੇ ਗਏ ਨੇ, ਤੇ ਸੈਣੀ ਸਾਹਿਬ ਸਵਾਗਤ ਹੈ, ਆਪਾਂ ਗੱਲਬਾਤ ਤੋਰਦੇ ਅੱਗੇ ਥੋੜੀ।
2: ਹਾਂਜੀ
0: ਜੀ,
2: ਭਾਰੇ ਸਾਹਿਬ ਅੱਜ ਤਾਂ ਬੀਬੀ ਜਗੀਰ ਕੌਰ ਹੋਣਾ ਨੇ ਲਾਂਬੇ ਲਾ ਤੇ,
0: ਲਾਂਬੇ ਲਾ ਤੇ ਜੀ, ਬਿਲਕੁਲ ਹੈ ਜੀ, ਬੇਬਾਕ ਬੋਲੇ ਨੇ।
2: ਮੇਰਾ ਖਿਆਲ ਆ ਵੀ ਜੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਬੈਸਟ ਜਿਹੜੀਆਂ ਸਪੀਚਿਸ ਆ ਜੇ ਕੱਢੀਆਂ ਜਾਣ ਤੇ ਉਹਦੇ ਵਿੱਚੋਂ ਜਿਹੜੀ ਆ ਇਹ ਕਿੱਦਾਂ ਦੀ ਸਪੀਚ ਹੋਊਗੀ ਜਿਹੜੀ ਕਿ ਉਹਨਾਂ ਦੀ ਲਾਈਫ ਦੀ ਬਹੁਤ ਹੀ ਵਧੀਆ ਬਿਹਤਰੀਨ ਪਰਫਾਰਮੈਂਸ ਹੋਊਗੀ
0: ਜੀ।
2: ਕਾਰਨ ਕੀ ਜੀ? ਸਰ ਉਹ ਜਿੱਥੇ ਜਿੰਨੇ ਲੀਡਰ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਧੋ ਕੇ ਰੱਖ ਦਿੱਤਾ,
0: ਜੋ
2: ਸਿਚੁਏਸ਼ਨ ਹੈ
0: ਦੰਦਾਂ ਥੱਲੇ ਜੀਵ ਤੇ ਕੇ ਬੈਠੇ ਸੀ ਜੀ।
2: ਹਾਂਜੀ
0: ਜੀ,
2: ਉਹਨਾਂ ਨੇ ਬੀਬੀ ਜੀ ਨੇ ਦੇਖੋ ਕਿਹਾ ਕੀ ਆ
0: ਜੀ,
2: ਜਦੋਂ ਪੂਰੀ ਸਪੀਚ ਤੁਸੀਂ ਸੁਣੋਗੇ ਨਾ ਜੀ,
0: ਬਿਲਕੁਲ
2: ਉਹਨਾਂ ਨੇ ਲੋਕਾਂ ਨੂੰ ਐਡਰੈਸ ਕਰਦੇ ਹੋਏ ਕਿਹਾ ਭਾਈ ਕਿ ਤੁਹਾਨੂੰ ਆਪਣੀਆਂ ਜਨਾਨੀਆਂ ਨਾਲ ਜਿਹੜਾ ਹੈਗਾ ਆ ਕੋਈ ਸਤਿਕਾਰ ਨੀ ਗਾ ਤੁਹਾਡਾ ਮਨ ਚ
0: ਜੀ,
2: ਉਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਹੈਗਾ ਰਿਸਪੋਂਸ ਸਹੀ ਨਹੀਂ ਦਿੱਤਾ। ਉਹ ਕਹਿੰਦੇ ਭੈਣਾਂ ਨਾ ਹੋਊਗਾ, ਮਾਵਾਂ ਨਾ ਹੋਊਗਾ
0: ਜੀ,
2: ਹੈਂਜੀ। ਫੇਰ ਤੁਸੀਂ ਕਹਿੰਦੇ ਜਨਾਨੀਆਂ ਨੂੰ 50% ਰਿਜ਼ਰਵੇਸ਼ਨ ਤੇ ਉਹ 30% ਜਦੋਂ ਆਉਂਦੇ ਹੁੰਦੇ ਆ ਏਦਾਂ ਕਰਕੇ ਤੇ ਉਹਨਾਂ ਨੂੰ ਨਾਲ ਗੱਡੀ ਚ ਬਿਠਾ ਕੇ ਲੈ ਆਇਆ ਕਰੋ
0: ਜੀ।
2: ਉਹ ਵੀ ਇਹ ਮੰਚ ਦੇ ਵਿੱਚ ਜਿਹੜਾ ਹੈਗਾ ਆ ਦੇਖਣ ਜੀ,
0: ਬਿਲਕੁਲ ਆ ਕੇ ਦੇਖਣ,
2: ਗੱਲਬਾਤ ਹੁੰਦੀ ਆ ਉਹਨਾਂ ਨੂੰ। ਬਹੁਤ ਵਧੀਆ ਗੱਲ ਸੀ ਕਿ ਪੂਕ ਜਨਾਨੀਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸਰਪੰਚੜੀਆਂ ਬਣਾਉਂਦੇ ਆ, ਪੰਚੜੀਆਂ ਬਣਾਉਂਦੇ ਆ
0: ਜੀ।
2: ਤੁਸੀਂ ਉਹਨਾਂ ਨੂੰ ਪੋਲੀਟੀਕਲ ਅਵੇਅਰ ਤਾਂ ਕਰੋ
0: ਜੀ,
2: ਰੈਲੀਆਂ ਚ ਤੁਸੀਂ ਆਪ ਹੱਥ ਮਲਦੇ ਚਲ ਜਾਂਦੇ ਹੈਗੇ ਆ ਤੇ ਜਨਾਨੀਆਂ ਨੂੰ ਨਾਲ ਲੈ ਕੇ ਆਇਆ ਕਰੋ, ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਨਾਲ ਲੈ ਕੇ ਆਇਆ ਕਰੋ
0: ਜੀ,
2: ਹਾਂਜੀ, ਤਾਂ ਕਿ ਉਹ ਪੋਲੀਟੀਕਲੀ ਜਿਹੜੀ ਹੈਗੀ ਆ ਅਵੇਕਨ ਹੋਣ ਜੀ। ਉਹ ਗੱਲ ਮੈਨੂੰ ਬਹੁਤ ਜਿਹੜੀ ਉਹਨਾਂ ਦੀ ਅਪੀਲਿੰਗ ਲੱਗੀ, ਔਰ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਨਾ ਪਰ ਇੰਨੀ ਵਧੀਆ ਮੋਟੀਵੇਸ਼ਨਲ ਸੀ,
0: ਬਿਲਕੁਲ
2: ਜਾਨ ਫੂਕ ਦੇਣ ਦਾ ਇਹੋ ਜਿਹਾ ਬੰਦਾ ਜਿਹੜਾ ਹੈਗਾ ਆ ਉਹ ਪ੍ਰਧਾਨ ਚਾਹੀਦਾ ਆ ਸਗੋਂ
0: ਜੀ।
2: ਉਹਨਾਂ ਨੇ ਤਾਂ ਜਾਨ ਫੂਕ ਦਿੱਤੀ ਜੀ,
0: ਬਿਲਕੁਲ ਜੀ ਬਿਲਕੁਲ।
2: ਨਾਲ ਉਹਨਾਂ ਨੇ ਜਿਹੜਾ ਹੈਗਾ ਆ ਵੀ ਆਪਣੀਆਂ ਕਮੀਆਂ ਪੇਸ਼ੀਆਂ ਦੱਸੀਆਂ ਹੈਗੀਆਂ ਵੀ ਭਾਈ ਅਸੀਂ ਉਹਨਾਂ ਬੰਦਿਆਂ ਨੂੰ ਐਡਵਾਂਟੇਜ ਦਿੰਦੇ ਰਹੇ ਜਿਹੜੇ ਪਤਾ ਸੀ ਕਿ ਸਾਡੇ ਨਾਲ ਲੋਇਲ ਹੀ ਨੀਗੇ
0: ਜੀ।
2: ਤੇ ਇਸ ਕਰਕੇ ਤੇ ਜਿਹੜੇ ਲੋਇਲ ਹੈਗੇ ਆ ਉਹਨਾਂ ਦਾ ਤੁਸੀਂ ਮੁੱਲ ਨਹੀਂ ਪਾਉਂਦੇ ਪਏ,
0: ਬਿਲਕੁਲ ਆ ਜੀ
2: ਹਾਂਜੀ। ਸੋ ਇਸ ਕਰਕੇ ਜਿਹੜਾ ਆ ਮੈਂ ਉਹਨਾਂ ਦੀ ਸਪੀਚ ਤੋਂ ਬਹੁਤ ਇੰਪ੍ਰੈਸ ਹੋਇਆ ਜੀ
0: ਜੀ।
2: ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਹਾਂ ਭਾਈ ਇਹ ਕਿਹੜਾ ਤਰੀਕਾ ਹੋਇਆ, ਜੇ ਕੱਲ ਨੂੰ SGPC ਦੀਆਂ ਇਲੈਕਸ਼ਨਾਂ ਕਰਾਉਣੀਆਂ ਹੈਗੀਆਂ ਤੇ ਕਿੰਨੇ ਕਰਾਉਣੀਆਂ ਹੈਗੀਆਂ ਦੇਸ਼ ਦੀ, ਅਸੀਂ ਮਤਲਬ ਜੇ BJP ਨੂੰ ਥੋੜਾ ਮਿਲਣ ਜਾਂਦੇ ਆ, ਅਸੀਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗੇ ਜੇ ਪੰਜਾਬ ਨਾਲ ਕੰਮ ਹੈਗਾ ਅਸੀਂ ਆਮ ਆਦਮੀ ਪਾਰਟੀ ਕੋਲ ਥੋੜਾ ਚੱਲੇ ਹੈਗੇ ਆ, ਅਸੀਂ ਪੰਜਾਬ ਦੀ ਸਰਕਾਰ ਕੋਲ ਚੱਲੇ ਆ
0: ਜੀ
2: ਹੈਂਜੀ। ਤੁਸੀਂ ਬਿਲਕੁਲ ਜਿਹੜੇ ਹੈਗੇ ਉਸ ਚੀਜ਼ ਦੇ ਵਿੱਚ ਜਿਹੜੇ ਲਲਾ ਮਚਾ ਲੈਂਦੇ ਹੈਗੇ ਆ, ਤੁਹਾਨੂੰ ਕੀ ਚਾਹੀਦੀ ਆ, ਪਾਵਰ ਚਾਹੀਦੀ ਨਾ, ਸਰਕਾਰ ਚਾਹੀਦੀ, ਅਸੀਂ ਤੁਹਾਨੂੰ ਬਣਾ ਕੇ ਦਿਆਂਗੇ। ਕਿੱਦਾਂ ਬਣਾ ਕੇ ਦਿਆਂਗੇ, ਅਸੀਂ ਇੰਡੀਪੈਂਡੈਂਟ ਲੜਦੇ ਆ ਜਾਂ ਅਲਾਇੰਸ ਨਾਲ ਲੜਦੇ ਹੈਗੇ ਆ, ਕੱਲ ਤਾਂ ਸਰਕਾਰ ਨਾਲ ਤੁਹਾਨੂੰ ਪਾਵਰ ਨਾਲ ਆ, ਅੱਜ ਜਿਹੜੇ ਹੈਗੇ 15 ਜਿੱਤਾਂਗੇ, 20 ਜਿੱਤਾਂਗੇ, 25 ਜਿੱਤਾਂਗੇ, ਅਸੀਂ ਬਾਅਦ ਚ ਅਲਾਇੰਸ ਕਰ ਲਾਂਗੇ
0: ਜੀ।
2: ਗੱਲ ਤਾਂ ਇਹ ਹੈਗਾ ਨਾ ਜੀ, ਬਾਕੀ ਜਿਹੜਾ ਹੈਗਾ ਆ ਇਹ ਦਰਵਾਜੇ ਸਾਡੇ ਖੁੱਲੇ ਹੈਗੇ ਜਿੱਦਾਂ ਮਰਜ਼ੀ ਆ,
0: ਬਿਲਕੁਲ ਆ ਜੀ।
2: ਉਹ ਬਹੁਤ ਵਧੀਆ ਉਹਨਾਂ ਨੇ ਓਪਨ ਮਾਈਂਡ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਆਪਣੇ ਇਰਾਦੇ ਵੀ ਜ਼ਾਹਰ ਕਰ ਦਿੱਤੇ, ਤੇ ਨਾਲ ਹੀ ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਵੀ ਅੰਮ੍ਰਿਤਪਾਲ ਹੋਣਾ ਦੇ ਪਰਿਵਾਰ ਬਾਰੇ ਜਾਂ ਵਾਰਸ ਪੰਜਾਬ ਬਾਰੇ ਜਿਹੜੀ ਗੱਲ ਕੀਤੀ ਆ, ਉਹ ਕਹਿੰਦੇ ਵੀ ਪੰਥ ਵਾਸਤੇ ਕੁਰਬਾਨੀ ਕੀ ਆ ਇਸ ਪਰਿਵਾਰ ਦੀ, ਅੱਜ ਤੱਕ ਦੱਸੋ ਤਾਂ ਸਹੀ ਕੀ ਕੀਤਾ ਪੰਥ ਲਈ
0: ਜੀ,
2: ਹੈਂਜੀ। ਜਿਹੜੇ ਬੰਦੇ ਸਾਰੀ ਸਾਰੀ ਜ਼ਿੰਦਗੀ ਸਿਆਸਤ ਵਿੱਚ ਨਿਕਲ ਗਈ ਆ ਉਹਨਾਂ ਬੰਦਿਆਂ ਨੇ ਵੀ ਉਹਨਾਂ ਬੰਦਿਆਂ ਵਾਸਤੇ ਜਿਹੜਾ ਆ ਤੁਸੀਂ ਉਹ ਉਹਦੇ ਪਿੱਛੇ ਲੱਗਦੇ, ਉਹਨਾਂ ਨੇ ਤਾਂ ਆਪਣਾ ਮੁੱਖ ਮੰਤਰੀ ਪਹਿਲਾਂ ਹੀ ਡਿਕਲੇਅਰ ਕੀਤਾ ਆ, ਤੇ ਬਾਕੀ ਜਿਹੜੇ ਆ ਪਿੱਛੇ ਜਾ ਕੇ ਲੱਗਦੇ ਹੈਗੇ ਆ ਜਿਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਆ
0: ਜੀ। ਨਾਲੇ ਉਹ ਕਹਿੰਦੇ ਕਿ ਅਸੀਂ ਕਾਹਤੋਂ ਮੰਨੀਏ ਭਾਈ, ਜਿਹੜੇ ਡਰੱਗੀ ਨੇ ਜਾਂ ਗੈਂਗਸਟਰ ਨੇ ਉਹ ਬੰਦੇ ਤੁਸੀਂ ਮੋਹਰੇ ਕੀਤੇ।
2: ਹਾਂ ਬਿਲਕੁਲ ਜੀ, ਉਹਨਾਂ ਨੇ ਜੋ ਕਹਿ ਸਕਦੇ ਸੀ ਜੀ ਕਿਹਾ ਜੀ ਇਸੇ ਕਰਕੇ ਵੀ ਇਹ ਉਹ ਨਾਲ ਉਹਨਾਂ ਨੇ ਦੱਸਿਆ ਵੀ ਇਹ ਪਰਿਵਾਰ ਬਾਈ ਦੇ ਵਿੱਚ ਡਿੰਪਿਨ ਵੋਟਾਂ ਪਾਉਂਦਾ ਸੀ, ਉਹਨਾਂ ਦੇ ਵਰਕਰ ਬਣ ਕੇ ਤੇ ਕੰਮ ਕਰ ਰਹੇ ਸੀ, ਅੱਜ ਉਹ ਪੰਥਕ ਕਿੱਦਾਂ ਹੋ ਗਿਆ ਜੀ।
0: ਬਿਲਕੁਲ ਆ ਜੀ
2: ਹਾਂਜੀ
0: ਜੀ।
2: ਸੋ ਇਸ ਕਰਕੇ ਮੈਂ ਵਧੀਆ ਸਪੀਚ ਸੀਗੀ ਜੀ ਉਹਨਾਂ ਦੀ, ਔਰ ਗੱਲਾਂ ਸੱਚੀਆਂ ਸੀਗੀਆਂ, ਭਾਵਾਂ ਕਿਸੇ ਨੂੰ ਪੌੜੀਆਂ ਹੀ ਲੱਗੀਆਂ ਹੋਣਗੀਆਂ ਜੀ। ਜੀ ਭਾਰਤ ਸਾਹਿਬ ਜੀ।
0: ਤੇ ਸੈਣੀ ਸਾਹਿਬ, ਅਵਾਰਾ ਪਸ਼ੂਆਂ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਸੁਣਾਇਆ, ਵੈਸੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ ਮਿਊਨਸੀਪੈਲਟੀਆਂ ਦੇ ਉੱਤੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ ਜਦੋਂ ਖਮਿਆਜੇ ਦੇਣੇ ਪੈਣਗੇ, ਭਰਨ ਪੈਣਗੇ ਲੋਕਾਂ ਨੂੰ, ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਵੀ ਦੇਖਣ ਨੂੰ, ਰਿਐਕਸ਼ਨ ਮਿਲੇਗਾ, ਫਿਰ ਕਿਵੇਂ ਦੇਖਦੇ ਹੋ ਜੀ?
2: ਭਾਰਤ ਸਾਹਿਬ, ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨਾਚੇ
0: ਜੀ।
2: ਹਾਂਜੀ ਭਾਰਤ ਸਾਹਿਬ, ਉਹ ਜਿਹੜਾ ਆ ਕੰਪਨਸੇਸ਼ਨ ਲੈਣਾ ਕਿਹਦੇ ਕੋਲੋਂ ਆ? ਮਾਲਕ ਤੋਂ। ਮਾਲਕ ਦਾ ਡੰਗਰ ਨਹੀਂ ਆਉਂਦਾ ਸੜਕਾਂ ਤੇ
0: ਜੀ,
2: ਉਹ ਤਾਂ ਵਾਰਾ ਡੰਗਰ ਆ ਜੀ।
0: ਬਿਲਕੁਲ ਆ ਜੀ
2: ਹਾਂਜੀ। ਉਹਦੇ ਵਾਸਤੇ ਤਾਂ ਜਿਹੜਾ ਹੈਗਾ ਆ ਕੋਈ ਵਾਲਾ ਰੂਲ ਹੈ ਹੀ ਨਹੀਂ, ਰੈਗੂਲੇਸ਼ਨ
0: ਤੇ
2: ਜਿਹੜੇ ਸੁਝਾਅ ਸੁਪਰੀਮ ਕੋਰਟ ਦੇ ਰਹੀ ਹੈਗੀ ਆ ਜੀ, ਉਹਦੇ ਵਾਸਤੇ ਇਨਫਰਾਸਟ੍ਰਕਚਰ ਜਿਹੜੇ ਆ ਡਿਵੈਲਪ ਕਰਨ ਦੀ ਲੋੜ ਆ। ਇਨਫਰਾਸਟ੍ਰਕਚਰ ਡਿਵੈਲਪ ਕਰਨਾ ਆ ਜਾਂ ਕੋਈ ਉਹਨਾਂ ਦੇ ਟੈਗ ਲਾਉਣੇ ਹੈਗੇ ਆ ਜੋ ਜਿੱਦਾਂ ਦੀਆਂ ਗਾਈਡਲਾਈਨ ਦੇ ਰਹੇ ਆ, ਉਹਦੇ ਵਾਸਤੇ ਚਾਹੀਦਾ ਪੈਸਾ। ਪੈਸਾ ਤਾਂ ਸਰਕਾਰ ਕੋ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹੈ ਨੀ,
0: ਬੰਦੋਬਸਤ ਹੋ ਸਕਦਾ ਤਾਂ ਉਹ ਕਰੋ। ਹੁਣ ਇੰਨਾ ਪਸ਼ੂ ਮਾਫ ਕਰਨਾ, ਕਿੱਡੇ ਵੱਡੇ ਪੱਧਰ ਦੇ ਉੱਤੇ ਇਹਨਾਂ ਮੁਲਕਾਂ ਪੱਛਮੀ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਕਿਉਂ ਨੀ ਉਹ ਜਿਹੜਾ ਸਿੱਧਾ ਉਧਰ ਪਹੁੰਚਾਇਆ ਜਾਂਦਾ? ਕਿਉਂ ਸਾਡੀਆਂ ਭਾਵਨਾਵਾਂ ਭੜਕਦੀਆਂ ਨੇ ਜਾਂ ਕਿਉਂ ਸਾਡੀਆਂ ਹੋਰ ਕੀ? ਉੱਥੇ ਜਦੋਂ ਫਿਰ ਪਸ਼ੂ ਮਰਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ, ਦੁੱਖ ਭੋਗ ਰਿਹਾ, ਉਹ ਤਰਸ ਤਾਂ ਉੱਥੇ ਹੋਣਾ ਚਾਹੀਦਾ ਹੈ। ਭੀ ਇਹਨਾਂ ਨਾਲ ਬਣ ਕੇ ਰਿਹਾ ਜ਼ਿੰਦਗੀ, ਮਤਲਬ ਕਿ ਕਿੰਨੀ ਖਰਾਬ ਜੀਉ ਰਿਹਾ ਨਾ ਖਾਣ ਨੂੰ, ਨਾ ਬੈਠਣ ਨੂੰ, ਨਾ ਉੱਠਣ ਨੂੰ, ਤੇ ਉਹ ਗਰਮੀ ਸਰਦੀ ਸਾਰਾ ਕੁਝ ਝੱਲਦੇ ਆ ਬਾਹਰ ਹੀ ਸਾਰਾ ਕੁਝ ਚੀਜ਼ਾਂ ਨੇ। ਉਹ ਤਾਂ ਫਿਰ ਜਿਹੜਾ ਉਹਨਾਂ ਦੇ ਮਨ ਤਾਂ ਉੱਥੇ ਬਲੂੰਦਰਾ ਹੋਣਾ ਚਾਹੀਦਾ ਹੈ ਜੀ।
2: ਪਰ ਅੱਛਾ ਬੇਨਤੀ ਇਹ ਹੈਗੀ ਆ ਕਿ ਸਾਡੇ ਮੁਲਕ ਦੀ ਇੱਕ ਤਰਾਸਦੀ ਆ
0: ਜੀ,
2: ਉਹ ਇਹ ਕਿ ਮੈਂ ਕੀ ਖਾਣਾ ਆ, ਮੈਂ ਕਿੱਦਾਂ ਦਾ ਜੀਵਨ ਜੀਣਾ ਆ, ਇਹ ਮੈਂ ਨੀ ਇੰਡੀਪੈਂਡੈਂਟਲੀ ਤੈਅ ਕਰਨਾ, ਇਹ ਦੂਜੇ ਤੈਅ ਕਰਦੇ ਆ
0: ਜੀ।
2: ਹਾਂਜੀ, ਇਹ ਦੂਜੇ ਤੈਅ ਕਰਦੇ ਆ
0: ਜੀ।
2: ਹੁਣ ਜਿਹੜਾ ਹੈਗਾ ਆ ਇਹ ਕੋਈ ਗਾਂ ਖਾਂਦਾ ਹੈਗਾ ਆ ਤੇ ਉਹਦਾ ਜਨਮ ਜੇ ਕੋਈ ਉਸ ਪਰਿਵਾਰ ਚ ਹੋਇਆ ਆ ਜਿੱਥੇ ਟ੍ਰੈਡੀਸ਼ਨ ਦੇ ਵਿੱਚ ਖਾ ਰਹੇ ਆ, ਕੁਦਰਤ ਨੇ ਉਹਨੂੰ ਜਨਮ ਹੀ ਉਸ ਪਰਿਵਾਰ ਚ ਦਿੱਤਾ ਹੈਗਾ ਆ, ਸਾਡਾ ਮਤਲਬ ਕੋਈ ਨੀ। ਅਸੀਂ ਪੂਜਾ ਕਰਦੇ ਆ ਜਾਂ ਮੰਨਦੇ ਹੈਗੇ ਆ ਉਹ ਸਾਡੇ ਤੱਕ ਸੀਮਤ ਆ
0: ਜੀ।
2: ਅਸੀਂ ਕਿਸੇ ਨੂੰ ਕਿਉਂ ਕਹੀਏ ਵੀ ਤੂੰ ਵੀ ਪੂਜਾ ਕਰ ਬਈ?
0: ਬਿਲਕੁਲ ਆ ਜੀ,
2: ਮੈਨੂੰ ਮੇਰੀ ਲਾਈਫ ਜੀਣ ਦਾ ਪੂਰਾ ਅਧਿਕਾਰ ਆ, ਦੂਜੇ ਬੰਦੇ ਨੂੰ ਆਪਣੀ ਲਾਈਫ ਜੀਣ ਤੇ ਪੂਰਾ ਅਧਿਕਾਰ ਆ, ਉਹ ਆਪਣਾ ਕਰਮ ਕਰੇਗਾ ਤੇ ਉਹ ਆਪਣਾ ਜਿਹੜਾ ਜੇ ਅਸੀਂ ਸਾਰੀ ਚੋਰੀ ਪੁੰਨ ਪਾਪ ਦੀ ਦੇ ਉੱਤੇ ਚੱਲਦੇ ਆ ਤੇ ਫਿਰ ਉਹ ਜੋ ਕਰਮ ਕਰੇਗਾ ਉਹਦਾ ਫਲ ਉਹ ਭੋਗ ਲਏਗਾ
0: ਜੀ।
2: ਹਾਂਜੀ, ਤੇ ਜੋ ਮੈਂ ਆਪਣਾ ਚੰਗਾ ਕਰਮ ਕਰੂੰਗਾ ਮੈਂ ਆਪਣਾ ਹੀ ਭੋਗ ਲਊਂਗਾ ਜੀ। ਪਰ ਇਹ ਆ ਕਿ ਅਸੀਂ ਦੂਜੇ ਦੀ ਜ਼ਿੰਦਗੀ ਦੇ ਉੱਤੇ ਜਿਹੜੇ ਆਪਣੇ ਅਸੂਲ ਜਿਹੜੇ ਹੈਗੇ ਆ ਦੂਜੇ ਤੇ ਇੰਪੋਜ਼ ਕਰਨ ਚੱਲ ਜਾਂਦੇ ਹੈਗੇ ਆ ਨਾ ਜੀ, ਇਹ ਸਾਡੇ ਮੁਲਕ ਦੀ ਤਰਾਸਦੀ ਆ ਔਰ ਕਰਦੇ ਸਾਰੇ ਹੀ ਆ ਜੀ ਏਦਾਂ, ਤੇ ਇਹ ਨੀ ਹੋਣਾ ਚਾਹੀਦਾ ਜੀ।
0: ਜੀ, ਪਰ ਇਹਦੇ ਨਾਂ ਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਬਿਜ਼ਨਸ ਵੀ ਤਾਂ ਚੱਲ ਰਿਹਾ ਨਾ। ਇੰਡੀਆ ਜਿਹੜਾ ਤਕਰੀਬਨ ਬੀਫ ਦਾ ਜਾਂ ਮੀਟ ਦਾ ਤਕਰੀਬਨ ਤੀਸਰਾ ਕਿ ਦੂਸਰੇ ਨੰਬਰ ਬ੍ਰਾਜ਼ੀਲ ਤੋਂ ਬਾਅਦ ਐਕਸਪੋਰਟਰ ਆ ਜੀ। ਹੁਣ ਇਹਨਾਂ ਮੁਲਕਾਂ ਦੇ ਵਿੱਚ ਤਾਂ ਪਸ਼ੂ ਬਹੁਤ ਘੱਟ ਦੇਖਣ ਨੂੰ ਮਿਲਦਾ, ਡੇਅਰੀ ਫਾਰਮ ਹੋਰ ਸਾਰੀਆਂ ਚੀਜ਼ਾਂ ਨੇ, ਪਰ ਜਿਹੜੇ ਛੋਟੀ ਫਾਰਮਿੰਗ ਸੀ ਉਹ ਵੀ ਖਤਮ ਹੋ ਗਈ ਤੇ ਉਹ ਵੱਡੇ ਵੱਡੇ ਚਲੋ ਹੋਰ ਸਾਰੀਆਂ ਫਾਰਮਿੰਗਾਂ ਹੁੰਦੀਆਂ, ਪਰ ਵੱਡੇ ਪੱਧਰ ਦੇ ਉੱਤੇ ਐਕਸਪੋਰਟਰ ਤਾਂ ਮੀਟ ਦੇ ਇਹ ਹੀ ਨੇ ਨਾ, ਬ੍ਰਾਜ਼ੀਲ ਹੋ ਗਿਆ ਜਾਂ ਇੰਡੀਆ ਹੋ ਗਿਆ ਜਾਂ ਹੋਰ ਪਾਕਿਸਤਾਨ ਹੋ ਗਿਆ ਜਾਂ ਬੰਗਲਾਦੇਸ਼ ਹੋ ਗਿਆ, ਇਹ ਨੰਬਰ ਆਉਂਦੇ ਨੇ ਜੀ ਇਹਨਾਂ ਦੇ।
2: ਬੇਨਤੀ ਇਹ ਆ ਕਿ ਜਿਹੜੀ ਇਹ ਸਮੱਸਿਆ ਨਾ ਜੀ ਵਾਰਾ ਡੰਗਰਾਂ ਦੀ, ਇਹ ਨੌਰਥ ਇੰਡੀਆ ਦੇ ਵਿੱਚ ਵਧਿਆ ਜੀ
0: ਜੀ,
2: ਕੰਪੈਰੇਟਿਵ ਟੂ ਸਾਊਥ
0: ਜੀ।
2: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੇ ਇਨਫਰਾਸਟ੍ਰਕਚਰ ਇਹਨਾਂ ਕੋਲੋਂ ਡਿਵੈਲਪ ਨਹੀਂ ਹੋਣਾ, ਨਾ ਇੰਨੇ ਪੈਸੇ ਹੋਣ ਜੀ
0: ਜੀ।
2: ਇਹ ਹੋਇਆ ਕਿ 212 ਤੋਂ ਬਾਅਦ ਜਿਹੜਾ ਆ ਜਦੋਂ ਤੋਂ ਇਹ ਸਰਕਾਰ ਆਈ ਹੈਗੀ ਆ ਜੀ, ਤੇ 14 ਤੋਂ ਬਾਅਦ ਉਦੋਂ ਤੋਂ ਬਾਅਦ ਕੱਟੜਤਾ ਵੱਧ ਗਈ
0: ਜੀ,
2: ਕੱਟੜਤਾ ਵੱਧ ਗਈ, ਕੰਮ ਸਾਰੇ ਹੁੰਦੇ ਆ ਜੀ
0: ਜੀ,
2: ਬਟ ਉਹ ਇਲੀਗਲ ਮੀਨਸ ਨਾਲ ਹੁੰਦੇ ਆ
0: ਜੀ।
2: ਸਾਵੇਂ ਜਿਹੜਾ ਹੈਗਾ ਤੁਸੀਂ ਯਾਦ ਕਰੋ ਕਿ ਜਦੋਂ ਆਪਾਂ ਲੁਧਿਆਣੇ ਨੂੰ ਜਲੰਧਰ ਤੋਂ ਜਾਂਦੇ ਹੁੰਦੇ ਸੀਗੇ ਤੇ ਫਗਵਾੜੇ ਲਾਗੇ ਬੜੀ ਸਮੈਲ ਆਉਂਦੀ ਹੁੰਦੀ ਸੀ ਹਨਾ
0: ਜੀ,
2: ਉੱਥੇ ਹਾਂਜੀ ਉੱਥੇ ਕਹਿੰਦੇ ਹੁੰਦੇ ਸੀ ਇੱਥੇ ਜੀ ਚਮੜੇ ਦੀ ਫੈਕਟਰੀ ਆ
0: ਜੀ।
2: ਹਾਂਜੀ, ਉਹ ਅੱਜ ਕਿੱਥੇ ਗਈਆਂ, ਸਾਰੀਆਂ ਲੋਪ ਹੋ ਗਈਆਂ ਜੀ। ਕਰਦੇ ਕੀ ਹੈਗੇ ਆ ਸਰ, ਇਹ ਕੰਮ ਜਿਹੜਾ ਆ ਜਿਹੜਾ ਲੀਗਲ ਆ ਹੋਊਗਾ ਉਹਦੇ ਵਿੱਚ ਸਰਕਾਰ ਨੂੰ ਕੋਈ ਟੈਕਸ ਆਊਗਾ ਸਾਰਾ ਕੁਛ, ਇਹ ਸਾਰਾ ਕੁਛ ਜਿਹੜਾ ਹੈਗਾ ਧਰਮ ਦੇ ਨਾਂ ਤੇ ਰੌਲਾ ਪਾ ਕੇ ਤੇ ਮਾਫੀਏ ਨੇ ਕਰ ਲਿਆ
0: ਕਬਜ਼ਾ ਜੀ।
2: ਹੁਣ ਜਦੋਂ
0: ਬਿਲਕੁਲ
2: ਹੁਣ ਦੇਖੋ ਨਾ ਸਰ, ਅੱਗੇ ਹੁੰਦਾ ਸੀਗਾ ਕਿਸੇ ਬੰਦੇ ਦੇ ਡੰਗਰ ਮਰ ਜਾਂਦਾ ਸੀ ਤੇ ਕੋਈ ਚੱਕਣ ਵਾਲੇ ਆਉਂਦੇ ਸੀ, ਦੋ ਪੈਸੇ ਦੇ ਕੇ ਤੇ ਚੱਕ ਜਾਂਦੇ ਸੀ ਜੀ। ਹਾਂਜੀ, ਹੁਣ ਕੀ ਹੈਗਾ ਆ ਕਿ ਜੇ ਕੋਈ ਡੰਗਰ ਮਰ ਗਿਆ, ਮਰਿਆ ਆ ਡੰਗਰ ਚੁਕਾਉਣ ਵਾਸਤੇ 10-10 ਹਜ਼ਾਰ ਰੁਪਇਆ ਲੱਗ ਜਾਂਦਾ ਜੀ, ਉਹ ਜਿਹੜਾ ਆ ਅੱਛਾ ਉਹ ਫਿਰ ਉਹ ਕੀ ਕਰਦੇ ਹੈਗੇ ਆ, ਉਹ ਜੇ ਪਿੰਡ ਦੇ ਵਿੱਚ ਹੱਡਾ ਰੇੜੀ ਮੌਜੂਦ ਹੈਗੀ ਆ ਉਹ ਛੱਡ ਜਾਂਦੇ ਆ, ਮੁੜ ਕੇ ਉਹ ਇਲੀਗਲ ਟਾਈਮਿੰਗ ਦੇ ਨਾਲ ਆ ਕੇ ਤੇ ਖਲ ਖੁਲ ਲਾ ਕੇ ਲੈ ਜਾਂਦੇ ਆ ਲੀਗਲੀ ਵੇ ਦੇ ਨਾਲ, ਜਿਹੜਾ ਆ ਵਾਰਾ ਡੰਗਰ ਪਏ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਹੈਗੀ ਆ ਜੀ, ਤੇ ਉਹ ਸਮੈਲ ਵੀ ਆਉਂਦੀ ਹੁੰਦੀ ਆ ਸੜਕ ਤੋਂ ਜਾਂ ਕਿਸੇ, ਤੇ ਜੇ ਕਿਸੇ ਦੇ ਪਰਸਨਲ ਥਾਂ ਦੇ ਵਿੱਚ ਜਿਹੜਾ ਹੈਗਾ ਆ ਮਰ ਗਿਆ ਵਾਰਾ ਡੰਗਰ ਤੇ ਉਹ ਤਾਂ ਸਮਝੋ ਫਿਰ ਉਹਦੀ ਉਹਦੇ ਕਾਗਜ਼ਾਂ ਦੇ ਖਾਤੇ ਚ ਪੈ ਗਿਆ ਜੀ, ਉਹਨੂੰ 5-7 ਹਜ਼ਾਰ ਦਾ ਥੁੱਕ ਲੱਗ ਗਿਆ ਜੀ, ਉਹਨੂੰ ਦਫਨਾਉਣਾ ਆ ਜਾਂ ਹੋਰ ਆ ਸਾਰਾ ਕੁਛ ਚੱਕਣਾ ਆ ਜੀ, ਜਿਹੜੀ ਜਗ੍ਹਾ ਤੇ ਦਫਨਾਓਗੇ ਉਹ ਸਾਰਾ ਕੁਛ ਉਹਦੇ ਤੇ ਜਿਹੜਾ ਹੈਗਾ ਆ ਅਗਲੇ ਬੰਦੇ ਨੂੰ ਪੇ ਕਰਨਾ ਪੈ ਜਾਂਦਾ ਜੀ। ਤੇ ਸੁਪਰੀਮ ਕੋਰਟ ਨੇ ਚਲੋ ਇਨੀਸ਼ੀਏਟਿਵ ਲਿਆ ਹੈਗਾ ਆ, ਪਰ ਉਹਨਾਂ ਨੇ ਕੀ ਕੀਤਾ, ਇੱਕ ਸੁਜੈਸ਼ਨ ਹੀ ਦਿੱਤਾ ਸਰਕਾਰਾਂ ਨੂੰ
0: ਜੀ,
2: ਹਾਂਜੀ, ਕਿ ਇਹਦੇ ਤੇ ਤੁਸੀਂ ਕੋਈ ਸਪੈਸਿਫਿਕ ਲਾ ਬਣਾਓ ਜੀ, ਤੇ ਦੇਖੋ ਕਦੋਂ ਲਾ ਬਣਦਾ ਆ ਤੇ ਕਦੋਂ ਇੰਪਲੀਮੈਂਟ ਹੁੰਦਾ ਆ ਜੀ। ਸਰਕਾਰਾਂ ਨੂੰ ਤਾਂ ਸਵਾਏ ਜਿਹੜਾ ਆ ਆਪਣੇ ਪੋਲੀਟੀਕਲ ਸਕੋਰ ਸੈੱਟ ਕਰਨ ਤੋਂ ਜਾਂ ਵੋਟਾਂ ਸੈੱਟ ਕਰਨ ਤੋਂ ਜਾਂ ਅਗਲੀ ਵਾਰ ਸੱਤਾ ਚ ਆਉਣ ਤੋਂ, ਇਹ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਆ ਜੀ।
0: ਜੀ ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਚਲੋ ਕੱਟੜਤਾ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਹਰ ਚੀਜ਼ ਦੇ ਵਿੱਚ ਹਰ ਧਰਮ ਦੇ ਵਿੱਚ ਹੀ ਵੱਧ ਰਹੀ ਹੈ, ਪਰ ਜਥੇਦਾਰ ਗੜਗਾਜਰ ਸਾਹਿਬ ਕਹਿ ਰਹੇ ਨੇ ਭਾਈ ਤਿੰਨ ਤਿੰਨ ਬੱਚੇ ਜੰਮੋ, ਦੱਸੋ ਹੈ ਕਿ ਉਹਦੇ ਨਾਲ ਵੱਧ ਜਾਊਗਾ ਜੀ ਕਿ ਸਾਨੂੰ ਐਜੂਕੇਸ਼ਨ ਹੋਣਾ ਚਾਹੀਦਾ ਜਾਂ ਆਪਣੇ ਫਰਜ਼ਾਂ ਨੂੰ ਪਛਾਣਨਾ ਚਾਹੀਦਾ ਜਾਂ ਨਸ਼ਿਆਂ ਦੀ ਹੋਮ ਡਿਲੀਵਰੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਸਾਰੀਆਂ ਚੀਜ਼ਾਂ ਲਈ ਸੁਚੇਤ ਹੋਣਾ ਚਾਹੀਦਾ, ਕਾਨੂੰਨ ਦੇ ਹੱਥਾਂ ਦੇ ਵਿੱਚ ਉਹ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ, ਸਿਹਤ ਸਹੂਲਤਾਂ ਦੇ ਨਾਲ ਜੋੜਨਾ ਚਾਹੀਦਾ। ਪਰ ਕੀ ਇਹ ਹੱਲ ਹੈ ਕੋਈ ਜੀ? ਤਿੰਨ ਤਿੰਨ ਬੱਚਾ ਜੇ ਕੌਮ ਬਚਾਉਣੀ ਹੈ ਤਾਂ ਕਹਿੰਦੇ ਤਿੰਨ ਤਿੰਨ ਬੱਚੇ ਜ਼ਰੂਰੀ ਹੈ।
2: ਪਰ ਸਾਹਿਬ ਜਿੱਦਣ ਆਰ ਐਸ ਐਸ ਮੁਖੀ ਨੇ ਏਦਾਂ ਦੀ ਗੱਲ ਕੀਤੀ ਸੀ ਆਪਾਂ ਉਦਣ ਵੀ ਕੰਡੈਮ ਕੀਤਾ ਸੀ, ਅੱਜ ਇਹ ਕਰ ਰਿਹਾ ਤੇ ਆਪਾਂ ਉਹਨੂੰ ਵੀ ਕੰਡੈਮ ਕਰਦੇ ਹਾਂ। ਸਵਾਲ ਇਹ ਹੈਗਾ ਆ ਕਿ ਤੁਸੀਂ ਦਾਰਸ਼ਨਿਕ ਹੋ ਸਕਦੇ ਹੈਗੇ ਆ, ਬਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਤੁਸੀਂ

0: ਕਰਦੇ ਸੀ ਗੱਲ ਕਿ ਕਹਿੰਦੇ ਵੀ ਕੋਈ ਅੰਗਰੇਜ਼ ਦੇ ਟਾਈਮ ਦੇ ਉੱਤੇ ਵੀ ਪੁਰਾਣੇ ਬਜ਼ੁਰਗ ਕਿਉਂ ਕਹਿੰਦੇ ਹੁੰਦੇ ਸੀ ਵੀ ਅੰਗਰੇਜ਼ ਦਾ ਟਾਈਮ ਚੰਗਾ ਸੀ
1: ਜੀ।
0: ਉਹ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਕੋਈ ਥਾਣੇਦਾਰ ਮੁਲਜ਼ਮ ਫੜ ਕੇ ਲੈ ਆਇਆ ਕਿਸੇ ਕੇਸ ਦੇ ਵਿੱਚ ਤੇ ਅੰਗਰੇਜ਼ ਅਫਸਰ ਸੀਗਾ
1: ਜੀ,
0: ਅੰਗਰੇਜ਼ ਅਫਸਰ ਨੇ ਜਿਹੜਾ ਹੈਗਾ ਆ ਜੱਜ ਵੀ ਉਹਨੇ ਦੇਖਿਆ ਉਹਨੇ ਜਾ ਵੀ ਥਾਣੇਦਾਰ ਨੇ ਵੀ ਕੇਸ ਚ ਕਮਜ਼ੋਰੀ ਆ ਉਹਨੇ ਜਿਹੜਾ ਆ ਉਹਦਾ ਅੜਦਲੀ ਪੱਟ ਲਿਆ ਜੀ। ਅੜਦਲੀ ਹੈਗਾ ਸੀਗਾ ਵੀ ਚਲੋ ਸੇਵਾ ਕਰਦਾ ਸੀਗਾ ਤੇ ਓਪਨ ਸੀਗਾ ਥੋੜਾ ਗੱਲਬਾਤ ਕਰ ਸਕਦਾ ਸੀ
1: ਜੀ।
0: ਉਹ ਅੜਦਲੀ ਨੇ ਜਦੋਂ ਸਿਫਾਰਿਸ਼ ਕੀਤੀ ਤੇ ਉਹਨੇ ਥਾਣੇਦਾਰ ਨੂੰ ਸੱਦ ਲਿਆ
1: ਜੀ
0: ਵੀ ਤੂੰ ਕੀ ਸੋਚਦਾ ਹੈਗਾ ਆ ਵੀ ਤੂੰ ਗਲਤ ਬੰਦਾ ਫੜ ਲਿਆਏਗਾ ਤੇ ਮੈਂ ਤੇਰੀ ਗੱਲ ਦੇ ਉੱਤੇ ਰਲਾਈ ਪਾਉਣ ਕਰਕੇ ਇਹਨੂੰ ਸਜ਼ਾ ਦੇ ਦੂੰਗਾ
1: ਜੀ।
0: ਉਹ ਕਹਿੰਦਾ ਲੁੱਕ ਵੀ ਆਰ ਇਨ ਮਜੋਰਟੀ ਹੇਅਰ
1: ਜੀ,
0: ਵੀ ਅਸੀਂ ਜਿਹੜਾ ਹੈਗਾ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਆ
1: ਜੀ।
0: ਜਿੱਦਣ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਨਾ ਵੀ ਜਿੱਦ ਲੋਕਾਂ ਨੂੰ ਇਹ ਵਿਸ਼ਵਾਸ ਆ ਵੀ ਅੰਗਰੇਜ਼ ਦੇ ਲਾ ਦੇ ਵਿੱਚ ਜਿਹੜਾ ਹੈਗਾ ਆ ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਕਰਪਸ਼ਨ ਨਹੀਂ ਹੋਊਗੀ ਅਫਸਰ ਵਿਕੇਗਾ ਨਹੀਂ ਇਸੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਸਾਡੇ ਚ ਬਣਿਆ ਰਹੂਗਾ। ਜਿੱਦਣ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਜੀ ਵੀ ਇਹ ਕਰਪਟ ਹੈਗੇ ਆ ਤੇ ਏਦਾਂ ਕਰਕੇ ਵੀ ਇਹ ਇਹ ਫੈਸਲਾ ਜਿਹੜਾ ਆ ਬਦਲ ਸਕਦੇ ਹੈਗੇ ਆ ਜਿਹੜਾ ਗਿਲਟੀ ਹੈਗਾ ਉਹਨੂੰ ਨੋਨ ਗਿਲਟੀ ਤੇ ਜਿਹੜਾ ਨੋਨ ਗਿਲਟੀ ਉਹਨੂੰ ਗਿਲਟੀ ਕਰ ਸਕਦੇ ਹੈਗੇ ਆ ਇਹ ਲੋਕ ਬਾਕੀ ਹੋ ਜਾਣਗੇ ਸਾਡੇ ਤੋਂ।
1: ਬਿਲਕੁਲ ਹੈ ਜੀ
0: ਹਾਂਜੀ ਉਹ ਇਸੇ ਕਰਕੇ ਕਹਿੰਦੇ ਫਿਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹਦੇ ਨਾਲੋਂ ਤਾਂ ਅੰਗਰੇਜ਼ ਦਾ ਰਾਜ ਚੰਗਾ ਸੀ
1: ਜੀ।
0: ਅਸੀਂ ਜਿਹੜਾ ਹੈਗਾ ਆ ਗੁਲਾਮ ਮਹਿਸੂਸ ਕਰਦੇ ਸੀ ਵੀ ਅਸੀਂ ਗੁਲਾਮ ਹੈਗੇ ਆ ਜੀ ਵੀ ਬੰਦੇ ਬਾਹਰਲੇ ਆਏ ਹੈਗੇ ਤੇ ਉਹ ਸਾਡੇ ਤੇ ਰੂਲ ਕਰ ਰਹੇ ਹੈਗੇ ਆ ਬਟ ਇਨ ਫੈਕਟ ਉਹ ਇਨਸਾਫ਼ ਜ਼ਰੂਰ ਕਰਦੇ ਸੀ। ਅੱਜ ਜਿਹੜਾ ਹੈਗਾ ਆ ਅਸੀਂ ਆਪਣੇ ਆਜ਼ਾਦ ਤਾਂ ਹੋ ਗਏ ਪਰ ਇਨਸਾਫ ਤੋਂ ਵਾਂਝਿਆ ਰਹਿ ਗਿਆ ਜੀ ਅੱਜ ਕਰਪਸ਼ਨ ਨੇ ਜਿਹੜਾ ਹੈਗਾ ਆ ਸਾਡਾ ਜਿਹੜਾ ਇੱਕ ਸਿਸਟਮ ਦੇ ਵਿੱਚ ਵਿਸ਼ਵਾਸ ਰਹਿਣ ਹੀ ਨਹੀਂ ਦਿੱਤਾ ਜੀ। ਜਥੇਦਾਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈਗੀ ਆ ਅੰਦਰ ਵੜ ਕੇ ਆਪਣੇ ਜਿਹੜੇ ਆ ਜਦੋਂ ਬੰਦੇ ਆਪਣੇ ਆਪ ਕੌਮ ਮਹਿਸੂਸ ਕਰੂਗੀ ਉਹ ਆਪਣੇ ਆਪ ਇਟ ਇਜ਼ ਅ ਮੈਟਰ ਬਿਟਵੀਨ ਦਾ ਜਿਹੜਾ ਹੈਗਾ ਆ ਕਪਲਸ ਤੁਸੀਂ ਕੌਣ ਹੁੰਦੇ ਆ ਡਿਸਾਈਡ ਕਰਨ ਵਾਲੇ ਕੋਈ ਤਿੰਨ ਜਮੇ ਕੋਈ ਪੰਜ ਜਮੇ ਤੇ ਕੋਈ ਇੱਕ ਜਮੇ।
1: ਬਿਲਕੁਲ
0: ਹਾਂਜੀ ਕੋਈ ਏਦਾਂ ਦੇ ਧਰਮ ਨੂੰ ਖਤਰਾ ਨੀ ਹੈਗਾ ਜੀ ਗਿਣਤੀ ਵੱਧ ਵੀ ਜਾਊਗੀ ਗਿਣਤੀ ਵੱਧ ਜਾਊਗੀ ਤੇ ਜਿਹੜਾ ਹੈਗਾ ਆ ਮੁੜ ਕੇ ਅੱਗੇ ਤਾਂ ਓਵਰ ਪਾਪੂਲੇਸ਼ਨ ਨੇ ਜਿਹੜਾ ਆ ਬੇਰੁਜ਼ਗਾਰੀ ਕੌਣ ਜ਼ਿੰਮੇਵਾਰ ਹੋਊਗਾ ਤਿੰਨ ਬੱਚੇ ਜੰਮ ਲੈਂਦੇ ਆ ਜੀ ਉਹ ਕਿੱਥੇ ਉਹਨਾਂ ਨੂੰ ਰੋਟੀ ਕੌਣ ਦਊਗਾ ਜੀ ਤੇ ਉਹਨਾਂ ਨੂੰ ਰੁਜ਼ਗਾਰ ਕੌਣ ਦਊਗਾ ਤੇ ਉਹਨਾਂ ਨੂੰ ਇੰਨੀ ਅੱਜ ਦੇ ਡੇਟ ਦੇ ਵਿੱਚ ਇੰਨੀ ਮਹਿੰਗਾਈ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਪੜ੍ਹਾਈ ਸਭ ਤੋਂ ਮਹਿੰਗੀ ਉਹ ਕੌਣ ਤਾਲੀਮ ਦਊਗਾ ਜੀ।
1: ਬਿਲਕੁਲ ਹੈ ਜੀ ਬਿਲਕੁਲ ਕਾਰਨ ਤਾਂ ਇਹ ਹੈ ਜੀ ਉਹ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ ਆਪੇ ਲੋਕ
0: ਉਹਨਾਂ ਚੀਜ਼ਾਂ ਤੇ ਫੋਕਸ ਕਰੋ ਨਾ
1: ਜੀ
0: ਦੇਖੋ ਸਰ ਮਿਡਲ ਕਲਾਸ ਤਾਂ ਪਹਿਲਾਂ ਹੀ ਕਹਿੰਦਾ ਜੀ ਵੀ ਇੱਕ ਇੱਕ ਬੱਚਾ ਹੋ ਜਾਏ ਤੇ ਉਹਨੂੰ ਪੜ੍ਹਾ ਲਈਏ ਉਹਨੂੰ ਲਿਖਾ ਲਈਏ ਉਹਨੂੰ ਸੈੱਟ ਕਰ ਲਈਏ ਜੀ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਹਾਂਜੀ।
1: ਤੇ ਸੈਣੀ ਸਾਹਿਬ ਕੱਲ ਇੱਕ ਖਬਰ ਕੀਤੀ ਸੀ ਆਪਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਖਬਰ ਲੈਣ ਤੋਂ ਪਹਿਲਾਂ ਗੱਲ ਕਰਦੇ ਆ ਜਿਹੜੀ ਇੰਡੀਆ ਦੀ ਜਰਸੀ ਚੇਂਜ ਕੀਤੀ ਗਈ ਹੈ ਜੀ ਉਹਦੇ ਵਿੱਚ ਦੋ ਆਪਸ਼ਨਾਂ ਦਿੱਤੀਆਂ ਗਈਆਂ ਸੀ ਉਹਦੇ ਕਾਰਨ ਵੀ ਦੱਸੇ ਸੀ ਕੱਲ ਉਹਨਾਂ ਨੇ ਫੈਡਰੇਸ਼ਨ ਨੇ ਕਿ ਕਿਸ ਕਾਰਨ ਦੇ ਕਰਕੇ ਬਦਲੀ ਗਈ ਹੈ ਪਰ ਮੀਡੀਆ ਦੇ ਵਿੱਚ ਜਦੋਂ ਝਾਤ ਮਾਰਦੇ ਚਲੋ ਰਾਤੀ ਮੈਂ ਕਹਿ ਗਿਆ ਸੀ ਆਪਣੇ ਜੀਰਾ ਸਾਹਿਬ ਸੁਣ ਰਹੇ ਨੇ ਉਹ ਸਬੂਤ ਵੀ ਨੇ ਮੇਰੇ ਜੋ ਮੈਂ ਗੱਲ ਰਾਤੀ ਕਰਕੇ ਗਿਆ ਸੀ ਤਾਂ ਮੈਂ ਕਿਹਾ ਸੀ ਇਹ ਰੋਲਾ ਪੈ ਜਾਣਾ ਕਿ ਬੀਜੇਪੀ ਨੇ ਜਿਹੜਾ ਭਗਵਾਂਕਰਨ ਕਰ ਦਿੱਤਾ। ਵੈਸੇ ਦੇਖਿਆ ਜਾਵੇ ਤਾਂ ਕੇਸਰੀ ਕਲਰ ਕੇਸਰੀ ਤੇ ਪੀਲੇ ਰੰਗ ਦੀ ਆਪਸ਼ਨ ਦਿੱਤੀ ਸੀ ਦੋ ਉਹਨਾਂ ਨੇ ਤੇ ਉਹਦੇ ਵਿੱਚ ਉਹ ਕੇਸਰੀ ਚੁਣ ਲਿਆ ਗਿਆ ਪਰ ਉਹ ਸਾਰੀਆਂ ਚੀਜ਼ਾਂ ਨੂੰ ਚਲੋ ਮੀਡੀਆ ਨੇ ਤਾਂ ਚੁੱਕਣਾ ਹੀ ਸੀਗਾ ਬਾਤ ਦਾ ਬਤੰਗੜ ਬਣਾਉਣ ਦੀ ਆਦਤ ਹੈਗੀ ਆ ਸਾਡੇ ਲੋਕਾਂ ਨੂੰ ਤੇ ਦੂਸਰੇ ਪਾਸੇ ਨਾਲ ਦੀ ਨਾਲ ਅੱਜ ਸੰਸਦ ਦੇ ਵਿੱਚ ਵੀ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਹੋਰ ਸਰਕਾਰਾਂ ਨੇ ਵੀ ਇਹ ਮੁੱਦਾ ਚੱਕ ਲਿਆ ਕਿ ਇਹਨੂੰ ਭਗਵਾਂ ਕਰਨ ਦੇ ਵਿੱਚ ਮਿਲਾ ਰਹੇ ਨੇ ਜੀ।
0: ਭਾਰਤ ਸਾਹਿਬ ਇਹ ਤਾਂ ਮੀਡੀਆ ਦਾ ਦਿਵਾਲੀਆ ਪਾਉਂਦੇ ਆ
1: ਜੀ
0: ਕੀ ਲੋੜ ਹੈਗੀ ਆ ਵੀ ਜਦੋਂ ਤੁਸੀਂ ਪੂਰੀ ਖਬਰ ਪੜੋਗੇ ਉਸ ਵੇਲੇ ਤੁਹਾਨੂੰ ਪਤਾ ਲੱਗ ਜਾਏਗਾ
1: ਜੀ
0: ਪਰ ਲੋਕ ਵੀ ਸੱਚੇ ਹੈਗੇ ਆ ਤੇ ਮੀਡੀਆ ਵੀ ਕੁਛ ਹੱਦ ਤੱਕ ਜਿਹੜਾ ਆ ਉਹ ਇਸ ਕਰਕੇ ਲੋਕਾਂ ਦੇ ਟੇਸਟ ਨੂੰ ਹੀ ਰੀਪ੍ਰੈਜ਼ੈਂਟ ਕਰਦਾ ਹੁੰਦਾ
1: ਨੈਗੇਟਿਵਿਟੀ ਦੇ ਵਿੱਚ ਜਾਂਦਾ ਜ਼ਿਆਦਾ ਜੀ
0: ਨੈਗੇਟਿਵ ਕਿਉਂਕਿ ਲੋਕੀ ਇਹ ਜਿਹੜਾ ਸੁਣਨਾ ਪਸੰਦ ਕਰਦੇ ਲੋਕਾਂ ਨੂੰ ਐਪਰੀਹੈਂਸ਼ਨ ਵੀ ਆ ਜੀ ਪਰ ਸਾਹਿਬ ਇਹ ਗੱਲਾਂ ਜਿਹੜੀਆਂ ਕਿਉਂ ਉਭਰਦੀਆਂ ਇਹ ਉਭਰਦੀਆਂ ਉਦੋਂ ਆ ਜਦੋਂ ਤੁਸੀਂ ਜਿਹੜਾ ਹੈਗਾ ਆ ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਕੇ ਤੇ ਜਿਹੜੇ ਆ ਉਹ ਪੁਰਾਣੇ ਨਾਂ ਮੁਸਲਿਮ ਕਮਿਊਨਿਟੀ ਵਾਲੇ ਖਤਮ ਕਰ ਦਿੰਦੇ ਹੈਗੇ ਆ ਤੇ ਉਹਨਾਂ ਨੂੰ ਦੂਜੇ ਨਾਂ ਰੱਖ ਦਿੰਦੇ ਹੈਗੇ ਆ ਜੀ। ਬਿਲਡਿੰਗਾਂ ਦੇ ਰੰਗ ਜਿਹੜੇ ਹੈਗੇ ਆ ਉਹ ਜੇ ਹਰੇ ਰੰਗ ਕੀਤੇ ਸੀ ਤੇ ਉਹਨਾਂ ਹਰਿਆਂ ਨੂੰ ਬਟਾ ਕੇ ਤੇ ਜਿਹੜਾ ਯਾਰ ਤੁਸੀਂ ਭਗਵਾਂ ਰੰਗ ਕਰ ਦਿੱਤਾ ਜੀ। ਇਹ ਜਦੋਂ ਤੁਸੀਂ 10 ਕੰਮ ਏਦਾਂ ਦੇ ਕਰਦੇ

0: ਗਿਆ ਇੱਕ ਕੰਮ ਤੁਸੀਂ ਜਿਹੜਾ ਜੈਨੂਅਨ ਕੀਤਾ ਆ ਹੁੰਦਾ ਉਹ ਵੀ ਤੁਹਾਡਾ ਨਾ ਉਹ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ
1: ਸ਼ੱਕ
0: ਹੈ।
1: ਦੇ ਘੇਰੇ ਚ ਆ ਜਾਂਦਾ ਜੀ।
0: ਹਾਂਜੀ ਉਹ ਸ਼ੱਕ ਦੇ ਘੇਰੇ ਚ ਆ ਜਾਂਦਾ ਹੈਗਾ ਆ ਜੀ। ਹੁਣ ਨੋ ਡਾਊਟ ਕਿ ਤੁਸੀਂ ਤਾਂ ਦੱਸ ਦਿੰਦੇ ਹੈਗੇ ਵੀ ਰੀਜ਼ਨਿੰਗ ਆ, ਉਹਨਾਂ ਨੇ ਕਿਹਾ ਵੀ ਦੋ ਰੰਗਾਂ ਦੀ ਆਪਸ਼ਨ ਸੀਗੀ ਤੇ ਫਿਰ ਪੀਲਾ ਪਤਾ ਨੀ ਕਿਸੇ ਹੋਰ ਕੰਟਰੀ ਦਾ ਸੀਗਾ ਤੇ ਉਹਨਾਂ ਨੇ ਕੇਸਰੀ ਰੰਗ ਦਾ ਜਿਹੜਾ ਹੈਗਾ ਆ ਅਕਸੈਪਟ ਕਰ ਲਿਆ। ਕਾਰਨ ਕੀ ਸੀਗਾ ਵੀ ਬਲੂ ਜਰਸੀ ਜਿਹੜੀ ਹੈਗੀ ਆ ਉਹ ਉਧਰਲੀਆਂ ਜਿਹੜੀਆਂ ਯੂਰਪ ਵਗੈਰਾ ਦੀਆਂ ਗਰਾਊਂਡ ਹੈਗੀਆਂ ਉਹ ਵੀ ਬਲੂ ਕਲਰ ਚ ਹੁੰਦੀਆਂ ਤੇ ਉਹ ਕਹਿੰਦੇ ਵਿਜੀਬਿਲਟੀ,
1: ਬਿਲਕੁਲ
0: ਹਾਂਜੀ ਉਹ ਵਿਜੀਬਿਲਟੀ ਜਿਹੜੀ ਆ ਉਹਦੇ ਨਾਲ ਫਰਕ ਪੈਂਦਾ ਉਹਨਾਂ ਨੂੰ
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਉਂ ਇਹਦਾ ਕਾਰਨ ਇਹ ਹੈਗਾ ਆ ਵੀ ਮੀਡੀਆ ਨੇ ਖਬਰ ਚਲਾਈ ਇਸ ਤਰੀਕੇ ਨਾਲ ਚਲਾਈ ਵਿਦਆਊਟ ਐਨੀ ਐਨਾਲਿਸਿਸ ਚਲਾਈ, ਉਹ ਇਸ ਕਰਕੇ ਚਲਾਈ ਕਿਉਂਕਿ ਜਦੋਂ 10 ਕੰਮ ਤੁਹਾਡੇ ਗਲਤ ਹੈਗੇ ਆ ਤੇ 11ਵਾਂ ਜਿਹੜਾ ਹੈਗਾ ਆ ਉਹ ਤੁਸੀਂ ਠੀਕ ਵੀ ਕੀਤਾ ਹੋਵੇ ਉਹ ਵੀ ਉਸੇ ਚਸ਼ਮੇ ਨਾਲ ਦੇਖਿਆ ਜਾਂਦਾ ਜੀ।
1: ਪਰਸੈਂਟ ਦੇ ਉਹਦੇ ਵਿੱਚ ਫਿਰ ਬੀਜੇਪੀ ਵਾਲੇ ਵੀ ਤਾਂ ਜਾਂ ਜਿਹੜੇ ਭਗਵੇਂ ਵਾਲੇ ਹੈਗੇ ਆ ਉਹ ਵੀ ਤਾਂ ਆਬਜੈਕਸ਼ਨ ਚੱਕ ਸਕਦੇ ਆ ਕਿ ਭਾਈ ਕੇਸਰੀ ਕਲਰ ਤਾਂ ਫਿਰ ਸਿੱਖਾਂ ਦਾ ਹੈਗਾ ਜੀ, ਫਿਰ ਉਹ ਵੀ ਤਾਂ ਆਬਜੈਕਸ਼ਨ ਚੱਕ ਸਕਦੇ ਆ ਵੀ ਤੁਸੀਂ ਭਾਈ ਕੇਸਰੀਕਰਨ ਕਰ ਰਹੇ ਹੋ।
0: ਪਰ ਸਾਹਿਬ ਸ਼ੰਕਾ ਹਮੇਸ਼ਾ ਮਾਇਨੋਰਟੀ ਨੂੰ ਹੁੰਦੀ ਆ ਮੈਜੋਰਟੀ ਨੂੰ ਨੀ,
1: ਬਿਲਕੁਲ ਆ ਜੀ
0: ਹਾਂਜੀ ਉਹ ਹੈਗੇ ਮੈਜੋਰਟੀ ਚ
1: ਜੀ
0: ਠੀਕ ਹੈ ਜੀ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੋਈ ਲੋੜ ਨੀ ਐਕਸਪਲੇਨੇਸ਼ਨ ਦੀ
1: ਜੀ,
0: ਐਕਸਪਲੇਨੇਸ਼ਨ ਦੀ ਲੋੜ ਜਿਹੜੀ ਹੈਗੀ ਆ ਉਹ ਤਾਂ ਜਾਂ ਸਾਨੂੰ ਆ ਮਤਲਬ ਇਨਸਕਿਉਰਿਟੀ ਦਾ ਜਿਹੜੀ ਫੀਲਿੰਗ ਹੈ ਨਾ ਉਹ ਘੱਟ ਗਿਣਤੀ ਨੂੰ ਹੁੰਦੀ ਆ, ਵੱਧ ਗਿਣਤੀ ਨੂੰ ਇਨਸਕਿਉਰਿਟੀ ਦੀ ਫੀਲਿੰਗ ਨਹੀਂ ਹੁੰਦੀ
1: ਜੀ ਹਰਸਿਮਰਤ ਕੌਰ ਬੀਬਾ ਹਰਸਿਮਰਤ ਕੌਰ ਉਹਨਾਂ ਨੇ ਵੀ ਕੁਝ ਮੁੱਦੇ ਚੱਕੇ ਨੇ, ਉਹਨਾਂ ਨੇ ਬਾਘਾ ਬਾਰਡਰ ਦੀ ਜਿਹੜੀ ਹੈ ਉਹਦੀ ਵੀ ਗੱਲ ਚੁੱਕੀ ਹੈ ਤੇ ਆਪਣੇ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਭੁੰਦੜ ਸਾਹਿਬ ਹੋਰ ਸਾਰੇ ਸੱਜਣਾਂ ਨੂੰ ਨਾਲ ਲੈ ਕੇ ਤੇ ਗਵਰਨਰ ਸਾਹਿਬ ਦੇ ਨਾਲ ਅੱਜ ਮੀਟਿੰਗ ਕਰਕੇ ਆਏ ਆ, ਲਿਖਤੀ ਪੱਤਰ ਵੀ ਦੇ ਕੇ ਆਏ ਆ ਜੋ ਸੂਬੇ ਦੇ ਹਾਲਾਤ ਨੇ ਜਾਂ ਪੇਪਰ ਲੀਕ ਦਾ ਮਾਮਲਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਚੱਕਣ ਦੀ ਸ਼ੁਰੂਆਤ ਕਰਦੀ ਹੈ ਤੇ ਦੂਸਰੇ ਪਾਸੇ ਸੀ ਐਮ ਮਾਨ ਸਾਹਿਬ ਇਹਨਾਂ ਚੀਜ਼ਾਂ ਨੂੰ ਕੰਡੈਮ ਕਰ ਰਹੇ ਆ, ਕਹਿੰਦੇ ਦਾਅਵਾ ਕਰ ਰਹੇ ਨੇ ਕਿ ਇਹ ਚੀਜ਼ਾਂ ਵਾਪਰੀਆਂ ਨਹੀਂ ਜੀ।
0: ਪਰ ਸਾਹਿਬ ਜਦੋਂ ਨਾ ਮੈਂ ਛੋਟਾ ਸੀਗਾ ਬਰਕਲ 8ਵੀਂ 9ਵੀਂ ਦੇ ਵਿੱਚ ਪੜ੍ਹਦੇ ਹੋਵਾਂਗੇ ਅਸੀਂ
1: ਜੀ
0: ਤੇ ਉਦੋਂ ਨਾ ਪੈਟਰੋਲ ਦੇ ਕਰੀ ਰੇਟ ਵਧੇ
1: ਜੀ,
0: ਕੁਕਿੰਗ ਗੈਸ ਪੈਟਰੋਲ ਦੇ ਰੇਟ ਵਧੇ
1: ਜੀ
0: ਤੇ ਲੋਕਾਂ ਨੇ ਡਾਕਖਾਨਾ ਸਾੜ ਦਿੱਤਾ
1: ਜੀ।
0: ਹੈ ਜੀ ਮੈਂ ਅੱਜ ਤੱਕ ਨਹੀਂ ਸਾਨੂੰ ਸਮਝ ਆਈ ਵੀ ਡਾਕਖਾਨਾ ਪੈਟਰੋਲ ਨਾਲ ਚੱਲਦਾ ਸੀ
1: ਜੀ।
0: ਹੈ ਜੀ ਉਹੀ ਮੈਨੂੰ ਬਾਦਲ ਸਾਹਿਬ ਦੀ ਨੀ ਸਮਝ ਆਈ ਵੀ ਗਵਰਨਰ ਦੇ ਘਰ ਚ ਕੀ ਹੈਗਾ ਤੇ ਗਵਰਨਰ ਕੀ ਕਰੂ ਪੇਪਰ ਲੀਕ ਦੇ ਵਿੱਚ। ਹਾਂਜੀ
1: ਜੀ
0: ਗਵਰਨਰ ਕੀ ਕਰ ਸਕਦਾ, ਗਵਰਨਰ ਸਰਕਾਰ ਤੋੜੂਗਾ ਜਾਂ ਪਾਰਟੀ ਜਾਸਤੀ ਬਣੂਗਾ ਜੀ,
1: ਜਿੱਦਾਂ ਜੈਨ ਜੀ ਨੇ ਲਾਇਆ ਤੁਸੀਂ ਧਰਨਾ ਲਾ ਦਿਓ ਬਾਈ।
0: ਪਰ ਇਹ ਸਾਹਿਬ ਇਟ ਇਜ਼ ਟੂ ਲੇਟ
1: ਜੀ,
0: ਜੀਰਾ ਸਾਹਿਬ ਜੇ ਜੁੜੇ ਹੈਗੇ ਨਾਲ ਜੁੜੇ ਆ ਜੀ, ਜੀਰਾ ਸਾਹਿਬ
1: ਸੁਣਦੇ ਪਏ ਆ ਨਾਲ ਕਮੈਂਟ ਕਰਦੇ ਆ। ਹਾਂਜੀ
0: ਜੀਰਾ ਸਾਹਿਬ ਜੇ ਜੁੜੇ ਆ, ਜੀਰਾ ਸਾਹਿਬ ਹੋਣਾ ਨੇ ਡੇਢ ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਜਿਹੜਾ ਹੈਗਾ ਆ ਇਸ ਮੁੱਦੇ ਤੇ ਬੋਲਣਾ ਸ਼ੁਰੂ ਕਰ ਦਿੱਤਾ
1: ਜੀ,
0: ਦੱਸਣਾ ਸ਼ੁਰੂ ਕਰ ਦਿੱਤਾ
1: ਜੀ।
0: ਹਾਂਜੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਮਤਲਬ ਜਿਹੜਾ ਹੈਗਾ ਆ ਵੀ ਅੱਜ ਸਮਝ ਆਈ ਇਸ ਚੀਜ਼ ਦੀ ਜਦੋਂ ਇਸ ਮੁੱਦੇ ਤੇ ਏਡਾ ਵੱਡਾ ਅੰਦੋਲਨ ਹੋ ਹਟਿਆ
1: ਜੀ। ਫਿਰ ਇਹਦਾ ਮਤਲਬ ਲੀਡਰ ਜਿਹੜੇ ਨੇ ਜਿਹੜਾ ਮਤਲਬ ਕਿ ਮੁੱਦਾ ਲੱਗਦਾ ਹੈ ਕਿ ਭਖਾਈਏ ਉਹਨੂੰ ਹੀ ਮਤਲਬ ਕਿ ਚੱਕਦੇ, ਉਹ ਵੀ ਨਿਰਧਾਰਿਤ ਕਰਦੇ ਵੀ ਕਿਹੜਾ ਮੁੱਦਾ ਚੱਕੀਏ ਤੇ ਕਿਹੜਾ ਰੱਖੀਏ ਹੈ ਨਾ ਜੀ। ਆਮ ਜਨਤਾ ਜੇ ਇੰਨੀ ਸੁਚੇਤ ਹੈ ਵੀ ਆਹ ਮੁੱਦਾ ਬਣਦਾ ਹੈ ਨਾ ਵੀ ਚੱਕਣਾ ਚਾਹੀਦਾ ਗਲਤ ਹੋ ਰਿਹਾ, ਜਿਵੇਂ ਜੀਰਾ ਸਾਹਿਬ ਦਾ ਤੁਸੀਂ ਇਗਜ਼ਾਮਪਲ ਦਿੱਤੀ ਹੈ, ਫਿਰ ਇਹ ਲੀਡਰ ਏਡੇ ਵੱਡੇ ਪੱਧਰਾਂ ਦੇ ਉੱਤੇ ਕੀ ਕਰਦੇ ਹੈ ਨਾ ਜੀ।
0: ਪਰ ਸਾਹਿਬ ਕਨਵੀਨੀਅੰਸ ਦੀ ਪੋਲੀਟਿਕਸ ਕਰਦੇ ਆ ਇਸ ਵੇਲੇ
1: ਜੀ,
0: ਕਨਵੀਨੀਅੰਸ ਦੀ ਪੋਲੀਟਿਕਸ ਵੀ ਅੱਜ ਵੇਲੇ ਹੈਗੇ ਕੀ ਕਰੀਏ ਚਲੋ ਅੱਜ ਗਵਰਨਰ ਵੱਲ ਨੂੰ ਜਾਂਦੇ ਹੈਗੇ ਇੱਧਰ ਨੂੰ, ਮੈਂ ਆਉਣਾ ਚੰਡੀਗੜ੍ਹ ਆਪਾਂ ਅੱਜ ਗਵਰਨਰ ਦਾ ਰੱਖ ਲੈਂਦੇ ਹੈਗੇ ਆ। ਹਾਂਜੀ ਆਹ ਚੀਜ਼ ਆ ਜੀ, ਜੇ ਤੁਸੀਂ ਸੰਜੀਦਾ ਸੀ ਇਸ ਗੱਲ ਦੇ ਉੱਤੇ ਉਸ ਅੰਦੋਲਨ ਤੋਂ ਪਹਿਲਾਂ ਤੁਸੀਂ ਇਹ ਗੱਲ ਕੀਤੀ ਹੁੰਦੀ ਉਹ ਤਾਂ ਲੋਕਾਂ ਨੇ ਰੌਲਾ ਪਾਇਆ ਵੀ ਪੰਜਾਬ ਚ ਵੀ ਏਦਾਂ ਹੋਈ ਆ ਜੀ, ਫਿਰ ਉਹਨਾਂ ਨੇ ਪਾਨ ਸਾਹਿਬ ਨੇ ਤਾਂ ਧੋ ਕੇ ਰੱਖ ਦਿੱਤੇ ਵੀ ਭਾਈ ਸਾਡੇ ਕੋਈ ਲੀਕ ਨੀ ਹੋਇਆ
1: ਜੀ,
0: ਅਸੀਂ ਤਾਂ ਨਕਲ ਦਾ ਕੇਸ ਫੜਿਆ ਹੈ ਜੀ, ਪੇਪਰ ਲੀਕ ਨੀ ਹੋਇਆ ਨਕਲ। ਪਰ ਹੁਣ ਸਵਾਲ ਇਹ ਹੈਗਾ ਕਿ ਨਕਲ ਤੇ ਪੇਪਰ ਲੀਕ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਆ ਵੀ ਜੇ ਨਕਲ ਜਿਹੜੀ ਹੈਗੀ ਆ ਵਿਦ ਇਨ ਦੈਟ ਜਿਹੜੀਆਂ ਡਿਮੈਂਸ਼ਨਸ ਹੁੰਦੀਆਂ ਆ ਕਿ ਉਸ ਕਮਰੇ ਦੇ ਅੰਦਰ ਅੰਦਰ ਜਿਹੜਾ ਹੈਗਾ ਜੇ ਕੁਛ ਹੋ ਰਿਹਾ ਹੈਗਾ ਆ ਤੇ ਉਹਨੂੰ ਨਕਲ ਕਹਿੰਦੇ ਆ, ਜੇ ਵਿੱਚੋਂ ਬਾਹਰਲੀ ਕੋਈ ਫੋਰਸ ਇਨਵੋਲਵ ਹੋ ਗਈ ਤੇ ਉਹਨਾਂ ਦਾ ਕੰਟੈਕਟ ਹੋ ਗਿਆ ਤੇ ਉਹਨੂੰ ਡੀਕੀ ਕਹਿੰਦੇ ਆ, ਕਿਉਂਕਿ ਅੰਦਰੋਂ ਫੋਟੋਆਂ ਖਿੱਚ ਕੇ ਡਿਵਾਈਸ ਨਾਲ ਅੰਦਰੋਂ ਫੋਟੋਆਂ ਖਿੱਚ ਕੇ ਤੇ ਬਾਹਰ ਜਾ ਰਹੀਆਂ ਸੀਗੀਆਂ, ਹੈਂਜੀ, ਤੇ ਬਾਹਰੋਂ ਉਹ ਪ੍ਰਸ਼ਨ ਪੇਪਰ ਹੀ ਲੀਕ ਹੋ ਕੇ ਬਾਹਰ ਜਾ ਰਿਹਾ ਸੀ ਜੀ, ਤੇ ਫੇਰ ਜਿਹੜਾ ਹੈਗਾ ਆ ਉੱਥੋਂ ਸੋਲਵ ਕਰਕੇ ਭੇਜਿਆ ਜਾ ਰਿਹਾ ਸੀ। ਇਹ ਤਾਂ ਤੁਹਾਡੇ ਕਲੈਕਟਿਵ ਸੀਗਾ ਵੀ ਨਕਲ ਦੀ ਨਕਲ ਤੇ ਨਾਲ ਪੇਪਰ ਲੀਕ ਵੀ, ਪਹਿਲਾਂ ਪੇਪਰ ਲੀਕ ਹੋਊਗਾ ਤੇ ਤਾਂ ਹੀ ਨਕਲ ਹੋਊਗੀ
1: ਜੀ।
0: ਸੋ ਇਸ ਕਰਕੇ ਇਹ ਪੇਪਰ ਲੀਕ ਤਾਂ ਇੱਥੇ ਹੋਇਆ, ਪਰ ਇੱਥੇ ਹੁਣ ਜਿਹੜੇ ਹੈਗੇ ਆ ਉੱਥੇ ਬਾਹਾਂ ਖੜੀਆਂ ਕਰ ਕਰਕੇ ਦਿੱਲੀ ਜਾ ਕੇ ਨਾਰੇ ਮਾਰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ, ਹਾਂਜੀ, ਤੇ ਕੇਜਰੀਵਾਲ ਸਾਹਿਬ
1: ਜੀ,
0: ਉਹ ਚੀਜ਼ ਜਿਹੜੀ ਹੈਗੀ ਆ ਇੱਥੇ ਵੀ ਜਾਂ ਤਾਂ ਆਪਣੀ ਸਰਕਾਰ ਦੇ ਵਿੱਚ ਲਾਗੂ ਕਰਕੇ ਦੱਸਣ ਤੇ ਫੇਰ ਤਾਂ ਲੋਕੀ ਜਿਹੜੇ ਹੈਗੇ ਆ ਇਹਨਾਂ ਦੀਆਂ ਗੱਲਾਂ ਤੇ ਸੈਟੀਸਫਾਈ ਹੋਣ, ਬਾਕੀ ਇਹ ਸਾਰਾ ਢੋਂਗ ਕਰਦੇ ਹੈਗੇ ਜੀ, ਹੋਰ ਕੁਛ ਨਹੀਂ ਜੀ। ਤੇ ਅਕਾਲੀ ਦਲ ਵੀ ਜਿਹੜਾ ਹੈਗਾ ਆ ਫਾਰਮੈਲਿਟੀ ਪੂਰੀ ਕਰਦਾ ਆ ਵੀ ਆਪਾਂ ਵੀ ਆਪਣੀ ਹਾਜ਼ਰੀ ਦਰਜ ਕਰਾ ਦਈਏ, ਹੋਰ ਕੁਛ ਨਹੀਂ ਜੀ।
1: ਜੀ ਸੈਣੀ
0: ਨਹੀਂ ਤਾਂ ਇੰਨੇ ਦਿਨ ਬਾਅਦ ਇਹਨਾਂ ਨੂੰ ਸਮਝ ਲੱਗੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਨਾਲ ਤੇ ਨਾਲ ਸ਼ਾਇਦ
0: ਮੈਨੂੰ ਪਹਿਲਾਂ ਜਾਂਚ ਦੇ ਦਿਓ ਜੀ, ਮੈਂ ਨਿਕਲਦਾ, ਮੈਂ ਉੱਥੇ ਸੁਣਦਾ ਰਹੂੰਗਾ ਤੁਹਾਡੇ ਕੋਲ।
1: ਚਲੋ ਇੱਕ ਟਿੱਪਣੀ ਤੁਹਾਡੇ ਤੋਂ ਹੋਰ ਲੈ ਲੈਣਾ, ਇੱਕ ਅੱਜ ਰਿਪੋਰਟ ਆਈ ਹੈ ਗਾਜ਼ਾ ਤੇ ਆਪਣੇ ਇਰਾਨ ਦੀ ਜਿਹੜੀ ਸੀ। ਪੱਟੀ ਸਾਹਿਬ 2 ਮਿੰਟ ਹੋਲਡ ਰੱਖਣਾ, ਜ਼ਿਆਦਾ ਨਹੀਂ ਜੀ, ਬਸ ਸੈਣੀ ਸਾਹਿਬ ਦੀ ਇਹਦੇ ਨਾਲ ਗੱਲ ਕਰ ਲਵਾਂ ਕਿ ਗਾਜ਼ਾ ਦੇ ਉੱਤੇ ਜਿਹੜਾ ਬੋਲ ਕਿਉਂ ਨਹੀਂ ਰਹੇ ਸੀ ਤੇ ਇਜ਼ਰਾਈਲ ਨੂੰ ਜਿਹੜਾ ਬਹੁਤ ਲਾਗੇ ਜਿਹੜਾ ਨਜ਼ਦੀਕ ਆਪਣਾ ਜਿਹੜਾ ਪਿਆਰਾ ਜਿਹੜਾ ਦੋਸਤ ਮੰਨਦੇ ਨੇ ਉਹਦੇ ਉੱਤੇ ਅੱਜ ਜਿਹੜਾ ਅਮੈਨੈਸਟੀ ਦੀ ਜਿਹੜੀ ਆ ਇੰਟਰਨੈਸ਼ਨਲ ਦੀ ਜਿਹੜੀ ਆ ਉਹਦੀ ਰਿਪੋਰਟ ਆਈ ਹੈ ਕਿ 2596 ਖੇਪਾਂ ਜਿਹੜੀਆਂ ਨੇ ਹਥਿਆਰਾਂ ਦੀਆਂ ਵੱਖਰੇ ਵੱਖਰੇ ਪਾਰਟ ਕਹਿ ਲਓ ਜਾਂ ਹੋਰ ਕੰਪਨੀਆਂ ਨੇ ਜਿਹੜੇ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਜਿਹੜਾ ਭੇਜਿਆ ਗਾਜ਼ਾ ਜੰਗ ਦੇ ਵਿੱਚ ਹੋਏ ਵਰਤੋਂ ਜਿਹੜੀ ਉਹਦੇ ਵਿੱਚ ਹੋਈ ਹੈ ਜੀ। ਬਾਕੀ ਮੈਂ ਕੰਪਲੀਟ ਕਰ ਲਾਂਗਾ ਜੀ, ਉਹ ਕੰਪਲੀਟ ਕਰ ਲਾਂਗਾ ਖਬਰ ਜੀ।
0: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਥੋੜਾ ਹੈਗੀ ਆ, ਉਹਨਾਂ ਨੂੰ ਸਟੀਲ ਚਾਹੀਦਾ ਸੀ ਤੇ ਭੇਜ ਰਹੇ ਸੀ, ਜਿਹੜੇ ਜਰਮਨ ਦੇ ਵਿੱਚ 4 ਜਹਾਜ਼ ਉਹਨਾਂ ਨੇ ਡਿਟੇਨ ਕੀਤੇ ਸੀ ਇਹਦੇ ਵਿੱਚ। ਪਰ ਇਹ ਹੈਗਾ ਕਿ ਸਰ ਇਹ ਉੱਪਰਲੇ ਲੈਵਲ ਦੀਆਂ ਪਾਲਿਸੀਆਂ ਹੈਗੀਆਂ, ਸਾਡੀ ਸਰਕਾਰ ਦੀ ਜਿਹੜੀ ਵਿਦੇਸ਼ ਨੀਤੀ ਫੇਲ ਵੀ ਤਾਂ ਇਸੇ ਕਰਕੇ ਹੋਈ ਜੀ, ਕਿਸ ਪਾਕਿਸਤਾਨ ਨੂੰ ਅਸੀਂ ਟੈਰਾਰਿਸਟ ਮਤਲਬ ਕੰਟਰੀ ਡਿਕਲੇਅਰ ਕਰਾਉਂਦੇ ਰਹੇ, ਉਹ ਅੱਜ ਵਿਸ਼ਵ ਦੇ ਮੰਚ ਦੇ ਉੱਤੇ ਸਾਰਿਆਂ ਨਾਲੋਂ ਜਿਹੜਾ ਕੋਆਪਰੇਟਿਵ ਮੁਲਕ ਬਣ ਗਿਆ ਜੀ, ਤੇ ਸਾਡਾ ਮੁਲਕ ਦਾ ਇਹ ਹਾਲਾਤ ਆ ਕਿ ਆਹ ਰਿਪੋਰਟਾਂ ਆ ਰਹੀਆਂ ਜੀ, ਤੇ ਜੈਸ਼ੰਕਰ ਹੋਣਾ ਨੇ ਜਿਹੜਾ ਹੈਗਾ ਆ ਉਹਨਾਂ ਦੀ ਵਿਦੇਸ਼ ਨੀਤੀ ਨੇ ਤਾਂ ਬਿਲਕੁਲ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਕਹਿੰਦਾ ਹੈਗਾ ਆ ਹੋ ਸਕਦਾ ਬਹੁਤ ਵੱਡੀ ਡਿਪਲੋਮੇਸੀ ਹੋਵੇ ਜਾਂ ਇੱਦਾਂ ਕਰਕੇ, ਪਰ ਦੇਸ਼ ਦੇ ਅੰਦਰ ਕੁਛ ਇੱਕ ਲੋਕਾਂ ਨੂੰ ਤਾਂ ਪਤਾ ਹੋਵੇ, ਹੈਂਜੀ, ਦੇਸ਼ ਦੇ ਵਿੱਚ ਦੇਸ਼ ਦਾ ਜਿਹੜੇ ਲੋਕਾਂ ਦਾ ਸੈਂਟੀਮੈਂਟ ਆ ਉਹ ਸਰਕਾਰ ਦਾ ਸੈਂਟੀਮੈਂਟ ਹੀ ਉਹ ਹੈ ਨੀਗਾ ਜੀ।
1: ਨਾਲੇ ਦੇਖੋ ਜੇ ਅਮਰੀਕਾ ਵੀ ਸੌਦਾ ਵੇਚਦਾ, ਰਸ਼ੀਆ ਵੀ ਵੇਚਦਾ ਆਪਣਾ ਹਥਿਆਰ ਵੇਚਦੇ ਨੇ, ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ, ਫਰਾਂਸ ਵੇਚਦਾ ਜਾਂ ਇੰਡੀਆ ਵੀ ਵੇਚਦਾ, ਘੱਟੋ ਘੱਟ ਥੋੜੀ ਜਿਹੀ ਵੜਕ ਤਾਂ ਰੱਖੇ ਨਾ ਨਾਲ। ਬਿਲਕੁਲ ਹੈ
0: ਬਿਲਕੁਲ ਜੀ
1: ਜੀ,
0: ਜੇ ਤੁਸੀਂ ਏਦਾਂ ਦਾ ਕੋਈ ਬਣਾਇਆ ਹੈਗਾ ਸੀ ਨੈਕਸਸ, ਭਾਰਤ ਸਾਹਿਬ ਨਿਭਦੀ ਤਾਂ ਹੁੰਦੀ ਹੈਗੀ ਆ ਕਿ ਜੇ ਦੋਨੇ ਬੰਦੇ ਜਿਹੜੇ ਆ 4 ਬੰਦਿਆਂ ਦੀ ਜੇ ਆਪਸ ਚ ਨਿਭ ਰਹੀ ਹੈ ਤੇ ਤਾਂ ਹੀ ਨਿਭੂਗੇ, ਚਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਣਗੇ।
1: ਬਿਲਕੁਲ,
0: ਇਹ ਬੰਦਾ ਜਿਹੜਾ ਹੈਗਾ ਆ ਉਹ ਤੁਹਾਨੂੰ ਤਾਂ ਅਗਲਾ ਬੰਦਾ ਮਜ਼ਾਕ ਕਰਦਾ ਵੀ ਤੁਹਾਡਾ ਕੈਰੀਅਰ ਤਬਾਹ ਕਰ ਸਕਦਾ ਹੈ ਜੀ, ਤੁਹਾਡਾ ਆਹ ਕਰ ਸਕਦਾ ਹੈਗਾ, ਤੁਸੀਂ ਜਵਾਬ ਨਹੀਂ ਦਿੰਦੇ। ਦੇਸ਼ ਸਰ ਮਾਫ਼ ਕਰਨਾ, 140 ਕਰੋੜ ਦਾ ਦੇਸ਼ ਆ, ਜਦੋਂ ਉਹ ਇੰਨੀ ਗੱਲ ਕਹਿੰਦਾ ਨਾ ਟਰੰਪ ਤੇ ਲੋਕ ਨਮੋਸ਼ੀ ਦੇ ਵਿੱਚ ਮਰ ਜਾਂਦੇ ਵੀ ਭਾਈ ਇਹ ਸਾਡੇ ਮੁਲਕ, ਕਿਉਂਕਿ ਉਹਨੂੰ ਥੋੜਾ ਕਹਿ ਰਿਹਾ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਕਹਿ ਰਿਹਾ, ਉਹ ਤਾਂ ਸਾਡੇ ਦੇਸ਼ ਨੂੰ ਕਹਿ ਰਿਹਾ ਕਿਸਮ ਦਾ ਵੀ ਹਾਂ ਜੀ ਏਦਾਂ ਕਰਕੇ ਤੁਹਾਡਾ ਲੀਡਰ ਮੈਂ ਏਦਾਂ ਦਾ ਇੰਨੀਆਂ ਕਮਜ਼ੋਰੀਆਂ ਮੇਰੇ ਕੋਲ ਆ ਕਿ ਮੈਂ ਇਹਨੂੰ ਏਦਾਂ ਕਰ ਸਕਦਾ ਹੈਗਾ, ਉਸ ਵੇਲੇ ਭਾਰਤੀਆਂ ਦਾ ਖੂਨ ਖੋਲਦਾ ਜੀ।
1: ਜੀ ਸਰ, ਥੈਂਕ ਯੂ ਸੈਣੀ ਸਾਹਿਬ,
0: ਮੈਂ ਠੀਕ ਹੈ ਜੀ, ਇਜਾਜ਼ਤ,
1: ਸ਼ੁਕਰੀਆ
0: ਜੀ, ਥੈਂਕ ਯੂ
1: ਜੀ। ਦੋਸਤੋ, ਇਸ ਤਰ੍ਹਾਂ ਦੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ। ਸੈਣੀ ਸਾਹਿਬ ਮੇਰਾ ਕਰਕੇ ਤਾਂ ਨਹੀਂ ਚਲੇ
1: ਗਏ? ਨਹੀਂ ਨਹੀਂ, ਕਾਫੀ ਸਮਾਂ ਹੋ ਗਿਆ ਸੀ ਜੀ, ਉਹ ਤਕਰੀਬਨ ਹੋ ਗਿਆ ਉਹਨਾਂ ਨੂੰ 30-35 ਮਿੰਟ ਤੋਂ ਉੱਪਰ ਹੋ ਗਿਆ ਸੀ ਗੱਲਬਾਤ ਕਰਦੇ, ਤਾਂ ਕਰਕੇ ਉਹ ਕਹਿੰਦੇ ਤੁਸੀਂ ਸਰ ਲੈ ਲਓ ਜੀ ਉਹਨਾਂ ਨੂੰ।
2: ਵੇਖੋ ਜੀ, ਵਿਦੇਸ਼ ਨੀਤੀ ਦੀ ਜਿਹੜੀ ਗੱਲ ਹੈ ਨਾ ਜੀ, ਚਲੋ ਬਾਹਰ ਸਾਡੇ ਜਿਹੜੇ ਦੂਰ ਵਾਲੇ ਮਤਲਬ ਹੁੰਦੇ ਨੇ ਨਾ ਕੰਟਰੀ ਸਾਡੇ ਤੋਂ, ਉਹਨਾਂ ਨਾਲ ਸਾਡੇ ਰਿਲੇਸ਼ਨ ਵੀ ਹੋਣੇ ਚਾਹੀਦੇ ਆ, ਲੇਕਿਨ ਸਭ ਤੋਂ ਪਹਿਲਾਂ ਸਾਡੇ ਗੁਆਂਢੀਆਂ ਨਾਲ ਸੁਖਾਵੇਂ ਰਿਸ਼ਤੇ
1: ਹੋਣੇ ਚਾਹੀਦੇ ਆ ਜੀ। ਬਿਲਕੁਲ ਹੈ ਜੀ,
2: ਪਰ ਬਦਕਿਸਮਤੀ ਆ ਵੀ ਸਾਡੀ ਕਿਸੇ ਗੁਆਂਢੀ ਨਾਲ ਨੀ ਬਣਦੀ।
1: ਬਿਲਕੁਲ ਹੈ,
2: ਜਾਂ ਤੇ ਹੁਣ ਸਾਡੇ ਗੁਆਂਢੀ ਮਾੜੇ ਆ, ਅਸੀਂ ਇਕੱਲੇ ਚੰਗੇ ਆ, ਜਾਂ ਫਿਰ ਥੋੜੇ ਬਣੇ ਅਸੀਂ ਵੀ ਮਾੜੇ ਆ।
1: ਜੀ ਬਿਲਕੁਲ ਹੈ ਜੀ।
2: ਵੇਖੋ ਜੀ, ਮੈਂ ਥੋੜਾ ਜਿਹਾ ਨਾ ਪਿਛਲੇ ਇਤਿਹਾਸ ਚ ਜਾਂਦਾ
1: ਜੀ।
2: ਦੋ ਚਾਰ ਦਿਨ ਤੋਂ ਨਾ ਮੇਰੀ ਥੋੜੀ ਨੀਂਦ ਅਪਸੈਟ ਹੋਈ ਆ, ਚਲੋ ਮੈਂ ਜੁੜ ਜਾਂਦਾ ਤੁਹਾਡੇ ਨਾਲ।
1: ਚੰਗੀ ਗੱਲ,
2: ਚਲੋ ਚੰਗੀ ਗੱਲ, ਪਰ ਮੇਰੇ ਲਈ ਮਾੜੀ ਮੁੜ ਕੇ ਦਿਨੇ ਥੋੜਾ ਮੁਸ਼ਕਿਲ ਹੋ ਜਾਂਦੀ ਹੈ। ਮੈਂ ਅਗਲੀ ਉਹ ਨਾ ਗਰਾਊਂਡ ਫੁਟਬਾਲ ਖੇਡਣਾ ਸ਼ੁਰੂ ਕੀਤਾ ਤੇ ਉਹ ਥੱਕ ਹੀ ਇੰਨਾ ਚਾਹੀਦਾ, ਜਦੋਂ ਥੱਕੇ ਫਿਰ ਨੀਂਦ ਹੀ ਨੀ ਆਉਂਦੀ।
1: ਹਾਂ ਬਿਲਕੁਲ ਹੈ ਜੀ।
2: ਅੱਛਾ ਵੇਖੋ ਜੀ, ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਨਾ
1: ਜੀ,
2: ਉਹ ਪਤਾ ਨੀ ਕਿਹੜੇ ਤਰੀਕੇ ਦੇ ਨਾਲ ਵੰਡ ਹੋਈ ਹੈ ਜਾਂ ਅਸੀਂ ਅਕਸੈਪਟ ਕੀਤੀ ਆ
1: ਜੀ
2: ਕਿ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ
1: ਜੀ।
2: ਹੁਣ ਹੈ ਤਾਂ ਬੰਗਲਾਦੇਸ਼, ਹੈ ਤਾਂ ਪਾਕਿਸਤਾਨ ਹੀ ਸੀ ਨਾ
1: ਜੀ,
2: ਲੇਕਿਨ ਉਹ ਸਾਡੇ ਬੰਗਲਾਦੇਸ਼ ਆਪਸ ਵਿੱਚ ਉਹਨਾਂ ਦੀ ਕੋਈ ਬਾਉਂਡਰੀ ਨਹੀਂ ਸੀ ਹੈਗੀ
1: ਜੀ।
2: ਉਹ ਸਾਡਿਆਂ ਨੇ ਪਤਾ ਨੀ ਕੀ ਸੋਚਿਆ, ਪਰ ਮੇਰੇ ਅਕੋਰਡਿੰਗਲੀ ਉਹ ਜਿਨਾ ਹੋਣੀ ਜਾਂ ਦੂਜੇ ਤੀਜੇ ਸੀ ਉਹਨਾਂ ਦੀ ਬਹੁਤ ਵੱਡੀ ਭਾਜੀ ਇੱਕ ਚਾਲ ਸੀ
1: ਜੀ,
2: ਲੇਕਿਨ ਉਹ ਉਹਦੇ ਵਿੱਚ ਸਕਸੈਸ ਨਹੀਂ ਹੋਏ। ਔਰ ਉਹ ਕਿਉਂ ਨਹੀਂ ਸਕਸੈਸ ਹੋਏ, ਉਹਦਾ ਸਿਰਾ ਜਾਂਦਾ ਵਾ ਮੈਡਮ ਇੰਦਰਾ ਗਾਂਧੀ ਦੀ ਪੋਲੀਟੀਕਲ ਵਿਲਿੰਗ ਪਾਵਰ ਨੂੰ।
1: ਬਿਲਕੁਲ ਹੈ ਜੀ, ਜਾਣਦਾ ਜੀ,
2: ਕਿਉਂਕਿ ਉਹਨਾਂ ਨੇ ਦੋ ਪਾਸਿਆਂ ਤੋਂ ਸਾਨੂੰ ਘੇਰਿਆ ਹੋਇਆ ਸੀ
1: ਜੀ।
2: ਮੰਨ ਲਓ ਕੱਲ ਨੂੰ ਜੰਗ ਲੱਗਦੀ ਸੀ ਤੇ ਉਹ ਵੀ ਦੇਸ਼ ਉਹਨਾਂ ਦਾ ਸੀ ਤੇ ਇਹ ਵੀ ਦੇਸ਼ ਉਹਨਾਂ ਦਾ ਸੀ।
1: ਬਿਲਕੁਲ ਹੈ ਜੀ, ਉਹ ਇਕੱਠੇ
2: ਪਾਕਿਸਤਾਨ ਵਾਲੇ ਬੰਨੇ ਹੋਏ, ਪੰਜਾਬ ਵੀ ਲੱਗ ਗਿਆ, ਰਾਜਸਥਾਨ ਵੀ ਲੱਗ ਗਿਆ ਤੇ ਉਧਰੋਂ ਵੈਸਟ ਵੀ ਬੰਗਾਲ ਵਾਲਾ ਵੈਸਟ ਏਰੀਆ ਵੀ ਲੱਗ ਗਿਆ।
1: ਵੱਡੀ ਸਰਹੱਦ ਜੁੜਦੀ ਸੀ ਜੀ ਨਾਲ, ਬਿਲਕੁਲ ਹੈ
2: ਵੱਡੀ ਸਰਹੱਦ। ਉਹ ਤੋਂ ਸਾਨੂੰ ਦੋ ਬੰਨਿਆਂ ਤੋਂ ਮਾਰ ਮਾਰਨੀ ਸੀ ਉਹਨਾਂ ਨੇ
1: ਜੀ,
2: ਤੇ ਰਹਿੰਦਾ ਖੁੰਦਾ ਉਹ ਮਤਲਬ ਉਹ ਜਿਹੜਾ ਉਹ ਜੰਮੂ ਕਸ਼ਮੀਰ ਤੇ ਵੀ ਲਗਭਗ ਉਦੋਂ ਹੀ ਆ ਗਏ ਸੀ ਉਹ ਦੇਸ਼ ਤੋਂ, ਮੇਰਾ ਖਿਆਲ 7-6 ਮਹੀਨੇ ਬਾਅਦ ਜੀ ਜਦੋਂ 1948 ਚ
1: ਜੀ
2: ਜੀ। ਇਹ ਵੀ ਉਦੋਂ ਉਸ ਸਮੇਂ ਦੇ ਨਹਿਰੂ ਹੋਣੀ ਸਮਝੌਤਾ ਕਰਕੇ ਅੱਧ ਪਚੱਦਾ ਚਲੋ ਕੁਛ ਉਹਨਾਂ ਨੇ ਉਹਨਾਂ ਨੂੰ ਦੇਤਾ, ਜੋ ਵੀ ਪਾਕਿਸਤਾਨ ਦਾ ਕੂਪਾਈਟ ਕਸ਼ਮੀਰ ਜਿਹਨੂੰ ਕਹਿ ਦਿੱਤਾ ਜਾਂਦਾ
1: ਜੀ।
2: ਤੇ ਜੇ ਕਿਤੇ ਇਧਰੋਂ ਵੀ ਅੱਗੋਂ ਨਾ ਹੁੰਦਾ ਇਹਦੇ ਬੰਨੇ ਆ ਜਾਂਦੇ ਤੇ ਇਹ ਤੇ ਲਗਭਗ ਆਪਣੇ ਦੇ ਉੱਤੇ ਆਂਟਣੇ ਸੀ ਪਠਾਨਕੋਟ ਵਾਲੀ ਸਾਈਡ ਤੱਕ ਉਹ।
1: ਬਿਲਕੁਲ ਹੈ ਜੀ,
2: ਇਹ ਵੀ ਉਹਨਾਂ ਕੋਲ ਆ ਜਾਂਦਾ ਮੰਨ ਲਓ, ਚਾਈਨਾ ਨਾਲ ਵੀ ਸਾਡੀ ਨੀ ਬਣਦੀ ਆ, ਜਾਂ ਹੋਰ ਕਿਤੇ ਹੈਦਰਾਬਾਦ ਰਿਆਸਤ ਆ, ਜੇ ਕਿਤੇ ਉਦੋਂ ਕੋਸ਼ਿਸ਼ਾਂ ਨਾ ਪਟੇਲ ਸਾਹਿਬ ਨੇ ਜਾਂ ਨਹਿਰੂ ਹੋਣਾ ਨੇ ਕੀਤੀਆਂ ਹੁੰਦੀਆਂ
1: ਜੀ।
2: ਅੱਜ ਦੀ ਚਲੋ ਪੀੜੀ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ
1: ਜੀ,
2: ਤੇ ਉਹ 8ਵੀਂ ਅਸੀਂ ਤਾਂ ਫਿਰ ਚਾਰ ਚ ਫਿਰ ਘਿਰੇ ਸਾਂ ਨਾ,
1: ਘਿਰ ਗਏ ਸੀ ਜੀ। ਬਿਲਕੁਲ,
2: ਉਹਨਾਂ ਦੀ ਪਲੈਨਿੰਗ ਇਕਲੀ ਇਹ ਸੀ ਭਰਜ ਸਾਹਿਬ ਕਿ ਅਸੀਂ 10-20-50 ਸਾਲਾਂ ਦੇ ਵਿੱਚ ਵਿੱਚ ਇੰਡੀਆ ਜਿਹੜੀ ਆ ਉਹਨੂੰ ਚਾਰ ਚ ਫਿਰ ਘੇਰਾ ਪਾ ਕੇ ਉਹ ਫਿਰ ਪੁਰਾਣਾ ਮੁਗਲਿਆ ਸਿਸਟਮ ਜਿਹੜਾ ਉਹ, ਕਿਉਂਕਿ ਉਹ ਅੰਗਰੇਜ਼ਾਂ ਨੇ ਮੁਗਲਾਂ ਕੋਲੋਂ ਲਿਆ
1: ਜੀ, ਕਸ਼ਮੀਰ ਦੇ ਬਾਰੇ ਕਈ ਵਾਰ ਮੈਂ ਸੋਚਦਾ ਹੁੰਦਾ ਉਹ ਵੀ ਤਾਂ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ, ਚਾਹੇ ਉਹ ਸਪੇਨ ਹੈਗਾ ਜੀ ਉਹਦੇ ਵਿੱਚ ਵੀ ਇੱਕ ਰੌਲਾ ਪੈਂਦਾ ਇਦਾਂ ਇਸੇ ਤਰ੍ਹਾਂ ਦੇ ਏਰੀਏ ਦਾ, ਤੇ ਕੁਝ ਮੁਲਕ ਹੈਗੇ ਨੇ ਮਤਲਬ ਕਿ ਯੂਰਪ ਦੇ ਵਿੱਚ ਵੀ ਇੱਕ ਦੋ ਮੁਲਕ ਸੀਗੇ ਉਹਨਾਂ ਦੇ ਚਲੋ 2010 ਦੇ ਵਿੱਚ ਸਮਝੌਤੇ ਜਾਂ ਆਰਮੀ ਕੈਂਪ ਜਿਹੜੇ ਅਮਰੀਕਾ ਨੇ ਲਿਆ ਕੇ ਬਣਾ ਲਏ ਉੱਥੇ ਅਜੇ ਵੀ ਬੈਠੇ ਆ, ਸੁਰੱਖਿਅਤ ਕੀਤੇ ਹੋਏ ਨੇ ਉਹਨਾਂ ਨੂੰ ਆਪਣੀਆਂ ਨੈਸ਼ਨਲਿਟੀਆਂ ਦਵਾਈਆਂ ਹਾਮੀਆਂ ਭਰੀਆਂ, ਉਹਦੇ ਵਿੱਚ ਭਾਰਤ ਵੀ ਸ਼ਾਮਲ ਹੈ ਜਿਨ੍ਹਾਂ ਨੇ ਮਤਲਬ ਕਿ ਹਾਮੀ ਨਹੀਂ ਭਰੀ ਹਰੇ ਤੱਕ ਵੀ ਇਹਨੂੰ ਅਸੀਂ ਉਹਦਾ ਮੁਲਕ ਮੰਨਦੇ ਹਾਂ, ਤੇ ਇਸੇ ਤਰ੍ਹਾਂ ਹੁਣ ਕਿਊਬਾ ਲਾ ਲਓ ਕੈਨੇਡਾ ਦਾ ਰੋਲਾ ਪੈਂਦਾ ਹੋਰ ਸਾਰੀਆਂ ਚੀਜ਼ਾਂ, ਤੇ ਜੇਕਰ ਉਹਨਾਂ ਚੀਜ਼ਾਂ ਦੀ ਹਾਮੀ ਭਰਦੇ ਆ ਤਾਂ ਫਿਰ ਕੱਲ ਨੂੰ ਕਸ਼ਮੀਰ ਦੇ ਵਿੱਚ ਵੀ ਹਾਮੀ ਭਰਨੀ ਪੈਣੀ ਆ, ਉਹਨੂੰ ਵੀ ਨੈਸ਼ਨੈਲਿਟੀ ਦੇਣੀ ਪੈਣੀ ਆ।
2: ਬਿਲਕੁਲ ਬਿਲਕੁਲ ਬਿਲਕੁਲ, ਹੁਣ ਵੇਖੋ ਨਾ ਹੁਣ ਸਾਡੇ ਜਿਹੜੇ ਇਹ ਸਾਰੇ ਬੰਨੇ ਹੁਣ ਉਹ ਇਹ ਤੇ ਇੱਦਾਂ ਦਾ ਇਹਨਾਂ ਕੋਲ ਪ੍ਰਬੰਧ ਆ ਜਾਣਾ ਸੀ, ਜੇ ਭਾਵੇਂ ਉਹਨਾਂ ਨੂੰ ਬਾਹਰੋਂ ਕਰਜ਼ਾ ਲੈਣਾ ਪੈਂਦਾ ਕੁਛ ਵੀ ਪੈਂਦਾ, ਉਹਨਾਂ ਨੇ ਡੈਮ ਬਣਾ ਕੇ ਸਾਨੂੰ ਪਾਣੀ ਨਹੀਂ ਡੋਬ ਛੱਡਿਆ ਕਰਨਾ।
1: ਬਿਲਕੁਲ ਹੈ ਜੀ,
2: ਕਿਉਂਕਿ ਮੋਸਟਲੀ ਚਾਰਜ ਫਿਰ ਜਦੋਂ ਘਿਰ ਜਾਂਦੇ ਜੋਗ੍ਰਾਫੀਆ ਤੌਰ ਤੇ ਵੀ ਸਮੁੰਦਰ ਵੀ ਬਹੁਤ ਉਹਨਾਂ ਕੋਲ ਆ ਜਾਣਾ ਸੀ, ਪਹਾੜ ਬਹੁਤੇ ਉਹਨਾਂ ਕੋਲ ਆ ਜਾਣੇ ਸੀ।
1: ਬਿਲਕੁਲ ਹੈ ਜੀ,
2: ਸਾਡਾ ਤੇ ਮਤਲਬ ਬਹੁਤ ਜ਼ਿਆਦਾ ਫਿਰ ਹੋਣਾ ਸੀ ਨਾ। ਮੈਂ ਤਾਂ ਕਹਿੰਦਾ ਵੀ ਚਲੋ ਠੀਕ ਹੈ, ਕਾਂਗਰਸ ਮਾੜੀ ਹੋਏਗੀ, ਉਹ ਸਮੇਂ ਜੋ ਵੀ ਕੀਤਾ ਜਿੰਨੀ ਕੁ ਸਾਡੇ ਕੋਲ ਪਾਵਰ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜਿਹੜਾ ਸੀ ਉਹ ਕੰਟਰੋਲ ਕੀਤਾ। ਅੱਜ ਭਾਵੇਂ ਉਹ ਮੋਦੀ ਸਾਹਿਬ ਹੋਣੀ ਉਹਨਾਂ ਨੂੰ ਜੋ ਮਰਜ਼ੀ ਭੰਡੀ ਜਾਣ ਕਰੀ ਜਾਣ, ਜਿਹਨਾਂ ਕੋਲੋਂ ਤੇ ਕੀਤਾ ਹੀ ਕੱਖ ਨਹੀਂ ਗਿਆ
1: ਜੀ। ਨਾਲੇ ਦੇਖੋ ਪਾਕਿਸਤਾਨ ਵੀ ਜੇ ਬ੍ਰਿਟਿਸ਼ ਉਹ ਵੀ ਬ੍ਰਿਟਿਸ਼ ਦੇ ਅੰਡਰ ਰਹੇ ਨੇ ਸਾਰਾ ਏਰੀਆ ਇੰਡੀਆ ਦੇ ਜਦੋਂ ਦੇਖਦੇ ਆ ਪੁਰਾਣੇ ਸਮਿਆਂ ਦਾ, ਤਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਨੂੰ ਮੈਂ ਲੰਬੀ ਦੂਰੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੁੰਦਾ, ਇੰਨੇ ਜੋਗਾ ਹੈ ਤਾਂ ਨਹੀਂ, ਕਿਉਂਕਿ ਦੇਖੋ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਜਾਂ ਇੰਗਲੈਂਡ ਨੇ ਬਹੁਤ ਸਾਰੇ ਮੁਲਕਾਂ ਨੇ ਆਪਣੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਆਇਲ ਲੱਭਦੇ ਫਿਰਦੇ ਸੀਗੇ, ਵੀ ਆਇਲ ਲੱਭੋ। ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਹੀ 100-200 ਸਾਲ ਪਹਿਲਾਂ ਹੀ ਪਤਾ ਸੀਗੀਆਂ, ਤਾਂ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਲਕੀਰ ਪਾਈ ਹੈ ਜੀ ਕਿ ਇਹਨਾਂ ਨੂੰ ਕੈਪਚਰ ਕਰਨਾ ਸੌਖਾ ਹੋ ਜਾਊਗਾ। ਜੇ ਇੰਡੀਆ ਦਾ ਹਿੱਸਾ ਰਹੇਗਾ ਤਾਂ ਸਾਨੂੰ ਬਹੁਤ ਔਖਾ ਹੋਏਗਾ। ਹੁਣ ਬਲੋਚ ਦੇ ਵਿੱਚ ਦੇਖ ਲਓ ਕੀ ਕੁਝ ਵਾਪਰ ਰਿਹਾ, ਉੱਥੇ POK ਦੇ ਵਿੱਚ ਕੀ ਕੁਝ ਵਾਪਰ ਰਿਹਾ, ਉੱਥੇ ਉਹ ਜਿਹੜੇ ਨੇ ਪਾਕਿਸਤਾਨ ਦੇ ਜਿਹੜੇ ਆਪਣੇ ਹੈਗੇ ਨੇ ਪੁਰਾਣੇ ਲੀਡਰ, ਉਹ ਉੱਥੇ ਜਿਹੜੇ ਨੇ ਮੁੱਖ ਮੰਤਰੀ ਜਾਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਨੇ ਉੱਥੇ, ਉਥੇ ਕਾਫੀ ਜਿਹੜਾ ਰੋਲਾ ਰੱਪਾ ਪਿਆ ਹੋਇਆ ਪਿਛਲੇ ਮਹੀਨੇ ਦਾ ਜੀ।
2: ਜੀ ਜਿਹੜੀ ਜੇ ਐਂਡ ਕੇ ਵੀ ਆ ਨਾ ਜੀ, ਜੇ ਐਂਡ ਕੇ ਦੇ ਵਿੱਚ ਵੀ ਅਗਰ ਚਲੋ ਵਿਸ਼ਾ ਚੱਲ ਗਿਆ, ਹੁਣ ਮੈਂ ਇੱਕ ਡਾਕਟਰ ਹਾਂ ਜੀ, ਮੇਰਾ ਇਹ ਵਿਸ਼ਾ ਨੀ ਗਾ, ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਗਿਆਨ ਹਾਸਲ
1: ਪਕੜ ਰੱਖਦੇ ਹੋ ਇਤਿਹਾਸ ਦੇ ਉੱਤੇ ਜੀ।
2: ਹਾਂਜੀ, ਤੇ ਹੁਣ ਇਹਦੇ ਵਿੱਚ ਕੀ ਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਧਰਤੀ ਆ ਨਾ ਜੀ, ਇਹਦੇ ਥੱਲੇ ਵੀ ਮਿਨਰਲਸ ਬਹੁਤ
1: ਨੇ। ਬੈਟਰੀ ਦੇ ਵਿੱਚ ਅੱਜ ਜਿਹੜੀ ਇਸਤੇਮਾਲ ਕੀਤੀ ਆ, ਫੋਨਾਂ ਦੇ ਵਿੱਚ ਕੀਤਾ ਜਾਂਦਾ ਹੈ, ਸਾਰੀਆਂ ਚੀਜ਼ਾਂ ਬਿਲਕੁਲ।
2: ਹਾਂ, ਇਸ ਕਰਕੇ ਇਹਨਾਂ ਦੇ ਵਿੱਚ ਆ, ਜਾਂ ਕੋਈ ਮਤਲਬ ਉਹਨਾਂ ਦੀ ਵੁੱਡ ਜਿਹੜੀ ਹੈਗੀ ਆ, ਡਰਾਈ ਫਰੂਟ ਆ, ਮਤਲਬ ਆਪਣੇ ਐਗਰੀਕਲਚਰ ਨਾਲੋਂ ਵੀ ਜ਼ਿਆਦਾ ਵੱਡੇ ਸੋਰਸ ਨੇ,
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਫਿਰ ਉਹ ਨੈਚੁਰਲੀ ਕਲਾਈਮੇਟ ਕਿੰਨਾ ਅੱਛਾ ਵਾ, ਟੂਰ ਦਾ ਏਰੀਆ ਕਿੰਨਾ ਅੱਛਾ ਵਾ, ਉਹ ਸੋਚ ਸਮਝ ਕੇ ਅਗਲੇ ਇਹੋ ਜਿਹਾ ਲੰਗੜਾ ਜਿਹਾ ਵੰਡ ਵੰਡਈਆ ਕਰਕੇ ਸਾਡੇ ਲੀਡਰਾਂ ਨੂੰ, ਚਲੋ ਜਾਓ ਜੋ ਵੀ ਜੋ ਜਿੱਦਾਂ ਦਾ ਮਿਲਦਾ ਇਹਨਾਂ ਲੈ ਲਿਆ, ਚਲੋ ਆਪਾਂ ਜ਼ਿਆਦਾ ਨੀ ਕਰਦੇ ਇਹਦੇ ਇਹਨਾਂ ਚੀਜ਼ਾਂ ਦੇ ਉੱਪਰ।
1: ਨਹੀਂ, ਹੁਣ ਦੇਖੋ ਜਿਹੜਾ ਇਹਨਾਂ ਚੀਜ਼ਾਂ ਨਾਲ ਪੱਟੀ ਸਾਹਿਬ, ਦੇਖੋ ਜੋ ਅੱਜ ਟਰੈਕ ਪੈ ਰਹੇ ਨੇ ਜਾਂ ਹੋਰ ਸਾਰਾ, ਜਦੋਂ ਅੰਗਰੇਜ਼ ਆਏ ਨਾ, ਉਹਨਾਂ ਨੇ ਪਹਿਲਾਂ ਸਾਰਾ ਤੋਂ ਪਹਿਲਾਂ ਰੋਡ ਤੇ ਟਰੈਕ ਜਿਹੜੇ ਸੀ, ਟ੍ਰੇਨ ਟਰੈਕ ਜਿਹੜੇ ਨੇ, ਉਹੀ ਵਿਛਾਏ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨੌਰਥ ਤੋਂ ਈਸਟ ਤੱਕ ਜਾਂ ਈਸਟ ਤੋਂ ਵੈਸਟ ਤੱਕ ਜਿਹੜਾ ਸਾਰਾ ਕੁਝ ਅਸੀਂ ਕਿੱਥੇ ਸਮੁੰਦਰ ਤੱਕ ਕਿੱਦਾਂ ਲਿਜਾਣਾ। ਠੀਕ ਆ, ਉਹੀ ਚੀਜ਼ ਹੁਣ ਜਿਹੜੀ ਹੈ ਭਾਰਤ ਜਿਹੜਾ ਉਸ ਨੀਤੀ ਦੇ ਉੱਤੇ ਚੱਲ ਰਿਹਾ ਮੈਨੂੰ ਨਜ਼ਰ ਆਉਂਦਾ ਹੈ। ਦੇਖੋ ਹੁਣ ਜੰਮੂ ਕਸ਼ਮੀਰ ਨੂੰ ਮਤਲਬ ਕਿ ਉਹਨਾਂ ਨੇ ਧਾਰਾ 300 ਜਿਹੜੀ ਉਹ ਥੱਲੇ ਜੋ ਕੁਝ ਵੀ ਕੀਤਾ ਉਹਨੂੰ ਕਾਬੂ ਕੀਤਾ ਇੱਕ ਤਰ੍ਹਾਂ। ਹੁਣ ਉਹਦੇ ਉੱਤੇ ਜਿਹੜੇ ਸੁਰੰਗਾਂ ਜਾਂ ਟਰੈਕ ਪੈ ਰਹੇ ਨੇ, ਜਿਹੜਾ ਸਫ਼ਰ ਸੀਗਾ 2-2 ਦਿਨ ਲੱਗ ਜਾਂਦੇ ਸੀ ਜਾਣ ਨੂੰ, ਉਹ 5-7 ਘੰਟਿਆਂ ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ ਸੀ, ਇੰਨਾ ਫਾਸਟ ਹੋ ਗਿਆ। ਤੇ ਉਹ ਜਿਹੜਾ
2: ਜ਼ਰੂਰੀ ਸੀ ਨਾ,
1: ਹੁਣ ਦੇਖੋ ਲੇਹ ਲਦਾਖ ਜਾਂ ਜਪਾਨੀ ਕੰਪਨੀਆਂ ਜਦੋਂ ਇਹਨਾਂ ਨੇ ਧਾਰਾ ਲਾਈ ਨਾ, ਖਤਮ ਕੀਤਾ, ਉਹ ਤੋਂ ਬਾਅਦ ਮੈਂ ਇੱਕ ਗੱਲ ਕਹੀ ਸੀ ਕਿ ਬਾਹਰੋਂ ਆ ਕੇ ਕੰਪਨੀਆਂ ਨਾ ਇਨਵੈਸਟਮੈਂਟ ਕਰਨ ਲੱਗ ਗਈਆਂ ਜੀ ਉਹਦੇ ਉੱਤੇ, ਜਪਾਨ ਦੀਆਂ ਕੰਪਨੀਆਂ ਹੋ ਗਈਆਂ, ਹੋਰ ਆ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਮਿਨਰਲ ਹੋਰ ਸਾਰੀਆਂ ਚੀਜ਼ਾਂ ਨੇ ਤੇ ਟਰੈਕ ਬਣਨਗੇ, ਉਹ ਫਿਰ ਸਾਰਾ ਕੁਝ ਜਿਹੜਾ ਖਨਨ ਹੋਏਗਾ ਸਾਰਾ ਕੁਝ ਹੋਏਗਾ, ਪੱਟ ਪਟਾਈਆ ਹੋਏਗਾ ਜਾਂ ਹੋਟਲ ਬਣਨਗੇ, ਜਿਹੜਾ ਉੱਥੇ ਟਰੈਵਲਿੰਗ ਏਰੀਆ ਬਣੇਗਾ, ਹੋਰ ਸਾਰੀਆਂ ਚੀਜ਼ਾਂ ਸੈਰ ਸਪਾਟੇ ਲਈ, ਉਹ ਉਹਦੇ ਵਿੱਚੋਂ ਬਥੇਰਾ ਕੁਝ ਕਮਾਉਣਗੇ ਜੀ,
2: ਕਮਾਉਣਗੇ, ਨਾਲੇ ਸਾਡੀਆਂ ਮਤਲਬ ਜੜਾਂ ਪੱਕੀਆਂ ਹੋਣਗੀਆਂ, ਸਾਡੇ ਕਬਜ਼ੇ ਮਤਲਬ ਜੋ ਕੁਛ ਵੀ ਹੈ, ਚਲੋ ਸਾਡਾ ਦੇਸ਼ ਦਾ ਹਿੱਸਾ ਉਹ ਜਾਣਾ ਤਾਂ
1: ਕਿਧਰ ਹੈ, ਬਿਲਕੁਲ ਉਹ ਚੰਗੀ ਗੱਲ,
2: ਮਤਲਬ ਇਹ ਹੁਣ ਸਮੇਂ ਦੀ ਜ਼ਰੂਰਤ ਆ ਨਾ,
1: ਜ਼ਰੂਰਤ ਹੈ
2: ਜੀ, ਤੁਸੀਂ ਮਿਲਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਸਭ ਤੋਂ ਵੱਡੀ ਤਾਂ ਡਿਫੈਂਸ ਦੀ ਹੁੰਦੀ ਹੈ ਨਾ,
1: ਹਾਂ ਬਿਲਕੁਲ ਹੈ ਜੀ,
2: ਉਸਦੇ ਅਕੋਰਡਿੰਗਲੀ ਵੀ ਅਸੀਂ ਵੇਖੀਏ ਤਾਂ ਸਾਨੂੰ ਉਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈਗੀ ਹੈ, ਚਲੋ ਗਵਰਨਮੈਂਟ ਜੋ ਕਰ ਰਹੀ ਹੈ ਕੋਈ ਵਧੀਆ ਕਰ ਰਹੀ ਹੈ,
1: ਵਧੀਆ ਹੀ ਕਰ
2: ਉਹ, ਲੇਕਿਨ ਐਕਚੁਅਲੀ ਪ੍ਰੋਬਲਮ ਇਹ ਆ ਨਾ ਜੀ, ਜਦੋਂ ਅਸੀਂ ਕਿਸੇ ਸਰਕਾਰ ਦੇ ਥੋੜਾ ਜਿਹਾ ਉਲਟ ਹੋਏ ਹੁੰਦੇ ਆ ਨਾ,
1: ਬਿਲਕੁਲ ਹੈ ਜੀ,
2: ਮੈਂ ਰੇਡੀਓ ਤੇ ਗੱਲ ਕਰਤੀ ਤੇ ਲੋਕ ਮੈਨੂੰ ਕਹਿੰਦੇ ਲੈ ਡਾਕਟਰ ਪੱਟੀ ਦੇ ਵਿੱਚ ਮੋਦੀ ਸਾਹਿਬ ਦਾ ਭੂਤ ਸਵਾਰ ਹੋ ਗਿਆ, ਯਾਰ ਮੋਦੀ ਹੋਰ ਮੋਦੀ,
1: ਬਿਲਕੁਲ ਚੰਗੀਆਂ ਨੇ ਉਹਨਾਂ ਚੰਗਾ ਵੀ ਕਹਿਣਾ ਬਣਦਾ, ਜਿਹੜੀਆਂ ਮੰਦੀਆਂ ਨੇ ਮੰਦਾ ਵੀ ਕਹਿਣਾ ਬਣਦਾ, ਜਿਹੜੀ ਚੀਜ਼ ਦਾ ਇਸ਼ੂ ਬਣਾਉਣਾ ਚਾਹੀਦਾ ਬਣਨਾ ਚਾਹੀਦਾ, ਪਰ ਬੇਬੁਨਿਆਦਾ ਜਿਹੜਾ ਇਸ਼ੂ ਬਣਾਉਣਾ ਉਹਦੀ ਚੰਗੀ ਗੱਲ ਨੀ ਨਾ ਜੀ।
2: ਦੇਖੋ ਜੀ ਜਿਹੜੇ ਹੁਣ ਜੇ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਪਾਲਿਸੀਆਂ ਕਿਹੜੀਆਂ ਮੋਦੀ ਬਣਾਉਂਦਾ,
1: ਬਿਲਕੁਲ ਹੈ ਜੀ,
2: ਉਹ ਤਾਂ ਬਿਊਰੋਕਰੇਟ ਦਾ ਕੰਮ ਹੈ ਨਾ,
1: ਉਹਨਾਂ ਦੇ ਅੰਦਰ ਤਾਂ 4-3 ਫੌਜਾਂ ਨੇ ਜੀ ਜਿਹੜਾ ਉਹਨਾਂ ਨੇ ਕਰਨਾ ਹੈ, ਬਾਕੀ ਅਸੀਂ ਸਾਰਾ ਕੁਝ ਹੀ ਕਹੀ ਜਾਂਦੇ ਕਿ ਮੋਦੀ ਕਰੀ ਜਾਂਦਾ ਜੀ,
2: ਸਭ ਕੁਝ ਛੋੜਾ ਮੋਦੀ ਨੂੰ ਸਾਰਾ ਪਤਾ ਹੀ ਕੱਖ ਨਹੀਂ ਗਾ,
1: ਬਿਲਕੁਲ ਹੈ ਜੀ,
2: ਉਹ ਤਾਂ ਇੱਕ ਮਤਲਬ ਸਟੈਂਪ ਹੁੰਦੀ ਹੈ, ਮਤਲਬ ਫੜ ਕੇ ਜਿੱਥੇ ਮਰਜ਼ੀ ਲਾ ਲਓ,
1: ਬਿਲਕੁਲ ਹੈ ਜੀ,
2: ਉਹ ਤਾਂ ਜਿਵੇਂ ਜਿਵੇਂ ਅਫਸਰਸ਼ਾਹੀ ਕਰੇਗੀ ਪੋਲੀਟੀਕਲੀ, ਚਲੋ ਸਾਡਾ ਦੇਸ਼ ਦਾ ਹੁਣ ਢਾਂਚਾ ਐਵੇਂ ਦਾ ਵੀ ਉਹ ਹੋਣਾ ਚਾਹੀਦਾ ਪੋਲੀਟੀਕਲੀ ਕੰਟਰੋਲ, ਕੋਈ ਐਡੀ ਗੱਲ ਨੀ, ਪੋਲੀਟੀਕਲੀ ਇਹ ਤੋਂ ਬਗੈਰ ਵੀ ਨੀ ਚੱਲਦਾ ਕੰਮ ਚੱਲਦਾ
1: ਜੀ, ਬਿਲਕੁਲ,
2: ਪਰ ਮੇਨ ਤਾਂ ਬਿਊਰੋਕਰੇਟ ਹੀ ਹੁੰਦੇ ਨੇ ਨਾ ਜਿਹੜੇ, ਜਿਹਨਾਂ ਨੇ ਪਲੈਨਿੰਗ ਬਣਾਉਣੀ, ਜਿਹਨਾਂ ਨੂੰ ਆਪਾਂ ਚਲੋ ਏਜੰਸੀਆਂ ਕਹਿ ਦਿੰਦੇ ਹਾਂ ਜਾਂ ਜੋ ਗੱਲ ਕਰਦਾ ਗੋਤੀ ਮੀਡੀਆ ਕਹਿ ਦਿੰਦੇ ਜਾਂ ਕੁਛ ਜੋ ਵੀ, ਚਲੋ ਕਿਸੇ ਨੂੰ ਠੀਕ ਲੱਗਦਾ,
1: ਬਿਲਕੁਲ ਹੈ ਜੀ,
2: ਪਰ ਜਿੱਥੇ ਸਾਨੂੰ ਮੈਂ ਵੇਖੋ ਜੀ ਮੇਰੀ ਆਦਤ ਹੈ, ਮੈਂ ਕਦੀ ਆਪਣੀ ਆਰਮੀ ਸਾਡੀ ਜਿਹੜੀ ਆ ਸਾਡੀਆਂ ਡਿਫੈਂਸ ਫੋਰਸਿਸ ਨੇ ਜਾਂ ਸਾਡੇ ਨਹੀਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ
1: ਹਾਂ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਸਾਨੂੰ ਖੜਨਾ ਚਾਹੀਦਾ ਸਰਕਾਰ ਦੇ ਨਾਲ, ਸਾਡਾ ਕੁਝ ਜੇ ਤੇ ਜਿਹਦਾ ਹੋਵੇ ਤੁਹਾਡਾ ਕੋਈ ਪੋਲੀਟੀਕਲੀ ਉਹ ਗੱਲ ਅਲੱਗ ਚੀਜ਼ ਹੈਗੀ ਆ, ਪਰ ਇਹ ਸਾਡੀਆਂ ਜਿਹੜੀ ਫਿਰ ਵੀ ਅਸਕਰ ਅਸੀਂ ਮਾੜਾ ਚੰਗਾ ਦੇਸ਼ ਸਾਡਾ ਜਿਹੜਾ ਤਰੱਕੀ ਕਰ ਰਿਹਾ,
1: ਬਿਲਕੁਲ ਹੈ ਜੀ,
2: ਇੰਨਾ ਫਰੀਬੀਜ਼ ਮੈਂ ਦੇ ਬਾਵਜੂਦ ਵੀ ਕੁਛ ਨਾ ਕੁਛ ਸਾਡੇ ਪੱਲੇ ਪੈ ਰਿਹਾ, ਐਡੀ ਵੀ ਕੋਈ ਗੱਲ ਨੀ ਹੈਗੀ
1: ਜੀ, ਬਿਲਕੁਲ,
2: ਕਿਉਂਕਿ ਅਸੀਂ ਸਾਡੇ ਸੁਭਾਅ ਜਿਹੜੇ ਨਾ ਜਿਆਦਾ ਨੈਗੇਟਿਵ ਹੋ ਗਏ ਆ,
1: ਨੈਗੇਟਿਵ ਹੋ ਗਏ ਜੀ,
2: ਅਸੀਂ ਨੈਗੇਟਿਵ ਚੀਜ਼ਾਂ ਨੂੰ ਹੀ ਕਰਨਾ ਸੁਣਨਾ ਪਸੰਦ ਕਰਦੇ ਹਾਂ, ਜੇ ਕੋਈ ਸਰਕਾਰ ਦੇ ਗੱਲ ਥੋੜਾ ਕਰੋਗੇ ਤੇ ਵੇਖਣ ਲੈ ਵੇਖ ਗਈ ਜੀ ਫਲਾਂ ਜਿੱਦਾਂ ਜਿੱਦਾਂ ਚੱਲਦਾ,
1: ਨਾਲੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੱਖਰੀਆਂ ਵੱਖਰੀਆਂ ਸਰਕਾਰਾਂ ਆਈਆਂ ਨੇ, ਉਹਨਾਂ ਨੇ ਆਪਣੇ ਸੁਣ, ਦੇਖੋ ਆਪਣੇ ਮਨਮੋਹਨ ਸਿੰਘ ਉਹਨਾਂ ਦਾ ਜੋ ਯੋਗਦਾਨ ਉਹਨੂੰ ਭੁੱਲ ਥੋੜੀ ਸਕਦੇ ਆ, ਉਹ ਕਿਸੇ ਨੂੰ ਥੋੜੀ ਕ੍ਰੈਡਿਟ ਹੁਣ ਜੋ ਮੋਦੀ ਨੇ ਕੀਤਾ ਉਹਨੂੰ ਜਾਵੇਗਾ ਜੀ, ਬਿਲਕੁਲ ਹੈ ਜੀ,
2: ਮੈਂ ਤਾਂ ਕਹਿੰਦਾ ਜੀ ਸਾਡੇ ਸਿਆਸਤਦਾਨਾਂ ਦੀ ਸੋਚ ਵੀ ਪੋਜ਼ਿਟਿਵ ਹੋਣੀ ਚਾਹੀਦੀ,
1: ਬਿਲਕੁਲ ਹੈ,
2: ਤੁਸੀਂ ਅੱਜ ਦੇ ਵਿਸ਼ੇ ਤੇ ਸਿਆਸਤ ਕਰੋ, ਅੱਜ ਮਤਲਬ ਤੁਸੀਂ ਰਾਹੁਲ ਗਾਂਧੀ ਨਾਲ ਦੂਜਿਆਂ ਨਾਲ ਸਿਆਸਤ ਕਰੋ, ਜਿਹੜੇ ਲੋਕ ਚੋ ਕਰ ਗਏ ਆ ਉਹਨਾਂ ਨੂੰ ਮਾੜਾ ਮੇਰੇ ਕਹਿਣਾ ਬਹੁਤੀ ਮੇਰੇ ਅਕੋਰਡਿੰਗ ਸਿਆਣਪ ਨਹੀਂ ਹੈਗੀ।
1: ਬਿਲਕੁਲ ਹੈ ਜੀ, ਦਰੁਸਤ ਹੈ।
2: ਮਨਮੋਹਨ ਸਿੰਘ ਜੋ ਦੇਸ਼ ਵਾਸਤੇ ਕਰ ਗਿਆ, ਜਿੰਨਾ ਦੁਨੀਆ ਉਹਨਾਂ ਦਾ ਲੋਹਾ ਮੰਨਦੀ ਸੀ ਜਾਂ ਉਹਨਾਂ ਨੂੰ ਸੁਣਦੀ ਸੀ ਜਾਂ ਉਹਨਾਂ ਦੀਆਂ ਮੰਟੋ ਏਕ ਸਿੰਘ ਆਲੂ ਵਾਲੀਆ ਸੀ ਜਾਂ ਸਾਡੇ ਨਹਿਰੂ ਸੀ, ਚਲੋ ਠੀਕ ਹੈ ਲੱਖ ਹੋਰ ਕਮੀਆਂ ਹੋਣਗੀਆਂ ਉਹਨਾਂ ਦੇ ਵਿੱਚ, ਤੇ ਲੇਕਿਨ ਉਹਨਾਂ ਨੇ ਦੇਸ਼ ਨੂੰ ਦੇਖੋ ਜੀ ਕੱਚਿਆਂ ਰਾਹਾਂ ਤੇ ਕਿੱਦਾਂ ਕਿੱਦਾਂ ਅਸੀਂ ਸਾਰੇ ਜਾਂਦੇ ਰਹੇ ਜੇ ਪਿੰਡਾਂ ਚ ਲਾਈਟ ਨਹੀਂ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੇਰੀ ਮਹਿੰਦੀ ਹਾਲੀ ਕਿੰਨੀ 1970 ਦਾ ਜਨਵਰੀ 1970 ਦਾ ਮੇਰਾ ਜਨਮ ਹੈ
1: ਜੀ,
2: ਤੇ ਮੇਰੀ ਸੰਭਾਲ ਚ ਸਾਡੇ ਘਰ ਤੇ ਸਾਡੇ ਪਿੰਡ ਚ ਲਾਈਟ ਨਹੀਂ
1: ਸੀ ਜੀ। ਬਿਲਕੁਲ ਹੈ ਜੀ, ਅਸੀਂ ਸੁਣਦੇ ਰਹੇ ਬਚਪਨ ਦੇ ਭਾਖੜੇ ਦੇ ਉੱਤੇ, ਚਲੋ ਕਹਿੰਦੇ ਉੱਥੇ ਪਾਣੀ ਦੇ ਵਿੱਚੋਂ ਸਾਰਾ ਕੁਝ ਤਾਂ ਕੱਢ ਲੈਂਦੇ ਜੀ, ਬਾਕੀ ਸਾਡੇ ਪੱਲੇ
2: ਪਾਣੀ ਜੋ ਇਕਲੀ ਨਾ ਗੱਲ ਫੇਰ ਉਹ ਜੀ ਹੁਣ ਉਸ ਸਾਡਾ ਪੋਲੀਟੀਕਲ ਸਿਸਟਮ ਹੀ ਇੰਨਾ ਮਾੜਾ
1: ਹੈ, ਲੋਕ ਜਾਗਰੂਕ ਨਹੀਂ ਸੀਗੇ ਜੀ, ਪਾਣੀ ਚ ਤਾਂ ਹੁੰਦਾ ਵੀ ਨਹੀਂ, ਹੁੰਦਾ ਵੀ ਨਹੀਂ,
2: ਜਾਗਰੂਕ ਨਹੀਂ ਸੀ। ਹੁਣ ਜਾਗਰੂਕ ਕਰਨਾ ਕਿੰਨਾ ਨੇ ਹੁੰਦਾ, ਜਿਨ੍ਹਾਂ ਨੇ ਜਾਗਰੂਕ ਕਰਨਾ ਉਸ ਸਮੇਂ ਦੇ ਰਾਜਨੀਤਿਕ ਲੀਡਰ ਵੀ ਬਹੁਤੇ ਅਨਪੜ੍ਹ।
1: ਹਾਂ ਬਿਲਕੁਲ,
2: ਹੁਣ ਵਾਲੇ ਵੀ ਉਹੋ ਜਿਹੀ ਆ
1: ਜੀ।
2: ਹੁਣ ਉਹ ਇਹ ਹੁਣ ਜਿਹੜੀ ਉਦੋਂ ਜਿਹੜੀ ਉਹ ਮਤਲਬ ਬਿਜਲੀ ਦਾ ਕੰਮ ਸੀ ਨਾ, ਇਹ ਸ਼ੁਰੂ ਕੀਤਾ ਸੀ ਜੀ ਕਾਂਗਰਸ ਨੇ,
1: ਕਾਂਗਰਸ ਨੇ ਜੀ,
2: ਕਾਂਗਰਸ ਨੇ ਉਸ ਸਮੇਂ ਕਾਂਗਰਸ ਦੀ ਚਲੋ ਬੋਲਬਾਲਾ ਸੀ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਬੋਲਬਾਲਾ ਸੀ।
1: ਬਿਲਕੁਲ ਹੈ ਜੀ,
2: ਹੁਣ ਵਿਰੋਧੀ ਪਾਰਟੀਆਂ ਕਿਹੜੀਆਂ ਸੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਅਕਾਲੀ ਦਲ
1: ਜੀ,
2: ਤੇ ਉਹ ਅਕਾਲੀ ਇਹ ਪਿੰਡਾਂ ਜਾਣ ਕੇ ਅਕਾਲੀ ਫੈਲਾਉਂਦੇ ਹੁੰਦੇ ਸੀ, ਇਹ ਫਵਾਵਾਂ ਸਾਡੇ ਬਜ਼ੁਰਗ ਖੁਦ ਫੈਲਾਉਂਦੇ ਰਹੇ
1: ਜੀ ਜੀ। ਬਿਲਕੁਲ,
2: ਕਿਉਂ ਸਾਡੇ ਬਜ਼ੁਰਗ ਅਕਾਲੀ ਸੀ
1: ਜੀ,
2: ਇਹਨਾਂ ਨੇ ਆਖਣਾ ਜ਼ਮੀਨਾਂ ਖੋਲ ਲੈਣੀਆਂ, ਜੋ ਪਾਣੀ ਜੋ ਕਰੰਟ ਕੱਢ ਲੈਣਾ ਉਹ ਪਾਣੀ ਜ਼ਰੀਲਾ ਆ ਜਾਣਾ, ਉਹ ਜ਼ਮੀਨਾਂ
1: ਬਿਲਕੁਲ
2: ਉਹ ਕਰ ਦੇਣਗੀਆਂ
1: ਜੀ।
2: ਜਦੋਂ ਇਸੇ ਤਰ੍ਹਾਂ ਜਦੋਂ ਟ੍ਰੇਨਾਂ ਚੱਲੀਆਂ ਉਦੋਂ ਵੀ ਵਿਰੋਧ ਹੋਇਆ, ਚਲੋ ਗੱਲ ਜ਼ਿਆਦਾ ਲੰਬੀ ਹੋ ਜਾਣੀ ਹੈ
1: ਜੀ।
2: ਵੇਖੋ ਅੰਗਰੇਜ਼ ਕੌਮ ਜਿਹੜੀ ਆ ਜੀ, ਮੈਂ ਕਹਿੰਦਾ ਕੁਛ ਸਾਨੂੰ ਗੱਲਾਂ ਉਹਨਾਂ ਦੀਆਂ ਪੱਲੇ ਬੰਨ ਲੈਣੀਆਂ
1: ਚਾਹੀਦੀਆਂ। ਬਿਲਕੁਲ ਹੈ,
2: ਉਹਨਾਂ ਨੇ ਜੇ ਉਹਨਾਂ ਨੇ ਵੇਖੋ ਜਿਹੜੀਆਂ ਰੇਲ ਦੀਆਂ ਪਟੜੀਆਂ ਬਣਾਉਂਦੇ ਸੀ ਨਾ, ਉਹਨਾਂ ਦੇ ਥੱਲੇ ਲੱਕੜ ਲਾਉਂਦੇ ਸੀ।
1: ਹਾਂਜੀ ਬਿਲਕੁਲ ਹੈ ਜੀ,
2: ਜਿੰਨੀ ਉਹ ਥੱਲੇ ਸਪੋਰਟ ਦਿੰਦੀ ਸੀ ਨਾ, ਅੱਜ ਕੱਲ ਤਾਂ ਚਲੋ ਪੱਥਰ ਜਾਂ ਲੋਹਾ ਜਾਂ ਸੀਮੈਂਟ ਤੋਂ ਜਾ ਗਿਆ,
1: ਤਕਨੀਕ ਬਦਲ ਗਈ ਜੀ ਹੁਣ।
2: ਹੁਣ ਉਹ ਉਹਨਾਂ ਵਾਸਤੇ ਆਉਣ ਵਾਲੀ 100-200 ਸਾਲ ਦੀ ਪਲੈਨਿੰਗ ਜਿਹੜੀ ਲੈ ਕੇ ਜਾਂਦੇ ਸੀ ਨਾ, ਉਹਦੇ ਵਾਸਤੇ ਫਿਰ ਅਲੱਗ ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਜੰਗਲ ਉਗਾਉਂਦੇ ਸੀ,
1: ਲਗਾਉਂਦੇ ਸੀ। ਬਿਲਕੁਲ ਹੈ ਜੀ, ਦਰਖਤ
2: ਉਹ ਜੰਗਲ ਦੇ ਵਿੱਚ ਫਿਰ ਉਹ ਲੱਕੜ ਕਰਦੇ ਸੀ ਵੀ ਜਿਹੜੀ ਲੱਕੜ ਦੀ ਏਜ ਕਾਫੀ ਲੌਂਗ ਹੋਵੇ ਤੇ ਸਟਰੋਂਗ ਹੋਵੇ, ਜਿਹਨੂੰ ਜਿਵੇਂ ਕੋਈ ਸਿਉਂਕ ਵਗੈਰਾ ਜਾਂ ਏਦਾਂ ਦੀ ਚੀਜ਼ ਮਤਲਬ ਤੋਂ ਪਛਾਣ ਸਹਿਜ ਜਿਹਨੂੰ ਆਪਾਂ ਕਹਿ ਸਕਦੇ ਹਾਂ।
1: ਹਾਂਜੀ,
2: ਤੁਸੀਂ ਆ ਸਾਡੇ ਇਲਾਕੇ ਚ ਪਾਕਿਸਤਾਨ ਨਾਲ ਬਾਰਡਰ ਲੱਗਦਾ ਖੇਮ ਕਰ ਦੋ ਅੱਗੇ ਕਸੂਰ ਆ
1: ਜੀ। ਹਾਂਜੀ,
2: ਕਸੂਰ ਦੇ ਲਾਗੇ ਤੁਸੀਂ ਨਾ ਕਿਤੇ ਗੂਗਲ ਕਰਕੇ ਦੇਖੋ, ਅੱਜ ਵੀ ਤੁਹਾਨੂੰ ਮਿਲੇਗਾ ਇੱਕ ਸ਼ਾਂਗਾ ਮਾਂਗਾ ਦਾ ਨਾਂ ਦਾ ਜੰਗਲ ਹੈਗਾ
1: ਜੀ।
2: ਉਹ ਸ਼ਾਂਗਾ ਮਾਂਗਾ ਦਾ ਜਿਹੜਾ ਜੰਗਲ ਹੈ ਨਾ ਜੀ, ਉਹ ਅੰਗਰੇਜ਼ ਨੇ ਸਿਰਫ ਟ੍ਰੇਨਾਂ ਦੇ ਥੱਲੇ ਜਿਹੜੀ ਲੱਕੜ ਉਹਦੇ ਵਾਸਤੇ ਲਗਾਇਆ ਸੀ।
1: ਕੀ ਬਾਤ ਹੈ,
2: ਉਹ ਇੰਨੀ ਲੰਮੀ ਸੋਚ ਸੀ ਉਹਨਾਂ ਦੀ। ਹੁਣ ਵੇਖੋ ਲੱਕੜ ਕਦੋਂ ਤਿਆਰ ਹੋਣੀ ਹੁੰਦੀ, ਕਦੋਂ ਲੱਗਣੀ 100 ਨੂੰ 50 ਨੂੰ
1: ਜੀ, 40 ਸਾਲ ਲੱਗ ਜਾਂਦੇ ਇੱਕ ਦਰਖਤ ਨੂੰ ਜੀ,
2: 40 ਸਾਲ ਲੱਗਦੇ ਆ, ਫਿਰ ਉਹਨੂੰ ਸੁਕਾਉਣਾ ਪੈਂਦਾ, ਗਿੱਲੀ ਥੋੜੀ ਲੱਗਦੀ ਆ
1: ਜੀ,
2: ਉਹਨੂੰ ਕੱਟ ਕੇ ਵੀ ਕੋਈ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਉਹ ਰੱਖਣਾ ਪੈਂਦਾ, ਜਿੰਨੀ ਵੀ ਜਾਤੀ ਤਾਂ ਹੀ ਸਟਰੋਂਗ ਹੁੰਦੀ ਹੈ ਨਾ
1: ਜੀ,
2: ਤੇ ਉਹ ਇੰਨਾ ਜਾਣੀ ਕਿ ਲੌਂਗ ਸੋਚਦੇ ਸੀ ਉਹ
1: ਜੀ।
2: ਤੇ ਸਾਡੀ ਤਾਂ ਉਹੀ ਸੁੰਗੜੀਆਂ ਹੋਈਆਂ ਚੀਜ਼ਾਂ ਵਾ, ਸਾਡੀ ਅਫਸਰ ਸਾਹਿਬ ਵੀ ਥੋੜੀ ਜਿਹੀ ਕਈਆਂ ਗੱਲਾਂ ਤੋਂ ਚਲੋ ਹੋ ਜਾਂਦੀ ਹੈ, ਫਿਰ ਸਾਡੇ ਮੇਨ ਵੋਟ ਬੈਂਕ ਦਾ ਧਿਆਨ ਰੱਖਿਆ ਜਾਂਦਾ, ਐਵੇਂ ਦੀਆਂ ਚੀਜ਼ਾਂ ਸਾਰਿਆਂ ਚ ਆ ਜਾਂਦੀਆਂ
1: ਜੀ।
2: ਬਹੁਤੇ ਸਾਡੇ ਜਿਹੜੇ ਵੇਖੋ ਜੀ ਮਾਰ ਅਸੀਂ ਕਿਉਂ ਖਾਂਦੇ ਹਾਂ, ਚਲੋ ਆਪਾਂ ਗੱਲ ਕਰੀਏ, ਕਈ ਵਾਰੀ ਨਾ ਸਾਨੂੰ ਅਸਲੀ ਮੁੱਦਿਆਂ ਦਾ ਸਾਡੇ ਖਾਸ ਕਰ ਸਿਆਸਤਦਾਨਾਂ ਨੂੰ ਪਤਾ ਹੀ ਨਹੀਂ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਇਹਨਾਂ ਨੇ ਉਹ ਸੁਣੀਆਂ ਸੁਣਾਈਆਂ, ਉਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ
1: ਜੀ,
2: ਇਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ, ਉਹ ਜਾਣੀ ਕਿ ਉਹ ਜਦੋਂ ਇੱਕ ਕਿਸੇ ਘੁੰਮਣ ਘੇਰੀ ਚ ਫਸ ਜਾਂਦੇ ਆ ਨਾ, ਜਿਵੇਂ ਹੁਣ ਅਕਾਲੀ ਫਸੇ ਆ
1: ਜੀ,
2: ਉਹਨਾਂ ਦਾ ਦਿਮਾਗ ਹੀ ਨ਀ ਕੰਮ ਕਰਦਾ ਵੀ ਹੁਣ ਕਰੀਏ ਕੀ।
1: ਬਿਲਕੁਲ ਹੈ ਜੀ,
2: ਉਸ ਤਰੀਕੇ ਦੇ ਨਾਲ ਜਿੱਦਾਂ ਮਤਲਬ ਇੰਨੇ ਮੁੱਦੇ ਆਏ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦੇ, ਮੌਕੇ ਕਿੰਨੇ ਮਿਲੇ ਨਾ,
1: ਬਹੁਤ ਆਏ ਜੀ,
2: ਇਹ ਘੇਰ ਹੀ ਨਹੀਂ ਸਕੇ।
1: ਬਿਲਕੁਲ ਹੈ,
2: ਕਿਤੇ ਜਿੱਦਣ ਪੇਪਰ ਹੁਣ ਜਿਹੜੀ ਚੀਟਿੰਗ ਹੋਣੀ ਆ ਡਿਊਰਿੰਗ ਇਗਜ਼ਾਮ, ਇਹ ਸਭ ਤੋਂ ਵੱਡਾ ਕ੍ਰਾਈਮ ਹੈਗਾ ਜੀ
1: ਜੀ,
2: ਇਹ ਕਿਸੇ ਦੀ ਮਿਲੀ ਮਿਲਾਵਟ ਤੋਂ ਬਿਨਾਂ ਉਹ ਕਿਵੇਂ ਚੱਲੇਗੇ ਪੈਨ ਜਾਂ ਕੈਮਰੇ ਅੰਦਰ
1: ਜੀ। ਬਿਲਕੁਲ ਹੈ ਜੀ,
2: ਉਦੋਂ ਨਹੀਂ ਪੋਲੀਟੀਕਲ ਪਾਰਟੀਆਂ ਵੱਲੋਂ ਜੇ ਅਗਰ ਗੱਲ ਕਰੀਏ ਕਾਂਗਰਸ ਦੀ ਕਰੀਏ ਜਾਂ ਦੂਜੇ ਦੀ ਕਰੀਏ
1: ਜੀ,
2: ਅਕਾਲੀਆਂ ਦੀ ਕਰੀਏ, ਤੇ ਇਹਨਾਂ ਨੂੰ ਰਲ ਕੇ ਮੁੱਦੇ ਘੇਰਨੇ ਚਾਹੀਦੇ ਸੀ।
1: ਬਿਲਕੁਲ ਹੈ ਜੀ, ਹੁਣ ਇਹ ਮੁੱਦਾ ਚੱਕਿਆ ਸੀ ਉਦੋਂ ਗੇਟ ਦੇ ਬਾਹਰ ਵੀ ਸਾਰਾ ਕੁਝ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਉਦੋਂ ਕਿਸੇ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਜੀ।
2: ਗੱਲ ਤੇ ਹੋਈ ਹੈ ਨਾ ਫਿਰ, ਉਹ ਅਸੀਂ ਸਾਂਝੇ ਮੁੱਦੇ ਤੇ ਵੀ ਇਕੱਠੇ ਨਹੀਂ ਹੁੰਦੇ
1: ਨਹੀਂ ਹੁੰਦੇ ਜੀ। ਬਿਲਕੁਲ,
2: ਜੇ ਹੁਣ ਬੀਬੀ ਹਰਸਿਮਰਤ ਕੌਰ ਨੇ ਚਲੋ ਉੱਥੇ ਤੁਸੀਂ ਦੱਸ ਰਹੇ ਹੋ ਵੀ ਗੱਲ ਕੀਤੀ ਹੈ, ਚਲੋ ਵਧੀਆ ਗੱਲ ਹੈ। ਤੇ ਜੇ ਦੂਜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ 4 MP ਸੀ, ਉਹ ਵੀ ਸਾਰੇ ਇਕੱਠੇ ਹੋ ਕੇ
1: ਕਰਦੇ ਜੀ, ਬਿਲਕੁਲ ਸਾਡੇ ਘਾਟਾ ਪੈ ਰਿਹਾ।
2: ਅਸੀਂ ਤੇ ਉੱਥੇ ਜਾ ਕੇ ਵੀ ਸਿਆਸੀ ਆਪਣੀਆਂ ਰੋਟੀਆਂ ਸੇਕ ਰਹੇ,
1: ਬਿਲਕੁਲ ਹੈ ਜੀ। ਉਹ ਕਹਿੰਦੇ ਕਿ ਕ੍ਰੈਡਿਟ ਕਿੱਦਾਂ ਲੈ ਜਾਣ, ਇਹ ਨਾ ਲੈ ਜਾਣ ਕ੍ਰੈਡਿਟ,
2: ਸਾਂਝਾ ਲੈ ਲਓ ਤੁਸੀਂ ਕ੍ਰੈਡਿਟ, ਵੋਟ ਤਾਂ ਜਿਹਨੇ ਜਿਹਨੂੰ ਪਾਉਣੀ ਹੈ ਉਹਨੇ ਪਾਉਣੀ ਹੈ। ਲੋਕਾਂ ਦੇ ਵੇਖੋ ਜੀ ਮਨ ਬਣੇ ਆ,
1: ਬਿਲਕੁਲ ਹੈ ਜੀ,
2: ਕਿੰਨੇ ਕਿਹਨੂੰ ਵੋਟ ਪਾਉਣੀ ਹੈ
1: ਜੀ,
2: ਲਗਭਗ ਡਿਸਾਈਡ ਹੋਇਆ ਹੁੰਦਾ ਲੋਕਾਂ ਦੇ ਉੱਪਰ। ਫਿਰ ਵੀ ਤੁਸੀਂ ਸਾਂਝੇ ਮੁੱਦੇ ਤੇ ਇਕੱਠੇ ਹੋ ਨਾ
1: ਜੀ, ਬਿਲਕੁਲ ਹੈ।
2: ਪਾਰਟੀਆਂ ਇੱਕ ਅਲੱਗ ਚੀਜ਼ ਆ, ਬਾਕੀ ਤੁਸੀਂ ਲੋਕਲ ਜਦੋਂ ਆਪਣੀ ਕਰਦੇ ਜੇ, ਪਰ ਉਹ ਤੇ ਦਿੱਲੀ ਦੇ ਪ੍ਰੋਜੈਕਟ ਬਣੇ ਤੁਸੀਂ ਇਹਦੇ, ਜੇ ਦਿੱਲੀ ਖਾ ਗਈ ਉਹ ਦਿੱਲੀ ਦੇ ਨਾਲ ਤੁਸੀਂ ਆਪ ਤੁਸੀਂ ਆਪਸ ਵਿੱਚ ਲੜ
1: ਆਪ ਰਲ ਬੰਦੇ ਉਹਦੇ ਨਾਲ, ਬਿਲਕੁਲ ਨਹੀਂ ਉਹਨਾਂ, ਬਿਲਕੁਲ ਹੈ ਜੀ,
2: ਆਪ ਸੋਕੇ ਲੱਗਦੇ ਨੇ। ਹੁਣ ਇੱਕ ਦਿਨ ਥੋੜੀ ਜਿਹੀ ਨਾ ਮੈਂ ਫਾਰੂਕ ਅਬਦੁੱਲਾ ਸਾਹਿਬ ਦੀ ਉਹ ਕਿਹੜੀ ਯਾਦ ਕਿਹਦੇ ਨਾਲ ਹੋਈ ਸੀ ਥੋੜੀ ਜਿਹੀ ਸੁਣੀ ਦੋ ਲੈਣਾ
1: ਜੀ,
2: ਤੇ ਉਹ ਸੇਮ ਹੀ ਰਮੇਸ਼ਿੰਦਰ ਸਿੰਘ ਗਰੇਵਾਲ ਨੇ ਕਈਆਂ ਗੱਲਾਂ
1: ਜੀ,
2: ਇਹਦਾ ਮਤਲਬ ਉਹਨਾਂ ਜੋ ਉਹਨਾਂ ਨੇ ਬੇਤੁਕਾ ਬਿਆਨ ਦੇ ਗੱਲਾਂ ਕੀਤੀਆਂ ਓਦਾਂ ਦੀਆਂ ਇਹਨਾਂ ਨੇ ਕਰਤੀਆਂ,
1: ਬਿਲਕੁਲ ਹੈ ਜੀ।
2: ਇੱਕ ਬੰਨੇ ਤੇ ਇਹ ਦੋ ਤਿੰਨ ਪਾਰਟੀਆਂ ਜਿਹੜੀਆਂ ਕਹਿੰਦੀਆਂ ਜੀ ਬੀਜੇਪੀ ਖਾ ਗਈ ਜੀ ਹਿੰਦੂ ਰਾਸ਼ਟਰ ਬਣਾ ਦੂਗੀ, ਦੂਜੇ ਬੰਨੇ ਤੁਸੀਂ ਤਰਲੇ ਲੈਂਦੇ ਫਿਰਦੇ ਜੇ ਉਹਨਾਂ ਨਾਲ ਸਮਝੌਤੇ ਕਰਨ ਦੇ, ਫਰਕ ਹੋ ਜਾਂਦੀ ਤੇ ਇਹ ਵੀ,
1: ਬਿਲਕੁਲ ਹੈ ਜੀ।
2: ਆਮ ਆਦਮੀ ਪਾਰਟੀ ਵਾਲੇ ਵੀ, ਦੂਜੇ ਵੀ, ਚੌਥੇ ਵੀ, ਕਾਂਗਰਸੀ ਵੀ
1: ਜੀ,
2: ਕਰੋਗੇ ਬੰਦਾ ਇੱਥੇ
1: ਕੀ ਕਰੇਗਾ ਜੀ, ਬਿਲਕੁਲ।
2: ਇਸ ਕਰਕੇ ਨਾ ਇਹ ਨਾ ਕਈਆਂ ਚੀਜ਼ਾਂ ਦਾ ਸਾਨੂੰ, ਬਾਕੀ ਜਿਹੜੇ ਆ ਧਰਮ ਦੇ ਤੁਸੀਂ ਗੱਲ ਕੀਤੀ ਆ ਜੀ ਤਿੰਨ ਬੱਚਿਆਂ ਦੀ, ਉਹ ਤਾਂ ਜਿੱਦਾਂ ਆਰ ਐਸ ਐਸ ਵਾਲੇ ਕਹੀ ਜਾਂਦੇ ਆ, ਦੂਜੇ ਕਹੀ ਜਾਂਦੇ ਆ, ਜਥੇਦਾਰਾਂ ਦੇ ਹੋਣੇ ਆ, ਮੈਂ ਕੋਈ ਪਿੱਛੇ ਰਹਿ ਜਾ,
1: ਬਿਲਕੁਲ ਹੈ ਜੀ।
2: ਉਹਨਾਂ ਨੇ ਮੂੰਹ ਤਿੰਨ ਨਿਕਲ ਕੇ ਆਉਣਾ, ਜੇ ਪੰਜ ਨਿਕਲਦਾ ਪੰਜ ਬੋਲ ਦਿੰਦੇ,
1: ਪੰਜ ਬੋਲ ਦਿੰਦੇ ਜੀ, ਬਿਲਕੁਲ ਹੈ ਜੀ।
2: ਉਹ ਪਤਾ ਹੁੰਦਾ ਵੀ ਇਹ ਮੰਨਣਾ ਤੇ ਕਿਸੇ ਨੇ ਹੈਨੀ ਗਾ
1: ਜੀ, ਨਹੀਂ ਲੋਕਾਂ ਨੇ ਆਪਣੀ ਚੰਦਾ ਦੇਖਣੀ ਹੈ ਜੀ, ਉਹ ਸਭ ਦਾ ਪੈਰ ਪਸਾਰਨੇ ਆ, ਬਿਲਕੁਲ
2: ਹਾਂਜੀ, ਉਹ ਹਾਜ਼ਰੀ ਲਵਾਉਣੀ ਹੁੰਦੀ ਹੈ ਨਾ ਵੀ ਆਹ ਮੁੱਦੇ ਚ ਕਿਤੇ ਮੈਂ ਨਾ ਪਿੱਛੇ ਰਹਿ ਜਾ
1: ਜੀ, ਬਿਲਕੁਲ ਹੈ ਜੀ।
2: ਤੇ ਉਹ ਸਿਸਟਮ ਸਾਡਾ ਇੱਥੇ ਬਣਿਆ ਹੋਇਆ ਵਾ
1: ਜੀ, ਬਿਲਕੁਲ।
2: ਬਾਕੀ ਸਮਾਜ ਦੀ ਵੇਖੋ ਜੀ, ਡੇ ਬਾਈ ਡੇ, ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚੋਂ ਆਪਣੇ ਇਲਾਕੇ ਦੀ ਗੱਲ ਕਰਾਂ
1: ਜੀ,
2: ਡੇ ਬਾਈ ਡੇ ਜਿਹੜੀ ਸਿਚੁਏਸ਼ਨਸ ਨੇ ਨਾ, ਕਿਸੇ ਵੀ ਵਿਸ਼ੇ ਨੂੰ ਤੁਸੀਂ ਲੈ ਲਓ
1: ਜੀ,
2: ਉਹ ਵਰਸ ਹੋ ਰਹੀ ਹੈ
1: ਜੀ,
2: ਜੋ ਵੀ ਆ ਡਿਵੈਲਪਮੈਂਟ ਦੇ ਤੌਰ ਤੇ ਚੱਲੋ, ਦੂਜੇ ਨੂੰ ਚੱਲੋ, ਚੌਥੇ ਨੂੰ ਚੱਲੋ
1: ਜੀ,
2: ਉਹ ਕੋਈ ਇੰਨੀ ਜ਼ਿਆਦਾ ਮਤਲਬ, ਖਾਸ ਕਰਕੇ ਸਾਡੇ ਹਿਊਮਨ ਬਿਹੇਵੀਅਰ ਹੈ ਨਾ ਜਿਹੜਾ
1: ਜੀ,
2: ਉਹ ਤੇ ਇੰਨਾ ਇਰੀਟੇਟਿਵ ਕਹਿ ਲੋ ਉਹਨੂੰ, ਜਾਂ ਕੁਛ ਉਹ ਕੀ ਦਿੰਦੇ ਬੇ ਦੜੰਗੇ ਬਾਜ ਕਹਿ ਲੋ
1: ਜੀ,
2: ਫੜਦੁੰਗੀ ਕਹਿ ਲੋ, ਵੀ ਉਹ ਚੀਜ਼ਾਂ ਬਣੀਆਂ ਜਾ ਰਹੀਆਂ, ਵੀ ਕੰਧਾਂ ਚ ਟੱਕਰਾਂ ਮਾਰਨੀਆਂ, ਜਾਂ ਇੱਕ ਦੂਜੇ ਚ ਵੱਜਣ ਨੂੰ ਫਿਰਦੇ, ਅੱਗੇ ਵੱਜਣ ਵਾਲਾ ਮਿਲਦਾ ਹੀ ਕੋਈ ਨੀ,
1: ਬਿਲਕੁਲ ਹੈ, ਬਿਲਕੁਲ
2: ਹੈ। ਇੰਨੀ ਸਾਡੀ ਸਿਚੁਏਸ਼ਨ ਜਿਹੜੀ ਆ ਨਾ, ਉਹ ਵਰਸ ਹੋਈ ਹੈ
1: ਜੀ, ਬਿਲਕੁਲ ਹੈ।
2: ਬਾਕੀ ਥੋੜੀ ਜਿਹੀ ਗੱਲ ਕੀਤੀ ਤੁਸੀਂ ਬੀਬੀ ਜਗੀਰ ਕੌਰ ਦੀ,
1: ਹਾਂਜੀ,
2: ਚਲੋ ਵਧੀਆ ਜੀ, ਬੀਬੀ ਜਗੀਰ ਕੌਰ ਨੇ ਆਪਣੀ ਫਰਸਟ੍ਰੇਸ਼ਨ ਕੱਢੀ
1: ਕੱਢ ਲਈ ਹੈ ਜੀ, ਬਿਲਕੁਲ ਤੰਗ ਹੋ ਕੇ
2: ਜੋ ਉਹਨਾਂ ਦੇ ਮਨ ਚ ਆਇਆ ਸੀ ਉਹਨੇ ਕੱਢੀ ਹੈ। ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਬੀਬੀ ਜੀ, ਬੀਬੀ ਜੀ ਚਲੋ ਆਪਣੀ ਕਿਹੜੀ ਸੁਣਦੇ ਆ ਜੀ ਉਹ,
1: ਹਾਂਜੀ,
2: ਔਰ ਵੀ ਤੁਸੀਂ ਇਹ ਦੱਸੋ ਵੀ ਇਸ ਟਾਈਮ ਲੀਡਰ ਹੈਗਾ ਕਿਹੜਾ ਜਿਹਨੇ ਪੰਥ ਲਈ ਕੁਝ ਕੀਤਾ
1: ਜੀ, ਬਿਲਕੁਲ ਹੈ ਜੀ,
2: ਜਾਂ ਪੰਜਾਬ ਲਈ ਕੁਝ ਕੀਤਾ, ਹੁਣ ਵੀ ਜੋ ਕਰਦੇ ਭਾਰਤ ਸਾਹਿਬ ਉਹ ਕਰਤਾ ਆਪੋ ਆਪਣੀਆਂ ਚੌਧਰਾਂ ਲਈ ਰਹੇ।
1: ਹਾਂ ਬਿਲਕੁਲ, ਉਹ ਦੇਖੋ ਉਹ ਕਹਿੰਦੇ ਵੀ ਜਿੰਨੇ ਮੋਹਰੇ ਕੀਤੇ ਆ, ਨਸ਼ੇੜੀ ਹੋ ਗਏ ਜਾਂ ਸਾਰਾ ਕੁਝ ਧੰਦੇ ਕਰਦੇ ਰਹੇ ਨੇ, ਜਾਂ ਗੈਂਗਸਟਰ ਹੋ ਗਏ, ਉਹਨਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਤੁਸੀਂ, ਸਾਨੂੰ ਪਿੱਛੇ ਰੱਖਿਆ ਹੋਇਆ, ਬਡਾਲਾ ਸਾਹਿਬ ਸਾਨੂੰ ਦੱਬੀ ਜਾਂਦੇ ਚੁੱਪ ਕਰ ਬੀਬਾ ਚੁੱਪ ਕਰ, ਤਾਂ ਉਹ ਸਾਰੇ ਭੇਦ ਖੋਲ ਦਿੱਤੇ ਆ ਉਹਨਾਂ ਨੇ ਜੀ, ਕੀ ਕੀ ਚੱਲ
2: ਰਿਹਾ, ਚਲੋ ਖੋਲਤਾ ਜੀ, ਭੇਦ ਤਾਂ ਵੈਸੇ ਵੀ ਖੁੱਲਣੇ ਸੀ ਇਹਨਾਂ ਦੀ ਪਾਰਟੀ, ਤੁਹਾਨੂੰ ਪਤਾ ਚੱਲਣੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਤੇ ਹੋਣਾ ਹੀ ਸੀ ਜੀ ਜਦੋਂ ਸਾਰੇ ਚੌਧਰਾਂ ਦੇ ਭੁੱਖੇ ਹੋਣ
1: ਜੀ।
2: ਹੁਣ ਐਕਚੁਲੀ ਇਹਨਾਂ ਨੂੰ ਪਤਾ ਵਾ ਵੀ ਉਹ ਜਿਹੜੀ ਪੁਨਰ ਸੁਰਜੀਤ ਹੈ ਉਹਦੇ ਚ ਬਹੁਤੀ ਜ਼ਿਆਦਾ ਦਮ ਰਿਹਾ ਨੀ ਗਾ
1: ਜੀ, ਪਰ ਲੱਗਦਾ ਆਪਣੇ ਪੰਡਿਤ ਸਾਹਿਬ ਸਿੱਖ ਸਿਆਸਤ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ, ਲੱਗਦਾ ਕਿ ਬੀਬੀ ਜਗੀਰ ਕੌਰ ਹੁਣੀ ਵਾਪਸੀ ਕਰ ਸਕਦੇ ਨੇ
2: ਕਿੱਥੇ,
1: ਅਕਾਲੀ ਦਲ ਦੇ ਵਿਚ,
2: ਅਕਾਲੀ ਦਲ ਬਾਦਲ ਦੇ ਵਿਚ,
1: ਹਾਂਜੀ,
2: ਵੇਖੋ ਜੀ ਕੁਝ ਵੀ ਕਰ ਸਕਦੇ ਵੱਡੇ ਲੀਡਰ,
1: ਕਿਉਂਕਿ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਇਕੱਠੇ ਹੋਵੋ,
2: ਮੈਂ ਜੀ ਜਾਣ ਜੀ ਸਦਕੇ ਜਾਣ, ਪਰ ਉਹਦੇ ਉੱਥੇ ਨਾ ਤੇ ਉਹਨਾਂ ਦਾ ਕੁਝ ਵਟਿਆ ਜਾਣਾ
1: ਜੀ,
2: ਤੇ ਨਾ ਉਹਨਾਂ ਦਾ ਕੁਝ ਮਤਲਬ ਜਿਹੜਾ ਨਾ ਉਹ ਫਿਰ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਉਹ ਪੱਲੇ ਹੀ ਕੱਖ ਰਹਿਣਾ
1: ਜੀ,
2: ਜਿਵੇਂ ਵੇਖੋ ਜੀ ਕਿੰਨੇ ਸੀਨੀਅਰ ਲੀਡਰ ਸੀ ਸਾਡੇ ਇਲਾਕੇ ਦੇ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ
1: ਜੀ,
2: ਇੱਕ ਛੋਟੀ ਜਿਹੀ ਗੱਲੋਂ ਤੁਸੀਂ ਬਾਦਲ ਸਾਹਿਬ ਤੋਂ ਦੂਜੇ ਨੰਬਰ ਦੇ ਲੀਡਰ ਸੀ ਭੁੰਦੜ ਸਾਹਿਬ ਦੇ ਬਰਾਬਰ, ਜਾਂ ਭੁੰਦੜ ਸਾਹਿਬ ਨਾਲੋਂ ਮੇਰਾ ਖਿਆਲ ਸੀਨੀਅਰ ਹੋਣੇ ਆ
1: ਜੀ,
2: ਵੀ ਚਲੋ ਪਾਰਟੀ ਇਲੈਕਸ਼ਨ ਹਾਰੀ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਹਰ ਤਾਂ ਹੱਕ ਕਿਸੇ ਪਾਰਟੀ ਦੀ ਜਾ
1: ਕੇ, ਬਿਲਕੁਲ
2: ਇਹਨਾਂ ਨੇ ਵੱਖਰੀ ਪਾਰਟੀ ਬਣਾ ਲਈ ਆਪਣੀ, ਕੀ ਉਹ ਅਕਾਲੀ ਦਲ ਟਕਸਾਲੀ,
1: ਹਾਂਜੀ,
2: ਚੱਲੀ ਕਿੰਨੇ ਦਿਨ ਅਕਾਲ ਤਖ਼ਤ ਤੇ ਅਰਦਾਸ ਕਰਕੇ
1: ਜੀ,
2: ਸਭ ਕੁਛ ਕੀ ਉਹ ਕਿਹਨੂੰ ਕਹਿ ਸਕਦੇ ਵੀ ਸਹੁੰਆਂ ਖਾ ਕੇ ਜਾਂ ਦੂਜੀਆਂ ਤੀਜੀਆਂ, ਕਿੰਨੇ ਕੁ ਦਿਨ ਰਹੀ ਸੀ ਪਾਰਟੀ ਉਹ
1: ਜੀ, ਬਿਲਕੁਲ ਹੈ ਜੀ,
2: ਮੇਰਾ ਗੱਲ ਸੀ ਤੇ ਫੇਰ ਤੁਸੀਂ ਜਾ ਕੇ ਬਾਦਲ ਸਾਹਿਬ ਦੇ ਨਾਲ ਰਲ ਗਏ ਜਾਂ ਚਲੋ ਠੀਕ ਹੈ, ਪਰ ਖੱਟਿਆ ਕੀ ਇਲੈਕਸ਼ਨ ਦੇ ਵਿੱਚ ਫੇਰ ਜਦੋਂ ਆ 22 ਦੇ ਵਿੱਚ ਆਈ ਹੈ ਤੇ ਟਿਕਟ ਮਿਲ ਗਈ ਹਾਰੇ ਤੁਸੀਂ
1: ਜੀ,
2: ਉਹਦੇ ਨੂੰ ਤੇ ਜਾਂ ਤੇ ਪਾਰਟੀ ਬਣਾਉਂਦੇ ਹੀ ਨਾ, ਜੇ ਬਣਾ ਲਈ ਸੀ ਤੁਸੀਂ ਤੇ ਮਾੜਾ ਚੰਗਾ ਕਰਦੇ, ਪਹਿਲੀ ਗੱਲ ਤੇ ਬਣਾਉਣ ਦੀ ਲੋੜ ਹੀ ਨਹੀਂ ਸੀ, ਵੱਖਰੀ ਪਾਰਟੀ ਜਿੱਥੇ ਤੁਰੀ ਫਿਰਦੀ ਨਾਲ ਧੱਕੇ ਖਾਂਦੇ ਤੁਸੀਂ ਤੁਰੇ ਫਿਰਦੇ,
1: ਬਿਲਕੁਲ ਹੈ ਜੀ,
2: ਜਾਂ ਫਿਰ ਮਤਲਬ ਤੁਸੀਂ ਕਮ ਸੇ ਕਮ ਇਲੈਕਸ਼ਨ ਹੀ ਨਾ ਲੜੋ
1: ਜੀ,
2: ਮੁੰਡੇ ਨੂੰ ਲੜਾ ਦੋ ਜਾਂ ਕਿਸੇ ਨੂੰ ਲੜਾ ਦੋ
1: ਜੀ, ਬਿਲਕੁਲ ਹੈ ਜੀ।
2: ਉਹ ਹੁਣ ਵੇਖੋ ਜੀ ਬਾਦਲ ਪਰਿਵਾਰ ਜਿਹੜਾ ਜੀ, ਬਾਦਲ ਸਾਹਿਬ ਦੀ ਇੱਕ ਵਿਸ਼ੇਸ਼ਤਾ ਇਹ ਸੀ ਜਾਂ ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਕਿਸੇ ਨੂੰ ਕੱਛ ਚ ਲੈ ਕੇ ਮਾਰਦੇ ਸੀ
1: ਜੀ,
2: ਖੜ ਲਾ ਕੇ ਮਾਰਦੇ ਸੀ
1: ਜੀ।
2: ਹੁਣ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਖੜਾ
1: ਜੀ,
2: ਹਲਕਾ ਇੰਚਾਰਜ ਵੀ ਖੋਲਿਆ ਸੁਖਬੀਰ ਬਾਦਲ ਨੇ
1: ਜੀ,
2: ਕੀ ਕੀ ਕੀ ਪੱਲੇ ਰਿਹਾ ਜਦੋਂ ਪਾਰਟੀ ਵੱਖਰੀ ਬਣਾਉਣ ਦਾ ਤੇ ਦੁਬਾਰੇ ਫੇਰ ਜਾ ਕੇ ਉਹਨਾਂ ਦੇ ਪੈਰਾਂ ਚ ਬਹਿਣ ਦਾ, ਮਾਫ ਕਰਨਾ ਚ ਮੇਰਾ ਸ਼ਬਦ
1: ਜੀ,
2: ਤੇ ਕੀ ਕੀ ਮਿਲਿਆ ਕੀ ਤੁਹਾਨੂੰ ਇਹੋ ਹਾਲ ਹੀ ਤੁਹਾਡਾ, ਉਹਨਾਂ ਨੇ ਹੁਣ ਜੱਫੀ ਚ ਲੈ ਕੇ ਫੇਰ ਹਾਲ ਕਰਤਾ ਤੁਹਾਡਾ?
1: ਬਿਲਕੁਲ ਹੈ ਜੀ, ਬਿਲਕੁਲ,
2: ਹਾਲਾਂਕਿ ਬ੍ਰਹਮਪੁਰਾ ਸਾਹਿਬ ਦਾ ਬੇਟੇ ਨੂੰ ਟਿਕਟ ਮਿਲ ਵੀ ਜਾਂਦੀ ਉਹਨੇ ਬਿਲਕੁਲ ਨੀ ਸੀ ਜਿਤਨਾ, ਕਿਉਂਕਿ ਉਹਦਾ ਕੋਈ ਵਕਾਰ ਨੀ
1: ਜੀ ਜੀ।
2: ਬਾਕੀ ਰਹਿ ਗਈ ਬੀਬੀ ਦੇ ਗੈਂਗਸਟਰਾਂ ਦੀ ਗੱਲ, ਸਾਡੇ ਹਲਕੇ ਦੇ ਤਿੰਨ ਚਾਰ ਇੰਚਾਰਜ ਜਿਹੜੇ ਇਹਨਾਂ ਨੇ ਬਣਾਏ ਨੇ ਉਹ ਤਾਂ ਹੈ ਹੀ ਗੈਂਗਸਟਰ ਨੇ ਜੀ ਵੱਡੇ,
1: ਬਿਲਕੁਲ ਜੀ।
2: ਔਰ ਸਾਡੀ ਚਲੋ ਆਦਤ ਹੈ ਵੀ ਥੋੜੀ ਗੱਲ ਖੋਲ, ਜੇ ਕਰਨੀ ਜੀ ਫਿਰ ਖੁੱਲ ਕੇ ਕਰੀ ਦੀ, ਨਹੀਂ ਕਰੀ ਦੀ ਤੇ ਨਹੀਂ ਕਰੀ ਦੀ,
1: ਬਿਲਕੁਲ
2: ਇਹ ਸਾਰਾ ਸਾਰੀਆਂ ਪਾਰਟੀਆਂ ਜੀ ਨੇ ਸਿਸਟਮ ਆ ਗਿਆ, ਗੈਂਗਵਾਲ ਜਿੰਨੇ ਤੀਜੇ ਐਕਸ ਗੈਂਗ ਨੇ ਜੀ
1: ਜੀ,
2: ਕਿਹੜੀ ਪਾਰਟੀ ਬਚੀ ਕੋਈ ਨੀ ਕਿ ਜਿੰਨੇ ਮਤਲਬ ਇਹ ਸਪੋਰਟ ਨਹੀਂ ਲੇਗੀ, ਕਿਉਂਕਿ ਹਰੇਕ ਪਾਰਟੀ ਦਾ ਮਤਲਬ ਹੀ ਇਹ ਆ ਕਿ ਸਿਰਫ ਪਾਵਰ ਲੈਣੀ ਆ, ਜਿਤਨਾ ਜਿਤਨਾ
1: ਜਿਤਨਾ ਜਰੂਰੀ ਹੋ ਗਈ
2: ਉਹਦੇ ਲਈ ਕੁਝ ਵੀ ਆ, ਇਹ ਮਾਸ ਪਾਵਰ ਜਾਂ ਮਸਲ ਜਾਂ ਮੈਨ ਪਾਵਰ ਜਿਹੜੀ ਹੈ ਜਾਂ ਗੁੰਡਾ ਪਾਵਰ ਗਿਣ ਲੋ
1: ਜੀ,
2: ਉਹ ਚੱਲ ਰਹੀ ਹੈ ਫਿਰ,
1: ਚੱਲ ਰਹੀ ਹੈ ਜੀ, ਬਿਲਕੁਲ
2: ਸਾਰੇ ਚਲਾ ਰਹੇ ਤੂੰ, ਇਹਨਾਂ ਲੋਕਾਂ ਨੇ ਭਾਰਤ ਸਾਹਿਬ ਜਦੋਂ ਜਿੱਤ ਗਏ
1: ਜੀ
2: ਕੀ ਕਰਨਗੇ ਫਿਰ ਜਾ ਕੇ, ਸੋਚ ਤਾਂ ਉਹੀ ਰਹਿਣੀ ਹੈ ਨਾ।
1: ਹਾਂ ਬਿਲਕੁਲ ਹੈ ਜੀ, ਬਿਲਕੁਲ
2: ਇਹਨਾਂ ਨੇ ਵੀ ਫਿਰ ਉੱਥੇ ਜਾ ਕੇ ਉਹੀ ਆਖਣਾ ਨਾ ਵੀ ਹਾਂ ਠੀਕ ਅਸੀਂ ਗੈਂਗਸਟਰ ਹੈਗੇ ਸਾਂ, ਹਾਂ ਵਾ ਤੇ ਰਵਾਂਗੇ ਜਿਵੇਂ ਬਟੂਆ ਸਾਹਿਬ ਕਹਿੰਦੇ ਸੀ
1: ਜੀ ਜੀ ਜੀ, ਬਿਲਕੁਲ ਹੈ ਜੀ,
2: ਏਦਾਂ ਹੀ ਹੁੰਦਾ। ਹੁਣ ਮੈਂ ਤੇ ਜਿੰਨੇ ਵੀ 5-7 ਇੱਥੇ ਸਾਡੇ ਮੌਜੂਦਾ ਨੇ ਸਾਰੇ ਸਾਰੇ ਉਸ ਸਮੇਂ ਦੇ ਮਿਲੀਟੈਂਟ ਨੇ ਇੱਕ ਨੰਬਰ ਦੇ
1: ਜੀ ਜੀ ਜੀ,
2: ਅੱਜ ਉਹ ਜਿੰਨਾ ਮਰਜ਼ੀ ਕਰੀ ਜਾਣ ਪਰ ਕਈਆਂ ਗੱਲਾਂ ਤਾਂ ਅਜੇ ਵੀ ਉਹਨਾਂ ਦੇ ਜਿਹੜੀ ਉਹ ਕੀ ਕਹਿੰਦੇ ਵੀ ਵੇਖੋ ਜੀ ਤੁਹਾਡੀ ਜਿਹੜੀ ਡਿਵੈਲਪਮੈਂਟ ਹੈ ਨਾ
1: ਜੀ,
2: ਉਹ 20-22 ਸਾਲ ਦੀ ਉਮਰ ਤੱਕ ਜਿਹੜੇ ਤੁਹਾਡੇ ਵਿਚਾਰ ਬਣ ਜਾਣ ਨਾ
1: ਜੀ,
2: ਉਹ ਛੇਤੀ ਕੀਤਿਆਂ ਨੀ ਬਦਲ ਦਿੰਦੇ,
1: ਖੇੜਾ ਨੀ ਛੱਡਦੇ ਜੀ ਜੀ,
2: ਆਂਦੇ ਹੁੰਦੇ ਨਾ ਵੀ ਹਵਾਲੇ ਸ਼ਾਹ ਆਦਤਾਂ ਜਾਂਦੀਆਂ,
1: ਚਾਹੇ
2: ਮਰਨੀ ਮਰ ਜਾਂਦਾ ਬੰਦਾ 10 ਗੱਲਾਂ ਚੰਗੀਆਂ ਕਰੂ, ਕਿਤੇ ਨਾ ਕਿਤੇ ਉਹਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਕੀ ਕਹਿੰਦੇ ਵੀ ਉਹ ਮੂਰਖਪਣ ਆਪਣਾ ਵਿਖਾਈ,
1: ਬਿਲਕੁਲ ਬਿਲਕੁਲ,
2: ਸਿਆਣਾ ਬੰਦਾ ਜਿੰਨਾ ਮਰਜ਼ੀ ਕਿਤੇ ਉਹ ਵਾਧਾ ਘਾਟਾ ਹੋ ਵੀ ਜਾਵੇ ਉਹ ਕਿਤੇ ਨਾ ਕਿਤੇ ਸਿਆਣੀ ਗੱਲ ਕਰ ਜੂਗਾ
1: ਜੀ,
2: ਉਹ ਮੂਰਖਤਾਈ ਜਿਹੜੀ ਹੁੰਦੀ ਆ ਉਹ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ,
1: ਬਿਲਕੁਲ ਜੀ ਬਿਲਕੁਲ।
2: ਬਾਕੀ ਵੇਖੋ ਮੈਨੂੰ ਤੇ ਲੱਗਦਾ ਨੀ ਗਾ ਵੀ ਕੋਈ ਹੈ ਕਿ ਸਿਆਸਤ ਦੇ ਵਿੱਚ ਉਹ ਚੰਗਾ ਅੱਗੇ, ਚਲੋ ਠੀਕ ਹੈ ਬਿਲਕੁਲ ਅਸੀਂ ਕਹਿੰਦੇ ਵੀ ਭਗਵੰਤ ਮਾਨ ਦੀ ਪਾਰਟੀ ਨੇ ਜੋ ਲੋਕਾਂ ਦੇ ਬਿਲਕੁਲ ਅਗੇਂਸਟ ਗਈ ਹੈ
1: ਜੀ,
2: ਪਰ ਅੱਗੇ ਵੀ ਕੋਈ ਨਜ਼ਰ ਨੀ ਜਾ ਰਿਹਾ,
1: ਬਿਲਕੁਲ ਹੈ ਜੀ ਬਿਲਕੁਲ,
2: ਇਹੋ ਜਿਹੀ ਖਿਚੜੀ ਪੱਕਣੀ ਆ ਗੱਲ ਨੀ ਆ, ਕਿਸੇ ਮੈਨੂੰ ਨੀ ਲੱਗਦਾ ਵੀ ਕਿਸੇ ਇੱਕ ਪਾਰਟੀ ਨੂੰ
1: ਬਹੁਮਤ ਮਿਲਣਾ ਆਵੇਗੀ, ਬਿਲਕੁਲ ਬਿਲਕੁਲ ਹੈ ਜੀ,
2: ਬਹੁਮਤ ਵਾਲਾ ਕੰਮ ਹੀ ਨੀ ਗਿਆ, ਲੋਕਾਂ ਕੋਲ ਬਲੀਵ ਨੀ ਰਿਹਾ ਜੀ ਇਹਨਾਂ ਤੇ ਅਸਲੀ ਜਿਹੜਾ,
1: ਬਿਲਕੁਲ
2: ਸਿਰਫ ਜਿਹੜੇ ਉਹ ਪਿਛਲੱਗ ਲੋਕ ਹੁੰਦੇ ਆ ਨਾ ਜਿਹਨਾਂ ਦਾ ਕੰਮ ਹੀ ਹੁੰਦਾ ਕਿ ਮਗਰੋਂ ਚਲੋ 2-4 ਮਹੀਨੇ ਖਾਓ ਕੀ ਹੋਈ ਸੀ,
1: ਬਿਲਕੁਲ
2: ਉਹਨਾਂ ਨੂੰ ਬਹੁਤਾ ਜ਼ਿਆਦਾ ਲਾਲਾ ਲਾਲਾ ਦੂਜੀ ਤੀਜੀ ਹੁੰਦੀ ਹੈ
1: ਹੁੰਦੀ ਹੈ ਜੀ, ਬਿਲਕੁਲ।
2: ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤੁਹਾਡੇ ਕੋਲੋਂ ਹੀ ਸੁਣਿਆ
1: ਜੀ,
2: ਗਵਰਨਰ ਸਾਹਿਬ ਨੂੰ ਮਿਲੇ ਆ,
1: ਹਾਂ ਜੀ,
2: ਉਹਨਾਂ ਕਿਹਾ ਵੀ ਜਿਹੜੇ ਜਿਨ੍ਹਾਂ ਨੂੰ ਕੁੱਟਿਆ ਸਫਾਈ ਕਰਮਚਾਰੀਆਂ ਨੂੰ ਪੁਲਿਸ ਵਾਲਿਆਂ ਨੂੰ ਸਜਾਵਾਂ ਦੇਵਾਂਗੇ,
1: ਬਿਲਕੁਲ ਹੈ ਜੀ,
2: ਪਰ ਪੁਰਾਣਾ ਇਤਿਹਾਸ ਇਹਨਾਂ ਦਾ ਕੀ ਹੈ,
1: ਬਿਲਕੁਲ ਹੈ ਜੀ, ਸਾਰਾ ਕੁਝ ਹੁੰਦਾ
2: ਤੇ 97 ਦੀ ਇਲੈਕਸ਼ਨ ਵੇਲੇ ਵੀ ਇਹੋ ਕਿਹਾ ਸੀ ਇਹਨਾਂ ਨੇ
1: ਜੀ
2: ਵੀ ਇਨਕੁਆਰੀਆਂ ਕਰਾਵਾਂਗੇ ਜੀ, ਉਹਨਾਂ ਨੂੰ ਐ ਕਰਾਂਗੇ ਜੀ ਜਿਉਂ ਕਰਾਂਗੇ
1: ਜੀ,
2: ਤੇ ਬਾਅਦ ਵਿੱਚ ਆਣ ਕੇ ਤਰੱਕੀਆਂ ਦੇ ਦਿੱਤੀਆਂ, ਹੁਣ ਜ਼ਿਆਦਾ ਡਿਟੇਲ ਚ ਕਈ ਵਾਰੀ ਜਾਈਏ ਨਾ ਭਾਰਤ ਸਾਹਿਬ
1: ਸਾਰੀਆਂ ਕੁਝ
2: ਹੁੰਦਾ, ਉਹ ਲੋਕ ਸਮਝ ਲੈਂਦੇ ਵੀ ਸ਼ਾਇਦ ਇਸ ਪਾਰਟੀ ਦੇ ਵਿਰੋਧੀ ਹੈ
1: ਜੀ, ਬਿਲਕੁਲ
2: ਐਕਚੁਅਲੀ। ਹੁਣ ਸੱਚ ਨੂੰ ਤੁਸੀਂ ਕਿੱਦਾਂ ਭੁੱਲੋਗੇ ਜੀ, ਜੋ ਜੋ ਕਿਸੇ ਦਾ ਵੇਖੋ, ਜਿਹੜੇ ਜਿਹੜਾ ਬੰਦਾ ਇੱਕ ਆਪਣਾ ਹੋਟਲ ਬਣਾਉਣ ਦੀ ਜਾਂ ਕੋਈ ਵਿਲਾਸ ਬਣਾਉਣ ਦੀ ਖਾਤਰ
1: ਜੀ,
2: ਜਾਂ ਕੋਈ ਜਿਵੇਂ ਉਹ ਕੈਪਟਨ ਸਾਹਿਬ ਨੇ ਬਣਾਇਆ ਉਹ ਵਿਲਾਸ ਕਿਹੜਾ ਜਿਹੜਾ ਬਣਾਇਆ ਉਹਨਾਂ ਨੇ ਆਪਣਾ ਮਹਿਲ ਨਵਾਂ
1: ਜੀ,
2: ਇਵੇਂ ਦੀ ਖਾਤਰ ਕੁਝ ਦਿਨਾਂ ਲਈ ਕਾਨੂੰਨ ਬਦਲ ਦਿੰਦਾ
1: ਜੀ,
2: ਡਿਪਟੀ ਸੀਐਮ ਹੁੰਦਿਆਂ ਜਾਂ ਪਿਓ ਦੇ ਮੁੱਖ ਮੰਤਰੀ ਹੁੰਦਿਆਂ, ਬਾਅਦ ਦੇ ਵਿੱਚ ਫਿਰ ਉਹ ਕਾਨੂੰਨ ਬਦਲ ਦਿੰਦਾ ਵੀ ਇੱਥੇ ਹੋਰ ਕੋਈ ਜਗ੍ਹਾ ਖਰੀਦ ਕੇ ਨਾ ਬਣਾ ਲਿਓ ਨਾ
1: ਜੀ,
2: ਸੁਖੁਲਾਸੀ ਹਿੱਸੇ ਦਾ ਪਤਾ ਹੀ ਹੈ ਨਾ ਤੁਹਾਨੂੰ ਸਾਰਾ,
1: ਬਿਲਕੁਲ ਬਿਲਕੁਲ ਜੀ।
2: ਕੀ ਉਮੀਦ ਕਰੋਗੇ ਤੁਸੀਂ ਕਿ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਭਲਾ ਕਰ ਦੋਗੇ ਜੀ?
1: ਜੀ ਜੀ ਜੀ ਬਿਲਕੁਲ ਹੈ ਜੀ,
2: ਹੈਗੀ ਕਿਸੇ ਨੂੰ ਇੱਕ ਵੀ ਸਰੋਤਾ ਕਹਿੰਦੇ ਜਾਂ ਜਿੰਨੇ ਵੀ ਲੋਕ ਸੁਣ ਕੇ ਵੀ ਉਹ ਬੰਦੇ ਤੋਂ ਉਮੀਦ ਹੈ
1: ਜੀ,
2: ਯਾਰ ਉਹ ਬੰਦਾ ਆਪ ਦੀ ਖਾਤਰ ਕਰੂ ਜੋ ਕਰੂਗਾ
1: ਜੀ, ਬਿਲਕੁਲ ਹੈ,
2: ਉਹ ਆਪਦੇ ਬਿਜਨਸ ਆਪਦੇ ਹੋਟਲ ਆਪਣਾ ਜੋ ਵੀ ਟਰਾਂਸਪੋਰਟ ਹੈ ਦੂਜਿਆਂ ਤੀਜਿਆਂ ਲਈ ਕਰੂਗਾ
1: ਜੀ ਜੀ,
2: ਮੇਰੇ ਆਖਣ ਨਾਲ ਨਾ ਕਿਸੇ ਨੇ ਹਾਰਨਾ ਨਾ ਕਿਸੇ ਨੇ ਜਿੱਤਣਾ
1: ਜੀ ਬਿਲਕੁਲ
2: ਕੈਪਟਨ ਸਾਹਿਬ ਆਣ ਕੇ ਕੀ ਕਰ ਦੇਣਗੇ ਜਿੰਨਾ ਪਹਿਲਾਂ ਨੀ ਕੁਛ ਕੀਤਾ
1: ਜੀ
2: ਸੁਨੀਲ ਜਾਖੜ ਦੀ ਜੀ ਮੈਂ ਇੱਕ ਦਿਨ ਨਾ ਸਟੇਟਮੈਂਟ ਸੁਣੀ
1: ਜੀ
2: ਅੱਜ ਦਿਨ ਇੱਥੇ ਇਹਨਾਂ ਦੇ ਬੀਜੇਪੀ ਦੇ ਲੀਡਰ ਆਏ ਨਾ ਅੰਮ੍ਰਿਤਸਰ
1: ਹਾਂਜੀ
2: ਇਹਨਾਂ ਦੇ ਪਤਾ ਨੀ ਪਾਰਟੀ ਪ੍ਰਧਾਨ ਜਾਂ ਕਿਹੜਾ ਆਇਆ ਤੇ ਕਹਿੰਦੇ ਜੀ ਅਕਾਲੀਆਂ ਨਾਲ ਸਮਝੌਤਾ ਕਰੋ ਹਿੰਦੂ ਸਿੱਖ ਏਕਤਾ ਦੇ ਹਾਮੀ ਬਣੋ
1: ਜੀ
2: ਹੁਣ ਮੇਰੀ ਕੋਈ ਪਹੁੰਚ ਨਹੀਂ ਸੀ ਕਿ ਮੈਂ ਉਹਨਾਂ ਦੇ ਨਾਲ ਕੋਈ ਗੱਲ ਕਰ ਸਕਾਂ
1: ਜੀ
2: ਨਹੀਂ ਤੇ ਇਹਨਾਂ ਨੂੰ ਪੁੱਛੇ ਵੀ ਅਕਾਲੀ ਤੇ ਭਾਜਪਾ ਦਾ ਜਿਹੜਾ ਸਮਝੌਤਾ ਅਗਰ ਇਹ ਹਿੰਦੂ ਸਿੱਖ ਏਕਤਾ ਦੇ ਮਦਈ ਆ
1: ਜੀ
2: ਤੇ ਜਾਖੜ ਸਾਹਿਬ ਤੁਸੀਂ ਤੇ ਸਾਰੀ ਉਮਰ ਕਾਂਗਰਸ ਚ ਰਹੇ ਜੇ
1: ਕਾਂਗਰਸ ਚ ਰਹੇ
2: ਤੇ ਇਹਦਾ ਮਤਲਬ ਤੁਸੀਂ ਫਿਰ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਰਹੇ ਜੇ
1: ਜੀ
2: ਅੱਜ ਤੁਸੀਂ ਬਿਆਨ ਦੇਣ ਡਿਆ ਜੀ ਕਿਹੜੀ ਤੁਹਾਡੀ ਯਕੀਨ ਕਰ ਲੈਣਗੇ
1: ਬਿਲਕੁਲ ਹੈ ਜੀ ਬਿਲਕੁਲ ਹੈ
2: ਹੁਣ ਬੀਬੀ ਲਕਸ਼ਮੀ ਕਾਂਤ ਜਿੱਦਣ ਖਾਲੜਾ ਸਾਹਿਬ ਦੀ ਫਿਲਮ ਆਈ ਹੈ
1: ਹਾਂਜੀ
2: ਬੀਬੀ ਖਾਲੜਾ ਜੀ ਜਿਹੜੀ ਸੋਰੀ ਆਪਣੀ ਉਹ ਲਕਸ਼ਮੀ ਕਾਂਤ ਹੈ ਜੀ ਬੀਜੇਪੀ ਵਾਲੀ
1: ਜੀ
2: ਹਾਂ ਉਹ ਬੇਅੰਤ ਸਿੰਘ ਨੂੰ ਵੀ ਸਹੀ ਕਹੀ ਜਾਣ
1: ਜੀ
2: ਕੇਪੀਐਸ ਗਿੱਲ ਨੂੰ ਆ ਅਜੀਤ ਸਿੰਘ ਸੰਧੂ ਨੂੰ
1: ਜੀ
2: ਤੇ ਆਪਣੀ ਇੰਦਰਾ ਗਾਂਧੀ ਜੀ ਨੂੰ ਵੀ ਕਹੀ ਜਾਣ
1: ਜੀ
2: ਵੀ ਉਹਨਾਂ ਨੇ ਕਹਿਤਾ ਅੱਤਵਾਦੀ ਭਜਾਏ ਫਲਾਣ ਕੀਤਾ ਢੀਂਗ ਕੀਤਾ
1: ਜੀ
2: ਮੈਂ ਕਿਹਾ ਵੀ ਹੁਣ ਇਹਨਾਂ ਨੂੰ ਪੁੱਛੇ ਵੀ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਵਾਸਤੇ ਬੇਅੰਤ ਸਿੰਘ ਨੇ ਜਾਨ ਦਿੱਤੀ ਜਾਂ ਕੇਪੀਐਸ ਗਿੱਲ ਨੇ ਜਾਂ ਅਜੀਤ ਸਿੰਘ ਸੰਧੂ ਨੇ ਹਿੰਦੂਆਂ ਨੂੰ ਰੱਖਿਆ ਕੀਤੀ ਪੰਜਾਬ ਦੇ ਵਿੱਚ ਉਹ ਬੋਲ ਰਹੇ ਸੀ ਨਾ ਇਹ ਚੀਜ਼ਾਂ
1: ਜੀ
2: ਜਾਂ ਅੱਤਵਾਦੀਆਂ ਨੂੰ ਖਤਮ ਕਰ ਲਈ ਇੰਦਰਾ ਗਾਂਧੀ ਨੇ ਜੋ ਕੀਤਾ ਜੇ ਠੀਕ ਕੀਤਾ ਵਾ ਤੇ ਤੁਸੀਂ ਸਾਰੀ ਉਮਰ ਉਹਨਾਂ ਦੇ ਵਿਰੋਧੀ ਕਿਉਂ ਰਹੇ ਜੇ
1: ਬਿਲਕੁਲ ਹੈ ਬਿਲਕੁਲ ਹੈ
2: ਤੁਸੀਂ ਤਾਂ ਸਾਰੀ ਉਮਰ ਭੰਡਦੇ ਰਹੇ ਜੇ
1: ਬਿਲਕੁਲ ਹੈ ਜੀ
2: ਵੋਟਾਂ ਤੁਸੀਂ ਤਾਂ ਫਿਰ ਬੀਜੇਪੀ ਨੂੰ ਪਾਉਂਦੇ ਰਹੇ ਜੇ ਕੈਂਡੀਡੇਟ ਵੀ ਤੁਸੀਂ ਉਹਨਾਂ ਦੇ
1: ਜੀ ਬਿਲਕੁਲ ਬਿਲਕੁਲ
2: ਉਹਨਾਂ ਨੂੰ ਤੁਸੀਂ ਕਰਦੇ ਰਹੇ ਜੇ ਦੂਜੀਆਂ ਮਤਲਬ ਇਹਨਾਂ ਕਿਵੇਂ ਸਾਡੇ ਲੀਡਰਾਂ ਤੇ ਯਾਰ ਅਸੀਂ ਯਕੀਨ ਕਰੀਏ
1: ਜੀ ਜੀ ਜੀ ਬਿਲਕੁਲ ਨਹੀਂ ਅੱਗੇ ਨਾ
2: ਕੋਈ ਇਹਨਾਂ ਦਾ ਸਟੈਂਡ ਹੋ ਰਿਹਾ ਜੀ ਕੋਈ ਦੂਜਾ
1: ਬਿਲਕੁਲ ਹੈ
2: ਹਾਂਜੀ ਇਸ ਕਰਕੇ ਹੈ ਨਾ ਸਾਡੀ ਤਰਾਸ ਦੀ ਇਹੀ ਆ
1: ਜੀ ਬਿਲਕੁਲ ਹੈ
2: ਵੀ ਸਾਡੇ ਇਹਨਾਂ ਦਾ ਪਤਾ ਨੀ ਗਾ ਵੀ ਇੱਥੇ ਉੱਤੇ ਉੱਤੇ ਉੱਥੇ ਜਾ ਕੇ ਕੀ ਮੁਕਰ ਜਾਣਾ ਕੀ ਕਰ ਦੇਣਾ ਕੱਲ ਕੋ ਜੱਜ
1: ਹੁਣ
2: ਬੀਜੇਪੀ ਦੇ ਵਿੱਚ ਬਹੁਤੇ ਬੈਠੇ ਲੋਕ ਕਿਹੜੇ ਆ ਜੀ ਕਾਂਗਰਸੀ
1: ਜੀ
2: ਤੇ ਅਕਾਲੀ
1: ਜੀ
2: ਹੁਣ ਮਨਪ੍ਰੀਤ ਸਿੰਘ ਬਾਦਲ ਅਕਾਲੀ ਵੀ ਆ ਕਾਂਗਰਸੀ ਵੀ ਆ ਤੇ ਹੁਣ ਭਾਜਪਾ ਹੀ
1: ਬਿਲਕੁਲ ਹੈ ਜੀ
2: ਉਹ ਕਿਵੇਂ ਬੰਦਾ ਕੀ ਬਦਲ ਗਿਆ ਉੱਥੇ ਜਾ ਕੇ ਕੈਪਟਨ ਸਾਹਿਬ ਸਾਰੀ ਉਮਰ ਕਾਂਗਰਸ ਦੇ ਵਿੱਚ ਅੱਜ ਉਹ ਬੀਜੇਪੀ ਦੇ ਵਿੱਚ
1: ਜੀ ਬਿਲਕੁਲ ਹੈ ਜੀ
2: ਮੇਰੇ ਖਿਆਲ ਇਹਨਾਂ ਦਾ ਸਾਡਾ ਪ੍ਰਧਾਨ ਨਵਾਂ ਬਣਾਇਆ ਇਹਨਾਂ ਨੇ ਢਿੱਲੋਂ ਕੀ ਇਹਨਾਂ ਦਾ ਨਾਂ ਕੇਵਲ ਸਿੰਘ ਢਿੱਲੋਂ ਆ
1: ਹਾਂਜੀ ਕੇਵਲ ਸਿੰਘ ਢਿੱਲੋਂ
2: ਇਹ ਵੀ ਇਹਨਾਂ ਦੀ ਬੈਕਗ੍ਰਾਉਂਡ ਵੀ ਸ਼ਾਇਦ ਕਾਂਗਰਸੀ ਹੈ
1: ਜੀ ਬਿਲਕੁਲ ਹੈ ਬਿਲਕੁਲ ਹੈ ਜੀ ਬਹੁਤ ਵੱਡੇ ਪੱਧਰ ਤੇ ਹੈ ਆਪਣੇ
2: ਵੱਡੇ ਪੱਧਰ ਤੇ ਸਾਰੇ ਮਤਲਬ ਕਿੰਨਾ ਮਤਲਬ ਉਹ ਵੇਖੋ ਬੰਦੇ ਦਾ ਉਹੀ 10-20 ਹੈ ਨਾ
1: ਬਿਲਕੁਲ ਹੈ ਜੀ
2: ਜੀ ਭਾਵੇਂ ਕਿਸੇ ਦੀ ਸਰਕਾਰ ਹੋਵੇ ਉਧਰ ਆ ਗਏ ਇਧਰੋਂ ਉਧਰ ਆ ਗਏ ਉਧਰੋਂ ਇਧਰ ਆ ਗਏ
1: ਬਲਵੰਤ ਸਿੰਘ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਪੋਤੇ ਜਿਹੜੇ ਨੇ ਰੇਲ ਮੰਤਰੀ ਜਿਹੜੇ ਰਹੇ ਨੇ ਪਿੱਛੇ
2: ਹਾਂਜੀ ਰਮਨੀਤ ਬਿੱਟੂ
1: ਉਹ ਬੀਜੇਪੀ ਚ ਚਲੇ ਗਏ ਉਸ ਤੋਂ ਵੱਡੀ ਗੱਲ
2: ਬੀਜੇਪੀ ਚਲੇ ਗਏ ਸਾਰੀ ਉਮਰ ਕਾਂਗਰਸ ਦਾ ਖਾਧਾ ਕਾਂਗਰਸ ਨਾਲ ਤੁਸੀਂ ਕੀਤਾ ਕਾਂਗਰਸ ਦੇ ਤੁਸੀਂ ਕਰਦੇ ਉਦੋਂ ਇਹਦਾ ਮਤਲਬ ਉਦੋਂ ਕਾਂਗਰਸ ਮਾੜੀ ਸੀ ਤੁਸੀਂ ਕਿਉਂ ਰਹੇ ਕਾਂਗਰਸ ਦੇ ਵਿੱਚ
1: ਬਿਲਕੁਲ ਬਿਲਕੁਲ
2: ਉਹ ਜੇ ਲੋਕ ਜਿਹੜੇ ਮੈਂ ਕਹਿੰਦਾ ਇਹਨਾਂ ਦੀ ਫਿਰ ਸਪੋਰਟ ਚ ਆ ਜਾਂਦੇ
1: ਜੀ ਜੀ ਜੀ
2: ਅੱਜ ਜੇ ਉਹ ਕਾਂਗਰਸ ਮਾੜੀ ਹੈ ਤਾਂ ਮਤਲਬ ਪਹਿਲਾਂ ਵੀ ਮਾੜੀ ਸੀ ਹੁਣ ਦੋ ਜੇ ਹੁਣ ਰਾਜ ਸੱਤਾ ਤੋਂ ਬਾਹਰ ਹੋ ਗਈ ਤੇ ਤਾਂ ਮਾੜੀ ਥੋੜੀ ਹੋ ਗਈ
1: ਬਿਲਕੁਲ ਹੈ ਬਿਲਕੁਲ ਹੈ
2: ਰਾਜ ਸੱਤਾ ਵੇਖੋ ਜੀ ਸਿਧਾਂਤਾਂ ਤੇ ਚੱਲਣ ਵਾਲੀ ਜਿਹੜੀ ਪਾਰਟੀ ਹੈ ਨਾ
1: ਜੀ
2: ਉਹਨੂੰ ਤਾਂ ਕਈ ਵਾਰੀ ਰਾਜ ਮਿਲਦਾ ਹੀ ਨੀ
1: ਮਿਲਦਾ ਹੀ ਨਹੀਂ ਜੀ ਬਿਲਕੁਲ ਹੈ
2: ਕਿੰਨੇ ਲੋਕ ਚੰਗੇ ਹੋਣਗੇ ਜਿਹੜੇ ਇਲੈਕਸ਼ਨ ਲੜਦੇ ਕਦੀ ਜਿੱਤੇ ਹੀ ਨਹੀਂ ਉਹ
1: ਜੀ ਬਿਲਕੁਲ ਹੈ
2: ਇਹਦਾ ਮਤਲਬ ਇਹ ਨੀ ਨਾ ਵੀ ਉਹਨਾਂ ਲੋਕਾਂ ਨੂੰ ਪਤਾ ਨੀ ਹੁੰਦਾ ਜਾਂ ਕੋਈ ਮਾੜੇ ਹੁੰਦੇ ਆ
1: ਜੀ
2: ਜਿੱਤਣ ਨੂੰ ਤਾਂ ਚੋਰ ਚੱਕੇ ਜਿੱਤ ਜਾਂਦੇ ਆ
1: ਬਿਲਕੁਲ ਹੈ ਬਿਲਕੁਲ ਹੈ ਜੀ
2: ਅਨਪੜ੍ਹ ਸਾਧ ਜਿੱਤ ਜਾਂਦੇ ਜਿਹਨਾਂ ਦਾ ਮਤਲਬ ਹੀ ਨੀ ਹੁੰਦਾ ਕੋਈ
1: ਬਿਲਕੁਲ
2: ਉਹਨਾਂ ਨੇ ਕੰਮ ਵੀ ਫਿਰ ਉੱਥੇ ਉਹੋ ਜਿਹੇ ਕਰਨੇ ਹੁੰਦੇ ਆ ਨਾ
1: ਬਿਲਕੁਲ ਹੈ ਜੀ
2: ਇਸ ਕਰਕੇ
1: ਥੈਂਕ
2: ਯੂ ਚਲੋ ਠੀਕ ਹੈ ਜੀ ਮੈਨੂੰ ਦਿਓ ਛੁੱਟੀ ਹੁਣ
1: ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ
2: ਭਾਈ ਸਾਹਿਬ
1: ਤੁਸੀਂ ਗੱਲ ਕੀਤੀ ਜੀ ਥੈਂਕ ਯੂ ਸ਼ੁਕਰੀਆ ਜੀ ਦੋਸਤੋ ਇਸ ਸਾਲ ਜੀ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ ਆਪਣੀਆਂ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਵਿਸਤਾਰ ਦੇ ਵਿੱਚ ਖੁੱਲ ਕੇ ਗੱਲਬਾਤ ਹੋਈ ਅੱਜ ਤੇ ਦੋਸਤੋ ਅੱਜ ਨਾਵਲ ਦੀ ਵੀ ਸਾਂਝ ਪਾਉਣੀ ਹੈ ਸਮਾਂ ਵੀ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਤੇ ਕੁਝ ਖਬਰਾਂ ਵੀ ਅਜੇ ਇੰਟਰਨੈਸ਼ਨਲ ਰਹਿੰਦੀਆਂ ਨੇ ਚਲੋ ਜਿੰਨਾ ਚੱਕ ਆਪਾਂ ਕੋਸ਼ਿਸ਼ ਕਰਦੇ ਹਾਂ ਜੋ ਵੀ ਨਾਵਲ ਫਿਰ ਅਗਲੇ ਦਿਨਾਂ ਦੇ ਵਿੱਚ ਪੜ੍ਹ ਲਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਪਾ ਲਾਂਗੇ ਤੇ ਤੁਸੀਂ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਨਾਲ ਨਾਲ ਖਬਰਾਂ ਕਰ ਲੈਂਦੇ ਹਾਂ ਨਾਲ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ 15-20 ਮਿੰਟ ਕਰ ਲੈਂਦੇ ਹਾਂ ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਵੀਰ ਜੀ ਜੈਨੂਅਨ ਕੰਮ ਤਾਂ ਕੋਈ ਇਹ ਸਰਕਾਰ ਨੇ ਕੀਤਾ ਹੀ ਨਹੀਂ ਕਹਿੰਦੇ ਜਿੰਨੇ ਵੀ ਕੀਤੇ ਆ ਸਾਰੇ ਗਲਤ ਕੀਤੇ ਆ ਜੀ ਅੱਜ ਤੱਕ ਪੁਰਾਣੇ ਓਲੰਪਿਕ ਖਿਡਾਰੀ ਵੀ ਕਹਿੰਦੇ ਭਾਸਕਰ ਨੇ ਵੀ ਇਸ ਨੂੰ ਜਿਹੜਾ ਗਲਤ ਦੁਹਰਾਇਆ ਤੇ ਇਸ ਦੀ ਜਿਹੜੀ ਆ ਨਿਖੇਧੀ ਕੀਤੀ ਹੈ ਜੀ ਇਸੇ ਤਰ੍ਹਾਂ ਹੀ ਮਾਨ ਸਿੰਘ ਸੋਰੀ ਆਪਣੇ ਮਨਦੀਪ ਸਿੰਘ ਬਾਈ ਜੀ ਜੁੜੇ ਆ ਜੱਸੀ ਜੀ ਕਹਿੰਦੇ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤ ਸਰ ਚੇਤੇ ਆ ਜਾਵੇ ਤੋਪਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਦੇ ਵਿੱਚ ਆ ਜਾਵੇ ਊਧਮ ਸਿੰਘ ਆ ਕੇ ਅਡਵਾਇਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ ਹਿੰਦ ਠੋਕ ਕੇ ਆਪਾਂ ਤੁਰਦੇ ਨਾ ਜਾਣੀ ਕਿ ਹਿੱਕ ਠੋਕ ਕੇ ਆਪਾਂ ਤੁਰਦੇ ਨਾ ਕਿਆ ਬਾਤ ਹੈ ਬਹੁਤ ਖੂਬਸੂਰਤ ਲਾਈਨਾਂ ਭੇਜੀਆਂ ਨੇ ਜੀ ਤੇ ਨਾਲੇ ਕਹਿੰਦੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਤੇ ਜੀਰਾ ਸਾਹਿਬ ਨੂੰ ਡਾਕਟਰ ਪੱਟੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਅਮਨਦੀਪ ਜੱਸੀ ਜੀ ਨੇ ਤੇ ਬ੍ਰਹਮਪੁਰਾ ਸਾਹਿਬ ਤਾਂ ਕਹਿੰਦੇ ਇੱਕ ਗੱਲ ਕਰਕੇ ਹੀ ਕਹਿੰਦੇ ਮਸ਼ਹੂਰ ਹੋਏ ਸਨ ਜੀ ਅਕਾਲੀ ਦਲ ਛੱਡਣ ਤੋਂ ਬਾਅਦ ਜੀ ਡਾਕਟਰ ਸਾਹਿਬ ਜੀ ਤੇ ਇਸੇ ਤਰ੍ਹਾਂ ਹੋਰ ਦੋਸਤਾਂ ਦੇ ਸੁਨੇਹੇ ਆਏ ਨੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ਼੍ਰੀ ਅਕਾਲ ਤੇ ਰਜਿੰਦਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦੇ ਨੇ ਪਰਮਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਆਪਣੇ ਸੈਣੀ ਸਾਹਿਬ ਜੀ ਤੇ ਕੁਲਵਿੰਦਰ ਸੋਰੀ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ ਭਰਪੂਰ ਜਾਣਕਾਰੀ ਦੇ ਲਈ ਬਹੁਤ ਬਹੁਤ ਕਹਿੰਦੇ ਧੰਨਵਾਦ ਹੈ ਜੀ ਤੇ ਸਲੂਟ ਹੈ ਜੀ ਵਿਛੜੀਆਂ ਰੂਹਾਂ ਨੂੰ ਜੀ ਤੇ ਇਸੇ ਤਰ੍ਹਾਂ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਫਗਵਾੜੇ ਵਾਲੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੇ ਵੀਰ ਵਕੀਲ ਸਾਹਿਬ ਜੀ ਨੂੰ ਵੀ ਭੇਜੀ ਹੈ ਜੀ ਤੇ ਲੋ ਦੋਸਤੋ ਅੱਗੇ ਵੱਧਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਬੀਜੀ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਤੇ ਲੋ ਅਗਲੀਆਂ ਗੱਲਾਂ ਬਾਤਾਂ ਕਰਦੇ ਆ ਇੰਟਰਨੈਸ਼ਨਲ ਕੁਝ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ ਤੇ ਜੇ ਸਮਾਂ ਜ਼ਿਆਦਾ ਦੇਵੇਗਾ ਤਾਂ ਜ਼ਰੂਰ ਨਾਵਲ ਦੀ ਗੱਲ ਕਰ ਲਾਂਗੇ ਨਹੀਂ ਤਾਂ ਫਿਰ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਾਂਝਾ ਕਰਨ ਦੀ ਤੇ ਦੋਸਤੋ ਗੱਲ ਕਰਦੇ ਆ ਅੱਜ ਇੱਕ ਰਿਪੋਰਟ ਲੱਗੀ ਹੈ ਐਮਨੈਸਟੀ ਇੰਟਰਨੈਸ਼ਨਲ ਦੀ ਦਾ ਦਾਅਵਾ ਕਿ ਭਾਰਤੀ ਕੰਪਨੀਆਂ ਨੇ ਇਜ਼ਰਾਇਲ ਨੂੰ ਹਥਿਆਰਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਭੇਜੀਆਂ ਗਾਜ਼ਾ ਜੰਗ ਦੇ ਵਿੱਚ ਵਰਤੋਂ ਇਹਦੀ ਹੋਈ ਹੈ ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਜਾਰੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਇਸ ਨੇ ਭਾਰਤ ਤੋਂ ਇਜ਼ਰਾਇਲ ਨੂੰ ਨਿਰਯਾਤ ਜਿਹੜਾ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਜਿਹੜਾ ਪਤਾ ਲਗਾਇਆ ਰਿਪੋਰਟ ਕਹਿੰਦੀ ਹੈ ਕਿ ਇਹ ਗਾਜ਼ਾ ਦੇ ਵਿੱਚ ਚੱਲ ਰਹੀ ਨਸਲਕੁਸ਼ੀ ਦੇ ਵਿੱਚ ਸਹਿਭਾਗੀ ਹੋਣ ਦਾ ਜਿਹੜਾ ਖਤਰਾ ਪੈਦਾ ਕਰ ਸਕਦਾ ਹੈ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ 7 ਅਕਤੂਬਰ 2023 ਤੋਂ ਬਾਅਦ ਭਾਰਤ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਮਾਲਕੀ ਤੇ ਨਿਯੰਤਰਿਤ ਕੰਪਨੀਆਂ ਦੇ ਵੱਲੋਂ ਭਾਰਤ ਤੋਂ ਇਜ਼ਰਾਇਲ ਨੂੰ ਹਥਿਆਰਾਂ ਦੀਆਂ ਘੱਟੋ ਘੱਟ 2596 ਖੇਪਾਂ ਨਿਰਯਾਤ ਕੀਤੀਆਂ ਗਈਆਂ ਸਨ ਐਮਨੈਸਟੀ ਜਿਹੜੀ ਹੈ ਇੰਟਰਨੈਸ਼ਨਲ ਦੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਨੇ ਇਜ਼ਰਾਇਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੈ ਭਾਵੇਂ ਕਿ ਇਸ ਗੱਲ ਦਾ ਕਾਫੀ ਖਤਰਾ ਸੀ ਕਿ ਉਨ੍ਹਾਂ ਦੀ ਵਰਤੋਂ ਕਬਜ਼ੇ ਦੇ ਵਾਲੇ ਗਾਜ਼ਾ ਪੱਟੀ ਦੇ ਵਿੱਚ ਫਲਸਤੀਨੀਆਂ ਦੇ ਵਿਰੁੱਧ ਚੱਲ ਰਹੀ ਇਸ ਦੀ ਨਸਲਕੁਸ਼ੀ ਦੇ ਵਿੱਚ ਕੀਤੀ ਜਾ ਸਕਦੀ ਹੈ ਇਜ਼ਰਾਇਲ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਪਲਾਈ ਦੱਸਦੀ ਹੈ ਕਿਵੇਂ ਭਾਰਤ ਸਰਕਾਰ ਨੇ ਇਜ਼ਰਾਇਲੀ ਰੱਖਿਆ ਖੇਤਰ ਦੇ ਨਾਲ ਇੱਕ ਨਜ਼ਦੀਕੀ ਅਤੇ ਲਾਹੇਵੰਦ ਸਾਂਝੇਦਾਰੀ ਬਣਾਈ ਹੈ ਤੇ ਉਹ ਸਪਲਾਈ ਚੇਨਾਂ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਬਣ ਗਈ ਹੈ ਜੋ ਇਜ਼ਰਾਇਲ ਦੇ ਫੌਜੀ ਕਾਰਜਾਂ ਦਾ ਸਮਰਥਨ ਕਰਦੀਆਂ ਨੇ ਇਸ ਨੇ ਇਹ ਵੀ ਜਿਹੜਾ ਉਜਾਗਰ ਕਰ ਦਿੱਤਾ ਕਿ ਭਾਰਤ ਅਤੇ ਇਜ਼ਰਾਇਲ ਵਿਚਕਾਰ ਸ਼ਿਪਮੈਂਟ ਪੱਧਰ ਦੇ ਵਪਾਰਕ ਡੇਟਾ ਦੀ ਵਰਤੋਂ ਕੀਤੀ ਹੈ ਤੇ ਕਿਵੇਂ ਭਾਰਤੀ ਹਥਿਆਰ ਗੋਲਾ ਬਾਰੂਦ ਪੁਰਜ਼ੇ ਅਤੇ ਘਟਕ ਜਿਹੜੀਆਂ ਵੱਡੀਆਂ ਇਜ਼ਰਾਇਲੀ ਕੰਪਨੀਆਂ ਨੂੰ ਭੇਜੇ ਗਏ ਨੇ ਤੇ ਇਜ਼ਰਾਇਲੀ ਫੌਜ ਨੂੰ ਸਪਲਾਈ ਕਰਦੀਆਂ ਨੇ ਐਮਨੈਸਟੀ ਇੰਟਰਨੈਸ਼ਨਲ ਦੀ ਸੈਕਟਰੀ ਜਨਰਲ ਐਗਨੇਸ ਕੈਲਾ ਮਾਰਡ ਨੇ ਕਿਹਾ ਕਿ ਸਾਡੀ ਖੋਜ ਗਾਜ਼ਾ ਦੇ ਵਿੱਚ ਨਸਲਕੁਸ਼ੀ ਦੇ ਬਾਵਜੂਦ ਇਜ਼ਰਾਈਲੀ ਫੌਜ ਤੇ ਰੱਖਿਆ ਖੇਤਰ ਨੂੰ ਭਾਰਤ ਦੇ ਨਿਰੰਤਰ ਸਮਰਥਨ ਨੂੰ ਬੇਨਕਾਬ ਕਰਦੀ ਹੈ ਜਿਸ ਨੂੰ ਸਾਲਾਂ ਤੋਂ ਲਗਭਗ ਰੋਜ਼ਾਨਾ ਵਿਸ਼ਵ ਪੱਧਰ ਦੇ ਉੱਤੇ ਪ੍ਰਸਾਰਿਤ ਕੀਤਾ ਗਿਆ ਹੈ ਐਮਨੈਸਟੀ ਨੇ ਭਾਰਤ ਸਰਕਾਰ ਨੂੰ ਇਜ਼ਰਾਇਲ ਨੂੰ ਹਥਿਆਰਾਂ ਗੋਲਾ ਬਾਰੂਦ ਅਤੇ ਪੁਰਜ਼ਿਆਂ ਦੇ ਨਿਰਯਾਤ ਨੂੰ ਅਧਿਕਾਰਤ ਕਰਨਾ ਤੁਰੰਤ ਜਿਹੜਾ ਬੰਦ ਕਰਨ ਦੇ ਲਈ ਕਿਹਾ ਐਮਨੈਸਟੀ ਦੀ ਰਿਪੋਰਟ ਨੇ 7 ਅਕਤੂਬਰ 2023 ਤੋਂ ਬਾਅਦ ਭਾਰਤ ਤੋਂ ਇਜ਼ਰਾਇਲ ਨੂੰ ਭੇਜੇ ਗਏ ਹਥਿਆਰਾਂ ਗੋਲਾ ਬਾਰੂਦ ਪੁਰਜ਼ਿਆਂ ਤੇ ਘਟਕਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਦੇ ਰਿਕਾਰਡ ਦਰਸਾਉਂਦੇ ਨੇ ਕਿ ਭਾਰਤੀ ਕੰਪਨੀਆਂ ਨੇ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਮਿਲਟਰੀ ਗ੍ਰੇਡ ਹਥਿਆਰਾਂ ਦੇ ਲਈ ਘੱਟੋ ਘੱਟ ਆਪਣੇ 39,516 ਛੋਟੇ ਹਥਿਆਰਾਂ ਦੇ ਪੁਰਜ਼ੇ ਵਿਸਫੋਟਕ ਆਰਡੀਨੈਂਸ ਦੇ ਜਿਹੜੇ ਨੇ 5,64,970 ਪੁਰਜ਼ੇ ਜਿਵੇਂ ਕਿ ਡਰੋਨ ਵਾਰਹੈੱਡ ਆਰਟੀਲਰੀ ਸ਼ੈੱਲ ਕੈਸਿੰਗ ਅਤੇ ਹੋਰ ਮਿਲਟਰੀ ਵਾਹਨਾਂ ਦੇ 298 ਕੰਪੋਨੈਂਟ ਜਿਹੜੇ ਸਪਲਾਈ ਕੀਤੇ ਨੇ ਜੋ ਇਜ਼ਰਾਈਲ ਫੌਜ ਨੂੰ ਸਿੱਧੇ ਸਪਲਾਇਰ ਨੇ। ਐਮਨੈਸਟੀ ਇੰਟਰਨੈਸ਼ਨਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਖੇਪਾਂ ਨੂੰ ਬਾਹਰ ਰੱਖਿਆ ਹੈ ਜੋ ਨਾਗਰਿਕ ਵਰਤੋਂ ਦੇ ਲਈ ਹੋ ਸਕਦੀਆਂ ਨੇ ਤੇ ਇਸ ਨੇ ਹਥਿਆਰਾਂ ਪੁਰਜਿਆਂ ਤੇ ਗੋਲਾ ਬਰੂਦ ਨੂੰ ਵੀ ਬਾਹਰ ਰੱਖਿਆ ਹੈ ਜੋ ਸੰਭਾਵਿਤ ਤੌਰ ਦੇ ਉੱਤੇ ਮਿਜ਼ਾਈਲ ਵਿਰੋਧੀ ਰੱਖਿਆ ਤਕਨਾਲੋਜੀ ਲਈ ਵਰਤੇ ਜਾਂਦੇ ਨੇ ਜਿਸਦੀ ਵਰਤੋਂ ਅਕਸਰ ਨਾਗਰਿਕਾਂ ਨੂੰ ਅੰਨੇਵਾਹ ਹਮਲਿਆਂ ਤੋਂ ਜਿਹੜਾ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਸਪਲਾਈ ਕੀਤੇ ਗਏ ਹਥਿਆਰਾਂ ਦੇ ਵਿੱਚ ਮਸ਼ੀਨ ਗਨ ਦੇ ਪੁਰਜੇ ਸ਼ਾਮਲ ਨੇ। ਐਲਬਿਟ ਸਿਸਟਮਸ ਨੂੰ ਜਿਹੜਾ ਸਪਲਾਈ ਕੀਤੇ ਗਏ 155 ਮਿਲੀਮੀਟਰ ਹਾਈ ਐਕਸਪਲੋਸਿਵ ਆਰਟਿਲਰੀ ਸ਼ੈੱਲ ਸਾਈਕਿਸ ਟ੍ਰਾਈਕਰ ਲੋਇਟਰਿੰਗ ਮਿਊਨੀਸ਼ਨ ਦੇ ਲਈ ਜਿਹੜਾ ਵਿਸਫੋਟਕ ਹਾਰਡਵੇਅਰ ਜਿਹੜਾ ਵਾਰਹੈਡ ਹੈ ਉਹ ਵੀ ਭੇਜਿਆ। ਹਥਿਆਰਾਂ ਦੀ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਵਿੱਚ PLR ਸਿਸਟਮ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ ਜੋ ਮਸ਼ੀਨ ਗਨ ਦੇ ਲਈ ਪੁਰਜੇ ਬਣਾਉਂਦੀ ਹੈ। ਅਡਾਨੀ ਡਿਫੈਂਸ ਐਂਡ ਆਰੋਸਪੇਸ ਅਤੇ ਇਜ਼ਰਾਈਲ ਵੈਪਨ ਇੰਡਸਟਰੀ ਵਿਚਕਾਰ ਇੱਕ ਸਾਂਝਾ ਉਦਮ ਹੈ ਇੰਡੋ MIM ਪ੍ਰਾਈਵੇਟ ਲਿਮਿਟਡ ਜੋ ਅੱਗ ਦੇ ਹਥਿਆਰਾਂ ਦੇ ਪੁਰਜੇ ਬਣਾਉਂਦੀ ਹੈ ਤੇ ਕਲਿਆਣੀ ਸਿਸਟਮਸ ਪ੍ਰਾਈਵੇਟ ਲਿਮਿਟਡ ਜੋ ਆਰਟਿਲਰੀ ਰਾਊਂਡ ਅਤੇ ਕੇਸਿੰਗ ਬਣਾਉਂਦੀ ਹੈ ਤੇ ਭਾਰਤ ਫੋਰਸ ਦੀ ਜਿਹੜੀ ਹੈ ਸਹਾਇਕ ਕੰਪਨੀ ਹੈ ਤੇ ਰਾਜ ਦੀ ਮਲਕੀਅਤ ਵਾਲੀ ਮਿਊਨੀਸ਼ਨਸ ਇੰਡੀਆ ਲਿਮਿਟਡ ਜੋ ਹਾਈ ਐਕਸਪੋਲਸਿਵ ਆਰਟਿਲਰੀ ਰਾਊਂਡ ਬਣਾਉਂਦੀ ਹੈ ਤੇ ਅਲਫਾ ਐਲਸੈਕ ਡਿਫੈਂਸ ਐਂਡ ਐਰੋਸਪੇਸ ਸਿਸਟਮ ਪ੍ਰਾਈਵੇਟ ਲਿਮਿਟਡ ਜੋ ਵਿਸਫੋਟਕ ਹਾਰ ਜਿਹੜੇ ਨੇ ਵਾਰਹੈੱਡ ਬਣਾਉਂਦੀ ਹੈ ਤੇ ਅਲਫਾ ਡਿਜ਼ਾਈਨ ਟੈਕਨੋਲੋਜੀਜ਼ ਅਤੇ ਐਲਬਰਟ ਸਿਸਟਮ ਵਿਚਕਾਰ ਜਿਹੜਾ ਇੱਕ ਸਾਂਝਾ ਉਦਮ ਹੈ। ਆਖਰ ਚ ਉਹ ਕਹਿੰਦੇ ਆ ਆਰਡਰ ਦੇਣ ਵਾਲੀਆਂ ਅਤੇ ਹਥਿਆਰ ਪ੍ਰਾਪਤ ਕਰਨ ਵਾਲੀਆਂ ਇਜ਼ਰਾਈਲੀ ਕੰਪਨੀਆਂ ਦੇ ਵਿੱਚ ਐਲਬਰਟ ਸਿਸਟਮਸ ਰਫੇਲ ਐਡਵਾਂਸਡ ਡਿਫੈਂਸ ਸਿਸਟਮਸ ਲਿਮਿਟਡ ਅਤੇ ਇਜ਼ਰਾਈਲ ਐਰੋਸਪੇਸ ਇੰਡਸਟਰੀ ਜਿਹੜੀ ਆ ਲਿਮਿਟਡ ਸ਼ਾਮਲ ਨੇ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ ਆਰਮਜ਼ ਟ੍ਰੇਡ ਟ੍ਰਿਟੀ ਜਿਹੜੀ ਹੈ ATT ਉੱਤੇ ਦਸਤਖਤ ਨਹੀਂ ਕੀਤੇ ਨੇ ਤੇ ਨਾ ਹੀ ਇਸ ਦੇ ਵਿੱਚ ਸ਼ਾਮਲ ਹੋਇਆ ਹੈ। ਅਮਰੀਕਾ ਇਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਘੇਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਦੇਖੋ ਕੀ ਕੁਝ ਬਣਦਾ। ਜਸਵਿੰਦਰ ਜੀ ਜੁੜੇ ਹੋਏ ਨੇ ਨਾਲ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਬੇਬਾਕ ਗੱਲਬਾਤ ਪੱਟੀ ਵਾਲੇ ਵੀਰ ਜੀ ਨੇ ਕਹਿੰਦੇ ਕੀਤੀ ਹੈ ਤੇ ਭੁਪਿੰਦਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਮਲੇਰਕੋਟਲੇ ਤੋਂ ਜੱਸੀ ਜੀ ਜੁੜੇ ਹੋਏ ਨੇ ਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਪੜ੍ਹਾਈ, ਅਮਰੀਕਾ ਦੇ ਵਿੱਚ ਠੱਗੀ ਤੇ 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ਏਜੰਟ ਬਣ ਕੇ ਬਜ਼ੁਰਗਾਂ ਤੋਂ ਜਿਹੜਾ ਲੁੱਟਦਾ ਸੀ ਸੋਨਾ ਉਹ ਫੜਿਆ ਗਿਆ। ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਦੇ ਉੱਤੇ ਆਏ ਇੱਕ 22 ਸਾਲਾਂ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਬਜ਼ੁਰਗ ਨਾਗਰਿਕਾਂ ਦੇ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਦੇ ਹੇਠ 48 ਮਹੀਨੇ ਜਾਣੀ ਕਿ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ਦੇ ਉੱਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਤੇ ਠੱਗੀ ਦੀ ਸਾਜ਼ਿਸ਼ ਰਚਨ ਦਾ ਦੋਸ਼ ਸਾਬਤ ਹੋਇਆ। ਅਸਿਸਟੈਂਟ US ਅਟਾਰਨੀ ਬ੍ਰੈਡ ਡੀ ਸ਼ਿਮਲ ਦੇ ਅਨੁਸਾਰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜਿਹੜੇ ਨੇ ਬ੍ਰੈਟ ਲੁੰਡਵਿਕ ਨੇ ਜਿਹੜਾ ਦੋਸ਼ੀ ਰੋਸ਼ਨ ਸ਼ਾਹ 22 ਸਾਲਾਂ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਨ ਦੇ ਗੰਭੀਰ ਜੁਰਮ ਦੇ ਹੇਠ 4 ਸਾਲਾਂ ਦੀ ਬੰਦੀ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੋਸ਼ਨ ਸ਼ਾਹ ਮੂਲ ਰੂਪ ਦੇ ਵਿੱਚ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਦੀ ਇੱਕ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਸਟੱਡੀ ਵੀਜ਼ੇ ਦੇ ਉੱਤੇ ਆਇਆ ਸੀ। ਇਸ ਤੋਂ ਬਾਅਦ ਉਹ ਟੂਰਿਸਟ ਵਿਜ਼ਿਟਰ ਵੀਜ਼ਾ ਲੈ ਕੇ ਜਿਹੜਾ ਸੀ ਅਮਰੀਕਾ ਦੇ ਵਿੱਚ ਦਾਖਲ ਹੋਇਆ ਜਿੱਥੇ ਉਸਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨਾ ਸ਼ੁਰੂ ਜਿਹੜਾ ਕੰਮ ਕਰ ਦਿੱਤਾ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਭਾਰਤ ਦੇ ਵਿੱਚ ਬੈਠੇ ਰੋਸ਼ਨ ਸ਼ਾਹ ਤੇ ਲਾਲ ਉਹਦੇ ਨਾਲ ਜਿਹੜੇ ਨੇ ਸਾਜ਼ਿਸ਼ਕਰਤਾ ਅਮਰੀਕੀ ਬਜ਼ੁਰਗਾਂ ਨੂੰ ਫੋਨ ਕਰਦੇ ਸਨ ਤੇ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਆਈਡੈਂਟੀ ਦੀ ਵਰਤੋਂ ਵੱਡੇ ਅਪਰਾਧਾਂ ਦੇ ਵਿੱਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਗਦੀ ਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਇਹ ਸਭ ਜਿਹੜਾ ਵਾਸ਼ਿੰਗਟਨ DC ਦੇ ਸੇਫ ਡਿਪਾਜ਼ਿਟ ਬਾਕਸ ਦੇ ਵਿੱਚ ਜਿਹੜਾ ਰੱਖਣ ਦੇ ਲਈ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ। ਰੋਸ਼ਨ ਸ਼ਾਹ ਖੁਦ ਨੂੰ ਫੈਡਰਲ ਏਜੰਟ ਦੱਸ ਕੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਾਂਦਾ ਸੀ ਤੇ ਪੀੜਤ ਬਜ਼ੁਰਗਾਂ ਤੋਂ ਨਗਦੀ ਤੇ ਸੋਨਾ ਵਸੂਲਦਾ ਸੀ। ਉਸਨੇ ਕੁੱਲ 15 ਬਜ਼ੁਰਗ ਨਾਗਰਿਕਾਂ ਤੋਂ ਜਿਹੜਾ 3.7 ਮਿਲੀਅਨ ਅਮਰੀਕਨ ਡਾਲਰ ਲਗਭਗ 31 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਉੱਤੇ ਜਿਹੜਾ ਸੋਨਾ ਵਸੂਲਿਆ। ਇਨਵੈਸਟੀਗੇਸ਼ਨ ਜਿਹੜੀ ਹੈ ਉਹਨੇ ਸਾਲ 2025 ਦੇ ਵਿੱਚ ਸ਼ਾਹ ਨੂੰ ਉਸ ਵੇਲੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਜਦੋਂ ਵਿਸਕਾਂਸਿਨ ਦੇ ਨਿਊ ਬਰਲਿਨ ਇਲਾਕੇ ਦੇ ਵਿਚ ਇਕ ਪੀੜਤ ਤੋਂ ਸੋਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਜ਼ਾ ਸੁਣਾਉਂਦਿਆਂ ਜੱਜ ਲੁਡਵਿੰਗ ਨੇ ਸ਼ਾਹ ਦੇ ਇਸ ਅਪਰਾਧ ਦੀ ਗੰਭੀਰਤਾ ਅਤੇ ਬਜ਼ੁਰਗਾਂ ਦੇ ਉੱਤੇ ਪਏ ਇਸ ਦੇ ਬੁਰੇ ਪ੍ਰਭਾਵ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੇ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਮਾਂਤਰੀ ਗਰੋਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਸ਼ਾਂਤੀ ਦੀ ਪਹਿਲ ਟਰੰਪ ਨੇ ਹਮਾਸ ਅਤੇ ਇਜ਼ਰਾਈਲੀ ਫੌਜਾਂ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਹਮਾਸ ਦੇ ਜਿਹੜਾ ਨਿਸ਼ਚਿਤ ਜਿਹੜਾ ਸਤਰੀਕਰਨ ਤੇ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੇ ਉੱਤੇ ਇੱਕ ਸਮਝੌਤਾ ਹੋ ਗਿਆ। ਯੁੱਧ ਦੇ ਪੂਰੀ ਤਰ੍ਹਾਂ ਖਤਮ ਹੋਣ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਅਜੇ ਨੇ। ਹਮਾਸ ਜਾਂ ਇਜ਼ਰਾਈਲ ਦੇ ਵਿੱਚੋਂ ਕਿਸੇ ਵੱਲੋਂ ਵੀ ਸਮਝੌਤੇ ਦਾ ਕੋਈ ਵੀ ਤੁਰੰਤ ਸੰਕੇਤ ਜਾਂ ਰਸਮੀ ਪੁਸ਼ਟੀ ਅਜੇ ਤੱਕ ਨਹੀਂ ਆਈ ਹੈ। ਪਰ ਅਮਰੀਕੀ ਰਾਸ਼ਟਰਪਤੀ ਟਰੰਪ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਤੋਂ ਇਹ ਐਲਾਨ ਅਮਰੀਕਾ ਦੇ ਦੁਆਰਾ ਵਿਚੋਲਗੀ ਜੰਗਬੰਦੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਲਗਭਗ 9 ਮਹੀਨੇ ਬਾਅਦ ਆਇਆ। ਸਮਝੌਤੇ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਸਬੰਧੀ ਇਜ਼ਰਾਈਲ ਤੇ ਹਮਾਸ ਵਿਚਕਾਰ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਤੇ ਇਸ ਪੜਾਅ ਦੇ ਵਿਚ ਹਮਾਸ ਦਾ ਜਿਹੜਾ ਨਿਸ਼ਚਿਤਰੀਕਰਨ ਜਿਹੜਾ ਹੈ ਤੇ ਗਾਜ਼ਾ ਦਾ ਜਿਹੜਾ ਪੁਨਰ ਨਿਰਮਾਣ ਸ਼ਾਮਲ ਹੈ। ਪਤਾ ਨਹੀਂ ਇਹਨੇ ਓਕੇ ਓਕੇ ਸ਼ਬਦ ਕਿੱਥੋਂ ਕੱਢ ਕੱਢ ਕੇ ਲਿਖ ਦਿੰਦੇ ਹੈ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਇਹ ਸਮਝੌਤਾ ਬਹੁਤ ਧਿਆਨ ਦੇ ਨਾਲ ਪੜਾਅਵਾਰ ਜਿਹੜਾ ਢੰਗ ਦੇ ਨਾਲ ਲਾਗੂ ਕੀਤਾ ਜਾਵੇਗਾ। ਜਿਵੇਂ ਕਿ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਫਿਰ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਪਿੱਛੇ ਹਟ ਜਾਣਗੀਆਂ। ਇਸ ਮਗਰੋਂ ਅੰਤਰਰਾਸ਼ਟਰੀ ਸਥਿਰਤਾ ਫੋਰਸ ਜਿਹੜੀ ਹੈ ਇੱਕ ਨਵੀਂ ਫਲਸਤੀਨੀ ਪੁਲਿਸ ਫੋਰਸ ਦੇ ਨਾਲ ਫਿਰ ਗਾਜ਼ਾ ਨੂੰ ਇਸ ਦੇ ਨਿਵਾਸੀਆਂ ਤੇ ਗੁਆਂਢੀ ਦੇਸ਼ਾਂ ਦੇ ਲਈ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ। ਟਰੰਪ ਦੀ 20 ਨੁਕਾਤੀ ਜੰਗਬੰਦੀ ਯੋਜਨਾ ਦੇ ਵਿਚ ਇਰਾਨ ਸਮਰਥਿਤ ਅੱਤਵਾਦੀ ਸਮੂਹ ਹਮਾਸ ਨੂੰ ਆਪਣੇ ਹਥਿਆਰ ਛੱਡਣ ਤੇ ਸੁਰੰਗਾਂ ਦੇ ਆਪਣੇ ਵਿਸ਼ਾਲ ਨੈਟਵਰਕ ਨੂੰ ਤਬਾਹ ਕਰਨ ਦੀ ਮੰਗ ਕੀਤੀ ਗਈ ਹੈ। ਗਾਜ਼ਾ ਦੇ ਵਿਚ ਯੁੱਧ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਦੇ ਹਮਲੇ ਦੇ ਵਿਚ ਲਗਭਗ 1200 ਲੋਕ ਮਾਰੇ ਗਏ ਸਨ ਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਇਜ਼ਰਾਈਲ ਦੀ ਜਵਾਬੀ ਫੌਜੀ ਕਾਰਵਾਈ ਦੇ ਵਿਚ 73,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹੈ। ਦੂਸਰੇ ਪਾਸੇ ਚੀਨ ਦੇ ਵਿਚ ਜਿਹੜਾ ਇਲੈਕਟ੍ਰੋਨਿਕ ਜਿਹੜੇ ਨੇ ਵਹੀਕਲ ਨੇ ਵਾਹਨ ਨੇ ਉਹਨਾਂ ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ ਬਣ ਗਿਆ। ਵਾਤਾਵਰਨ ਤੇ ਸਿਹਤ ਦੇ ਲਈ ਵੱਡਾ ਖਤਰਾ ਸਾਹਮਣੇ ਆ ਰਿਹਾ। ਪਿਛਲੇ ਇਕ ਦਹਾਕੇ ਦੇ ਦੌਰਾਨ ਦੁਨੀਆਂ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਬਾਜ਼ਾਰ ਬਣਨ ਤੋਂ ਬਾਅਦ ਹੁਣ ਚੀਨ ਇਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ। ਲੱਖਾਂ ਦੀ ਗਿਣਤੀ ਦੇ ਵਿਚ ਬੈਟਰੀਆਂ ਆਪਣੀ ਮਿਆਦ ਪੂਰੀ ਕਰ ਰਹੀਆਂ ਤੇ ਚੀਨ ਦੇ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2018 ਦੇ ਵਿਚ 10 ਲੱਖ ਤੋਂ ਵੱਧ ਕੇ 2025 ਦੇ ਵਿਚ 1.6 ਕਰੋੜ ਤੋਂ ਵੀ ਵੱਧ ਹੋ ਗਈ। ਹੁਣ ਇਨ੍ਹਾਂ ਦੀਆਂ ਬੈਟਰੀਆਂ ਦੇ ਰਿਟਾਇਰ ਹੋਣ ਦਾ ਪਹਿਲਾ ਵੱਡਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਚੀਨ ਦੇ ਵਿਚ 4 ਲੱਖ ਮੀਟ੍ਰਿਕ ਟਨ ਜਿਹੜਾ ਇਲੈਕਟ੍ਰੋਨਿਕ ਜਿਹੜਾ ਵਹੀਕਲ ਹੈ ਬੈਟਰੀ ਉਹਦਾ ਕੂੜਾ ਪੈਦਾ ਹੋਇਆ ਸੀ। ਖੋਜਕਰਤਾਵਾਂ ਦੇ ਅਨੁਸਾਰ ਕਿ ਇਹ ਜਿਹੜਾ ਅੰਕੜਾ ਹੁਣ 2030 ਤੱਕ ਇਹ ਵੱਧ ਕੇ 16.9 ਲੱਖ ਮੀਟ੍ਰਿਕ ਟਨ ਹੋ ਜਾਏਗਾ ਤੇ 2040 ਤੱਕ ਇਹ 2.23 ਕਰੋੜ ਮੀਟ੍ਰਿਕ ਟਨ ਤੱਕ ਪਹੁੰਚ ਸਕਦਾ ਹੈ। ਤੇ ਕਿਹੜਾ ਵਾਤਾਵਰਨ ਬਚਾ ਰਹੇ ਨੇ ਇਹ ਲੋਕ ਦੱਸੋ, ਹੈ ਸਾਰਾ ਬਿਜ਼ਨਸ ਕਰ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ। ਇੰਨੀ ਵੱਡੀ ਮਾਤਰਾ ਦੇ ਵਿਚ ਬੈਟਰੀਆਂ ਦਾ ਨਿਪਟਾਰਾ ਕਰਨਾ ਦੇਸ਼ ਦੇ ਲਈ ਇੱਕ ਵੱਡੀ ਪ੍ਰਬੰਧਕੀ ਚੁਣੌਤੀ ਬਣ ਗਿਆ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਬੈਟਰੀਆਂ ਗੈਰ ਪ੍ਰਮਾਣਿਤ ਰੀਸਾਈਕਲਰਾਂ ਦੇ ਕੋਲ ਜਾ ਰਹੀਆਂ ਨੇ ਤੇ ਚੀਨ ਦੇ ਕੋਲ ਇਨ੍ਹਾਂ ਬੈਟਰੀਆਂ ਨੂੰ ਸੰਭਾਲਣ ਦੇ ਲਈ ਲੋੜੀਂਦੀ ਸਮਰੱਥਾ ਹੈ। ਪਰ 2023 ਦੇ ਵਿਚ ਸਿਰਫ 25% ਬੈਟਰੀਆਂ ਹੀ ਸਰਕਾਰੀ ਮਾਨਤਾ ਪ੍ਰਾਪਤ ਕੰਪਨੀਆਂ ਦੇ ਕੋਲ ਪਹੁੰਚੀਆਂ ਨੇ, ਬਾਕੀ ਪਤਾ ਨਹੀਂ ਕਿੱਥੇ ਉੜ ਪੁੜ ਗਈਆਂ। ਗੈਰ ਕਾਨੂੰਨੀ ਰੀਸਾਈਕਲਰ ਵਾਹਨ ਮਾਲਕਾਂ ਨੂੰ ਵੱਧ ਪੈਸੇ ਦਿੰਦੇ ਨੇ ਕਿਉਂਕਿ ਉਹ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੈ। ਬੈਟਰੀਆਂ ਦੇ ਗਲਤ ਨਿਪਟਾਰੇ ਦੇ ਕਾਰਨ ਗੰਭੀਰ ਨਤੀਜੇ ਜਿਹੜੇ ਨਿਕਲ ਰਹੇ ਨੇ। ਜਿਆਂਗਸ਼ੀ ਸੂਬੇ ਦੇ ਵਿਚ ਇਕ ਗੈਰ ਕਾਨੂੰਨੀ ਕੰਪਨੀ ਦੁਆਰਾ ਬੈਟਰੀਆਂ ਨੂੰ ਗਲਤ ਤਰੀਕੇ ਨਾਲ ਤੋੜਨ ਦੇ ਕਾਰਨ 6 ਏਕੜ ਜੰਗਲ ਤਬਾਹ ਹੋ ਗਿਆ ਸੀ। ਮਾਹਰਾਂ ਅਨੁਸਾਰ ਬੈਟਰੀਆਂ ਦੇ ਵਿਚ ਮੌਜੂਦਾ ਜਿਹੜਾ ਲਿਥੀਅਮ ਹੈ, ਤਾਂਬਾ ਹੈ ਜਾਂ ਨਿਕਲ ਹੈ ਵਰਗੀਆਂ ਧਾਤਾਂ ਜੇਕਰ ਵਾਤਾਵਰਨ ਦੇ ਵਿਚ ਮਿਲ ਜਾਣ ਤਾਂ ਇਹ ਪਾਣੀ ਅਤੇ ਮਿੱਟੀ ਨੂੰ ਜ਼ਹਿਰੀਲਾ ਕਰ ਦਿੰਦੀਆਂ ਨੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਬੈਟਰੀਆਂ ਦੇ ਕਾਰਨ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ, ਜਿਵੇਂ ਕਿ ਹਾਲ ਹੀ ਦੇ ਵਿਚ ਇਕ ਜਿਹੜਾ ਐਕਸੀਆਮੋ ਕਾਰ ਦੇ ਵਿਚ ਵਾਪਰੀ ਘਟਨਾ ਸੀ। ਇਸ ਸਥਿਤੀ ਨੂੰ ਸੁਧਾਰਨ ਦੇ ਲਈ ਚੀਨ ਦੇ ਵਿਚ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੋ ਵਾਹਨ ਨਿਰਮਾਤਾਵਾਂ ਦੇ ਉੱਤੇ ਬੈਟਰੀਆਂ ਨੂੰ ਇਕੱਠਾ ਕਰਨ ਤੇ ਰੀਸਾਈਕਲ ਕਰਨ ਦੀ ਜਿਹੜੀ ਆ ਵੱਡੀ ਜਿੰਮੇਵਾਰੀ ਪਾਉਂਦੇ ਨੇ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਸਰਕਾਰੀ ਕੋਸ਼ਿਸ਼ਾਂ ਹੀ ਕਾਫੀ ਨਹੀਂ ਨੇ, ਕਾਰ ਮਾਲਕਾਂ ਨੂੰ ਵੀ ਥੋੜੇ ਜਿਹੇ ਮੁਨਾਫੇ ਦੀ ਬਜਾਏ ਵਾਤਾਵਰਨ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ। ਇਹ ਸਮੱਸਿਆ ਸਿਰਫ ਚੀਨ ਤੱਕ ਸੀਮਤ ਨਹੀਂ ਹੈ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਸਬਕ ਹੈ ਕਿ ਕਿਵੇਂ ਉਦਯੋਗਿਕ ਵਿਕਾਸ ਦੇ ਨਾਲ ਨਾਲ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਣਾ ਜ਼ਰੂਰੀ ਹੈ। ਦੂਸਰੇ ਪਾਸੇ 5000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਹੁਣ ਬ੍ਰਿਟੇਨ। ਬ੍ਰਿਟਿਸ਼ ਪੀਐਮ ਦਾ ਸਖ਼ਤ ਕਦਮ ਹੈ, ਨਵੇਂ ਨਵੇਂ ਆਏ ਨੇ ਤੇ ਪਹਿਲਾਂ ਹੀ ਜਿਹੜਾ ਹੱਲਾ ਗੁੱਲਾ ਕਰ ਦਿੱਤਾ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਅਹੁਦਾ ਸੰਭਾਲਣ ਦੇ ਨਾਲ ਹੀ ਸਖ਼ਤ ਕਦਮ ਚੁੱਕਣ ਲੱਗ ਪਏ ਨੇ, ਤਿਆਰੀ ਚ ਨੇ। ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿਚ ਮੌਜੂਦਾ ਸਮੇਂ ਰਹਿ ਰਹੇ ਲਗਭਗ 5000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਸ ਦੇ ਲਈ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ ਤੇ ਇਸ ਸਾਲ ਮਾਰਚ ਤੱਕ ਲਗਭਗ 23000 ਲੋਕ ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿਚ ਸਨ। ਇਨ੍ਹਾਂ ਦੇ ਵਿਚੋਂ ਜ਼ਿਆਦਾਤਰ ਬ੍ਰਾਜ਼ਿਲ, ਭਾਰਤ ਤੇ ਅਲਬਾਨੀਆ ਦੇ ਨਾਗਰਿਕ ਸਨ ਤੇ ਇਸ ਸਮੇਂ

ਭਾਰਤੀਆਂ ਦੀ ਅੰਤਮ ਸੂਚੀ ਤਿਆਰ ਕਰ ਲਈ ਗਈ ਹੈ। ਸਪੇਨ ਦੇ ਵਿਚ ਹਜ਼ਾਰਾਂ ਪ੍ਰਵਾਸੀ ਧੱਕੇ ਦੇ ਨਾਲ ਦਾਖਲ ਹੋ ਗਿਆ। 20 ਤੋਂ ਵੱਧ ਜਿਹੜੀਆਂ ਮੌਤਾਂ 38-40 ਦੇ ਹੋ ਗਈਆਂ ਨੇ, ਦਰਜ ਕੀਤੀਆਂ ਨੇ। ਕੱਲ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਹ। ਸਪੇਨ ਦੇ ਉੱਤਰੀ ਅਫਰੀਕੀ ਖੇਤਰ ਸਿਊਟਾ ਵਿਚ ਮੋਰਾਕੋ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਵਿਦੇਸ਼ੀਆਂ ਦੇ ਧੱਕੇ ਦੇ ਨਾਲ ਦਾਖਲ ਹੋਣ ਦੇ ਕਾਰਨ ਭਾਰੀ ਹਫੜਾ ਦਫੜੀ ਜਿਹੜੀ ਮਚੀ ਹੈ ਤੇ ਮਾਨਵਤਾਵਾਦੀ ਸੰਕਟ ਪੈਦਾ ਹੋਇਆ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਦੌਰਾਨ 1500 ਤੋਂ ਵੱਧ ਵਿਦੇਸ਼ੀ ਗੈਰ ਕਾਨੂੰਨੀ ਤੌਰ ਦੇ ਵਿਚ ਇਸ ਖੇਤਰ ਦੇ ਵਿਚ ਦਾਖਲ ਹੋ ਚੁੱਕੇ ਹੈ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸਮੁੰਦਰੀ ਰਸਤੇ ਤੇ ਸਰਹੱਦੀ ਵਾੜਾ ਪਾਰ ਕਰਕੇ ਸਪੇਨ ਦੇ ਵਿਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿਚ 30 ਭਾਰਤੀ ਟਰੱਕ ਜਿਹੜੇ ਡਰਾਈਵਰ ਨੇ ਗ੍ਰਿਫ਼ਤਾਰ ਕੀਤੇ ਹੈ ਤੇ ਉਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ। MEA ਦਾ ਅਹਿਮ ਬਿਆਨ ਆਇਆ ਇਹਦੇ ਵਿਚ, ਅਮਰੀਕਾ ਦੇ ਵਿਚ 2.5 ਮਹੀਨੇ ਪਹਿਲਾਂ ਗ੍ਰਿਫ਼ਤਾਰ 30 ਤੋਂ ਵੱਧ ਭਾਰਤੀ ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਨੂੰ ਹੁਣ ਤੱਕ ਉਨ੍ਹਾਂ ਦੀ ਸ਼ਨਾਖਤ ਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ 3 ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਤੇ ਫਲੋਰੀਡਾ ਦੇ ਵਿਚ ਗ੍ਰਿਫ਼ਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਸ਼ਨਾਖਤ ਮੁਕੇਸ਼ ਮਣੀ, ਰਾਹੁਲ ਤੇ ਵਰਿੰਦਰ ਦੇ ਵਜੋਂ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਦੇ ਰਾਹੀਂ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਨੇ, ਪਰ ਕੋਈ ਵੀ ਹੁੰਗਾਰਾ ਅਜੇ ਤੱਕ ਨਹੀਂ ਆਇਆ। ਅਸਲ ਦੇ ਵਿਚ ਅਮਰੀਕਾ ਦੇ ਆਰੀਜ਼ੋਨਾ ਸੂਬੇ ਦੇ ਵਿਚ 11 ਤੋਂ 15 ਮਈ ਦੇ ਵਿਚਕਾਰ ਚਲਾਏ ਗਏ ਅਪਰੇਸ਼ਨ ਚੈੱਕ ਮੇਟ ਦੇ ਦੌਰਾਨ 52 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਦੇ ਵਿਚੋਂ 36 ਜਿਹੜੇ ਸਨ ਡਰਾਈਵਰ ਸਨ ਤੇ ਇਨ੍ਹਾਂ ਦੇ ਵਿਚੋਂ 30 ਸਿੱਧੇ ਹੀ ਭਾਰਤ ਦੇ ਨਾਲ ਸੰਬੰਧਿਤ ਦੱਸੇ ਗਏ। ਕਿਆ ਬਾਤ ਹੈ ਜੀ। ਹਿਰਾਸਤ ਦੇ ਵਿਚ ਲਏ ਗਏ 30 ਡਰਾਈਵਰਾਂ ਦੇ ਵਿਚੋਂ ਕਈ ਪੰਜਾਬੀ ਮੂਲ ਦੇ ਨੇ ਤੇ ਇਨ੍ਹਾਂ ਸਾਰਿਆਂ ਦੇ ਉੱਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਜਿਹੜਾ ਦਿੱਤਾ ਜਾ ਸਕਦਾ ਹੈ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਰੱਦ ਹੋ ਸਕਦਾ ਹੈ ਸ਼ੈਗਨ ਸਮਝੌਤਾ। ਇਟਲੀ ਦੀ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਹੈ ਧਮਕੀ, ਜਿਹਨੂੰ ਅਸੀਂ ਪੰਜਾਬੀ ਸ਼ੈਨੇਗਾ ਨਹੀਂ ਕਹਿੰਦੇ ਹਾਂ, ਵੈਸੇ ਸ਼ੈਗਨ ਜਿਹੜਾ ਸਮਝੌਤਾ ਹੈ ਯੂਰਪੀਅਨ ਕੰਟਰੀਆਂ ਦਾ, ਜਿੱਥੇ ਇੱਕ ਯੂਰਪੀਅਨ ਕੰਟਰੀ ਦਾ ਵੀਜ਼ਾ ਲੱਗਦਾ ਤਾਂ ਤੁਸੀਂ 26-27 ਕੰਟਰੀਆਂ ਜਿਹੜੀਆਂ ਇਕੱਠੀਆਂ ਨੇ ਉਹਨਾਂ ਦੇ ਵਿੱਚ ਘੁੰਮ ਸਕਦੇ ਹੋ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਡੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ ਤੇ ਇਸ ਦੇ ਵਿਚ ਲੋੜ ਪੈਣ ਦੇ ਉੱਤੇ ਸਪੇਨ ਦੇ ਨਾਲ ਸ਼ੇਗਨ ਸਮਝੌਤੇ ਨੂੰ ਮੁਅੱਤਲ ਕਰਨ ਵੀ ਸ਼ਾਮਲ ਜਿਹੜਾ ਦੱਸਿਆ। ਉਨ੍ਹਾਂ ਦਾ ਬਿਆਨ ਸਪੇਨ ਦੇ ਸਿਊਟਾ ਖੇਤਰ ਦੇ ਵਿਚ ਪ੍ਰਵਾਸੀਆਂ ਦੀ ਗਿਣਤੀ ਵਿਚ ਅਚਾਨਕ ਆਏ ਵਾਧੇ ਤੋਂ ਬਾਅਦ ਜਿਹੜੀ ਇਹ ਗੱਲ ਆਈ ਹੈ। ਪ੍ਰਧਾਨ ਮੰਤਰੀ ਮੈਲੋਨੀ ਨੇ ਐਕਸ ਦੇ ਉੱਤੇ ਲਿਖਿਆ ਕਿ ਸਿਊਟਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਇਸ ਗੱਲ ਦਾ ਸਪਸ਼ਟ ਸਬੂਤ ਨੇ ਕਿ ਬੇਕਾਬੂ ਗੈਰ ਕਾਨੂੰਨੀ ਪ੍ਰਵਾਸ ਯੂਰਪ ਦੀਆਂ ਸਰਹੱਦਾਂ ਦੀ ਸੁਰੱਖਿਆ ਦੇ ਲਈ ਅਸਲ ਖਤਰਾ ਪੈਦਾ ਕਰਦਾ ਤੇ ਮੈਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਇਟਲੀ ਦੇ ਗ੍ਰਹਿ ਮੰਤਰੀ ਮੈਟੀਓ ਪਿਆਨਟੇਡੋਸੀ ਦੇ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਦੀ ਬੈਠਕ ਬੁਲਾਈ ਗਈ ਹੈ ਤਾਂ ਜੋ ਰਸਮੀ ਜਵਾਬੀ ਕਾਰਵਾਈ ਵਾਲੇ ਉਪਾਵਾਂ ਦੇ ਬਾਰੇ ਫੈਸਲਾ ਲਿਆ ਜਾ ਸਕੇ। ਸਰਕਾਰ ਸਰਹੱਦ ਦੇ ਉੱਤੇ ਵਿਕਸਿਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਚੁੱਪ ਨਹੀਂ ਰਹੇਗੀ ਤੇ ਉਨ੍ਹਾਂ ਕਿਹਾ ਕਿ ਇਟਲੀ ਉੱਚ ਪੱਧਰੀ ਮੀਟਿੰਗ ਦੇ ਫੈਸਲਿਆਂ ਦੇ ਆਧਾਰ ਦੇ ਉੱਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਤੇ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਪੇਨ ਦੇ ਨਾਲ ਖੁੱਲ੍ਹੀ ਸਰਹੱਦ ਵਾਲੇ ਸ਼ੈਗਨ ਸਮਝੌਤੇ ਨੂੰ ਮੁਅੱਤਲ ਕਰਨ ਦੇ ਵਿਕਲਪ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ। ਮੈਲੋਨੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਸਖ਼ਤ ਨੀਤੀ ਬਣਾਈ ਰੱਖੇਗੀ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ਸਰਹੱਦੀ ਸੁਰੱਖਿਆ, ਮਨੁੱਖੀ ਤਸਕਰੀ ਕਰਨ ਵਾਲੇ ਗਰੋਹਾਂ ਵਿਰੁੱਧ ਸਖ਼ਤ ਕਾਰਵਾਈਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਸਪੇਨੀ ਖੁਦਮੁਖਤਿਆਰ ਖੇਤਰ ਸਿਊਟਾ ਦੇ ਵਿਚ ਸਰਹੱਦੀ ਸੰਕਟ ਤੇਜ਼ੀ ਦੇ ਨਾਲ ਵਧ ਰਿਹਾ। ਸਿਊਟਾ ਮੋਰੋਕੋ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਤੇ ਪੋਲੀਟਿਕੋ ਦੇ ਅਨੁਸਾਰ ਬੁੱਧਵਾਰ ਤੋਂ ਹਜ਼ਾਰਾਂ ਪ੍ਰਵਾਸੀ ਇਸ ਖੇਤਰ ਦੇ ਵਿਚ ਪਹੁੰਚੇ ਨੇ, ਜਿਸਦੇ ਨਾਲ ਸਥਾਨਕ ਪ੍ਰਸ਼ਾਸਨ ਤੇ ਭਾਰੀ ਦਬਾਅ ਪੈ ਰਿਹਾ ਤੇ ਸਰਹੱਦੀ ਪ੍ਰਬੰਧਨ ਨੂੰ ਲੈ ਕੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਜਿਹੜੀ ਹੈ ਆਲੋਚਨਾ ਤੇਜ਼ ਜਿਹੜੀ ਹੋ ਚੁੱਕੀ ਹੈ। ਸਾਂਚੇਜ਼ ਜਿਹੜਾ ਹੈ ਉਹਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਮੋਰੋਕੋ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਦੇ ਵਿਚ ਹੈ, ਤੇਜ਼ ਸਰਕਾਰੀ ਕਾਰਵਾਈ ਦਾ ਜਿਹੜਾ ਵਾਅਦਾ ਵੀ ਕੀਤਾ ਹੈ ਤੇ ਬੁੱਧਵਾਰ ਨੂੰ ਸਿਊਟਾ ਖੇਤਰੀ ਅਧਿਕਾਰੀਆਂ ਨੇ ਸਮੁੰਦਰੀ ਰਸਤੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਤੇ ਸਿਊਟਾ ਖੇਤਰੀ ਮੁਖੀ ਜਵਾਨ ਜੀਸਸ ਵਿਵਾਸ ਨੇ ਜਿਹੜਾ ਸਥਿਤੀ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਤੇ ਸਮਾਜਿਕ ਐਮਰਜੈਂਸੀ ਦੱਸਿਆ ਤੇ ਉਨ੍ਹਾਂ ਨੇ ਮੈਡਰਿਡ ਦੇ ਵਿਚ ਕੇਂਦਰ ਸਰਕਾਰ

0: ਸਰਕਾਰ ਤੋਂ ਤੁਰੰਤ ਦਖਲ ਦੀ ਜਿਹੜੀ ਮੰਗ ਕਰ ਲਈ ਹੈ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਜੇ ਕਾਲਕਾਨੀ ਚੋਂ ਨਿੱਘਾ ਸਵਾਗਤ ਹੈ। ਵੈਸੇ ਸਮਾਂ ਤਾਂ ਆਪਣਾ ਤਕਰੀਬਨ ਕੰਪਲੀਟ ਹੋ ਹੀ ਗਿਆ ਹੈ। ਚਲੋ ਜਾਂਦੇ ਜਾਂਦੇ ਸ਼ਹੀਦ ਊਧਮ ਸਿੰਘ ਉਹਨਾਂ ਦਾ ਹੀ ਜ਼ਿਕਰ ਕਰਦੇ ਹਾਂ ਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਜਿਹੜੀ ਹੈ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਅੱਗੇ ਜਾ ਕੇ, ਤੇ ਜੇ ਵਿੱਚ ਕਿਤੇ ਮੌਕਾ ਮਿਲਿਆ ਤਾਂ ਉਸ ਦਿਨ ਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਤੇ ਅੱਜ ਚਲੋ ਗੱਲ ਕਰਦੇ ਹਾਂ ਤੁਹਾਡੇ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ, ਜਿਵੇਂ ਪਹਿਲਾਂ ਵੀ ਮੈਂ ਕਰਕੇ ਹਟਿਆ ਥੋੜੀ ਜਿਹੀ ਗੱਲ। ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ਾਂ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ, ਗੱਲਬਾਤ ਲਿਖ ਰਹੇ ਨੇ ਡਾਕਟਰ ਹਰਗੁਣਪ੍ਰੀਤ ਸਿੰਘ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਉਸਦੀ ਜੀਵਨ ਸਿਰਫ ਜਿਹੜਾ ਸੀਗਾ ਜੀਵਨ ਉਹਦਾ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ, ਸਗੋਂ ਇਨਸਾਫ, ਸਵੈ ਮਾਨ, ਧਾਰਮਿਕ ਏਕਤਾ ਤੇ ਮਨੁੱਖੀ ਅਧਿਕਾਰਾਂ ਦੇ ਲਈ ਅਟਲ ਸੰਘਰਸ਼ ਦਾ ਪ੍ਰਤੀਕ ਹੈ। ਜੀਵਨ ਦੀਆਂ ਸ਼ੁਰੂਆਤੀ ਮੁਸ਼ਕਲਾਂ ਤੇ ਸਖ਼ਤ ਤਜਰਬਿਆਂ ਦੇ ਬਾਵਜੂਦ ਉਸਨੇ ਮਨ ਦੇ ਵਿੱਚ ਅਨਿਆਂ, ਜ਼ੁਲਮ ਤੇ ਗੁਲਾਮੀ ਦੇ ਵਿਰੁੱਧ ਸੰਘਰਸ਼ ਦੀ ਪ੍ਰਬਲ ਭਾਵਨਾ ਪੈਦਾ ਕੀਤੀ ਹੈ। ਇਸ ਜਜ਼ਬੇ ਸਦਕਾ ਹੀ ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਸਾਹਸੀ ਤੇ ਅਮਰ ਇਨਕਲਾਬੀਆਂ ਦੇ ਵਿੱਚੋਂ ਇੱਕ ਨੇ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਦਾ ਸਾਕਾ ਊਧਮ ਸਿੰਘ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਇਆ ਸੀ, ਜਿਸ ਨੇ ਉਸਦੀ ਸੋਚ, ਸ਼ਖਸੀਅਤ ਤੇ ਜੀਵਨ ਦੇ ਉਦੇਸ਼ ਨੂੰ ਸਦਾ ਦੇ ਲਈ ਬਦਲ ਕੇ ਰੱਖ ਦਿੱਤਾ। ਉਸਨੇ ਇਸ ਜ਼ੁਲਮ ਨੂੰ ਜਿਹੜਾ ਸੀ ਸਿਰਫ਼ ਇੱਕ ਦੁਖਦਾਈ ਘਟਨਾ ਜਾਂ ਪ੍ਰਸ਼ਾਸਨਿਕ ਨਾਕਾਮੀ ਦੇ ਵਜੋਂ ਨਹੀਂ ਦੇਖਿਆ, ਸਗੋਂ ਇਸ ਨੂੰ ਬੇਦੋਸ਼ੀ ਲੋਕਾਂ ਦੇ ਜਿਹੜੇ ਸਨ ਸਵੈਮਾਨ, ਆਜ਼ਾਦੀ ਤੇ ਬੇਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਉੱਤੇ ਕੀਤਾ ਗਿਆ ਯੋਜਨਾਬੰਦ ਤੇ ਅਣਮਨੁੱਖੀ ਹਮਲਾ ਮੰਨਿਆ। ਇਸ ਘਟਨਾ ਨੇ ਉਸਦੇ ਮਨ ਦੇ ਵਿੱਚ ਇਹ ਅਟਲ ਜਿਹੜਾ ਵਿਸ਼ਵਾਸ ਪੈਦਾ ਕਰਕੇ ਰੱਖ ਦਿੱਤਾ ਕਿ ਅਜਿਹੇ ਘੋਰ ਅਤਿਆਚਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਤਿਹਾਸ ਤੇ ਇਨਸਾਫ ਦੇ ਕਟਹਿਰੇ ਦੇ ਵਿੱਚ ਜ਼ਰੂਰ ਖੜਾ ਕੀਤਾ ਜਾਣਾ ਚਾਹੀਦਾ। ਇਸੇ ਦ੍ਰਿੜ ਵਿਸ਼ਵਾਸ ਦੇ ਨਾਲ ਹੀ ਉਸਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ, ਜਿਸ ਨੂੰ ਉਹ ਇਸ ਖੂਨੀ ਕਾਂਡ ਦਾ ਮੁੱਖ ਜ਼ਿੰਮੇਵਾਰ ਮੰਨਦਾ ਸੀ, ਉਹਨੂੰ ਜਿਹੜਾ ਉਸਦੇ ਅਪਰਾਧ ਦੀ ਸਜ਼ਾ ਦੇਣ ਦੀ ਸਹੁੰ ਚੁੱਕ ਲਈ। 21 ਸਾਲ ਉਸਨੇ ਅਸਧਾਰਨ ਧੀਰਜ, ਦ੍ਰਿੜ ਇਰਾਦੇ ਤੇ ਅਟਲ ਨਿਸ਼ਚੇ ਦੇ ਨਾਲ ਆਪਣੇ ਮਕਸਦ ਨੂੰ ਜਿਉਂਦਾ ਰੱਖਿਆ। ਇਸ ਸਮੇਂ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਰਿਹਾ, ਅਨੇਕਾਂ ਮੁਸ਼ਕਲਾਂ ਝੱਲੀਆਂ, ਜੋਖਮਾਂ ਦਾ ਸਾਹਮਣਾ ਕੀਤਾ, ਪਰ ਆਪਣੇ ਸੰਕਲਪ ਤੋਂ ਜਿਹੜਾ ਨਾ ਡੋਲਿਆ। ਅਖੀਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਉਸਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਜਲਿਆਂ ਵਾਲੇ ਬਾਗ ਦੇ ਬੇਦੋਸ਼ੇ ਲੋਕਾਂ ਦੇ ਨਾਲ ਜਿਹੜਾ ਮਨ ਹੀ ਮਨ ਕੀਤਾ ਆਪਣਾ ਪ੍ਰਣ ਜਿਹੜਾ ਸੀ, ਵਾਅਦਾ ਜਿਹੜਾ ਸੀ ਪੂਰਾ ਕਰ ਲਿਆ। ਊਧਮ ਸਿੰਘ ਹੱਸਦਾ ਹੱਸਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦੇ ਰਾਹ ਦੇ ਉੱਤੇ ਤੁਰ ਪਿਆ, ਪਰ ਉਸਦੇ ਵਿਚਾਰਾਂ, ਸਾਹਸ, ਕੁਰਬਾਨੀ ਦੇ ਜਜ਼ਬੇ ਨੂੰ ਮੌਤ ਵੀ ਹਰਾ ਨਾ ਸਕੀ। ਉਸਦੀ ਮਹਾਨ ਸ਼ਖਸੀਅਤ ਦਾ ਸਭ ਤੋਂ ਵਿਲੱਖਣ, ਦੂਰ ਅੰਦੇਸ਼ ਤੇ ਪ੍ਰੇਰਣਾਦਾਇਕ ਪੱਖ ਜਿਹੜਾ ਸੀ, ਉਸਦੇ ਵੱਲੋਂ ਅਪਣਾਇਆ ਗਿਆ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀ। ਇਹ ਨਾਮ ਸਿਰਫ ਉਸਦੀ ਨਿੱਜੀ ਪਛਾਣ ਨਹੀਂ ਸੀ, ਸਗੋਂ ਹਿੰਦੁਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਸੀ। ਧਾਰਮਿਕ ਸਹਿਣਸ਼ੀਲਤਾ, ਰਾਸ਼ਟਰੀ ਏਕਤਾ ਦਾ ਇੱਕ ਜੀਵੰਤ ਐਲਾਨ ਸੀ। ਭਾਵੇਂ ਸ਼ਹੀਦ ਊਧਮ ਸਿੰਘ ਨੇ ਪੇਸ਼ੇਵਰ ਪੱਤਰਕਾਰ ਦੇ ਵਜੋਂ ਕਦੇ ਕੰਮ ਨਾ ਕੀਤਾ, ਪਰ ਉਸਦਾ ਜੀਵਨ, ਵਿਚਾਰ ਤੇ ਸੰਘਰਸ਼ ਪੱਤਰਕਾਰੀ ਦੇ ਇਤਿਹਾਸ ਤੇ ਉਸਦੇ ਮੂਲ ਆਦਰਸ਼ਾਂ ਦੇ ਨਾਲ ਡੂੰਘੇ ਤੌਰ ਦੇ ਉੱਤੇ ਜੁੜਿਆ ਹੋਇਆ। ਲੰਡਨ ਦੇ ਵਿੱਚ ਆਪਣੇ ਨਿਵਾਸ ਦੇ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਨਾਲ ਸੰਬੰਧਿਤ ਸਾਹਿਤ, ਇਨਕਲਾਬੀ ਲਿਖਤਾਂ, ਸਮਕਾਲੀ ਅਖਬਾਰਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰਦਾ ਰਿਹਾ। ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਸੀ ਕਿ ਵਿਚਾਰਾਂ ਦੀ ਲੜਾਈ ਸਿਰਫ ਹਥਿਆਰਾਂ ਦੇ ਨਾਲ ਨਹੀਂ, ਸਗੋਂ ਕਲਮ, ਸੱਚ, ਤੱਥਾਂ ਤੇ ਜਨ ਚੇਤਨਾ ਦੇ ਰਾਹੀਂ ਵੀ ਲੜੀ ਜਾਂਦੀ ਹੈ। ਇਸੇ ਲਈ ਉਹ ਜਨਮਤ ਦੀ ਸ਼ਕਤੀ ਤੇ ਪੱਤਰਕਾਰੀ ਦੀ ਸਮਾਜਿਕ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਸੀ। ਅਖਬਾਰਾਂ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਦੇ ਨਾਲ ਨਾਲ ਇੰਗਲੈਂਡ ਦੇ ਵਿੱਚ ਆਪਣੀ ਠਾਰ ਦੇ ਦੌਰਾਨ ਉਸਨੇ ਕੁਝ ਸਮੇਂ ਦੇ ਲਈ ਫਿਲਮਾਂ ਦੇ ਵਿੱਚ ਸਹਾਇਕ ਅਦਾਕਾਰ ਦੇ ਵਜੋਂ ਵੀ ਕੰਮ ਕੀਤਾ। ਇਹ ਕੰਮ ਉਸਨੇ ਮੁੱਖ ਤੌਰ ਦੇ ਉੱਤੇ ਆਪਣਾ ਗੁਜ਼ਾਰਾ ਕਰਨ, ਆਪਣੀ ਇਨਕਲਾਬੀ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਉਦੇਸ਼ ਦੇ ਨਾਲ ਕੀਤਾ ਸੀ। ਹਾਲਾਂਕਿ ਉਹ ਕਿਸੇ ਵੀ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਆਇਆ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਉਹ ਬਰਤਾਨਵੀ ਫਿਲਮਾਂ ਦੇ ਭੀੜ ਵਾਲੇ ਦ੍ਰਿਸ਼ਾਂ ਦੇ ਵਿੱਚ ਸਹਾਇਕ ਕਲਾਕਾਰ ਦੇ ਵਜੋਂ ਸ਼ਾਮਲ ਹੋਇਆ ਸੀ। ਉਸ ਦੇ ਨਾਲ ਸੰਬੰਧਿਤ ਕੁਝ ਫਿਲਮਾਂ ਦੀਆਂ ਤਸਵੀਰਾਂ ਤੇ ਦ੍ਰਿਸ਼ ਅੱਜ ਵੀ ਇੰਟਰਨੈਟ ਦੇ ਉੱਤੇ ਉਪਲਬਧ ਨੇ, ਜੋ ਉਸਦੇ ਜੀਵਨ ਦੇ ਇਸ ਘੱਟ ਚਰਚਿਤ ਪੱਖ ਦੀ ਪੁਸ਼ਟੀ ਕਰਨ ਵਾਲੇ ਅਹਿਮ ਸਰੋਤ ਮੰਨੇ ਜਾਂਦੇ ਹੈ। ਮਾਈਕਲ ਅਡਵਾਇਰ ਦੀ ਹੱਤਿਆ ਤੋਂ ਬਾਅਦ ਊਧਮ ਸਿੰਘ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆ ਗਿਆ ਬਣਿਆ। ਬਰਤਾਨਵੀ ਅਖਬਾਰਾਂ ਨੇ ਇਸ ਘਟਨਾ ਨੂੰ ਆਪਣੇ ਰਾਜਨੀਤਿਕ ਨਜ਼ਰੀਏ ਤੋਂ ਪੇਸ਼ ਕੀਤਾ, ਜਦੋਂ ਕਿ ਹਿੰਦੁਸਤਾਨੀ ਅਖਬਾਰਾਂ ਨੇ ਇਸ ਨੂੰ ਜਲ੍ਹਿਆਂਵਾਲੇ ਬਾਗ ਦੇ ਬੇਦੋਸ਼ ਸ਼ਹੀਦਾਂ ਦੇ ਲਈ ਇਨਸਾਫ਼ ਦੀ ਪ੍ਰਤੀਕਾਤਮਕ ਜਿਹੜੀ ਕਾਰਵਾਈ ਦੇ ਵਜੋਂ ਦਰਸਾਇਆ ਸੀ। ਇਸ ਘਟਨਾ ਨੇ ਵਿਸ਼ਵ ਭਰ ਦਾ ਧਿਆਨ ਇੱਕ ਵਾਰ ਫਿਰ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਤੇ ਬਰਤਾਨਵੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦੇ ਵੱਲ ਖਿੱਚ ਲਿਆ। ਉਨ੍ਹਾਂ ਦੀ ਗ੍ਰਿਫ਼ਤਾਰੀ, ਅਦਾਲਤੀ ਕਾਰਵਾਈ ਤੇ ਖਾਸ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਦਿੱਤੇ ਗਏ ਨਿਡਰ ਅਤੇ ਸਿਧਾਂਤਕ ਬਿਆਨਾਂ ਨੇ ਦੁਨੀਆਂ ਭਰ ਦੇ ਪਾਠਕਾਂ ਤੇ ਵਿਚਾਰਕਾਂ ਨੂੰ ਪ੍ਰਭਾਵਿਤ ਕਰ ਛੱਡਿਆ। ਉਨ੍ਹਾਂ ਦੇ ਇਤਿਹਾਸਕ ਬਿਆਨ ਅਖ਼ਬਾਰਾਂ ਤੇ ਰਸਾਲਿਆਂ ਦੇ ਰਾਹੀਂ ਸੰਸਾਰ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚੇ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਅੰਤਰਰਾਸ਼ਟਰੀ ਪਛਾਣ ਤੇ ਹਮਦਰਦੀ ਪ੍ਰਾਪਤ ਹੋਈ। ਅੱਜ ਵੀ ਇਹ ਬਿਆਨ ਇਤਿਹਾਸ, ਰਾਜਨੀਤੀ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਦੇ ਲਈ ਮਹੱਤਵਪੂਰਨ ਦਸਤਾਵੇਜ਼ ਮੰਨੇ ਜਾਂਦੇ ਹੈ। ਪੱਤਰਕਾਰੀ ਦਾ ਮੂਲ ਉਦੇਸ਼ ਸੱਚ ਨੂੰ ਨਿਡਰਤਾ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ, ਜ਼ੁਲਮ ਨੂੰ ਜੜਾ ਬੇਨਕਾਬ ਕਰਨਾ, ਜਨਮਤ ਨੂੰ ਜਾਗਰੂਕ ਕਰਨਾ ਤੇ ਲੋਕਤੰਤਰੀ ਮੁੱਲਾਂ ਦੀ ਰੱਖਿਆ ਕਰਨਾ। ਇਸ ਸੰਦਰਭ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਜੀਵਨ ਪੱਤਰਕਾਰਾਂ ਤੇ ਸੰਚਾਰ ਮਾਧਿਅਮਾਂ ਦੇ ਨਾਲ ਜੁੜੇ ਹਰ ਵਿਅਕਤੀ ਦੇ ਲਈ ਵੀ ਪ੍ਰੇਰਣਾ ਸਰੋਤ ਰਿਹਾ ਤੇ ਹੈ ਵੀ। ਅੱਜ ਜਦੋਂ ਜਾਣਕਾਰੀ ਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਦੇ ਨਾਲ ਬਦਲ ਰਹੇ ਨੇ, ਡਿਜੀਟਲ ਮਾਧਿਅਮ ਦੇ ਰਾਹੀਂ ਸੂਚਨਾਵਾਂ ਪਲਾਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਫੈਲ ਜਾਂਦੀਆਂ ਨੇ, ਤਾਂ ਸ਼ਹੀਦ ਊਧਮ ਸਿੰਘ ਦਾ ਜੀਵਨ ਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਨੇ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ, ਧਾਰਮਿਕ ਸਦਭਾਵਨਾ ਤੇ ਮਨੁੱਖੀ ਮਰਿਆਦਾ ਦੀ ਰੱਖਿਆ ਦਾ ਜਿਹੜਾ ਸੰਦੇਸ਼ ਦਿੰਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਦਿਹਾੜੇ ਦੇ ਉੱਤੇ। ਸ਼ਹੀਦ ਊਧਮ ਸਿੰਘ ਹੋਣਾ ਨੂੰ ਫਾਂਸੀ ਲੱਗੀ ਸੀ ਲੰਡਨ ਦੇ ਵਿੱਚ ਤੇ ਉਹਨਾਂ ਨੂੰ ਸਮਰਪਿਤ, ਤੇ ਇਹਨੂੰ ਲਿਖਿਆ ਜੀ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਮੁਖੀ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵੱਲੋਂ, ਤੇ ਇਹ ਤੁਹਾਡੇ ਨਾਲ ਸਾਂਝਾ ਕੀਤਾ ਹੈ, ਜਿਸ ਨੂੰ ਡਾਕਟਰ ਹਰਗੁਣਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਆਪਣੀ ਲਿਖਤ ਦੇ ਵਿੱਚ ਜਿਹੜਾ ਬਦਲਿਆ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੂ ਦਾ ਮੰਚ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਅੱਗਿਆ ਲੈਂਦੇ ਹਾਂ ਦੋਸਤੋ, ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦਾ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਤੇ ਅੱਜ ਨਾਵਲ ਜਾਂ ਕਿਤਾਬ ਦੀ ਗੱਲ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ ਚਾਹਵਾਂਗਾ। ਉਹਨੂੰ ਵੱਖਰਾ ਕਰਕੇ ਮੈਂ ਜ਼ਰੂਰ ਚਾਹੇ ਰਿਕਾਰਡ ਕਰਕੇ ਪਾ ਦਾਂਗਾ ਜਾਂ ਫਿਰ ਇਸ ਹਫ਼ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਲਈ ਵੱਖਰਾ ਐਪੀਸੋਡ ਕਰ ਲਾਂਗੇ ਵਿੱਚ ਕਿਸੇ ਦਿਨ ਵੀ, ਜੇ ਸਮਾਂ ਆਗਿਆ ਦੇਵੇਗਾ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਇੱਕ ਗੀਤ ਊਧਮ ਸਿੰਘ ਹੋਣਾ ਨੂੰ ਸਮਰਪਿਤ ਕਰਨ ਜਾ ਰਿਹਾ, ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਸ਼ੁਕਰੀਆ। ਚੰਗਾ ਲੱਗਦਾ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਤੱਕ ਸਾਂਝਾ ਕਰਦਿਆ ਕਰੋ ਦੋਸਤੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ, ਤੇ ਮਿਲਦੇ ਹਾਂ ਫਿਰ ਸੋਮਵਾਰ ਨੂੰ, ਤੇ ਵੀਕਐਂਡ ਦੇ ਉੱਤੇ ਮਹਿਫਲ ਮਿੱਤਰਾਂ ਦੀ ਵਿੱਚ ਜ਼ਰੂਰ ਇੱਕ ਦੂਸਰੇ ਦੇ ਨਾਲ ਮੁਲਾਕਾਤ ਹੋਏਗੀ, ਸੁਣਾਂਗੇ ਤੇ ਕੁਝ ਸੁਣਾਵਾਂਗੇ ਤੇ ਹਾਸੇ ਆਪਾਂ ਇੱਕ ਦੂਜੇ ਨਾਲ ਖੰਡਾਵਾਂਗੇ। ਸਤਿ ਸ੍ਰੀ ਅਕਾਲ ਜੀ।
1: ਸੱਚ ਅਤੇ ਸਾਫ਼ ਦੇ ਮਾਰਗ ਤੇ ਚਲਦਿਆਂ ਹੋਇਆਂ ਮੇਰੇ ਕਦਮ ਅਟੋਕ ਲੈ।

0: ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਅੱਜ ਦੀ ਸ਼ੁਰੂਆਤ ਤੁਹਾਡੇ ਨਾਲ। ਵੀਰਵਾਰ ਵਾਲਾ ਦਿਨ ਹੈ ਤੇ 30 ਜੁਲਾਈ 2026 ਦਾ ਦਿਹਾੜਾ, ਜਿਸਦੇ ਵਿਚ ਅੱਜ ਦੇ ਵਿਚਾਰ ਤੋਂ ਲੈ ਕੇ ਦੇਸ਼ ਦੇ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਨਾਲ ਦੀ ਨਾਲ ਸਿਲਸਿਲਾ ਜਾਰੀ ਰਹੇਗਾ ਤੇ ਸਮਾਂ ਇਜਾਜ਼ਤ ਦੇਵੇਗਾ ਤਾਂ ਕੋਈ ਨਾ ਕੋਈ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ। ਸਟੂਡੀਓ ਦਾ ਨੰਬਰ +358 44 976 1962 ਹੈ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। ਬਹੁਤ ਸਾਰੇ ਪੰਜਾਬ ਦੇ ਇਸ਼ੂ ਜਿਹੜੇ ਨੇ ਉਹ ਫਿਰ ਤੋਂ ਜਿਹੜੇ ਨੇ ਉੱਠਣ ਲੱਗੇ ਹੈ ਤੇ ਉਹਨਾਂ ਦੇ ਵੱਲ ਨੂੰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ ਜਿਹੜੇ ਆਪਣੇ ਨਿਊਯਾਰਕ ਦਾ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ ਸਮੇਂ ਦੇ ਮੁਤਾਬਕ 12:08 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਤੇ ਫਿਨਲੈਂਡ ਦੇ ਵਿੱਚ ਇਸ ਵਕਤ ਸ਼ਾਮ ਦੇ 7:08 ਘੜੀਆਂ ਦੇ ਉੱਤੇ ਸਮਾਂ ਹੈ। ਬਾਕੀ ਯੂਰਪੀਅਨ ਕੰਟਰੀਆਂ ਦੇ ਵਿੱਚ ਇਸੇ ਤਰ੍ਹਾਂ ਹੀ 6:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਲੋ ਫਿਰ ਦੋਸਤੋ, ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਪ੍ਰੋਗਰਾਮ, ਇਹੀ ਸਾਡੀ ਉਮੀਦ ਹੈ ਤੇ ਇਹੀ ਗੁਜ਼ਾਰਿਸ਼ ਹੈ ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ। ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 30 ਜੁਲਾਈ ਦਾ ਵਿਚਾਰ 2026 ਦਾ, ਕਹਿੰਦੇ ਨੇ ਕਿ ਕਿਸੇ ਦਾ ਗੁਲਾਮ ਰਹਿਣਾ ਸਭ ਤੋਂ ਵੱਡੀ ਕਾਇਰਤਾ ਹੈ ਤੇ ਅਣਖ ਵਾਲੇ ਸੂਰਮੇ ਕਦੇ ਗੁਲਾਮ ਨਹੀਂ ਰਹਿ ਸਕਦੇ ਨੇ। 30 ਜੁਲਾਈ 1836 ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਅਮਰੀਕਾ ਦੇ ਵਿੱਚ ਅੰਗਰੇਜ਼ੀ ਦਾ ਪਹਿਲਾ ਅਖ਼ਬਾਰ ਸ਼ੁਰੂ ਕੀਤਾ ਗਿਆ ਸੀ ਤੇ 1857 ਦੇ ਵਿੱਚ ਦੇਸ਼ ਭਗਤ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਮੇਜਰ ਸਪੈਂਸਰ ਦਾ ਜਿਹੜਾ ਕਤਲ ਕੀਤਾ ਗਿਆ ਸੀ। 1909 ਦੇ ਵਿੱਚ ਰਾਈਟ ਭਰਾਵਾਂ ਨੇ ਫੌਜ ਦੇ ਲਈ ਪਹਿਲਾ ਜਹਾਜ਼ ਬਣਾ ਲਿਆ। 1927 ਦੇ ਵਿੱਚ ਸ਼ਹੀਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਵਿੱਚ ਬਿਨਾਂ ਇਜਾਜ਼ਤ ਦੇ 2 ਰਿਵਾਲਵਰ, 1 ਪਿਸਤੌਲ ਤੇ ਗਦਰ ਦੀ ਗੂੰਜ ਦਾ ਜਿਹੜਾ ਪਰਚਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ 5 ਸਾਲ ਦੀ ਉਹਨੂੰ ਸਜ਼ਾ ਜਿਹੜੀ ਸੁਣਾਈ ਗਈ। 1930 ਦੇ ਵਿੱਚ ਪਹਿਲਾ ਵਿਸ਼ਵ ਫੁੱਟਬਾਲ ਕੱਪ ਦੱਖਣੀ ਅਫਰੀਕਾ ਦੇ ਦੇਸ਼ ਉਰਗਵੇ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀ, ਫੀਫਾ ਵਰਲਡ ਕੱਪ। 2012 ਦੇ ਵਿੱਚ ਭਾਰਤ ਦੇ ਵਿੱਚ ਪਾਵਰ ਗ੍ਰਿਡ ਫੇਲ ਹੋਣ ਦੇ ਕਾਰਨ 30 ਕਰੋੜ ਲੋਕ ਜਿਹੜੇ ਸਨ ਬਿਜਲੀ ਦੇ ਬਿਨਾਂ ਜਿਹੜਾ ਰਹੇ ਸਨ 2012 ਦੇ ਵਿੱਚ 30 ਕਰੋੜ ਲੋਕ। ਇਸੇ ਤਰ੍ਹਾਂ ਅੱਜ ਇੰਟਰਨੈਸ਼ਨਲ ਡੇ ਆਫ ਫਰੈਂਡਸ਼ਿਪ ਵੀ ਹੈ ਜਿਸ ਦੇ ਵਿੱਚ UNO ਅਸੈਂਬਲੀ ਨੇ ਮਿੱਤਰਤਾ ਦਿਵਸ, ਦੋਸਤੀ ਦਾ ਦਿਵਸ ਜਿਹੜਾ 27 ਜੁਲਾਈ 2011 ਨੂੰ ਸ਼ੁਰੂ ਕੀਤਾ ਤੇ ਇਹ ਦਿਨ ਹਰ ਸਾਲ 30 ਜੁਲਾਈ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਸੀ, ਪਰ ਭਾਰਤ ਦੇ ਸਮੇਤ ਕੁਝ ਦੇਸ਼ਾਂ ਦੇ ਵਿੱਚ ਅਗਸਤ ਦੇ ਪਹਿਲੇ ਐਤਵਾਰ ਨੂੰ ਜਿਹੜਾ ਮਨਾਇਆ ਜਾਂਦਾ ਹੈ। ਗੱਲ ਕਰਦੇ ਹਾਂ ਇੱਕ ਐਸੇ ਖੂਹ ਦੀ ਜਿਸ ਦੇ ਵਿੱਚ ਬਹੁਤ ਕੁਝ ਵਾਪਰਿਆ, ਕਾਲਿਆਂ ਵਾਲਾ ਖੂਹ, ਸ਼ਹੀਦਾਂ ਵਾਲਾ ਖੂਹ, ਅਜਨਾਲਾ ਵੀ ਉਹਨੂੰ ਕਿਹਾ ਜਾਂਦਾ ਹੈ। 1857 ਦੇ ਗਦਰ ਦੇ ਸਮੇਂ 26 ਬੰਗਾਲ ਇਨਫੈਂਟਰੀ ਜਿਹੜੀ ਸੀ ਰੈਜੀਮੈਂਟ ਦੇ 500 ਫੌਜੀ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਦੇ ਕਤਲ ਦੇ ਮਗਰੋਂ ਲਾਹੌਰ ਸਥਿਤ ਮੀਆਂ ਮੀਰ ਛਾਉਣੀ ਦੇ ਵਿੱਚੋਂ ਅਗਲੇ ਦਿਨ ਬਗਾਵਤ ਕਰਕੇ ਰਾਵੀ ਦਰਿਆ ਪਾਰ ਕਰਕੇ ਅਜਨਾਲੇ ਲਾਗੇ ਪਹੁੰਚ ਗਏ ਤਾਂ ਅੰਗਰੇਜ਼ੀ ਫੌਜਾਂ ਨੇ ਪਿੰਡ ਢੱਡੀਆਂ ਤੇ ਸੌਫੀਆਂ ਲਾਗੇ ਜਿਹੜਾ ਸੀ ਘੇਰ ਲਿਆ ਉਹਨਾਂ ਨੂੰ। ਉਹਨਾਂ ਦੇ ਵਿੱਚੋਂ 218 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 282 ਨੂੰ ਅੰਮ੍ਰਿਤਸਰ ਦੇ DC ਫਰੈਡਰਿਕ ਹੈਨਰੀ ਕਪੂਰ ਦੇ ਪ੍ਰੇਮਨਾਥ ਜਿਹੜਾ ਸੀ ਤਹਿਸੀਲਦਾਰ ਦੀ ਅਗਵਾਈ ਦੇ ਵਿੱਚ ਗ੍ਰਿਫ਼ਤਾਰ ਕਰਕੇ ਤਹਿਸੀਲ ਦੇ ਇੱਕ ਜੇਲ੍ਹ ਦੇ ਵਿੱਚ ਜਿਹੜਾ ਵਰਗਾ ਜਿਹੜਾ ਹੀ ਕਮਰੇ ਸਨ ਛੋਟੇ ਕਮਰੇ ਦੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਤੇ ਕੁਝ ਸਾਹ ਘੁੱਟਣ ਦੇ ਕਾਰਨ ਮਰ ਗਏ ਤੇ ਬਾਕੀਆਂ ਨੂੰ ਗੋਲੀਆਂ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਨੂੰ ਕਾਲਿਆਂ ਵਾਲਾ ਖੂਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਅੰਗਰੇਜ਼ ਭਾਰਤੀਆਂ ਨੂੰ ਕਾਲੇ ਕਹਿੰਦੇ ਸਨ ਤੇ ਖੋਜ ਕਰਤਾ ਸੁਰਿੰਦਰ ਕੌਛੜ ਉਹਨਾਂ ਨੇ ਫਰਵਰੀ 2014 ਨੂੰ ਲੋਕਾਂ ਦੀ ਮਦਦ ਦੇ ਨਾਲ ਖੂਹ ਦੀ ਖੁਦਾਈ ਕਰਕੇ ਉਸਦੇ ਵਿੱਚੋਂ ਅਸਥੀਆਂ ਤੇ ਹੋਰ ਨਿਸ਼ਾਨੀਆਂ ਕੱਢੀਆਂ ਸਨ ਤੇ ਅਸਥੀਆਂ ਜਿਹੜੀਆਂ ਸਨ ਨਿਸ਼ਾਨੀਆਂ ਸਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਜਾਇਬ ਘਰ ਦੇ ਵਿੱਚ ਰੱਖੀਆਂ ਗਈਆਂ। ਹਰ ਸਾਲ 30 ਤੇ 31 ਜੁਲਾਈ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕਾਲਿਆਂ ਵਿਖੇ ਜਿਹੜਾ ਮਾਝਾ ਵਿਰਾਸਤ ਟਰੱਸਟ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਦੋਹਰੀ ਨਾਗਰਿਕਤਾ ਦੀ ਕੋਈ ਵਿਵਸਥਾ ਨਹੀਂ ਹੈ, ਕਿਉਂਕਿ ਤੁਹਾਨੂੰ ਸਰੈਂਡਰ ਕਰਨੀ ਪੈਂਦੀ ਹੈ ਨਾਗਰਿਕਤਾ ਜੇਕਰ ਤੁਸੀਂ ਪੱਛਮੀ ਮੁਲਕਾਂ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੀ ਹੈ ਸਿਟੀਜ਼ਨਸ਼ਿਪ ਲੈਂਦੇ ਹੋ। ਇਸਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਪਏਗੀ। OCI ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ ਜੋ ਵਿਦੇਸ਼ ਦੇ ਵਿੱਚ ਵਸ ਗਏ ਨੇ, ਉੱਥੋਂ ਦੀ ਨਾਗਰਿਕਤਾ ਨੂੰ ਲੈ ਚੁੱਕੇ ਨੇ ਤੇ ਉਹਨਾਂ ਨੂੰ OCI ਕਾਰਡ ਜਿਹੜਾ ਜਾਰੀ ਹੁੰਦਾ ਹੈ ਤੇ OCI ਦਾ ਜਿਹੜਾ ਅਰਥ ਹੈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਦੇਸ਼ ਦੇ ਵਿੱਚ ਆਉਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਤੇ ਅਜਿਹੇ ਲੋਕਾਂ ਦੀ ਸਹੂਲਤ ਦੇ ਲਈ ਸਾਲ 2003 ਦੇ ਵਿੱਚ ਭਾਰਤ ਸਰਕਾਰ ਨੇ PIO ਕਾਰਡ ਜਿਹੜਾ ਸੀ ਉਹਦੀ ਵਿਵਸਥਾ ਕਰ ਦਿੱਤੀ। PIO ਦਾ ਜਿਹੜਾ ਅਰਥ ਹੈ ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ 10 ਸਾਲਾਂ ਦੇ ਲਈ ਜਾਰੀ ਕੀਤਾ ਜਾਂਦਾ ਸੀ। ਲੰਬੇ ਸਮੇਂ ਤੋਂ PIO ਜਿਹੜਾ ਕਾਰਡ ਹੈ OCI ਕਾਰਡ ਦੋਵੇਂ ਹੀ ਪ੍ਰਚਲਨ ਦੇ ਵਿੱਚ ਸਨ, ਪਰ 2015 ਦੇ ਵਿੱਚ PIO ਦੀ ਜਿਹੜੀ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ, ਪਰ ਸਰਕਾਰ ਨੇ OCI ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। OCI ਭਾਰਤ ਦੇ ਵਿੱਚ ਜੀਵਨ ਭਰ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ ਦੇਣ ਦੇ ਕਰਨ ਦੇ ਇੱਕ ਤਰੀਕੇ ਦੀ ਇਜਾਜ਼ਤ ਦਿੰਦਾ ਹੈ। ਜਾਂ ਫਿਰ ਜੇ ਪੱਛਮੀ ਮੁਲਕਾਂ ਦੇ ਵਿੱਚ ਤੁਸੀਂ ਹੋਰ ਵੀ ਕਮਿਊਨਿਟੀਆਂ ਦੇ ਵਿੱਚ ਵਿਆਹ ਕਰਾਇਆ, ਚਾਹੇ ਉਹ ਤੁਹਾਡੇ ਭਾਰਤੀ ਨਾਗਰਿਕਤਾ ਨਹੀਂ ਹੈ, ਪਰ ਜੇ ਜਿੱਦਾਂ ਕਿ ਮੇਰੇ ਕੋਲ ਭਾਰਤੀ ਨਾਗਰਿਕਤਾ ਹੈ, ਚਾਹੇ ਮੇਰੇ ਬੱਚੇ ਇੱਥੇ ਜੰਮੇ ਪਲੇ ਨੇ, ਵੱਡੇ ਹੋਏ ਨੇ, ਤੇ ਉਸ ਆਧਾਰ ਦੇ ਉੱਤੇ ਕਿਉਂਕਿ ਉਹ ਮੇਰੇ ਫੈਮਿਲੀ ਮੈਂਬਰ ਨੇ, ਬਲੱਡ ਰਿਲੇਸ਼ਨ ਨੇ, ਤੇ ਉਹਨਾਂ ਨੂੰ ਵੀ ਉਹ OCI ਕਾਰਡ ਜਿਹੜੇ ਨੇ ਪ੍ਰਾਪਤ ਹੋ ਸਕਦੇ ਆ, ਮਿਲ ਸਕਦੇ ਆ। OCI ਕਾਰਡ ਧਾਰਕ ਜਦੋਂ ਚਾਹੇ ਵੀਜ਼ੇ ਤੋਂ ਬਿਨਾਂ ਭਾਰਤ ਆ ਸਕਦਾ ਹੈ। OCI ਕਾਰਡ ਜ਼ਿੰਦਗੀ ਭਰ ਪ੍ਰਮਾਣਿਤ ਹੁੰਦਾ ਹੈ, ਇੱਕ ਆਈਡੈਂਟੀਫਿਕੇਸ਼ਨ ਕਹਿ ਲਓ। ਭਾਰਤੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ OCI ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਦਿੰਦਾ ਹੈ, ਪਰ ਉਹ ਚਾਰ ਚੀਜ਼ਾਂ ਨਹੀਂ ਕਰ ਸਕਦੇ। ਚੋਣ ਨਹੀਂ ਲੜ ਸਕਦੇ, ਵੋਟ ਨਹੀਂ ਪਾ ਸਕਦੇ, ਸਰਕਾਰੀ ਨੌਕਰੀ ਜਾਂ ਸੰਵਿਧਾਨਕ ਅਹੁਦੇ ਦੇ ਉੱਤੇ ਨਹੀਂ ਬੈਠ ਸਕਦੇ ਤੇ ਖੇਤੀ ਵਾਲੀ ਜ਼ਮੀਨ ਜਿਹੜੀ ਹੈ ਉਹ ਖਰੀਦ ਨਹੀਂ ਸਕਦੇ। ਇਸੇ ਤਰ੍ਹਾਂ ਦੋਸਤੋ SIR ਦੀ ਥੋੜੀ ਜਿਹੀ ਗੱਲ, ਚਲੋ ਖਬਰਾਂ ਦੇ ਨਾਲ ਹੀ ਹੈ ਕਿ ਜੇਕਰ ਅਸੀਂ ਉਹ ਚਾਹੇ ਜਨਮ ਦੀ ਗੱਲ ਹੈ, ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਪਿਛਲੇ ਦਿਨਾਂ ਚ ਵਿਸਥਾਰ ਚ ਉਹ ਗੱਲ ਕੀਤੀ ਸੀ, ਚਾਹੇ ਉਹ ਡੈਥ ਸਰਟੀਫਿਕੇਟ ਹੈ ਤੇ ਚਾਹੇ ਉਹ ਤੁਹਾਡਾ ਜਨਮ ਸਰਟੀਫਿਕੇਟ ਹੈ, ਜੇ ਤੁਸੀਂ ਇੱਕ ਸਾਲ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ, 2 ਸਾਲ ਤੋਂ ਉੱਪਰ ਦਾ ਵੀ ਸਮਾਂ ਨਿਕਲ ਜਾਂਦਾ ਹੈ, ਤਾਂ ਫਿਰ ਉਹ ਕੋਰਟ ਦੇ ਰਾਹੀਂ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪਵੇਗਾ, ਜਿਸ ਦੀ ਘੱਟੋ ਘੱਟ 1 ਸਾਲ ਤੋਂ 2 ਸਾਲ ਵੀ ਜਿਹੜਾ ਲੱਗ ਸਕਦੇ ਨੇ। ਤੇ ਉਹ ਜੇਕਰ ਅਸੀਂ ਚਲੋ ਇੱਕ ਹਊਆ ਤਾਂ ਬਣਾਇਆ ਜਾ ਰਿਹਾ SIR ਦਾ, ਪਰ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਪੇਪਰ ਵਰਕ ਕਰਾਂਗੇ, ਰਜਿਸਟ੍ਰੇਸ਼ਨ ਕਰਵਾਵਾਂਗੇ ਆਪਣੇ ਜੰਮਣ ਦੀ ਮਰਨ ਦੀ, ਤੇ ਇਹ ਸਾਰੇ ਵਿਵਾਦ ਜਾਂ SIR ਦਾ ਮੁੱਦਾ, ਚਲੋ ਇੱਕ ਸਿਆਸੀ ਪੱਖ ਵੀ ਹੈ ਉਹ ਉੱਠਦਾ ਹੈ ਚੱਲਦਾ ਹੈ, ਪਰ ਉਹਦੇ ਵਿੱਚ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਉਹ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਦੇ, ਤਾਂ ਕਰਕੇ ਹੀ ਇਹ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ। ਜਿਵੇਂ ਕਿ 1947 ਜਦੋਂ ਦੇਸ਼ ਆਜ਼ਾਦ ਹੋਇਆ, ਉਸ ਤੋਂ ਪਹਿਲਾਂ ਦਾ ਡਾਟਾ ਦੇਖ ਲਈਏ, ਬਹੁਤ ਸਾਰੇ ਬਜ਼ੁਰਗਾਂ ਦੀਆਂ, ਚਾਹੇ ਆਪਣੇ ਪੇਰੈਂਟਸ ਵੀ ਹੈਗੇ ਆ, ਉਹਨਾਂ ਨੂੰ ਜਦੋਂ ਆਪਾਂ ਪੁੱਛ ਲੈਂਦੇ ਹਾਂ ਤੁਹਾਡਾ ਡੇਟ ਆਫ ਬਰਥ ਕੀ ਹੈ, ਉਹ ਵੀ 2-2 ਡੇਟ ਆਫ ਬਰਥ ਦੱਸ ਦਿੰਦੇ ਆ ਕਿ ਕਾਗਜ਼ਾਂ ਦੇ ਵਿੱਚ ਆਹ ਹੈ ਤੇ ਅਸਲ ਮੇਰਾ ਆਹ ਹੈ। ਉਹ ਸਾਰੇ ਹੀ ਬਖੇੜੇ ਉਹਨਾਂ ਸਮਿਆਂ ਦੇ ਵੀ ਚੱਲ ਰਹੇ ਆ, ਜਾਂ ਪਹਿਲਾਂ ਉਹ ਕਾਗਜ਼ੀ ਰਜਿਸਟ੍ਰੇਸ਼ਨਾਂ ਨਹੀਂ ਹੁੰਦੀਆਂ ਸੀ ਤੇ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਹੋਈਆਂ, ਪਰ ਅੱਜ ਸਮਾਂ ਡਿਜੀਟਲ ਹੋ ਚੁੱਕਿਆ ਹੈ ਤੇ ਅੱਜ ਤੁਰੰਤ ਹੀ ਜਿਹੜਾ ਹਰ ਚੀਜ਼, ਵੈਸੇ ਸਾਡੇ ਤਾਂ ਇਹਨਾਂ ਮੁਲਕਾਂ 'ਚ ਸਿਸਟਮ ਹੈ ਕਿ ਜਿਸ ਵੀ ਹੋਸਪਿਟਲ ਦੇ ਵਿੱਚ ਬੱਚਾ ਜੰਮਦਾ ਹੈ, ਵੈਸੇ ਤਾਂ ਸਰਕਾਰੀ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਨੇ, ਤੇ ਉੱਥੋਂ ਨਾਲ ਦੀ ਨਾਲ ਹੀ ਤੁਹਾਡੀ ਸਿਰਦਰਦੀ ਨਹੀਂ ਹੈ, ਆਪੇ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਆਪੇ ਕਾਰਡ ਬਣ ਕੇ ਆ ਜਾਂਦਾ, ਹਰ ਚੀਜ਼ਾਂ ਉੱਥੇ ਹੋ ਜਾਂਦੀਆਂ ਨੇ। ਉਹ ਨਾਲ ਦੀ ਨਾਲ ਉਹ ਮਹਿਕਮਾ ਜਿਹੜਾ ਜਾਂ ਹੋਸਪਿਟਲ ਹੈ ਉਹਦੀ ਹੀ ਜ਼ਿੰਮੇਵਾਰੀ ਜਿਹੜੀ ਹੋ ਜਾਂਦੀ ਹੈ, ਉਹ ਕਰ ਦਿੰਦੇ ਨਾਲ ਨਾਲ ਸਾਰਾ ਕੁਝ ਹੀ, ਤੇ ਜੋ ਤੁਹਾਨੂੰ ਫੰਡਿੰਗ ਲੱਗਣੀ ਹੈ ਬੱਚੇ ਦੇ ਨਾਲ, ਹੋਰ ਸਾਰੀਆਂ ਚੀਜ਼ਾਂ ਨੇ, ਸੋਸ਼ਲ ਬੈਨੀਫਿਟ ਮਿਲਣੇ ਆ, ਉਹ ਵੀ ਨਾਲ ਨਾਲ ਅਪਲਾਈ ਕਰ ਦਿੰਦੇ ਆ। ਪਰ ਸਾਡੇ ਉੱਥੇ ਅਸੀਂ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਤੇ ਉਹਦੇ ਵਿੱਚ ਫਿਰ ਬਹਾਨੇ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਉਹਨੂੰ ਫਿਰ ਸਿਆਸੀ ਮੁੱਦਾ ਵੀ ਬਣਾਉਂਦੇ ਹਾਂ ਤੇ ਸਿਆਸਤਦਾਨ ਜਿਹੜੇ ਫਿਰ ਉਹਨੂੰ ਉਛਾਲ ਉਛਾਲ ਕੇ ਉਹਦੇ ਤੋਂ ਫਾਇਦਾ ਵੀ ਲੈਂਦੇ ਆ। ਪਰ ਮੇਰੇ ਵਰਗੇ ਅਣਜਾਣ ਵਿਅਕਤੀ ਇਹਨਾਂ ਚੀਜ਼ਾਂ ਨੂੰ ਵਿੱਚ ਗੁੰਮਰਾਹ ਹੋ ਜਾਂਦੇ ਆ ਜੇ ਅਸੀਂ ਸ਼ੁਰੂ ਤੋਂ ਹੀ ਪੇਪਰ ਵਰਕ ਕਰੀਏ ਤੇ ਇਹਨਾਂ ਕਠਿਨਾਈਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਚਲੋ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਨੇ ਦੁਨੀਆਦਾਰੀ ਦੇ, ਕਾਫੀ ਜਿਹੜਾ ਇੰਟਰਸਟਿੰਗ ਖਬਰਾਂ ਪੰਜਾਬ ਦੀਆਂ ਵੀ ਨੇ, ਫਿਰ ਤੋਂ ਜਿਹੜੀ ਆਵਾਜ਼ ਉੱਠਣ ਲੱਗੀ ਹੈ ਅੱਜ ਦੀਆਂ ਖਬਰਾਂ। ਜਥੇਦਾਰ ਸਾਹਿਬ ਨੂੰ ਜਿਹੜਾ ਕੱਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਜਾਬ ਸਰਕਾਰ ਨੇ ਪੱਤਰ ਆਪਣਾ ਜਵਾਬ ਦਿੱਤਾ ਸੀ, ਤੇ ਉਹਦੇ ਵਿੱਚ ਅੱਜ ਸਾਰਾ ਕੁਝ ਹੀ ਜਿਹੜਾ ਜਥੇਦਾਰ ਗੁਰਗੱਜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਹੀ ਉਧੇੜ ਕੇ ਰੱਖ ਦਿੱਤਾ ਹੈ। ਤੇ ਕੱਲ ਜਿਹੜਾ ਧਰਨਾ ਜਾਂ ਮਾਰਚ ਸੀਗਾ ਚੰਡੀਗੜ੍ਹ ਦੇ ਵਿੱਚ ਵਾਰਸ ਪੰਜਾਬ ਵਾਲਿਆਂ ਦਾ, ਜਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ, ਉਹਦੇ ਵਿੱਚ ਇਆਲੀ ਹੁਣਾਂ ਦੇ ਉੱਤੇ ਜਾਂ ਵਾਰਸ ਪੰਜਾਬ ਉੱਤੇ ਪਰਚੇ ਹੋ ਗਏ ਨੇ, ਉਹਨਾਂ ਦੀ ਬਾਤ ਪਾਵਾਂਗੇ। ਕਸ਼ਮੀਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਕਿਉਂਕਿ ਉੱਥੇ ਹਫੜਾ ਦਫੜੀ ਮਚੀ ਹੋਈ ਹੈ, ਚੋਣਾਂ ਦਾ ਮਾਹੌਲ ਹੈ, ਤੇ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਨਿਊਯਾਰਕ ਟਾਈਮਸ ਜਿਹੜੀ ਹੈ ਉਹਦੇ ਤੱਕ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਰਤ ਨੇ ਬਿਆਨਬਾਜ਼ੀ ਕੀਤੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਕਸ਼ਮੀਰ ਨਹੀਂ ਹੈ, ਤੇ ਪੀਓਕੇ ਦਾ ਰੋਲਾ ਜਿਹੜਾ ਪੈਂਦਾ ਉਹ ਸਾਰਾ ਸਿਲਸਿਲਾ ਚੱਲ ਰਿਹਾ ਤੇ ਇੱਕ ਦੂਸਰੇ ਦੇ ਉੱਤੇ ਦੁਸ਼ਣਬਾਜ਼ੀ ਹੋ ਰਹੀ ਹੈ। ਰਸ਼ੀਆ ਨੇ ਆਪਣੀਆਂ ਏਜੰਸੀਆਂ ਜਿਹੜੀਆਂ ਨੇ ਚੌਕਸ ਕੀਤੀਆਂ ਨੇ ਕਿਉਂਕਿ ਟੈਲੀਗ੍ਰਾਮ ਦਾ ਰੋਲਾ ਰੱਪਾ ਜਾਂ ਗਲਤ ਹੱਥਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਜਿਹੜਾ ਉੱਥੇ ਦੀਆਂ ਏਜੰਸੀਆਂ ਨੇ, ਜਿਹੜਾ ਉਹਨਾਂ ਦੇ ਸੀਈਓ ਨੇ ਉਹਨਾਂ ਦੇ ਉੱਤੇ ਸਕੰਜਾ ਕੱਸਣ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਡੈਮਾਂ ਦੇ ਹਾਲਾਤ ਜਿਹੜੇ ਨੇ, ਘਟਦੇ ਪਾਣੀ ਨੇ ਜਿਹੜੇ ਨੇ ਸਿਰਦਰਦੀ ਵਧਾ ਦੇਣੀ ਹੈ। ਅਜੇ ਅਸੀਂ ਬਹੁਤ ਉੱਛਲ ਰਹੇ ਹਾਂ, ਛਾਲਾਂ ਮਾਰਦੇ ਹਾਂ, ਪਰ ਜੋ ਬਰਸਾਤ ਦੇ ਜਾਂ ਮੌਨਸੂਨ ਦੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਅੱਜ ਡਾਟੇ ਜਿਹੜੇ ਨੇ ਉਹ ਨਸ਼ਰ ਹੋਏ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪਾਣੀ ਦੇ ਲਈ ਵੀ ਬੂੰਦ ਬੂੰਦ ਲਈ ਤਰਸ ਸਕਦਾ ਹੈ ਜੇਕਰ ਮੀਂਹ ਘੱਟ ਜਾਂ ਪੈਂਦੇ ਨੇ ਤੇ ਹਾਲਾਤ ਬੜੇ ਮਾੜੇ ਹੋ ਜਾਣਗੇ। ਇਸੇ ਤਰ੍ਹਾਂ ਹੀ ਵੱਡੇ ਪੱਧਰ ਦੇ ਉੱਤੇ ਕਰਜ਼ੇ ਦੀ 12ਵੇਂ ਨੰਬਰ ਦੇ ਉੱਤੇ ਪੰਜਾਬ ਜਿਹੜਾ ਆ ਗਿਆ ਕਰਜ਼ੇ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਪੂਰੇ ਦੇਸ਼ ਦੇ ਵਿੱਚੋਂ। ਤੇ ਦੂਸਰੇ ਪਾਸੇ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਦੀ ਫਿਰ ਤੋਂ ਦੁਹਾਈ ਦਿੱਤੀ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਹਾਈ ਕੋਰਟ ਦੀ ਸਖ਼ਤੀ ਹੋ ਗਈ ਹੈ। ਜਲੰਧਰ ਜਾਂ ਦੁਆਬੇ ਦੇ ਏਰੀਏ ਦੇ ਵਿੱਚ ਉਹਨਾਂ ਦੀ ਰਿਪੋਰਟ ਮੰਗ ਲਈ ਹੈ ਤੇ ਸਤਿਕਾਰ ਐਕਟ ਸੋਧਾਂ ਉੱਤੇ ਬਹਿਸ ਛਿੜ ਪਈ ਹੈ। ਪੰਜਾਬ ਦੇ ਵਸਦੇ ਜਿਹੜੇ ਨੇ ਵੱਧਦੇ ਕਰਜ਼ੇ ਦੇ ਉੱਤੇ ਚਿੰਤਾ ਬਣ ਰਹੀ ਹੈ। ਰੋਪੜ ਦੇ ਖੇਡ ਮੈਦਾਨ ਵਿਵਾਦ ਦੇ ਵਿੱਚ ਜਿਹੜੇ ਨੇ ਆਪਣੇ ਭੱਜੀ ਜੀ ਜੋ ਕਿ ਹੁਣ ਬੀਜੇਪੀ ਦਾ ਸੰਗ ਕਰ ਰਹੇ ਨੇ, ਉਹਨਾਂ ਨੇ ਆਵਾਜ਼ ਚੁੱਕੀ ਹੈ ਜੇ ਹੋਰ ਕੋਈ ਨਹੀਂ ਸਰਕਾਰਾਂ ਨਹੀਂ ਕਰ ਸਕਦੀਆਂ ਮੈਦਾਨ ਨੂੰ ਦਰੁਸਤ, ਜਿਵੇਂ ਪੱਟ ਪਟਾਈ ਕੀਤੀ ਹੈ ਤੇ ਉਹਨਾਂ ਨੇ ਆਪਣਾ ਕਦਮ ਵਧਾਇਆ ਅੱਗੇ ਸਾਂਝ ਪਾਉਣ ਦੇ ਲਈ ਕਿ ਅਸੀਂ ਕਰਾਵਾਂਗੇ। ਤਾਜ਼ਾ ਸਿਆਸੀ ਘਟਨਾਵਾਂ ਦੇ ਉੱਤੇ ਵੀ ਨਜ਼ਰ ਰਹੇਗੀ ਤੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੇ ਸਾਰੇ ਹਾਲਾਤਾਂ ਦਾ ਜਿਹੜਾ ਵੇਰਵਾ ਲਵਾਂਗੇ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਾਈ ਗਈ ਹੈ ਤੇ ਅਮਰੀਕਾ ਦੇ ਵਿੱਚ ਵੀਜ਼ਾ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇਜ਼ਰਾਈਲ ਅਮਰੀਕਾ ਰੱਖਿਆ ਸਮਝੌਤੇ ਦਾ ਪ੍ਰਸਤਾਵ ਰੱਖ ਰਿਹਾ ਤੇ ਇਰਾਨ ਪਾਕਿਸਤਾਨ ਚੀਨ ਦੇ ਨਾਲ ਜੁੜੇ ਅੰਤਰਰਾਸ਼ਟਰੀ ਘਟਨਾਕ੍ਰਮ ਦੇ ਵਿੱਚ ਜਿਹੜਾ ਭਾਰਤ ਤੇ ਅਮਰੀਕਾ ਦੀਆਂ ਜਿਹੜੀਆਂ ਨੇ ਸ਼ੱਕੀ ਨਜ਼ਰਾਂ ਦੇ ਵਿੱਚ ਜਿਹੜਾ ਘੁਲ ਰਿਹਾ। ਲਓ ਫਿਰ ਅੱਜ ਦੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਡੈਮਾਂ ਦੇ ਵਿੱਚ ਪਾਣੀ ਘਟਨਾ ਨਵੇਂ ਖਤਰੇ ਦੀ ਘੰਟੀ ਜਿਹੜੀ ਹੈ ਸਾਬਤ ਹੋ ਰਹੀ ਹੈ। ਮਾਲਵਾ ਦੇ ਵਿੱਚ ਮੀਂਹ ਦੀ ਭਾਰੀ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ। ਡੈਮਾਂ ਦੇ ਵਿੱਚ ਐਤਕੀ ਪਾਣੀ ਦਾ ਪੱਧਰ ਘਟਣਾ ਪੰਜਾਬ ਦੇ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਦੇ ਵਿੱਚ ਤੇ ਅਸਲ ਦੇ ਵਿੱਚ ਪਏ ਮੀਂਹ ਦੇ ਵਿੱਚ ਵੱਡਾ ਜਿਹੜਾ ਖੱਪਾ ਪਿਆ ਹੈ। ਪਿਛਲੇ 20 ਸਾਲਾਂ ਦੀ ਔਸਤ ਦੇ ਨਾਲੋਂ ਐਤਕੀ ਹੁਣ ਤੱਕ ਘੱਟ ਮੀਂਹ ਪਏ ਨੇ। ਮੌਸਮ ਵਿਭਾਗ ਨੇ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਕੋਈ ਵੀ ਪੇਸ਼ਨਗੋਈ ਨਹੀਂ ਕੀਤੀ ਹੈ। ਹਾਲਾਤ ਇੰਜ ਹੀ ਰਹੇ ਤਾਂ ਫਿਰ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ ਭਾਰਤ ਦੇ ਵਿੱਚ ਆਮ ਦੇ ਨਾਲੋਂ 8% ਘੱਟ ਮੀਂਹ ਪਿਆ। ਪੰਜਾਬ ਦੇ ਵਿੱਚ ਜੂਨ ਮਹੀਨੇ ਆਮ ਦੇ ਨਾਲੋਂ 46% ਘੱਟ ਮੀਂਹ ਪਿਆ। ਆਮ ਮੀਂਹ 54.5 ਮਿਲੀਮੀਟਰ ਦੇ ਜਿਹੜੇ ਮੁਕਾਬਲੇ ਜੂਨ ਮਹੀਨੇ ਦੇ ਵਿੱਚ 29.5 ਮਿਲੀਮੀਟਰ ਹੀ ਰਹਿ ਗਿਆ। ਜੁਲਾਈ ਮਹੀਨੇ ਦੇ ਵਿੱਚ ਅੱਜ ਤੱਕ ਆਮ ਦੇ ਨਾਲੋਂ 26% ਘੱਟ ਬਾਰਿਸ਼ ਹੋਈ ਹੈ। 150 ਮਿਲੀਮੀਟਰ ਦੇ ਮੁਕਾਬਲੇ ਜੁਲਾਈ ਦੇ ਵਿੱਚ 113.3 ਮਿਲੀਮੀਟਰ ਮੀਂਹ ਪਿਆ। ਸਰਦੀਆਂ ਦੇ ਮੌਸਮ ਦੇ ਵਿੱਚ ਪਹਾੜਾਂ ਦੇ ਬਰਫ਼ਬਾਰੀ ਵੀ ਐਤਕੀ ਘਟੀ ਹੈ। ਮੌਸਮ ਵਿਭਾਗ ਨੇ 20 ਤੋਂ 22 ਜੁਲਾਈ ਅਤੇ ਮਗਰੋਂ 28 ਤੋਂ 29 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੀਂਹ ਬਹੁਤ ਹੀ ਘੱਟ ਪਿਆ ਤੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹਿ ਗਿਆ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਹੜ੍ਹਾਂ ਦੇ ਬਾਵਜੂਦ ਐਤਕੀ ਡੈਮਾਂ ਦੇ ਵਿੱਚ ਪਾਣੀ ਦੀ ਵੱਡੀ ਕਮੀ ਰਹਿ ਰਹੀ ਹੈ। ਭਾਖੜਾ ਡੈਮ ਦੇ ਵਿਚ ਅੱਜ ਪਾਣੀ ਦਾ ਪੱਧਰ ਜਿਹੜਾ ਸੀ 1597.2 ਫੁੱਟ ਹੈ, ਜੋ ਪਿਛਲੇ ਸਾਲ ਇਸ ਸਮੇਂ ਦੇ ਉੱਤੇ 1617.5 ਫੁੱਟ ਸੀ। ਇਸ ਡੈਮ ਦੀ 20 ਸਾਲ ਦੀ ਔਸਤ ਜਿਹੜੀ ਹੈ 1613.12 ਫੁੱਟ ਰਹੀ ਹੈ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿਚ ਪਾਣੀ ਦਾ ਪੱਧਰ ਅੱਜ 1333.87 ਫੁੱਟ ਹੈ, ਜਦੋਂ ਕਿ ਪਿਛਲੇ ਵਰੇ 1344.95 ਜਿਹੜਾ ਸੀਗਾ ਫੁੱਟ ਸੀ। ਰਣਜੀਤ ਸਾਗਰ ਡੈਮ ਦੀ 20 ਸਾਲ ਦੀ ਔਸਤ 1674.77 ਫੁੱਟ ਦੇ ਮੁਕਾਬਲੇ ਅੱਜ ਇਸ ਡੈਮ ਦੇ ਵਿਚ ਪਾਣੀ ਦਾ ਪੱਧਰ 1669.03 ਫੁੱਟ ਰਿਹਾ। ਪਿਛਲੇ ਸਾਲ ਇਹ ਪੱਧਰ ਜਿਹੜਾ ਸੀ 1664.27 ਫੁੱਟ ਸੀ। ਮੌਜੂਦਾ ਹਾਲਾਤਾਂ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਰੋਕੂ ਪ੍ਰਬੰਧਾਂ ਤੋਂ ਹਟ ਕੇ ਪਾਣੀ ਦੀ ਸਖ਼ਤ ਬਚਤ ਤੇ ਰਾਸ਼ਨਿੰਗ ਵੱਲ ਧਿਆਨ ਦੇਣਾ ਪੈ ਸਕਦਾ ਹੈ। ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੇ ਲਈ ਨਹਿਰਾਂ ਭਰ ਕੇ ਚਲਾ ਰਹੀ ਹੈ ਤੇ ਅਗਸਤ ਮਹੀਨਾ ਸੁੱਕਾ ਲੰਘ ਗਿਆ ਤਾਂ ਨਹਿਰੀ ਪਾਣੀ ਦੇ ਵਿਚ ਕਟੌਤੀ ਕੀਤੇ ਬਿਨਾਂ ਕੋਈ ਚਾਰਾ ਨਹੀਂ ਬਚਦਾ ਹੈ। ਪਾਣੀ ਦਾ ਪੱਧਰ ਘਟਣ ਦੇ ਕਾਰਨ ਬਿਜਲੀ ਜਿਹੜੀ ਹੈ ਪੈਦਾਵਾਰ ਦੇ ਉੱਤੇ ਵੀ ਅਸਰ ਪਏਗਾ ਤੇ ਇਸ ਵੇਲੇ ਭਾਖੜਾ ਡੈਮ ਦੇ ਵਿਚ ਸਮਰੱਥਾ ਦੇ ਮੁਕਾਬਲੇ ਸਿਰਫ 41% ਪਾਣੀ ਰਿਹਾ ਹੈ। ਭਾਖੜਾ ਡੈਮ ਦੇ ਵਿਚ ਪਿਛਲੇ ਸਮਿਆਂ ਦੇ ਦੌਰਾਨ 33% ਨਾਲ ਸਭ ਤੋਂ ਘੱਟ ਸਮਰੱਥਾ ਦੇ ਸਾਲ 2021 ਦੇ ਵਿਚ ਰਹੀ ਹੈ। ਪੌਂਗ ਡੈਮ ਦੇ ਵਿਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ 40% ਜਿਹੜਾ ਪਾਣੀ ਹੈ ਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਥੋੜੀ ਚੰਗੀ ਹੈ, ਜਿੱਥੇ ਸਮਰੱਥਾ ਦਾ 40% ਪਾਣੀ ਹੈ। ਅਜਿਹੇ ਹਾਲਾਤਾਂ ਦੇ ਵਿਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿਚ ਅਗਸਤ ਦੇ ਦੌਰਾਨ ਪੈਣ ਵਾਲੇ ਮੀਂਹ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹਦੇ ਨਾਲ ਚਲੋ ਪੰਜਾਬ ਸਰਕਾਰ ਵੀ ਬਚ ਗਈ ਹੈ, ਜੋ ਕਹਿੰਦੇ ਕਹਿਣਗੇ ਭਾਈ ਅਸੀਂ ਪੂਰੇ ਬੰਦੋਬਸਤ ਕੀਤੇ ਹੈ, ਪਰ ਉੱਪਰ ਵਾਲਾ ਜਿਹੜਾ ਉਹ ਦਇਆਦਾਰ ਹੋ ਗਿਆ। ਦੇਖਦੇ ਹਾਂ ਕੀ ਕੁਝ ਬਣਦਾ ਤੇ ਇਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਅਸੀਂ ਪੁਖਤਾ ਪ੍ਰਬੰਧ ਕਰ ਦਿੱਤੇ ਸੀ ਭਾਈ, ਜਿਹੜੇ ਪਿਛਲੇ ਸਮਿਆਂ ਦੇ ਵਿਚ ਖਮਿਆਜੇ ਭੁਗਤਣੇ ਪਏ ਆ, ਅਸੀਂ ਨਹੀਂ ਚਾਹੁੰਦੇ ਸੀ ਤੇ ਇਹਨਾਂ ਦੀ ਬੱਲੇ ਬੱਲੇ ਫਿਰ ਹੋ ਜਾਣੀ ਹੈ। ਅਸਲ ਮਕਸਦ ਪਿੱਛੇ ਹੈ ਇਹਦਾ ਮਤਲਬ ਕਿ ਬਰਸਾਤ ਇਸ ਵਾਰੀ ਬਹੁਤ ਘੱਟ ਪੈ ਰਹੀ ਹੈ। ਦੂਸਰੇ ਪਾਸੇ ਸਫਾਈ ਸੇਵਕਾਂ ਦੇ ਵੱਲੋਂ ਪੰਜਾਬ ਬੰਦ ਤੇ ਅੱਜ ਤਨਖਾਹਾਂ ਵਧਾਉਣ ਦੇ ਉੱਤੇ ਪੱਕੇ ਕਰਨ ਦੀ ਸਰਕਾਰੀ ਪੇਸ਼ਕਸ਼ ਰੱਦ ਕਰਤੀ ਹੈ। ਸਫਾਈ ਕਰਮਚਾਰੀ ਯੂਨੀਅਨਾਂ ਦੇ ਜਿਹੜੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਹੁਣਾਂ ਨੇ ਕਿਹਾ ਕਿ 40,000 ਰੁਪਏ ਮਾਸਿਕ ਤਨਖਾਹ ਦੀ ਮੰਗ ਕੀਤੀ ਹੈ ਤੇ ਸਰਕਾਰ ਦੇ ਵੱਲੋਂ ਕੀਤੀ ਪੇਸ਼ਕਸ਼ ਰੱਦ ਕਰ ਦਿੱਤੀ ਗਈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਦੇ ਵੱਲੋਂ ਐਲਾਨੀ ਤਨਖਾਹ 20,500 ਰੁਪਏ ਚ ਕਟੌਤੀਆਂ ਕਰਨ ਮਗਰੋਂ ਮੁਲਾਜ਼ਮਾਂ ਦੇ ਜਿਹੜੇ ਨੇ ਪੱਲੇ 16,000 ਰੁਪਏ ਰਾਸ਼ੀ ਹੀ ਪਵੇਗੀ ਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਨਿਰਧਾਰਿਤ ਕੀਤੀ 45 ਸਾਲਾਂ ਦੀ ਜਿਹੜੀ ਹੈ ਉਮਰ ਸੀਮਾ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਤੇ 167 ਦੇ ਵਿਚੋਂ 150 ਸ਼ਹਿਰੀ ਸੰਸਥਾਵਾਂ ਨੂੰ ਬੰਦ ਦਾ ਸੱਦਾ ਅਮਲ ਦੇ ਵਿਚ ਆਵੇਗਾ। ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇਸੇ ਵੇਲੇ ਇਹ ਜਿਹੜਾ ਕੁੱਲ 30,000 ਮੁਲਾਜ਼ਮਾਂ ਵਿਚੋਂ ਕਰੀਬ 15% ਮੁਲਾਜ਼ਮ 45 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ ਤੇ ਬਹੁਤੇ ਮੁਲਾਜ਼ਮ ਨੇ ਤਾਂ 4-5 ਸਾਲ ਪਹਿਲਾਂ ਹੀ ਠੇਕੇ ਦੇ ਉੱਤੇ ਭਰਤੀ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕਰਨ ਦੀ ਲਗਾਈ ਉਮਰ ਸੀਮਾ ਦੀ ਸ਼ਰਤ ਦੇ ਵਿਚ ਢਿੱਲ ਦੇਵੇ ਤੇ ਪੰਜਾਬ ਸਰਕਾਰ ਨੇ 3 ਸਾਲ ਤੋਂ ਆਊਟਸੋਰਸ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਦੇ ਅਧੀਨ ਲਿਆਉਣ ਦਾ ਜਿਹੜਾ ਫੈਸਲਾ ਕੀਤਾ ਹੈ। ਦੂਸਰੇ ਪਾਸੇ ਹਾਈਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਦੇ ਵਿਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਦੇ ਬਾਰੇ ਰਿਪੋਰਟ ਮੰਗ ਲਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਦੇ ਉੱਤੇ ਪੰਜਾਬ ਰਾਜ ਤੋਂ ਸਥਿਤੀ ਰਿਪੋਰਟ ਜਿਹੜੀ ਮੰਗੀ ਹੈ ਤੇ ਨਾਲ ਹੀ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਖੇਤਰ ਦੇ ਵਿਚ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਨਿਰਦੇਸ਼ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸੰਦੀਪ ਸਿੰਘ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ PIL ਦੀ ਸੁਣਵਾਈ ਦੇ ਦੌਰਾਨ ਦਿੱਤੇ ਨੇ। ਪਟੀਸ਼ਨ ਦੇ ਵਿਚ ਉਠਾਈ ਗਈ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੈਂਚ ਨੇ ਦਰਜ ਕੀਤਾ ਕਿ ਰਿੱਟ ਪਟੀਸ਼ਨ ਦੇ ਵਿਚ ਪ੍ਰਾਰਥਨਾ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਸੰਬੰਧ ਦੇ ਵਿਚ ਹੈ। ਇਸ ਤੋਂ ਬਾਅਦ ਅਦਾਲਤ ਨੇ ਰਾਜ ਨੂੰ ਹੁਕਮ ਦਿੱਤਾ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਰਿਕਾਰਡ ਦੇ ਵਿਚ ਪੇਸ਼ ਕਰੇ ਤੇ ਟਿੱਪਣੀ ਕੀਤੀ ਕਿ ਰਾਜ ਦੇ ਵਕੀਲ ਦੇ ਵੱਲੋਂ ਇਸ ਸੰਬੰਧ ਦੇ ਵਿਚ ਇਕ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ। ਬੈਂਚ ਨੇ ਖਣਿਜਾਂ ਦੀ ਕਿਸੇ ਵੀ ਚੱਲ ਰਹੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਉਦੇਸ਼ ਦੇ ਨਾਲ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ ਹੈ। ਕਾਨੂੰਨ ਨੂੰ ਲਾਗੂ ਕਰਨ ਦੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜੇ ਖੇਤਰ ਦੇ ਵਿਚ ਕੋਈ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਸਬੰਧਤ ਅਧਿਕਾਰੀ ਅਜਿਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰ ਦੇ ਵਿਚ ਉਪਲਬਧ ਸਾਰੇ ਕਦਮ ਚੁੱਕਣਗੇ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਦੇ ਲਈ ਜਿਹੜਾ ਤਫਸੀਲ ਕੀਤੀ ਗਈ ਹੈ ਜਿਸ ਤੱਕ ਰਾਜ ਤੋਂ PIL ਦੇ ਵਿਚ ਉਠਾਏ ਗਏ ਦੋਸ਼ਾਂ ਦੇ ਉੱਤੇ ਆਪਣੀ ਸਥਿਤੀ ਰਿਪੋਰਟ ਦੇ ਵਿਚ ਦਾਇਰ ਕਰਨ ਦੀ ਉਮੀਦ ਜਤਾਈ ਗਈ ਹੈ। ਇਸੇ ਤਰ੍ਹਾਂ ਕੱਲ ਦਾ ਜਿਹੜਾ ਮਾਰਚ ਸੀਗਾ ਚੰਡੀਗੜ੍ਹ ਦਾ, ਵਾਰਸ ਪੰਜਾਬ ਦੇ ਵੱਲੋਂ ਬੰਦੀ ਸਿੰਘਾਂ ਤੇ ਅੰਮ੍ਰਿਤਪਾਲ ਦੇ ਜਿਹੜਾ ਹੱਕ ਦੇ ਵਿਚ, ਉਹਦੇ ਵਿਚ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਐਲੀ ਤੇ 14 ਹੋਰਨਾਂ ਵਿਰੁੱਧ ਜਿਹੜਾ ਚੰਡੀਗੜ੍ਹ ਦੇ ਵਿਚ ਕੇਸ ਦਰਜ ਹੋ ਗਿਆ। ਝੜਪ ਦੇ ਦੌਰਾਨ ਕਈ ਅਧਿਕਾਰੀ ਜ਼ਖਮੀ ਹੋਏ ਹੈ, ਪੁਲਿਸ ਨੇ ਦਾਅਵਾ ਕੀਤਾ। ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ 14 ਹੋਰਨਾਂ ਦੇ ਵਿਰੁੱਧ ਪੁਲਿਸ ਦੇ ਨਾਲ ਝੜਪ ਕਰਨ ਦੇ ਮਾਮਲੇ 'ਚ FIR ਦਰਜ ਕਰ ਲਈ ਹੈ। ਦਾਖਾ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਇਕ ਇਆਲੀ ਤੋਂ ਇਲਾਵਾ ਪੁਲਿਸ ਨੇ FIR ਦੇ ਵਿਚ 14 ਹੋਰਾਂ ਦਾ ਨਾਮ ਦਰਜ ਕੀਤਾ, ਜਿਨ੍ਹਾਂ ਦੇ ਵਿਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੌਲ, ਚਮਕੌਰ ਸਿੰਘ ਧੁੰਨ ਤੇ ਇਮਾਨ ਸਿੰਘ ਖਾਰਾ ਸ਼ਾਮਲ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਸਮਰਥਕਾਂ ਨੇ ਜੇਲ੍ਹ ਦੇ ਵਿਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਸੀ। FIR ਦੇ ਅਨੁਸਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਸੀ ਕਿ BNSS ਦੀ ਜਿਹੜੀ ਧਾਰਾ 163 ਦੇ ਤਹਿਤ ਪਾਬੰਦੀ ਸ਼ੁਦਾ ਹੁਕਮ ਲਾਗੂ ਨੇ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪ੍ਰਵਾਨਗੀ ਜਿਹੜੀ ਹੈ ਲੈ ਕੇ ਆਪਣਾ ਪ੍ਰਦਰਸ਼ਨ ਸੈਕਟਰ 25 ਦੇ ਨਿਰਧਾਰਿਤ ਰੈਲੀ ਗਰਾਊਂਡ ਵਿਚ ਤਬਦੀਲ ਕਰਨ। FIR ਦੇ ਵਿਚ ਦਾਅਵਾ ਕੀਤਾ ਗਿਆ ਕਿ ਕੁਝ ਪਾਰਟੀ ਆਗੂਆਂ ਵੱਲੋਂ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਦਾਇਤ ਦੇਣ ਤੋਂ ਬਾਅਦ ਤਲਵਾਰਾਂ ਤੇ ਹੋਰ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਪੁਲਿਸ ਬੈਰੀਕੇਡਾਂ ਦੇ ਵੱਲ ਧਾਵਾ ਜਿਹੜਾ ਬੋਲ ਦਿੱਤਾ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਣੀ ਦੀ ਬੁਛਾੜ ਵਾਲੇ ਵਾਹਨ ਵਾਟਰ ਕੈਨਨ ਤੇ ਚੜ ਕੇ ਇਸ ਦੀ ਨਲਕੀ ਹੈ ਯਾਨੀ ਕਿ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ। FIR ਦੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਵਾਹਨ ਦੇ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ BNS ਦੀ ਧਾਰਾ 121(1), 132 ਅਤੇ 223 ਤਹਿਤ ਜਿਹੜਾ ਇਹ ਕੇਸ ਦਰਜ ਕੀਤਾ ਹੈ। ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਨੂੰ ਪੁੱਜਿਆ ਜਿਹੜਾ ਸਰਕਾਰ ਦੇ ਵੱਲੋਂ ਪੱਤਰ, ਸਤਿਕਾਰ ਐਕਟ ਦੇ ਜਿਹੜਾ ਸੀਗਾ ਬੇਅਦਬੀ ਮਾਮਲਿਆਂ ਦੇ ਵਿਚ, ਉਹਦੇ ਵਿਚ ਜਿਹੜਾ ਅੱਜ ਜਥੇਦਾਰ ਗੜਗੱਜ ਸਾਹਿਬ ਨੇ ਭੇਦ ਖੋਲ ਦਿੱਤੇ ਹੈ। ਸਤਿਕਾਰ ਐਕਟ ਸੋਧਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦਾ ਜਵਾਬ ਮਨਜ਼ੂਰ ਨਹੀਂ ਹੈ, ਜਥੇਦਾਰ ਗੜਗੱਜ ਹੋਣਾ ਨੇ ਅੱਜ ਕਿਹਾ ਤੇ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਜਿਹੜਾ ਨਹੀਂ ਦਰਸਾਉਂਦਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿਚ ਪ੍ਰਸਤਾਵਿਤ ਸੋਧਾਂ ਦੇ ਉੱਤੇ ਸਰਕਾਰ ਦੇ ਜਵਾਬ ਨੂੰ ਅਸੰਤੁਸ਼ਟੀਜਨਕ ਜਿਹੜਾ ਕਰਾਰ ਦਿੱਤਾ ਹੈ ਕਿ ਸਾਨੂੰ ਸੰਤੁਸ਼ਟੀ ਨਹੀਂ ਹੈ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਜਦੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਇਤਰਾਜ਼ਯੋਗ ਮੱਦਾਂ ਹਟਾਉਣ ਦੇ ਲਈ ਜੋ ਸਹਿਮਤੀ ਦਿੱਤੀ ਸੀ ਇਹ ਜਵਾਬ ਉਸਦੇ ਮੁਤਾਬਕ ਨਹੀਂ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸੁਝਾਵਾਂ ਦੇ ਉੱਤੇ ਪੰਜਾਬ ਸਰਕਾਰ ਦੇ ਜਵਾਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਰਕਾਰ ਸਿੱਖਾਂ ਦੀ ਸਰਵਉੱਚ ਸੰਸਥਾ ਅਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਕਾਨੂੰਨ ਦੇ ਵਿਚ ਸੋਧ ਕਰਨ ਦੇ ਲਈ ਤਿਆਰ ਨਹੀਂ ਹੈ। ਨਾਲ ਉਨ੍ਹਾਂ ਕਿਹਾ ਕਿ ਇਹ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਨਹੀਂ ਦਰਸਾਉਂਦਾ। ਉਸ ਦਿਨ ਸਿੱਖ ਵਿਧਾਇਕ ਅਤੇ ਕੈਬਨਿਟ ਮੰਤਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤੇ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਦੇ ਵਿਚ ਸੋਧ ਕਰਵਾਈ ਜਾਵੇਗੀ। ਜਥੇਦਾਰ ਦੇ ਅਨੁਸਾਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸਿਫਾਰਸ਼ਾਂ ਦੇ ਵਿਚੋਂ ਸਿਰਫ 10% ਹੀ ਸਵੀਕਾਰ ਕੀਤੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਵਿਚ ਸਰਕਾਰ ਦਾ ਜਵਾਬ ਤਸੱਲੀ ਬਖਸ਼ ਨਹੀਂ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਸੋਧਾਂ ਦੇ ਮਾਮਲੇ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਨਾਲ ਤਾਲਮੇਲ ਵੀ ਨਹੀਂ ਕੀਤਾ, ਕੋਈ ਸੰਪਰਕ ਨਹੀਂ ਕੀਤਾ, ਆਪ ਹੁਦਰੇ ਹੀ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ, ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਪੰਜਾਬ ਦੇ ਗ੍ਰਹਿ ਵਿਭਾਗ ਨੇ ਬੁੱਧਵਾਰ ਨੂੰ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤੇ DC ਅੰਮ੍ਰਿਤਸਰ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਸਕੱਤਰਿਤ ਨੂੰ 24 ਪੰਨਿਆਂ ਦਾ ਜਿਹੜਾ ਸੀ ਜਵਾਬ ਸੌਂਪਿਆ। ਜਵਾਬ ਦੇ ਵਿਚ ਤਖ਼ਤ ਦੇ ਵੱਲੋਂ ਐਕਟ ਦੇ ਉੱਤੇ ਉਠਾਏ ਗਏ 12 ਇਤਰਾਜ਼ਾਂ ਤੇ ਸੁਝਾਵਾਂ ਨੂੰ ਸੰਬੋਧਿਤ ਕੀਤਾ ਗਿਆ। ਮੁੱਖ ਨੁਕਤਿਆਂ ਦੇ ਵਿਚੋਂ ਸਰਕਾਰ ਨੇ ਕਾਨੂੰਨ ਦੇ ਵਿਚੋਂ ਵਿਵਾਦਪੂਰਨ ਜਿਹੜੇ ਨੇ ਸ਼ਬਦ ਕਸਟੋਡੀਅਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਐਕਟ ਦੇ ਹਵਾਲੇ ਦੇ ਨਾਲ ਇਕ ਵਿਸਤ੍ਰਿਤ ਨੋਟ ਰਾਹੀਂ ਇਸ ਨੂੰ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਇਆ। ਜਥੇਦਾਰ ਗਰਗਾਜ ਸਾਹਿਬ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਦੇ ਵਿਚ ਕਾਨੂੰਨ ਦੇ ਉੱਤੇ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੱਲਬਾਤ ਦੇ ਲਈ ਰਾਹ ਖੁੱਲ੍ਹਾ ਹੈ ਤੇ ਉਨ੍ਹਾਂ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਕਮੇਟੀ ਦੇ ਵਿਚ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣਾ ਦੇ ਪ੍ਰੋਫੈਸਰ ਜਗਮੋਹਨ ਸਿੰਘ ਤੇ ਐਸ ਜੀ ਪੀ ਸੀ ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਜੋ ਕੋਆਰਡੀਨੇਟਰ ਦੇ ਵਜੋਂ ਸੇਵਾ ਨਿਭਾਉਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੇ ਵਿਚ ਸ਼ਾਮਲ ਹੋਣ ਸੰਬੰਧੀ ਮਾਰਗ ਦਰਸ਼ਨ ਦੇ ਲਈ ਕੀਤੀ ਗਈ ਅਪੀਲ ਸੰਬੰਧੀ ਇਕ ਸਵਾਲ ਦੇ ਜਵਾਬ ਦੇ ਵਿਚ ਜਥੇਦਾਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਸਿੱਖ ਵਿਧਾਇਕਾਂ ਨੂੰ ਆਪਣੀ ਗੱਲਬਾਤ ਸਪੀਕਰ ਤੱਕ ਸੀਮਤ ਰੱਖਣੀ ਚਾਹੀਦੀ ਹੈ, ਨਾ ਕਿ ਸੀਐਮ ਤੱਕ। ਸਿਰਫ਼ ਸਦਨ ਦੀ ਕਾਰਵਾਈ ਦੇ ਵਿਚ ਹਿੱਸਾ ਲੈਣਾ ਚਾਹੀਦਾ, ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨ ਦੇ ਉੱਤੇ ਗੁਰੇਜ਼ ਕਰਨਾ ਚਾਹੀਦਾ ਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਚਾਹੀਦਾ। ਬਾਜਵਾ ਨੇ ਇਸ ਮੁੱਦੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਰੂਪ ਦੇ ਵਿਚ ਦਿਸ਼ਾ ਨਿਰਦੇਸ਼ ਜਿਹੜੇ ਨੇ ਮੰਗੇ ਸਨ। ਦੂਸਰੇ ਪਾਸੇ ਕਰਜ਼ੇ ਦੀ ਪੰਡ, ਦੇਸ਼ ਦੇ ਵਿਚੋਂ ਪੰਜਾਬ 12ਵੇਂ ਨੰਬਰ ਤੇ, ਤਾਮਿਲਨਾਡੂ ਦੀ ਕਰਜ਼ਾ ਚੁੱਕਣ ਦੀ ਝੰਡੀ, ਮਿਜ਼ੋਰਮ ਸਭ ਤੋਂ ਫਾਡੀ ਤੇ ਬਿਹਾਰ ਦੇ ਉੱਤੇ ਹਰਿਆਣਾ ਨੂੰ ਪੰਜਾਬ ਨੇ ਪਿੱਛੇ ਛੱਡ ਦਿੱਤਾ। ਮੁਲਕ ਦਾ ਕੋਈ ਸੂਬਾ ਨਹੀਂ ਜਿਹੜਾ ਐਸਾ ਕਿ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਦੇ ਉੱਤੇ ਸਭ ਤੋਂ ਵੱਧ ਸਿਆਸੀ ਰੋਲਾ ਰੱਪਾ ਪੰਜਾਬ ਦੇ ਵਿਚ ਪੈਂਦਾ। ਤਾਮਿਲਨਾਡੂ ਕਰਜ਼ਾ ਚੁੱਕਣ ਦੇ ਵਿਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਸ ਦੇ ਵੇਲੇ ਤਾਮਿਲਨਾਡੂ ਦੇ ਉੱਤੇ 10.42 ਲੱਖ ਕਰੋੜ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਦੇ ਉੱਤੇ ਪੰਜਾਬ ਦਾ ਦੇਸ਼ ਭਰ ਚੋਂ 12ਵਾਂ ਨੰਬਰ ਆਉਂਦਾ, ਜਿਸ ਦੇ ਉੱਤੇ ਮਾਰਚ 2026 ਤੱਕ ਕਰਜ਼ਾ 4.13 ਲੱਖ ਕਰੋੜ ਹੋ ਗਿਆ। ਜਦੋਂ ਮਾਰਚ 2026 ਤੱਕ ਦੀ ਸਥਿਤੀ ਜਿਹੜੀ ਵੇਖਦੇ ਹਾਂ ਤਾਂ ਦੇਸ਼ ਦੇ ਵਿਚ ਸਭ ਤੋਂ ਘੱਟ ਕਰਜ਼ਾ 14,516 ਕਰੋੜ ਰੁਪਏ ਮਿਜ਼ੋਰਮ ਦਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਅਨੁਸਾਰ ਬਿਹਾਰ ਤੋਂ ਜਿਹੜਾ ਵੱਧ ਪੰਜਾਬ ਦੇ ਉੱਤੇ ਕਰਜ਼ਾ ਹੈ, ਬਿਹਾਰ ਦੇ ਉੱਤੇ ਕਰਜ਼ਾ 4.03 ਲੱਖ ਕਰੋੜ ਦਾ ਹੈ, ਜਦੋਂ ਕਿ ਪੰਜਾਬ ਦੇ ਉੱਤੇ 4.13 ਲੱਖ ਕਰੋੜ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਉੱਤੇ 4.2 ਲੱਖ ਕਰੋੜ ਦਾ ਕਰਜ਼ਾ ਹੈ। 28 ਸੂਬਿਆਂ ਦੇ ਵਿਚੋਂ ਦੇਸ਼ ਚੋਂ ਕਰਜ਼ਾ ਚੁੱਕਣ ਦੇ ਵਿਚ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ, ਜਿਸਦੇ ਉੱਤੇ 9.37 ਲੱਖ ਕਰੋੜ ਦਾ ਕਰਜ਼ਾ ਹੈ। ਮਹਾਰਾਸ਼ਟਰ ਭਾਈ ਉੱਥੇ ਡਿਵੈਲਪਮੈਂਟ ਵੀ ਕਾਫ਼ੀ ਹੈ, ਹੱਬ ਹੈ ਆਈ ਟੀ ਦੀ। ਲੰਘੇ 2 ਵਰ੍ਹਿਆਂ ਦੇ ਵਿਚ ਹਰਿਆਣਾ ਨੇ 63,000 ਕਰੋੜ ਦਾ ਨਵਾਂ ਕਰਜ਼ਾ ਚੁੱਕਿਆ, ਜਦੋਂ ਕਿ ਪੰਜਾਬ ਨੇ 67,000 ਕਰੋੜ ਦਾ ਕਰਜ਼ਾ ਲਿਆ। ਦੇਸ਼ ਦੇ ਵਿਚੋਂ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਜਿਸਦੇ ਉੱਤੇ 8.83 ਲੱਖ ਕਰੋੜ ਦਾ ਕਰਜ਼ਾ ਹੈ। ਚੌਥਾ ਨੰਬਰ ਤੇ ਕਰਨਾਟਕ ਦਾ ਹੈ, ਜਿਸਦੇ ਉੱਤੇ 8.14 ਲੱਖ ਕਰੋੜ ਦਾ ਕਰਜ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੇ ਉੱਤੇ 5.34 ਲੱਖ ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਪੱਛਮੀ ਬੰਗਾਲ ਦੇ ਉੱਤੇ 7.90 ਲੱਖ ਕਰੋੜ ਦਾ ਕਰਜ਼ਾ ਹੈ। ਸਾਲ 2022 ਦੇ ਵਿਚ ਪੰਜਾਬ ਤੇ ਕੁੱਲ ਕਰਜ਼ਾ 2.82 ਲੱਖ ਕਰੋੜ ਨੂੰ ਪਾਰ ਕਰ ਗਿਆ ਸੀ, ਜਦੋਂ ਕਿ 31 ਮਾਰਚ 2027 ਤੱਕ ਇਹ ਕਰਜ਼ਾ 4.47 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਦਰਸਾਇਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਸੰਕੇਤਕ ਕੈਲੰਡਰ ਦੇ ਅਨੁਸਾਰ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ ਸਤੰਬਰ ਦੀ ਤਿਮਾਹੀ ਦੇ ਦੌਰਾਨ 13,900 ਕਰੋੜ ਦਾ ਕਰਜ਼ਾ ਚੁੱਕੇਗੀ। ਪੰਜਾਬ ਦੀ ਪਹਿਲੀ ਤਿਮਾਹੀ ਦੇ ਦੌਰਾਨ 9500 ਕਰੋੜ ਜਿਹੜਾ ਕਰਜ਼ਾ ਚੁੱਕਣ ਦੀ ਵਿਉਂਤ ਸੀ, ਪਰ ਹਕੀਕਤ ਦੇ ਵਿਚ ਪੰਜਾਬ ਨੇ ਪਹਿਲੀ ਤਿਮਾਹੀ ਦੇ ਵਿਚ ਕਰੀਬ 7800 ਕਰੋੜ ਜਿਹੜਾ ਲਿਆ। ਹਰ ਸੂਬੇ ਦੇ ਵਿਚ ਜਦੋਂ ਚੋਣਾਂ ਹੁੰਦੀਆਂ ਨੇ ਉਸ ਵਰੇ ਦੇ ਵਿਚ ਕਰਜ਼ੇ ਦੀ ਰਫ਼ਤਾਰ ਵੱਧ ਜਾਂਦੀ ਹੈ। ਪੰਜਾਬ ਚੋਣਾਂ ਵੀ ਨਜ਼ਦੀਕ ਨੇ, ਜਿਸਦੇ ਕਰਕੇ ਵਿਕਾਸ ਨੂੰ ਰਫ਼ਤਾਰ ਦੇਣ ਦੇ ਲਈ ਸਰਕਾਰ ਹਰ ਮਹੀਨੇ ਕਰਜ਼ਾ ਚੁੱਕ ਰਹੀ ਹੈ, ਪਰ ਵਿਕਾਸ ਨਜ਼ਰ ਨਹੀਂ ਆਉਂਦਾ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਦੌਰਾਨ ਮਾਰਕੀਟ ਉਧਾਰ ਜ਼ਰੀਏ 43,798.38 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕਣ ਦੀ ਜਿਹੜੀ ਇੱਛੁਕ ਹੈ, ਜਾਣੀ ਕਿ 43,798.38 ਕਰੋੜ ਦਾ। ਦੂਜੀ ਤਿਮਾਹੀ ਜਿਹੜੀ ਜੁਲਾਈ ਤੋਂ ਸਤੰਬਰ ਦੇ ਦੌਰਾਨ ਦੇਸ਼ ਦੇ ਸੂਬਿਆਂ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੁੱਲ 3.18 ਲੱਖ ਕਰੋੜ ਦਾ ਲੋਨ ਜਿਹੜਾ ਲਿਆ ਜਾਣਾ ਹੈ, ਜਿਸਦੇ ਵਿਚੋਂ ਪੰਜਾਬ ਦੀ ਹਿੱਸੇਦਾਰੀ 4.35% ਬਣ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਹਰਿਆਣਾ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 19,000 ਕਰੋੜ ਦਾ ਜਿਹੜਾ ਕਰਜ਼ਾ ਚੁੱਕੇਗੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੂਜੀ ਤਿਮਾਹੀ ਦੇ ਵਿਚ 2100 ਕਰੋੜ ਦਾ ਕਰਜ਼ਾ ਲਵੇਗੀ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 15,000 ਕਰੋੜ ਜਿਹੜਾ, ਬਿਹਾਰ ਸਰਕਾਰ 14,000 ਕਰੋੜ, ਗੁਜਰਾਤ ਸਰਕਾਰ 12,500 ਕਰੋੜ ਕਰਜ਼ਾ ਚੁੱਕ ਰਹੀ ਹੈ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਰਕ ਹੈ ਕਿ ਉਹ ਤਾਂ ਵਿਰਾਸਤ ਦੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਕਹਿੰਦੇ ਚੁੱਕ ਰਹੇ ਨੇ ਤੇ ਤੈਅ ਸੀਮਾ ਦੇ ਵਿੱਚ ਹੀ ਕਰਜ਼ ਲੈ ਰਹੇ ਨੇ। ਦੂਸਰੇ ਪਾਸੇ ਕਾਫੀ ਵੀਡੀਓ ਵਾਇਰਲ ਵੀ ਹੋਈ ਤੇ ਉਹਦੇ ਬਾਰੇ ਇੱਕ ਖਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਰੋਪੜ ਸਪੋਰਟਸ ਗਰਾਊਂਡ ਜਿਹੜੀ ਸੀ, ਜੋ ਪੱਟੀ ਗਈ, ਉਖਾੜੀ ਗਈ, ਤਬਾਹ ਕਰ ਦਿੱਤੀ ਗਈ, ਉਹਦੇ ਲਈ ਹੁਣ ਹਰਭਜਨ ਸਿੰਘ ਉਹਨਾਂ ਨੇ ਸਰਕਾਰ ਦੇ ਵੱਲੋਂ ਮੈਦਾਨ ਨਾ ਠੀਕ ਕਰਨ ਦੇ ਉੱਤੇ ਖੁਦ ਮੁਰੰਮਤ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਆਪ ਸਰਕਾਰ ਵੱਲੋਂ ਇੱਕ ਸ਼ਾਮ ਸ਼ਿਵ ਕੇ ਨਾਮ ਧਾਰਮਿਕ ਸਮਾਗਮ ਦੇ ਆਯੋਜਨ ਤੋਂ ਬਾਅਦ, ਜੋ ਕਿ ਬੱਚਿਆਂ ਨੇ 500, 200, 400, 2000, 2500 ਜਿਹਦਾ ਵੀ ਜਿੰਨਾ ਸਰਦਾ ਪੁਰਦਾ ਸੀ ਪਾ ਕੇ ਬੜੇ ਲੰਮੇ ਅਰਸੇ ਬਾਅਦ ਟਰੈਕ ਬਣਵਾਇਆ ਸੀ ਤੇ ਉਹਦੇ ਉੱਤੇ ਪ੍ਰੈਕਟਿਸ ਕਰਦੇ ਸਨ ਤੇ ਉਹਨਾਂ ਦੇ ਅੱਖੀਆਂ ਦੇ ਵਿੱਚ ਹੰਝੂ ਦੇਖਣ ਨੂੰ ਮਿਲੇ। ਜੋ ਕੁਝ ਵਾਪਰ ਗਿਆ, ਸਾਰਾ ਟਰੈਕ ਹੀ ਪਟਵਾ ਕੇ ਰੱਖ ਦਿੱਤਾ। ਕਦੇ ਉੱਥੇ ਸਾਈਕਲ ਬਣਨ ਦੀ ਜ਼ਰੂਰਤ ਨਹੀਂ ਪੈਂਦੀ ਸੀ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਰ ਉੱਥੇ ਗੱਡੀਆਂ ਖੜੀਆਂ ਕਰ ਦਿੱਤੀਆਂ, ਕਰੇਨਾਂ ਖੜੀਆਂ ਕਰ ਦਿੱਤੀਆਂ। ਰੋਪੜ ਦੇ ਇਤਿਹਾਸਕ ਖੇਡ ਮੈਦਾਨ ਨੂੰ ਕਥਿਤ ਤੌਰ ਦੇ ਉੱਤੇ ਪਹੁੰਚੇ ਨੁਕਸਾਨ ਨੂੰ ਲੈ ਕੇ ਵਿਵਾਦ ਨੇ ਸਿਆਸੀ ਰੂਪ ਧਾਰਨ ਕਰ ਲਿਆ। ਭਾਰਤ ਦੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਇਸ ਦੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਨ ਦੇ ਵਿੱਚ ਸਫਲ ਰਹੀ ਹੈ ਤਾਂ ਉਨ੍ਹਾਂ ਨੇ ਖੇਡ ਮੈਦਾਨ ਨੂੰ ਬਹਾਲ ਕਰਨ ਦੀ ਜਨਤਕ ਜਿਹੜਾ ਤੌਰ ਦੇ ਉੱਤੇ ਪੇਸ਼ਕਸ਼ ਕੀਤੀ ਹੈ। ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਬੀਤੇ ਦਿਨ ਜਿਹੜਾ ਸੀ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਲ ਹੋਏ ਸਨ। ਹਰਭਜਨ ਜੋ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਦੇ ਵਿੱਚ ਇੱਕ ਪੋਸਟ ਦੇ ਰਾਹੀਂ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ ਕੋਈ ਨਾ, ਹੌਸਲਾ ਰੱਖੋ ਦੋਸਤੋ, ਜੇ ਪੰਜਾਬ ਸਰਕਾਰ ਠੀਕ ਨਹੀਂ ਕਰਵਾਏਗੀ ਗਰਾਊਂਡ ਨੂੰ ਤਾਂ ਤੁਸੀਂ ਮੈਨੂੰ ਦੱਸੋ, ਮੈਂ ਠੀਕ ਕਰਵਾ ਕੇ ਦੇਵਾਂਗਾ। ਪੰਜਾਬ ਨੂੰ ਦੁਬਾਰਾ ਖੇਡ ਦੀਆਂ ਬੁਲੰਦੀਆਂ ਦੇ ਉੱਤੇ ਦੇਖਣਾ ਚਾਹੁੰਦਾ। ਇਸ ਟਵਿੱਟ ਨੇ ਇੱਕ ਜਿਹੜਾ ਅਜਿਹੇ ਮੁੱਦੇ ਨੂੰ ਨਵੀਂ ਸਿਆਸੀ ਗਤੀ ਦੇ ਵਿੱਚ ਰੋੜ ਦਿੱਤਾ ਹੈ। ਸਰਕਾਰੀ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਤੇ ਵਿਦਿਆਰਥੀਆਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਸੀ ਸਖ਼ਤ ਵਿਰੋਧ ਪ੍ਰਗਟਾਇਆ ਜਾ ਚੁੱਕਿਆ। ਉਨ੍ਹਾਂ ਦਾ ਦੋਸ਼ ਹੈ ਕਿ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਧਾਰਮਿਕ ਸਮਾਗਮ ਹੋਣ ਤੋਂ ਬਾਅਦ ਖੇਡ ਮਾਹੌਲ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ। ਡੀਸੀ ਰੋਪੜ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਵਿੱਚ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਪੂਰਾ ਸਤਿਕਾਰ ਹੈ, ਪਰ ਕਾਲਜ ਦੇ ਖੇਡ ਮੈਦਾਨ ਦੀ ਵਰਤੋਂ ਗੈਰ ਖੇਡ ਸਮਾਗਮਾਂ ਜਿਵੇਂ ਕਿ ਭਾਰੀ ਸਟੇਜਾਂ, ਵਾਹਨਾਂ, ਜਨਰੇਟਰਾਂ ਤੇ ਵੱਡੇ ਜਨਤਕ ਇਕੱਠਾਂ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੇ ਨਾਲ ਖੇਡਣ ਵਾਲੀ ਸੱਤਾ ਜਿਹੜੀ ਹੈ ਗਰਾਊਂਡ ਹੈ ਖੇਡ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਯਾਦ ਕੀਤਾ ਕਿ ਇਸ ਤੋਂ ਪਹਿਲਾਂ ਉਥੇ ਸਰਕਸ ਲੱਗਣ ਕਾਰਨ ਵੀ ਮੈਦਾਨ ਨੂੰ ਅਜਿਹਾ ਹੀ ਨੁਕਸਾਨ ਝੱਲਣਾ ਪਿਆ ਸੀ ਤੇ ਉਨ੍ਹਾਂ ਨੇ ਇਸ ਸਹੂਲਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਖ਼ਤ ਸੁਰੱਖਿਆ ਜਿਹੜੀ ਉਪਾਵਾਂ ਦੀ ਮੰਗ ਕੀਤੀ। ਸਰਕਾਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਰੋਪੜ ਦੇ ਸਾਬਕਾ SDM ਦਲਜੀਤ ਸਿੰਘ ਭੰਗੂ ਨੇ 13 ਏਕੜ ਦੇ ਖੇਡ ਮੈਦਾਨ ਨੂੰ ਮੁੜ ਪ੍ਰਾਪਤ ਕਰਨ ਦੇ ਲਈ 2004 ਦੇ ਵਿਚਕਾਰ ਇੱਕ ਵਿਸ਼ਾਲ ਕਾਰ ਸੇਵਾ ਮੁਹਿੰਮ ਦੀ ਅਗਵਾਈ ਕੀਤੀ ਸੀ, ਜਦੋਂ ਕਿ ਇਹ ਸਾਲਾਂ ਦੀ ਅਣਦੇਖੀ ਅਤੇ ਸੀਵਰੇਜ ਦੇ ਪਾਣੀ ਦੇ ਕਾਰਨ ਦਲਦਲ ਦੇ ਵਿੱਚ ਬਦਲ ਚੁੱਕਾ ਸੀ। ਪੁਰਾਣਾ ਵਿਦਿਆਰਥੀ ਐਸੋਸੀਏਸ਼ਨ ਬਾਬਾ ਅਵਤਾਰ ਸਿੰਘ, ਸਥਾਨਕ ਕਾਰੋਬਾਰੀਆਂ ਤੇ ਸੈਂਕੜੇ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਨੂੰ ਮੋੜਿਆ ਗਿਆ, ਮੈਦਾਨ ਨੂੰ ਪੱਧਰਾ ਕੀਤਾ ਗਿਆ ਤੇ ਸਵੈ ਇੱਛੁਕ ਮਿਹਨਤ ਅਤੇ ਜਨਤਕ ਦਾਨ ਰਾਹੀਂ ਪੂਰੇ ਖੇਡ ਕੰਪਲੈਕਸ ਨੂੰ ਬਹਾਲ ਕੀਤਾ ਗਿਆ ਸੀ। ਭੰਗੂ ਦੇ ਅਨੁਸਾਰ ਬਹਾਲੀ ਦਾ ਕੰਮ, ਜਿਸ ਦੇ ਸਰਕਾਰੀ ਅਨੁਮਾਨ ਲਗਭਗ 1.2 ਕਰੋੜ ਰੁਪਏ ਸਨ, ਸਿਰਫ 4.60 ਲੱਖ ਰੁਪਏ ਦੇ ਵਿੱਚ ਭਾਈਚਾਰਕ ਸ਼ਮੂਲੀਅਤ ਦੇ ਰਾਹੀਂ ਪੇਸ਼ੇਵਰ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਸੀ, ਜਿਹਦੇ ਵਿੱਚ ਡੀਜ਼ਲ ਅਤੇ ਸੀਵਰੇਜ ਮੁਰੰਮਤ ਦਾ ਖਰਚਾ ਵੀ ਸ਼ਾਮਲ ਸੀ। ਅੱਜ ਬਹਾਲ ਕੀਤੇ ਗਏ ਇਸ ਕੰਪਲੈਕਸ ਦੇ ਵਿੱਚ ਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਦਾਨ, ਐਥਲੈਟਿਕ ਟਰੈਕ ਤੇ ਹੋਰ ਖੇਡ ਸਹੂਲਤਾਂ ਸ਼ਾਮਲ ਨੇ, ਜਿਨ੍ਹਾਂ ਦੀ ਰੋਜ਼ਾਨਾ ਸੈਂਕੜੇ ਵਿਦਿਆਰਥੀਆਂ ਤੇ ਖਿਡਾਰੀਆਂ ਦੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਆਖਰ ਦੇ ਵਿੱਚ ਹਰਭਜਨ ਦੀ ਇਸ ਦਖਲ ਅੰਦਾਜ਼ੀ ਨੂੰ ਸਿਆਸੀ ਤੌਰ ਦੇ ਉੱਤੇ ਮਹੱਤਵਪੂਰਨ ਮੰਨਿਆ ਜਾ ਰਿਹਾ, ਕਿਉਂਕਿ ਇਹ ਇਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਆਪ ਸਰਕਾਰ ਨੇ ਤੇ ਜਿਹੜਾ ਜਨਤਕ ਅਤੇ ਖੇਡ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ। ਭਾਜਪਾ ਆਗੂ ਪਹਿਲਾਂ ਹੀ ਕਾਲਜ ਦੇ ਮੈਦਾਨ ਦੇ ਵਿੱਚ ਧਾਰਮਿਕ ਪ੍ਰੋਗਰਾਮ ਦੀ ਆਗਿਆ ਦੇਣ ਦੇ ਫੈਸਲੇ ਦੀ ਆਲੋਚਨਾ ਕਰ ਚੁੱਕੇ ਹੈ। ਇਹ ਦੋਸ਼ ਲਗਾਉਂਦੇ ਹੋਏ ਕਿ ਭਾਈਚਾਰੇ ਦੇ ਦੁਆਰਾ ਮਿਹਨਤ ਦੇ ਨਾਲ ਮੁੜ ਸੁਰਜੀਤ ਕੀਤੀ ਗਈ ਇੱਕ ਪ੍ਰਤੀਕ ਖੇਡ ਸਹੂਲਤ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਹੈ। ਕੋਈ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਇਹਦੇ ਉੱਤੇ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ। ਕਾਫੀ ਵਿਵਾਦ ਜਿਹੜਾ ਬਣਿਆ ਹੋਇਆ ਨਿਊਯਾਰਕ ਤੱਕ ਜਿਹੜੀਆਂ ਖ਼ਬਰਾਂ ਨੇ ਤੇ ਇੰਡੀਆ ਨੇ ਉਹਦੇ ਉੱਤੇ ਜਿਹੜਾ ਆਪਣਾ ਵਿਅੰਗ ਕੱਸਿਆ ਕਿ ਭਾਈ ਤੁਸੀਂ ਇਸ ਨੂੰ ਇੱਦਾਂ ਲਿਖ ਕਿੱਦਾਂ ਦਿੱਤਾ ਭਈ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ, ਕਹਿੰਦੇ ਉਹਦੇ ਅੰਦਰ ਕੋਈ ਕਸ਼ਮੀਰ ਨਹੀਂ ਆਉਂਦਾ। ਤੇ ਲਓ ਫਿਰ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਸਰ।
1: ਕਿਵੇਂ ਚੱਲ ਰਹੀ ਹੜਤਾਲ ਜੀ?
0: ਅੱਜ ਤਾਂ ਹੜਤਾਲ ਭਾਰਤ ਸਾਹਿਬ ਠੀਕ ਚੱਲ ਰਹੀ ਆ, ਚਲੋ ਸੰਘਰਸ਼ ਆ
1: ਜੀ,
0: ਪਰ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਕਿ ਜਿਸ ਮੁੱਦੇ ਨੂੰ ਲੈ ਕੇ ਹੜਤਾਲ ਆ ਜੀ,
1: ਜੀ
0: ਉਹਦੇ ਤੇ ਪਹਿਲਾਂ ਇਹਨਾਂ ਨੇ ਹਾਈ ਕੋਰਟ ਨੇ ਫਿਰ ਕਿਹਾ ਵੀ ਇਹ ਵਾਪਸ ਨਹੀਂ ਹੋਣੀ ਪਾਲਿਸੀ, ਅਸੀਂ ਇਹਦੇ ਵਿਚ ਅਮੈਂਡਮੈਂਟਸ ਕਰ ਦਿਆਂਗੇ, ਹੈ ਜੀ ਤੁਸੀਂ ਆਪਣੀਆਂ ਪ੍ਰਪੋਜ਼ਲ ਦੇ ਦਿਓ
1: ਜੀ।
0: ਵਕੀਲ ਮੰਗ ਕਰਦੇ ਸੀ ਵੀ ਇਹ ਟੋਟਲੀ ਜਿਹੜੀ ਹੈਗੀ ਆ ਵੀ ਇਹ ਪਾਲਿਸੀ ਅਗੇਂਸਟ ਦਾ ਪ੍ਰੋਫੈਸ਼ਨ ਆ ਜੀ, ਤੇ ਇਹ ਆਰਬਿਟਰੇਰੀ ਹੈਗਾ ਆ, ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਬੰਦੇ ਲਾਉਣੇ ਆ ਜੀ।
1: ਜੀ ਕਾਰੋਬਾਰ ਜਿਹੜੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਸੈਲਫ ਇੰਪਲਾਇਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਕੈਪਚਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਵੱਡੀਆਂ ਵੱਡੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਅੰਡਰ ਹੀ ਕੇਸ ਚੱਲਣਗੇ, ਉਹਨਾਂ ਦੇ ਅੰਡਰ ਹੀ ਜਿੰਨਾ ਕਹਿ ਸਕਦੇ ਆ ਛੋਟਾ ਇੱਕ ਜਿਹੜਾ ਆਪਣਾ ਨਿੱਜੀ ਕਾਰੋਬਾਰ ਕਰਦਾ ਮਾੜਾ ਮੋਟਾ ਰੋਜ਼ੀ ਰੋਟੀ ਕਮਾਉਂਦਾ ਹੈ, ਕਿ ਉਹਦੇ ਨਾਲ ਬੇਰੋਜ਼ਗਾਰੀ ਹੋਰ ਜਿਹੜੀ ਹੈ ਉਹਨੂੰ ਜਿਹੜਾ ਰਾਹ ਨਹੀਂ ਪੱਧਰਾ ਹੋਵੇਗਾ ਜੀ।
0: ਬਿਲਕੁਲ ਜੀ, ਪ੍ਰੋਫੈਸ਼ਨ ਤਾਂ ਖਤਮ ਹੀ ਹੋ ਜਾਏਗਾ
1: ਜੀ।
0: ਸਰਕਾਰ ਦਾ ਇੱਕ ਏਜੰਸੀ ਆ ਬੰਦੇ ਨੂੰ ਫੜ ਕੇ ਲਿਆਏਗੀ ਕਿ ਦੋਸ਼ੀ ਹੈਗਾ ਜੀ, ਸਰਕਾਰ ਦਾ ਹੀ ਵਕੀਲ ਦੂਜੇ ਪਾਸਿਓਂ ਖੜਾ ਹੋ ਜਾਏਗਾ
1: ਜੀ,
0: ਹਾਂਜੀ ਨਹੀਂ ਜੀ ਇਹ ਬੇਦੋਸ਼ ਆਇਆ ਜੀ, ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪਿਆ ਜੀ,
1: ਜੀ
0: ਉਹ ਚੁੱਪ ਕਰਕੇ ਜਿਹੜਾ ਹੈਗਾ ਜੀ, ਐਕਚੁਅਲ ਕ੍ਰਿਮੀਨਲ ਵੀ ਹੈਗਾ, ਲੁੱਟਾਂ ਖੋਹਾਂ ਕਿਉਂ ਵੱਧ ਰਹੀਆਂ ਜੀ,
1: ਜੀ
0: ਕਿਉਂਕਿ ਉਹਨਾਂ ਦੇ ਉਹਨਾਂ ਨੂੰ ਲੀਗਲ ਪ੍ਰੋਸੈਸ ਜਿਹੜੀ ਹੈਗੀ ਆ ਉਹ ਪੇਨਫੁਲ ਲੱਗਦੀ ਨੀ ਜੀ,
1: ਜੀ
0: ਉਹ ਆਉਂਦੇ ਆ ਚੁੱਪ ਕਰਕੇ ਆਪਣੀ ਜਮਾਨਤ ਕਰਾਉਂਦੇ, ਚਾਰ ਦਿਨ ਜਿਹੜੇ ਅੰਦਰ ਰਹਿੰਦੇ ਆ, ਚਾਰਾਂ ਦਿਨਾਂ ਬਾਅਦ ਜਮਾਨਤ ਆਪਣੇ ਆਪ ਕਰਵਾ ਲੈਂਦੇ ਆ ਜੀ, ਨਾ ਕੋਈ ਜਮਾਨਤੀ ਲਿਆਉਣ ਦੀ ਲੋੜ ਆ, ਉਹਨਾਂ ਦਾ ਇੱਕ ਪਰਸਨਲ ਬੌਂਡ ਹੋ ਜਾਂਦਾ ਆ ਜੀ, ਉਹ ਕਾਗਜ਼ ਤੇ ਸਾਈਨ ਕਰਦੇ ਆ ਤੇ ਚੱਲ ਜਾਂਦੇ ਆ ਜੀ, ਤੇ ਮੁੜ ਕੇ ਫੇਰ ਉਸੇ ਕਾਰੋਬਾਰ ਚ ਲੱਗ ਜਾਂਦੇ ਆ ਜੀ।
1: ਬਿਲਕੁਲ ਆ ਜੀ, ਜੀ ਬਿਲਕੁਲ,
0: ਪੰਜਾਬ ਨੂੰ ਅਪਰਾਧੀਆਂ ਦਾ ਅੱਡਾ ਥੋੜਾ ਬਣਾ ਦੇਣਾ ਜੀ, ਅਪਰਾਧੀਆਂ ਨੂੰ ਜੇ ਤੁਸੀਂ ਇੰਨਾ ਸੰਘਰਸ਼ਣ ਦਿਓਗੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਆ ਵਰਸ ਹੀ ਹੋਏਗੀ
1: ਜੀ।
0: ਦੂਜੀ ਬੇਨਤੀ ਇਹ ਹੈਗੀ ਆ ਕਿ ਦੇਖੋ ਐਡਾ ਵੱਡਾ ਵਿਵਾਦ ਚੱਲ ਰਿਹਾ ਹੈਗਾ ਆ ਤੇ ਉਹ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਇਹ ਕੀਤਾ ਕਿ ਹੁਣੇ ਹੁਣੇ ਖਬਰ ਆਈ ਹੈਗੀ ਕਿ ਚਾਰ ਬੰਦੇ ਅੱਜ ਹੋਰ ਲਾਤੇ ਆ ਜੀ ਉਹਨਾਂ ਨੇ।
1: ਅੱਛਾ ਜੀ, ਕਿਆ ਬਾਤ।
0: ਹਾਂਜੀ ਉਹ ਇਸ ਉਹ ਤੁਸੀਂ ਦੇਖੋ ਨਾ ਪੂਰਾ ਪੰਜਾਬ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਜਿਹੜੀ ਹੈਗੀ ਆ ਉਹ ਵੀ ਹੜਤਾਲ ਤੇ ਸੀ,
1: ਬੰਦ ਰਹੀਆਂ ਨੇ
0: ਕਿਉਂਕਿ ਚੀਫ ਜਸਟਿਸ ਨੇ ਵਕੀਲਾਂ ਨੂੰ ਸ਼ੇਮਫੁਲ ਕਹਿ ਦਿੱਤਾ
1: ਜੀ।
0: ਹੈ ਜੀ ਹੁਣ ਗੱਲ ਤਾਂ ਇਹ ਹੈਗੀ ਆ ਕਿ ਆਪਣੇ ਹੱਕ ਪ੍ਰਤੀ ਜਿਹੜਾ ਆ ਉਹ ਆਵਾਜ਼ ਉਠਾਉਣੀ ਉਹ ਸ਼ੇਮਫੁਲ ਕਦੋਂ ਤੋਂ ਹੋ ਗਿਆ
1: ਜੀ।
0: ਸੋ ਇਸ ਕਰਕੇ ਜਿਹੜਾ ਆ ਲੱਗਦਾ ਆ ਕਿ ਪਰ ਭਾਰਤ ਸਾਹਿਬ ਦੇਖੋ ਨਾ ਲੋਸ ਹੋ ਰਿਹਾ ਤੇ ਹੁਣ ਕੋਰਟਾਂ ਦੇ ਮਤਲਬ ਬੰਦ ਹੋਣ ਨਾਲ ਜਾਂ ਮਤਲਬ ਹੜਤਾਲ ਹੋਣ ਨਾਲ ਜੀ ਸਾਡੀ ਰੋਜ਼ੀ ਰੋਟੀ ਦਾ ਜਿਹੜਾ ਫਰਕ ਪੈਂਦਾ ਪੈਂਦਾ, ਜਿਹੜੇ ਲੋਕ ਉੱਥੇ ਕੇਸ ਨਵੇਂ ਕਰਨੇ ਆ ਜਿਹਦੇ ਵਿੱਚ ਉਹਨਾਂ ਨੂੰ ਇਮੀਡੀਏਟ ਰਿਲੀਫ ਚਾਹੀਦੀ ਆ ਜੀ, ਉਹ ਕੇਸ ਪੈਂਡਿੰਗ ਪਏ ਹੈਗੇ ਜੀ, ਵੀ ਜਦ ਤੱਕ ਜਿਹੜਾ ਹੈਗਾ ਆ ਕੋਰਟਾਂ ਪੂਰੀ ਤਰ੍ਹਾਂ ਸਮੂਥਲੀ ਵਰਕ ਨਹੀਂ ਕਰਦੀਆਂ ਅਸੀਂ ਕੰਪਾਈਲ ਨਹੀਂ ਕਰਦੇ
1: ਜੀ।
0: ਸੋ ਇਸ ਕਰਕੇ ਜਿਹੜਾ ਆ ਲੰਬੇ ਸਮੇਂ ਤੱਕ ਸਾਨੂੰ ਮੈਨੂੰ ਲੱਗਦਾ ਹੈ ਸੰਘਰਸ਼ ਕਰਨਾ ਪਊਗਾ ਜੀ, ਪ੍ਰੋਫੈਸ਼ਨ ਵੈਸੇ ਓਵਰਆਲ ਜੋ ਇਹਨਾਂ ਦੀਆਂ ਸਰਕਾਰਾਂ ਦੀਆਂ ਪਾਲਿਸੀਆਂ ਨਾ ਜੀ ਉਹ ਇਹਨਾਂ ਨੇ ਪ੍ਰੋਫੈਸ਼ਨ ਨੂੰ ਖਤਮ ਹੀ ਕਰ ਦੇਣਾ ਜੀ।
1: ਬਿਲਕੁਲ ਆ ਜੀ,
0: ਹੈਗਾ ਕੀ ਜੀ ਕਿ ਤੁਸੀਂ ਕਾਰਪੋਰੇਟ ਦੀ ਗੱਲ
1: ਜੀ,
0: ਸਰ ਕਾਰਪੋਰੇਟ ਦੀ ਗੱਲ ਤੋਂ ਜਨਾਬ ਕਰਦੇ ਹੈਗੇ ਆ ਜੀ, ਕਾਰਪੋਰੇਟ ਇੱਕ ਅਲੱਗ ਚੀਜ਼ ਹੈਗੀ ਆ, ਜਦੋਂ ਸਰਕਾਰਾਂ ਹੀ ਕਾਰਪੋਰੇਟ ਬਣ ਜਾਣ
1: ਜੀ
0: ਸਾਡੀ ਹਾਈ ਕੋਰਟ ਜਿਹੜੀ ਹੈ, ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਐਕਟ ਕਰੇ ਕਿ ਹਾਂ ਜੀ ਕਿ ਉਹਨਾਂ ਨੇ ਇਸ ਢਾਂਚੇ ਨੂੰ ਲਿਆਉਣਾ ਹੈਗਾ ਆ ਜਿਹਦੇ ਨਾਲ ਜਿਹੜਾ ਆ ਕਿ ਆਮ ਬੇਰੁਜ਼ਗਾਰੀ ਵਧੇ ਤੇ ਜਸਟਿਸ ਜਿਹੜਾ ਆ ਕੁਛ ਇੱਕ ਬੰਦਿਆਂ ਦੇ ਹੱਥਾਂ ਦੇ ਵਿੱਚ ਹੀ ਰਹਿ ਜਾਏ
1: ਜੀ, ਕਿਉਂਕਿ ਉਹ
0: ਮਤਲਬ ਜਿਹੜਾ
1: ਐਪਰੀਸ਼ੀਏਟ ਕਰ ਰਹੇ ਨਾ ਉਸ ਚੀਜ਼ ਨੂੰ ਕਿ ਇਹ ਵਧੀਆ ਚੀਜ਼ ਆ, ਜਿੱਦਾਂ ਮੋਦੀ ਸਾਹਿਬ ਕਿਸਾਨੀ ਨੂੰ ਕਰਦੇ ਸੀਗੇ ਵੀ ਤੁਹਾਡੇ ਲਈ 3 ਕਾਨੂੰਨ ਲਿਆਂਦੇ ਆ ਫਾਇਦੇ ਵਾਲੇ ਆ, ਉਹੀ ਚੀਜ਼ ਜਿਹੜੀ ਉਹ ਕੁਝ ਲੋਕ ਹੈਗੇ ਉਹ
0: ਗੱਲ ਇਦਾਂ ਹੈਗੀ ਆ
1: ਇਸ ਚੀਜ਼ ਦੀ
0: ਹੂ ਆਰ ਦਾ ਪਰਸਨ ਹੂ ਆਰ ਅਪੁਆਇੰਟਡ ਸਰ ਪਤਾ ਕੌਣ ਆ ਜੀ, ਉਹ ਇਹਨਾਂ ਦੇ ਕਿੱਥੇ ਅੰਡ ਕਿੰਨੇ ਆ ਜੀ, ਆਪਣੇ ਰਿਸ਼ਤੇਦਾਰ ਸੈੱਟ ਕਰਨੇ ਆ ਜੀ, ਉਹਦੇ ਵਿੱਚ ਨਾ ਤਾਂ ਕੋਈ ਇਗਜ਼ਾਮ ਨਾ ਕੋਈ ਇੰਟਰਵਿਊ, ਆਰਬਿਟਰੇਰੀ ਪਤਾ ਨਹੀਂ ਆ ਜਾਂਦਾ ਵੀ ਚਾਰ ਬੰਦਿਆਂ ਦੇ ਨਾਂ ਆ ਗਏ, ਜਿਹਨਾਂ ਦੀ ਪਹੁੰਚ ਹੈਗੀ ਆ ਉਹ ਬਣ ਜਾਣਗੇ ਜੀ ਆਰਾਮ ਨਾਲ, ਚੁੱਪ ਕਰਕੇ 70,000 ਰੁਪਇਆ ਤਨਖਾਹ ਆ ਜੀ, ਬਾਅਦ ਦੇ
1: ਜੀ
0: ਵਿੱਚ 1,50,000 ਕਰ ਦੇਣੀ ਇਹਨਾਂ ਨੇ
1: ਬਿਲਕੁਲ ਹੈ ਜੀ ਬਿਲਕੁਲ।
0: ਹੌਲੀ ਹਾਂਜੀ। ਉਹ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹ ਤੋਂ ਇਲਾਵਾ ਜਿਹੜੀ ਉਹਦੇ ਵਿੱਚ ਕਰਪਸ਼ਨ ਹੋ ਰਹੀ ਆ ਹਿਡਨ,
1: ਜੀ
0: ਉਹ ਅਲੱਗ ਚੀਜ਼ ਹੈਗੀ ਆ ਜੀ, ਕਿਉਂਕਿ ਅਸੀਂ ਬੋਲ ਨਹੀਂ ਸਕਦੇ, ਕਿਉਂਕਿ ਇਹ ਸਾਡੇ ਕੋਲ, ਅਸੀਂ ਉਹਨੂੰ ਚੀਜ਼ ਨੂੰ ਸਟੈਬਲਿਸ਼
1: ਬਿਲਕੁਲ
0: ਨਹੀਂ ਕਰ ਸਕਦੇ
1: ਜੀ।
0: ਔਨ ਏਅਰ, ਅਸੀਂ ਉਹੀ ਗੱਲ ਕਰ ਸਕਦੇ ਹੈਗੇ ਆ ਜਿਹੜੀ ਚੀਜ਼ ਸਾਨੂੰ ਜਿਹੜੀ ਹੈਗੀ ਐਪਰੈਂਟਲੀ ਦਿਸਦੀ ਆ, ਔਰ
1: ਜੀ
0: ਐਪਰੈਂਟਲੀ ਅਸੀਂ ਉਹਨੂੰ ਸਾਬਤ ਕਰ ਸਕਦੇ ਹਾਂ ਜੀ,
1: ਬਿਲਕੁਲ ਹੈ ਜੀ
0: ਬਟ
1: ਬਿਲਕੁਲ।
0: ਬਟ ਅੰਡਰ ਅੰਡਰ ਦਾ ਕਾਰਪੇਟ ਤਾਂ ਬਹੁਤ ਕੁਛ ਹੈਗਾ ਜੀ,
1: ਹੈਗਾ ਜੀ ਬਿਲਕੁਲ,
0: ਜਿਹੜਾ ਕਿ ਵਕੀਲਾਂ ਨੂੰ ਤਾਂ ਪਤਾ ਪਰ
1: ਜੀ
0: ਆਮ ਜਨਤਾ ਨੂੰ ਓਨਾ ਚਿਰ ਤੱਕ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਜਦ ਤੱਕ ਅਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਸਾਬਤ ਨਾ ਕਰ
1: ਨਾ ਕਰ
0: ਸਕਦੇ ਹੋਈਏ।
1: ਸਕੀਏ ਜੀ ਬਿਲਕੁਲ।
0: ਕਈ ਚੀਜ਼ਾਂ ਸੱਚਾਈ ਹੁੰਦੀਆਂ ਹੈਗੀਆਂ ਆ, ਪਰ ਸੱਚਾਈ ਤੋਂ ਬਾਵਜੂਦ ਵੀ ਫੇਰ ਉਹ ਜਿਹੜਾ ਹੈਗਾ ਆ, ਦੇਖੋ ਇਹਨਾਂ ਕੇਸਾਂ ਦੀਆਂ ਅਪੀਲਾਂ ਕਿੱਥੇ ਜਾਂਦੀਆਂ ਹੈਗੀਆਂ ਆ,
1: ਜੀ
0: ਉਹ ਉੱਪਰ ਉਹਨਾਂ ਜੱਜਾਂ ਦੇ ਬੱਚਿਆਂ ਕੋਲ ਜਾਂਦੀਆਂ ਹੈਗੀਆਂ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਉੱਪਰ।
1: ਜੀ
0: ਸਰ ਸਫਰਰ ਜਿਹੜੇ ਹੈਗੇ ਆ ਬਹੁਤ ਸਾਰੇ ਆ ਜੀ,
1: ਬਿਲਕੁਲ ਹੈ
0: ਇਹ
1: ਜੀ
0: ਐਵੇਂ ਨਹੀਂ ਸਾਰੇ ਵਕੀਲ ਜਿਹੜੇ ਹੈਗੇ ਆ ਇੱਕਦਮ ਜਿਹੜੇ ਆ ਸੜਕਾਂ ਤੇ ਆ ਗਏ,
1: ਜੀ
0: ਉਹ ਇਸੇ ਕਰਕੇ ਆ ਜੀ।
1: ਬਿਲਕੁਲ।
0: ਹੁਣ ਹੋਰ ਕੀ ਆ ਸਾਡੇ ਕੋਲ ਤਾਂ, ਦੇਖੋ ਇੱਕ ਪੜ੍ਹੀ ਲਿਖੀ ਕਲਾਸ ਹੈਗੀ ਆ ਜੀ,
1: ਜੀ
0: ਇਹ ਤਾਂ ਇੰਨਾ ਕੀ ਕਰ ਸਕਦੇ ਕਿ ਸੰਕੇਤਕ ਤੌਰ ਤੇ ਭੁੱਖ ਹੜਤਾਲ ਕਰ ਲਈ ਜੀ,
1: ਜੀ

0: ਚਲੋ
1: ਨਹੀਂ
0: ਡਾਕਟਰ
1: ਨਹੀਂ
0: ਸਾਹਿਬ,
1: ਕੋਈ ਗੱਲ ਨਹੀਂ, ਕੰਟੀਨਿਊ ਪਲੀਜ਼
2: ਸਤਿ ਸ਼੍ਰੀ ਅਕਾਲ ਜੀ
1: ਜੀ ਅਨੁਜ
2: ਐਕਚੁਅਲੀ ਨਾ ਮੇਰੇ ਨੀਂਦ ਲੇਟ ਹੋ ਜਾਂਦੀ ਹੈ, ਮੈਂ
1: ਕੁਦਰਤੀ
2: ਅੱਜ ਵੈਸੇ ਲੇਟ ਹੋ ਗਿਆ ਸੀ
1: ਜੀ,
2: ਇੱਕ ਮੇਰੇ ਨਾ ਫੋਨ ਦੀ ਸਕਰੀਨ ਹਿੱਲੀ ਹੋਈ ਹੈ ਤਾਂ ਕਰਕੇ ਉਹ ਪ੍ਰੋਗਰਾਮ ਕੱਟਿਆ ਜਾਂਦਾ
1: ਜੀ।
2: ਸਭ ਤੋਂ ਪਹਿਲਾਂ ਸੈਣੀ ਸਾਹਿਬ ਨੂੰ ਪੁੱਛੋ ਵੀ ਇਹਨਾਂ ਦਾ ਵਜਨ ਤਾਂ ਨੀ ਘਟ ਗਿਆ ਭੁੱਖ ਹੜਤਾਲ ਕਰਕੇ?
1: ਨਹੀਂ ਨਹੀਂ ਅਜੇ ਤਾਂ ਪਹਿਲਾਂ ਦੇਣਾ ਜੀ, ਉਹਦਾ ਸਮਾਂ ਵਧੀਆ ਲੱਗਦਾ
2: ਮੈਨੂੰ,
1: ਫਿਟਨੈਸ ਆ ਜਾਣੀ ਹੋਰ
2: ਹਾਰ ਤੇ ਵਾ ਨੀ, ਹਾਰ ਤੇ ਕਾਫੀ ਦਿਨਾਂ ਦੇ ਪਾਈ ਫਿਰਦੇ
1: ਜੀ ਸੈਣੀ ਸਾਹਿਬ।
0: ਹਾਂਜੀ ਹਾਰ ਇਸ ਕਰਕੇ ਜਿਹੜੇ ਬੰਦਿਆਂ ਨੇ ਜਿਹੜਾ ਹੈਗਾ ਆ ਵਲੰਟੀਅਰ ਹੁੰਦੇ ਆ ਜਿਹਨਾਂ ਨੇ ਭੁੱਖ ਹੜਤਾਲ ਕਰਦੇ ਆ ਉਹਨਾਂ ਨੂੰ ਸਵੇਰੇ ਹਾਰ ਪਾ ਕੇ ਬਿਠਾ ਲਿਆ ਜਾਂਦਾ ਜੀ ਉੱਥੇ।
1: ਬਿਲਕੁਲ ਡਿਊਟੀ ਲੱਗੀ ਸੀ
2: ਤੁਸੀਂ ਪਾਏ ਸੀ?
0: ਹਾਂਜੀ
1: ਜੀ
0: ਹਾਂਜੀ, ਜਦੋਂ ਜੇ ਕਿਤੇ ਚੜਾਈ ਕਰ ਜਾਏ ਤੇ ਇਹੀ ਫੋਟੋ ਸਾਡੀ ਬਾਅਦ ਚ ਕੰਮ ਆ ਜਾਏ, ਇਸ ਕਰਕੇ ਪਾ ਲਈ ਦੇ ਜੀ। ਤੇ ਫੋਟੋ ਦੇ ਹਾਰ ਪਾਉਣ ਦੀ ਲੋੜ ਨੀ ਹੁੰਦੀ, ਹਾਰ ਵਾਲੀ ਫੋਟੋ ਹਾਰ ਵਾਲੀ ਫੋਟੋ ਹੀ ਲਾ ਲਈ ਦੀ ਹੈ ਜੀ।
1: ਕਿਆ ਬਾਤ ਹੈ ਜੀ,
2: ਮੈਂ ਤੁਹਾਨੂੰ ਸਲਾਹ ਦੇਣੀ ਸੀ ਵੀ ਜਦੋਂ 5-10 ਦਿਨ ਭੁੱਖਾ ਰਹਿੰਦਾ ਨਾ ਇਨਸਾਨ
1: ਜੀ,
2: ਰੀਫੀਡਿੰਗ ਸਿੰਡਰੋਮ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ, ਜੇ ਆਏਗੀ ਤੇ ਸਾਨੂੰ ਕਾਲ ਕਰ ਲਿਆ
1: ਜੀ।
0: ਵੱਡੀ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਇੰਨਾ ਸੋਚਦੇ ਹੈਗੇ ਆ, ਇੱਕ ਦਿਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਵੈਸੇ ਚੰਗੀ ਗੱਲ ਆ
1: ਜੀ।
0: ਤੇ ਬਾਕੀ ਜਾਣਾ ਕਿੱਥੇ ਆ ਜੀ, ਮੁੜ ਕੇ ਤੁਹਾਡੇ ਕੋਈ ਆਉਣਾ
1: ਜੀ?
2: ਉਹ ਕਈ ਵਾਰੀ ਨਾ ਫਿਰ ਆ ਜਾਂਦੀਆਂ ਨਾ, ਹੁਣ ਪਤਾ ਨੀ ਤੁਹਾਡੀ ਭੁੱਖ ਹੜਤਾਲ ਕੀ ਹੁੰਦੇ ਵੀ ਜਿੰਨਾ ਚਿਰ ਮਸਲਾ ਹੱਲ ਨੀ ਹੁੰਦਾ ਓਨਾ ਚਿਰ ਤੱਕ ਅੱਗੇ 2-4 ਘੰਟੇ ਦੀ ਇਹ ਤੁਹਾਨੂੰ ਪਤਾ ਹੋਊਗਾ ਜੀ।
1: ਜੀ ਨਹੀਂ ਮਹੀਨਾ ਹੋ ਗਿਆ ਵੈਸੇ ਤਾਂ ਜੀ।
2: ਚਲੋ ਬਾਕੀ ਵੀ ਇਹ ਆ ਵੀ ਵੇਖੋ ਤੁਸੀਂ ਕੀਤੀ ਸੈਣੀ ਸਾਹਿਬ ਅਪਰਾਧੀਆਂ ਦੀ, ਲਗਭਗ ਪੰਜਾਬ ਤਾਂ ਅਪਰਾਧੀਆਂ ਦਾ ਅੱਧ ਪਛੜਾ ਅੱਡਾ ਤਾਂ ਬਣ ਹੀ ਗਿਆ ਜੀ
1: ਜੀ।
2: ਬਾਕੀ ਚਲੋ ਕਾਨੂੰਨ ਆ, ਤੁਸੀਂ ਜ਼ਿਆਦਾ ਜਾਣਦੇ ਹੋ ਸਾਡੇ ਨਾਲੋਂ ਜੀ, ਮੈਨੂੰ ਤੇ ਇਸ ਚੀਜ਼ ਬਾਰੇ ਵੀ ਬਹੁਤਾ ਪਤਾ ਨਹੀਂ ਗਾ
1: ਜੀ।
2: ਹੁਣ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ, ਹੁਣ ਅੰਮ੍ਰਿਤਪਾਲ ਹੋਣਾ ਨੇ ਕੀ ਕੀਤਾ ਜਾ ਕੇ ਉੱਥੇ ਚੰਡੀਗੜ੍ਹ
1: ਜੀ,
2: ਵੀ ਤੁਸੀਂ ਜਿਹੜਾ ਦੇਣਾ ਆਪਣਾ ਕੋਈ ਡਿਮਾਂਡਸ ਨੇ ਤੁਹਾਡੀਆਂ, ਪਹਿਲੀ ਗੱਲ ਤੇ ਵੀ ਜਿਹੜੇ ਬੰਦੀ ਸਿੰਘ ਕੀ ਉਹ ਸੀਐਮ ਦੇ ਵਸ ਚ ਹੈਗੇ ਨੇ, ਰਿਹਾਕਰ ਨੇ?
1: ਨਹੀਂ ਜੀ।
2: ਫੇਰ ਵੀ ਤੁਸੀਂ ਉੱਥੇ ਜਾ ਕੇ ਚਾਰ ਬੰਦੇ ਜਾ ਕੇ ਵੀ ਤਾਂ ਤੁਸੀਂ ਉਹ ਮੰਗ ਪੱਤਰ ਜਾਂ ਜੋ ਵੀ ਤੁਹਾਡਾ ਹੈਗਾ ਤੁਸੀਂ ਦੇ ਕੇ ਆ ਸਕਦੇ ਜੇ ਨਾ
1: ਜੀ।
2: ਤੇ ਜਿਹੜੀ ਇੰਨੀ ਹੁੱਲੜਬਾਜੀ ਦੂਜੀ ਤੀਜੀ ਆ, ਇਹ ਕਿੱਧਰ ਨੂੰ ਜਾ ਰਿਹਾ ਕੰਮ
1: ਜੀ?
2: ਫੇਰ ਉੱਥੇ ਜੋ ਤੁਹਾਨੂੰ ਪਤਾ ਹੀ ਆ, ਫਿਰ ਜੋ ਕੁਛ ਹੋਇਆ ਸਾਰਾ ਤੁਸੀਂ ਜ਼ਿਆਦਾ ਸਾਡੇ ਨਾਲੋਂ ਸੁਣਦੇ ਜਾਣ ਸਮਝਦੇ ਹੋ
1: ਜੀ।
2: ਮੇਰੇ ਅਕੋਰਡਿੰਗ ਹੀਰੋ ਬਣਾਉਣ ਵਾਸਤੇ ਹੋਣਾ ਕਿ ਸਾਰੇ ਬੰਦੇ MLA ਬਣ ਜਾਣ ਪੰਜਾਬ ਚ
1: ਜੀ,
2: ਕਿਉਂਕਿ ਬੰਦੇ ਸਜ਼ਾ ਤੇ ਬਹੁਤੀ ਜ਼ਿਆਦਾ ਹੋਣੀ ਨੀ ਇਹਦੇ ਚ, ਥੋੜਾ ਬੜਾ ਕੱਟ ਕੇ ਤੇ ਹੋਰ
1: ਜੀ
2: MLA ਬਣਨਾ ਤੇ ਮੇਰਾ ਖਿਆਲ ਚਾਂਸ ਸਾਰਿਆਂ ਦੇ ਬੰਦੇ ਇਹਨਾਂ ਨੇ ਲਾਇਆ ਹੀ ਉਹਨਾਂ ਦੇ ਜਿਹੜੇ ਜਿਹੜੇ ਬੰਦਿਆਂ ਨੇ MLA ਬਣਨਾ ਵਾ
1: ਜੀ।
2: ਸਾਜਿਸ਼ਾਂ ਕਿਵੇਂ ਦੀਆਂ ਨੇ, ਕਿੱਧਰ ਨੂੰ ਜਾ ਰਹੀਆਂ ਨੇ
1: ਜੀ?
2: ਦੂਜੇ ਬਣੇ ਜਥੇਦਾਰ ਸਾਹਿਬ ਤੇ ਸਰਕਾਰ ਦਾ ਪੰਗਾ ਪਿਆ ਹੋਇਆ
1: ਜੀ।
2: ਜਥੇਦਾਰ ਸਾਹਿਬ ਇਹਨਾਂ ਕਹਿੰਦੇ ਵੀ ਉਹ ਕਮੇਟੀ ਬਣਾਓ ਕਾਨੂੰਨ ਬਦਲੋ, ਹੁਣ ਕਹਿੰਦੇ ਹੁਣ ਦੂਜੇ ਬੰਨੇ ਹੋ ਗਏ ਫਿਰ?
1: ਨਹੀਂ ਉਹ ਤਾਂ ਆਪਣੇ ਸਟੈਂਡ ਦੇ ਉੱਤੇ ਹੀ ਨੇ, ਉਹ ਇਹਨਾਂ ਨੇ ਸਲਾਹ ਮਸ਼ਵਰਾ ਨਹੀਂ ਕੋਈ ਨਹੀਂ ਕੀਤਾ ਜੀ, ਫਿਰ ਉਸੇ ਤਰ੍ਹਾਂ ਹੀ ਮਤਲਬ ਕਿ ਸ਼ੁਰੂ ਕਰ ਦਿੱਤਾ ਕੰਮ, ਇਹ ਸਾਹਮਣੇ ਆ ਰਿਹਾ ਜੀ।
2: ਨਹੀਂ ਉਹ ਚਲੋ ਖਰੜਾ ਤੇ ਵੇਖੋ ਜੀ, ਸਰਕਾਰ ਤੇ ਵੇਖੋ ਜੀ, ਸਿਆਸਤ ਕਰੂਗੀ ਕਰੂਗੀ
1: ਜੀ।
2: ਉਹ ਖਰੜਾ ਵਗੈਰਾ ਤੇ ਮੇਰੇ ਖਿਆਲ ਕੱਲ ਸ਼ਾਇਦ ਲੈ ਕੇ ਆਏ ਸੀ ਨਿਜਰ ਸਾਹਿਬ, ਅੱਜ ਪਤਾ ਨੀ ਕੱਲ ਲੈ ਕੇ ਆਏ।
1: ਹਾਂਜੀ ਅੱਜ ਸਪਸ਼ਟ ਕੀਤਾ ਆਪਣੇ ਅਕਾਲ ਤਖ਼ਤ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਉੱਪਰ ਜੀ ਇਹ ਚੀਜ਼।
2: ਹਾਂਜੀ ਚਲੋ, ਨਹੀਂ ਤਾਂ ਇਹਨਾਂ ਕੋਲ ਹੈਗਾ ਤੇ ਉਹ ਫਿਰ ਟਕਰਾਅ ਪੈਦਾ ਕਰਨਾ ਜਿਹੜਾ ਦੋਨਾਂ ਤਰ੍ਹਾਂ ਦਾ ਆਪਸ ਵਿੱਚ, ਉਹ ਵੀ ਤੇ ਗਲਤ ਹੈਗਾ ਨਾ।
1: ਨਹੀਂ ਜਥੇਦਾਰ ਸਾਹਿਬ ਇਹ ਕਹਿੰਦੇ ਆ ਪੱਟੀ ਸਾਹਿਬ ਕਿ ਮਤਲਬ ਕਿ ਚਾਹੇ ਤੁਸੀਂ 2 ਮਹੀਨੇ ਹੋਰ ਲਾ ਲਓ ਇਹਦੇ ਉੱਤੇ, ਮਤਲਬ ਕਿ ਆ ਜਿਹੜੀ ਹੁਣ ਬੈਠਕ ਬੁਲਾਈ ਆ, ਵਿਸ਼ੇਸ਼ ਸੈਸ਼ਨ ਬੁਲਾਇਆ ਜਾਂ ਕਿੱਦਾਂ ਵੀ ਆ, ਮੌਨਸੂਨ ਸੈਸ਼ਨ ਹੋਣਾ 3 ਜੁਲਾਈ ਅਗਸਤ ਤੋਂ 10 ਤਾਂ ਹੀ ਹੋਣਾ ਹਫ਼ਤਾ, ਤੇ ਉਹਦੇ ਵਿੱਚ ਕੋਈ ਡਿਸੀਜ਼ਨ ਨਾ ਲਓ ਜਲਦਬਾਜ਼ੀ ਦੇ ਵਿੱਚ, ਚਾਹੇ 2 ਮਹੀਨੇ ਹੋਰ ਲੈ ਲਓ।
2: ਨਹੀਂ ਉਹ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਹੋਇਆ ਵਾ ਉਹ ਸਿਰਫ ਇਸੇ ਐਕਟ ਦਾ ਕਰਕੇ ਬੁਲਾਇਆ ਹੋਇਆ?
1: ਨਹੀਂ ਇਸ ਕਰਕੇ ਨੀ, ਉਹ ਹੋਰ ਮੁੱਦੇ ਵੀ ਹੈਗੇ ਆ, ਪਰ ਕਿਆ ਸਰਾਈਆਂ ਨੇ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਸੋਧਾਂ ਕਰ ਸਕਦੇ ਆ।
2: ਨਹੀਂ ਨਹੀਂ ਉਹ ਤੇ ਫਿਰ ਉਹ ਕਰਕੇ ਹੀ ਕਰਨਗੇ ਨਾ, ਉਹ ਜਿਹੜਾ ਮਤਲਬ ਏਦਾਂ ਕਰ ਦੇਣੀ ਉਦੇਸ਼ ਵੀ ਉਹ ਜਾਣਾ ਨੀ ਗਾ ਤੁਸੀਂ ਉੱਥੇ, ਦੂਜਾ ਤੀਜਾ ਹੈ ਤਾਂ ਉਹ ਟਕਰਾਅ ਵਾਲਾ ਕੰਮ ਹੀ ਆ ਨਾ
1: ਜੀ।
2: ਹੁਣ ਜਿਹੜੀ ਕਮੇਟੀ 5-ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਣਾਈ ਹੈ, ਉਹਨਾਂ ਵਿੱਚ ਕੋਈ ਮਹੀਨੇ ਚ 29 ਤਰੀਕ ਹੈ ਤੇ ਰਾਏ ਤੇ ਉਹਨਾਂ ਵੀ ਕੋਈ ਨੀ ਦਿੱਤੀ ਵੀ ਕਿੱਦਾਂ ਦਾ ਹੋਣਾ ਚਾਹੀਦਾ?
1: ਨਹੀਂ ਉਹ ਸਰਕਾਰ ਉਹ ਉਹਨਾਂ ਦਾ ਓਬਜੈਕਸ਼ਨ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਮਹੀਨੇ ਦੇ ਵਿੱਚ ਕੋਈ ਕੰਟੈਕਟ ਹੀ ਨਹੀਂ ਕੀਤਾ ਹਾਲੇ ਕਿ ਓਪਨ ਕਾਲ ਦਿੱਤੇ ਸੀ ਕਿ ਸਹਿਯੋਗ ਇੱਕ ਦੂਸਰੇ ਦਾ ਚਾਹੀਦਾ ਤਾਂ ਜ਼ਰੂਰ ਕਰੋ।
2: ਨਹੀਂ ਉਹ ਮਤਲਬ ਇਹ ਦੋਵਾਂ ਤਰ੍ਹਾਂ ਨੂੰ ਚਾਹੀਦਾ ਨਾ ਰਲ ਮਿਲ ਕੇ ਚੱਲਣਾ, ਜੇ ਮੰਨ ਲਓ ਵੀ ਮੈਂ ਤੇ ਸੈਣੀ ਸਾਹਿਬ ਨੇ ਕੋਈ ਡਿਸੀਜਨ ਲੈਣਾ, ਜੇ ਮੈਨੂੰ ਸੈਣੀ ਸਾਹਿਬ ਫੋਨ ਨਹੀਂ ਕਰਦੇ ਤਾਂ ਮੈਂ ਕਰ ਲਵਾਂ
1: ਜੀ,
2: ਮਤਲਬ ਮਸਲੇ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ

0: ਭਾਈ ਭਰਾਵਾਂ ਦੇ ਤੌਰ ਦੇ ਉੱਪਰ ਕਿਸੇ ਮਸਲੇ ਨੂੰ ਹੱਲ ਕਰਨਾ ਤੇ ਮਤਲਬ ਫਿਰ ਤਾਂ ਰਲ ਮਿਲ ਕੇ ਹੋਣਾ ਨਾ, ਈਗੋ ਤਾਂ ਇੱਕ ਦਿਨ ਨੂੰ ਤਾਂ ਈਗੋ ਛੱਡਣੀ ਪਊਗੀ ਨਾ ਸਰਕਾਰ ਨੂੰ ਵੀ।
1: ਇੱਕ ਮੁੱਦਾ ਹੋਰ ਉਹਨਾਂ ਨੇ ਚੱਕਿਆ ਕਿ ਜਿਹੜਾ ਉਹਨਾਂ ਨੇ ਵਿੱਚ ਲਿਖ ਦਿੱਤਾ ਉਹ ਜਿਹੜੀ 24 ਪੰਨਿਆਂ ਦੀ ਰਿਪੋਰਟ ਦਿੱਤੀ ਹੈ ਕਿ ਗੁਪਤ ਮੀਟਿੰਗਾਂ ਹੋਈਆਂ, ਉਹ ਜਥੇਦਾਰ ਸਾਹਿਬ ਦਾ ਇਹ ਓਬਜੈਕਸ਼ਨ ਹੈ ਕਿ ਗੁਪਤ ਮੀਟਿੰਗਾਂ ਹੋਈਆਂ ਕਿਹਦੇ ਨਾਲ ਹੈ ਜੀ, ਸਾਡੇ ਨਾਲ ਤਾਂ ਨਹੀਂ ਹੋਈਆਂ,
0: ਸਰਕਾਰ ਦੀਆਂ ਹੋਈਆਂ ਹੋਣਗੀਆਂ ਨਾ ਜੀ, ਆਪਸ ਵਿੱਚ ਹੋ ਸਕਦਾ ਉਹਨਾਂ ਦੀ ਹੋਈਆਂ ਹੋਣਗੀਆਂ, ਕਮੇਟੀ ਨਾਲ ਤੇ ਫਿਰ ਹੋਈਆਂ ਨੀਗੀਆਂ, ਜੇ ਫਿਰ ਆਪਸ ਵਿੱਚ ਹੋਈਆਂ ਹੋਣਗੀਆਂ ਨਾ,
1: ਬਿਲਕੁਲ ਹੈ ਜੀ।
0: ਉਸ ਕਮੇਟੀ ਨੂੰ ਵੀ ਚਿਰ ਤੱਕ ਆਪਣਾ ਕੁਝ ਨਾ ਕੁਝ ਖਰੜਾ ਤਿਆਰ ਕਰਨਾ ਚਾਹੀਦਾ ਸੀ ਨਾ, ਵੀ ਏਦਾਂ ਨੀ ਏਦਾਂ ਹੋਣਾ, ਏਦਾਂ ਨੀ ਏਦਾਂ ਹੋਣਾ
1: ਜੀ।
0: ਇਹ ਤੇ ਹੁਣ ਫਿਰ ਮਤਲਬ ਗੱਲ ਜਿਵੇਂ ਜਿਵੇਂ ਘਿੰਗੇ ਪਈ ਜਾਊਗੀ ਉਵੇਂ ਉਵੇਂ ਮਤਲਬ ਲੋਕਾਂ ਦੇ ਵਿੱਚ ਵੀ ਬਿਟਰਨੈਸ ਆਉਂਦੀ ਹੈ, ਜਿਹੜੇ ਉਧਰ ਉਧਰ ਹੀ ਜੁੜੇ ਹੁੰਦੇ ਆ।
1: ਬਿਲਕੁਲ, ਉਮੀਦ ਤਾਂ ਸਾਰੇ ਇਹੀ ਕਰਦੇ ਸੀ ਕਿ ਚਲੋ ਹੁਣ ਸਹਿਮਤੀ ਦੇ ਨਾਲ ਸਾਰਾ ਕੁਝ ਹੱਲ ਹੋ ਜਾਏਗਾ, ਪਰ ਸਰਕਾਰ ਵੀ ਝੁਕਣਾ ਨੀ ਚਾਹੁੰਦੀ ਤੇ ਉਧਰੋਂ ਅਕਾਲ ਤਖ਼ਤ ਸਾਹਿਬ ਤਾਂ
0: ਸਰਕਾਰ ਆਪਣੀ ਜਗ੍ਹਾ ਤੇ, ਜੇ ਸਰਕਾਰ ਵੀ ਵੇਖੋ ਜੀ ਤੁਸੀਂ ਪੜ੍ਹੇ ਲਿਖੇ ਲੋਕ ਹੋ, ਸੈਣੀ ਸਾਹਿਬ ਹੀ ਹੈ, ਜੇ ਸਰਕਾਰ ਵੀ ਅਕਾਲ ਤਖ਼ਤ ਦੇ ਕਹਿਣ ਤੇ ਸਭ ਕੁਛ ਕਰ ਦੂਗੀ ਤੇ ਉਹ ਫਿਰ ਇਹ ਸਰਕਾਰ ਵੀ ਤੇ ਕਟਹਿਰੇ ਚ ਖੜੀ ਹੋ ਸਕਦੀ ਹੈ ਨਾ, ਵੀ ਤੁਸੀਂ ਮਤਲਬ ਕਿ ਡੈਮੋਕ੍ਰੇਸੀ ਕਿੱਧਰ ਗਈ ਤੁਹਾਡੀ, ਵੀ ਤੁਸੀਂ ਉਹੀ ਧਰਮ ਦੇ ਆਸਰੇ ਤੁਸੀਂ ਚੱਲਦੇ
1: ਹੋ ਜੀ। ਬਿਲਕੁਲ
0: ਜੀ, ਹੁਣ ਅਕਾਲੀ ਦਲ ਬਾਦਲ ਦੀ ਉਹਨੂੰ ਖਤਰਾ ਸੀ ਜੇ ਉਹਨਾਂ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟੀ ਰੱਦ ਹੋ ਸਕਦੀ ਸੀ, ਪਰ ਇਹਨਾਂ ਦੇ ਵੀ ਤਾਂ ਓਬਜੈਕਸ਼ਨ ਆ ਸਕਦਾ
1: ਜੀ,
0: ਇਸ ਕਰਕੇ ਉਹ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਕੁਝ ਦੱਸਣਾ ਚਾਹੀਦਾ ਨਾ, ਕੱਲੀ ਕਮੇਟੀ, ਜੇ ਕਮੇਟੀ ਫੇਰ ਕੋਈ ਚੀਜ਼ ਮਤਲਬ ਮੰਨ ਲਓ ਕਮੀ ਪੇਸ਼ੀ ਰਹਿ ਜੂਗੀ, ਜਥੇਦਾਰ ਸਾਹਿਬ ਨੂੰ ਫੇਰ ਨਾ ਮਨਜ਼ੂਰ ਹੋਊਗੀ ਉਹ
1: ਜੀ,
0: ਕੁਝ ਨਾ ਕੁਝ ਤਾਂ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਦੱਸਣਾ ਚਾਹੀਦਾ, ਜਾਂ ਤਾਂ ਇੱਕ ਵੱਡੇ ਕਹਿ ਦੋ ਵੀ ਤੇ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ
1: ਜੀ। ਇਸ ਚੀਜ਼ ਨਾਲ ਤਾਂ ਉਹ ਸਹਿਮਤ ਆ ਤਕਰੀਬਨ ਕਿ ਕਾਨੂੰਨ ਬਣਾਓ, ਸਜ਼ਾ ਦੇਣ ਨੂੰ ਦੇਣੀ ਆ ਜਿੰਨੀ ਮਰਜ਼ੀ ਦੇ, ਉਹਦੇ ਵਿੱਚ ਇੰਟਰਫੇਅਰ ਨਹੀਂ, ਜਿਹੜਾ ਤੁਸੀਂ ਸਿੱਧਾ ਇੰਟਰਫੇਅਰ ਕਰ ਰਹੇ ਹੋ ਸਾਡੇ ਮੁੱਦਿਆਂ ਦੇ ਵਿੱਚ ਉਹ ਨਾ ਕਰੋ ਅਕਾਲ ਤਖ਼ਤ ਸਾਹਿਬ ਦੇ।
0: ਉਹ ਤੇ ਵੇਖੋ ਜੀ ਅਕਾਲ ਤਖ਼ਤ ਦੇ ਮੁੱਦੇ ਜਿਹੜੇ ਆ ਉਹਦੇ ਵਿੱਚ, ਚਲੋ ਮੰਨ ਲਓ ਸਰਕਾਰ ਜੇ ਇੰਟਰਫੇਅਰ ਕਰਦੀ ਆ ਤਾਂ ਬਿਲਕੁਲ ਗਲਤ,
1: ਬਿਲਕੁਲ ਹੈ ਜੀ,
0: ਉਹਦੇ ਵਿੱਚ ਕੋਈ ਵੀ ਮਤਲਬ ਨਹੀਂ, ਜਿਹੜਾ ਕੀ ਕਹਿੰਦੇ ਹੁੰਦੇ ਵੀ ਕਹਿ ਸਕਦਾ ਵੀ ਇੰਟਰਫੇਅਰ ਹੋਣੀ ਚਾਹੀਦੀ ਉਹਨਾਂ ਦੀ, ਜੋ ਕੁਛ ਭਗਵੰਤ ਮਾਨ ਸਾਹਿਬ ਦੀ ਬਿਆਨਬਾਜ਼ੀ ਸੀ ਬਿਲਕੁਲ ਉਹ ਨਿੰਦਣ ਯੋਗ ਹੈ,
1: ਬਿਲਕੁਲ ਹੈ, ਬਿਲਕੁਲ ਹੈ।
0: ਲੇਕਿਨ ਇਹ ਵੀ ਉਹਦੇ ਹੁਣ ਮੰਨ ਲਓ ਜਿਹੜਾ ਕਹਿੰਦੇ ਆ ਵੀ ਡੇਰਿਆਂ ਦੇ ਜਿਹੜੇ ਹੈਗੇ ਗੈਰ ਸਿੱਖ ਡੇਰੇ ਆ, ਹੁਣ ਗੈਰ ਸਿੱਖ ਡੇਰੇ ਕਿਹੜੇ ਆ ਇਹ ਕੌਣ ਦੱਸੂਗਾ?
1: ਬਿਲਕੁਲ ਹੈ, ਬਿਲਕੁਲ ਹੈ,
0: ਇਹ ਤੇ ਸਰਕਾਰ ਨੇ ਨੀ ਨਾ ਡਿਕਲੇਅਰ ਕਰਨਾ
1: ਜੀ,
0: ਪਹਿਲਾਂ ਤੇ ਜਥੇਦਾਰ ਸਾਹਿਬ ਦੱਸੇ ਨੇ ਵੀ ਗੈਰ ਸਿੱਖ ਡੇਰੇ ਕਿਹੜੇ ਆ,
1: ਬਿਲਕੁਲ ਹੈ,
0: ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਵੀ ਉਹਨਾਂ ਦੇ ਉੱਤੇ ਉਹ ਕਸਟੋਡੀਅਨ ਦੇ ਉੱਤੇ ਹੋ ਸਕਦਾ, ਦੂਜਿਆਂ ਤੇ ਨਹੀਂ ਹੋ ਸਕਦਾ, ਡਬਲ ਕਾਨੂੰਨ ਫਿਰ ਇੱਕ ਜਗ੍ਹਾ ਤੇ ਕਿੱਦਾਂ ਚੱਲ ਜੂਗਾ ਜੀ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਹ ਤਾਂ ਚਲੋ ਸੈਣੀ ਸਾਹਿਬ ਵੀ ਸਿਆਣੇ ਆ, ਤੁਸੀਂ ਵੀ ਆਪਣੇ ਸਰੋਤੇ ਵੀ ਸਿਆਣੇ ਆ
1: ਜੀ, ਬਿਲਕੁਲ ਹੈ ਜੀ,
0: ਹੁਣ ਸਾਡੇ ਵੱਲੋਂ ਵੇਖੋ ਜੀ ਕੋਈ ਕਾਨੂੰਨ ਬਣੇ ਟੁੱਟੇ ਨਾ ਟੁੱਟੇ ਸਾਨੂੰ ਨੀ, ਮਤਲਬ ਤੇ ਹੁੰਦਾ ਵੀ ਇਹ ਚੀਜ਼ਾਂ ਕਈ ਵਾਰੀ ਨਾ ਸਾਡੇ ਸਮਾਜ ਨੂੰ ਗਲਤ ਪਾਸੇ ਲੈ ਜਾਂਦੇ ਆ।
1: ਹਾਂ ਬਿਲਕੁਲ ਹੈ ਜੀ, ਉਹ ਤਾਂ ਹੈਗੀ ਜੀ,
0: ਕਿਉਂਕਿ ਖੇਡ ਤਾਂ ਸਿਆਸਤ ਦਾ ਨਾਂ ਦੀ ਏ
1: ਜੀ,
0: ਚਾਹੇ ਉਹ ਜਥੇਦਾਰ ਨਾਲ ਜੁੜੇ ਸਿਆਸਤਦਾਨ ਹੈ ਤੇ ਸਾਹਮਣੇ ਤਾਂ ਹੈ ਹੀ ਸਿਆਸਤਦਾਨ ਹੈ ਸਰ, ਉਹ ਤੇ ਬਿਲਕੁਲ ਕਲੀਅਰ ਹੈ
1: ਜੀ, ਬਿਲਕੁਲ ਹੈ ਜੀ,
0: ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਜੋ ਮਰਜ਼ੀ ਕਰੋ ਉਹ ਤਾਂ ਹੈ ਹੀ ਸਿਆਸਤਦਾਨ ਹੈ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਵੀ ਫਲਸਫਾ ਹੈ ਕੀ ਚੀਜ਼ ਹੈ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਸ ਕਰਕੇ ਉਹ ਸਾਰਿਆਂ ਨੂੰ ਰਲ, ਕੋਈ ਵੀ ਵੇਖੋ ਜੀ ਮੁੱਦਾ ਜਿਹੜਾ ਵਾ ਜਦੋਂ ਉੱਠਿਆ ਹੁੰਦਾ ਉਹਨੂੰ ਰਲ ਮਿਲ ਕੇ ਹੀ ਸੁਲਝਾਇਆ ਜਾਂਦਾ
1: ਜੀ, ਬਿਲਕੁਲ ਹੈ,
0: ਜੇ ਸਿਰਫ ਉਹ ਗੱਲ ਵੀ ਨੁਕਸ ਹੀ ਕੱਢਣਾ ਤੇ ਉਹ ਤੇ ਫਿਰ ਨੁਕਸ ਨਿਕਲਦਾ ਜਾਊ ਕੋਈ ਨਾ ਕੋਈ
1: ਜੀ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ ਜੀ,
0: ਉਹ ਤੇ ਜਿੰਨਾ ਚਿਰ ਦੋਵੇਂ ਧਿਰਾਂ ਇਕੱਠੀਆਂ ਨੀ ਬੈਠਦੀਆਂ, ਫਲੋ ਕਮੇਟੀ ਆ ਜਾਂ ਕਾਨੂੰਨ ਦੇ ਮਾਹਰ ਵੀ ਵਿੱਚ ਉਹਦੇ ਹੈਗੇ ਆ ਜਿਹੜੇ ਵਿਅਕਤੀ ਇਹਨਾਂ ਨੇ ਸਿਲੈਕਟ ਕੀਤੀ ਆ
1: ਜੀ,
0: ਦੋ ਚਾਰ ਹੋਰ ਸੰਵਿਧਾਨਿਕ ਬੋਡੀਜ਼ ਜਿਹੜੀਆਂ ਵੀ ਇਹਨਾਂ ਨੇ ਕੋਈ ਉਹਨਾਂ ਦੇ ਮਿਨਿਸਟਰ ਲੈਣੇ ਆ ਜਾਂ ਕੁਝ ਲੈਣੇ ਆ
1: ਜੀ,
0: ਉਹ ਵੀ ਵਿੱਚ ਜਥੇਦਾਰ ਸਾਹਿਬ ਬੈਠਣ, ਉਸ ਦੇ ਅਕੋਰਡਿੰਗਲੀ ਜੋ ਕਾਨੂੰਨ ਤੌਰ ਤੇ ਹੋ ਸਕਦਾ ਉਹ ਕਰਕੇ ਕੰਮ ਨਿਬੇੜਨ,
1: ਬਿਲਕੁਲ ਹੈ, ਬਿਲਕੁਲ ਦਰੁਸਤ,
0: ਕਿਉਂ ਕਿਸੇ ਚੀਜ਼ ਨੂੰ ਤੁਸੀਂ ਮੇਨ ਮੁੱਦਿਆਂ ਦਾ ਮਤਲਬ ਹੁੰਦਾ ਵੀ ਇਹ ਮੇਨ ਮੁੱਦਿਆਂ ਤੋਂ ਧਿਆਨ ਪਾਸੇ ਹਟ ਜਾਂਦਾ
1: ਜੀ, ਬਿਲਕੁਲ ਹੈ,
0: ਹੁਣ ਸਾਡੇ ਮੁੱਦੇ ਕੀ ਬਣ ਗਏ, ਸਿਰਫ ਦੋ, ਇੱਕ ਬੰਦੀ ਸਿੰਘ ਤੇ ਦੂਜਾ ਬੇਦਬੀ ਕਾਨੂੰਨ,
1: ਬੇਦਬੀ ਜੀ, ਪਹਿਲਾਂ ਪਾਣੀ
0: ਯਾਰ ਇਹੋ ਇਹ ਹੁਣ ਕੀ ਬੰਦੀ ਸਿੰਘਾਂ ਨੇ ਛਡਾਉਣੀ ਸਾਡਾ
1: ਜੀ, ਪਟੀ ਸਾਹਿਬ ਮਿਊਟ ਹੋ ਗਿਆ ਤੁਹਾਡੇ ਵੱਲੋਂ, ਹੱਥ ਲੱਗ ਗਿਆ ਸ਼ਾਇਦ, ਦੇਖਿਓ ਜੀ ਪਟੀ ਸਾਹਿਬ, ਲੱਗਦਾ ਜੀ ਸ਼ਾਇਦ ਕੋਈ ਕਾਲ ਉੱਪਰ ਆ ਗਈ ਉਹਨਾਂ ਦੀ, ਤੇ ਇੱਕ ਮਿੰਟ ਜੀ, ਉਧਰੋਂ ਮਿਊਟ ਹੋ ਗਿਆ। ਹਾਂਜੀ ਸੈਣੀ ਸਾਹਿਬ, ਤੁਸੀਂ ਕੰਟੀਨਿਊ ਕਰ ਲਓ ਪਲੀਜ਼।
2: ਭਾਰੇ ਸਾਹਿਬ ਇਸ ਤਰ੍ਹਾਂ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਜਿਹੜੇ ਪੁਆਇੰਟ ਰੇਜ਼ ਕੀਤੇ ਸੀ ਉਹਦਾ ਮਸੌਦਾ ਤਿਆਰ ਕਰਕੇ ਦੂਜੇ ਦਿਨ ਹੀ ਭੇਜ ਦਿੱਤਾ ਸੀ ਸਰਕਾਰ ਨੂੰ ਕਿ ਸਾਨੂੰ ਆਹ ਇਤਰਾਜ਼ ਹੈ ਇਹ ਦੂਰ ਕਰ ਦਿਓ
1: ਜੀ।
2: ਸ਼ਾਇਦ ਭੱਟੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ
1: ਜੀ।
2: ਜਥੇਦਾਰ ਸਾਹਿਬ ਨੇ ਕੋਈ ਐਡਾਮੈਂਟ ਐਟੀਚਿਊਡ ਨਹੀਂ ਸੀ ਦਿਖਾਇਆ, ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਇਹ ਪ੍ਰੋਬਲਮ ਰਿਜ਼ੋਲਵ ਕਰ ਲਓ
1: ਜੀ,
2: ਤੇ ਸਾਨੂੰ ਇੱਕ ਜਿਹੜਾ ਹੈਗਾ ਆ ਇਸ ਚੀਜ਼ ਤੇ ਇਤਰਾਜ਼ ਹੈਗਾ ਆ ਜੀ ਆ ਜਿਹੜੇ ਉਹਨਾਂ ਨੇ ਤਾਂ ਪੜ੍ਹ ਕੇ ਦੱਸਿਆ ਸੀ ਸਾਰਾ ਇਹਨਾਂ ਦੇ ਤਾਂ ਐਮਐਲਏ ਹੁਣ ਤੱਕ ਨਹੀਂ ਪੜ੍ਹਿਆ ਆ ਜੀ
1: ਬਿਲਕੁਲ ਅੱਜ ਉਹਨਾਂ ਨੇ ਸ਼ਬਦ ਇਹ ਵੀ ਵਰਤੇ ਆ ਜਥੇਦਾਰ ਸਾਹਿਬ ਨੇ ਕਿ ਪਹਿਲਾਂ ਨਹੀਂ ਪੜ੍ਹਿਆ ਸੀ ਹੁਣ ਸਭ ਤੋਂ ਪਹਿਲਾਂ ਪੜ੍ਹ ਕੇ ਹੀ ਜਾਇਓ ਜੇ ਜਾਣਾ ਉਹਦੇ ਉੱਤੇ ਜੀ
2: ਕਸਟੋਡੀਅਨ ਦੀ ਜਿਹੜੀ ਹੈਗੀ ਸੀ ਉਹਦੇ ਤੇ ਵੀ ਜਾਂ ਤਾਂ ਕਸਟੋਡੀਅਨ ਨੂੰ ਡਿਫਾਈਨ ਕਰੋ ਤੇ ਕਸਟੋਡੀਅਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਕਸਟੋਡੀਅਨ ਵਰਡ ਜਿਹੜਾ ਆ ਉਹਦੀ ਜਗ੍ਹਾ ਤੇ ਕੋਈ ਸਬਸਟੀਟਿਊਟ ਵਰਡ ਯੂਜ਼ ਕਰੋ
1: ਜੀ
2: ਇਹ ਚੀਜ਼ਾਂ ਸਾਰੀਆਂ ਜਥੇਦਾਰ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਸੀ ਜੀ
1: ਕਲੀਅਰ ਕਰਤਾ ਸੀ ਹਾਂਜੀ
2: ਉਹਨਾਂ ਨੇ ਕਿਹਾ ਸੀ ਵੀ ਬਿਹਤਰ ਇਹ ਹੋਊਗਾ ਕਿ ਤੁਸੀਂ ਜਿਹੜਾ ਆ ਕਿ ਇਹ SGPC ਨਾਲ ਸੁੱਕਾਂ ਸੰਪਰਕ ਕਰ ਲਓ
1: ਜੀ
2: ਜਾਂ ਵਿਦਵਾਨਾਂ ਦੀ ਇੱਕ ਕਮੇਟੀ ਜਿਹਦੇ ਵਿੱਚ SGPC ਵੱਲੋਂ ਵੀ ਵਿਦਵਾਨ ਹੋਣ ਤੇ ਸਰਕਾਰ ਵੱਲੋਂ ਵੀ ਵਿਦਵਾਨ ਹੋਣ ਇਸ ਤੇ ਵਿਚਾਰ ਕਰ ਲਓ
1: ਬਿਲਕੁਲ
2: ਤੇ ਫੇਰ ਇਸ ਚੀਜ਼ ਨੂੰ ਰਿਜ਼ੋਲਵ ਕਰ ਲਓ
1: ਜੀ
2: ਸਰਕਾਰ ਨੇ ਕੀਤਾ 30 ਦਿਨ ਜਦੋਂ ਹੋਏ ਆ ਤੇ 30 ਦਿਨਾਂ ਤੋਂ ਬਾਅਦ
1: 29ਵੇਂ ਦਿਨ
2: ਜਿਹੜਾ ਆ ਜਾ ਕੇ 29ਵੇਂ ਦਿਨ ਜਿਹੜਾ ਆ ਇੱਕ ਆਪਣੇ ਨਿੱਜਰ ਸਾਹਿਬ ਨੂੰ ਭੇਜ ਦਿੱਤਾ ਇੱਕ DC ਜਦਕਿ DC ਦਾ ਪੋਲੀਟੀਕਲ ਕੰਮ ਦੇ ਵਿੱਚ ਕੋਈ ਰੋਲ ਨਹੀਂ ਤੇ ਨਾਲ SDM ਉਹਨਾਂ ਦੇ ਰਾਹੀਂ ਜਿਹੜਾ ਹੈਗਾ ਆ ਲੈਟਰ ਇੱਕ ਜਾ ਕੇ ਦੇਤਾ ਜੀ ਵੀ ਅਸੀਂ ਜਿਹੜਾ ਆ ਕਸਟੋਡੀਅਨ ਸ਼ਬਦ ਤਾਂ ਇੱਦਾਂ ਹੀ ਰੱਖਣਾ ਆ ਹਾਂਜੀ ਤੇ ਅਸੀਂ ਜਿਹੜਾ ਹੈਗਾ ਆ ਬਾਕੀ ਹੋਰ ਜਿਹੜੇ ਆ ਮੁੱਦੇ ਆ ਉਹ ਵਿਚਾਰ ਕੇ ਤੇ ਇਹ ਇਸ ਤਰੀਕੇ ਦੇ ਨਾਲ ਅਸੀਂ ਕਰ ਦਿੰਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਫੇਰ ਮਸਲਾ ਰਿਜ਼ੋਲਵ ਵੀ ਕੋਈ ਨੀ ਕੀਤਾ ਸਿਰਫ ਇੰਨਾ ਕਿਹਾ ਉਹਦੇ ਵਿੱਚ ਸਿਰਫ ਇੱਡੀ ਅਮੈਂਡਮੈਂਟ ਕਰਨ ਲੱਗੇ ਆ ਜੀ ਕਿ ਜਿਹੜਾ ਇੰਟੈਂਸ਼ਨਲ ਐਕਟ ਹੋਏਗਾ ਦੈਟ ਵਿਲ ਫਾਲ ਅੰਡਰ ਦੀ ਡੈਫੀਨੇਸ਼ਨ ਆਫ ਬੇਅਦਬੀ ਅਦਰਵਾਈਜ਼ ਜਿਹੜਾ ਹੈਗਾ ਆ ਕੋਈ ਨੈਗਲੀਜੈਂਟ ਐਕਟ ਹੈਗਾ ਆ ਉਹਨੂੰ ਬੇਅਦਬੀ ਦੇ ਵਿੱਚ ਨਹੀਂ ਲਿਆਂਦਾ ਜਾਊਗਾ ਹਾਂਜੀ ਉਹ ਮਤਲਬ ਜਿਹੜੇ ਹੈਗਾ ਆ ਉਹਦੇ ਨਾਲ ਜਥੇਦਾਰ ਸਾਹਿਬ ਸੈਟਿਸਫਾਈ ਨਹੀਂ ਸੀਗੇ ਉਹ ਕਹਿੰਦੇ ਨਾ ਤਾਂ ਤੁਸੀਂ ਕਸਟੋਡੀਅਨ ਨੂੰ ਡਿਫਾਈਨ ਕੀਤਾ ਨਾ ਤੁਸੀਂ ਜਿਹੜਾ ਹੈਗਾ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈਗਾ ਤੇ ਤੁਸੀਂ ਨਾਲ ਵਿੱਚ ਲਿਖ ਦਿੱਤਾ ਵੀ ਗੁਪਤ ਮੀਟਿੰਗਾਂ ਹੋਈਆਂ ਤੇ SGPC ਨਾਲ ਤੁਸੀਂ ਸੰਪਰਕ ਕੋਈ ਨੀ
1: ਕੀਤਾ
2: ਨਾ ਕਿਸੇ ਹਾਂਜੀ ਨਾ ਕਿਸੇ ਜਿਹੜੇ ਹੈਗੇ ਆ ਸਿੱਖ ਵਿਦਵਾਨ ਨਾਲ ਸੰਪਰਕ ਕੀਤਾ ਗੁਪਤ ਮੀਟਿੰਗਾਂ ਕਿਹਦੇ ਨਾਲ ਤੁਸੀਂ ਕਰ ਲਈਆਂ ਜੀ ਵੀ ਇਹ ਤਾਂ ਤੁਹਾਡਾ ਲੈਟਰ ਜਿਹੜਾ ਆ ਗੁਮਰਾਹ ਕੋਨਿਆ
1: ਬਿਲਕੁਲ
2: ਉਹਨਾਂ ਨੇ ਫੇਰ ਵੀ ਇਸ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਹੀਂ ਬਣਾਇਆ ਮੈਂ ਮਤਲਬ ਜਥੇਦਾਰ ਸਾਹਿਬ ਤੋਂ ਇੰਪ੍ਰੈਸ ਹੋਇਆ ਹੈਗਾ ਆ ਉਹਨਾਂ ਦੀ ਮਤਲਬ ਜਿਹੜਾ ਆ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਇਹ ਰੋਜ਼ ਰੋਜ਼ ਕੰਮ ਤੇ ਹੋਣਾ ਕਿ ਤੁਸੀਂ ਭਾਵਾਂ 2 ਮਹੀਨੇ ਲੈ ਲਓ ਵੀ ਤੁਸੀਂ ਜਿਹੜਾ ਆ ਕੋਈ ਵਿਦਵਾਨਾਂ ਦੀ ਇੱਕ ਕਮੇਟੀ ਨੂੰ ਭੇਜ ਦਿਓ ਕੋਈ ਮਸਲਾ ਜਿਹੜਾ ਆ ਗੁਰੂ ਸਾਹਿਬ ਦੇ ਨਾਲ ਜੁੜਿਆ ਆ ਤੇ ਇਹਦੇ ਤੇ ਵਾਰ ਵਾਰ ਵਿਵਾਦ ਹੋਣਾ ਅਸੀਂ ਨੀ ਕਹਿੰਦੇ ਹੈਗੇ ਤੁਸੀਂ ਆ ਪ੍ਰਪੋਜ਼ਡ ਅਮੈਂਡਮੈਂਟ ਜਿਹੜੀਆਂ ਹੈਗੀਆਂ ਇਹਦੀਆਂ ਜਿਹੜੇ ਸਾਡੇ ਇਤਰਾਜ਼ ਆ ਉਹਨਾਂ ਨੂੰ ਖਤਮ ਕਰੋ
1: ਬਿਲਕੁਲ
2: ਦੂਜਾ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਕ ਯੂਨੀਕ ਨੰਬਰ ਲੱਗੂਗਾ ਉਹਨੂੰ ਵੈਬਸਾਈਟ ਤੇ ਪਾਇਆ ਜਾਊਗਾ ਸਰਕਾਰ ਉਹਦੇ ਤੇ ਜਿਹੜਾ ਹੈਗਾ ਆ ਸੁਪਰਮੇਸੀ ਕਰੇਗੀ ਉਹ ਚੀਜ਼ ਜਿਹੜੀ ਆ ਤੁਸੀਂ ਜਿਹੜਾ ਆ ਇੰਟਰਫੇਅਰ ਕਰ ਰਹੇ ਹੋ SGPC ਦੀ ਜੁਰਿਸਡਿਕਸ਼ਨ
1: ਸਾਡੀ ਖੁਦ ਮੁਖਤਿਆਰੀ ਆਪਣੀ ਬਿਲਕੁਲ
2: ਸਾਡਾ ਜਿਹੜਾ ਹੈਗਾ ਉਹ ਤਾਂ ਉਹ ਉਹਨਾਂ ਦੀ ਮਰਜ਼ੀ ਆ SGPC ਵਾਲੇ ਆਪਣਾ ਨੰਬਰ ਲਾਂਦੇ ਆ ਨਹੀਂ ਲਾਂਦੇ ਉਹ ਉਹਨਾਂ ਦੀ ਹੈਗੀ ਉਹਨਾਂ ਦੇ ਉਹ ਆਪਣੇ ਹਿਸਾਬ ਨਾਲ ਚੱਲ ਲੈਣਗੇ ਤੁਸੀਂ ਇਸ ਅਮੈਂਡਮੈਂਟ ਦੀ ਆੜ ਦੇ ਵਿੱਚ SGPC ਤੋਂ ਉਹਦੇ ਉੱਤੇ ਆਪਣੀ ਸਰਕਾਰ ਦੀ ਸੁਪਰਮੇਸੀ ਕਾਇਮ ਕਰਨ ਦੀ ਕੋਸ਼ਿਸ਼ ਨਾ ਕਰੋ ਜੀ
1: ਬਿਲਕੁਲ
2: ਇੰਟੈਂਸ਼ਨ ਇਹ ਸੀ
1: ਜੀ
2: ਸਵਾਲ ਇਸ ਕਰਕੇ ਬਹੁਤ ਵਧੀਆ ਪ੍ਰਪੋਜ਼ਲ ਸੀਗਾ ਸਾਰਾ ਕੁਛ ਹੈਗਾ ਸਰਕਾਰ ਹੈਗੀ ਆ ਐਡਾਮੈਂਟ ਜਾਂ ਤਾਂ ਸਰਕਾਰ ਦੇਖੋ ਸਰਕਾਰ ਨੇ ਸਿਆਸਤ ਕਰਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਇਹ ਆ ਕਿ ਸਰਕਾਰ ਜਾਂ ਤਾਂ ਜਿਹੜਾ ਹੈਗਾ ਆ ਇੱਕ ਤਾਂ ਮਤਲਬ ਝੁਕੀ ਨੀ ਨਜ਼ਰ ਆਉਣਾ ਚਾਹੁੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਲਬ ਜਿਹੜਾ ਆ ਉਹਨੂੰ ਬਾਹਰੀ ਤੌਰ ਤੇ ਤਾਂ ਕਹੀ ਜਾਂਦੇ ਹਾਂ ਜੀ ਅਕਾਲ ਤਖ਼ਤ ਦਾ ਜਿਹੜਾ ਹੈਗਾ ਕਿਆ ਸਿਰ ਮੱਥੇ ਜੀ ਪਰ ਬਰਨਾਲਾ ਇਹਨਾਂ ਨੇ ਉੱਥੇ ਦਾ ਉੱਥੇ ਹੀ ਰੱਖਿਆ ਇਸੇ ਕਰਕੇ ਉਹ ਮੁੱਦਾ ਖਤਮ ਨੀ ਹੋਇਆ ਉਹ ਜਾਂ ਤਾਂ ਚਾਹੁੰਦੇ ਹੈਗੇ ਵੀ ਇਲੈਕਸ਼ਨਾਂ ਤੱਕ ਜਿਹੜਾ ਆ ਇਹ ਮੁੱਦਾ ਜਿਹੜਾ ਭਖਿਆ ਰਹਿਣਾ ਚਾਹੀਦਾ ਹੈਗਾ ਤੇ ਤਾਂ ਕਿ ਅਸੀਂ ਆਪਣੀ ਪਿੱਠ ਫੇਰ ਵੀ ਥਪਥਵਾ ਸਕੀਏ ਵੀ ਸਿੱਖਾਂ ਦਾ ਇੱਕ ਵਰਗ ਜਿਹੜਾ ਆ ਉਹ ਸਾਡੇ ਨਾਲ ਹੈਗਾ ਸਰਕਾਰ ਜਾਂ ਤਾਂ ਇਸ
1: ਮਿਊਟ ਹੋ ਜਾਂਦਾ ਸ਼ਾਇਦ ਵਟਸਐਪ ਤੇ ਹਾਂਜੀ ਔਜਲਾ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਦੋ ਵੀਰਾਂ ਨੂੰ ਪੱਟੀ ਸਾਹਿਬ ਜੁੜਦੇ ਨੇ ਮਾੜੇ ਨੂੰ ਜੋੜੋ ਅੱਜ
1: ਹਾਂ ਇੱਕ ਮਿੰਟ ਜੀ ਮੈਂ ਕੋਸ਼ਿਸ਼ ਕਰ ਲੈਣਾ ਜੇ ਦੁਬਾਰਾ ਚੱਕ ਲੈਣ ਦਾ ਹਾਂਜੀ
3: ਦੇਖੋ ਸਾਨੂੰ ਨਾ ਮੈਂ ਨੀ ਕਹਿੰਦਾ ਕੋਈ ਵੀ ਚੰਗਾ
1: ਹਾਂਜੀ ਆਪਾਂ ਸਵਾਗਤ ਕਰ ਲਈਏ ਜੀ ਉਹਨਾਂ ਦਾ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸਵਾਗਤ ਹੈ ਜੀ ਔਜਲਾ ਸਾਹਿਬ ਗੱਲ ਕਰਨੀ ਚਾਹੁੰਦੇ ਸੀ ਨਾਲ ਤੁਹਾਡੇ ਜੀ ਨੂੰ ਜੀ
0: ਫੋਨ ਸਕਰੀਨ ਹਿੱਲੀ ਹੋਈ ਆ ਗੱਲ ਹੁੰਦੀ ਨੀ ਤੁਸੀਂ ਕਰੋ ਪ੍ਰੋਗਰਾਮ
1: ਕੋਈ ਨੀ ਨਾਲ ਸੁਣ ਲਿਓ ਮਾੜਾ ਜਿਹਾ ਗੱਲ ਮਾੜੀ ਜੀ ਸੁਣੀ ਜਾਓ ਚਾਹੇ ਹਾਂਜੀ
3: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ ਸਤਿ ਸ੍ਰੀ ਅਕਾਲ
3: ਦੇਖੋ ਪੱਟੀ ਸਾਹਿਬ ਤੁਹਾਡੇ ਮੈਂ ਵਿਚਾਰ ਸੁਣ ਰਿਹਾ ਸੀਗਾ, ਮੈਂ ਕਹਿੰਦਾ ਸਾਰੇ ਚੰਗੇ ਆ, ਸਿਕੰਦਰ ਮਾੜਾ ਜੀ, ਠੀਕ ਹੈ ਜੀ,
0: ਹਾਂਜੀ ਹਾਂਜੀ ਹਾਂਜੀ,
3: ਪਰ ਸਾਨੂੰ ਕਈ ਵਾਰੀ ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ।
0: ਹਾਂਜੀ
3: ਇਹ ਨੀ ਹੈ, ਠੀਕ ਹੈ, ਮੈਂ ਨੀ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਵੀ ਜਥੇਦਾਰ ਬਾਦਲਾਂ ਨੇ
1: ਜੀ
0: ਬਿਲਕੁਲ,
3: ਮੈਂ ਅੱਜ ਵੀ ਕਹਿਣਾ ਸ਼ਰੇਆਮ ਕਹਿਣਾ ਜੀ, ਪਰ ਜਥੇਦਾਰ ਕਈ ਕੰਮ ਸਹੀ ਕਰ ਰਿਹਾ। ਹੁਣ ਇਹ ਆਪਣਾ ਜਵਾਕ ਤਾਂ ਹੈ ਨੀ ਵੀ ਕੰਮ ਕੰਨ ਮਰੋੜ ਕੇ ਆਪਾਂ ਥੱਲੇ ਬਿਠਾ ਲਾਂਗੇ ਵੀ ਬਹਿ ਜਾ 10 ਮਿੰਟ
1: ਜੀ।
0: ਹਾਂਜੀ
3: ਗਲਤੀ ਇਹਨਾਂ ਤੋਂ ਇਹ ਹੋਈ ਹੈ, ਮੈਂ ਅੱਗੇ ਵੀ ਤੁਹਾਨੂੰ ਇਸ ਮਾਧਿਅਮ ਦੀ ਕਿਹਾ ਵੀ ਟਵਾਣੇ ਵਾਲੇ ਤੇ ਤੁਸੀਂ ਸੁਣਿਆ ਹੋਣਾ ਵੀ ਇਹ ਜਿੱਦਾਂ ਰੌਲਾ ਪਿਆ ਸੀ 15 ਜੱਦੇ ਕਾਲ ਤੱਕ ਤਾਲੇ ਸੁੱਤੇ ਪਏ ਸੀ। ਜੇ 11 ਸਾਲ ਬਾਅਦ ਕਿਸੇ ਨੇ ਬਣਾਤਾ ਹੁਣ ਤੁਸੀਂ ਉੱਠ ਕੇ ਜਾਗ ਪਏ, ਇਹ ਕੰਮ ਤਾਂ ਇਹਨਾਂ ਦੇ ਕਰਨ ਵਾਲਾ ਸੀਗਾ
1: ਜੀ।
0: ਬਿਲਕੁਲ ਬਿਲਕੁਲ ਬਿਲਕੁਲ
3: ਹੈ, ਜੇ ਹੁਣ ਇਹਨਾਂ ਨੇ ਕਰ ਲਿਆ ਵੋਟਾਂ ਲੈਣ ਦੇ ਮਾਰਿਆ ਨੇ, ਇਹਨਾਂ ਨੇ ਗਲਤੀ ਕਰੀ ਹੈ, ਠੀਕ ਹੈ, ਆਪਾਂ ਨੂੰ ਪਤਾ ਵੀ ਗਲਤੀਆਂ ਨੇ ਹੁਣ ਤਾਂ ਹੁੰਦੀਆਂ ਨੇ, ਨਹੀਂ ਬਿਠਾਲੇ ਵਿੱਚ ਸਲਾਹ ਲੈਣੀ ਸੀ, ਠੀਕ ਹੈ ਜੀ।
0: ਹਾਂਜੀ
3: ਪਰ ਆਪਾਂ ਨੂੰ ਹਰ ਗੱਲ ਦੇ ਵਿੱਚ ਜਥੇਦਾਰ ਜਿੱਥੇ ਭੂਮਿਕਾ ਕੋਈ ਸਹੀ ਨਿਭਾਉਂਦਾ ਨਾ ਉਹਦੀ ਸਹੀ ਦੀ ਗੱਲ ਕਰਨੀ ਚਾਹੀਦੀ ਹੈ।
0: ਸਰਕਾਰ ਤਾਂ ਵੇਖੋ ਜੀ ਗਲਤੀ ਹੈ ਸਰਕਾਰ ਨੂੰ, ਤੇ ਕੋਈ ਵੀ ਧਰਮ ਦਾ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਦੀ ਮਰਜ਼ੀ ਨਾਲ ਸਲਾਹ ਚੱਲਣਾ ਚਾਹੀਦਾ ਸੀ,
1: ਬਿਲਕੁਲ
0: ਸਰਕਾਰ ਨੂੰ ਤੇ ਚੱਲਣਾ ਚਾਹੀਦਾ ਸੀ ਨਾ। ਪਰ ਮੇਰੇ ਕਹਿਣ ਦਾ ਮਤਲਬ ਜਿੱਥੇ ਮੈਂ ਜਥੇਦਾਰ ਨੂੰ ਗਲਤ ਨਹੀਂ ਕਹਿ ਰਿਹਾ, ਜਿੱਥੇ ਜਥੇਦਾਰ ਗਲਤ ਇਹ ਨੇ ਵੀ ਇੱਕ ਬੰਨੇ ਤੁਸੀਂ ਕਹਿੰਦੇ ਜੇ ਵੀ ਕਸਟੋਡੀਅਨ ਦਾ ਸ਼ਬਦ ਨਹੀਂ, ਲੇਕਿਨ ਉਹ ਨਾਨ ਸਿੱਖ ਡੇਰੇ ਨੇ ਉਹਨਾਂ ਦੇ ਕੇਸ ਕਰੋ
1: ਜੀ,
0: ਉਹ ਨਾਨ ਸਿੱਖ ਨੂੰ ਤੇ ਜਥੇਦਾਰ ਨੇ ਦੱਸਣਾ ਵੀ ਨਾਨ ਸਿੱਖ ਕੌਣ ਆ, ਨਾ ਮੈਂ ਦੱਸਣਾ ਨਾ ਤੁਸੀਂ ਦੱਸਣਾ ਨਾ ਮਾਨ ਸਾਹਿਬ ਨੇ ਦੱਸਣਾ ਨਾ ਸੈਣੀ ਸਾਹਿਬ ਦੱਸਣਾ
1: ਜੀ।
3: ਮੈਂ ਤਾਂ ਪੱਟੀ ਸਾਹਿਬ ਅੱਜ ਵੀ ਇਹ ਗੱਲ ਕਹਿ ਰਿਹਾ ਵੀ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਸੀ ਨਾ ਆ ਚੋਲੇ ਵਾਲਿਆਂ ਨੇ ਕੀਤੇ ਨੀ, ਉਹ ਮੈਂ ਤਾਂ ਹੁਣ ਕਹਿਣਾ
0: ਨੀ, ਅੱਜ ਵੀ ਮੰਨ ਲਓ ਜਿਹੜਾ ਹੁਣ ਇਹ
3: 2000 ਬਣਨਾ, ਮੈਂ ਤਾਂ ਔਨ 에ਅਰ ਕਿਹਾ ਸੀ ਵੀ 2015 ਚ ਸੁੱਤੇ ਪਏ ਸੀ 11 ਸਾਲ ਦੇ
1: ਜੀ,
0: ਬਿਲਕੁਲ ਬਿਲਕੁਲ ਨੀ, ਅੱਜ ਹੁਣ ਵੀ ਦੇਖੋ ਔਜਲਾ ਸਾਹਿਬ
3: ਜਿਹੜਾ ਦੀ ਕੀ ਹਿੰਮਤ ਸੀਗੀ, ਮੈਂ ਤੁਹਾਡੇ ਘਰੇ ਆ ਕੇ ਦਖਲ ਦੇਵਾਂ ਤੇ ਮੇਰੀ ਕੀ ਹਿੰਮਤ ਹੈ, ਹੈਗੀ ਕੋਈ ਮੇਰੀ ਹਿੰਮਤ,
0: ਬਿਲਕੁਲ ਬਿਲਕੁਲ ਨੀ, ਐਕਚੁਲੀ ਹੈ ਨਾ ਹੁਣ ਵੇਖੋ ਗੱਲ ਤੇ ਫੇਰ ਉੱਥੇ ਹੁੰਦੀ ਹੈ ਨਾ ਜੀ, ਬਿੱਲ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ, ਮੰਨ ਲਓ ਜਿਹੜਾ ਕਸਟੋਡੀਅਨ ਵਾਲਾ ਵਾ, ਨਾਨ ਸਿੱਖ ਵਾਲਾ ਵਾ ਜਾਂ ਕੋਈ ਸਿੱਖ ਵਾਲਾ ਵਾ, ਉਹ ਫਿਰ ਡਿਕਲੇਅਰ ਤਾਂ ਇਹ ਧਾਰਮਿਕ ਬੋਡੀ ਨੂੰ ਹੀ ਕਰਨਾ ਪੈਣਾ ਨਾ,
1: ਬਿਲਕੁਲ
0: ਇਹ ਤਾਂ ਅਸੀਂ ਤੁਸੀਂ ਨਹੀਂ ਨਾ ਕਰ ਸਕਦੇ ਵੀ ਨਾ,
3: ਪੱਟੀ ਸਾਹਿਬ ਜੇ ਇਹਨਾਂ ਨੇ ਠੋਕੇ ਹੁੰਦੇ ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ ਕਾਨੂੰਨ ਬਣਾਉਣ ਦੀ, ਉਹ ਚਾਹੇ
0: ਪੰਗਾ ਤੇ ਉੱਥੇ ਹੀ ਪੈਂਦਾ
1: ਜੀ।
0: ਸਭ ਤੋਂ ਪਹਿਲਾਂ ਤੇ ਤੁਸੀਂ ਇਹ ਤੇ ਕਰੋ ਨਾ ਵੀ ਉਹ ਫਿਰ ਇੱਕ ਬੰਨੇ ਤੁਸੀਂ ਕਹਿੰਦੇ ਜੇ ਕੱਲ ਵੀ ਜਿਹੜੀ ਮੈਂ ਉਹਨੇ ਸਪੀਚ ਥੋੜੀ ਸੁਣੀ ਆ ਵੀ ਸਿੱਖਾਂ ਨੂੰ ਕਿਸੇ ਕਾਨੂੰਨ ਦੇ ਤਹਿਤ ਲਿਆਂਦਾ ਹੀ ਨਹੀਂ ਜਾ ਸਕਦਾ, ਫਿਰ ਸਖ਼ਤ ਕਾਨੂੰਨ ਤੁਸੀਂ ਕਾਹਦਾ ਮੰਗਦੇ ਜੇ
1: ਜੀ।
0: ਸਵਾਲ ਤਾਂ ਇਹਨਾਂ ਦੀ ਮਤਲਬ ਦੋਗਲੀ ਜਿਹੜੀ ਸਟੇਟਮੈਂਟ ਹੈ, ਵੇਖੋ ਮੇਰੀ ਜਥੇਦਾਰ ਨਾਲ ਕੋਈ ਨਹੀਂ, ਮੇਰੀ ਵਾਰ ਦਾ
3: ਕੋਈ, ਮੈਂ ਜਿਹੜੀ ਗੱਲ ਕਹਿਣਾ ਜੋ ਜਥੇਦਾਰ ਅੱਜ ਗੱਲਬਾਤ ਕਰ ਰਿਹਾ, ਮੇਰਾ ਜਿਹੜਾ ਤੁਹਾਨੂੰ ਜਵਾਬ ਕਹਿਣ ਦਾ ਇਹ ਸੀਗਾ, ਹੋ ਸਕਦਾ ਮੈਂ ਨਾ ਪਰਫੈਕਟ ਹੋਵਾਂ ਇਸ ਗੱਲ ਦੇ ਵਿੱਚ, ਫਿਰ ਵੀ ਜਥੇਦਾਰ ਕਿਸੇ ਹੱਦ ਤੱਕ ਸਟੈਪ ਬਾਏ ਸਟੈਪ ਸਹੀ ਕਰ ਰਿਹਾ ਜੀ। ਉਹ
1: ਜੀ
0: ਵਿਦਵਾਨਾਂ ਦੀ ਕਮੇਟੀ ਦਾ ਸੈਣੀ ਸਾਹਿਬ ਬਣੀ ਆ, ਉਹ ਡਾਕਟਰ ਕੇਹਰ ਸਿੰਘ ਵੀ ਹੈਗੇ ਨੇ ਮੇਰੇ ਖਿਆਲ ਉਸ ਕਮੇਟੀ ਦੇ ਵਿੱਚ
1: ਹੈਗੇ ਨੇ ਜੀ, ਬਿਲਕੁਲ,
0: ਤੇ 2-4 ਹੋਰ ਹੀ ਆਪਣੇ ਪਾਲਣ ਜਥੇਦਾਰ ਸਾਹਿਬ ਖੁਦ ਆ ਜਾਣ ਵਿੱਚ, ਇਹ ਵੀ ਤੇ ਆ ਹੀ ਸਕਦੇ ਆ,
4: ਸਰਕਾਰ ਨੇ ਲੈਣਾ ਆ, ਜਥੇਦਾਰ ਸਾਹਿਬ ਨੇ ਥੋੜਾ ਲੈਣਾ ਆ ਜੀ, ਕਮੇਟੀ ਬਣਾਉਣੀ ਆ ਤੇ ਉਹਨਾਂ ਨੇ ਸਰਕਾਰ ਨੇ ਬਣਾਉਣੀ ਆ ਵੀ ਭਾਈ ਆਹ ਬੰਦੇ ਵਿਚਾਰ ਕਰਕੇ ਸੁਝਾਅ ਦੇ ਦੇਣ, ਇਹ ਕਿਹੜੀ ਗੁਪਤ ਮੀਟਿੰਗਾਂ ਕਿਹਨਾਂ ਕੀਤੀਆਂ ਇਹਨਾਂ ਨੇ ਸਰਕਾਰ ਨੇ, ਇਹ ਤਾਂ ਪਤਾ ਲੱਗੇ
0: ਜਿਹੜੀ ਡਾਕਟਰ ਕੇਹਰ ਸਿੰਘ ਹੋਣਾ ਨੂੰ ਐਡ ਕੀਤਾ ਉਹ ਸਰਕਾਰ ਵੱਲੋਂ ਆ ਜਾਂ ਮਤਲਬ
1: ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆ ਜੀ, ਸਰਕਾਰ ਵੱਲੋਂ
0: ਤੇ ਬਸ ਉਹ ਕਮੇਟੀਆਂ ਵੀ ਏਦਾਂ ਹੀ ਬਣਨੀਆਂ ਨਾ, ਸਾਂਝੀ ਬਣਾ ਲੈਣ ਰਲ ਕੇ ਦੋਵੇਂ ਤਰ੍ਹਾਂ, ਜੇ ਕੰਮ ਨਿਬੇੜਨਾ ਹੋਵੇ ਸਰਕਾਰ ਨੇ ਵੀ ਇਹਨਾਂ ਨੇ
1: ਜੀ
3: ਗੱਲਾਂ
0: ਦਾ ਸਾਨੂੰ ਖਤਰਾ ਕਿਤੇ ਫੇਰ ਉਧਰ ਨਾਲ ਲੋਕਾਂ ਨੂੰ ਤੇਰ ਦੇਣ,
3: ਕੰਮ ਤਾਂ ਉਦੋਂ ਨਿਬੜ ਜਾਣਾ ਜਦੋਂ ਵਿਆਸੀ ਚ ਬਿਜਲੀ ਵਾਲੇ ਮੋਰਚਾ ਲੱਗਿਆ ਜੀ, ਜੇ ਲੱਖੋਵਾਲ ਨਾ ਵਿਕਦਾ ਕੰਮ ਤਾਂ ਉਦੋਂ ਮੁੱਕ ਜਾਣਾ ਸੀ
1: ਜੀ।
0: ਮੈਂ ਤੁਹਾਨੂੰ ਦੱਸਿਆ ਜੀ ਹੁਣ ਪੰਗਾ ਤੇ ਹੈ ਨਾ ਵੀ ਉਹ ਬਰੂਦ ਦੇ ਢੇਰ ਤੇ ਵੇਖੋ ਜੀ, ਅਸੀਂ ਪਹਿਲਾਂ ਹੀ ਬੈਠੇ ਹਾਂ, ਕਿਰਪਾਨਾ ਸਾਡੇ ਪਹਿਲਾਂ ਹੀ ਕਰਕਰੀਆਂ ਵੀ ਇਹ ਮੁੱਦੇ ਕਈ ਵਾਰੀ ਮਤਲਬ ਬੜੇ ਮਤਲਬ ਨਾ ਸੀਰੀਅਸ ਬਣ ਜਾਂਦੇ ਆ ਜੋ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ।
3: ਤੁਸੀਂ ਮੇਰੀ ਟਵਾਣਾ ਰੇਡੀਓ ਦੀ ਗੱਲ ਸੁਣੀ ਸੀ, ਮੈਨੂੰ ਤੁਸੀਂ ਅੱਜ ਤੱਕ ਦੱਸੋ ਅਸੀਂ ਲੱਖਾਂ ਲੋਕ ਮਰਵਾ ਲਏ
1: ਜੀ,
3: ਚਾਹੇ ਉਹ ਸਹੀ ਮਰੇ ਚਾਹੇ ਉਹ ਗਲਤ ਮਰੇ, ਮਰੇ ਕਿ ਨਹੀਂ ਜੀ?
1: ਬਿਲਕੁਲ
0: ਬਿਲਕੁਲ ਮਰੇ ਆ ਜੀ, ਮਰੇ ਬਿਲਕੁਲ ਮਰੇ।
3: ਅਸੀਂ ਉਹ ਤੋਂ ਕੀ ਸਿੱਖਿਆ?
1: ਕੁਛ ਨਹੀਂ ਜੀ,
3: ਕੀ
0: ਕੱਖੋਂ ਨਹੀਂ
3: ਸਿੱਖਣ ਦੀ ਕੋਸ਼ਿਸ਼ ਕਰੀ ਇੱਕ ਵਾਰੀ ਵੀ
1: ਜੀ?
0: ਮੈਂ ਕਿਹਾ ਜੀ ਕੁਝ ਵੀ ਨਹੀਂ ਸਿੱਖਿਆ, ਸਿੱਖਣਾ ਅਸੀਂ ਕੀ ਆ,
3: ਗਾਟਾ ਵੱਢੋ ਸਾਡਾ। ਧੰਨਵਾਦ ਜੀ,
0: ਉਹ ਤਾਂ ਸਭ ਕੁਛ ਚੱਲੀ ਜਾਂਦਾ ਕੰਮ ਜਿਹੜਾ ਜੋ ਕਿਰਪਾਨਾ ਤਿਆਰ ਨੇ। ਅੱਜ ਵੇਖੋ ਜੀ ਅਸੀਂ ਸੰਵਿਧਾਨ ਦੇ ਅੰਦਰ ਜਿਉਣ ਦੇ ਵੀ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹ ਬੇਦਬੀ ਦੇ ਕਾਨੂੰਨ ਚ ਅਸੀਂ ਆਪਦੇ ਫੈਸਲੇ ਉਹ ਗਾਟੇ ਲਾਉਣ ਵਾਲੇ ਕਰਾਂਗੇ, ਉਹ ਵੀ ਤੇ ਕੰਮ ਗਲਤ ਹੋਊਗਾ ਨਾ?
1: ਬਿਲਕੁਲ ਹੈ,
0: ਉਹ ਵੀ ਕਿੰਨਾ ਕੁ ਸਹੀ ਹੋਊਗਾ ਜਿਹੜਾ ਮਤਲਬ ਤੁਸੀਂ ਉਹ ਜਿਹਨੂੰ ਮਰਜ਼ੀ ਫਿਰ ਉਹਦਾ ਡਰਾਮਾ ਕਰਕੇ ਮਾਰ ਲੋਗੇ, ਜਿਹਨੇ ਦੁਸ਼ਮਣੀ ਕੱਢਣੀ ਹੋਊਗੀ ਕਿਸੇ ਦੇ ਨਾਲ।
1: ਬਿਲਕੁਲ,
0: ਦੇਸ਼ ਇੱਕ ਕਾਨੂੰਨ ਦੇ ਅੰਡਰ ਚੱਲਣਾ ਵਾ ਜੀ, ਉਹ ਦੂਜਾ ਤੀਜਾ ਚੱਲਣਾ ਵਾ
1: ਜੀ।
0: ਹੁਣ ਜਿਹੜੇ ਵੇਖੋ ਜੀ ਜਿੰਨਾ ਮਰਜ਼ੀ ਕੋਈ ਵਿਦਵਾਨ ਆ
1: ਜੀ,
0: ਕੁਝ ਫੈਸਲੇ ਧਾਰਮਿਕ ਆਗੂਆਂ ਨੇ ਹੀ ਕਰਨੇ ਹੁੰਦੇ ਆ ਜਿਹਨਾਂ ਦੀ ਅਸੀਂ ਡਿਮਾਂਡ ਕਰ ਰਹੇ ਹਾਂ।
1: ਬਿਲਕੁਲ ਹੈ ਜੀ,
0: ਮੰਨ ਲਓ ਜੇ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਪਰੀਮ ਮੰਨਦੇ ਹਾਂ
1: ਜੀ,
0: ਤਾਂ ਉਹ ਫਿਰ ਸਿੱਖ ਨੌਨ ਸਿੱਖ ਦਾ ਜਥੇਦਾਰ ਤੋਂ ਬਿਨਾਂ ਕਿਹੜਾ ਬੰਦਾ ਕਿਹੜਾ ਵਿਦਵਾਨ ਕਹਿ ਦੂਗਾ ਜੀ ਉਹ ਸਿੱਖ ਹੈ ਤੇ ਉਹ ਨੌਨ ਸਿੱਖ ਹੈ? ਦੱਸੋ ਤੁਸੀਂ ਮੈਨੂੰ
1: ਜੀ,
0: ਨਾਮਧਾਰੀਆਂ ਨੂੰ, ਰਾਧਾ ਸਵਾਮੀਆਂ ਨੂੰ
1: ਜੀ,
0: ਉਹ ਸਿਰਸੇ ਵਾਲਿਆਂ ਨੂੰ, ਕਿੰਨਾ ਨੂੰ ਕਹਿ ਦਾਂਗੇ ਅਸੀਂ ਵੀ ਉਹ ਸਿੱਖ ਨੌਨ ਸਿੱਖ?
1: ਬਿਲਕੁਲ ਹੈ,
0: ਸਿੱਖਾਂ ਦੇ ਵਿੱਚ ਕਿੰਨੇ ਧੜੇ ਆ ਗਏ ਨੇ, ਉਹ ਵੀ ਤਾਂ ਸਿੱਖ ਹੀ ਜਿਹੜੇ ਉੱਥੇ ਫਿਰ ਵੀ ਮੋਰਚਾ ਲਾ ਗਏ।
1: ਉਸੇ ਕਰਕੇ ਤਾਂ ਚਲੋ ਉਦੋਂ ਗੜਗਾਹ ਚ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਕਿਹਾ ਸੀਗਾ ਚਲੋ ਘੱਟੋ ਘੱਟ ਲੋਕ ਆਵਾਜ਼ ਬਣਨ ਲੱਗੀ ਸੀ ਕਿ ਵੀ ਆਪਣਾ ਜਿਹੜੀ ਮਰਿਆਦਾ ਹੈਗੀ ਆ ਉਹ ਸਾਰੀ ਲਾਗੂ ਕਰ ਦੋ, ਕਹਿੰਦੇ ਨਹੀਂ ਹੋ ਸਕਦੀ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਆ, ਹੋਰ ਸਾਰਿਆਂ ਦੀ ਵੱਖਰੀ ਆ,
0: ਬਸ ਪੰਗਾ ਤਾਂ ਫਿਰ ਇੱਥੇ ਜੜਦਾ ਫਿਰ ਮੁੱਕਣੀ।
1: ਹਾਂ ਬਿਲਕੁਲ,
0: ਖਤਮ ਹੀ ਨਹੀਂ
1: ਹੋਣੀ। ਬਿਲਕੁਲ ਹੈ ਜੀ,
0: ਉਹ ਫਿਰ ਉੱਥੇ ਆਣ ਕੇ ਫਿਰ ਵਕੀਲ ਵੀ ਪਹਿਲਾਂ ਮੰਨ ਲਓ ਸੈਣੀ ਸਾਹਿਬ ਸੁਣ ਰਹੇ ਆ, ਹੁਣ ਸੈਣੀ ਸਾਹਿਬ ਕਿੱਦਾਂ ਡਿਕਲੇਅਰ ਕਰਨਗੇ ਵੀ ਇਹ ਸਜ਼ਾ ਜਦੋਂ ਹੋਣੀ ਹੈ? ਕੱਲ ਨੂੰ ਕੋਈ ਬੰਦਾ ਬੇਅਦਬੀ ਕਰ ਦਿੰਦਾ ਕਸਟੋਡੀਅਨ ਵਾਲਾ ਕੇਸ ਹੁੰਦਾ, ਉਹ ਕੀ ਡਿਸਾਈਡ ਕਰ? ਸੈਣੀ ਸਾਹਿਬ ਥੋੜਾ ਡਿਸਾਈਡ ਕਰਨਗੇ ਵੀ ਤੌਰ ਸਿੱਖਿਆ ਤੇ ਸਿੱਖ?
1: ਬਿਲਕੁਲ
0: ਹਸਗਾ ਡੇਰਾ ਆਓ ਦੂਜਾ ਵਾ ਤੀਜਾ ਵਾ,
1: ਉਹਨੂੰ ਅਪਰਾਧੀ ਦੇ ਤੌਰ ਤੇ ਲੈਣਾ ਪਏਗਾ ਜੀ, ਅਪਰਾਧੀ ਤਾਂ ਅਪਰਾਧੀ ਹੈ ਨਾ,
0: ਅਪਰਾਧੀ ਦੇ ਤੌਰ ਤੇ ਤਾਂ ਮਤਲਬ ਉਹੀ ਹੈ ਨਾ ਵੀ ਅਪਰਾਧੀ ਦੇ ਤੌਰ ਤੇ ਲੈਣਾ ਪਊਗਾ ਨਾ।
1: ਬਿਲਕੁਲ,
0: ਪਰ ਅਪਰਾਧੀ ਵੀ ਫਿਰ ਦੋ ਤਰ੍ਹਾਂ ਦੇ ਹੋ ਜਾਣੇ ਨਾ ਜੀ, ਉਹ
1: ਇੱਕ ਸਿੱਖ ਦੇ
0: ਧਰਮ ਦੀ ਆ, ਉਹ ਕਸਟੋਡੀਅਨ ਨਹੀਂ ਮੰਨਿਆ ਜਾਊਗਾ
1: ਜੀ। ਬਿਲਕੁਲ,
0: ਗੈਰ ਸਿੱਖ ਦੇ ਹੁੰਦੀ ਆ ਉਹ ਕਸਟੋਡੀਅਨ ਮੰਨਿਆ ਜਾਊਗਾ, ਉੱਥੇ ਵੀ ਤਾਂ ਡਿਵੀਜ਼ਨ ਖੜੀ ਹੋਊਗੀ।
1: ਬਿਲਕੁਲ ਹੈ,
0: ਇਸ ਕਰਕੇ ਇਵੇਂ ਦੀਆਂ ਚੀਜ਼ਾਂ ਤੇ ਵੇਖੋ ਜੀ, ਧਰਮ ਦਾ ਆਗੂ ਹੀ ਕਰ ਸਕਦਾ ਵਾ, ਚਾਹੇ ਜਥੇਦਾਰ ਸਾਹਿਬ ਆ ਤੇ ਉਹ ਪੰਜ ਪਿਆਰੇ ਆ ਜਾਂ ਕੋਈ ਹੋਰ ਹੈ, ਇਹ ਨਾ ਮੇਰਾ ਖਿਆਲ ਕੋਈ ਵੀ ਵਿਦਵਾਨ ਨਹੀਂ ਕਰ ਸਕਦਾ।
1: ਬਿਲਕੁਲ ਹੈ, ਬਿਲਕੁਲ ਹੈ,
0: ਕੁਛ ਚੀਜ਼ਾਂ ਤਾਂ ਉਹ ਕਮੇਟੀ ਬਣਨੀ ਹੀ ਜਥੇਦਾਰ ਸਾਹਿਬ ਦੇ ਜਿਹੜੀ ਸੁਪਰਵਿਜ਼ਨ ਦੇ ਵਿੱਚ ਚਾਹੀਦੀ ਹੈ
1: ਜੀ। ਬਿਲਕੁਲ ਹੈ,
0: ਨਾਲ ਦੀ ਨਾਲ ਤੇ ਜੇ ਉਹ ਆਖੇ ਵੀ ਮਹੀਨੇ ਚ ਦਸਾਂ ਦਿਨਾਂ ਚ ਹੋ ਜਾਏ, ਮੇਰੇ ਹਿਸਾਬ ਚ ਦੇ ਸਾਲ ਚ ਵੀ ਨਹੀਂ ਕੰਮ ਨਿਪਟਣਾ ਇਹਨਾਂ ਦਾ।
1: ਨਹੀਂ ਉਹ ਦੇਖੋ ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਨੇ ਫਿਰ ਦੁਹਰਾਉਣਾ ਕਿ ਉਹਨਾਂ ਨੇ ਜਿੱਦਾਂ ਕਿ ਆਪਣੇ ਜਸਟਿਸ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਤੇ ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣੇ ਦੇ ਪ੍ਰੋਫੈਸਰ ਜਗਮੋਹਨ ਸਿੰਘ ਹੁਣੀ, SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਇਹਦੇ ਵਿੱਚ, ਕਮੇਟੀ ਉਹ ਕੋਆਰਡੀਨੇਟਰ ਜਿਹੜੇ ਨੇ ਇਹਦੇ ਵਿੱਚ ਸੇਵਾ ਨਿਭਾਉਣਗੇ, ਇਹ ਤਾਂ ਉਹਨਾਂ ਨੇ ਪਹਿਲਾਂ ਸਪਸ਼ਟ ਕੀਤਾ ਹੋਇਆ ਜੀ।
0: ਉਹਨਾਂ ਨੇ
1: ਸਰਕਾਰ ਦੇ ਵੱਲੋਂ ਕੋਈ ਨਹੀਂ ਸਪਸ਼ਟ ਕੀਤਾ ਨਾ, ਉਹਨਾਂ ਨੇ
0: ਆਪਣੀ ਕੋਈ ਕਮੇਟੀ ਨਹੀਂ ਬਣਾਈ ਚਾਹੀਦਾ ਨਾ, ਸਰਕਾਰ ਵੀ ਤਾਂ 2-4-5 ਜਿੰਨੇ ਆਪਣੇ ਬੰਦੇ ਬਿਠਾ ਲੈਣੇ ਆ, ਉਹ ਵੀ ਬਿਠਾ ਜਾਂ ਤਾਂ ਸਰਕਾਰ ਜਾਂ ਉਹ ਗੱਲ ਤੇ ਫੇਰ ਇਹਨੇ ਉਹ ਸਰਕਾਰ ਦੇ ਬੰਦੇ ਹੋ ਸਕਦਾ ਹੋਰ ਬੋਲੀ ਬੋਲਣ।
1: ਪੱਟੀ ਸਾਹਿਬ ਓਬਜੈਕਸ਼ਨ ਤਾਂ ਹੀ ਉੱਠਿਆ ਨਾ ਅੱਜ, ਜਥੇਦਾਰ ਸਾਹਿਬ ਨੇ ਇਹੀ ਗੱਲ ਕਹੀ ਆ ਨਾ ਕਿ ਭਈ
0: ਹਾਂਜੀ
1: ਉਹਨਾਂ ਨੇ ਲਿਖ ਦਿੱਤਾ 24 ਪੇਪਰਾਂ ਦੀ ਰਿਪੋਰਟ ਜਿਹੜੀ ਪੱਤਰ ਸੌਂਪਿਆ ਜੀ ਕੱਲ, ਉਹਦੇ ਵਿੱਚ ਉਹ ਜਥੇਦਾਰ ਸਾਹਿਬ ਨੇ ਇਹੀ ਗੱਲ ਚੁੱਕੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਗੁਪਤ ਮੀਟਿੰਗਾਂ ਕਰ ਲਈਆਂ ਤੇ ਕਿਹਦੇ ਨਾਲ ਕੀਤੀਆਂ ਨੇ, ਸਾਡੀ ਕਮੇਟੀ ਨਾਲ ਕੋਈ ਸੰਪਰਕ ਨਹੀਂ ਹੋਇਆ,
0: ਉਹ ਤੇ ਦੱਸਣਾ ਚ ਸਰਕਾਰ ਦੀ ਤੇ ਨੀਤ ਖੋਟੀ ਆ ਜੀ,
1: ਕਲੀਅਰ
0: ਮੈਂ ਕਹਾਂ।
1: ਬਿਲਕੁਲ ਹੈ ਜੀ,
0: ਮੈਂ ਸਰਕਾਰ ਦਾ ਪੱਖ ਹੀ ਨਹੀਂ ਲੈ ਰਿਹਾ
1: ਜੀ ਜੀ, ਬਿਲਕੁਲ ਹੈ ਜੀ,
0: ਸਰਕਾਰ ਦੀ ਤੇ ਨੀਤ ਦੇ ਵਿੱਚ ਖੋਟਿਆ
1: ਜੀ,
0: ਸਰਕਾਰ ਨੂੰ ਤੇ ਕੋਈ ਸਿੱਖੀ ਪੁੱਛਵਾ ਦੂਜਾ ਤੀਜਾ ਚੌਥਾ ਕਿੰਨਾ ਕੁ ਪਤਾ।
1: ਬਿਲਕੁਲ ਜੀ ਰਾਜਨ ਜੀ,
2: ਪੱਟੀ ਸਾਹਿਬ ਬੇਨਤੀ ਇਹ ਹੈਗੀ ਆ, ਇਹ ਨਾ ਜਦੋਂ ਵੀ ਕੋਈ ਸਪੈਸ਼ਲ ਐਕਟ ਬਣਦਾ ਨਾ ਜੀ, ਉਹਦੇ ਵਿੱਚ ਸਪੈਸ਼ਲ ਵਰਡਸ ਵੀ ਦਿੱਤੇ ਜਾਂਦੇ ਹੁੰਦੇ ਆ ਜਿਹਨਾਂ ਦੀ ਡੈਫੀਨੇਸ਼ਨ ਨਾਲ ਦਿੱਤੀ ਜਾਂਦੀ ਹੁੰਦੀ ਆ ਜੀ। ਕਸਟੋਡੀਅਨ ਵਰਡ ਦੀ ਜਗ੍ਹਾ ਦੇ ਉੱਤੇ ਸੇਵਾਦਾਰ ਵਰਡ ਯੂਜ਼ ਕੀਤਾ ਜਾ ਸਕਦਾ ਜੀ, ਸੇਵਾਦਾਰ ਦੀ ਅੱਗੇ ਡੈਫੀਨੇਸ਼ਨ ਦੇ ਕੇ ਤੇ ਉਹਨੂੰ ਡਿਫਾਈਨ ਕੀਤਾ ਜਾ ਸਕਦਾ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਦਾ ਪ੍ਰਕਾਸ਼ ਕਰਦਾ ਆ ਜਾਂ ਰੁਟੀਨ ਡਿਊਟੀ ਕਰਦਾ ਹੈਗਾ ਆ
1: ਜੀ,
2: ਉਹ ਹਾਂ ਜਾਂ ਕਿਸੇ ਵੀ ਜਿਹੜਾ ਹੈਗਾ ਆ ਵੀ ਆਪਣੇ ਗੁਰੂ ਘਰ ਦੇ ਵਿਚ ਜਿਹੜਾ ਆ ਬਤੌਰ ਮੁਲਾਜ਼ਮ ਜਾਂ ਬਤੌਰ ਵਲੰਟੀਅਰ ਡਿਊਟੀ ਕਰਦਾ ਇਹ ਮਸਲੇ ਤਾਂ ਮੈਂ ਸੋਲਵ ਕਰ ਦਿੰਦਾ ਹੈਗਾ ਜੀ ਇੱਕ ਟ੍ਰਾਇਲ ਕੋਰਟ ਦਾ ਵਕੀਲ ਤੇ ਬਾਕੀ ਕਿਉਂ ਨੀ ਕਰ ਸਕਦੇ ਹੈਗੇ ਜੀ ਵਿਦਵਾਨ
0: ਉਹ ਤੇ ਚਲੋ ਜੀ
2: ਪਰ ਸਵਾਲ ਇਹ ਕਿ ਸਰਕਾਰ ਇਹ ਸਰਕਾਰ ਦੇ ਪਾਰਟ ਤੇ ਗਲਤ ਹੈਗਾ ਸੀਗਾ ਜੀ ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਹੀ ਨੀ ਉਹ ਸੀਰੀਅਸਲੀ ਕਰਨਾ ਨਹੀਂ ਚਾਹੁੰਦੇ ਜਾਂ ਇੱਥੇ ਜਾਂ ਮਤਲਬ ਉਹ ਝੁਕੇ ਨਹੀਂ ਨਜ਼ਰ ਆਉਣਾ ਚਾਹੁੰਦੇ ਜੀ ਇਸ ਕਰਕੇ ਉਹ ਇਹ ਹੁਣ ਜੇ ਜਥੇਦਾਰ ਸਾਹਿਬ ਨੇ ਕਿਹਾ ਵੀ ਆਹ ਕਮੇਟੀ ਬਣੀ ਤੁਸੀਂ ਆਪਣੇ ਬੰਦੇ ਪਾ ਲਓ ਭਾਵਾਂ 2 ਮਹੀਨੇ ਚ ਮੁਕਾ ਲਓ ਕੋਈ ਚੱਕਰ ਨੀ ਹੈਗਾ ਉਹਨਾਂ ਨੇ ਪ੍ਰੈਸਟੀਜ ਇਸ਼ੂ ਨੀ ਬਣਾਇਆ ਵੀ ਤੁਸੀਂ 30 ਦਿਨ ਕਿਹਾ ਸੀ ਤੇ ਤੁਸੀਂ 30 ਦਿਨ ਚ ਕਰਕੇ ਨਹੀਂ ਲਿਆਏ ਇਹਨਾਂ ਨੇ ਤਾਂ ਸਿਰਫ ਇੱਕੋ ਹੀ ਚੀਜ਼
0: ਸੈਣੀ ਸਾਹਿਬ ਇਹ ਵੇਖੋ ਜੀ ਆਪਾਂ ਨੂੰ ਵੀ ਪਤਾ ਵਾ ਨਾ ਮਹੀਨੇ 10 ਦਿਨਾਂ ਦੇ ਵਿੱਚ ਹੋਣ ਵਾਲੇ ਕੰਮ ਨਹੀਂ ਹੁੰਦੇ ਖਾਸ ਕਰਕੇ ਜਿੱਥੇ ਸਾਰੀਆਂ ਤਰ੍ਹਾਂ ਦੇ ਵਿਚਾਰ ਫਿਰ ਅਲੱਗ ਅਲੱਗ ਹੋਣ
1: ਬਿਲਕੁਲ
0: ਉਹ 5-10 ਬੰਦੇ ਚਾਹੇ ਉਹ ਸਰਕਾਰ ਸਰਕਾਰ ਨੂੰ ਮੈਂ ਤੇ ਕਹਿੰਦਾ ਵੀ ਸਰਕਾਰ ਜੇ 1% ਵੀ ਅਕਲ ਹੋਵੇ ਨਾ ਸਰਕਾਰ ਨੂੰ ਤੇ ਜਥੇਦਾਰ ਸਾਹਿਬ ਹੋਣਾ ਨੂੰ ਕਹਿ ਦੇਣ ਵੀ ਤੁਸੀਂ ਦੱਸੋ ਕਿਹੜਾ ਕਾਨੂੰਨ ਚਾਹੀਦਾ
1: ਬਿਲਕੁਲ ਤੁਸੀਂ ਖਰੜਾ
0: ਉਹ 5 ਮੈਂਬਰੀ ਉਹ ਕਮੇਟੀ ਦੱਸਦੇ ਵੀ ਆਹ ਬਣ ਸਕਦਾ ਜਥੇਦਾਰ ਆਪਣਾ ਕਾਨੂੰਨੀ ਲੈ ਸਰਕਾਰ ਆਪਣਾ ਕਾਨੂੰਨੀ ਰਾਏ ਲੈ ਲਵੇ ਉਹ 5 ਮੈਂਬਰ ਜਿਹੜੇ ਬਣਾਏ ਨੇ ਕਮੇਟੀ ਉਹ ਖਰੜਾ ਤਿਆਰ ਕਰ ਦੇਵੇ ਜਾਂ ਜੋ ਵੀ ਕਰਨਾ ਵਾ ਜਾਂ ਵਕੀਲ ਕੋਈ 1-2 ਸਰਕਾਰ ਆਪਣੇ ਉਹਨਾਂ ਨੂੰ ਪੜਾ ਲੇ ਹੋ ਸਕਦਾ ਤੇ ਉਹ ਕਰ ਦੇਣ ਕੰਮ ਨੀ ਪੜੇ ਬਸ
1: ਜੀ
0: ਪਰ ਉਹ ਗੱਲ ਤੇ ਨਾ ਵੀ ਜਿਹੜੀ ਕੁਝ ਚੀਜ਼ਾਂ ਤੇ ਫਿਰ ਧਰਮ ਦੇ ਆਗੂ ਨੂੰ ਕਲੀਅਰ ਕਰਨੀਆਂ ਪੈਣੀਆਂ ਨਾ ਹੁਣ ਸੇਵਾਦਾਰ ਸਿੱਖ ਹੈ ਸੇਵਾਦਾਰ ਨਾਨ ਸਿੱਖ ਹੈ ਡੇਰੇ ਖਾਸ ਕਰਕੇ ਜਿਹੜਾ ਡੇਰਿਆਂ ਦਾ ਉਹ ਤੇ ਜਾਂ ਤੇ ਫਿਰ ਇਹ ਚੀਜ਼ ਨੂੰ ਛੱਡਦੇ ਨੇ ਪਾਸੇ ਜੇ ਉਹ ਐਕਟ ਲਾਗੂ ਹੋਵੇ ਤੇ ਸਭ ਤੇ ਹੋਵੇ ਨਾ ਹੋਵੇ ਤੇ ਫਿਰ ਕਿਸੇ ਤੇ ਨਾ ਹੋਵੇ
1: ਜੀ ਜੀ
2: ਪੱਟੀ ਸਾਹਿਬ ਮੈਂ ਗੱਲ ਮੁਕਾਉਣਾ ਜੀ ਗੱਲ ਏਦਾਂ ਆ ਵੀ ਬੇਨਤੀ ਹੈ ਵੀ ਸਾਡੀ ਚੱਲਦੀ ਪਈ ਆ ਹੜਤਾਲ ਤੇ ਉਹ ਬੁਲਕ ਦੇ ਵਿੱਚੋਂ ਮੈਨੂੰ ਦੇਣ ਥੋੜੇ ਜਿਹਾ ਪੈਸੇ ਤੇ ਮੈਂ ਹੀ ਬਣਾ ਕੇ ਦੇ ਦਿੰਦਾ ਹੈਗਾ ਦੋਨਾਂ ਝਗੜਾ ਹੀ ਮੁਕਾ ਦਿੰਦੇ ਆ ਜੀ ਹੋਰ ਕੀ ਕਰਨਾ ਹੈ
0: ਗੱਲ ਤੇ ਫਿਰ ਵੇਖੋ ਜੀ ਪੂਰਨ ਸਿੰਘ ਹੁੰਦਲ ਵਰਗੇ ਵਕੀਲ ਬੜੇ ਵੱਡੇ ਨੇ
1: ਜੀ
0: ਉਹਨਾਂ ਤੋਂ ਬਣਵਾ ਲੈਣ
1: ਜੀ
0: ਪੂਰਨ ਸਿੰਘ ਹੁੰਦਲ ਹੋਣੀ ਉਹ ਵਕੀਲ ਆ ਜੀ ਜਿਨ੍ਹਾਂ ਨੇ ਭਿੰਡਰਾਂ ਵਾਲਿਆਂ ਦੀਆਂ ਜੜਾਂ ਚ ਵੀ ਤੇਲ ਦਿੱਤਾ ਸੀ ਉਹਨਾਂ ਦੇ ਵੀ ਰਹੇ ਨਾਲ
1: ਜੀ
0: ਸੋਜਲਾ ਸਾਹਿਬ ਵੀ ਸਿਆਂ ਜਾਣਦੇ ਹੋਣਗੇ ਕਿ ਸਾਡੇ ਪੱਟੀ ਦੇ ਹੁੰਦੇ ਸੀ ਕਸ਼ਮੀਰ ਸਿੰਘ ਪੱਟੀ
1: ਜੀ
2: ਮੇਰੇ ਨਿੱਜੀ ਰਿਸ਼ਤੇ ਆ ਉਹਨਾਂ ਦੇ ਉਹ ਸਾਡੇ ਦਸੂਏ ਤੋਂ ਹੀ ਹੈਗੇ ਆ ਜੀ
0: ਬਸ ਫਿਰ ਉਹ ਕੰਮ ਇੱਕ ਦਸੂਏ ਦਾ ਸੀ ਉਦੋਂ ਤੇ ਇੱਕ ਪੱਟੀ ਦਾ ਸੀ
2: ਅੰਮ੍ਰਿਤਸਰ ਪਹਿਲਾਂ ਲੱਗੇ ਰਹੇ ਸਰਕਾਰੀ ਵਕੀਲ ਜੀ ਫੇਰ ਹਾਈ ਕੋਰਟ ਦੇ ਵਿੱਚ ਚਲ ਗਏ ਸੀ ਫੇਰ ਇਹਨਾਂ ਦੇ ਕੇਸ ਹੀ ਲੈਂਦੇ ਸੀਗੇ
0: ਇਹ ਸੰਤ ਭਿੰਡਰਾਂਲੇ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਜੇ ਤੇ ਕਿੰਨੇ ਕਾਨੂੰਨੀ ਸਲਾਹਕਾਰਾਂ ਨੂੰ ਦਿੱਤੀਆਂ ਕਿਹੋ ਜਿਹੀਆਂ ਤੇ ਕੀ ਬਣਿਆ ਹੋਊਗਾ ਜੀ ਬਿਲਕੁਲ ਸਾਡੇ ਨਾਲ ਉਹ ਸਿਆਣੇ ਜੇ ਬਾਕੀ
1: ਜੀ ਥੈਂਕ ਯੂ
0: ਭਾਈ ਫੁੱਟਬਾਲ ਜ਼ਿਆਦਾ ਖੇਡ ਬੈਠੇ ਮੈਨੂੰ ਨੀਂਦ ਨੀ ਆਉਂਦੀ ਮੈਂ ਫੋਨ ਲਾ ਲਿਆ ਕਿ ਮੇਰੀ ਸਕਰੀਨ ਹਿੱਲੀ ਆ
1: ਕੋਈ ਗੱਲ ਨੀ
0: ਇਸ ਕਰਕੇ ਆ ਜੀ ਇਹ ਦੋਵਾਂ ਸਰਕਾਰ ਮੈਂ ਤੇ ਕਹਿੰਦਾ ਵੀ ਸਰਕਾਰ ਚੱਲ ਕੇ ਭਾਜੀ ਆ ਜੇ ਕਾਲ ਤਖ਼ਤ ਦੇ
1: ਬਿਲਕੁਲ
0: ਝੋੜੀ ਅੱਡ ਕੇ ਖਲੋ ਜੇ ਵੀ ਜਥੇਦਾਰ ਜੀ ਹੁਕਮ
1: ਦੱਸੋ ਜੀ ਕੀ ਕਰੀਏ
0: ਕਿਉਂ ਜੀ
2: ਬਿਲਕੁਲ
0: ਜਥੇਦਾਰ ਸਾਹਿਬ ਆਪਣੇ ਬਿਲਕੁਲ ਜੋ ਵੀ ਕਿਸੇ ਤੋਂ ਪ੍ਰਭਾਵ ਹੋਏ ਤੋਂ ਬਗੈਰ ਆਪਣੇ ਵਾਕਿਆ ਹੀ ਇੱਕੋ ਜਿਹੜੀ ਗਰੀਮਾ ਹੈਗੀ ਆ ਜਾਂ ਮਤਲਬ ਮਹਿਮਾ ਸਾਡੇ ਗੁਰੂ ਨੇ ਦਿੱਤੀ ਸੀ ਫਲਸਫਾ ਉਸ ਦੇ ਅਧੀਨ ਆਪਣਾ ਨਿਰਪੱਖ ਫੈਸਲਾ ਦੇ ਦੇਣਾ
1: ਬਿਲਕੁਲ ਬਿਲਕੁਲ
0: ਜਾਂ ਉਹ ਕਮੇਟੀ ਨੂੰ ਕਹਿ ਦੇਣ ਵੀ ਆ ਇੰਨੇ ਦਿਨਾਂ ਦੇ ਵਿੱਚ ਆ ਕਰੋ ਉਹ ਕਰੋ ਬਾਕੀ ਸਰਕਾਰ ਦਾ ਕੰਮ ਫਿਰ ਬਾਅਦ ਦੇ ਵਿੱਚ
1: ਦੇਖੀ ਜਾਵੇ ਆਪੇ ਜੀ ਬਿਲਕੁਲ
0: ਹਾਂ ਇਸ ਕਰਕੇ ਆ ਵੀ ਜਾਂ ਸਿੱਧਵਾਂ ਸਾਹਿਬ ਉਧਰੋਂ ਥੋੜੇ ਬੜੇ ਸਿਆਣੇ ਫਿਰ ਵੀ ਸਿੱਖਿਆ ਅੰਮ੍ਰਿਤ ਛਕਿਆ ਬਾਕੀ ਤੇ ਮੇਰਾ ਖਲ ਸਾਰੇ ਉਦਾਂ ਦੀ ਝੂਠ ਸੱਚ ਲਈ
1: ਜੀ
0: ਗੁਰਸਿੱਖ ਨੂੰ ਤੇ ਆਪਾਂ ਥੋੜਾ ਬੜਾ ਫਿਰ ਵਿਸ਼ਵਾਸ ਕਰਨਾ ਹੀ ਪਊਗਾ ਨਾ ਜਾਂ ਉਹਨਾਂ ਨੂੰ ਅੱਗੇ ਆਉਣਾ ਪਊਗਾ
1: ਸੰਧਵਾ ਸਾਹਿਬ ਦਾ ਵੀ ਤਾਂ ਉਹ ਚਲੋ ਦੇਖਦਾ ਹੀ ਆ ਜੀ ਕੀ ਕੁਝ ਕਰਦੇ ਆ
0: ਨਹੀਂ ਉਹ ਚਲੋ ਜਿਹੜੇ ਉਹ ਤੇ ਫਿਰ ਸਿਆਸਤ ਦੇ ਵਿੱਚ ਜਿੰਨੇ ਵੀ ਆਏ ਜੀ ਸਾਰੇ ਏਦਾਂ ਦੇ ਹੀ ਸੀ
1: ਬਿਲਕੁਲ
0: ਪਰ ਫਿਰ ਵੀ ਉਹ ਥੋੜਾ ਬੜਾ ਤੇ ਕੀ ਕਹਿੰਦੇ ਨੇ ਵੀ ਉਹ ਮੂੰਹ ਮਲਾਜਾ ਫਿਰ ਰੱਖਣਾ ਹੀ ਪੈਂਦਾ ਨਾ
1: ਬਿਲਕੁਲ ਜੀ
0: ਉਹ ਆ ਜਾਣਾ ਉਹ ਇਹਨਾਂ ਉਹਨਾਂ ਨੂੰ ਤੇ ਚਾਹੀਦਾ ਨਾ
1: ਜੀ
0: ਵੀ ਜਥੇਦਾਰ ਸਾਹਿਬ ਨੂੰ ਆਖਣ ਜੀ ਜਾਂ ਆਪਣੀ ਸਰਕਾਰ ਨੂੰ ਕਹਿਣ ਜਥੇਦਾਰ ਸਾਹਿਬ ਨੂੰ ਸਰਕਾਰ ਨੂੰ ਤਾਂ ਕਹਿ ਸਕਦੇ ਹੋ
1: ਬਿਲਕੁਲ ਹੈ ਜੀ ਬਿਲਕੁਲ
0: ਵੀ ਆਪਾਂ ਅੜੀਲੇ ਰਵੱਈਆ ਨਾ ਰੱਖੀਏ
1: ਜੀ ਬਿਲਕੁਲ
0: ਜੋ ਮੇਨ ਮੁੱਦੇ ਜਿਹੜੇ ਉਹਨਾਂ ਤੋਂ ਧਿਆਨ ਫਿਰ ਲੋਕਾਂ ਦਾ ਵੀ ਇੱਧਰ ਹੋ ਗਿਆ ਜੀ ਫਲਾਨ ਹੋ ਗਿਆ ਜੀ ਅੰਮ੍ਰਿਤਪਾਲ ਆਉਣ ਚਲੇ ਗਿਆ ਜੀ ਵੀਰ ਵਾਲਿਆਂ ਦੇ ਅਕਾਲੀ ਦੇ NSA ਲੱਗ ਜਾਣੀ ਹੈ ਜੀ ਫਲਾਨੇ ਦੇ ਲੱਗ ਜਾਣੀ ਫਿਰ ਲੱਗ ਜੇ ਸਾਨੂੰ ਉਹਨਾਂ ਚੀਜ਼ਾਂ ਨੇ ਕੀ
1: ਬਿਲਕੁਲ ਬਿਲਕੁਲ
0: ਸਾਡੇ ਮੁੱਦੇ ਥੋੜੇ ਆਏ
1: ਬਿਲਕੁਲ ਜੀ
0: ਜਿਹੜਾ ਹੁਣ ਕੀ ਕਹਿੰਦੇ ਗਾਜਰਾਂ ਖਾਊਗਾ ਢਿੱਡਾਂ ਚ ਪੀੜ ਤੇ ਫਿਰ ਹੋਣੀ
1: ਹੈ ਜੀ ਬਿਲਕੁਲ ਜੀ
0: NSA ਹੁਣ ਕਿਹੜੀ ਇਹਨਾਂ ਨੇ ਖੰਡ ਖਾਂਦਿਆਂ ਨੇ ਲਾਈ ਸਰਕਾਰ ਨੇ ਜਿਹਨਾਂ ਤੇ ਲਾਈ ਹੈ
1: ਜੀ ਬਿਲਕੁਲ
0: ਜਦੋਂ ਪੁੱਠੇ ਕੰਮ ਕਰਨਗੇ ਤਾਂ ਫਿਰ ਜਾਂ ਜਿੱਥੇ ਮਰਜ਼ੀ ਤੀਜੇ ਦਿਨ ਸੜਕਾਂ ਬੋਲਣਗੇ
1: ਬਿਲਕੁਲ
0: ਲੱਗਣੀ ਲੱਗਣੀ ਜਿੱਥੇ ਪਰ ਲਾ ਐਂਡ ਆਰਡਰ ਨੂੰ ਖਤਰਾ ਹੈਗਾ
1: ਜੀ
0: ਇਸ ਕਰਕੇ ਵੀ ਗਾਂ ਇਹੋ ਜਿਹੇ ਕਿਤੇ ਨਾ ਕੰਮ ਹੋਵੇ ਸਾਡੀ ਵੀ ਕੌਮ ਸਿਰਫੁਰੀ ਜਿਵੇਂ ਔਜਲਾ ਸਾਹਿਬ ਨੇ ਕਿਹਾ
1: ਜੀ
0: ਇਹ ਨਾ ਵੇ ਇਧਰੋਂ ਜਥੇਦਾਰ ਸਾਹਿਬ ਕੋਈ ਗਰਮ ਚਕਾਰਾ ਛੱਡ ਦੇਣ, ਮਗਰ ਅਕਾਲੀ ਵਰਕਰ ਨੇ ਕਢਾਉਣ, ਕੱਲ ਨੂੰ ਕੋਈ ਫੇਰ ਟਕਰਾ ਹੁੰਦਾ
1: ਜੀ ਬਿਲਕੁਲ,
0: ਫਿਟਰਿਆ ਵੀ ਸਰਕਾਰ ਨੂੰ ਵੀ ਚੁੱਕਣਾ ਚਾਹੀਦਾ, ਬਿਲਕੁਲ ਚੁੱਕਣਾ ਚਾਹੀਦਾ, ਤੇ ਜਥੇਦਾਰ ਸਾਹਿਬ ਚਲੋ ਜੋ ਕਹਿੰਦੇ ਉਹਦੇ ਹਿਸਾਬ ਨਾਲ ਫੈਸਲਾ ਕਰ ਦੇਣ, ਕੰਮ ਤੇ ਬਹੁਤ ਲੰਮਾ ਨੀ ਗਾ,
1: ਲੰਮਾ ਹੈ ਨੀ ਗਾ ਜੀ, ਬਿਲਕੁਲ ਜੀ, ਥੈਂਕ ਯੂ ਜੀ,
0: ਓਕੇ ਭਾਈ,
1: ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਲਓ ਦੋਸਤੋ, ਇਸ ਜੀ ਪੱਟੀ ਤੋਂ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਗੱਲਬਾਤ ਆਪਣੀ ਰੱਖ ਕੇ ਗਏ ਨੇ, ਤੇ ਆਪਣਾ ਸੈਣੀ ਸਾਹਿਬ ਆਪਾਂ ਇੱਕ ਦੋ ਗੱਲਾਂ ਹੋਰ ਕਰਕੇ ਫਿਰ ਲੈਣੇ ਆ ਤੁਹਾਡੇ ਤੋਂ ਆ ਗਿਆ, ਇਹਦੇ ਉੱਤੇ ਕੁਝ ਕਹਿਣਾ ਚਾਹੋਗੇ ਹੋਰ?
2: ਹੁਣ ਕੋਈ ਕਸਰ ਰਹਿ ਗਈ ਹੈ ਜੀ?
1: ਕਸਰ ਪੂਰੀ ਹੋ ਰਹੀ ਹੈ, ਠੀਕ ਹੈ ਜੀ। ਤੇ ਸੈਣੀ ਸਾਹਿਬ ਵਾਰਸ
2: ਅੱਗੇ ਚੱਲਦੀ ਹੈ ਜੀ, ਅੱਗੇ
1: ਹਾਂਜੀ, ਵਾਰਸ ਪੰਜਾਬ ਦੀ ਗੱਲ ਕਰਦੇ ਆ ਜੀ, ਜੋ ਉਹਨਾਂ ਦੇ ਉੱਤੇ ਧਰਾਵਾਂ ਲੱਗੀਆਂ ਨੇ ਜਾਂ 14 ਹੋਰਨਾਂ ਦੇ ਵਿਰੁੱਧ, ਜਿਹੜਾ ਮਨਪ੍ਰੀਤ 43 ਤੋਂ 15 ਵਿਅਕਤੀ ਹੋ ਗਏ, ਇਹਨਾਂ ਦੇ ਉੱਤੇ ਧਰਾਵਾਂ ਲੱਗੀਆਂ ਨੇ, 121 ਧਾਰਾ ਆਪਣੀ BNS ਦੀ ਤੇ ਜਿਹੜੀ ਹੈ, ਤੇ ਦੂਸਰੀ 132 ਤੇ 223, ਤਿੰਨ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਹੋ ਗਿਆ ਸੀ
2: ਸਰ, ਉਹ ਹੈਗਾ ਆ ਜੀ ਸਰਕਾਰੀ ਪ੍ਰੋਪਰਟੀ ਨਾਲ ਛੇੜਛਾੜ ਕਰਨ ਦਾ, ਸਰਕਾਰੀ ਡਿਊਟੀ ਚ ਵਿਘਨ ਪਾਉਣ ਦਾ ਤੇ ਕੁੱਟਮਾਰ ਕਰਨ ਦਾ, ਕਿਉਂਕਿ ਜਿਹੜਾ ਉਹ ਗੱਡੀ ਵਾਲਾ ਬੰਦਾ ਸੀ ਉਹਦੇ ਨਾਲ ਕੁੱਟਮਾਰ ਵੀ ਕੀਤੀ ਜਿਹਦਾ ਵਾਟਰ ਕੈਨਨ ਨਾਲ ਹੀ
1: ਜੀ,
2: ਹਾਂਜੀ। ਇਹ ਹੈਗਾ ਅਨਲਾਫੁਲ ਅਸੈਂਬਲੀ ਦਾ ਧਾਰਾ, ਤਾਂ ਜੇ ਹੋਰ ਲੱਗਣੀਆਂ ਸਰ
1: ਜੀ,
2: ਹਥਿਆਰਾਂ ਦੇ ਵਿੱਚ ਵਿਚਾਰ ਕੀਤੀ ਨਾ ਜੀ, ਕਿਉਂਕਿ ਧਾਰਾ ਹੋਰ ਵੀ ਜੋੜਨੀਆਂ ਹੈਗੀਆਂ, ਕਿਉਂਕਿ ਗੱਲ ਇਹ ਤਾਂ ਹੈਗੀ ਆ, ਇਹ ਕੇਸ ਜਿਹੜਾ ਹੈਗਾ ਅੱਜ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਹੋਣਾ ਨੂੰ ਵੀ ਨੋਟਿਸ ਹੋ ਗਿਆ
1: ਜੀ, ਬਿਲਕੁਲ,
2: ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਗਾ ਆ, ਇਹਨਾਂ ਨੇ ਉੱਥੇ ਇੱਕ ਪ੍ਰਦਰਸ਼ਨ ਕੀਤਾ ਸੀ 2020 ਦੇ ਵਿੱਚ,
1: ਹਾਂਜੀ ਬਿਲਕੁਲ,
2: ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਕੁਐਸ਼ਨ ਕੁਐਸ਼ ਕਰ ਦਿੱਤੀ ਸੀ FIR ਇਹਨਾਂ ਦੇ ਵਿਰੁੱਧ ਜਿਹੜੀ ਸੀਗੀ
1: ਜੀ,
2: ਉਹਦੀ ਅਪੀਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਕੀਤੀ ਸੀ ਜੀ,
1: ਜੀ,
2: ਤੇ ਉੱਥੋਂ ਜਿਹੜਾ ਹੈਗਾ ਆ ਦੁਬਾਰਾ ਨੋਟਿਸ ਹੋ ਗਿਆ ਜੀ
1: ਜੀ।
2: ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜੇ ਕੇਸ ਬਣਾਇਆ ਆ ਉਹ ਛੇਤੀ ਨਹੀਂ ਨਿਬੜਨਾ
1: ਜੀ।
2: ਹੁਣ ਸਵਾਲ ਇਹ ਹੈਗਾ ਆ ਜੀ ਕਿ ਕੱਲ ਜੋ ਹੋਇਆ ਸੀ ਉਹਦੇ ਵਿੱਚ ਪੁਲਿਸ ਜਿਹੜੀ ਸੀਗੀ ਉਹ ਡੀਮੋਰਲਾਈਜ਼ ਹੋਈ ਆ ਦਿੱਲੀ ਦੇ ਧਰਨੇ ਤੋਂ
1: ਜੀ,
2: ਪੁਲਿਸ ਨੇ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਲੈਣ ਤੋਂ ਅਵਾਇਡ ਹੀ ਕੀਤਾ ਜੀ
1: ਜੀ।
2: ਹੋਇਆ ਇਹ ਕਿ ਸਿਚੁਏਸ਼ਨ ਇੰਨੀ ਜ਼ਿਆਦਾ ਟੈਂਸ ਹੋ ਗਈ ਕਿ ਇਹ ਅੱਧਾ ਕਿਲੋਮੀਟਰ ਰਹਿ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਤੋਂ
1: ਜੀ,
2: ਔਰ ਜਿਹੜੇ ਬੰਦਿਆਂ ਨੇ ਇਹ ਲੀਡਰਾਂ ਨੇ ਕਾਲ ਦਿੱਤੀ ਸੀ ਇਹਨਾਂ ਦਾ ਕੰਟਰੋਲ ਨਹੀਂ ਸੀ ਜੀ
1: ਜੀ।
2: ਇਹ ਹੁਣ ਦੱਸਦੇ ਹੈਗੇ ਆ ਕਿ ਸਾਡੇ ਵਿੱਚ ਕੁਛ ਇੱਕ ਅਣਪਛਾਤੇ ਬੰਦੇ ਆ ਗਏ ਸੀ
1: ਜੀ,
2: ਉਹ ਇੱਕ ਉਹਨਾਂ ਨੇ ਦੱਸਿਆ ਵੀ ਨਿਹੰਗ ਸਿੰਘਾਂ ਦੇ ਰੂਪ ਦੇ ਵਿੱਚ ਸੀ ਤੇ ਕੁਛ ਇੱਕ ਲੇਡੀਜ਼ ਵੀ ਕਹਿੰਦੇ ਅਣਪਛਾਤੀਆਂ ਵਿੱਚ ਸ਼ਾਮਲ ਹੋਈਆਂ ਜੀ
1: ਜੀ
2: ਸਾਡੇ ਪ੍ਰਦਰਸ਼ਨਾਂ ਦੇ। ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਆਟੋ ਦੇ ਵਿੱਚ ਆ ਕੇ ਤੇ ਉਹ ਆ ਕੇ ਉਹ ਕਹਿੰਦੇ ਫੇਰ ਇੱਕ ਕਿਸਾਨ ਆਪਣੇ ਲੀਡਰ ਜਿਹੜੇ ਵਾਰਸ ਪੰਜਾਬ ਦੇ ਲੀਡਰ ਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਆ
1: ਜੀ,
2: ਤਾਂ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਉਹ ਬਈ ਮੈਨੂੰ ਹੀ ਨੀ ਪਰ ਇਹ ਜਾਣਦੇ ਇਹ ਤੇ ਇਹ ਸਾਡੇ ਜਥੇਬੰਦੀ ਦੇ ਕਿੱਦਾਂ ਹੋ ਸਕਦੇ ਆ ਜੀ
1: ਜੀ।
2: ਹੁਣ ਮਜੇ ਦੀ ਗੱਲ ਇਹ ਆ ਕਿ ਸਾਰੇ ਲੀਡਰਾਂ ਤੇ FIR ਹੈਗੀ ਆ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨੀ
1: ਜੀ। ਅੱਛਾ ਜੀ, ਜਿਹੜੇ ਕਰਤਾ ਧਰਤਾ ਨੇ,
2: ਹਾਂਜੀ ਬਿਲਕੁਲ ਜੀ
1: ਜੀ।
2: ਸੋ ਇਸ ਕਰਕੇ ਜਿਹੜਾ ਹੈ ਉਹ ਦੈਟ ਮੇਕ ਬੀ ਕਾਲਡ ਇੱਕ ਚੀਜ਼ ਹੁੰਦੀ ਅਮੀਜਨ ਰਵੀਜਨ ਵੱਲੋਂ ਹੁੰਦਾ ਸਹਿਬਨ ਰਹਿ ਗਿਆ
1: ਜੀ।
2: ਦੂਜਾ ਹੈਗਾ ਇੰਟੈਂਸ਼ਨਲ
1: ਜੀ,
2: ਜਾਣ ਬੁੱਝ ਕੇ ਛੱਡਿਆ ਗਿਆ
1: ਜੀ,
2: ਹਾਂਜੀ। ਉਹ ਹੁਣ ਪਤਾ ਨੀ ਕੀ ਕਾਰਨ ਹੈਗਾ ਜੀ, ਇਹ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ ਗੇ ਜੀ, FIR ਬਾਕੀ 15 ਲੀਡਰਾਂ ਤੇ ਹੈਗੀ ਆ ਜਿਹਦੇ ਵਿਚ ਲੱਖਾ ਸੁਧਾਣਾ ਵੀ ਆ, ਭਾਨਾ ਸਿੱਧੂ ਵੀ ਆ, ਕੁਛ ਇੱਕ ਜਿਹੜੇ ਹੈਗੇ ਆ ਇਹਨਾਂ ਨੇ ਮਤਲਬ ਪ੍ਰਦਰਸ਼ਨ ਦੇ ਵਿੱਚ ਉੱਥੇ ਲੀਡਰਸ਼ਿਪ ਆਪਸ ਦੇ ਵਿੱਚ ਵੀ ਇਹ ਫਸਦੇ ਦਿਖੇ ਉੱਥੇ ਪ੍ਰਦਰਸ਼ਨਕਾਰੀ ਤੇ ਲੀਡਰ। ਉਹ ਕਹਿੰਦੇ ਵੀ ਅੰਮ੍ਰਿਤਪਾਲ ਦਾ ਹੀ ਨਾਂ ਲਈ ਜਾਂਦੇ ਹੈਗੇ ਆ, ਤੁਸੀਂ ਬਾਕੀਆਂ ਦੀ ਗੱਲ ਕੌਣ ਕਰੂਗਾ
1: ਜੀ।
2: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਸੀਗਾ ਜੀ। ਤੇ ਉਹ ਹੁਣ ਸਵਾਲ ਤਾਂ ਇਹ ਆ ਬੰਦੀ ਸਿੰਘਾਂ ਦਾ ਜਿਹੜਾ ਹੈਗਾ ਆ ਮੁੱਖ ਮੰਤਰੀ ਦੀ ਕੋਠੀ ਘੇਰਨ ਗਏ ਸੀ, ਵੀ ਉਹ ਮੁੱਖ ਮੰਤਰੀ ਦਾ ਤਾਂ ਇਲਾਕਾ ਤੇ ਕੋਈ ਨੀ, ਮੁੱਖ ਮੰਤਰੀ ਨੇ ਥੋੜਾ ਬੰਦੀ ਸਿੰਘ ਛੱਡਣੇ
1: ਜੀ।
2: ਸੋ ਇਸ ਕਰਕੇ ਜਿਹੜਾ ਕੱਲ ਦਾ ਪ੍ਰਦਰਸ਼ਨ ਆ ਉਹ ਤੋਂ ਬਾਅਦ ਇਸ ਜਥੇਬੰਦੀ ਨੂੰ ਮੋਮੈਂਟਮ ਤਾਂ ਮਿਲਿਆ ਹੋਊਗਾ, ਬਟ ਐਟ ਦਾ ਸੇਮ ਟਾਈਮ ਲੀਡਰ ਲੀਡਰਸ ਜਿਹੜੇ ਆ ਉਹਨਾਂ ਨੂੰ ਇੱਕ ਲੈਸਨ ਵੀ ਮਿਲਿਆ ਅੱਗੇ ਤੋਂ ਕੋਈ ਇੱਦਾਂ ਦਾ ਪ੍ਰਦਰਸ਼ਨ ਨਹੀਂ ਕਰਨਗੇ। ਉਹਦਾ ਕਾਰਨ ਇਹ ਹੈਗਾ ਆ ਕਿ ਇੱਦਾਂ ਦਾ ਪ੍ਰਦਰਸ਼ਨ ਦੇ ਵਿੱਚ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ। ਉਹਦੇ ਨਾਲ ਉਹ ਰੈਲੀ ਕਰ ਲੈਣਗੇ, ਜੋ ਮਰਜ਼ੀ ਕਰ ਲੈਣਗੇ ਜੀ।
1: ਦੇਖੋ ਲੱਖੇ ਸਿਧਾਣੇ ਹੁਣੀ ਵੀ ਵੀਡੀਓ ਦੇ ਵਿੱਚ ਦੇਖਦੇ ਆ ਭਈ ਕਿੱਦਾਂ ਮਿੰਤਾ ਤਰਲੇ ਕਰਦੇ ਭਈ ਨਹੀਂ ਨਹੀਂ ਸੰਜਮ ਦੇ ਨਾਲ ਚੱਲਣਾ, ਇੱਦਾਂ ਚੱਲਣਾ। ਤੇ ਜਦੋਂ ਦੀਪ ਸਿੱਧੂ ਜਾਂ ਉਹ ਆਪਣੇ ਰਿੰਗ ਰੋਡ ਵਾਲਾ ਪ੍ਰਦਰਸ਼ਨ ਸੀ, ਉੱਥੇ ਸਾਰੇ ਹੀ ਇਹ ਮੋਹਰੇ ਮੋਹਰੇ ਹੋ ਕੇ ਚੱਕ ਦਿਓ ਕੰਮ ਨੂੰ, ਕਰ ਦਿਓ ਕੰਮ ਨੂੰ।
2: ਬਿਲਕੁਲ ਜੀ ਬਿਲਕੁਲ, ਗੱਲ ਉਹ ਇੱਥੇ ਤੱਕ ਕਿ ਕਹਿੰਦੇ ਹੈਗੇ ਆ ਜੀ ਕਿ ਇੰਟੈਲੀਜੈਂਸ ਨੇ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਉੱਥੇ ਵਾਰਨਿੰਗ ਚੱਲ ਗਈ ਸੀ ਇੱਕ ਕਿਸਮ ਦਾ, ਮੁੱਖ ਮੰਤਰੀ ਦੀ ਸਿਕਿਉਰਿਟੀ ਵੀ ਅਲਰਟ ਹੋ ਗਈ ਸੀ। ਫਿਰ ਇਹਨਾਂ ਨੂੰ ਜਿਹੜੇ ਲੀਡਰ ਆ ਇਹਨਾਂ ਨੂੰ ਦੱਸ ਦਿੱਤਾ ਸੀ ਵੀ ਜੇ ਹੁਣ ਇਹ ਤੋਂ ਅੱਗੇ ਤੁਹਾਡੇ ਕੋਲੋਂ ਬੰਦੇ ਨਾ ਕੰਟਰੋਲ ਹੋਏ ਤੇ ਅੱਗੇ ਗੋਲੀ ਚਲਾਉਣੀ ਜੇ ਪੈ ਸਕਦੀ ਹੈਗੀ ਆ ਤੇ ਬੰਦੇ ਮਰ ਵੀ ਸਕਦੇ ਆ ਭਾਈ, ਇਹ ਦੇਖ ਲਓ ਤੁਸੀਂ।
1: ਪਰ ਇਹ ਮੁਸ਼ਕਲ ਸੈਣੀ ਸਾਹਿਬ ਜੇ ਦੇਖਿਆ ਜਾਵੇ ਮੁਸ਼ਕਲ ਅੰਮ੍ਰਿਤਪਾਲ ਦੀ ਸੁਲਝਾ ਲੈ ਰਹੇ ਕਿ ਹੋਰ ਵੀ ਉਲਝਾ ਰਹੇ ਨੇ ਉਸ ਹਿਸਾਬ ਦੇ ਨਾਲ ਤਾਂ।
2: ਦੇਖੋ ਇਹ ਤਾਂ ਇੱਦਾਂ ਆ ਰਾਜਨੀਤੀ ਦੇ ਵਿੱਚ ਜਿਹੜਾ ਆ ਪ੍ਰੋਜ਼ ਐਂਡ ਕੌਨਸ ਦੋਨੇ ਨਾਲ ਹੀ ਚੱਲਦੇ ਆ
1: ਜੀ।
2: ਇਹ ਇੱਕ ਕੇਸ ਬਣ ਗਿਆ ਜੇ ਕੇਸ ਨਾ ਬਣਦਾ ਤੇ ਇੱਕ ਕਿਸਮ ਦਾ ਪੂਰੀ ਹਲਚਲ ਤਾਂ ਪੈਦਾ ਕਰ ਦਿੱਤੀ ਨਾ। ਬਾਕੀ ਅੱਜ ਦੇ ਡੇਟ ਦੇ ਵਿੱਚ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਢੇਰ ਨਹੀਂ ਕਰਦਾ ਵੀ ਹਾਂ ਜੀ ਕੋਈ ਮੋਰਚਾ ਲਾ ਲੈ।
1: ਪਰ ਇਹਦੇ ਵਿੱਚ ਸੈਣੀ ਸਾਹਿਬ ਇੱਕ ਪੱਖ ਹੋਰ ਵਿਚਾਰਾਂ ਤਾਂ ਉਹਦੇ ਨਾਲ ਥੋੜਾ ਜਿਹਾ ਐਡ ਕਰਨਾ ਚਾਹਾਂਗਾ ਤੁਹਾਡੀ ਗੱਲ ਨਾਲ ਹੀ। ਦੂਜੇ ਪਾਸੇ ਜਿੱਥੇ ਪਹਿਲਾਂ ਹੀ ਇੰਨਾ ਕਿਹਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਿ ਜੇ ਅੰਮ੍ਰਿਤਪਾਲ ਨੂੰ ਛੱਡਿਆ ਜਾਂਦਾ ਹੈ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਆ, ਉਹਨਾਂ ਦੀ ਹਾਂ ਪੱਕੀ ਜਾਂ ਉਹਨਾਂ ਦਾ ਹੁੰਗਾਰਾ ਭਰਾਇਆ ਜਾਂਦਾ, ਉਹ ਤਾਂ ਹੀ ਕਰਕੇ ਜਾਂ ਨਾ ਕਰਨ ਦੀ ਕੋਸ਼ਿਸ਼ ਕਰਦੇ ਜੇ ਹਾਂ ਪੱਕੀ ਹੁੰਗਾਰਾ ਨਹੀਂ ਭਰਦੇ ਤਾਂ ਉਹ ਚੀਜ਼ ਦੇ ਵਿੱਚ ਹੋਰ ਪਰਫੱਕ ਹੋ ਗਏ ਨੇ ਕਿ ਜੇ ਇਹਨੂੰ ਅਸੀਂ ਛੱਡਦੇ ਹਾਂ ਤਾਂ ਪੰਜਾਬ ਦਾ ਮਾਹੌਲ ਹੋਰ ਵੀ ਖਰਾਬ ਹੋਵੇਗਾ।
2: ਪਾਰਟੀ ਨੂੰ ਚਾਹੇ ਗੱਲ ਸਮਝਣ
1: ਵਾਲੀ ਸਾਹਿਬ ਪਾਰਟੀ ਨੂੰ ਚਾਹੇ
2: ਆਹੀ ਗੱਲ ਸਮਝਣ ਵਾਲੀ ਆ
1: ਜੀ।
2: ਇਸ ਚੀਜ਼ ਨੂੰ ਲਾਲ ਜਿਹੜਾ ਹੈਗਾ ਆ ਭਾਵਾਂ ਐਨਐਸਏ ਦੁਬਾਰਾ ਲਵਾ ਦੇਣ
1: ਲਵਾ ਲੈਣ ਜੀ, ਪਰ ਪਾਰਟੀ ਨੂੰ ਬੂਸਟ ਮਿਲ ਜਾਏਗਾ ਉਹਦਾ ਕੀ ਹੈ, ਪਾਰਟੀ ਨੂੰ ਬੂਸਟ ਜਿੰਨਾ ਮਰਜ਼ੀ ਮਿਲੀ ਜਾਵੇ ਜੀ।
2: ਉਹ ਸਵਾਲ ਤਾਂ ਇਹ ਹੀ ਆ ਦਾ ਜੀ ਵੀ ਚਲੋ ਜਿਹੜਾ ਹੈਗਾ ਜੀ ਵੀ ਐਨਐਸਏ ਹਟ ਗਈ ਆ, ਬਾਕੀ ਕੇਸ ਜਿਹੜੇ ਆ ਪੰਜਾਬ ਦੇ ਚਲੇ ਕਹਿਣਗੇ ਜੇ ਪੰਜਾਬ ਦੇ ਵਿੱਚ ਤੁਹਾਡਾ ਲੀਡਰ ਲੈ ਆਂਦਾ, ਬਿਨਾਂ ਲੀਡਰ ਤੋਂ ਤੁਸੀਂ ਇੱਥੇ ਤੱਕ ਜਿਹੜਾ ਆ ਕੰਮ ਕਰ ਦਿੱਤਾ ਆ
1: ਜੀ।
2: ਰਾਜਨੀਤੀ ਦੇ ਵਿੱਚ ਮੈਂ ਦੱਸਿਆ ਨਾ ਜੀ ਪ੍ਰੋਜ਼ ਐਂਡ ਕੌਨਸ ਦੋਨੇ ਹੁੰਦੇ ਆ ਜੀ। ਉਹ ਤਾਂ ਬੈਨੀਫਿਟ ਦੇਖੋ ਅੱਗੇ ਆਉਣ ਵਾਲੇ, ਦੇਖੋ ਇਸ ਚੀਜ਼ ਦੇ ਨਾਲ ਇੱਕ ਚੀਜ਼ ਤਾਂ ਹੈਗੀ ਆ ਨਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਉਹ ਲਾਈਮ ਲਾਈਟ ਦੇ ਵਿੱਚ ਆ ਗਈ, ਜਿਸ ਪਾਰਟੀ ਨੂੰ ਜਿਹੜਾ ਆ ਕੱਲ ਤੱਕ ਜਿਹੜਾ ਆ ਇਗਨੋਰ ਕਰੀ ਬੈਠੇ
1: ਸੀ ਜੀ।
2: ਮੀਨਿੰਗ ਦੇਰ ਬਾਈ ਕਿ ਮਾਝਾ ਜਿਹੜਾ ਹੈਗਾ ਆ ਵੀ ਮਾਝੇ ਦੇ ਵਿੱਚ ਜਿਹੜਾ ਆ ਉਹਨਾਂ ਦੀ ਸਕਸੈਸ ਜਿਹੜੀ ਆ ਉਹ ਲੱਗਦੀ ਆ ਵੀ ਹੋਊਗੀ ਜੀ। ਤੇ ਉਧਰੋਂ ਬੀਜੇਪੀ ਵੀ ਅਸੈਸ ਕਰ ਗਈ ਆ ਜੀ ਵੀ ਹਾਂਜੀ ਐਸ ਜਰੂਰੀ ਥੋੜਾ ਹੈਗਾ ਆ ਜੀ, ਥੋੜਾ ਨਰਮ ਰਵੱਈਆ ਰੱਖਣ ਦੇ ਨਾਲ ਇਹ ਹੈਗਾ ਆ ਕਿ ਪਹਿਲਾਂ ਅਲਾਇੰਸ ਨਹੀਂ ਤੇ ਪੋਸਟ ਇਲੈਕਸ਼ਨ ਜਿਹੜਾ ਅਲਾਇੰਸ ਹੋ ਸਕਦਾ ਜੀ।
1: ਬਿਲਕੁਲ
2: ਬਾਅਦ ਦੇ ਵਿੱਚ ਹੋ ਸਕਦਾ ਵੀ ਸੀਟਾਂ ਦਾ ਤਾਲਮੇਲ ਹੋ ਕੇ ਸਰਕਾਰ ਬਣਦੀ ਦਿਸਦੀ ਹੋਵੇ ਤੇ ਇਹ ਕਿਹੜਾ ਨਾ ਕਰਨਗੇ ਜੀ,
1: ਨਹੀਂ ਕਰਨਗੇ ਉਹ ਤਾਂ ਪਹਿਲਾਂ ਜੱਫੀਆਂ ਪਾਉਣ ਨੂੰ ਤਿਆਰ।
2: ਹਾਂਜੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਆ ਅਯਾਲੀ ਆਏ ਆ, ਅਯਾਲੀ ਸਾਹਿਬ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਨਾਲ ਸਹਿਮਤ ਨੀ ਬੀਜੇਪੀ ਨਾਲ ਅਲਾਇੰਸ ਤੇ, ਬਟ ਇਹ ਆ ਕਿ ਜਿੱਦਣ ਜੇ ਕਿਤੇ ਕੁਰਸੀ ਮਿਲਦੀ ਹੋਈ ਤੇ ਉਦਣ ਅਯਾਲੀ ਸਾਹਿਬ ਨੂੰ ਕਿੰਨੇ ਪੁੱਛਣਾ ਜੀ ਸਹਿਮਤ ਹੋਣਗੇ।
1: ਇੱਕ ਚੀਜ਼ ਸੈਣੀ ਸਾਹਿਬ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਦਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਜਾਂ ਹੋਰ ਨਵੀਆਂ ਪਾਰਟੀਆਂ ਵੀ ਆਈਆਂ, ਆਮ ਆਦਮੀ ਪਾਰਟੀ ਵੀ ਆਈ, ਉਹ ਕਹਿੰਦੇ ਸੀ ਅਸੀਂ ਅਕਾਲੀ ਨੀ ਲੈਣੇ ਅਸੀਂ ਕਾਂਗਰਸ ਹੀ ਨੀ ਲੈਣੇ, ਪਰ ਉਹਨਾਂ ਦੀ ਬੱਲੇ ਬੱਲੇ ਵੀ ਸਾਰਾ ਕੁਝ ਲਈ ਵੀ ਜਾਂਦੇ ਆ ਨਾਲੇ ਨੁਕਤਾਚੀਨੀ ਵੀ ਕਰੀ ਜਾਂਦੇ ਆ। ਪਰ ਇਸੇ ਤਰਜ਼ ਦੇ ਉੱਤੇ ਜਿਹੜੀ ਹੈ ਆਪਣੀ ਇਹ ਪਾਰਟੀ ਹੈ ਵਾਰਸ ਪੰਜਾਬ, ਉਹ ਕਹਿਣ ਲੱਗੇ ਨੇ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨੀ ਲੈਣਾ, ਤੇ ਅਯਾਲੀ ਸਾਹਿਬ ਕਿੱਧਰੋਂ ਆਏ ਨੇ ਜਾਂ ਝੀਂਡਾ ਸਾਹਿਬ ਨੂੰ ਜਿਹੜਾ ਬਾਹਰਲਾ ਰਾਸਤਾ ਦਿਖਾਇਆ ਜਾਂ ਉਹ ਕਿੱਧਰੋਂ ਆਏ ਸੀ ਜਾਂ ਹੋਰ ਸੀਨੀਅਰ ਲੀਡਰਸ਼ਿਪ ਆ ਉਹ ਕਿੱਧਰੋਂ ਕਿੱਧਰੋਂ ਆ ਰਹੀ ਹੈ।
2: ਸਰ ਕਹਿਣ ਦੀਆਂ ਗੱਲਾਂ ਆ ਜਿੱਥੇ ਭਾਨਾ ਸਿੱਧੂ ਤੁਰਿਆ ਆ ਉੱਥੇ ਤੁਸੀਂ ਹੈ ਜੀ, ਉੱਥੇ ਇਕਬਾਲ ਸਿੰਘ ਝੁੰਦਾ ਵੀ ਤੁਰਿਆ ਆ ਤੇ ਉੱਥੇ ਅਯਾਲੀ ਵੀ ਤੁਰਿਆ ਆ ਜੀ, ਸਭ ਆਪਣੇ ਕੁਰਸੀ ਵਾਸਤੇ ਤੁਰੇ ਹੈਗੇ ਆ, ਹਰ ਨੂੰ ਆਪਣਾ ਦੇਖਦੇ ਹੈਗੇ ਵੀ ਪੰਜਾਬ ਵਾਲੇ ਲੋਕ ਜਿਹੜੇ ਹੈਗੇ ਆ ਐਕਸਪੈਰੀਮੈਂਟ ਕਰਨ ਨੂੰ ਤੇਜ਼ ਹੈਗੇ ਆ, ਨਵਾਂ ਬੰਦਾ ਖੜੇ ਕਰ ਗਿਆ ਤੇ ਇਹਨਾਂ ਨੂੰ ਨਵੇਂ ਬੰਦੇ ਤੋਂ ਬੜੀਆਂ ਆਸਾਂ ਹੋ ਜਾਂਦੀਆਂ, ਪੁਰਾਣੇ ਨੂੰ ਕਹਿੰਦੇ ਇਹਨੂੰ ਤਾਂ ਦੇਖ ਲਿਆ ਭਾਈ ਇਹ ਚੰਗ ਚੁੱਕਾ ਹੀ ਆ, ਵੀ ਨਵਾਂ ਪਤਾ ਨੀ ਕਿਹੜੀ ਕੰਪਿਊਟਰ ਟੈਕਨੋਲੋਜੀ ਨਾਲ ਬਣ ਕੇ ਆਇਆ ਹੋਊਗਾ, ਇਹ ਪੰਜਾਬ ਦਾ ਭਲਾ ਕਰੂਗਾ
1: ਭਲਾ ਕਰੂਗਾ।
2: ਸੋ ਇਸ ਕਰਕੇ
4: ਹਾਂਜੀ, ਇਸ ਕਰਕੇ ਸਭ ਆਪਣੀ ਕੁਰਸੀ ਵਾਸਤੇ ਦੌੜੇ ਆਏ ਸੀ ਜੀ।
1: ਬਿਲਕੁਲ ਹੈ ਜੀ, ਬਿਲਕੁਲ
4: ਜੀ ਭਾਰੇ ਜੀ ਭਾਰੇ ਸਾਹਿਬ।
1: ਤੇ ਸੈਣੀ ਸਾਹਿਬ ਆਖਰ
4: ਕੋਈ ਖਬਰ
1: ਆਖਰ ਦੇ ਵਿਚ, ਚਲੋ ਐਕਟ ਦੇ ਉੱਤੇ ਆਪਾਂ ਗੱਲ ਕਰ ਲਈ ਆ ਜਾਂ ਵਾਰਸ ਪੰਜਾਬ ਤੇ ਵੀ ਕਰ ਲਈ ਹੈ, ਤੇ ਕਰਜ਼ੇ ਦੀ ਪੰਡ ਚਲੋ ਪੰਜਾਬ ਦੀ ਭਾਰੀ ਹੋ ਜਾਈ ਹੈ, 12ਵੇਂ ਨੰਬਰ ਦੇ ਉੱਤੇ ਆ ਗਿਆ, ਤੇ ਇੱਕ ਸੰਕਟ ਬਣ ਰਿਹਾ ਜਾਂ ਹਰਭਜਨ ਸਿੰਘ ਉਹਨਾਂ ਨੇ ਭੱਜੀ ਉਹਨਾਂ ਨੇ ਜਿਹੜਾ ਰੋਪੜ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਪੁੱਟੀ ਸੀ, ਜੋ ਮਿੱਟੀ ਪਟਾਈ ਹੈ ਉਹਦੇ ਬਾਬਤ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ 3200 ਸਟੇਡੀਅਮ ਬਣਨੇ ਸੀ ਜਿਹੜੇ ਤਾਂ ਬਣੇ ਪਹਿਲਾਂ ਦੇ ਆ ਉਹ ਖਾੜ ਖਾੜ ਸਿੱਟੀ ਜਾਂਦੇ ਆ ਜੀ, ਇੱਕ ਸ਼ਾਮ ਸ਼ਿਵਕੇ ਨਾਮ ਦੇ ਉੱਤੇ। ਵੈਸੇ ਗੁਰੂ ਸਾਹਿਬਾਨ ਜਿੰਨੇ ਵੀ ਧਰਮਾਂ ਦੇ ਨੇ ਉਹ ਤਾਂ ਮਤਲਬ ਕਿ ਸ਼ਾਂਤੀ ਜਾਂ ਫਿਰ ਜਿਹੜੀਆਂ ਲੋਕਾਂ ਦੀਆਂ ਰੂਹਾਂ ਨੂੰ ਵਲੂੰਦਰ ਕੇ ਮਤਲਬ ਕਿ ਖੁਸ਼ ਹੁੰਦੇ ਆ ਜੀ।
4: ਰੂਲ ਸਿਆਸਤ ਧਰਮ ਦੀ ਸਿਆਸਤ ਕਰਦੇ ਹੀ ਹੈਗੇ ਆ ਜੀ ਕੇਜਰੀਵਾਲ ਸਾਹਿਬ, ਡਿਵਾਈਡ ਐਂਡ ਰੂਲ ਵਾਲਾ ਜਿਹੜਾ ਹੈਗਾ ਆ, ਸਭ ਅੰਗਰੇਜ਼ਾਂ ਦੇ ਸਥਿਤੇ ਸਿਧਾਂਤ ਜਿਹੜੇ ਆ ਉਹਨਾਂ ਨੂੰ ਫੋਲੋ ਕਰ ਰਹੇ ਆ ਜੀ। ਹਿੰਦੂਆਂ ਨੂੰ ਥੋੜਾ ਜਿਹਾ ਇਧਰਲੇ ਪਾਸੇ ਨੂੰ ਇਹ ਦਿੱਲੀ ਵਾਲੇ ਆ ਕੇ ਹੈਂਡਲ ਕਰ ਲੈਣਗੇ, ਜਿੱਥੇ ਸਿੱਖਾਂ ਦਾ ਮਸਲਾ ਆ ਉੱਥੇ ਜਿਹੜਾ ਆ ਉਹ ਆਪਣੇ ਇਹ ਸੰਤਵਾਂ ਸਾਹਿਬ ਦਾ ਮਾਨ ਸਾਹਿਬ ਨੂੰ ਅੱਗੇ ਕਰ ਦੇਣਗੇ ਪਗੜੀ ਧਾਰੀਆਂ ਨੂੰ
1: ਜੀ।
4: ਤੇ ਬਾਕੀ ਨਾਲ ਜਿਹੜੇ ਹੈਗੇ ਆ ਬਾਦਲ ਦੇ ਸਤਾਏ ਜਿਹੜੇ ਆ ਉਹ ਨਾਲ ਇਹਨਾਂ ਦੇ ਚੱਲੇ ਆ, ਹੋਰ ਤਾਂ ਕਿਹੜੇ ਆ ਜੀ।
1: ਬਿਲਕੁਲ ਇੱਕ ਪਾਸੇ ਰਾਮ ਵਾਲੇ ਨੇ, ਇੱਕ ਪਾਸੇ ਸ਼ੇਵ ਵਾਲੇ ਹੋ ਗਏ ਨੇ ਜੀ।
4: ਬਾਕੀ ਹਰਭਜਨ ਸਿੰਘ ਦਾ ਜਿਹੜਾ ਇਹ ਕਹਿਣਾ ਤੇ ਹਰਭਜਨ ਸਿੰਘ ਹੋਣੀ ਇੱਥੇ ਆ ਕੇ ਕੋਈ ਐਕਟੀਵਿਟੀ ਕੀਤੀ ਨੀ ਤੇ ਇਹਨਾਂ ਨੇ ਇਹਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਇਨਵੋਲਵ ਕੀਤਾ ਨੀ
1: ਜੀ। ਜੀ
4: ਦੇਖੋ ਸੱਤਾ ਦੀ ਤਾਕਤ ਬਹੁਤ ਹੁੰਦੀ ਹੈਗੀ ਆ ਪੰਜਾਬ ਦੇ ਵਿੱਚ, ਰਾਜ ਆਮ ਆਦਮੀ ਪਾਰਟੀ ਦਾ ਆ, ਹਰਭਜਨ ਸਿੰਘ ਨੂੰ ਸਮਝ ਲੈਣਾ ਚਾਹੀਦਾ ਆ। ਦੋ ਭਰਾ ਗਰਾਊਂਡ ਬਣਾ ਦੇ, 6 ਮਹੀਨੇ ਠਹਿਰ ਕੇ ਜੋ ਮਰਜ਼ੀ ਜਦੋਂ ਅਲੱਗ ਕੋਡ ਆਫ ਕੰਡਕਟ ਲੱਗ ਜੂ ਉਦੋਂ ਬਣਾ ਦੇ ਜਾਂ ਬਾਅਦ ਚ ਬਣਾ ਦੇ, ਫਿਲਹਾਲ ਤਾਂ ਤੂੰ ਆਪਣੀ ਗਰਾਊਂਡ ਬਚਾ ਲਾ। ਇਹਨਾਂ ਦਾ ਕੋਈ ਪਤਾ ਨੀ ਭਾਈ, ਅਗਲਿਆਂ ਨੇ ਟ੍ਰੈਡੈਂਟ ਵਾਲਾ ਜਿਹੜਾ ਆ ਉਹ ਅੱਗੇ ਅੱਗੇ ਭਜਾ ਲਿਆ ਸੀ ਜੀ। ਇਸ ਕਰਕੇ ਆਪਣੀ ਪਿੱਚ ਬਣਾ ਬਚਾਓ ਤੇ ਅਜੇ ਫਿਲਹਾਲ ਜਿਹੜੀ ਹੈਗੀ ਗਰਾਊਂਡ ਆਪਾਂ ਹੀ ਬਣ ਜਾਣੀ ਹੈਗੀ ਹੈ ਜੀ, ਬੱਚਿਆਂ ਨੇ ਬਣਾ ਲੈਣੀ ਆ, ਲੋਕਾਂ ਨੇ ਜਿਹਨਾਂ ਨੇ ਖੇਡਣਾ ਆ ਜੀ। ਬਾਕੀ ਇਹ ਜਿਹੜਾ ਹੈਗਾ ਭਾਰੇ ਸਾਹਿਬ, ਮੈਂ ਮਤਲਬ ਸੱਚੀ ਗੱਲ ਮੈਂ ਕਮੈਂਟ ਕਰਨ ਤੋਂ ਨਾ ਇਸ ਚੀਜ਼ ਦੇ ਉੱਤੇ ਅਵਾਇਡ ਕਰਦਾ ਹੈਗਾ ਆ, ਮੈਨੂੰ ਨੀ ਚੰਗਾ ਲੱਗਦਾ ਇੱਕ ਸ਼ਾਮ ਸ਼ਿਵ ਕੇ ਨਾਮ ਕੀ ਆ, ਤੁਸੀਂ ਡਰਾਮਾ ਕਰਦੇ, ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੈਗੇ ਆ, ਦੁਨੀਆਂ ਕਿੱਥੇ ਤਰੱਕੀ ਕਰ ਗਈ, ਕਿਹੜੇ ਕੰਮਾਂ ਦੇ ਵਿੱਚ ਲੋਕਾਂ ਨੂੰ ਪਾਉਣ ਡਏ ਆ। ਧਰਮ ਤਾਂ ਨਿੱਜ ਹੈਗਾ ਆ, ਜਿਹਨੇ ਸ਼ਿਵ ਦੇ ਨਾਮ ਦਾ ਸਥਾਨ ਸ਼ਿਵ ਦੇ ਨਾਮ ਲਾਣੀ ਹੈਗੀ ਆ, ਉਹ ਕਾਂਤ ਵਿੱਚ ਬਹਿ ਕੇ ਗੱਲਾਂ ਆਪਣੇ ਘਰ ਚ ਬਹਿ ਕੇ ਵੀ ਮਤਲਬ ਸ਼ਿਵ ਦੇ ਨਾਮ ਲਾ ਸਕਦਾ।
1: ਬਿਲਕੁਲ
4: ਹੈ ਜੀ, ਤੁਸੀਂ ਆਪਣੀਆਂ ਵੋਟਾਂ ਵਾਸਤੇ ਜਿਹੜਾ ਆ ਕਲਾਕਾਰ ਲੈ ਉਹਨੇ ਕੁੱਲ ਮਿਲਾ ਕੇ ਪੰਜਾਬ ਦਾ ਪੈਸਾ ਫੂਕਣਾ ਆ ਜੀ। ਪੰਜਾਬ ਚ ਹੁਣ ਜਦੋਂ ਜਿੱਦਣ ਜਾਣਗੇ ਨਾ ਸਰ, ਉਦਣ ਕਰਜ਼ੇ ਦੀ ਪੰਡ ਉਦਣ ਅਸੈਸ ਕਰਿਓ, ਅੱਜ ਹਾਲੇ ਤਾਂ ਅਜੇ ਜਿਹੜਾ ਹੈਗਾ 12ਵੇਂ ਨੰਬਰ ਤੇ ਆਇਆ, ਅਸੀਂ ਜੇ ਪਹਿਲੇ ਨੰਬਰ ਤੇ ਨਾ ਪਹੁੰਚ ਗਏ ਤੇ ਗੱਲ ਕਰਿਓ ਜੀ।
1: ਜੀ
4: ਜੀ
1: ਭਾਰਤ ਸਾਹਿਬ ਜੀ,
4: ਤੇ ਸੈਣੀ ਸਾਹਿਬ ਬੀਬੀ ਕਰ ਗਏ ਹੈਗੇ ਆ, ਆਪਣਾ ਸਾਰਾ ਕੁਛ ਵਿਚੋਂ ਨਿਕਲ ਹੀ ਗਿਆ ਹੈਗਾ ਆ ਜੀ। ਉਹ ਤਾਂ ਜਿਹੜੇ ਪਿਛਲੇ ਇਹਨਾਂ ਦੇ ਕੀਤੇ ਕਾਰਨਾਮੇ ਆ ਉਹਨਾਂ ਦੇ ਕਰਕੇ ਹੀ ਕਰਦੇ ਹੈਗੇ। ਸੁਪਰੀਮ ਕੋਰਟ ਦੇ ਵਿਚ ਸਰ ਜਿਹੜੇ ਪਹਿਲਾਂ ਕੇਸ ਲੱਗੇ ਉਹਨਾਂ ਦਾ ਵੀ ਤਾਂ ਇਹੀ ਹਸ਼ਰ ਹੋਇਆ ਸੀ ਜੀ।
1: ਜੀ ਬਿਲਕੁਲ,
4: ਅੱਜ ਤੱਕ ਜਿਹੜਾ ਆ ਸਰ, ਅੱਜ ਤੱਕ ਸਾਡਾ ਜਿਹੜਾ ਹੈਗਾ ਆ, ਮੈਂ ਤਾਂ ਇੱਥੇ ਬਿਊਰੋਕਰੇਸੀ ਨੂੰ ਦੋਸ਼ ਦਿੰਦਾ ਜੀ, ਸਾਡੀ ਬਿਊਰੋਕਰੇਸੀ ਸਾਡਾ ਜਿਹੜਾ ਹੈਗਾ ਆ ਪੱਖ ਹੀ ਨੀ ਅੱਜ ਤੱਕ ਸਹੀ ਰੱਖ ਸਕੀ ਜੀ।
1: ਬਿਲਕੁਲ
4: ਹਾਂਜੀ, ਇੱਥੇ ਕਹਿ ਦੇਣਾ ਹੈਗਾ ਆ ਜੀ ਅਸੀਂ ਇੱਕ ਬੂੰਦ ਨੀ ਪਾਣੀ ਦਿਆਂਗੇ, ਤੇ ਪਾਣੀ ਅਗਲੇ ਸਾਡੀ ਸਟੇਟਮੈਂਟ ਨੂੰ ਚਾ ਕੇ ਵਰਤ ਲੈਂਦੇ ਜੀ, ਦੇਖੋ ਜੀ ਸਾਡਾ ਪਾਣੀ ਰੋਕਦੇ, ਜਦ ਕੇ ਪਾਣੀ ਉਹਨਾਂ ਨੂੰ ਐਕਸੈਸ ਜਾ ਰਿਹਾ ਉਹਨਾਂ ਦੇ ਹਿੱਸੇ ਤੋਂ ਵੱਧ ਜਾ ਰਿਹਾ, ਔਰ ਉਹ ਉੱਥੇ ਪਤਾ ਨੀ ਸਾਨੂੰ ਨੀ ਪਤਾ ਸਾਡੇ ਲੀਡਰ ਗੁਮਰਾਹ ਕਰਦੇ ਰਹੇ ਆਪਣੇ ਲੋਕਾਂ ਨੂੰ, ਤੇ ਉਹ ਫਾਇਦਾ ਜਿਹੜਾ ਹੈਗਾ ਆ ਦੂਜਿਆਂ ਨੂੰ ਹੁੰਦਾ ਰਿਹਾ ਆ ਜੀ। ਇਸੇ ਤਰੀਕੇ ਨਾਲ ਹੁਣ BBMP ਦੇ ਵਿੱਚੋਂ ਜਿਹੜਾ ਹੈਗਾ ਆ ਜਾ ਚੱਲ ਗਏ, ਜਾ ਕੇ ਇੱਕ ਦਿਨ ਜਾ ਕੇ ਆਪਣੇ ਆਪ ਨੂੰ ਦੱਸਣਾ ਜੀ ਵੀ ਮੈਂ ਪਾਣੀ ਰੋਕ ਦਿੱਤਾ ਜੀ, ਉਹਦਾ ਅਲਟੀਮੇਟ ਹੀ ਹੋਇਆ ਕਿ ਅਗਲਿਆਂ ਨੇ ਸਾਨੂੰ BBMP ਚੋਂ ਹੀ ਬਾਹਰ ਕਰ ਦਿੱਤਾ ਜੀ। ਉਹੀ ਕੰਸੀਕੁਐਂਸਿਸ ਅੱਗੇ ਭੁਗਤ ਰਹੇ ਕੋਰਟਾਂ ਚ।
1: ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਜਿਹੜਾ ਕੇਂਦਰ ਨੇ ਇਹ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜਿਹੜਾ ਹਿਮਾਚਲ ਨੂੰ ਬਕਾਇਆ ਦੀ ਜਿਹੜੀ ਅਦਾਇਗੀ ਕਰਨੀ ਹੈ, ਜਿੱਦਾਂ ਚਲੋ ਇਹ ਰੋਲਾ ਪਾਉਂਦੇ ਨੇ ਕਿ ਪੰਜਾਬ ਦੀ ਜਿਹੜੀ ਜੀ ਡੀ ਪੀ ਆ ਉਹਦੇ ਵਿੱਚ ਜੋ ਵੀ ਜਾਂਦਾ ਉਹ ਸਾਨੂੰ ਵਾਪਸ ਨਹੀਂ ਕਰਦੇ, ਪਰ ਕੇਂਦਰ ਤੋਂ ਜੋ ਚੀਜ਼ਾਂ ਲੈ ਰਹੇ ਨੇ ਉਹ ਤਾਂ ਉਹਨਾਂ ਨੇ ਤਾਂ ਮੁੱਲ ਦੀਆਂ ਹੀ ਦੇਣੀਆਂ, ਚਾਹੇ ਤੁਸੀਂ ਫ੍ਰੀ ਅੱਗੇ ਜੋ ਮਰਜ਼ੀ ਦੇ ਜਾਓ। ਤੇ ਇਸੇ ਗੱਲ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਵਿਵਾਦ ਆ ਲੋਕਾਂ ਦੇ ਦੋ ਚਿੱਤੀ ਵੇ ਜਿਹੜੀ ਪੈਦਾ ਕੀਤੀ ਜਾਂਦੀ ਹੈ ਸੂਬਾ ਸਰਕਾਰਾਂ ਦੇ ਵੱਲੋਂ, ਕਿਤੇ ਉਹ ਵੀ ਸਪਸ਼ਟ ਸਥਿਤੀ ਨਹੀਂ ਹੁੰਦੀ ਨਜ਼ਰ ਆਉਂਦੀ। ਜਿਵੇਂ ਕਿ ਕੇਂਦਰ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜੋ ਹਿਮਾਚਲ ਨੂੰ ਬਕਾਏ ਦੀ ਅਦਾਗੀ ਜਿਹੜੀ ਹੈ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਜਾਣੀ ਕਿ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ ਜੀ, ਤੇ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਭਾਈ ਸਾਨੂੰ ਜਿਹੜਾ ਸਾਡਾ ਬਣਦਾ ਜਿਹੜਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ।
2: ਆਹੀ ਤਾਂ ਚੀਜ਼ ਆ ਜੀ ਜਿਹੜੀ ਉੱਥੇ ਰੱਖਣ ਵਾਲੀ ਗੱਲ ਸੀ। ਹਿਮਾਚਲ ਕਿਸ ਹੱਕ ਚ ਮੰਗਦਾ? ਰਿਪੇਰੀਅਨ ਰਾਈਟਸ ਦੇ ਤਹਿਤ ਹੀ ਮੰਗਦਾ ਨਾ ਜੀ। ਤੇ ਫਿਰ ਸਾਡਾ ਜਿਹੜਾ ਰਾਜਸਥਾਨ ਦੇ ਪ੍ਰਤੀ ਬਕਾਇਆ ਅਸੀਂ ਕੱਢਦੇ ਆ
1: ਜੀ,
2: ਤੁਸੀਂ ਦੇਖੋ ਨਾ ਉਦੋਂ ਮਾਨ ਸਾਹਿਬ ਨੇ ਆਖਿਆ ਜੀ ਨੋਟਿਸ ਦੇ ਦਿੱਤਾ ਜੀ ਇੰਨੇ ਦਾ ਜੀ ਹਰਿਆਣਾ ਉਹਨੂੰ ਰਾਜਸਥਾਨ ਨੂੰ ਜੀ, ਅਸੀਂ ਵੀ ਤਾਂ ਰਿਪੇਰੀਅਨ ਰਾਜਸਥਾਨ ਤਾਂ ਕਿਸੇ ਹਾਲਤ ਵਿੱਚ ਵੀ ਰਿਪੇਰੀਅਨ ਨੀ ਹੈਗਾ
1: ਜੀ,
2: ਅਸੀਂ ਤਾਂ ਲੋਅਰ ਰਿਪੇਰੀਅਨ ਆ, ਅਸੀਂ ਹਿਮਾਚਲ ਨੂੰ ਦੇਣਾ ਕੀ ਆ, ਅਸੀਂ ਤਾਂ ਉਲਟਾ ਲੈਣ ਵਾਲੇ ਹੈਗੇ ਆ। ਲੋਅਰ ਰਿਪੇਰੀਅਨ ਹਮੇਸ਼ਾ ਹੜਾਂ ਦੇ ਵਿੱਚ ਸਫ਼ਰ ਕਰਦਾ, ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈਗਾ ਜਾਂ ਡੈਮ ਪਾਣੀ ਵੱਧਦਾ ਹੈਗਾ ਉਹ ਇੱਥੇ ਸਾਡੇ ਵੱਲ ਨੂੰ ਆ ਜਾਂਦਾ ਆ ਜੀ, ਉਹ ਨੁਕਸਾਨ ਕਰਦਾ ਲੋਅਰ ਰਿਪੇਰੀਅਨ ਦੇ ਵਿੱਚ, ਸਾਨੂੰ ਤਾਂ ਦੋਨੇ ਪਾਸੇ ਮਾਰ ਪੈਂਦੀ ਹੈ, ਉਹਨਾਂ ਨੂੰ ਅਸੀਂ ਕਾਹਦਾ ਦੇਣਾ ਹੈਗਾ ਆ ਜੀ। ਤੇ ਜੇ ਉਹਨਾਂ ਨੂੰ ਦੇਣਾ ਹੈਗਾ ਤੇ ਜਿੱਥੇ ਅਸੀਂ ਲੈਣਾ ਹੈਗਾ ਆ ਸਾਨੂੰ ਵੀ ਉੱਥੋਂ ਦਵਾਇਆ ਜਾਵੇ
1: ਜੀ। ਪਰ ਉਹਦੇ ਵਿੱਚ ਦੇਖੋ ਹਰ ਵਾਰੀ ਇਹ ਚੀਜ਼ ਜਿਹੜਾ ਇਮੋਸ਼ਨਲ ਪੱਤਾ ਖੇਡ ਲਿਆ ਜਾਂਦਾ ਵਿੱਚ ਕਿ ਭਾਈ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਹੁੰਦਾ। ਹੁਣ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਆਪਣੀ ਕੇਂਦਰ ਦੀ ਬੀਜੇਪੀ ਸਰਕਾਰ ਹੀ ਹੈ, ਤੇ ਉਹਨਾਂ ਨੇ ਇਹ ਵੀ ਚੀਜ਼ ਸਪਸ਼ਟ ਕਰ ਦਿੱਤੀ ਕਿ ਭਾਈ ਪੰਜਾਬ ਤੇ ਹਰਿਆਣਾ ਜਿਹੜਾ ਉਹਨੂੰ 420 ਕਰੋੜ ਰੁਪਏ ਦੇ ਬਕਾਏ ਦਾ ਜਿਹੜਾ ਭੁਗਤਾਨ ਨਹੀਂ ਕਰਨਾ, ਨਹੀਂ ਅਸੀਂ ਕਰਨਾ। ਤੇ ਇਹ ਰਕਮ ਜਿਹੜੀ ਹੈ ਸਾਰੀ 13,066 ਜਿਹੜੇ ਮਿਲੀਅਨ ਯੂਨਿਟ ਇਹਨਾਂ ਨੂੰ ਮਿਲਣਗੇ ਬਿਜਲੀ ਦੇ ਵਿੱਚੋਂ ਐਡਜਸਟ ਕਰ ਲਈ ਜਾਊਗੀ ਜੀ। ਤੇ ਫਿਰ ਹੁਣ ਪੰਜਾਬ ਦੇ ਨਾਲ ਫਿਰ ਵਿਤਕਰੇ ਦਾ ਮੁੱਦਾ ਚੱਕ ਕੇ ਚੱਲੇਗਾ ਜੀ।
2: ਭਾਰੇ ਸਾਹਿਬ ਮੈਂ ਟੋਟਲੀ ਤਾਂ ਇਹਦੇ ਜੱਜਮੈਂਟ ਤੋਂ ਥੱਲੇ ਗੋਨ ਥਰੂ ਹੋਇਆ ਨੀਗਾ, ਐਵੇਂ ਗਲਤ ਕਮੈਂਟ ਕਰਾਂ, ਬਟ ਇੰਨਾ ਮੈਨੂੰ ਪਤਾ ਹੈਗਾ ਆ ਵੀ ਜੇ ਉਹ ਜਿਹੜਾ ਹੈਗਾ ਆ ਰਿਪੇਰੀਅਨ ਰਾਈਟਸ ਦੇ ਤਹਿਤ ਮੰਗਦੇ ਹੈਗੇ ਆ ਤੇ ਅਸੀਂ ਜਿਹੜਾ ਹੈਗਾ ਆ ਫਿਰ ਰਾਜਸਥਾਨ ਤੋਂ ਵੀ ਇੰਟਾਈਟਲ ਹੈਗੇ ਆ ਜੀ, ਇਹ ਕਾਮਨ ਸੈਂਸ ਦੀ ਗੱਲ ਹੈਗੀ ਆ ਜੀ। ਬਾਕੀ ਮੈਨੂੰ ਪੂਰੇ ਜਿਹੜੀ ਹੈਗੀ ਆ ਡਿਟੇਲ ਜੱਜਮੈਂਟ ਬਾਰੇ ਪਤਾ ਵੀ ਨਹੀਂ ਹੈ ਜੀ, ਉਹ ਮੈਨੂੰ ਭੇਜ ਦੋ ਜੀ, ਮੈਂ ਕਰ ਲੂੰ ਗੱਲ। ਠੀਕ ਹੈ ਭਾਈ ਸਾਹਿਬ, ਜੀ
1: ਜੀ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ
2: ਜੀ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਵੱਖਰੇ ਵੱਖਰੇ ਇਸ਼ੂ ਦੇ ਉੱਤੇ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 1979 ਬਾਰ ਸਟੂਡੀਓ ਦਾ ਨੰਬਰ ਹੈ। ਚਲੋ ਮੈਂ ਕੰਪਲੀਟ ਕਰ ਹੀ ਦਿੰਦਾ ਖਬਰ ਜਿਹੜੀ BMB ਦੀ ਹੈ, ਸਾਰੀ ਖਬਰ ਕੀ ਹੈ। BBM ਜਿਹੜਾ ਬੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ, BBMB ਹਿੱਸੇਦਾਰੀ ਵਿਵਾਦ ਜੋ ਹੈ, ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਇਹਦੇ ਵਿੱਚ, ਕਾਹਤੋਂ ਖਿਚਾਈ ਕੀਤੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ, ਥੋੜਾ ਜਿਹਾ ਮੈਂ ਇਧਰੋਂ ਐਡਜਸਟ ਕਰ ਲਵਾਂ ਕੰਮ ਤੇ ਫਿਰ ਆਪਾਂ ਵਿਸਤਾਰ ਦੇ ਵਿੱਚ ਇਸ ਖਬਰ ਨੂੰ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। +358 44 1979 ਬਾਰ ਸਟੂਡੀਓ ਦਾ ਨੰਬਰ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਬਾਤ ਪਾਉਂਦੇ ਹਾਂ ਇਹ ਵਿਵਾਦ ਅਸਲ ਦੇ ਵਿੱਚ ਕੀ ਹੈ। ਇਹ ਗੱਲਬਾਤ ਆ ਰਹੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMP ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਨੂੰ 1966 ਤੋਂ ਬਕਾਏ ਦੀ ਅਦਾਇਗੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਆ ਮੰਗ ਹੈ ਪੂਰੀ ਹੋਣ ਦੇ ਨੇੜੇ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਈਵਾਲੀ ਰਾਜਾਂ ਦੇ ਦਰਮਿਆਨ ਬਕਾਏ ਦੀ ਅਦਾਇਗੀ ਦੇ ਲਈ ਇੱਕ ਨਵੇਂ ਕੈਸ਼ਲੈਸ ਜਿਹੜਾ ਨਕਦੀ ਰਹਿਤ ਫਾਰਮੂਲੇ ਦੇ ਤਹਿਤ ਆਪਸੀ ਸਮਝੌਤਾ ਕੀਤਾ ਜਾ ਸਕਦਾ। BBMP 1 ਨਵੰਬਰ 2011 ਤੋਂ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ 7.19% ਬਿਜਲੀ ਦਾ ਹਿੱਸਾ ਦੇ ਰਿਹਾ, ਜਦੋਂ ਕਿ ਪੰਜਾਬ ਤੇ ਹਰਿਆਣਾ ਨੇ ਪਿਛਲੇ ਸਮੇਂ ਦੇ BBMP ਪ੍ਰੋਜੈਕਟ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ, ਜੋ ਕਿ 13,066 ਮਿਲੀਅਨ ਯੂਨਿਟ ਬਣਦੀ ਹੈ। ਇਸ ਪ੍ਰਸਤਾਵ ਦੇ ਤਹਿਤ ਕਿਉਂਕਿ ਧਿਰਾਂ ਵਿਚਕਾਰ ਬਿਜਲੀ ਦੀ ਦਰ ਬਾਰੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ, ਇਸ ਤੋਂ ਬਾਅਦ ਕੇਂਦਰ ਨੇ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ। ਇਹ ਵੀ ਤੈਅ ਕੀਤਾ ਗਿਆ ਕਿ ਹਿਮਾਚਲ ਪੰਜਾਬ ਤੇ ਹਰਿਆਣਾ ਨੂੰ 420 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕਰੇਗਾ। ਇਹ ਰਕਮ ਜਿਹੜੀ ਹੈ 13,066 ਮਿਲੀਅਨ ਯੂਨਿਟ ਬਿਜਲੀ ਦੇ ਵਜੋਂ ਐਡਜਸਟ ਜਿਹੜੀ ਕਰ ਦਿੱਤੀ ਜਾਵੇਗੀ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸਰਕਾਰਾਂ ਨੇ ਸਿਧਾਂਤਕ ਤੌਰ ਦੇ ਉੱਤੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਪਰ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਸਿਖਰਲੀ ਅਦਾਲਤ ਨੇ ਪ੍ਰਸਤਾਵ ਦੇ ਨਾਲ ਸਹਿਮਤ ਨਾ ਹੋਣ ਦੇ ਉੱਤੇ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਜਿਹੜੀ ਆਦਤ ਹੈ ਤੇ ਅਦਾਲਤ ਨੇ ਪੰਜਾਬ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਦੇ ਉੱਤੇ ਪਾ ਦਿੱਤੀ ਹੈ। ਸੁਣਵਾਈ ਦੇ ਦੌਰਾਨ ਕੇਂਦਰ ਦੇ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਕਟਰ ਮਾਨੀ ਉਹਨਾਂ ਨੇ ਜਿਹੜਾ ਸੀ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਨਗਦੀ ਰਹਿਤ ਸਮਝੌਤੇ ਦਾ ਸੁਝਾਅ ਦਿੱਤਾ ਹੈ ਕਿਉਂਕਿ ਜੇਕਰ ਧਿਰਾਂ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚੱਲੀਆਂ ਤਾਂ ਕੋਈ ਵੀ ਸਮਝੌਤਾ ਨਹੀਂ ਹੋ ਸਕੇਗਾ ਤੇ ਪੰਜਾਬ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਨੇ ਨਿਦੇਸ਼ ਗੁਪਤਾ ਨੇ ਬੈਂਚ ਨੂੰ ਦੱਸਿਆ ਕਿ ਉਹਨਾਂ ਨੂੰ ਉਸ ਦਰ ਦੇ ਨਾਲ ਸਮੱਸਿਆ ਹੈ ਜਿਸ ਦੇ ਉੱਤੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਬਿਜਲੀ ਦੀ 2.5 ਰੁਪਏ ਪ੍ਰਤੀ ਯੂਨਿਟ ਦੀ ਦਰ ਬਹੁਤ ਜ਼ਿਆਦਾ ਹੈ, ਇਹ ਇੱਕ ਵਾਜਬ ਦਰ ਹੋਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਨੂੰ ਲਗਭਗ 2000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਤੇ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਆਪਸੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਅਦਾਲਤ ਇਸ ਮੁੱਦੇ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਜਾਂਚ ਕਰੇਗੀ ਤੇ ਹੁਕਮ ਪਾਸ ਕਰੇਗੀ। ਅਦਾਲਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੋਲ ਪੰਜਾਬ ਤੇ ਹਰਿਆਣਾ ਵਾਂਗ ਆਮਦਨ ਪੈਦਾ ਕਰਨ ਦੇ ਇੰਨੇ ਸਾਧਨ ਨਹੀਂ ਨੇ ਤੇ ਨਦੀ ਰਾਜ ਵਿੱਚੋਂ ਜਿਹੜਾ ਵਹਿੰਦੀ ਹੈ ਤੇ ਡੈਮ ਵੀ ਉੱਥੇ ਹੀ ਸਥਿਤ ਨੇ। ਹਿਮਾਚਲ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ, ਐਡਵੋਕੇਟ ਜਨਰਲ ਅਨੂਪ ਰਤਨ ਅਤੇ ਵਧੀਕ ਐਡਵੋਕੇਟ ਜਨਰਲ ਵੈਭਵ ਸ਼੍ਰੀਵਾਸਤਵ ਨੇ ਕਿਹਾ ਕਿ ਰਾਜ 2011 ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਤੈਅ ਕੀਤੀਆਂ ਸ਼ਰਤਾਂ ਦੇ ਅਨੁਸਾਰ ਬਕਾਏ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ 15 ਸਾਲਾਂ ਤੋਂ ਉਨ੍ਹਾਂ ਨੇ 1966 ਤੋਂ ਲੈ ਕੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਹਰਿਆਣਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਕਿਹਾ ਕਿ ਪ੍ਰਸਤਾਵ ਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਹਿਮਤ ਹਨ ਪਰ ਉਹ ਧਿਰਾਂ ਵਿਚਕਾਰ ਹੋਣ ਵਾਲੀ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਨੇ। ਲਗਭਗ 60 ਸਾਲਾਂ ਦੇ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚ ਹਿਮਾਚਲ ਦੇ ਹਿੱਸੇ ਦੇ ਬਾਰੇ ਵਿਵਾਦ ਜਿਹੜੇ ਨੇ ਆਖਿਰਕਾਰ ਹੱਲ ਹੋਣ ਦੀ ਉਮੀਦ ਜਾਗ ਰਹੀ ਹੈ। ਪੰਜਾਬ ਪੁਨਰਗਠਨ ਐਕਟ 1966 ਤੋਂ ਬਾਅਦ ਦਹਾਕਿਆਂ ਤੱਕ ਸੰਪਤੀਆਂ ਦੀ ਵੰਡ ਦੇ ਬਾਰੇ ਅੰਤਰਰਾਜੀ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਿਮਾਚਲ ਨੇ 1966 ਦੇ ਵਿੱਚ ਸਰਵਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 27 ਸਤੰਬਰ ਜਿਹੜਾ 2011 ਨੂੰ ਇੱਕ ਫੈਸਲਾ ਪਾਸ ਕੀਤਾ ਸੀ ਕਿ ਜਿਸ ਦੇ ਵਿੱਚ ਹਿਮਾਚਲ ਦਾ ਹਿੱਸਾ 7.19%, ਪੰਜਾਬ ਦਾ ਜਿਹੜਾ 51.80% ਤੇ ਹਰਿਆਣਾ ਦਾ 37.51% ਤੈਅ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਹਿਲਾਂ ਹੀ ਕਿਹਾ ਸੀ ਕਿ ਲਗਭਗ 15 ਸਾਲ ਪਹਿਲਾਂ ਸੁਪਰੀਮ ਕੋਰਟ ਨੇ BBMB ਪ੍ਰੋਜੈਕਟ ਦੇ ਵਿੱਚ ਸੂਬੇ ਦੇ 7.19% ਹਿੱਸੇ ਨੂੰ ਸਪਸ਼ਟ ਤੌਰ ਦੇ ਉੱਤੇ ਮਾਨਤਾ ਦਿੱਤੀ ਸੀ, ਪਰ ਇਸ ਦੇ ਬਾਵਜੂਦ ਹਿਮਾਚਲ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ 13,066 ਮਿਲੀਅਨ ਯੂਨਿਟ ਜਿਹੜੇ ਨੇ ਬਿਜਲੀ ਅਤੇ ਇਸ ਦੇ ਨਾਲ ਜੁੜੇ ਵਿੱਤੀ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਲੋ ਦੋਸਤੋ, ਇਹ ਅਸਲ ਦੇ ਵਿੱਚ ਸਾਰੀ ਖ਼ਬਰ ਸੀ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਉਹਦੇ ਉੱਤੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ ਤੇ ਨਾਲ ਦੀ ਨਾਲ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਕਾਫ਼ੀ ਕੁਝ ਕਰਨ ਦੀ ਅੱਜ ਉਮੀਦ ਸੀ। ਚਲੋ ਕੋਈ ਨਹੀਂ, ਦੋਸਤ ਜੁੜਦੇ ਆ, ਗੱਲਬਾਤ ਵੱਧਦੀ ਹੈ, ਅੱਗੇ ਚੱਲਦੀ ਹੈ, ਉਹ ਚੰਗਾ ਲੱਗਦਾ, ਕੁਝ ਨਾ ਕੁਝ ਨਿਕਲ ਕੇ ਆਉਂਦਾ। ਗੱਲ ਕਰਦੇ ਹਾਂ ਦੋਸਤੋ ਪਾਕਿਸਤਾਨ ਦੀ ਤੇ ਕਸ਼ਮੀਰ ਤੇ ਇੰਡੀਆ ਦੀ। ਕਹਿੰਦੇ ਨੇ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਨਿਊਯਾਰਕ ਟਾਈਮਸ ਦੀ ਸੁਰਖੀ ਦੇ ਉੱਤੇ ਜਿਹੜਾ ਭਾਰਤ ਦਾ ਸਖ਼ਤ ਇਤਰਾਜ਼ ਜਿਹੜਾ ਹੋਇਆ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਨੂੰ ਪਾਕਿਸਤਾਨੀ ਕਸ਼ਮੀਰ ਦੇ ਵਜੋਂ ਦਰਸਾਉਣ ਦੀ ਲਈ ਜਿਹੜਾ ਸੀ ਦੀ ਨਿਊਯਾਰਕ ਟਾਈਮਸ ਦੇ ਵਿਰੁੱਧ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ ਤੇ ਅਮਰੀਕੀ ਅਖ਼ਬਾਰ ਦੇ ਵੱਲੋਂ ਆਪਣੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਵਰਤੀ ਗਈ ਸੁਰਖੀ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਇਸ ਸ਼ਬਦਾਵਲੀ ਨੂੰ ਗੁੰਮਰਾਹਕੁੰਨ ਜੜਾ ਤੇ ਗਲਤ ਕਰਾਰ ਦਿੱਤਾ ਹੈ। ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ। ਨਵੀਂ ਦਿੱਲੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਰੁੱਖ ਨੂੰ ਦੁਹਰਾਉਂਦਿਆਂ ਡਿਪਲੋਮੈਟਿਕ ਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਤੋਂ ਹੀ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਰਹੇ ਨੇ ਤੇ ਹੈ ਤੇ ਹਮੇਸ਼ਾ ਰਹਿਣਗੇ। ਦੂਤਾਵਾਸ ਨੇ ਅੱਗੇ ਇਸਲਾਮਾਬਾਦ ਦੇ ਉੱਤੇ ਇਨ੍ਹਾਂ ਖੇਤਰਾਂ ਦੇ ਉੱਤੇ ਹਿੱਸਿਆਂ ਦੇ ਉੱਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਪਾਕਿਸਤਾਨ ਕਬਜ਼ੇ ਵਾਲੇ ਲੋਕਾਂ ਵਿਰੁੱਧ ਹਿੰਸਾ ਦੀ ਜਿਹੜੀ ਹੈ ਵਰਤੋਂ ਕਰਨਾ ਜਾਰੀ ਰੱਖ ਰਿਹਾ। ਭਾਰਤ ਦਾ ਇਹ ਜਵਾਬ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿਚ ਹਾਲ ਹੀ ਦੇ ਅਸ਼ਾਂਤੀ ਤੇ ਸਥਾਨਕ ਚੋਣਾਂ ਨੂੰ ਕਵਰ ਕਰਦਿਆਂ ਦੀ ਨਿਊਯਾਰਕ ਟਾਈਮ ਦੇ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਬਾਅਦ ਆਇਆ। ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਮੀਰਪੁਰ ਦੇ ਵਿਚ ਉਸ ਸਮੇਂ ਹਿੰਸਾ ਭੜਕ ਉੱਠੀ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਝੜਪ ਹੋ ਗਈ ਜੋ ਕਥਿਤ ਪੁਲਿਸ ਜ਼ੁਲਮਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਅਮਰੀਕੀ ਰੋਜ਼ਾਨਾ ਅਖਬਾਰ ਦੇ ਅਨੁਸਾਰ ਟਕਰਾਅ ਦੀ ਤਾਜ਼ਾ ਲਹਿਰ ਦੇ ਵਿਚ ਘੱਟੋ ਘੱਟ ਦੋ ਵਿਅਕਤੀ ਗੋਲੀ ਲੱਗਣ ਦੇ ਕਾਰਨ ਮਾਰੇ ਗਏ ਤੇ ਰਿਪੋਰਟ ਦੇ ਵਿਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਘਾਤਕ ਘਟਨਾਵਾਂ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਵੀ ਜਿਹੜਾ ਉਜਾਗਰ ਕੀਤਾ ਗਿਆ। ਨਿਊਯਾਰਕ ਟਾਈਮਜ਼ ਨੇ ਅੱਗੇ ਕਿਹਾ ਕਿ ਹਫ਼ਤਿਆਂ ਦੀ ਅਸ਼ਾਂਤੀ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਨੇ ਤੇ ਪੂਰੇ ਖੇਤਰ ਦੇ ਵਿਚ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਭਾਰਤ ਲਗਾਤਾਰ ਪੂਰੇ ਖੇਤਰ ਦੇ ਉੱਤੇ ਆਪਣੇ ਪ੍ਰਭੂ ਸੱਤਾ ਅਧਿਕਾਰ ਨੂੰ ਬਣਾਈ ਰੱਖ ਰਿਹਾ ਤੇ ਇਹ ਰੇਖਾਕਿਤ ਕਰਦਾ ਹੈ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰ ਦਾ ਇੱਕ ਅਨਿੱਖੜਵਾਂ ਅੰਗ ਬਣਦੇ ਨੇ। ਦੂਸਰੇ ਪਾਸੇ ਕੈਨੇਡਾ ਦੇ ਵੱਲ ਨੂੰ ਚੱਲੀਏ। ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ CEO ਲੱਗਣ ਵਾਲਿਆਂ ਦੀ ਸੂਚੀ ਦੇ ਵਿਚ ਸਭ ਤੋਂ ਉਪਰ ਆ ਗਿਆ। ਅਗਲੇ ਦਿਨਾਂ ਦੇ ਵਿਚ ਉਸਦੇ ਨਾਂ ਦਾ ਜਿਹੜਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਦੇ ਕਾਰਨ ਨਿਗਮ ਦੇ ਕੁਝ ਅਧਿਕਾਰੀਆਂ ਵੱਲੋਂ ਉਸਦੀ ਚੋਣ ਤੇ ਕਿੰਤੂ ਪਰੰਤੂ ਵੀ ਕੀਤਾ ਜਾ ਰਿਹਾ, ਪਰ ਵਕੀਲ ਦੇ ਵਜੋਂ ਉਸ ਵੱਲੋਂ ਨਿਭਾਈਆਂ ਸੇਵਾਵਾਂ ਉਸ ਨੂੰ ਹੋਰਾਂ ਤੋਂ ਕਾਫ਼ੀ ਅੱਗੇ ਲੈ ਜਾਂਦੀਆਂ ਨੇ ਤੇ ਡੈਸਟੀਨੇਸ਼ਨ ਕੈਨੇਡਾ ਦੇ CEO ਦਾ ਸਾਲਾਨਾ ਪੈਕੇਜ ਕਰੀਬ $3.5 ਲੱਖ ਜਾਣੀ ₹3.25 ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠੀਕਰੀ ਵਾਲਾ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆ ਕੇ ਵਸ ਗਏ ਸਨ ਤੇ ਜਾਣੀ ਕਿ 50 ਸਾਲ ਪਹਿਲਾਂ। ਵਕਾਲਤ ਤੋਂ ਸਿਆਸੀ ਪਿੜ ਦੇ ਵਿਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਦੇ ਵਿਚ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਬਣਿਆ ਤੇ ਫਿਰ 2019 ਦੇ ਵਿਚ ਵੈਂਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਜਿਹੜਾ ਸੀ 2 ਵਾਰ ਸੰਸਦ ਮੈਂਬਰ ਚੁਣਿਆ ਗਿਆ। ਉਸਦੀ ਪ੍ਰਧਾਨਗੀ ਦੇ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਪੱਖ ਦੀਆਂ ਮੰਗਾਂ ਨੂੰ ਸਿਰੇ ਚੜਾਇਆ ਗਈਆਂ ਸਨ ਤੇ ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਵੀ ਹੋਣਾ ਪੈ ਗਿਆ ਸੀ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ ਜਿਸ ਦੇ ਵੱਲੋਂ ਆਲਮੀ ਪੱਧਰ ਦੇ ਉੱਤੇ ਵਿਚਰਦੀਆਂ ਲੋਕਾਂ ਨੂੰ ਕੈਨੇਡਾ ਯਾਤਰਾ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਦੇ ਵਿਚੋਂ 10% ਲੋਕ ਸਿੱਧੇ ਜਾਂ ਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਨੇ। ਸੈਰ ਸਪਾਟੇ ਤੇ ਆਏ ਲੋਕਾਂ ਦੇ ਵੱਲੋਂ ਇੱਥੇ $36 ਕਰੋੜ ਰੋਜ਼ਾਨਾ ਖਰਚੇ ਜਾਂਦੇ ਨੇ। ਹਾਲ ਹੀ ਦੇ ਵਿਚ ਹੋਏ ਫੀਫਾ ਕੱਪ ਕਾਰਨ ਇਸ ਦੇ ਨਾਲ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਦੇ ਵਿਚ ਸੈਰ ਸਪਾਟੇ ਤੋਂ ਹੀ $4 ਅਰਬ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ, ਜੋ ਕੈਨੇਡਾ ਦੀ GDP ਦਾ ਜਿਹੜਾ 6% ਬਣ ਜਾਂਦਾ ਹੈ। ਦੂਸਰੇ ਪਾਸੇ ਰਸ਼ੀਅਨ ਏਜੰਸੀਆਂ ਨੂੰ ਟੈਲੀਗ੍ਰਾਮ ਬਾਨੀ ਜਿਹੜੇ ਨੇ ਪਾਵਲ ਡਰੋਵ ਦੀ ਜਿਹੜੀ ਹੈ ਤਲਾਸ਼ ਸ਼ੁਰੂ ਹੋ ਗਈ ਹੈ। ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ ਉਹਦੇ ਉੱਤੇ। ਰੂਸ ਦੀ ਪ੍ਰਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸਨੇ ਮੈਸੇਂਜਿੰਗ ਐਪ ਟੈਲੀਗ੍ਰਾਮ ਦੇ ਬਾਨੀ ਤੇ ਮਾਲਕ ਪਾਵੇਲ ਦਰੋਵ ਉੱਤੇ ਦਹਿਸ਼ਤਗਰਦੀ ਦਾ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਸਨੂੰ ਕੌਮਾਂਤਰੀ ਪੱਧਰ ਦੇ ਉੱਤੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਦੇ ਵਿਚ ਰੱਖਿਆ। ਧਰੋਵ ਉੱਤੇ ਜਿਹੜਾ ਦੋਸ਼ ਅਜਿਹੇ ਮੌਕੇ ਲੱਗੇ ਨੇ ਜਦੋਂ ਰੂਸੀ ਅਥਾਰਟੀਜ਼ ਨੇ ਦੇਸ਼ ਦੇ ਸਭ ਤੋਂ ਮਕਬੂਲ ਜਿਹੜਾ ਮੈਸੇਂਜਿੰਗ ਐਪ ਦੇ ਉੱਤੇ ਪਾਬੰਦੀਆਂ ਆਇਦ ਕੀਤੀਆਂ ਨੇ। ਹਾਲਾਂਕਿ ਇਹ ਇੰਟਰਨੈਟ ਨੂੰ ਆਪਣੇ ਕੰਟਰੋਲ ਦੇ ਅਧੀਨ ਲਿਆਉਣ ਦੇ ਲਈ ਕ੍ਰੈਮਲਿਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ ਤੇ ਫੈਡਰਲ ਸਕਿਉਰਿਟੀ ਸਰਵਿਸ ਨੇ ਟੈਲੀਗ੍ਰਾਮ ਪ੍ਰਸ਼ਾਸਨ ਉੱਤੇ ਕਈ ਚੈਨਲਾਂ ਚੈਟਸ ਅਤੇ ਬੋਟਸ ਨੂੰ ਹਟਾਉਣ ਦੇ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ, ਜਿਨ੍ਹਾਂ ਦੀ ਯੁਕਰੇਨੀ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦਾਂ ਦੇ ਕੱਟੜਪੰਥੀ ਜਥੇਬੰਦੀਆਂ ਵੱਲੋਂ ਸਾਬੋਤਾਜ ਦੇ ਉੱਤੇ ਅੱਤਵਾਦ ਸਮੂਹਿਕ ਕਤਲ ਅਤੇ ਸਾਈਬਰ ਧੋਖਾਧੜੀ ਜਿਹੀਆਂ ਕਾਰਵਾਈਆਂ ਲਈ ਬੜੀ ਸਰਗਰਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਯੁਕਰੇਨੀ ਜਿਹੜੇ ਨੇ ਸੁਰੱਖਿਆ ਟੈਲੀਗ੍ਰਾਮ ਉੱਤੇ ਮਕਬੂਲ ਡੇਟਿੰਗ ਚੈਟਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਰੂਸੀ ਲੋਕਾਂ ਨੂੰ ਭੰਨ ਤੋੜ ਦੇ ਜਿਹੜਾ ਦਹਿਸ਼ਤੀ ਸਰਗਰਮੀਆਂ ਦੇ ਲਈ ਭਰਮਾ ਕੇ ਭਰਤੀ ਕਰ ਰਹੀ ਹੈ ਤੇ ਏਜੰਸੀ ਨੇ ਕਿਹਾ ਕਿ ਜੁਲਾਈ 2025 ਤੋਂ ਹੁਣ ਤੱਕ ਇਸ ਚੈਟਬੋਰਡ ਦੇ 46 ਵਰਤੋਂਕਾਰ ਨੂੰ ਕਾਨੂੰਨੀ ਅਧਿਕਾਰੀਆਂ ਉੱਤੇ ਹਮਲੇ ਅਗਜ਼ਨੀ ਤੇ ਹੋਰਨਾਂ ਅਪਰਾਧਾਂ ਦੇ ਲਈ ਹਿਰਾਸਤ ਦੇ ਵਿਚ ਲਿਆ ਗਿਆ ਹੈ। ਦੂਸਰੇ ਪਾਸੇ ਵੀਜ਼ਾ ਫਰਾਡ ਵੀਜ਼ਾ ਧੋਖਾਧੜੀ ਦੇ ਉੱਤੇ ਲੁੱਟ ਖੋਹਾਂ ਰਚਣ ਲਈ ਅਮਰੀਕਾ ਅਦਾਲਤ ਦੇ ਵੱਲੋਂ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਹੈ। ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ। ਅਮਰੀਕੀ ਸੰਘੀ ਅਦਾਲਤ ਨੇ ਵੀਜ਼ਾ ਧੋਖਾਧੜੀ ਤੇ ਹਥਿਆਰਬੰਦ ਲੁੱਟ ਖੋਹਾਂ ਰਚਣ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਨੂੰ ਇੱਕ ਦਿਨ ਦੀ ਕੈਦ, $1,000 ਜੁਰਮਾਨਾ ਤੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। ਵੋਰਸੇਸਟਰ ਮੈਸੇਚਿਊਸੈਟਸ ਦਾ ਜਿਹੜਾ ਰਹਿਣ ਵਾਲਾ 40 ਸਾਲਾ ਮਿਤੁਲ ਪਟੇਲ ਨੂੰ ਬੋਸਟਨ ਦੇ ਵਿੱਚ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਵੱਲੋਂ ਬੁੱਧਵਾਰ ਨੂੰ ਸੁਵਿਧਾ ਸਟੋਰਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਕਰਨ ਦੀ ਸਾਜਿਸ਼ ਦੇ ਸੰਬੰਧ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਸ ਦਾ ਮਕਸਦ ਸਟੋਰ ਕਲਰਕਾਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਆਪਣੇ ਆਪ ਨੂੰ ਝੂਠੇ ਤੌਰ ਦੇ ਉੱਤੇ ਅਪਰਾਧ ਪੀੜਤ ਹੋਣ ਦਾ ਦਾਅਵਾ ਕਰਨ ਦੇ ਯੋਗ ਬਣਾਉਂਦਾ ਸੀ। ਮਿਤੁਲ ਪਟੇਲ ਨੇ ਇਸ ਘੁਟਾਲੇ ਦੇ ਵਿੱਚ ਸ਼ਾਮਲ 10 ਹੋਰਨਾਂ ਦੇ ਨਾਲ ਮਿਲ ਕੇ ਜੂਨ 2026 ਦੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਚਾਰਜਸ਼ੀਟ ਦਸਤਾਵੇਜ਼ ਦੇ ਅਨੁਸਾਰ ਮਾਰਚ 2023 ਦੇ ਵਿੱਚ ਸ਼ੁਰੂ ਕਰਦਿਆਂ ਰਾਮ ਭਾਈ ਪਟੇਲ ਅਤੇ ਉਸ ਦੇ

ਹਥਿਆਰਬੰਦ ਲੁੱਟ ਖੋਹ ਦੇ ਵਿਚ ਪੀੜਤ ਦੇ ਵਜੋਂ ਹਿੱਸਾ ਲੈਣ ਦੇ ਲਈ ਰਾਮ ਭਾਈ ਪਟੇਲ ਨੂੰ ਜਿਹੜਾ ਸੀ ਪੈਸੇ ਦਿੱਤੇ ਸਨ। ਬਦਲੇ ਦੇ ਵਿਚ ਰਾਮ ਭਾਈ ਪਟੇਲ ਨੇ ਜਿਹੜਾ ਸੀ ਯੋਜਨਾਬੰਦ ਲੁੱਟ ਖੋਹ ਦੇ ਲਈ ਆਪਣੇ ਸਟੋਰਾਂ ਦੀ ਵਰਤੋਂ ਕਰਨ ਵਾਸਤੇ ਸਟੋਰ ਮਾਲਕਾਂ ਨੂੰ ਭੁਗਤਾਨ ਕੀਤਾ। ਇਸ ਘੁਟਾਲੇ ਦੇ ਮਾਸਟਰ ਮਾਈਂਡ ਰਾਮ ਭਾਈ ਪਟੇਲ ਅਤੇ ਲੁਟੇਰੇ ਫਰਾਰ ਹੋਣ ਵੇਲੇ ਗੱਡੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਬਣਾਇਆ ਗਿਆ ਸੀਗਾ ਤੇ ਮਈ 2025 ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਲੋਕ ਪੱਕੇ ਹੋਣ ਦੇ ਲਈ ਕੀ ਕੁਝ ਕਰਦੇ ਨੇ ਦੇਖ ਲਓ, ਹਾਲਾਤ ਕੀ ਨੇ, ਸਭ ਮਿਲੀ ਭੁਗਤ ਦੇ ਨਾਲ ਹੁੰਦਾ। ਦੂਸਰੇ ਪਾਸੇ ਨੇਤਨ ਜਾਹੂ ਨੇ ਅਮਰੀਕੀ ਫੌਜੀ ਸਹਾਇਤਾ $16 ਬਿਲੀਅਨ ਤੱਕ ਦਾ ਵਧਾਉਣ ਦਾ ਰੱਖਿਆ ਪ੍ਰਸਤਾਵ ਰੱਖ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਜ਼ਰਾਈਲ ਨੂੰ ਸੁਰੱਖਿਆ ਸਹਾਇਤਾ ਤੇ ਇਕ ਨਵਾਂ ਸਮਝੌਤਾ ਪੱਤਰ MOU ਦਾ ਪ੍ਰਸਤਾਵ ਰੱਖਿਆ, ਜਿਸ ਦੇ ਤਹਿਤ ਅਮਰੀਕਾ ਆਪਣਾ ਯੋਗਦਾਨ $16 ਬਿਲੀਅਨ ਤੱਕ ਵਧਾਏਗਾ। ਐਕਸੀਓਸ ਨੇ ਜਿਹੜਾ ਬੁੱਧਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 2019 ਤੋਂ ਲੈ ਕੇ 2028 ਦੇ ਵਿੱਤੀ ਸਾਲਾਂ ਦੇ ਲਈ ਹਸਤਾਖਰ ਕੀਤੇ ਗਏ 2016 ਦੇ ਸਮਝੌਤੇ ਦੇ ਤਹਿਤ ਅਮਰੀਕਾ ਨੇ ਇਜ਼ਰਾਈਲ ਨੂੰ ਸਾਲਾਨਾ $3.3 ਬਿਲੀਅਨ ਸੁਰੱਖਿਆ ਸਹਾਇਤਾ ਤੇ ਇਕ ਸਾਂਝੇ ਮਿਜ਼ਾਈਲ ਰੱਖਿਆ ਪ੍ਰੋਗਰਾਮ ਦੇ ਲਈ $50 ਕਰੋੜ ਦਾ ਵਾਅਦਾ ਕੀਤਾ ਸੀ। ਰਿਪੋਰਟ ਦੇ ਅਨੁਸਾਰ ਇਹ ਪ੍ਰਸਤਾਵ ਇਜ਼ਰਾਈਲ ਦੇ ਆਉਣ ਵਾਲੇ ਦਹਾਕੇ ਦੇ ਦੌਰਾਨ ਅਮਰੀਕੀ ਫੌਜੀ ਸਹਾਇਤਾ ਦੇ ਉੱਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦੱਸੇ ਗਏ ਟੀਚੇ ਦਾ ਹਿੱਸਾ ਹੈ। ਨਾਲ ਇਹ ਵੀ ਕਿਹਾ ਗਿਆ ਕਿ ਨੇਤਨਯਾਹੂ ਸਮਝਦੇ ਨੇ ਕਿ ਅਮਰੀਕੀ ਕਾਂਗਰਸ ਦੇ ਵਿਚ ਦੋਵਾਂ ਧਿਰਾਂ ਦੇ ਕਾਨੂੰਨ ਸਾਜ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਦੇ ਬਾਰੇ ਨਕਾਰਾਤਮਕ ਨੇ। ਰਿਪੋਰਟ ਦੇ ਅਨੁਸਾਰ ਹੀ $16 ਬਿਲੀਅਨ ਦੀ ਸਿੱਧੀ ਫੌਜੀ ਸਹਾਇਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵਿਚ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਦੇ ਲਈ $5 ਤੋਂ $10 ਬਿਲੀਅਨ ਅਤੇ ਨਵੇਂ ਹਥਿਆਰ ਪ੍ਰਣਾਲੀਆਂ ਦੀ ਸਾਂਝੀ ਖੋਜ ਅਤੇ ਵਿਕਾਸ ਦੇ ਲਈ $16 ਬਿਲੀਅਨ ਪ੍ਰਦਾਨ ਕਰਨ ਦਾ ਸੁਝਾਅ ਜਿਹੜਾ ਦਿੱਤਾ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਦੋਸਤੋ ਅਗਲੀ ਇਰਾਨ ਦੀ, ਕਿ ਇਰਾਨ ਨੂੰ ਲੈ ਕੇ ਟਰੰਪ ਨੂੰ ਧੋਖਾ ਦੇ ਰਿਹਾ ਪਾਕਿਸਤਾਨ। ਚੀਨ ਦੀ ਮਿਜ਼ਾਈਲ ਡੀਲ ਦੇ ਉੱਤੇ ਆਇਆ ਵੱਡਾ ਅਪਡੇਟ। ਇਹਦੇ ਵਿਚ ਹਾਲ ਹੀ ਦੇ ਵਿਚ ਆਈਆਂ ਕੁਝ ਮੀਡੀਆ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਪਾਕਿਸਤਾਨ ਦੇ ਰਸਤੇ ਇਰਾਨ ਨੂੰ 300 ਤੋਂ 400 ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ ਭੇਜਣ ਵਾਲਾ ਹੈ। ਹੁਣ ਇਸ ਖ਼ਬਰ ਦੇ ਉੱਤੇ ਦੋਵਾਂ ਦੇਸ਼ਾਂ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਤੇ ਚੀਨ ਦੋਵਾਂ ਨੇ ਹੀ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਪਾਕਿਸਤਾਨ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਸਚਾਈ ਤੋਂ ਦੂਰ ਦੱਸਿਆ ਤੇ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ISPR ਨੇ ਕਿਹਾ ਕਿ ਅਜਿਹੀਆਂ ਸਾਰੀਆਂ ਅਟਕਲਾਂ ਬੇਬੁਨਿਆਦ ਅਤੇ ਹਕੀਕਤ ਤੋਂ ਦੂਰ ਨੇ। ਇਹ ਵੀ ਨਾਲ ਕਿਹਾ ਗਿਆ ਕਿ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਕਿ ਪਾਕਿਸਤਾਨ ਫੌਜ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਿਆ ਹੋਇਆ। ਬੁੱਧਵਾਰ ਕੱਲ ਬੀਤੇ ਦੇ ਵਿਚ ਰਾਇਟਰਸ ਦੀ ਇਕ ਰਿਪੋਰਟ ਦੇ ਵਿਚ ਦੱਸਿਆ ਗਿਆ, ਹਵਾਲਾ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ, ਕਿਹਾ ਗਿਆ ਕਿ ਇਰਾਨ ਕੁਝ ਹਫ਼ਤਿਆਂ ਦੇ ਅੰਦਰ ਚੀਨੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਪਹਿਲੀ ਖੇਪ ਪ੍ਰਾਪਤ ਕਰ ਸਕਦਾ ਤੇ ਰਿਪੋਰਟ ਦੇ ਅਨੁਸਾਰ ਡਿਲੀਵਰੀ ਉਰੂਮਕੀ ਪੱਛਮੀ ਚੀਨ ਤੋਂ ਸ਼ੁਰੂ ਹੋਵੇਗੀ ਤੇ ਪਾਕਿਸਤਾਨ ਦੇ ਰਾਹੀਂ ਇਰਾਨ ਪੁੱਜੇਗੀ। ਇਹ ਸਪਸ਼ਟ ਨਹੀਂ ਕੀਤਾ ਗਿਆ ਸੀਗਾ ਕਿ ਹਥਿਆਰਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਲਿਜਾਇਆ ਜਾਵੇਗਾ ਜਾਂ ਫਿਰ ਜ਼ਮੀਨੀ ਜਿਹੜਾ ਰਸਤੇ ਦੇ ਰਾਹੀਂ। ਪਾਕਿਸਤਾਨ ਇਸ ਸਮੇਂ ਇੱਕ ਮੁਸ਼ਕਲ ਦਾ ਜਿਹੜਾ ਸੰਤੁਲਨ ਨੂੰ ਸਾਧ ਰਿਹਾ ਉਹ ਜਿਹੜਾ ਪੂਰੀ ਸ਼ੱਕ ਦੇ ਘੇਰੇ ਦੇ ਵਿਚ ਹੈ ਅਮਰੀਕਾ ਦੇ ਵੀ। ਇੱਕ ਪਾਸੇ ਉਹ ਚੀਨ ਦੇ ਨਾਲ ਹੈ ਤੇ ਦੂਜੇ ਪਾਸੇ ਅਮਰੀਕਾ ਨੂੰ ਸਾਧਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਹਾਲ ਹੀ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਰਥਨ ਵੀ ਮਿਲਿਆ। ਇੰਨਾ ਹੀ ਨਹੀਂ, ਪਾਕਿਸਤਾਨ ਖੁਦ ਨੂੰ ਇਰਾਨ ਅਤੇ ਅਮਰੀਕਾ ਵਿਚਕਾਰ ਪੁਲ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਦੋਸਤੋ। ਤੁਰਕੀ ਦੇ ਵਿਚ ਮੇਅਰ ਸਮੇਤ 52 ਹੋਰ ਲੋਕ ਹਿਰਾਸਤ ਦੇ ਵਿਚ ਲਏ ਗਏ ਨੇ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿਚ ਏਟੇਮ ਸਗੂਟ ਜ਼ਿਲ੍ਹੇ ਦੇ ਮੇਅਰ ਏਰਡਾਲ ਨੂੰ ਨਗਰ ਪਾਲਿਕਾ ਦੇ ਵਿਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹਿੱਸੇ ਦੇ ਵਜੋਂ ਵੀਰਵਾਰ ਨੂੰ ਅੱਜ ਜਿਹੜਾ 52 ਹੋਰਾਂ ਸਮੇਤ ਹਿਰਾਸਤ ਦੇ ਵਿਚ ਲੈ ਲਿਆ ਗਿਆ। ਮਾਮਲੇ ਦੇ ਸੰਬੰਧਤ 3 ਹੋਰ ਸ਼ੱਕੀ ਵੀ ਫਰਾਰ ਨੇ। ਹਿਰਾਸਤ ਦੇ ਵਿਚ ਲਏ ਗਏ ਹੋਰ ਸ਼ੱਕੀਆਂ ਦੇ ਵਿਚ ਨਗਰ ਪਾਲਿਕਾ ਕਰਮਚਾਰੀ ਤੇ ਕਈ ਨਿੱਜੀ ਕੰਪਨੀਆਂ ਦੇ ਮਾਲਕ ਤੇ ਕਰਮਚਾਰੀ ਸ਼ਾਮਲ ਨੇ। ਉਨ੍ਹਾਂ ਦੇ ਉੱਤੇ ਅਪਰਾਧਿਕ ਜਿਹੜਾ ਨੈਟਵਰਕ ਚਲਾਉਣ, ਰਿਸ਼ਵਤਖੋਰੀ, ਗਬਨ, ਸਰਕਾਰੀ ਟੈਂਡਰਾਂ ਦੇ ਵਿਚ ਹੇਰਾਫੇਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਨੇ। ਜੇਕਰ ਸਾਡੀਆਂ ਸਰਕਾਰਾਂ ਇੱਦਾਂ ਸਿੱਧੀਆਂ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਬਚਾ ਹੀ ਨਾ ਜੀ, ਸਾਰੇ ਟੰਗੇ ਜਾਣਗੇ, ਸਭ ਫੜੇ ਜਾਣਗੇ। ਦੂਸਰੇ ਪਾਸੇ FIH ਵਿਸ਼ਵ ਕੱਪ ਦੇ ਵਿਚ ਨੀਲੇ ਥਾਂ ਦੇ ਉੱਤੇ ਕੇਸਰੀ ਜਰਸੀ ਦੇ ਨਾਲ

ਮੈਦਾਨ ਦੇ ਵਿਚ ਉਤਰੇਗੀ ਹੁਣ ਭਾਰਤ ਹਾਕੀ ਟੀਮ। ਨੀਦਰਲੈਂਡ ਤੇ ਬੈਲਜੀਅਮ ਦੇ ਵਿਚ ਅਗਲੇ ਮਹੀਨੇ ਹੋਣ ਵਾਲੇ ਐਫ ਆਈ ਐਚ ਵਿਸ਼ਵ ਕੱਪ ਦੇ ਵਿਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਕਿੱਟ ਦੀ ਬਜਾਏ ਕੇਸਰੀ ਰੰਗ ਦੀਆਂ ਜਰਸੀਆਂ ਦੇ ਵਿਚ ਨਜ਼ਰ ਆਉਣਗੀਆਂ। ਰੰਗ ਦੇ ਵਿਚ ਕੀਤੇ ਗਏ ਇਸ ਬਦਲਾਅ ਦੇ ਉਤੇ ਸਾਬਕਾ ਕਪਤਾਨ ਜਿਹੜੇ ਨੇ ਵਿਰੇਨ ਰਸਕੀਨਾ ਨੇ ਸਵਾਲ ਉਠਾਏ ਨੇ, ਜਦਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦਸਦਿਆਂ ਆਪਣੇ ਫੈਸਲੇ ਦਾ ਬਚਾਅ ਕੀਤਾ। ਹਾਕੀ ਇੰਡੀਆ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਨਵੀਂ ਜਰਸੀ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਦਾ ਡਿਜ਼ਾਈਨ ਅਤੇ ਰੰਗ ਇੱਕ ਕਹਾਣੀ ਬਿਆਨ ਕਰਦਾ ਹੈ ਤੇ ਭਾਰਤ ਦੇ ਮਾਣ ਨੂੰ ਦਰਸਾਉਂਦਾ। ਇਸ ਫੈਸਲੇ ਨੂੰ ਖਿਡਾਰੀਆਂ ਤੇ ਸਪੋਰਟਸ ਸਟਾਫ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਕਿਹਾ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਤੇ ਜਿੱਤ ਦਾ ਪ੍ਰਤੀਕ ਹੈ। ਹਾਕੀ ਇੰਡੀਆ ਨੇ ਰਸਕੀਨਾ ਦੇ ਸਵਾਲਾਂ ਦੇ ਜਵਾਬ ਦੇ ਵਿਚ ਜਾਰੀ ਬਿਆਨ ਦੇ ਵਿਚ ਕਿਹਾ ਕਿ ਇਹ ਦੇਖਿਆ ਗਿਆ ਕਿ ਨੀਲੀ ਖੇਡ ਵਰਦੀ ਜਿਹੜੀ ਹੈ ਸਾਡੀ ਅੱਜ ਕੱਲ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਜਿਹੜਾ ਮਿਆਰੀ ਰੰਗ ਬਣ ਚੁੱਕੇ ਨੇ, ਕਿਉਂਕਿ ਗਰਾਊਂਡ ਦਾ ਰੰਗ ਵੀ ਉਹੀ ਹੈ ਤੇ ਜਰਸੀਆਂ ਦਾ ਰੰਗ ਵੀ ਉਹੀ ਹੈ। ਇਸ ਕਰਕੇ ਨੀਲੇ ਸਿੰਥੈਟਿਕ ਗਰਾਊਂਡ ਦੇ ਨਾਲ ਮੇਲ ਜਿਹੜਾ ਖਾਂਦੀ ਹੈ ਤੇ ਇਸ ਵਿਜੂਅਲ ਸਮਾਨਤਾ ਕਾਰਨ ਮੈਦਾਨ ਦੇ ਉੱਤੇ ਖਿਡਾਰੀਆਂ ਨੂੰ ਸਾਫ਼ ਦਿਖਾਈ ਦੇਣ ਦੇ ਵਿਚ ਮੁਸ਼ਕਲ ਆਉਂਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਚਾਂ ਤੇ ਖਿਡਾਰੀਆਂ ਨੇ ਪੀਲੇ ਜਾਂ ਕੇਸਰੀ ਵਰਗੇ ਬਦਲਵੇਂ ਰੰਗਾਂ ਦਾ ਸੁਝਾਅ ਦਿੱਤਾ, ਧਿਆਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਜਿਹੜਾ ਕੇਸਰੀ ਰੰਗ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ। ਜੇ ਭਗਵਾ ਰੰਗ ਕਰ ਦਿੰਦੇ ਭਾਈ ਰੋਲਾ ਪੈ ਜਾਣਾ, ਬੀਜੇਪੀ ਨੇ ਹਾਕੀ ਦਾ ਭਗਵਾ ਰੰਗ ਕਰ ਦਿੱਤਾ, ਦੇਖ ਲਓ। ਚਲੋ ਚੰਗਾ ਭਾਈ, ਪੀਲਾ ਕੀਤਾ ਜਾਂ ਕੇਸਰੀ ਕੀਤਾ। ਦੂਸਰੇ ਪਾਸੇ ਵਿਸ਼ਵ ਪ੍ਰਸਿੱਧ ਫੋਕਲੋਰਪਾ ਮੇਲੇ ਦੇ ਵਿਚ ਭਾਰਤੀ ਪੰਜਾਬੀ ਸੱਭਿਆਚਾਰ ਦੇ ਉੱਤੇ ਜਿਹੜਾ ਦੇਸੀ ਪਕਵਾਨ ਬਖੇਰਨਗੇ ਜਿਹੜੇ ਰੰਗ। ਇਹ ਬਹੁਤ ਵੱਡਾ ਮੇਲਾ ਹੁੰਦਾ, 2 ਤੋਂ 15 ਅਗਸਤ ਤੱਕ ਸਜੇਗਾ ਮੇਲਾ, ਮਹਾ ਉਤਸਵ ਫੋਲਕਲੋਰਮਾ ਫੈਸਟੀਵਲ ਜਿਹਨੂੰ ਕਿਹਾ ਜਾਂਦਾ। ਉਹਦਾ ਜ਼ਿਕਰ ਕਰਦਿਆਂ, ਸਾਡੇ ਮੇਲੇ ਵੱਖਰੇ ਹੋ ਗਏ ਪਰ ਬਾਹਰਲੇ ਮੁਲਕਾਂ ਚ ਆ ਕੇ ਮੇਲੇ ਲੱਗਣ ਲੱਗੇ ਨੇ। ਦੁਨੀਆਂ ਦੇ ਸਭ ਤੋਂ ਵੱਡੇ ਬਹੁ ਸੱਭਿਆਚਾਰਕ ਮੇਲਿਆਂ ਦੇ ਵਿਚੋਂ ਇੱਕ ਵਿਨੀਪੈਗ ਦਾ ਪ੍ਰਸਿੱਧ ਫੋਕਲੋਰਮਾ ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰੇਗੰਢ ਮਨਾ ਰਿਹਾ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਜਿਹੜਾ ਮਹਾਂ ਉਤਸਵ ਦੇ ਵਿਚ ਵਿਨੀਪੈਗ ਸ਼ਹਿਰ ਭਾਰਤ ਦੇ ਵਿਚ ਸੱਭਿਆਚਾਰਕ ਰੰਗ ਬਖੇਰਨ ਦੇ ਲਈ 45 ਨਸਲੀ ਸੱਭਿਆਚਾਰਕ ਪਵੇਲੀਅਨ ਪੂਰੀ ਤਰ੍ਹਾਂ ਤਿਆਰ ਨੇ। ਕਰੀਬ 1 ਸਾਲ ਦੀਆਂ ਖਾਸ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦੇ ਸਵਾਗਤ ਦੇ ਲਈ ਜਿਹੜਾ ਉਤਸੁਕ ਨੇ। ਇਸ ਵਾਰ ਮੇਲੇ ਦੇ ਵਿਚ 2 ਨਵੇਂ ਪਵੇਲੀਅਨ ਜਿਹੜੇ ਨੇ, ਹਾਰਟ ਆਫ ਰੋਮਾਨੀਆ ਤੇ ਸੈਲਵਾਡੋਰੀਅਨ, ਪਹਿਲੀ ਵਾਰ ਸ਼ਾਮਲ ਕੀਤੇ ਗਏ ਨੇ, ਜਦਕਿ ਮੈਕਸੀਕੋ, ਚਿਲੀ ਅਤੇ ਫਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋ ਰਹੀ ਹੈ। ਇਹ ਬਹੁਤ ਦੇਖਣ ਵਾਲਾ ਹੋਏਗਾ, ਵੱਖਰੇ ਵੱਖਰੇ ਖਿੱਤਿਆਂ ਦੇ ਲੋਕ, ਵੱਖਰੇ ਵੱਖਰੇ ਸੱਭਿਆਚਾਰ ਇੱਕ ਜੁੱਟ ਹੁੰਦੇ ਨੇ ਉੱਥੇ, 45 ਵੱਖਰੀਆਂ ਸੱਭਿਅਤਾਵਾਂ ਮਿਲਦੀਆਂ ਨੇ। ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿਚ ਸਥਾਨਕ ਕਲਾਕਾਰ ਮੈਂਡੀ ਵੈਨ ਲਿਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ, ਜੋ ਸਾਰਜੰਟ ਐਵਨਿਊ ਸਥਿਤ ਮਾਡਰਨਸ ਆਫ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਵੇਗਾ। ਇਸ ਤੋਂ ਇਲਾਵਾ ਫੋਕਲੋਰਮਾ ਦੇ ਵੱਲੋਂ ਵਾਤਾਵਰਨ ਦੀ ਸੰਭਾਲ ਦੇ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ ਹੀ 45 ਪਵੇਲੀਅਨ ਵਿਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ, ਜਾਣੀ ਕਿ ਜੋ ਉੱਥੇ ਖਾਣਾ ਪੀਣਾ ਹੈਗਾ ਉਹਨੂੰ ਕੰਪੋਸਟ ਕੀਤਾ ਜਾਵੇ, ਉਸਨੂੰ ਰੀਸਾਈਕਲਿੰਗ ਕੀਤਾ ਜਾਵੇ, ਇੱਦਾਂ ਹੀ ਨਾ ਬਖੇਰਿਆ ਜਾਵੇ ਸੜਕਾਂ ਦੇ ਉੱਤੇ ਜਾਂ ਉਸ ਜਗ੍ਹਾ ਦੇ ਉੱਤੇ। ਪਿਛਲੇ ਸਾਲ ਇਸ ਪਹਿਲਕਦਮੀ ਦੇ ਨਾਲ ਲਗਭਗ 3000 ਕਿਲੋਗ੍ਰਾਮ ਕੂੜਾ ਲੈਂਡ ਫਿਲ ਜਿਹੜਾ ਵਿਚ ਜਾਣ ਤੋਂ ਬਚ ਗਿਆ ਸੀਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਦੇ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਪਵੇਲੀਅਨ ਦੇ ਵਿਚ ਪੰਜਾਬੀ ਸੱਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲੇਗੀ ਤੇ ਢੋਲ ਦੀਆਂ ਗੂੰਜਦੀਆਂ ਥਾਪਾਂ, ਭੰਗੜੇ ਦੀ ਭਰਪੂਰ ਊਰਜਾ, ਗਿੱਧੇ ਦੀ ਰੌਣਕ ਤੇ ਰਵਾਇਤੀ ਲੋਕ ਗੀਤ ਦਰਸ਼ਕਾਂ ਦਾ ਮੋਹ ਜਿਹੜਾ ਲੈਣਗੇ ਮਨ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਦੇ ਵਿਚ ਪਾਣੀ ਲਿਆਉਣ ਵਾਲੇ ਪਕਵਾਨ ਜਿਵੇਂ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਛੋਲੇ ਭਟੂਰੇ, ਤੰਦੂਰੀ ਵਿਅੰਜਨ, ਗਰਮਾ ਗਰਮ ਜਲੇਬੀ ਤੇ ਠੰਡੀ ਲੱਸੀ ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਦੇ ਨਾਲ ਜੋੜਨਗੇ। ਇੰਡੀਆ ਪਵੇਲੀਅਨ ਦੇ ਵਿਚ ਭਾਰਤ ਦੀ ਅਨੇਕਤਾ ਦੇ ਵਿਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲੇਗੀ। ਇੱਥੇ ਵੱਖ ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤਕਲਾ ਤੇ ਬਾਲੀਵੁੱਡ ਆਧਾਰਿਤ ਜਿਹੜਾ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਆਕਰਸ਼ਿਤ ਕਰਨਗੇ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲੀਜ਼
ਲਜੀਜ ਜਿਹੜੇ ਨੇ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹੋਣਗੇ। ਫੋਕਲੋਰਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਦੇ ਨਾਲ ਉਹ ਆਪਣੀ ਮਾਂ ਬੋਲੀ, ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਨੇ ਤੇ ਮੇਲੇ ਦੇ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਦੇ ਲਈ ਇੱਕ ਖਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ। ਜਿੰਨੇ ਵੱਧ ਪਵੇਲੀਅਨ ਦਾ ਦੌਰਾ ਕੀਤਾ ਜਾਵੇਗਾ ਓਨੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ। ਬੱਚਿਆਂ ਦੇ ਲਈ ਜਿਹੜਾ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਲਈ ਮੇਲੇ ਦੇ ਵਿੱਚ ਦਾਖਲਾ ਜਿਹੜਾ ਬਿਲਕੁਲ ਮੁਫ਼ਤ ਹੈ, ਜਦਕਿ ਆਮ ਟਿਕਟ ਦੀ ਕੀਮਤ ਜਿਹੜੀ $7.5 ਕੋਈ ਐਡੀ ਵੱਡੀ ਨਹੀਂ ਹੈ। $7.5 ਲਾਗੂ ਫੀਸਾਂ ਤੋਂ ਇਲਾਵਾ ਰੱਖੀ ਗਈ ਹੈ ਤੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ ਪ੍ਰਸਿੱਧ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸਭਿਆਚਾਰਕ ਰੰਗਤਾਂ ਦਾ ਭਰਪੂਰ ਆਨੰਦ ਜਿਹੜਾ ਮਾਣਨਗੇ। ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਜਾਵਾਂ ਜੀ, ਦੇਖ ਕੇ ਆਵਾਂ, ਬੜਾ ਇੰਟਰਸਟਿੰਗ ਹੋਵੇਗਾ। 45 ਵੱਖਰੀਆਂ ਵੱਖਰੀਆਂ ਸਭਿਆਤਾਵਾਂ ਦਾ ਮੇਲਾ ਲੱਗੇਗਾ ਜੀ, ਇੱਕੋ ਮੇਲੇ ਦੇ ਵਿੱਚ ਦੇਖ ਪਾਵਾਂਗੇ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਵੈਸੇ ਤਾਂ ਮੇਰਾ ਇੱਕ ਮਨ ਸੀਗਾ ਕਹਾਣੀ ਸੁਣਾਉਣ ਨੂੰ, ਪਰ ਕੋਈ ਨਹੀਂ, ਅਗਲੇ ਦਿਨਾਂ 'ਚ ਜ਼ਰੂਰ ਸੁਣਾ ਦਾਂਗੇ। ਤੇ ਜਾਂਦੇ ਜਾਂਦੇ ਇੱਕ ਗੱਲਬਾਤ ਹੈਗਾ ਮਨ ਸੁਣਾਉਣ ਦਾ, ਉਸ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਜਾਂਦੇ ਹਾਂ ਜਾਂਦੇ ਜਾਂਦੇ, ਜਿਹਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਭੇਜੀ ਸੀ ਗੱਲਬਾਤ ਜੀ ਆਪਾਂ ਨੂੰ ਆਪਣੇ ਜੀ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਬੇਟੀ ਦੀ ਲਿਖਤ ਹੈ ਜੀ। ਜੋ ਹਾਲਾਤ ਕੈਨੇਡਾ ਦੇ ਵਿੱਚ ਬਣੇ ਨਜ਼ਰ ਆਉਂਦੇ ਆ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ। ਜੇਕਰ ਮੈਸੇਜ ਓਪਨ ਹੋ ਜਾਵੇ ਤਾਂ ਜ਼ਰੂਰ ਕਰਦੇ ਹਾਂ, ਕੋਸ਼ਿਸ਼ ਤਾਂ ਮੇਰੀ ਪੂਰੀ ਹੈ, ਬਾਕੀ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਕੰਮ ਜੀ। ਅਤੇ ਆ ਜਾ ਹੁਣ, ਖੁੱਲ੍ਹ ਜਾ ਹੁਣ। ਚਲੋ ਤਦ ਤੱਕ ਤੁਹਾਡੇ ਸੁਨੇਹੇ ਲੈ ਲੈਂਦੇ ਹਾਂ ਦੋਸਤੋ। ਤੇ ਸੁਨੇਹਿਆਂ ਵਾਲਾ ਕੰਮ ਵੀ ਜਦ ਲੱਗਦਾ ਲਾਗੇ ਨਹੀਂ ਹੁੰਦਾ ਪਿਆ, ਚਲੋ ਦੇਖਦੇ ਹਾਂ, ਕੁਛ ਨਾ ਕੁਛ ਕਰਦੇ ਹਾਂ, ਮਾਰਦੇ ਹਾਂ ਕੁਝ ਨਾ ਕੁਝ ਮੱਲ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਆਪਾਂ ਤੁਹਾਡੇ ਸੁਨੇਹਿਆਂ ਦੇ ਨਾਲ, ਤਦ ਤੱਕ ਜਿੰਨਾ ਚਿਰ ਇਹ ਮਸਲਾ ਆਪਣਾ ਹੱਲ ਹੁੰਦਾ ਹੈ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਆਪਣੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਯੋਗਦਾਨ ਦੇ ਲਈ, ਭਾਨ ਸਿੰਘ ਗਰੇਵਾਲ ਸਾਹਿਬ ਦਾ ਵੀ, ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਹਾਂਜੀ, ਸੁਨੇਹੇ ਤੁਹਾਡੇ ਲੈ ਲਈਏ ਸੰਖੇਪ ਦੇ ਵਿੱਚ। ਆਪਣੇ ਨਾਲ ਸਤਨਾਮ ਸਿੰਘ ਜਾਣੀਆ, ਚੱਲ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਜੀ ਆਨੂ ਜੀ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਜੀ ਆਨੂ ਜੀ, ਸੈਣੀ ਸਾਹਿਬ ਕਿਵੇਂ ਰਹੀ ਅੱਜ ਦੀ ਭੁੱਖ ਹੜਤਾਲ, ਕਹਿੰਦੇ ਚੜ੍ਹਦੀ ਕਲਾ ਚੋਂ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆ ਚਾਲ ਸਾਹਿਬ, ਮੈਂ ਹੁਣੇ ਦੇਖ ਰਿਹਾ ਸੀ ਕਿ ਅੱਜ 4 ਵਕੀਲ ਹੋਰ LADC ਲਗਾ ਦਿੱਤੇ ਜੀ, ਤੇ ਮਤਲਬ ਸੁਪਰੀਮ ਕੋਰਟ ਦੇ ਉੱਤੇ ਹਾਈ ਕੋਰਟ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤੇ ਬਹੁਤ ਜ਼ੋਰ ਲਾਉਣਾ ਪੈਣਾ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਜਾਣੀਆ ਚਾਲ ਜੀ ਕਹਿੰਦੇ ਬਦਕਿਸਮਤੀ ਹੈ ਸੈਣੀ ਸਾਹਿਬ, ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਇਹੀ ਜਿਹੀਆਂ ਕਤਿੱਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ US ਤੋਂ ਸਭ ਦੋਸਤਾਂ ਨੂੰ ਪਿਆਰਿਆਂ ਨੂੰ, ਤੇ ਕਹਿੰਦੇ ਨੇ ਨਾਲ ਵਿਕਾਸ ਲੋਕਾਂ ਨੇ ਬੱਚਿਆਂ ਦੇ ਨਾਂ ਰੱਖੇ ਹੋਏ ਹਨ, ਬਸ ਹੁਣ ਫਿਕਰ ਤੇ ਖਿਆਲ ਉਸੇ ਦਾ ਹੀ ਹੈ ਕਹਿੰਦੇ ਜੀ। ਜੀ ਸੁਰਿੰਦਰ ਮਾਲ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਜਿਹੜੇ ਵਿਕਾਸ ਦੀ ਤੁਸੀਂ ਕਰਦੇ ਹੋ ਗੱਲ, ਉਹ ਗੱਲਾਂ ਨਾਰਿਆਂ ਤੇ ਉਦਘਾਟਨ ਪੱਥਰਾਂ ਦੇ ਉੱਤੇ ਹੀ ਨੇ। ਭੁੱਖ ਹੜਤਾਲ ਜਿੰਦਾਬਾਦ ਕਹਿੰਦੇ ਜੀ, ਤੇ ਮਾਂ ਵਾਂਗ ਅੱਖਾਂ ਪੂੰਜੀਆਂ ਨੇ ਕਹਿੰਦੇ ਜੀ ਇਹਨਾਂ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਜੀ ਉਹਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ ਇੰਡੀਆ ਤੋਂ ਕਹਿੰਦੇ ਆ, ਭਾਰਤ ਜੀ ਤੇ ਅੱਜ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਨਮਸਕਾਰ ਹੈ ਜੀ। ਨਮਸਕਾਰ ਜੀਰਾ ਜੀ, ਨਿੱਘਾ ਸਵਾਗਤ ਹੈ। ਤੇ ਅੱਗੇ ਕਹਿੰਦੇ ਨੇ, ਭਾਰਤ ਦੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲਣਾ ਬਹੁਤ ਹੀ ਮੰਦਭਾਗਾ ਜੀ, ਇਹਨਾਂ ਦਾ ਰੋਲਾ ਜ਼ਰੂਰ ਪਏਗਾ। ਨਹੀਂ, ਚੰਗੀ ਗੱਲ ਹੈ ਸੈਣੀ ਸਾਹਿਬ, ਸੋਰੀ ਆਪਣੇ ਜੀਰਾ ਜੀ, ਚਲੋ ਇਹਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੋ ਕਰਨਾ ਚਾਹੀਦਾ। ਚਲੋ ਕੇਸਰੀ ਰੰਗ ਰੱਖ ਦਿੱਤਾ, ਪਰ ਚਲੋ ਇੱਕ ਉਹ ਆਪਣੇ ਫਿਰ ਸਿੱਖਾਂ ਦੇ ਨਾਲ ਜੁੜਦਾ ਜੀ,
ਜੇ ਉਹ ਭਗਵਾਂ ਕਰ ਦਿੰਦੇ ਫਿਰ ਕਹਿਣਾ ਸੀ ਆਪਣੇ ਬੀਜੇਪੀ ਨਾਲ ਜੁੜਦਾ ਜੀ, ਤੇ ਉਹ ਰੰਗਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਹ ਕੁਝ ਟੈਕਨੀਕਲ ਇਸ਼ੂਸ ਹਨ ਜੋ ਉਹਨਾਂ ਨੇ ਦੱਸੇ ਵੀ ਹੈ ਵਿੱਚ, ਕਿਉਂਕਿ ਗਰਾਊਂਡਾਂ ਜਿਹੜੀਆਂ ਹਾਕੀ ਦੀਆਂ ਉਹ ਨੀਲੀਆਂ ਕਰ ਦਿੱਤੀਆਂ ਜਾਂਦੀਆਂ ਨੇ ਬੇਸ ਜਿਹੜਾ ਹੈ ਥੱਲੇ, ਤੇ ਉਸ ਕਰਕੇ ਵਰਦੀ ਦੇ ਕਾਰਨ ਫਿਰ ਉਹ ਜਿਹੜੀ ਸੀ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਸੀ। ਇਸ ਕਰਕੇ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਪੀਲਾ ਰੰਗ ਕਿਹਾ ਗਿਆ ਸੀ ਜਾਂ ਫਿਰ ਆਪਣਾ ਕਹਿ ਲਓ ਕਿ ਕੇਸਰੀ, ਉਹਨਾਂ ਨੇ ਫਿਰ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਸੀ। ਪਰ ਰੋਲਾ ਪਾਉਣ ਵਾਲਿਆਂ ਨੇ ਧਰਮ ਦਾ ਇਸ਼ੂ ਬਣਾਉਣਾ ਜਾਂ ਉਹੀ ਘੱਟ ਗਿਣਤੀ ਦੇ ਨਾਲ ਵੀ ਦੁਰਵਿਹਾਰ ਹੁੰਦਾ ਹੈ ਉਹ ਚੀਜ਼ਾਂ ਦਾ ਇਸ਼ੂ ਬਣਾਉਣਾ ਹੀ ਬਣਾਉਣਾ ਹੈ ਜੀ। ਜਿਹਨਾਂ ਨੇ ਬਣਾਉਣਾ ਉਹ ਤਾਂ ਸਹਿਮਤ ਹੈ ਤੁਹਾਡੇ ਨਾਲ। ਤੇ ਲਓ ਦੋਸਤੋ, ਗੱਲਬਾਤ ਮੇਰਾ ਮਨ ਸੀਗਾ ਇੱਕ ਸੁਣਾਉਣ ਦਾ, ਜੇਕਰ ਓਪਨ ਹੋ ਜਾਵੇ ਤੇ ਲਓ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਗੱਲਬਾਤ। ਤੇ ਇਹ ਗੱਲਬਾਤ ਦੋਸਤੋ ਜਿਹੜੀ ਹੈ, ਲਓ ਫਿਰ ਇਹਨੂੰ ਸ਼ੁਰੂ ਕਰਦੇ ਹਾਂ। ਓਪਨ ਹੋ ਗਈ ਹੈ, ਛੋਟੀ ਜਿਹੀ ਗੱਲ ਹੈ, ਜ਼ਿਆਦਾ ਲੰਬੀ ਨਹੀਂ ਹੈ ਤੇ 10 ਕੁ ਮਿੰਟਾਂ ਦੇ ਵਿੱਚ ਆਪਾਂ ਨਿਬੇੜ ਲੈਣੀ ਹੈ। ਪਿਛਲੇ ਦਿਨਾਂ ਦੇ ਵਿੱਚ ਦੋਸਤੋ ਆਪਾਂ ਨੂੰ ਜਿਹੜੇ ਆਪਣੇ ਸੱਜਣ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਦੀ ਜਿਹੜੀ ਹੈ ਬੇਟੀ ਹੈ ਧੀ ਰਾਣੀ, ਉਹਨੇ ਇੱਕ ਆਰਟੀਕਲ ਭੇਜਿਆ ਸੀ ਜੋ ਦੁਨੀਆਦਾਰੀ ਦੇ ਵਿੱਚ ਸਾਰੇ ਪੱਧਰ ਦੇ ਉੱਤੇ ਉੱਪਰ ਦੇ ਉੱਤੇ ਹੋ ਰਿਹਾ ਹੈ, ਪਰ ਕੈਨੇਡਾ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਚੀਜ਼ ਨੂੰ ਦਰਜ ਕੀਤਾ ਹੈ। ਜੋ ਇਨਸਾਨੀ ਫਿਤਰਤ ਹੈ ਖਿਲਵਾੜ ਕਰ ਰਿਹਾ ਸੀ ਵਾਤਾਵਰਨ ਦੇ ਨਾਲ, ਉਹਦੇ ਬਾਰੇ ਲਿਖਤ ਹੈ। ਮੈਂ ਪੜ੍ਹ ਨਹੀਂ ਸਕਿਆ ਪਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਉਹ ਲਿਖਤ ਹੈ ਕਿ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਨਵਰਾਂ ਦੀ ਜਾਗਰੂਕਤਾ ਜਿਹੜੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਉਹ ਕਿੱਥੇ ਖੜੀ ਹੈ। ਉਹਨਾਂ ਨੇ ਇਸ ਨੂੰ ਸਿਰਲੇਖ ਦਿੱਤਾ ਹੈ ਕੋਕੋ ਦਾ ਗੁਰੀਲਾ। ਅਸਲ ਦੇ ਵਿੱਚ ਇਹਦੇ ਉੱਤੇ ਇੱਕ ਵੀਡੀਓ ਮੂਵੀ ਵੀ ਬਣ ਚੁੱਕੀ ਹੈ ਤੇ ਬਕਾਇਦਾ ਇੱਕ ਬੱਚੇ ਵਾਂਗੂ ਉਹਨੂੰ ਅਡੋਪਟ ਕੀਤਾ ਜਾਂਦਾ ਹੈ, ਉਹਨੂੰ ਰੱਖਿਆ ਜਾਂਦਾ ਹੈ ਘਰ ਪਰਿਵਾਰ ਦੇ ਵਿੱਚ, ਮਤਲਬ ਕਿ ਉਹਦੇ ਨਾਲ ਕੋਈ ਵਿਖਰੇਵਾ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਮੂਵੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਬਣੀਆਂ ਨੇ। ਇਸੇ ਤਰ੍ਹਾਂ ਜਾਨਵਰਾਂ ਦੀ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਤੇ ਮਨੁੱਖੀ ਅਗਿਆਨਤਾ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਹੈ ਅਮਰਤਲੀਨ ਸਿੱਧੂ ਹੋਣਾ ਨੇ ਕੈਨੇਡਾ ਤੋਂ, ਤੇ ਉਹਨਾਂ ਦੀ ਗੱਲਬਾਤ ਦੇ ਨਾਲ ਸਾਂਝ ਪਾਉਂਦਿਆਂ ਕੀ ਕਹਿਣਾ ਚਾਹੁੰਦੇ ਨੇ। ਧਰਤੀ ਦੇ ਉੱਤੇ ਜੀਵਨ ਦੀ ਵਿਭਿੰਨਤਾ ਛੋਟੇ ਕੀੜਿਆਂ ਤੇ ਪੌਦਿਆਂ ਤੋਂ ਲੈ ਕੇ ਡੂੰਘੇ ਸਮੁੰਦਰ ਤੱਕ ਰਹੀ ਹੈ ਤੇ ਹੈ ਵੀ। ਜਿਵੇਂ ਕਿ ਮਨੁੱਖ ਆਪਣੇ ਆਪ ਨੂੰ ਸਭ ਤੋਂ ਉੱਤਮ ਪ੍ਰਜਾਤੀ ਮੰਨਦੇ ਨੇ, ਉੱਤਮ ਪ੍ਰਜਾਤੀ ਹੋਣ ਦੇ ਬਾਵਜੂਦ ਜੇ ਸਾਰੇ ਹੀ ਨਹੀਂ ਤਾਂ ਜ਼ਿਆਦਾਤਰ ਵਾਤਾਵਰਨ ਨੁਕਸਾਨ ਦੇ ਲਈ ਜ਼ਿੰਮੇਵਾਰ ਨੇ। ਹੋਰ ਪ੍ਰਜਾਤੀਆਂ ਸਵੀਕਾਰ ਕਰਦੀਆਂ ਨੇ ਆਪਣੇ ਆਪ ਚ ਕਿ ਵਾਤਾਵਰਨ ਦੇ ਵਿੱਚ ਬਦਲਾਅ ਜਿਹੜਾ ਹੋ ਰਿਹਾ, ਮਨੁੱਖ ਅਕਸਰ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ। ਕੋਕੋ ਗਰੀਲਾ, ਜੋ ਜਿੱਥੋਂ ਸਾਡੀ ਨਸਲ ਸ਼ੁਰੂ ਹੋਈ ਹੈ, ਗੁਰੀਲੇ ਚੈਂਪੈਂਜੀ, ਚਲੋ ਕੋਈ ਬਾਂਦਰ ਦੇ ਨਾਲ ਮਿਲਾ ਲੈਂਦਾ, ਕੋਈ ਕਿਸੇ ਨਾਲ ਮਿਲਾ ਲੈਂਦਾ, ਪਰ ਬਾਂਦਰ ਤੋਂ ਨਹੀਂ, ਚੈਂਪੈਂਜੀ ਤੇ ਗੁਰੀਲਾ ਬਹੁਤ ਨਜ਼ਦੀਕੀ ਜਿਹੜਾ ਸਾਥੀ ਹੈ ਮਨੁੱਖ ਦਾ, ਕਿਉਂਕਿ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਨੰਬਰਿੰਗ ਸਿੱਖਦਾ ਹੈ, ਬੋਲਦਾ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਬ੍ਰੇਨ ਉਹਦਾ ਬਹੁਤ ਜਿਹੜਾ ਮਨੁੱਖ ਤੇ ਲੱਗ ਗਿਆ। ਕੋਕੋ ਗੁਰੀਲਾ ਜਾਨਵਰਾਂ ਦੀ ਸਮਝ ਦੀ ਜਿਹੜੀ ਹੈ ਉਦਾਹਰਣ ਦਿੰਦਾ ਹੈ, ਕਿਉਂਕਿ ਉਸਨੇ ਸੰਕੇਤ ਭਾਸ਼ਾ ਜਿਹੜੀ ਹੈ ਸਿੱਖੀ ਤੇ ਸੰਚਾਰ ਕਰਨ ਦੇ ਯੋਗ ਸੀ ਉਹ, ਜਾਣੀ ਕਿ ਵਾਰਤਾਲਾਪ ਕਰਦਾ ਸੀ ਤੇ ਉਹ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ। ਮਨੁੱਖੀ ਜਿਹੜੀ ਹੈ ਮਨੁੱਖਾਂ ਦੇ ਪ੍ਰਤੀ ਉਸਦੇ ਦ੍ਰਿਸ਼ਟੀਕੋਣ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਮਨੁੱਖ ਜਦੋਂ ਕਿ ਵਿਸ਼ਵਾਸ ਕਰਦੇ ਨੇ ਕਿ ਉਹ ਹਨ ਸਿਰਫ ਦੁਨੀਆਂ ਦੇ ਉੱਤੇ ਆਪਣੇ ਆਪ ਦੀ ਮਦਦ ਕਰਦੇ ਹੋਏ, ਅਕਸਰ ਉਸਦੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਦੇ ਨੇ ਜੋ ਸਾਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ। ਮਨੁੱਖ ਜਿਹੜਾ ਪ੍ਰਦਰਸ਼ਨ ਕਰਦੇ ਨੇ ਹੰਕਾਰ ਅਤੇ ਸਵੈ ਜਿਹੜਾ ਕੇਂਦਰਿਤ ਨੇ, ਜੋ ਅਗਿਆਨਤਾ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਯੋਗਤਾ ਦੇ ਵਿੱਚ ਰੁਕਾਵਟ ਬਣਦਾ ਹੈ। ਕਈ ਦ੍ਰਿਸ਼ਟੀਕੋਣਾਂ ਨੂੰ ਪਛਾਣਦੇ ਹਾਂ, ਜਿਵੇਂ ਕਿ ਕੋਕੋ ਪੱਛਮੀ ਨੀਵੇਂ ਇਲਾਕੇ ਵਾਲੀ ਗੁਰੀਲਾ ਪ੍ਰਜਾਤੀ ਸੰਕੇਤ ਦੇ ਵਿੱਚ ਆਪਣੀ ਮੁਹਾਰਤ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਭਾਸ਼ਾ, ਦੂਜੇ ਜਾਨਵਰਾਂ ਦੇ ਨਾਲ ਉਸਦੀ ਗੱਲਬਾਤ ਤੇ ਵਿਆਪਕ ਵਿਸ਼ਵ ਵਿਆਪੀ ਕਵਰੇਜ ਉਸਦੇ ਬਚਪਨ ਤੋਂ ਲੈ ਕੇ ਉਸਦੀ ਆਖਰੀ ਪਲਾਂ ਤੱਕ ਦੀ ਜ਼ਿੰਦਗੀ ਹੈ। ਪੈਨੀ ਪੈਟਰਸਨ ਨੇ ਜਿਹੜਾ ਸੀ ਕੋਕੋ ਨੂੰ ਉਸਦੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਗੋਦ ਜਿਹੜਾ ਲੈ ਲਿਆ, ਮਤਲਬ ਕਿ ਆਪਣਾ ਬੱਚਾ ਬਣਾ ਲਿਆ ਪਰਿਵਾਰ ਦਾ,
ਤੇ ਸਿਰਫ 4 ਸਾਲਾਂ ਦੇ ਅੰਦਰ ਕੋਕੋ ਨੇ 1000 ਸ਼ਬਦਾਂ ਤੋਂ ਵੱਧ ਦੀ ਸ਼ਬਦਾਵਲੀ ਜਿਹੜੀ ਸੀ ਵਿਕਸਿਤ ਕਰ ਲਈ ਇਨਸਾਨ ਦੇ ਨਾਲ ਰਹਿੰਦੇ ਹੋਏ। ਪੈਨੀ ਪੈਟਰਨਸਨ ਜਿਹੜੀ ਸੀ ਤੇ ਕੋਕੋ ਵਿਚਕਾਰ ਰਵਾਇਤੀ ਸਮਝ ਤੋਂ ਪਰੇ ਹੈ। ਅੰਤਰ ਜਾਤੀ ਜਿਹੜੀ ਸੰਬੰਧ ਨੇ, ਜਾਨਵਰਾਂ ਦੀ ਸਿੱਖਣ ਕਲਾ ਜਿਹੜੀ ਹੈ, ਅਨੁਕੂਲ ਹੋਣ ਦੀ ਸ਼ਾਨਦਾਰ ਸਮਰਥਾ ਨੂੰ ਦਰਸਾਉਂਦੇ ਨੇ ਤੇ ਹੋਰ ਜੀਵਾਂ ਦੇ ਨਾਲ ਡੂੰਘੇ ਸੰਬੰਧ ਸਥਾਪਿਤ ਕਰਦੇ ਹੈ। ਖੇਡ ਖੇਡ ਦੀਆਂ ਗੱਲਾਂ ਬਾਤਾਂ ਰਹੀਆਂ ਨੇ ਤੇ ਅਰਥਪੂਰਨ ਸੰਚਾਰ ਜਿਹੜਾ ਬਣਿਆ ਉਹਨਾਂ ਦਾ ਰਿਸ਼ਤਾ ਨਾ ਸਿਰਫ ਅਧਾਰਨ ਨੂੰ ਉਜਾਗਰ ਕਰਦਾ ਹੈ, ਆਪਸੀ ਸਮਝ ਦੀ ਸੰਭਾਵਨਾ, ਇਸਦਾ ਕੀ ਅਰਥ ਹੈ, ਇਸ ਦੀਆਂ ਧਾਰਨਾਵਾਂ ਨੂੰ ਵੀ ਜਿਹੜਾ ਚੁਣੌਤੀ ਦਿੰਦਾ ਹੈ। ਸੱਚਮੁੱਚ ਪ੍ਰਜਾਤੀਆਂ ਵਿਚਕਾਰ ਇੱਕ ਦੂਸਰੇ ਨੂੰ ਜੋੜਦੀਆਂ ਨੇ। ਕੋਕੋ ਆਪਣੇ ਸੰਚਾਰ ਦੇ ਅਨੁਸਾਰ ਦੀ ਵਰਤੋਂ ਕਰਨ ਦੇ ਯੋਗ ਸੀ ਤੇ ਮਹਾਨ ਬਾਂਦਰਾਂ ਦੀ ਬੁੱਧੀ ਦਾ ਪ੍ਰਦਰਸ਼ਨ ਕਰਦੀ ਹੈ। ਇਸ ਯੋਗਤਾ ਦੇ ਦੁਆਰਾ ਮਨੁੱਖ ਦੇਖ ਸਕਦੇ ਨੇ, ਅੰਦਾਜ਼ਾ ਲਾ ਸਕਦੇ ਹੈ ਦੂਜੀਆਂ ਪ੍ਰਜਾਤੀਆਂ ਦੇ ਆਪਣੇ ਵਾਤਾਵਰਨ ਦੇ ਬਾਰੇ ਤਰਕ। ਇਸ ਤਰ੍ਹਾਂ ਜਿਹੜਾ ਇਹ ਦਰਸਾਉਂਦਾ ਹੈ ਕਿ ਅਸੀਂ ਨਹੀਂ ਹਾਂ ਸਿਰਫ ਉਦਾਸੀ ਤੇ ਇੱਥੋਂ ਤੱਕ ਕਿ ਹਾਸੇ ਮਜ਼ਾਕ ਵਰਗੀਆਂ ਭਾਵਨਾਵਾਂ ਦੇ ਇਕੱਲੇ ਮਾਲਕ, ਇਸ ਦੇ ਵਿੱਚ ਗੁਰੀਲੇ ਵੀ ਨੇ, ਕੋਕੋ ਵੀ ਹੈ। ਕੋਕੋ ਨੇ ਭਾਵਨਾਵਾਂ ਤੇ ਭਾਵਨਾਵਾਂ ਦੀ ਇੱਕ ਸ਼ਾਨਦਾਰ ਸਮਝ ਦਾ ਪ੍ਰਦਰਸ਼ਨ ਕੀਤਾ। ਉਹਨੇ ਵੱਖ ਵੱਖ ਪ੍ਰਜਾਤੀਆਂ ਦੇ ਵਿੱਚ ਕਈ ਸੰਬੰਧ ਵਿਕਸਿਤ ਕੀਤੇ। ਇੱਕ ਖਾਸ ਤੌਰ ਦੇ ਉੱਤੇ ਉਤਸੁਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਗਤੀਸ਼ੀਲਤਾ ਦੇ ਵਿੱਚ ਸਮਝ, ਸੈਨਤ ਭਾਸ਼ਾ ਦੀ ਵਰਤੋਂ ਕਰਕੇ ਸੰਚਾਰ ਕਰਨ ਦੀ ਉਸਦੀ ਯੋਗਤਾ ਮਨੁੱਖਾਂ ਨੂੰ ਕਿਸੇ ਹੋਰ ਪ੍ਰਜਾਤੀ ਦੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੇ ਯੋਗ ਬਣਾ ਦਿੱਤਾ। ਖਾਸ ਤੌਰ ਦੇ ਉੱਤੇ ਉਹ ਇੱਕ ਬਿੱਲੀ ਦੇ ਬੱਚੇ ਦੇ ਨਾਲ ਇੱਕ ਰਿਸ਼ਤਾ ਬਣ ਗਿਆ ਜਿਸ ਨੇ ਉਸਦੇ ਵੱਡੇ ਆਕਾਰ ਤੇ ਕੋਮਲ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਕਿ ਇਹ ਦੋਸਤੀ ਕਿਵੇਂ ਕਰ ਸਕਦੇ ਆ। ਵੈਸੇ ਅੱਜ ਉਹੀ ਦਿਹਾੜਾ ਵੀ ਹੈ ਦੋਸਤੀ ਦਾ, ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਦੋਸਤ ਦਿਵਸ। ਜਿਸ ਢੰਗ ਦੇ ਨਾਲ ਉਹ ਇੰਨੇ ਛੋਟੇ ਜੀਵ ਦੇ ਨਾਲ ਗੱਲਬਾਤ ਕਰਦੀ ਸੀ, ਜਦੋਂ ਕੋਕੋ ਨੇ ਆਪਣਾ ਬਿੱਲੀ ਦਾ ਬੱਚਾ ਗਵਾ ਦਿੱਤਾ, ਦੋਸਤ ਜਿਹੜਾ ਸੀਗਾ ਉਹਦਾ, ਤੇ ਉਸਨੇ ਰੋ ਰੋ ਕੇ ਆਪਣੀਆਂ ਭਾਵਨਾਵਾਂ ਜਿਹੜੀਆਂ ਸੀ ਜ਼ਾਹਰ ਕੀਤੀਆਂ, ਆਪਣੇ ਜਜ਼ਬਾਤ ਜਿਹੜੇ ਦਰਸਾਏ ਤੇ ਦੱਸਿਆ ਕਿ ਮੈਂ ਕੀ ਜਿਹੜਾ ਮਹਿਸੂਸ ਕਰ ਰਹੀ ਹਾਂ, ਬੁਰਾ ਮਹਿਸੂਸ ਹੋ ਰਿਹਾ ਮੈਨੂੰ ਤੇ ਉਦਾਸ ਆਪਣੇ ਆਪ ਦੇ ਵਿੱਚ ਫੀਲ ਹੋ ਰਿਹਾ। 2018 ਦੇ ਵਿੱਚ ਕੋਕੋ ਦੇ ਆਖਰੀ ਪਲਾਂ ਦੇ ਦੌਰਾਨ ਉਸਨੇ ਉਹਨਾਂ ਸ਼ਬਦਾਂ ਦੇ ਉੱਤੇ ਦਸਖਤ ਕੀਤੇ ਜਿਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ। ਜਾਨਵਰ ਮਨੁੱਖੀ ਵਿਹਾਰ ਨੂੰ ਕਿਵੇਂ ਦੇਖਦੇ ਨੇ, ਇਸ ਦੇ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਰਸ਼ਨ ਜਿਹੜਾ ਪ੍ਰਦਾਨ ਕੀਤਾ। ਕੋਕੋ ਨੇ ਸ਼ੁਰੂਆਤ ਕੀਤੀ ਇਹ ਪ੍ਰਗਟ ਕਰਦੇ ਹੋਏ ਕਿ ਕੁਦਰਤ ਦਾ ਇੱਕ ਹਿੱਸਾ ਹੈ, ਉਹ ਮਨੁੱਖਾਂ ਨੂੰ ਪਿਆਰ ਕਰਦੀ ਹੈ। ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਦੱਸਿਆ ਕਿ ਮਨੁੱਖ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਸਨੇ ਦੱਸਿਆ ਕਿ ਧਰਤੀ ਨੂੰ ਮਦਦ ਦੀ ਜ਼ਰੂਰਤ ਹੈ, ਇਸ ਗੱਲ ਦੇ ਉੱਤੇ ਜ਼ੋਰ ਦੇਣਾ ਕਿ ਕੁਦਰਤ ਮਨੁੱਖਾਂ ਨੂੰ ਦੇਖ ਰਹੀ ਹੈ, ਗ੍ਰਹਿ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਕੋਕੋ ਦੇ ਅੰਤਮ ਸ਼ਬਦਾਂ ਨੇ ਇਸ ਧਾਰਨਾ ਨੂੰ ਉਜਾਗਰ ਕਰ ਦਿੱਤਾ ਕਿ ਜਾਨਵਰਾਂ ਦੇ ਆਪਣੇ ਦ੍ਰਿਸ਼ਟੀਕੋਣ ਨੇ, ਉਹਨਾਂ ਦੀ ਆਪਣੀ ਸਮਝ ਹੈ ਇਸ ਪਲੈਨਟ ਦੇ ਉੱਤੇ, ਉਹ ਕੀ ਇਹ ਫੀਲ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਹੋ ਕੀ ਰਿਹਾ। ਦੁਨੀਆ ਇਹਨਾਂ ਦ੍ਰਿਸ਼ਟੀਕੋਣਾਂ ਦੀ ਮਨੁੱਖੀ ਮਾਨਤਾ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੰਦੇ ਨੇ, ਜਿਵੇਂ ਕਿ ਕੋਕੋ ਨੇ ਆਪਣੇ ਆਖਰੀ ਪਲਾਂ ਦੇ ਵਿੱਚ ਕਿਹਾ, ਇਨਸਾਨ ਮੂਰਖ ਹੈ, ਉਸਦੇ ਦਰਦਨਾਕ ਸ਼ਬਦ ਸਾਡੇ ਹੰਕਾਰ ਦੇ ਸਾਰ ਨੂੰ ਫਾੜ ਲਿਆ। ਉਹ ਉਜਾਗਰ ਕੀਤਾ ਕਿ ਅਸੀਂ ਅਕਸਰ ਵਿਨਾਸ਼ਕਾਰੀ ਨੂੰ ਕਿਵੇਂ ਨਜ਼ਰਅੰਦਾਜ਼ ਕਰਦੇ ਹਾਂ, ਸਾਡੇ ਗ੍ਰਹਿ ਦੇ ਉੱਤੇ ਸਾਡਾ ਪ੍ਰਭਾਵ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ 9 ਸਾਲ ਹੋ ਗਏ ਨੇ ਤੇ 2018 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਤੇ ਫਿਰ ਵੀ ਦੁਨੀਆਂ ਸੜਨ ਦੇ ਵੱਲ ਵੱਧ ਰਹੀ ਹੈ। ਜੀ ਦੋਸਤੋ, ਇਹ ਗੱਲ ਦਰਸਾਉਂਦੀ ਹੈ ਅਸੀਂ ਕਿੰਨੇ ਕੁ ਸੁਚੇਤ ਹਾਂ। ਕੈਨੇਡਾ ਹੁਣ ਲਗਾਤਾਰ ਜੰਗਲੀ ਅੱਗ ਦੇ ਨਾਲ ਭੜਕ ਰਿਹਾ, ਜਦੋਂ ਕਿ ਸਮੁੰਦਰ ਪ੍ਰਦੂਸ਼ਣ ਦੇ ਨਾਲ ਜਿਹੜੇ ਨੇ ਭਰ ਰਹੇ ਨੇ ਤੇ ਉਹਨਾਂ ਦੇ ਅੰਦਰਲੇ ਜੀਵ ਜਿਹੜੇ ਨੇ, ਜੀਵ ਜੰਤੂ ਨੇ, ਜਿਵੇਂ ਕਿ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਜਾਂ ਕੌ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਉਹਦੇ ਬਾਰੇ ਤੁਸੀਂ ਪੜ੍ਹ ਦੇਖ ਸਕਦੇ ਹੋ, ਬਹੁਤ ਹੀ ਦਿਲਚਸਪੀ ਵਾਲੀ ਹੈ, 1 ਘੰਟੇ ਦੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਂਦਾ। ਅੱਜ ਤੋਂ ਤਕਰੀਬਨ 15-12 ਸਾਲ ਪਹਿਲਾਂ ਦੀ ਬਣੀ ਹੋਈ ਹੈ। ਬਹੁਤ ਵੱਡੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਅਸੀਂ ਆਪਣੇ ਮੂੰਹ ਦੇ ਸਵਾਦ ਦੇ ਲਈ ਕਿੰਨਾ ਸਮੁੰਦਰਾਂ ਦੇ ਵਿੱਚੋਂ, ਡੂੰਘਾਈ ਦੇ ਵਿੱਚੋਂ ਮੱਛੀਆਂ ਫੜ ਰਹੇ ਹਾਂ, ਜਿਵੇਂ ਕੱਲ੍ਹ ਵੀ ਖ਼ਬਰਾਂ ਸਨ ਚੀਨ ਦੀਆਂ
ਤੇ ਇਸੇ ਤਰ੍ਹਾਂ ਹਰ ਚੌਥਾ ਪੰਜਵਾਂ ਜਿਹੜਾ ਜੀਵ ਹੈ ਮੱਛੀ ਦੇ ਨਾਂ ਦੇ ਉੱਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕੱਛੂ, ਕੰਮੇ, ਡੋਲਫਿਨ, ਸ਼ਾਰਕ ਤੇ ਹੋਰ ਛੋਟੇ ਜੀਵ, ਜੈਲੀਫਿਸ਼, ਹੋਰ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਦੁਨੀਆਂ ਸਾਡੀ ਸ਼ੁਰੂ ਹੋਈ ਜੈਲੀਫਿਸ਼ ਤੋਂ। ਇਸੇ ਤਰ੍ਹਾਂ ਇੱਕ ਦੂਜੇ ਨਾਲ ਟਕਰਾਅ ਦੇ ਵਿੱਚ ਪੈਣ ਦੀ ਬਜਾਏ ਅਸੀਂ ਸਾਡੀ ਊਰਜਾ ਨੂੰ ਧਰਤੀ, ਸਾਡੇ ਇੱਕੋ ਇੱਕ ਘਰ ਨੂੰ ਸੁਰੱਖਿਅਤ ਰੱਖਣ ਵੱਲ ਸੇਧਤ ਕਰਨਾ ਚਾਹੁੰਦੇ ਹਾਂ, ਚਾਹੀਦਾ ਵੀ ਹੈ। ਕੋਕੋ ਪੱਛਮੀ ਨੀਵੇਂ ਇਲਾਕੇ ਵਾਲਾ ਗੁਰੀਲਾ ਸਾਨੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਛੱਡ ਗਿਆ, ਕਾਰਵਾਈ ਦਾ ਸਮਾਂ ਹੁਣ ਹੈ, ਜੇ ਇਹ ਤੋਂ ਖੁੰਝ ਗਏ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ, ਜੇ ਨਾ ਸੋਚਿਆ ਨਾ ਵਿਚਾਰਿਆ ਤੇ ਪਛੜ ਜਾਵਾਂਗੇ। ਉਸਦੇ ਸ਼ਬਦਾਂ ਦੇ ਵਿੱਚ ਚਿੰਨ ਸਾਡੇ ਆਲੇ ਦੁਆਲੇ ਨੇ, ਦੇਖਣ ਨੂੰ ਮਿਲ ਸਕਦੇ ਆ, ਪਛਾਣ ਸਕਦੇ ਆ, ਸਾਡਾ ਧਿਆਨ ਮੰਗ ਰਹੇ ਨੇ। ਇਹ ਸਮਾਂ ਹੈ ਕਿ ਅਸੀਂ ਜਾਗੀਏ ਤੇ ਦੂਜਿਆਂ ਨੂੰ ਜਗਾਈਏ, ਜਾਗੋ ਉਹਨਾਂ ਜ਼ਰੂਰੀ ਸੰਕਟਾਂ ਦਾ ਜਿਹੜਾ ਸਾਹਮਣਾ ਕਰਨਾ ਜੋ ਸਾਡੀ ਹੋਂਦ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ, ਇੱਕ ਆਪਣੀ ਅੰਮ੍ਰਿਤ ਲੀਨ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਬੇਟੀ ਕੈਨੇਡਾ ਤੋਂ, ਆਪਣੇ ਗੁਰਮੇਲ ਦਾਦੂ ਜੀ ਦੀ ਬੇਟੀ ਤੇ ਆਪਣੇ ਪਰਿਵਾਰ ਦੀ ਮੈਂਬਰ, ਉਹਦੇ ਵੱਲੋਂ ਉਸਦੇ ਦਿਲ ਦੀ ਮਨ ਦੀ ਸੰਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਨੂੰ ਕੋਕੋ ਦੀ ਗੱਲ ਤੋਂ ਅੱਗੇ ਵਧਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਉਂਦਾ ਆਪਣੇ ਸੁਖਵੰਤ ਹੁੰਦਲ ਜੀ ਦਾ ਇੱਕ ਆਰਟੀਕਲ ਕੈਨੇਡਾ ਦੇ ਬਾਬਤ ਯੋਗ ਜਾਣਕਾਰੀ ਹੈ, ਜਿਵੇਂ ਕਿ ਉਹਨਾਂ ਨੇ ਵੀ ਅੱਗ ਦਾ ਜ਼ਿਕਰ ਕੀਤਾ। ਮੈਂ ਥੋੜਾ ਜਿਹਾ ਇਸ ਨੂੰ ਹੋਰ ਵਿਸਤਾਰ ਦੇਣ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਜਿਸਦੇ ਵਿੱਚ ਸੁਖਵੰਤ ਹੁੰਦਲ ਜੀ ਲਿਖਦੇ ਹੈ ਕਿ ਅੱਜ ਕੈਨੇਡਾ ਦੇ ਵਿੱਚ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਨੇ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ ਤੇ ਜਿਹਦੇ ਲੇਖਕ ਨੇ ਡੈਨ ਐਂਡਰਿਊਸ ਓਟਵਾ ਸਿਟੀਜ਼ਨ, ਉਹ ਕੀ ਕਹਿੰਦੇ ਨੇ, ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਨਰਵ ਸੈਂਟਰ ਦੇ ਵਿੱਚ ਅੱਧਿਆਂ ਦੇ ਤਕਰੀਬਨ ਨੌਕਰੀਆਂ ਕੱਟੀਆਂ, ਯੂਨੀਅਨ ਇਹ ਗੱਲ ਕਹਿੰਦੀ ਹੈ। 19 ਜੁਲਾਈ ਐਤਵਾਰ ਨੂੰ ਵਰਲਡ ਕੱਪ ਦੇ ਫਾਈਨਲ ਦੇ ਦੌਰਾਨ, ਫੀਫਾ ਵਰਲਡ ਕੱਪ ਹੋਇਆ ਜਦੋਂ ਫਾਈਨਲ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਸਰਕਾਰ ਦੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਆਪਣੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰ ਦਿੱਤੀਆਂ। ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਅੱਜ ਸਵੇਰੇ ਮੈਂ ਓਟਾਵਾ ਦੇ ਵਿੱਚ ਉਹਨਾਂ ਫੈਡਰਲ ਸਰਕਾਰਾਂ ਨੂੰ ਮਿਲਿਆ ਜੋ ਉੱਤਰੀ ਪੱਛਮੀ ਓਨਟਾਰੀਓ ਅਤੇ ਪੂਰੇ ਦੇਸ਼ ਦੇ ਵਿੱਚ ਜੰਗਲੀ ਅੱਗਾਂ ਦੇ ਰਾਹਤ ਯਤਨਾਂ ਦੇ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਨੇ। ਪਿਛਲੇ ਹਫ਼ਤੇ ਉੱਤਰ ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਫੈਲੇ ਧੂੰਏ ਦੇ ਜਿਹੜਾ ਮੁੱਦੇ ਦੇ ਉੱਤੇ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਗਈ ਦੇਣ ਦੇ ਬਾਅਦ ਕਾਰਨੀ ਨੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਸੀਜ਼ਨਾਂ ਦੇ ਵਿੱਚੋਂ ਇੱਕ ਨਾਲ ਨਜਿੱਠਣ ਦੇ ਪ੍ਰਤੀਕਰਮ ਦਾ ਜਿਹੜਾ ਤਾਲਮੇਲ ਕਰਨ ਦੇ ਸਰਕਾਰ ਦੇ ਯਤਨਾਂ ਦੇ ਉੱਤੇ ਚਾਨਣਾ ਜਿਹੜਾ ਪਾਇਆ। ਜਿਵੇਂ ਕਿ ਇਹ ਵੀ ਸੀਗਾ ਸੰਕੇਤ ਕਿ ਜੇ ਫਾਈਨਲ ਨਹੀਂ ਹੋ ਸਕੇਗਾ ਕਿਉਂਕਿ ਧੂੰਆਂ ਦੇ ਬੱਦਲ ਬਹੁਤ ਨੇ, ਪਰ ਸਾਰਾ ਕੁਝ ਕਲੀਅਰ ਹੋ ਗਿਆ ਸੀ ਉਸ ਸਮੇਂ ਤਾਂ ਫੀਫਾ ਵਰਲਡ ਕੱਪ ਫਾਈਨਲ ਹੋ ਸਕਿਆ ਤੇ ਕੈਨੇਡਾ ਨੂੰ ਦੋਸ਼ ਵੀ ਦਿੱਤਾ ਗਿਆ ਸੀ ਇਸ ਚੀਜ਼ ਦਾ। ਪਰ ਕੈਨੇਡਾ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਯੂਨੀਅਨ ਦੇ ਅਨੁਸਾਰ ਕਾਰਨੀ ਸਰਕਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਤਹਿਤ ਇਸ ਪੋਸਟ ਦੇ ਵਿੱਚ ਦਿਖਾਏ ਗਏ ਸੈਂਟਰ ਵਿੱਚੋਂ ਲਗਭਗ 50 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਜੋ ਕਿ ਇਸ ਦੇ ਕੁੱਲ ਕਰਮਚਾਰੀਆਂ ਦਾ ਲਗਭਗ ਅੱਧਾ ਹਿੱਸਾ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSAC ਦੇ ਨੈਸ਼ਨਲ ਪ੍ਰਧਾਨ ਸ਼ੈਰਨ ਡਿਸੂਜ਼ਾ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਦੱਸਿਆ ਕਿ ਗਵਰਨਮੈਂਟ ਆਪਰੇਸ਼ਨ ਸੈਂਟਰ GOC ਸਾਡੇ ਨੈਸ਼ਨਲ ਐਮਰਜੈਂਸੀ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਲਈ ਜ਼ਿੰਮੇਵਾਰ ਹੈ। ਇਸ ਨੂੰ ਅੱਧ ਦੇ ਲਗਭਗ ਘਟਾਉਣਾ ਦੇਸ਼ ਦੇ ਲੋਕਾਂ ਨੂੰ ਖਤਰੇ ਦੇ ਵਿੱਚ ਪਾਉਣਾ ਹੈ, ਜਿਸ ਦੇ ਵਿੱਚ ਉਹ ਫਰੰਟਲਾਈਨ ਵਰਕਰ ਵੀ ਸ਼ਾਮਲ ਨੇ ਜੋ ਜੰਗਲੀ ਅੱਗਾਂ ਦੇ ਨਾਲ ਨਜਿੱਠ ਰਹੇ ਨੇ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵਿੱਚ ਮਦਦ ਕਰ ਰਹੇ ਨੇ ਤੇ ਆਪਣੀਆਂ ਜਾਨਾਂ ਖਤਰੇ ਦੇ ਵਿੱਚ ਪਾ ਰਹੇ ਨੇ। GOC ਗਵਰਨਮੈਂਟ ਆਪਰੇਸ਼ਨ ਸੈਂਟਰ ਜਿਹੜਾ ਐਮਰਜੈਂਸੀ ਦੀ ਤਿਆਰੀ ਦੇ ਵਿੱਚ ਮਦਦ ਕਰਦਾ ਹੈ ਤੇ 24 ਘੰਟੇ ਸਥਿਤੀ ਦੇ ਉੱਤੇ ਜਿਹੜਾ ਨਜ਼ਰ ਰੱਖਦਾ ਹੈ
ਤੇ ਨੈਸ਼ਨਲ ਹਿੱਤ ਵਾਲੀਆਂ ਸਾਰੀਆਂ ਖਤਰਨਾਕ ਘਟਨਾਵਾਂ ਦੇ ਲਈ ਇੱਕੋ ਜੁੱਟ ਫੈਡਰਲ ਰਾਹਤ ਕਾਰਜਾਂ ਦੇ ਤਾਲਮੇਲ ਦੀ ਅਗਵਾਈ ਕਰਦਾ ਹੈ। 2004 ਦੇ ਵਿੱਚ ਸਥਾਪਿਤ ਕੀਤਾ ਗਿਆ ਜਿਹੜਾ ਇਹ ਸੈਂਟਰ ਵੱਡੇ ਹੜਾਂ ਤੋਂ ਲੈ ਕੇ ਪਾਰਲੀਮੈਂਟ ਹਿੱਲ ਤੇ 2014 ਦੇ ਵਿੱਚ ਹੋਈ ਗੋਲੀਬਾਰੀ ਤੇ ਡਾਊਨਟਾਊਨ ਓਟਾਵਾ ਦੇ ਵਿੱਚ 2022 ਦੇ ਵਿੱਚ ਹੋਏ ਟਰੱਕਰਾਂ ਦੇ ਜਿਹੜੇ ਪ੍ਰਦਰਸ਼ਨਾਂ ਵਰਗੀਆਂ ਐਮਰਜੈਂਸੀਆਂ ਦੇ ਦੌਰਾਨ ਨੈਸ਼ਨਲ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਵਿੱਚ ਮਦਦ ਕਰ ਚੁੱਕਿਆ। 17 ਜੁਲਾਈ ਨੂੰ ਇਸ ਸੈਂਟਰ ਨੇ ਮੌਜੂਦਾ ਜੰਗਲੀ ਅੱਗਾਂ ਦੇ ਸੀਜ਼ਨ ਦੇ ਲਈ ਆਪਣਾ ਲੈਵਲ 3 ਦਾ ਜਿਹੜਾ ਸੀ ਰਾਹਤ ਕਾਰਜ ਚਾਲੂ ਕੀਤਾ। ਉਸ ਪ੍ਰਤੀਕਿਰਿਆ ਦੇ ਪੱਧਰ ਦੇ ਤਹਿਤ GOC ਫੈਡਰਲ ਸਹਾਇਤਾ ਦੇ ਲਈ ਮੌਜੂਦਾ ਤੇ ਸੰਭਾਵੀ ਬੇਨਤੀਆਂ ਦਾ ਨਿਪਟਾਰਾ ਕਰਨ ਦੇ ਲਈ ਖੇਤਰੀ ਦਫ਼ਤਰਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਤੇ ਖੇਤਰਾਂ ਜਾਂ ਫੈਡਰਲ ਸਰਕਾਰ ਦੀਆਂ ਹੋਰ ਸੰਸਥਾਵਾਂ ਦੇ ਵਿੱਚ ਲਿਆਜ਼ਨ ਅਧਿਕਾਰੀ ਸੰਪਰਕ ਅਫਸਰ ਭੇਜ ਸਕਦਾ ਹੈ। ਜਨਵਰੀ ਦੇ ਵਿੱਚ ਭੇਜੇ ਗਏ ਸਨ ਵਰਕ ਫੋਰਸ ਐਡਜਸਟਮੈਂਟ ਪੱਤਰ ਜਿਹੜੇ ਸੀ ਇਹਦੇ ਵਿੱਚ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSEC ਅਨੁਸਾਰ ਆਪਰੇਸ਼ਨ ਸੈਂਟਰ ਦੇ ਪ੍ਰਭਾਵਿਤ ਕਰਮਚਾਰੀਆਂ ਨੂੰ ਜਨਵਰੀ ਦੇ ਵਿੱਚ ਵਰਕ ਫੋਰਸ ਐਡਜਸਟਮੈਂਟ ਜਿਹੜੇ ਪੱਤਰ ਮਿਲੇ ਸਨ ਤੇ ਵਰਕ ਫੋਰਸ ਐਡਜਸਟਮੈਂਟ ਇੱਕ ਅਜਿਹਾ ਅਮਲ ਹੈ ਜਿਸ ਦੇ ਰਾਹੀਂ ਫੈਡਰਲ ਸਰਕਾਰ ਦਾ ਇੱਕ ਪੱਕਾ ਕਰਮਚਾਰੀ ਕਿਸੇ ਹੋਰ ਸਰਕਾਰੀ ਕਰਮਚਾਰੀ ਦੀ ਥਾਂ ਲੈਣ ਦੇ ਬਾਰੇ ਦੇਖ ਸਕਦਾ ਹੈ ਜਾਂ ਨੌਕਰੀ ਛੱਡਣ ਦੇ ਲਈ ਐਗਜਿਟ ਜਿਹੜਾ ਪੈਕੇਜ ਲੈ ਸਕਦਾ ਹੈ। ਯੂਨੀਅਨ ਨੇ ਦੱਸਿਆ ਕਿ ਛਾਂਟੀ ਤੋਂ ਪ੍ਰਭਾਵਿਤ ਹੋਏ ਜ਼ਿਆਦਾਤਰ ਕਰਮਚਾਰੀਆਂ ਨੇ ਸੈਂਟਰ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਪੋਸਟਾਂ ਮਿਲ ਗਈਆਂ ਜਾਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਵਰਕਫੋਰਸ ਐਡਜਸਟਮੈਂਟ ਜਿਹੜੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚੋਂ ਥੋੜੇ ਹੀ ਅਜੇ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ ਦੇ ਵਿੱਚ ਜਿਹੜਾ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਅਨੁਸਾਰ ਮੰਗਲਵਾਰ 21 ਜੁਲਾਈ ਤੱਕ ਆਪਰੇਸ਼ਨ ਸੈਂਟਰ ਦੇ ਵਿੱਚੋਂ 100 ਤੋਂ ਕੁਝ ਵੱਧ ਅਸਾਮੀਆਂ ਵਿੱਚੋਂ ਲਗਭਗ 50 ਪੋਸਟਾਂ ਘਟਾ ਦਿੱਤੀਆਂ ਗਈਆਂ ਸਨ। ਯੂਨੀਅਨ ਦੇ ਅਨੁਸਾਰ ਇਹ ਵਰਕਫੋਰਸ ਐਡਜਸਟਮੈਂਟ ਜਿਹੜੀ ਹੈ ਨੋਟਿਸ ਬਹੁਤੇ ਵਿਭਾਗਾਂ ਤੇ ਏਜੰਸੀਆਂ ਨੂੰ ਚਲਾਉਣ ਤੇ ਬਜਟ ਆਪਰੇਸ਼ਨ ਬਜਟ ਦੇ ਵਿੱਚੋਂ 60 ਅਰਬ ਬਿਲੀਅਨ ਡਾਲਰ ਦੀ ਬਚਤ ਕਰਨ ਦੀ ਸਰਕਾਰ ਦੀ ਯੋਜਨਾ ਕੰਪਰੀਹੈਂਸਿਵ ਐਕਸਪੈਂਡੀਚਰ ਰਿਵਿਊ ਭਾਵ ਵਿਆਪਕ ਖਰਚ ਸਮੀਖਿਆ ਦੇ ਹਿੱਸੇ ਦੇ ਵਜੋਂ ਜਾਰੀ ਕੀਤੇ ਗਏ ਸਨ। ਉਹ ਕਟੌਤੀਆਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪਬਲਿਕ ਸਰਵਿਸ ਦੇ ਵਿੱਚੋਂ ਹਜ਼ਾਰਾਂ ਅਸਾਮੀਆਂ ਘਟਾਉਣ ਦੀ ਇੱਕ ਵਿਆਪਕ ਯੋਜਨਾ ਦਾ ਮੁੱਖ ਹਿੱਸਾ ਨੇ। ਪਬਲਿਕ ਸੇਫਟੀ ਡਿਪਾਰਟਮੈਂਟ ਨੇ ਇਸ ਦੇ ਬਾਰੇ ਟਿੱਪਣੀ ਕਰਨ ਦੇ ਲਈ ਕੀਤੀ ਬੇਨਤੀ ਦਾ ਡੈਡਲਾਈਨ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਾਰਨੀ ਜਾਂ ਪਬਲਿਕ ਸੇਫਟੀ ਮਨਿਸਟਰ ਜਿਹੜਾ ਗੈਰੀ ਆਨੰਦ ਸੰਗਰੀ ਦੇ ਕਮਿਊਨੀਕੇਸ਼ਨ ਸਟਾਫ ਨੇ ਕੋਈ ਜਵਾਬ ਦਿੱਤਾ। ਆਪਰੇਸ਼ਨ ਕੇਂਦਰ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਉਹ ਹਰ ਜਗ੍ਹਾ ਦੇਖੋ ਇਹ ਚੀਜ਼ ਨੂੰ ਘਟਾਇਆ ਜਾ ਰਿਹਾ, ਕੰਮੇ ਘੱਟ ਕੀਤੇ ਜਾ ਰਹੇ ਨੇ ਹਰ ਢਾਂਚੇ ਦੇ ਵਿੱਚੋਂ ਤੇ ਜਦੋਂ ਫਿਰ ਕੋਈ ਨਾ ਕੋਈ ਮੁਸੀਬਤ ਪੈਂਦੀ ਹੈ ਫਿਰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ। ਇਹਨਾਂ ਨੂੰ ਲੱਗਦਾ ਕਿ ਫਜ਼ੂਲ ਦੀ ਆ ਉਹ ਸੇਫਟੀਆਂ ਦਿੱਤੀਆਂ ਹੋਈਆਂ ਨੇ, ਜਦੋਂ ਨੌਕਰੀਆਂ ਦਿੱਤੀਆਂ ਹੋਈਆਂ ਨੇ। ਜਦੋਂ ਤੱਕ ਕੋਈ ਜੰਗਲੀ ਅੱਗ ਕਿਸੇ ਨੈਸ਼ਨਲ ਪਾਰਕ ਜਾਂ ਫਸਟ ਨੇਸ਼ਨ ਮੂਲ ਵਾਸੀ ਭਾਈਚਾਰੇ ਦੇ ਵਿੱਚ ਨਹੀਂ ਲੱਗਦੀ ਉਦੋਂ ਤੱਕ ਇਸ ਸਥਿਤੀ ਨੂੰ ਸੰਭਾਲਣ ਦੀ ਜਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੁੰਦੀ ਹੈ। ਪਿਛਲੇ ਸਭ ਤੋਂ ਤਾਜੇ ਬਜਟ ਦੇ ਵਿੱਚ ਫੈਡਰਲ ਸਰਕਾਰ ਨੇ ਇੱਕ ਨਵੀਂ ਰਾਸ਼ਟਰੀ ਹਵਾਈ ਅੱਗ ਬੁਝਾਊ ਐਮਰਜੈਂਸੀ ਸਮਰੱਥਾ ਸਥਾਪਿਤ ਕਰਨ ਦੇ ਲਈ 5 ਸਾਲਾਂ ਦੇ ਵਿੱਚ 31.67 ਕਰੋੜ ਯਾਨੀ ਕਿ $316.7 million ਨਿਵੇਸ਼ ਕੀਤੇ ਨੇ। ਮਈ ਦੇ ਵਿੱਚ ਫੈਡਰਲ ਸਰਕਾਰ ਨੇ ਸੂਬਾਈ ਅਤੇ ਟੈਰੀਟਰੀਆਂ ਦੀਆਂ ਜੰਗਲੀ ਅੱਗਾਂ ਦੇ ਨਾਲ ਸੰਬੰਧਿਤ ਏਜੰਸੀਆਂ ਦੀ ਮਦਦ ਦੇ ਲਈ ਅੱਗ ਬੁਝਾਉਣ ਵਾਲੇ 10 ਹਵਾਈ ਜਹਾਜ਼ ਲੀਜ਼ ਕਰਨ ਦੇ ਲਈ ਇਸ ਫੰਡ ਦੀ ਵਰਤੋਂ ਕੀਤੀ, ਜਿਸ ਦੇ ਵਿੱਚ ਏਅਰ ਟੈਂਕਰ, ਹੈਵੀ ਲਿਫਟ ਹੈਲੀਕਾਪਟਰ, ਬਰਡ ਡੋਗ ਪਲੇਨ ਜਿਹੜੇ ਨੇ ਨਿਗਰਾਨੀ ਅਤੇ ਤਾਲਮੇਲ ਕਰਨ ਦੇ ਲਈ ਵਰਤਿਆ ਜਾਣ ਵਾਲਾ ਜਹਾਜ਼ ਹੈ ਉਹ ਸ਼ਾਮਲ ਨੇ। ਪਿਛਲੇ ਨਵੰਬਰ ਦੇ ਵਿੱਚ ਸਰਕਾਰ ਨੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਲਈ ਇੱਕ ਅਤਿ ਆਧੁਨਿਕ ਸੁਵਿਧਾ ਸ਼ੁਰੂ ਕੀਤੀ, ਜਿਸਦਾ ਜ਼ਿਕਰ ਜਿਹੜਾ ਸੀਗਾ ਕਾਰਨੀ ਦੀ ਐਤਵਾਰ ਦੀ ਪੋਸਟ ਦੇ ਵਿੱਚ ਕੀਤਾ ਗਿਆ ਸੀ। ਉਸ ਸਮੇਂ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਨਵਾਂ ਆਪਰੇਸ਼ਨ ਸੈਂਟਰ ਲੋੜ ਸਮੇਂ ਸੂਬਿਆਂ, ਟੈਰੀਟਰੀਆਂ ਤੇ ਕੈਨੇਡੀਅਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਸਮਰੱਥਾ ਨੂੰ ਵਧਾਉਂਦਾ ਹੈ ਤੇ ਮੌਜੂਦਾ ਤੇ ਆਉਣ ਵਾਲਿਆਂ ਖਤਰਿਆਂ ਤੋਂ ਕੈਨੇਡੀਅਨ ਲੋਕਾਂ ਦੀ ਰੱਖਿਆ ਕਰਨ ਦੇ ਸਾਡੀ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗਾ। ਸੋਮਵਾਰ 20 ਜੁਲਾਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਸਨੇ ਟਰੰਪ ਨੂੰ ਜੰਗਲੀ ਅੱਗਾਂ ਦੇ ਪ੍ਰਬੰਧ ਦੇ ਵਿੱਚ ਕੈਨੇਡੀਅਨ ਨਿਵੇਸ਼ ਦੇ ਪੈਮਾਨੇ ਬਾਰੇ ਦੱਸਿਆ ਤੇ ਇਸ ਦੇ ਸਮੇਂ ਫਰੰਟ ਲਾਈਨ ਜਿਹੜੀ ਹੈ ਤੇ ਕੰਮ ਕਰ ਰਹੇ ਹਜ਼ਾਰਾਂ ਫਾਇਰ ਫਾਈਟਰਾਂ ਦੇ ਕੰਮ ਦੇ ਬਾਰੇ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ।
ਕਟੌਤੀਆਂ ਤੋਂ ਪਹਿਲਾਂ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ GOC ਵਸੀਲਿਆਂ ਦੀ ਥੁੜ ਦਾ ਜਿਹੜਾ ਸਾਹਮਣਾ ਕਰ ਰਿਹਾ ਸੀ। 2024 ਦੇ ਵਿੱਚ ਕੈਨੇਡੀਅਨ ਪ੍ਰੈਸ ਦੇ ਵੱਲੋਂ ਪ੍ਰਾਪਤ ਕੀਤੇ ਗਏ ਇੱਕ ਅੰਦਰੂਨੀ ਮੀਮੋ ਤੋਂ ਪਤਾ ਲੱਗਿਆ ਸੀ ਕਿ ਸੈਂਟਰ ਵਿਖੇ ਬਜਟ ਦੇ ਵਿੱਚ ਬਜਟ ਅਤੇ ਸਟਾਫ ਦੀਆਂ ਚੁਣੌਤੀਆਂ ਨੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਥਕਾ ਦਿੱਤਾ ਸੀ ਤੇ ਉਹਨਾਂ ਨੇ ਉਹਨਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ ਸੀ। ਉਸ ਦਸਤਾਵੇਜ਼ ਦੇ ਅਨੁਸਾਰ ਇਹ ਆਪਰੇਸ਼ਨ ਸੈਂਟਰ ਲਗਭਗ ਇੱਕ ਦਹਾਕੇ ਤੋਂ ਢਾਂਚਾਗਤ ਘਾਟੇ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਜੀ ਦੋਸਤੋ, ਇਹ ਸੀ ਜੀ ਉਹ ਗੱਲਬਾਤ ਦੁਨੀਆਂ ਦੇ ਵਿੱਚ, ਖਾਸ ਕਰ ਕੈਨੇਡਾ ਦੇ ਵਿੱਚ ਜੋ ਅੱਗਾਂ ਲੱਗੀਆਂ ਹੋਈਆਂ ਨੇ। 950 ਅੱਗਾਂ ਲੱਗੀਆਂ ਹੋਈਆਂ ਨੇ, 241 ਕੰਟਰੋਲ ਤੋਂ ਬਾਹਰ ਨੇ ਤੇ ਹਾਲਾਤ ਨੇ, ਕਿੰਨੇ ਜੀਵ ਜੰਤੂ, ਹੋਰ ਸਾਰੀਆਂ ਚੀਜ਼ਾਂ, ਤੇ ਇਹਦੇ ਪਿੱਛੇ ਇੱਕ ਹੋਰ ਵੀ ਜਿਹੜੀ ਚੀਜ਼ ਛੁਪੀ ਹੋਈ ਹੈ ਉਹ ਜਿਹੜਾ ਬਾਇਓਫਿਊਲ ਦੀ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ ਇਹਦੇ ਵਿੱਚ, ਉਹ ਆਰਟੀਕਲ ਵੀ ਤੁਹਾਡੇ ਨਾਲ ਸਾਂਝ ਪਾਉਂਦਾ। ਨਾਲ ਨਾਲ ਇਸ ਨੂੰ ਕੰਪਲੀਟ ਕਰਦੇ ਹਾਂ ਫਿਰ ਇਹਦਾ ਕਾਰਨ ਕੀ ਹੈ ਪੂਰਾ। ਵਿਗਿਆਨੀਆਂ ਦੇ ਅਨੁਸਾਰ ਜਿਹੜਾ ਸਾਡੇ ਧੂੰਏ ਵਾਲੇ ਸਮਾਨਾਂ ਦਾ ਇੱਕ ਹੀ ਹੱਲ ਹੈ, ਫੋਸਿਲ ਫਿਊਲ ਦੀ ਜਿਹੜੀ ਵਰਤੋਂ ਬੰਦ ਕਰਨਾ। ਇਨਾਇਤ ਸਿੰਘ ਉਹਨਾਂ ਦਾ ਲੇਖ ਹੈ ਇਹ, ਤੇ ਅਨੁਵਾਦ ਇਹਦਾ ਪੰਜਾਬੀ ਦੇ ਵਿੱਚ ਸੁਖਵੰਤ ਹੁੰਦਲ ਜੀ ਨੇ ਕੀਤਾ। ਇਸੇ ਜਾਣਕਾਰੀ ਦੇ ਨਾਲ ਸਾਂਝਾ ਕਰਦੇ ਹਾਂ। ਜਿਹੜੀਆਂ ਕੈਨੇਡਾ ਦੇ ਵਿੱਚ ਅੱਗਾਂ ਲੱਗੀਆਂ ਨੇ ਉਹਦੇ ਸੰਬੰਧ ਦੇ ਵਿੱਚ ਰਿਪੋਰਟ ਹੈ CBC ਦੇ ਆਨਲਾਈਨ ਸਾਈਟ ਦੇ ਉੱਤੇ 18 ਜੁਲਾਈ ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਸੁਖਵੰਤ ਹੁੰਦਲ ਜੀ ਇਹਦਾ ਅਨੁਵਾਦ ਕਰਦੇ ਆ, ਪੰਜਾਬੀ ਚ ਲਿਖਦੇ ਆ ਕਿ ਦੱਖਣੀ ਓਨਟਾਰੀਓ ਦੇ ਵਿੱਚ ਇਹ ਇੱਕ ਹੋਰ ਧੂੰਏ ਵਾਲੀ ਗਰਮੀ ਹੈ ਤੇ ਟੋਰਾਂਟੋ ਦੇ ਵਿੱਚ ਅਤੇ ਇਸਦੇ ਆਲੇ ਦੁਆਲੇ ਖਰਾਬ ਹਵਾ ਦੇ ਵਿੱਚ ਸਾਹ ਲੈਣ ਵਾਲੇ ਲੋਕ ਇੱਕ ਵਾਰ ਫਿਰ ਪੁੱਛ ਰਹੇ ਨੇ ਕਿ ਸਰਕਾਰਾਂ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਕੀ ਕਰ ਸਕਦੀਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਜੰਗਲੀ ਅੱਗਾਂ ਦੇ ਬਜਟ ਨੂੰ ਠੀਕ ਠਹਿਰਾਇਆ ਤੇ ਓਟਾਵਾ ਤੋਂ ਵਾਧੂ ਮਦਦ ਮੰਗ ਲਈ। ਅਮਰੀਕਾ ਦੇ ਵਿੱਚ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮੰਗ ਕੀਤੀ ਸੀ ਕਿ ਕੈਨੇਡਾ ਸਰਹੱਦ ਪਾਰ ਧੂੰਏ ਨੂੰ ਆਉਣ ਤੋਂ ਰੋਕਣ ਦੇ ਲਈ ਹੋਰ ਕਦਮ ਚੁੱਕੇ, ਪਰ ਮਾਹਰਾਂ ਦਾ ਕਹਿਣਾ ਕਿ ਸਿਆਸਤ ਜਿਹੜੀ ਹੈ ਇੱਕ ਕਰੂਰ ਹਕੀਕਤ ਨੂੰ ਛੁਪਾ ਸਕਦੀ ਹੈ। ਅੱਗ ਕੈਨੇਡਾ ਦੇ ਜੰਗਲਾਂ ਦਾ ਇੱਕ ਕੁਦਰਤੀ ਹਿੱਸਾ ਹੈ ਤੇ ਗਰਮ ਹੋ ਰਿਹਾ ਜਲਵਾਯੂ ਇਨ੍ਹਾਂ ਅੱਗਾਂ ਨੂੰ ਵਧੇਰੇ ਤਿੱਬਰ ਕਰ ਰਿਹਾ ਤੇ ਬੁਝਾਉਣ ਦੇ ਕਾਰਜ ਨੂੰ ਮੁਸ਼ਕਲ ਬਣਾ ਰਿਹਾ। ਪ੍ਰਮੁੱਖ ਸ਼ਹਿਰਾਂ ਦੇ ਵਿੱਚ ਧੂੰਆਂ ਪਹੁੰਚਣ ਦੀ ਸੰਭਾਵਨਾ ਦੇ ਵਿੱਚ ਵਾਧਾ ਜਿਹੜਾ ਕਰ ਰਿਹਾ। ਟੋਰਾਂਟੋ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜਿਹੜੇ ਨੇ ਪੈਟ੍ਰਿਕ ਜੇਮਸ ਨੇ ਕਿਹਾ ਕਿ ਇਸ ਦੇ ਵਿੱਚੋਂ ਬਹੁਤ ਕੁਝ ਪੂਰੀ ਤਰ੍ਹਾਂ ਅਚਾਨਕ ਵਾਪਰਨ ਵਾਲਾ ਨਹੀਂ ਹੈ, ਪਰ ਇਹ ਬਹੁਤ ਸਾਰੇ ਲੋਕਾਂ ਦੀ ਉਮੀਦ ਦੇ ਨਾਲੋਂ ਕਿਤੇ ਪਹਿਲਾਂ ਵਾਪਰ ਰਿਹਾ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਇਹ ਹੈ ਕਿ ਤਾਪਮਾਨ ਦੇ ਵਿੱਚ ਬਹੁਤ ਮਾਮੂਲੀ ਵਾਧੇ ਦੇ ਨਤੀਜੇ ਦੇ ਵਜੋਂ ਅੱਗਾਂ ਦੀ ਗਿਣਤੀ ਅਤੇ ਉਹਨਾਂ ਅੱਗਾਂ ਦੀ ਤੀਬਰਤਾ ਦੇ ਵਿੱਚ ਕਈ ਗੁਣਾ ਜ਼ਿਆਦਾ ਅਸਰ ਪੈ ਸਕਦਾ ਹੈ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਨੂੰ ਸੰਤਰੀ ਰੰਗ ਦੇ ਵਿੱਚ ਬਦਲਣ ਵਾਲੇ ਧੂੰਏ ਵਾਲੇ ਆਸਮਾਨਾਂ ਦੇ ਪਿੱਛੇ ਇੱਕ ਜਲਵਾਯੂ ਪ੍ਰਣਾਲੀ ਹੈ ਜੋ ਜੰਗਲਾਤ ਪਹਿਲਾਂ ਅਨੁਮਾਨ ਨਾਲ ਲਾਏ ਜਾ ਸਕਣ ਕਿ ਜਿਹੜਾ ਆਪਣਾ ਅਨਪ੍ਰੀਡੀ ਡਿਕਟੇਬਲ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਹੈ। ਗਰਮ ਤਾਪਮਾਨ ਅਤੇ ਸੋਕੇ ਵਾਲੀਆਂ ਸਥਿਤੀਆਂ ਜੰਗਲਾਂ ਨੂੰ ਤੇਜ਼ੀ ਦੇ ਨਾਲ ਸੁਕਾ ਦਿੰਦੀਆਂ ਨੇ। ਮੌਸਮ ਦੀਆਂ ਹਾਲਾਤਾਂ ਨੇ ਜਿਹੜਾ ਪੈਟਰਨ ਜਿਹੜਾ ਉਹਦਾ ਮੌਸਮ ਦਾ ਹੈ ਧੂੰਏ ਨੂੰ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ ਸ਼ਹਿਰਾਂ ਦੇ ਵਿੱਚ ਲਿਜਾ ਸਕਦੀ ਹੈ। ਹਵਾ ਜਿਹੜੀ ਹੈ ਜੰਗਲਾਂ ਅੱਗਾਂ ਦਾ ਜਿਹੜਾ ਜੰਗਲੀ ਅੱਗਾਂ ਦਾ ਧੂੰਆਂ ਹਵਾ ਦੀਆਂ ਕੁਦਰਤੀ ਹਾਲਾਤਾਂ ਦੇ ਰਾਹੀਂ ਟੋਰਾਂਟੋ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦਾ ਹੈ। ਇਸ ਵਾਰ ਵੀ ਜਿਹੜਾ ਇੱਕ ਅਸਧਾਰਨ ਤੌਰ ਦੇ ਉੱਤੇ ਮਜ਼ਬੂਤ ਮੌਸਮ ਦੀ ਜਿਹੜੀ ਅਲ ਨੀਨੋ ਹਾਲਤ ਪੈਟਰਨ ਜਿਹੜਾ ਹੈ ਉਹਨੇ ਧੂੰਏ ਨੂੰ ਦੱਖਣੀ ਸ਼ਹਿਰਾਂ ਵੱਲ ਧੱਕਣ ਦੇ ਵਿੱਚ ਸੰਭਾਵਤ ਮਦਦ ਕੀਤੀ ਹੈ। ਹੋ ਸਕਦਾ ਹੈ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਰਿਕਾਰਡ ਤੋੜ ਤਾਪਮਾਨ ਲਿਆਉਣ ਵਾਲੇ ਹੀਟ ਡੋਮ ਨੇ ਵੀ ਸ਼ਾਇਦ ਧੂੰਏ ਨੂੰ ਰੋਕ ਲਿਆ ਹੋਵੇ ਤੇ ਇਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖਿਆ ਹੋਵੇ। ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਡੀਨ ਅਤੇ ਜਲਵਾਯੂ ਵਿਗਿਆਨੀ ਜਿਹੜੇ ਨੇ ਜੋਨਾਥਨ ਓਵਰਪੈਕ ਨੇ ਕਿਹਾ ਕਿ ਵਿਸ਼ਵ ਵਿਆਪੀ ਜਲਵਾਯੂ ਤਬਦੀਲੀ ਗਲੋਬਲ ਕਲਾਈਮੇਟ ਚੇਂਜ ਜਿਹੜੀ ਹੈ ਅਤੇ ਧਰਤੀ ਦੇ ਗਰਮ ਹੋਣ ਦੇ ਕਾਰਨ ਅਤੀਤ ਦੇ ਮੁਕਾਬਲੇ ਬਨਸਪਤੀ ਬਹੁਤ ਜ਼ਿਆਦਾ ਸੁੱਕ ਰਹੀ ਹੈ। ਇਸ ਦੇ ਕਾਰਨ ਇਸ ਨੂੰ ਅੱਗ ਲੱਗਣ ਦਾ ਖਤਰਾ ਵੱਧ ਰਿਹਾ। ਕੈਨੇਡਾ ਗਲੋਬਲ ਔਸਤ ਦੇ ਨਾਲ ਕੀਤੇ ਤੇਜ਼ੀ ਦੇ ਨਾਲ ਗਰਮ ਹੋ ਰਿਹਾ, ਔਸਤ ਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਕੈਨੇਡਾ ਗਰਮ ਹੋ ਰਿਹਾ। ਦੇਸ਼ ਵਿਸ਼ਵ ਪੱਧਰ ਤੋਂ ਦੁੱਗਣੀ ਦਰ ਦੇ ਨਾਲ ਗਰਮ ਹੋ ਰਿਹਾ, ਜਦੋਂ ਕਿ ਕੈਨੇਡਾ ਜਾਂ ਕੈਨੇਡੀਅਨ ਆਰਕਟਿਕ ਵਿਸ਼ਵ ਪੱਧਰ ਦੀ ਦਰ ਤੋਂ ਲਗਭਗ 4 ਗੁਣਾ ਦਰ ਦੇ ਨਾਲ ਗਰਮ ਹੋ ਰਿਹਾ, ਜਿਸਦੇ ਨਾਲ ਉੱਤਰੀ ਖੇਤਰਾਂ ਦੇ ਵਿੱਚ ਪਿਘਲ ਰਹੇ ਜਿਹੜਾ ਹੈ ਪਰਮਾ ਫੋਰਸਟਸ, ਕੋਈ ਵੀ ਅਜਿਹਾ ਜ਼ਮੀਨ ਜੋ 0 ਡਿਗਰੀ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਦੇ ਵਿੱਚ ਘੱਟੋ ਘੱਟ 2 ਸਾਲਾਂ ਲਈ ਜੰਮੀ ਰਹਿੰਦੀ ਹੈ ਉਹ ਜਿਹੜੇ ਪਿਘਲ ਰਹੇ ਨੇ
ਚਿੰਤਾਵਾਂ ਵੱਧ ਰਹੀਆਂ ਨੇ। ਇਹ ਕਾਰਬਨ ਦੇ ਨਾਲ ਭਰਪੂਰ ਮਿੱਟੀ ਨੂੰ ਨੰਗੀ ਕਰ ਸਕਦਾ ਜੋ ਵਾਯੂ ਮੰਡਲ ਦੇ ਵਿੱਚ ਧਰਤੀ ਦੇ ਗਰਮ ਹੋਣ ਦੇ ਵਿੱਚ ਤੇਜ਼ੀ ਲਿਆਉਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਕਾਰਬਨ ਡਾਈਆਕਸਾਈਡ ਤੇ ਮਥੇਨ ਛੱਡ ਸਕਦੀ ਹੈ। ਉਵਰ ਪੈਕ ਨੇ ਕਿਹਾ ਕਿ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ, ਕੋਈ ਨਵਾਂ ਨਹੀਂ, ਤੇ ਇਹ ਹੋਰ ਵੀ ਬਦਤਰ ਹੋ ਸਕਦਾ ਤੇ ਪਰਮਾ ਫਰੋਸਟ ਜਿਹੜਾ ਹੈ ਤੇ ਆਰਕਟਿਕ ਮਹਾਂਸਾਗਰ ਦੇ ਘੱਟ ਡੂੰਘੇ ਸਮੁੰਦਰਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਾਰਬਨ ਜਮ੍ਹਾਂ ਹੈ। ਆਰਕਟਿਕ ਜਿਹੜਾ ਪਰਮਾ ਫਰੋਸਟ ਦੇ ਵਧੇਰੇ ਵਿਆਪਕ ਤੌਰ ਦੇ ਉੱਤੇ ਪਿਘਲਣ ਤੋਂ ਪਹਿਲਾਂ ਕਿੰਨੀ ਗਰਮੀ ਦੀ ਲੋੜ ਹੈ, ਇਸ ਦੇ ਬਾਰੇ ਅਜੇ ਵੀ ਵਿਗਿਆਨਕ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ, ਪਰ ਖੋਜ ਦਰਸਾਉਂਦੀ ਹੈ ਕਿ ਇਹ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਵਿੱਚ ਸਰਕਾਰਾਂ ਕੀ ਕਰ ਸਕਦੀਆਂ ਨੇ? ਮਾਰ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਅੱਗ ਬੁਝਾਉਣ ਦੇ ਹੋਰ ਵਸੀਲੇ ਜ਼ਰੂਰ ਨੇ। ਗਵੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਤੇ ਜਲਵਾਯੂ ਵਿਗਿਆਨੀ ਜੀਵ ਗੇਡਾਲੋਫ ਨੇ ਦੱਸਿਆ ਕਿ ਇਸ ਸਮੇਂ ਨੋਵਾ ਸਕੋਸ਼ੀਆ ਦੇ ਵਿੱਚ ਅੱਗ ਲੱਗੀ ਹੋਈ ਹੈ, ਬ੍ਰਿਟਿਸ਼ ਕੋਲੰਬੀਆ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਦੂਰ ਉੱਤਰ ਦੇ ਵਿੱਚ ਵੀ ਅੱਗ ਲੱਗੀ ਹੋਈ ਹੈ। ਇਸ ਦੇ ਲਈ ਅਸੀਂ ਵਸੀਲਿਆਂ ਨੂੰ ਇੱਧਰ ਉੱਧਰ ਨਹੀਂ ਲਿਜਾ ਸਕਦੇ ਹਾਂ। ਅਸੀਂ ਪਹਿਲਾਂ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਤੇ ਲੋਕਾਂ ਨੂੰ ਜੰਗਲੀ ਅੱਗਾਂ ਦੇ ਮੌਸਮ ਦੇ ਬਦਲਣ ਦੇ ਨਾਲ ਦੇਸ਼ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਤਬਦੀਲ ਕਰ ਲੈਂਦੇ ਸੀ। ਇਸ ਸਥਿਤੀ ਨੇ ਕੈਨੇਡਾ ਦੇ ਵਿੱਚ ਲੰਬੇ ਅਤੇ ਵਧੇਰੇ ਵਿਆਪਕ ਅੱਗ ਦੇ ਮੌਸਮਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਵਧੇਰੇ ਸਥਾਈ ਨੈਸ਼ਨਲ ਫਾਇਰ ਫਾਈਟਿੰਗ ਫੋਰਸ ਦੀ ਮੰਗ ਨੂੰ ਜਨਮ ਦੇ ਦਿੱਤਾ ਹੈ। ਮਾਰਾਂ ਦਾ ਕਹਿਣਾ ਕਿ ਜਦੋਂ ਕਿ ਅੱਗ ਬੁਝਾਉਣ ਦੇ ਵਸੀਲੇ ਸਥਾਨਕ ਭਾਈਚਾਰਿਆਂ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਇਸ ਸਾਲ ਓਂਟਾਰੀਓ ਦੀਆਂ ਅੱਗਾਂ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਵੱਡੇ ਸ਼ਹਿਰਾਂ ਦੇ ਵੱਲ ਧੂੰਆਂ ਭੇਜਣ ਦੇ ਲਈ ਹਰ ਅੱਗ ਨੂੰ ਬੁਝਾਉਣਾ ਸੰਭਵ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਕਲਾਈਮੇਟ ਸਾਇੰਟਿਸਟ ਜਲਵਾਯੂ ਵਿਗਿਆਨੀ ਨੇ ਆਨਲਾਈਨ ਪਾਈ ਇੱਕ ਵਿਸਤ੍ਰਿਤ ਪੋਸਟ ਦੇ ਵਿੱਚ ਲਿਖਿਆ ਕਿ ਕੈਨੇਡਾ ਦੇ ਬੋਰੀਅਲ ਜੰਗਲਾਂ ਦੇ ਵਿੱਚ ਅੱਗ ਅਕਸਰ ਤਿੱਬਰ ਕਰਾਊਨ ਫਾਇਰ ਦਰਖਤਾਂ ਦੇ ਉੱਪਰਲੇ ਸਿਰਿਆਂ ਦੇ ਉੱਤੇ ਲੱਗਣ ਵਾਲੀ ਅੱਗ ਜਿਹੜੀ ਹੈ ਵਜੋਂ ਬਲਦੀ ਹੈ, ਜਿੱਥੇ ਮਨੁੱਖੀ ਪ੍ਰਬੰਧ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਲਾਟਾਂ ਰੁੱਖਾਂ ਦੀਆਂ ਚੋਟੀਆਂ ਤੱਕ ਜਿਹੜੀਆਂ ਪਹੁੰਚ ਜਾਂਦੀਆਂ ਨੇ। ਬਹੁਤ ਸਾਰੀਆਂ ਅੱਗਾਂ ਨੂੰ ਬੁਝਾਉਣਾ ਮੁਮਕਿਨ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਦੂਰ ਅਤੇ ਤਿੱਬਰ ਹੁੰਦੀਆਂ ਨੇ। ਹੌਸ ਫਾਦਰ ਨੇ ਜਿਹੜਾ ਸੀਗਾ ਅੱਗੇ ਲਿਖਿਆ ਕਿ ਇਹ ਇੱਕ ਅਜਿਹੇ ਲੈਂਡਸਕੇਪ ਹੈ ਜੋ ਉਡੀਕ ਕਰਦਾ ਹੈ ਕਿ ਫਿਰ ਅੱਤ ਦੇ ਮੌਸਮ ਅਧੀਨ ਜਿਹੜਾ ਭਿਆਨਕ ਰੂਪ ਦੇ ਵਿੱਚ ਸੜਦਾ ਹੈ। ਅਜਿਹਾ ਹੋਣ ਦੇ ਬਾਵਜੂਦ ਮਿਸ਼ੀਗਨ ਦੇ ਰਿਪਬਲਿਕਨ ਕਾਨੂੰਨ ਘਾੜਿਆਂ ਦੇ ਇੱਕ ਗਰੁੱਪ ਨੇ ਕੈਨੇਡਾ ਤੋਂ ਧੂੰਏ ਦੇ ਨਾਲ ਨਜਿੱਠਣ ਦੇ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇੱਕ ਕਦਮ ਜੋ ਉਹਨਾਂ ਦੇ ਵਿੱਚੋਂ ਕੁਝ ਨੇ ਪਿਛਲੇ ਸਾਲ ਵੀ ਚੁੱਕਿਆ ਸੀ, ਓਹਾਓ ਦੇ ਜਿਹੜਾ ਇੱਕ ਰਿਪਬਲਿਕਨ ਅਮਰੀਕੀ ਸੈਨੇਟਰ ਨੇ ਕਿਹਾ ਕਿ ਉਹ ਧੂੰਏ ਦੇ ਨਾਲ ਨਿਪਟਣ ਦੇ ਵਿੱਚ ਅਸਫਲ ਰਹਿਣ ਦੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕੈਨੇਡੀਅਨ ਅਧਿਕਾਰੀਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ। ਉਹਨਾਂ ਦੇ ਵਿੱਚੋਂ ਕਿਸੇ ਵੀ ਕਾਨੂੰਨ ਘਾੜੇ ਦੇ ਨੇ ਜਿਹੜਾ ਸੀ ਜਲਵਾਯੂ ਦੇ ਵਿੱਚ ਤਬਦੀਲੀ, ਕਲਾਈਮੇਟ ਚੇਂਜ ਜਾਂ ਫੋਸਿਲ ਫਿਊਲ, ਤੇਲ, ਗੈਸ, ਕੋਲਾ ਆਦਿ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ। 2023 ਦੇ ਇੱਕ ਇਤਿਹਾਸਕ ਅਧਿਐਨ ਨੇ ਪੱਛਮੀ ਅਮਰੀਕਾ ਤੇ ਦੱਖਣੀ ਪੱਛਮੀ ਕੈਨੇਡਾ ਦੇ ਜੰਗਲਾਂ ਚ ਵੱਧ ਰਹੀਆਂ ਜੰਗਲੀ ਅੱਗਾਂ ਨੂੰ ਦੁਨੀਆਂ ਦੀਆਂ ਫੋਸਿਲ ਫਿਊਲ ਦੀ ਸਭ ਤੋਂ ਵੱਡੀਆਂ 88 ਕੰਪਨੀਆਂ ਦੇ ਸਮੂਹ ਦੇ ਨਾਲ ਸਿੱਧਾ ਜੋੜ ਦਿੱਤਾ, ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਤੇਲ ਕੰਪਨੀਆਂ ਵੀ ਸ਼ਾਮਲ ਨੇ। ਅਸਲ ਦੇ ਵਿੱਚ ਇਹ ਹੈ ਜੀ ਨੁਕਤਾ ਪਿੱਛੇ, ਅੱਗਾਂ ਲੱਗਦੀਆਂ ਨੇ ਤੇ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੋਂ ਜੋ ਲੱਕੜ ਜਾਂ ਉਹ ਧਰਤੀ ਜਿਹੜੀ ਸੜਦੀ ਹੈ ਬਲਦੀ ਹੈ, ਫਿਰ ਉਹਦੇ ਉੱਤੋਂ ਫਾਇਦਾ ਲਿਆ ਜਾ ਸਕੇ, ਜਿਹਦੇ ਵਿੱਚ ਬਹੁਤ ਸਾਰਾ ਜੰਗਲ ਤਬਾਹ ਕਰਕੇ ਅੱਗ ਦੀ ਭੇਂਟ ਚੜਾ ਕੇ ਬਾਅਦ ਦੇ ਵਿੱਚ ਉਹਦੇ ਉੱਤੇ ਕਬਜ਼ਾ ਵੀ ਕੀਤਾ ਜਾਂਦਾ ਹੈ, ਫਿਰ ਕੰਸਟਰਕਸ਼ਨ ਵੀ ਹੁੰਦੀ ਹੈ, ਉਸਾਰੀਆਂ ਵੀ ਹੁੰਦੀਆਂ ਨੇ, ਸਾਰਾ ਕੁਝ ਹੀ ਚੱਲਦਾ ਜੀ, ਇਹਦੇ ਪਿੱਛੇ ਬਹੁਤ ਕੁਝ ਹੈ। ਓਵਰ ਪੈਕ ਦਾ ਕਹਿਣਾ ਹੈ ਕਿ ਅਸੀਂ ਕਈ ਛੋਟੀਆਂ ਸਮੱਸਿਆ ਦੇ ਮੇਲ ਕਾਰਨ ਪੈਦਾ ਹੋਈ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫੋਸਿਲ ਫਿਊਲ, ਤੇਲ, ਗੈਸ, ਕੋਲੇ ਦੀ ਵਰਤੋਂ ਨੂੰ ਬੰਦ ਕੀਤਾ ਜਿਹੜਾ ਜਾਵੇ। ਲੋ ਦੋਸਤੋ, ਇਹ ਸੀ ਜੀ ਅੱਜ ਦੀ ਸਾਰੀ ਹੀ ਵਾਰਤਾਲਾਪ ਇੱਕ ਚੰਪੈਂਜੀ ਗੁਰੀਲੇ ਤੋਂ ਲੈ ਕੇ ਮਨੁੱਖੀ ਹਾਲਾਤਾਂ ਦੇ ਤੇ ਬਿਜ਼ਨਸਮੈਨਾਂ ਦੇ ਤੇ ਕਾਰਪੋਰੇਟ ਢਾਂਚਿਆਂ ਦੀ ਜਿਹੜੀ ਹੈ ਹਕੂਮਤ ਹਰ ਪਾਸੇ ਜਿਹੜੀ ਹੈ ਚੱਲ ਰਹੀ ਹੈ, ਕੁਝ ਨਾ ਕੁਝ ਫਾਇਦਾ ਲੈਣ ਦੇ ਲਈ ਕੁਝ ਨਾ ਕੁਝ ਗਵਾ ਰਹੇ ਨੇ, ਪਰ ਇਹ ਨਹੀਂ ਪਤਾ ਕਿ ਮਨੁੱਖ ਦੀ ਨਸਲ ਅੱਗੇ ਜਾ ਕੇ ਬਚੇਗੀ ਨਹੀਂ ਬਚੇਗੀ, ਪਰ ਧਰਤੀ ਨੂੰ ਹੜੱਪਣ ਦੇ ਬਹਾਨਿਆਂ ਦੇ ਤਹਿਤ ਸਾਰਾ ਕੁਝ ਥੱਲੇ ਹੋ ਰਿਹਾ।
ਲੋ ਜੀ ਦੋਸਤੋ, ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚਲੋ ਪਿਆਰ ਭਏ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਸਾਹਿਬ ਆਖਰ ਦੇ ਵਿੱਚ ਕਹਿੰਦੇ ਨੇ, ਲਿਖਦੇ ਨੇ, ਭਾਜੀ ਸਮਾਜ ਸਮਝਾ ਦਿਓ, ਹੁਣ ਮੈਂ ਜਾਗਦਾ ਹੀ ਹਾਂ। ਕਹਿੰਦੇ ਸੀ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ ਜੀਰਾ ਸਾਹਿਬ, ਪਤਾ ਨਹੀਂ ਮੈਨੂੰ ਕੀ ਕਹਿਣਾ ਚਾਹੁੰਦੇ ਨੇ। ਚਲੋ ਜੇ ਕਾਲ ਕਰਨੀ ਚਾਹੁੰਗੇ ਤਾਂ ਜ਼ਰੂਰ ਕੱਲ ਨੂੰ ਵੀ ਗੱਲਬਾਤ ਕਰ ਲਾਂਗੇ, ਜੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਗੇ। ਲਓ ਦੋਸਤੋ, ਸਮਾਂ ਬਹੁਤ ਤੇਜ਼ੀ ਦੇ ਨਾਲ ਵੱਧ ਗਿਆ ਤੇ 2.5 ਘੰਟੇ ਲੱਗ ਗਏ ਅੱਜ ਫਿਰ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਦੋਸਤੋ ਸਤਿ ਸ੍ਰੀ ਅਕਾਲ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਨਾਵਲ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਾਂਗੇ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਵੇਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਚਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਦੋਸਤੋ ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸਹੀ ਸਲਾਮਤ ਹੋਣਗੇ ਤੇ ਵਾਰਤਾਲਾਪ ਦੇ ਲਈ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਨੇ ਤੇ ਤੁਹਾਡੀ ਉਡੀਕ ਰਹੇਗੀ ਫੋਨ ਕਾਲਾਂ ਦੀ ਵੀ। ਅੱਜ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਗੁਰੂ ਚੇਲਾ ਪਰੰਪਰਾ ਦੇ ਉੱਤੇ, ਵਿਰਸਾ ਜਾਂ ਫਿਰ ਜੀਵਨ ਦੀ ਲੋੜ, ਕਿ ਅਜੇ ਵੀ ਅਸੀਂ ਮਹਿਸੂਸ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਜਾਂ ਫਿਰ ਤਕਨੀਕਾਂ ਬਦਲ ਗਈਆਂ, ਸਾਰਾ ਕੁਝ ਰੀਤਾਂ ਬਦਲ ਗਈਆਂ ਨੇ, ਤੇ ਕੀ ਇਹਨਾਂ ਚੀਜ਼ਾਂ ਦੀ ਜ਼ਰੂਰਤ, ਅਹਿਮੀਅਤ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਆਪਾਂ ਮਹਿਸੂਸ ਕਰਦੇ ਹਾਂ, ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਦੁਨੀਆਦਾਰੀ ਦੀ ਗੱਲ ਵੱਲ ਨੂੰ ਚੱਲਦੇ ਹਾਂ ਤੇ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਕੁਝ ਹੀ ਪਲਾਂ ਤੱਕ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਗੁਰੀਮਾਨ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਲੌਰ ਬਾਈ ਸੀ, ਜਲੌਰ ਸਿੰਘ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਤੇ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਤੇ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਦਾ ਸਮਾਂ ਹੋਇਆ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਹੋਏ ਨੇ। ਇਸੇ ਤਰ੍ਹਾਂ ਯੂਰਪ ਦੀਆਂ ਘੜੀਆਂ ਦੇ ਉੱਤੇ ਤਕਰੀਬਨ ਸਮਾਂ 6:07 ਦਾ ਹੈ ਤੇ ਬਾਕੀ ਆਪੋ ਆਪਣੇ ਮੁਲਕਾਂ ਦੇ ਮੁਤਾਬਕ ਘੜੀਆਂ ਦਾ ਮੇਲ ਕਰ ਲਿਆ ਕਰੋ, ਮਿਲਾ ਲਿਆ ਕਰੋ ਤੇ ਭਾਰਤੀ ਸਮਾਂ 9:30 ਤੇ ਫਿਨਲੈਂਡ ਦਾ ਸਮਾਂ ਸ਼ਾਮ ਦੇ 7:00 ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ। ਚੰਗਾ ਲੱਗੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ 29 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਕਹਿੰਦੇ ਕਿ ਜਦੋਂ ਮੈਂ ਮਰ ਰਿਹਾ ਹੋਵਾਂ ਤਾਂ ਅਰਦਾਸ ਕਰਨ ਦੀ ਥਾਂ ਦੇ ਉੱਤੇ ਕਿਸੇ ਡਾਕਟਰ ਨੂੰ ਬੁਲਾ ਲੈਣਾ, ਸ਼ਾਇਦ ਮੈਂ ਕੁਝ ਹੋਰ ਸਮਾਂ ਤੁਹਾਡੇ ਨਾਲ ਵਿਚਰ ਸਕਾਂਗਾ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 29/7/1748 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇੰਡੀਆ ਕੰਪਨੀ ਦੀ ਮਦਦ ਦੇ ਲਈ ਅੰਗਰੇਜ਼ ਫੌਜ ਦੀ ਪਹਿਲੀ ਟੁਕੜੀ ਭਾਰਤ ਦੇ ਵਿੱਚ ਪਹੁੰਚੀ ਸੀ। 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਹੁਣਾਂ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਆਸਟ੍ਰੇਲੀਆ ਨੇ ਸਰਬੀਆ ਦੇ ਉੱਤੇ ਹਮਲਾ ਕੀਤਾ ਯੂਰਪੀ ਕੰਟਰੀਆਂ ਦੇ ਉੱਤੇ ਤੇ ਵਿਸ਼ਵ ਜੰਗ ਦਾ ਕਾਰਨ ਬਣਿਆ। ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਜੰਗ ਜਿਹੜੀ ਸ਼ੁਰੂ ਹੋ ਗਈ ਸੀ ਤੇ 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦਾ ਜਨਮ ਹੁੰਦਾ ਹੈ। 1939 ਦੇ ਵਿੱਚ BBC ਰੇਡੀਓ ਤੋਂ ਪ੍ਰਸਾਰਣ ਸ਼ੁਰੂ ਹੋਇਆ ਤੇ 1982 ਦੇ ਵਿੱਚ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਸੰਖੇਪ ਦੇ ਵਿੱਚ ਤੇ ਕਾਮਰੇਡ ਸੋਹਣ ਸਿੰਘ ਕੌਣ ਸਨ, ਜੋਸ਼ ਇਹਨਾਂ ਦਾ ਜਨਮ ਜਿਹੜਾ ਸੀ ਚੇਤਨਪੁਰਾ ਅੰਮ੍ਰਿਤਸਰ ਵਿਖੇ ਹੁੰਦਾ ਹੈ ਤੇ 12 ਨਵੰਬਰ 1898 ਨੂੰ ਲਾਲ ਸਿੰਘ ਉਹਨਾਂ ਦੇ ਘਰੇ, ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ। ਲਾਲ ਸਿੰਘ ਦੇ 3 ਲੜਕੇ ਸਨ ਜਿਨ੍ਹਾਂ ਦੇ ਵਿੱਚੋਂ ਸੋਹਣ ਸਿੰਘ ਵੱਡਾ ਸੀ ਤੇ 1912 ਦੇ ਵਿੱਚ ਪ੍ਰਾਇਮਰੀ ਕਰਨ ਉਪਰੰਤ 8ਵੀਂ ਮਜਿੱਠਾ ਸਕੂਲ ਤੋਂ ਜੀ ਕੀਤੀ ਗਈ ਤੇ DAV ਸਕੂਲ ਦੇ ਵਿੱਚ ਜਿਹੜਾ ਸੀ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਕਾਮਰੇਡ ਅੱਛਰ ਸਿੰਘ, ਅਨੂਪ ਸਿੰਘ, ਪ੍ਰਤਾਪ ਸਿੰਘ ਕੈਰੋ ਤੇ ਮੋਹਨ ਸਿੰਘ ਨਾਗੋਕੇ ਦਾ ਜਿਹੜਾ ਵੀ ਸਾਥ ਉਹਨਾਂ ਨੂੰ ਮਿਲਿਆ। ਉੱਥੋਂ BA ਕੀਤੀ, ਹੁੰਬਲੀ ਬੰਬਈ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਰਹੇ ਤੇ 1918 ਦੇ ਵਿੱਚ ਪਿਤਾ ਦੀ ਮੌਤ ਹੋਣ ਦੇ ਉੱਤੇ ਪਿੰਡ ਵਾਪਸ ਆ ਜਾਂਦੇ ਆ। ਮਜਿੱਠੇ ਦੇ ਵਿੱਚ ਅਧਿਆਪਕ ਲੱਗ ਗਏ ਤੇ 1921 ਨੂੰ ਅਕਾਲੀ ਲਹਿਰ ਦੇ ਵਿੱਚ ਭਾਗ ਲੈ ਲਿਆ। SGPC ਦੇ ਮੈਂਬਰ ਬਣਨ ਤੇ ਉਹਨਾਂ ਨੂੰ ਸਾਜਿਸ਼ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕੀਰਤੀ ਦੇ ਵੱਲੋਂ ਜਾਰੀ ਅਖ਼ਬਾਰ ਕੀਰਤੀ ਦੇ ਐਡੀਟਰ ਬਣੇ। ਕੀਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢਿਆਂ ਵਿੱਚੋਂ ਸਨ, ਮੋਢੀਆਂ ਚੋਂ ਸਨ। 1927 ਤੋਂ 1929 ਦਾ ਸਫ਼ਰ ਜਿਹੜਾ ਤੱਕ ਇਸ ਦੇ ਜਨਰਲ ਸਕੱਤਰ ਰਹੇ ਤੇ 1928 ਦੇ ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਨਾਲ ਨੌਜਵਾਨ ਭਾਰਤ ਸਭਾ ਰਾਹੀਂ ਜੁੜੇ ਰਹੇ। ਮੇਰਠ ਸਾਜਿਸ਼ ਕੇਸ ਜਿਹੜਾ ਸੀ ਉਹਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 1937 ਨੂੰ ਅਸੈਂਬਲੀ ਦੇ ਇਕੱਲੇ ਕਮਿਊਨਿਸਟ ਮੈਂਬਰ ਬਣੇ ਤੇ 1939 ਤੋਂ ਲੈ ਕੇ 1948 ਤੇ 1962 ਦੇ ਵਿੱਚ ਵੀ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਉਹ ਕੀਰਤੀ ਜੰਗ ਆਜ਼ਾਦੀ ਨਵਾਂ ਜ਼ਮਾਨਾ ਦੇ ਸੰਪਾਦਕ ਰਹੇ। ਉਹਨਾਂ ਇਤਿਹਾਸ ਦੀਆਂ ਕਈ ਕਿਤਾਬਾਂ ਅਕਾਲੀ ਮੋਰਚਿਆਂ ਦਾ ਇਤਿਹਾਸ, ਗਦਰ ਪਾਰਟੀ, ਕਾਮਾਗਾਟਾ ਮਾਰੂ, ਸੋਹਣ ਸਿੰਘ ਭਕਨਾ, ਸੰਤੋਖ ਸਿੰਘ ਆਦਿ ਲਿਖੀਆਂ। ਉਹ ਸਾਰੀ ਹੀ ਉਮਰ ਭਾਰਤੀ ਕਮਿਊਨਿਸਟ ਪਾਰਟੀ CPI ਦੇ ਮੈਂਬਰ ਰਹੇ। ਉਹ ਸੁਤੰਤਰਤਾ ਦੇ ਮਹਾਨ ਸੁਤੰਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਤੇ ਇਸ ਕਿਤਾਬ ਦੇ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19 ਦਸੰਬਰ 1928 ਦੇ ਵਿੱਚ ਇਹਨਾਂ ਦੇ ਕੋਲ ਰਾਤ ਰਹਿਣ ਦੇ ਉਪਰੰਤ ਜਾਣ ਲੱਗੇ ਪੜ੍ਹਨ ਦੇ ਲਈ ਲੈ ਗਏ ਸਨ, ਪਰ ਬਾਅਦ ਦੇ ਵਿੱਚ ਇਹਨਾਂ ਦਾ ਕਦੇ ਮੇਲ ਨਾ ਹੋ ਸਕਿਆ। ਜੋਸ਼ ਜੀ ਨੇ ਲਿਖਿਆ ਸੀ ਕਿ ਅਸੀਂ ਭੂਤ ਪ੍ਰੇਤਾਂ, ਅੰਧ ਵਿਸ਼ਵਾਸਾਂ, ਮਰ ਚੁੱਕੀਆਂ ਕਦਰਾਂ ਕੀਮਤਾਂ, ਰੋਹ ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਤੇ ਖਿਆਲਾਂ ਨੂੰ ਅਪਣਾ ਕੇ ਹੀ ਅੱਗੇ ਲੈ ਜਾ ਸਕਦੇ ਹਾਂ। ਉਹਨਾਂ ਨੇ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਦੇ ਨਾਲ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਵਾਈ ਤੇ ਚੰਗੀਆਂ ਪੁਸਤਕਾਂ ਜਿਹੜੀਆਂ ਸੀ ਗੰਦ ਮੰਦ ਨੂੰ ਦੂਰ ਕਰਨ ਤੇ ਭਵਿੱਖ ਦੇ ਸੁਚੱਜ ਲਈ ਜਿਹੜਾ ਸੀਗਾ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਨੇ। ਮਨੁੱਖ ਨੂੰ ਸੱਭਿਆਚਾਰ ਤੋਂ ਸੱਭਿਅਤ ਜਿਹੜਾ ਬਣਾਉਣ ਦੇ ਲਈ ਰਸਤਾ ਸਾਫ਼ ਕਰਦੀਆਂ ਨੇ। ਇਸੇ ਰੋਲ ਨੂੰ ਮੁੱਖ ਰੱਖ ਕੇ ਮੈਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ। ਕਾਮਰੇਡ ਸੋਹਣ ਸਿੰਘ ਜੋਸ਼ ਦੀ ਵਸੀਅਤ ਦੇ ਵਿੱਚ ਉਹ ਲਿਖਦੇ ਹੈ ਕਿ ਮੈਂ ਇੱਕ ਕਮਿਊਨਿਸਟ ਹਾਂ ਜਿਸਦਾ ਮਾਰਕਸਵਾਦ ਲੈਨਨਵਾਦ ਦੇ ਵਿੱਚ ਪੱਕਾ ਵਿਸ਼ਵਾਸ ਹੈ। ਮੈਂ ਕਮਿਊਨਿਸਟ ਪਾਰਟੀ ਦੇ ਬਣਾਉਣ ਤੇ ਇਸਦੇ ਵਿਕਾਸ ਦੇ ਲਈ ਤੇ ਕਮਿਊਨਿਸਟ ਆਦਰਸ਼ਾਂ ਦੇ ਪ੍ਰਚਾਰ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਿੱਸਾ ਪਾਇਆ ਹੈ। ਮੈਂ ਇੱਕ ਭਰਪੂਰ ਜੀਵਨ ਬਤੀਤ ਕਰਕੇ ਜਾ ਰਿਹਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਜੀਵਨ ਮਿਹਨਤੀ ਲੋਕਾਂ ਦੇ ਲਈ ਅਰਪਿਤ ਕੀਤਾ ਜਿਹੜੇ ਦੇਸ਼ ਦੀ ਦੌਲਤ ਦੇ ਸਰੋਤ ਨੇ। ਕਮਿਊਨਿਸਟ ਸਿਧਾਂਤ ਇਤਿਹਾਸਕ ਪਦਾਰਥਵਾਦ ਦੇ ਉੱਤੇ ਆਧਾਰ ਹੈ ਜਿਸ ਦੇ ਅਨੁਸਾਰ ਮਨੁੱਖ ਦਾ ਸਿਰਜਣ ਹਰ ਕੋਈ ਰੱਬ ਨਹੀਂ ਸਗੋਂ ਰੱਬ ਮਨੁੱਖ ਦੀ ਖੁਦ ਪੈਦਾਵਾਰ ਹੈ। ਸਵਰਗ ਨਰਕ ਦੀਆਂ ਕਹਾਣੀਆਂ ਮਿੱਥ ਨੇ। ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਨਾ ਕੋਈ ਰੋਣਾ ਧੋਣਾ ਹੋਵੇ, ਨਾ ਸੋਗ ਹੋਵੇ, ਨਾ ਕੀਰਨਿਆਂ ਦੀ ਬਾਰਿਸ਼ ਹੋਵੇ, ਕਰਮ ਦੀ ਰਸਮ, ਨਾ ਕੋਈ ਪਾਠ, ਨਾ ਕੋਈ ਅਰਦਾਸ ਕੀਤੀ ਜਾਵੇ। ਮੇਰੀ ਆਤਮਾ ਦੀ ਸ਼ਾਂਤੀ ਦੇ ਲਈ ਮੇਰੇ ਲਈ ਕਿਸੇ ਧਾਰਮਿਕ ਵਿਅਕਤੀ ਦੇ ਆਸ਼ੀਰਵਾਦ ਦੀ ਕੋਈ ਕੀਮਤ ਨਹੀਂ ਹੈ ਤੇ ਨਾ ਹੀ ਇਸ ਦੀ ਜ਼ਰੂਰਤ ਹੈ। ਰੂਹਾਂ ਉਹਨਾਂ ਲੋਕਾਂ ਦੀਆਂ ਹੀ ਭੜਕਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਪਾਪ ਕੀਤੇ ਹੋਣ, ਧੋਖੇ ਕੀਤੇ ਹੋਣ ਜਾਂ ਗਦਾਰੀ ਕੀਤੀ ਹੋਵੇ। ਮੈਂ ਇਹ ਸਭ ਕੁਝ ਇਸ ਦੇ ਲਈ ਲਿਖ ਕੇ ਪਿੱਛੇ ਛੱਡ ਕੇ ਜਾ ਰਿਹਾ ਤਾਂ ਜੋ ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ਦੇ ਵਿੱਚ ਘਸੀਟਿਆ ਨਾ ਜਾਵੇ ਤੇ ਸੰਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਰੋੜ ਦਿੱਤੀਆਂ ਜਾਣ, ਜੋ ਕਿ ਵਾਗੇ ਤੋਂ ਪਾਰ ਵਸਦੇ ਮੁਸਲਿਮ ਲੋਕਾਂ ਲਈ ਮੇਰੇ ਸਦੀਵੀ ਪਿਆਰ ਅਤੇ ਵੰਡ ਦੇ ਸਮੇਂ ਹੋਏ ਖੂਨ ਖਰਾਬੇ ਦੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਮਣੀ ਦਾ ਸਬੂਤ ਹੋਵੇਗਾ। ਤੇ ਅੰਤ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਬਾਰੇ ਫੈਸਲੇ ਲੈਣ ਦਾ ਅਧਿਕਾਰ ਮੇਰੀ ਪਾਰਟੀ ਨੂੰ ਹੀ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਇਸ ਤਰ੍ਹਾਂ ਦੇ ਲੋਕ ਜਿਹੜੇ ਪੂਰੇ ਪੂਰੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਦੇਸ਼ ਦੇ ਲਈ, ਲੋਕਾਂ ਦੇ ਲਈ, ਸਮਾਜ ਦੇ ਲਈ ਤੇ ਆਪਣੀਆਂ ਉਹ ਸੱਚੀਆਂ ਸੋਚੀਆਂ ਪਾਰਟੀਆਂ ਦੇ ਲਈ। ਕਾਮਰੇਡ ਸੋਹਣ ਸਿੰਘ ਜੋਸ਼। ਤੇ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਅੱਜ ਦਾ ਦੋਸਤੋ ਆਪਣਾ ਮੁੱਦਾ ਹੈ ਆਪਣਾ ਜੀ ਗੁਰੂ ਚੇਲਾ ਪਰੰਪਰਾ ਕਦੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਹਿਸਾਬ ਦੇ ਨਾਲ ਚੱਲਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਤੋਂ ਬਾਅਦ। ਅੱਜ ਦਾ ਵਿਸ਼ਾ ਗੁਰੂ ਚੇਲਾ ਪਰੰਪਰਾ, ਵਿਰਸਾ ਵਿਰਾਸਤ ਪੰਜਾਬ ਭਾਰਤੀ ਸੰਦਰਭ ਤੇ ਵਿਸ਼ਵ ਵਿਆਪੀ ਮਹੱਤਵ ਉੱਤੇ ਖੁੱਲ੍ਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਐਂਗਲ ਤੋਂ। ਕਿ ਗੁਰੂ ਚੇਲਾ ਪਰੰਪਰਾ ਸਿਰਫ ਇੱਕ ਧਾਰਮਿਕ ਜਾਂ ਸੱਭਿਆਚਾਰਕ ਸੰਪਰਕ ਜਿਹੜਾ ਸੰਕਲਪ ਹੈ ਜਾਂ ਮਨੁੱਖੀ ਜੀਵਨ ਦੇ ਹਰ ਖੇਤਰ ਦੇ ਵਿੱਚ ਗਿਆਨ ਕਦਰਾਂ ਕੀਮਤਾਂ ਤੇ ਅਨੁਭਵ ਦੀ ਜਿਹੜੀ ਹੈ ਵਿਰਾਸਤ ਨੇ ਤੇ ਇਹ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਲਿਜਾਣ ਦਾ ਜਿਹੜਾ ਸਭ ਤੋਂ ਪ੍ਰਭਾਵਸ਼ਾਲੀ ਜਾਂ ਮਾਧਿਅਮ ਹੈ। ਪੰਜਾਬ, ਭਾਰਤ ਤੇ ਪੂਰੇ ਸੰਸਾਰ ਦੇ ਵਿੱਚ ਗੁਰੂ ਚੇਲਾ ਪਰੰਪਰਾ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ, ਅੱਜ ਦੇ ਡਿਜੀਟਲ ਅਤੇ ਆਧੁਨਿਕ ਯੁੱਗ ਦੇ ਵਿੱਚ ਇਸ ਦੀ ਕੀ ਜਿਹੜੀ ਹੈ ਭੂਮਿਕਾ ਹੈ, ਕੀ ਮੈਂਟੋਰ ਮੈਂਟੇ ਅਤੇ ਗੁਰੂ ਸ਼ਿਸ਼ ਦਾ ਜਿਹੜਾ ਰਿਸ਼ਤਾ ਅੱਜ ਵੀ ਸਾਡੀ ਨਿੱਜੀ, ਸਮਾਜਿਕ ਜਾਂ ਪੇਸ਼ੇਵਰ ਜ਼ਿੰਦਗੀ ਦੇ ਲਈ ਓਨਾ ਹੀ ਮਹੱਤਵ ਰੱਖਦਾ ਹੈ। ਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸ਼ਾਮਲ ਨੇ ਸਾਡੇ ਉਸਤਾਦ ਸਮਜੀਤ ਸਿੰਘ ਸ਼ੰਮੀ ਜੀ ਤੇ ਕਰਦੇ ਉਹਨਾਂ ਦਾ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜੀ?
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੀਆਂ ਨੂੰ
1: ਜੀ ਆਨੁ ਜੀ ਜੀ ਉਸਤਾਦ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ।
2: ਅੱਜ ਬਹੁਤ ਹੀ ਖੂਬਸੂਰਤ ਵਿਸ਼ਾ ਤੁਸੀਂ ਭਾਰਤ ਸਾਹਿਬ ਰੱਖਿਆ ਹੈ, ਗੁਰੂ ਚੇਲਾ ਪਰੰਪਰਾ ਜੀ। ਤੋ ਇਹ ਵਾਕਈ ਇੱਕ ਨਾ ਤੁਸੀਂ ਨਾਲ ਟੈਗ ਲਾਈਨ ਲਾਈ ਆ, ਇਹ ਵਿਰਸਾ ਹੈਗਾ ਜਾਂ ਜੀਵਨ ਦੀ ਲੋੜ ਆ, ਨਾਲ ਕੁਐਸਚਨ ਮਾਰਕ ਜਦੋਂ ਆ ਗਿਆ ਨਾ ਵਿੱਚ, ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਬਣ ਜਾਂਦੀ ਹੈ।
1: ਬਿਲਕੁਲ ਹੈ ਜੀ।
2: ਅਸੀਂ ਜੇ ਇਹਨੂੰ ਘੋਖਣ ਦੀ ਗੱਲ ਕਰੀਏ, ਕਿੱਥੋਂ ਸ਼ੁਰੂ ਹੁੰਦੀ ਹੈ ਕਹਾਣੀ, ਤੇ ਜਿਹੜਾ ਅੱਜ, ਚਲੋ ਠੀਕ ਆ ਕਿ ਅੱਜ ਫੁੱਲ ਮੂਨ ਹੈ, ਪੂਰਨਮਾਸ਼ੀ ਆ, ਪੁੰਨਿਆ ਹੈ
1: ਜੀ,
2: ਤੇ ਅੱਜ ਦਾ ਦਿਨ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਸਮਰਪਿਤ ਆ ਕਿ ਆਪਾਂ ਆਪਣੇ ਉਸਤਾਦ ਲੋਕਾਂ ਨੂੰ, ਜਿਹੜੇ ਗੁਰੂ ਲੋਕ ਨੇ, ਟੀਚਰ ਲੋਕ ਨੇ, ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਹਾਲਾਂਕਿ ਟੀਚਰ ਦੇ ਨਹੀਂ ਹੈ, ਲੇਕਿਨ ਗੁਰੂ ਇੱਕ ਸ਼ਬਦ ਬਹੁਤ ਵੱਡਾ ਹੈ। ਗੁਰੂ ਜਿਹੜਾ ਸ਼ਬਦ ਹੈ ਨਾ ਜੀ, ਇਹਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇਹਦਾ ਜਿਹੜਾ ਅਰਥ ਵੀ ਲੁਕਿਆ ਹੋਇਆ ਤੇ ਸਵਾਲ ਵੀ ਲੁਕਿਆ ਹੋਇਆ। ਗੁਰੂ ਦਾ ਮਤਲਬ ਹਨੇਰਾ ਤੇ ਰੂਹ ਦਾ ਮਤਲਬ ਰੋਸ਼ਨੀ। ਉਹ ਵਿਅਕਤੀ ਜਿਹੜਾ ਸਾਨੂੰ ਹਨੇਰੇ ਤੋਂ, ਅਗਿਆਨ ਦੇ ਹਨੇਰੇ ਤੋਂ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ
1: ਜੀ,
2: ਉਹਨੂੰ ਆਪਾਂ ਗੁਰੂ ਕਹਿ ਸਕਦੇ ਹਾਂ।
1: ਬਿਲਕੁਲ,
2: ਐਸਾ ਨਹੀਂ ਹੈ ਕਿ ਐਸੇ ਬੰਦੇ ਨੂੰ ਆਪਾਂ ਚੁਣ ਲਈਏ ਕਿ ਭਾਈ ਇਹ ਸਾਨੂੰ ਜਿੰਨੇ ਕੁ ਹਨੇਰੇ ਚ ਆਪਾਂ ਬੈਠੇ ਹਾਂ ਉਦੋਂ ਜ਼ਿਆਦਾ ਵੀ ਬਲਬ ਫਿਊਜ਼ ਕਰਕੇ ਰੱਖ ਦੇ
1: ਤੇ
2: ਜਮਾ ਹੀ ਹਨੇਰੇ ਛੱਡਦੇ ਜਾ ਕੇ। ਤੋ ਜਿਹੜਾ ਸਾਨੂੰ ਹਨੇਰੇ ਹਨੇਰ ਚੋਂ, ਕਿਉਂਕਿ ਅਗਿਆਨਤਾ ਹੀ ਹਨੇਰ ਹੈ
1: ਜੀ,

0: ਮਾਹੌਲ ਜਿਹੜਾ ਹੈ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਮਤਲਬ ਉਹ ਤੇ ਹੈਗਾ ਹੀ ਹੈਗਾ, ਪਰ ਇਹ ਯੂਨੀਵਰਸਲ ਆ, ਇਹ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਸੱਚ ਮੰਨਿਆ ਜਾਂਦਾ ਹੈ
1: ਜੀ
0: ਕਿ ਤੁਸੀਂ ਜੇ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਬੰਦਾ ਆਲਰੇਡੀ ਤਰੱਕੀ ਕਰ ਚੁੱਕਾ ਹੈ
1: ਜੀ
0: ਉਹਦੇ ਨਾਲ ਤੇ ਉਹਦੇ ਕੋਲੋਂ ਤੇ ਕੁਝ ਤੇ ਸਿੱਖਣਾ ਹੀ ਪਏਗਾ।
1: ਜੀ
0: ਜਦੋਂ ਅਸੀਂ ਸਿੱਖਣ ਜਾਂਦੇ ਹਾਂ, ਸਿੱਖਣ ਜਾਣ ਦਾ ਜਿਹੜਾ ਮਾਹੌਲ ਹੈ ਨਾ ਉਹ ਭਾਰਤ ਸਾਹਿਬ ਬੜਾ ਇੰਪੋਰਟੈਂਟ ਕਹਿੰਦੇ ਮੰਨਿਆ ਜਾਂਦਾ ਹੈ।
1: ਜੀ
0: ਜਿਵੇਂ ਮੰਨ ਲਓ ਕੋਈ ਬੰਦਾ ਘਰੋਂ ਡੋਲੂ ਲੈ ਕੇ ਦੁੱਧ ਲੈਣ ਚੱਲਾ, ਉਹ ਘਰੋਂ ਭਰ ਕੇ ਤਾਂ ਲਿਜਾਊਗਾ ਨੀ ਹੁਣ ਉਹਨੂੰ ਡੋਲੂ ਨੂੰ, ਖਾਲੀ ਲੈ ਕੇ ਜਾਊਗਾ ਤੇ ਉਹ ਜਦੋਂ ਖਾਲੀ ਲੈ ਕੇ ਜਾਊਗਾ ਫਿਰ ਭਰ ਕੇ ਲਿਆਊਗਾ।
1: ਜੀ
0: ਪਰ ਜਿਹੜਾ ਬੰਦਾ ਘਰੋਂ ਭਰਿਆ ਲੈ ਕੇ ਜਾ ਰਿਹਾ ਹੈ
1: ਜੀ
0: ਉਹ ਹੁਣ ਕੀ ਪਵਾ ਲਿਆ ਉਹ ਚ,
1: ਜੀ
0: ਉਹ ਬੰਦਾ ਜਿਹੜਾ ਉਹ ਰਿਸੀਵਰ ਨਹੀਂ ਬਣ ਸਕੇਗਾ। ਉਹਨੂੰ ਜਿਵੇਂ ਹੁਣ ਕਹਾਵਤਾਂ ਬਣੀਆਂ ਕਿ ਭਾਈ ਤੁਸੀਂ ਇੱਕ ਘੋੜੇ ਨੂੰ ਕੁੱਟ ਕੁੱਟ ਕੇ
1: ਜੀ
0: ਉਹਦੇ ਦਰਿਆ ਤੱਕ ਲਿਜਾ ਸਕਦੇ ਹੋ,
1: ਜੀ
0: ਲੇਕਿਨ ਉਹਨੂੰ ਉਨੀ ਦੇਰ ਤੱਕ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਖੁਦ ਨਹੀਂ ਚਾਹੁੰਦਾ।
1: ਜੀ
0: ਮਤਲਬ ਕਿਸੇ ਨੂੰ ਧੱਕੇ ਨਾਲ ਕੋਈ ਗਿਆਨ ਨਹੀਂ ਦਿੱਤਾ ਜਾ ਸਕਦਾ, ਆ ਵੀ ਆ ਭਰਾਵਾ ਤੈਨੂੰ ਮੈਂ ਅੱਧਾ ਕਿਲੋ ਗਿਆਨ ਦਿਆਂ ਜਾਂ ਪਾਈਆ ਗਿਆਨ ਲੈ ਜਾ ਜਾਂ ਮੇਰੇ ਕੋਲ ਅਗਲੀ ਲੈ ਜਾ ਪਾਈਆ,
1: ਜੀ
0: ਇਹ ਸੰਭਵ ਨਹੀਂ ਹੈ।
1: ਬਿਲਕੁਲ
0: ਜਿਹੜਾ ਗੁਰੂ ਗੁਰੂ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਚੇਲਾ ਇੰਪੋਰਟੈਂਟ ਹੈ। ਚੇਲਾ ਕਿਉਂਕਿ ਰਿਸੀਵਰ ਮੋਡ ਤੇ ਆ,
1: ਜੀ
0: ਉਹ ਰਿਸੀਵ ਕਰਨਾ ਚਾਹੁੰਦਾ ਉਸ ਨੌਲੇਜ ਨੂੰ, ਅਕਵਾਇਰ ਕਰਨਾ ਚਾਹੁੰਦਾ ਉਸ ਨੌਲੇਜ ਨੂੰ,
1: ਜੀ
0: ਜਿਹੜੀ ਉਸ ਰੋਸ਼ਨੀ ਨੂੰ ਲੈ ਕੇ ਜਾਣਾ ਚਾਹੁੰਦਾ ਆਪਣੇ ਨਾਲ,
1: ਜੀ
0: ਜਿਹੜੀ ਉਸਦੇ ਉਸ ਤੋਂ ਕਿਸੇ ਸੁਪੀਰੀਅਰ ਦੇ ਕੋਲ ਹੈਗੀ ਆ,
1: ਜੀ
0: ਜਾਂ ਜਿਹੜਾ ਵੱਧ ਤਜਰਬੇਕਾਰ ਆ ਜਾਂ ਕੁਛ ਹੈਗਾ ਉਹਦੇ ਕੋਲ, ਉਹਨੂੰ ਲੱਗਦਾ ਕਿ ਹਾਂ ਇਹਦੇ ਕੋਲ ਆਪਾਂ ਨੂੰ ਕੁਛ ਮਿਲ ਸਕਦਾ, ਇਹਦੇ ਕੋਲ ਨੌਲੇਜ ਮਿਲ ਸਕਦੀ ਹੈ,
1: ਜੀ
0: ਜਾਂ ਇਹਦੇ ਨਾਲ ਆਪਾਂ ਕੁਛ ਆਪਣੀ ਜ਼ਿੰਦਗੀ ਨੂੰ ਹੋਰ ਅਪਲਿਫਟ ਕਰ ਸਕਦੇ ਹਾਂ।
1: ਜੀ
0: ਇੱਕ ਜਗਦਾ ਹੋਇਆ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ,
1: ਜੀ
0: ਤੇ ਬੁਝੇ ਨੇ ਕੀ ਜਗਾਉਣਾ ਇਹ ਤਾਂ ਭਾਰਤ ਸਾਹਿਬ ਆਪਾਂ ਜਾਣਦੇ ਹਾਂ।
1: ਮੈਂ ਨਾ ਸਹੀ ਸਾਹਿਬ ਸੋਰੀ ਆਪਣੇ ਸ਼ਮੀ ਜੀ, ਮੈਂ ਇੱਕ ਚਲੋ ਆਪਾਂ ਇਹ ਵਿਸ਼ਾ ਰੱਖਿਆ, ਮੈਂ ਥੋੜਾ ਜਿਹਾ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਨਾ ਕੁਝ ਕਰਨ ਦੇ ਲਈ ਗਿਆਨ ਦੀ ਵੀ ਜ਼ਰੂਰਤ ਹੁੰਦੀ ਹੈ। ਤੁਹਾਡੇ ਤੋਂ ਤਾਂ ਬੇਸ਼ੁਮਾਰ ਖਜ਼ਾਨਾ ਹਰ ਚੀਜ਼ ਦਾ ਹੀ ਹੈ। ਤੇ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮਤਲਬ ਕਿ ਪਰੰਪਰਾ ਕਿੱਥੋਂ ਸ਼ੁਰੂ ਹੋਈ ਜਾਂ ਕਿਉਂ ਹੋਈ, ਤਾਂ ਉਹਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕੁੱਲ ਜਿਹੜਾ ਸੀ, ਪ੍ਰਣਾਲੀ ਜਿਹਨੂੰ ਕਿਹਾ ਜਾਂਦਾ ਸੀ, ਤੇ ਉਸ ਸਮੇਂ ਦੇ ਵਿੱਚ ਪ੍ਰਾਚੀਨ ਭਾਰਤ ਜਿਹਨੂੰ ਕਹਿ ਲਓ, ਪੁਰਾਣੇ ਸਮਿਆਂ ਦੇ ਵਿੱਚ ਚੱਲ ਜਾਈਏ ਥੋੜਾ ਜਿਹਾ, ਜਦੋਂ ਲਿਖਤੀ ਕੰਮ ਨਹੀਂ ਹੁੰਦਾ ਸੀ, ਕਿਤਾਬੀ ਨਹੀਂ ਹੁੰਦਾ ਸੀ, ਤਾਂ ਉਸ ਸਮੇਂ ਦੇ ਵਿੱਚ ਉਦੋਂ ਗਿਆਨ ਨੂੰ ਨਾ, ਜੀ ਤੁਸੀਂ ਗਿਆਨ ਦੀ ਗੱਲ ਕੀਤੀ ਹੈ, ਤੇ ਉਹ ਗਿਆਨ ਜਿਹੜਾ ਸੀ ਸ਼ਰੂਤੀ ਸੁਣਨਾ ਜਿਹਨੂੰ ਕਹਿੰਦੇ ਆ, ਮੇਰੇ ਖਿਆਲ ਸੰਸਕ੍ਰਿਤ ਦੇ ਸ਼ਬਦ ਨੇ, ਤੇ ਸਿਮਰਤੀ ਯਾਦ ਰੱਖਣਾ,
0: ਜੀ
1: ਤੇ ਉਹਦੇ ਰਾਹੀਂ ਜਿਹੜਾ ਸੀ ਮਤਲਬ ਕਿ ਲੋਕਾਂ ਤੱਕ ਅੱਗੇ, ਜਿੱਦਾਂ ਸ਼ਿਸ਼ ਤੇ ਗੁਰੂ ਦੀ ਗੱਲ ਆਈ ਹੈ, ਤੇ ਉਹ ਉਹਦੇ ਵਿੱਚ ਜਿਹੜਾ ਸੀ ਅੱਗੇ ਤੋਂ ਅੱਗੇ ਵਧਾਉਂਦੇ ਸੀ, ਤੇ ਉਹ ਫਿਰ ਹੌਲੀ ਹੌਲੀ ਫਿਰ ਚਲੋ ਕਿਤਾਬਾਂ ਆ ਗਈਆਂ ਜਾਂ ਲਿਖਤਾਂ ਪੜ੍ਹਤਾਂ ਆ ਗਈਆਂ, ਜਾਂ ਪੁਰਾਣੇ ਸਮਿਆਂ ਚ ਦੇਖਦੇ ਆ ਤਾਂ ਪੁਰਾਣ ਆ ਗਏ, ਹੋਰ ਸਾਰੀਆਂ ਚੀਜ਼ਾਂ, ਫਿਰ ਉਥੋਂ ਕੰਮ ਸ਼ੁਰੂ ਹੋ ਗਿਆ ਜੀ। ਪਰ ਉਸ ਤੋਂ ਬਾਅਦ ਅੱਜ ਜੇ ਦੇਖਿਆ ਜਾਵੇ ਤਾਂ ਰੱਟੇ ਲਾਉਣ ਵਾਲਾ ਕੰਮ ਸ਼ੁਰੂ ਹੋ ਗਿਆ।
0: ਬਿਲਕੁਲ, ਰੱਟਾ ਤੇ ਬਹੁਤ ਹੀ ਭੈੜੀ ਚੀਜ਼ ਮੰਨੀ ਜਾਂਦੀ ਹੈ ਜੀ ਇਸ ਫੀਲਡ ਦੇ ਵਿੱਚ।
1: ਜੀ
0: ਕਹਾਣੀ ਆ ਕਿ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਰਹਿੰਦੇ ਸੀ
1: ਜੀ,
0: ਤੇ ਤੋਤੇ ਕਿਉਂਕਿ ਬਹੁਤ ਹੀ ਬਿਊਟੀਫੁਲ ਇੱਕ ਪੰਛੀ ਆ, ਬਹੁਤ ਪਿਆਰਾ ਪੰਛੀ ਆ, ਇਹਨੂੰ ਆਪਾਂ ਇੱਕ ਪਾਲਤੂ ਪੰਛੀ ਵੀ ਬਣਾ ਕੇ ਰੱਖ ਲੈਂਦੇ ਆ
1: ਜੀ,
0: ਘਰਾਂ ਚ ਪਿੰਜਰੇ ਚ ਪਾ ਦਿੰਦੇ ਆ, ਹੋਰ ਸਾਰਾ ਕੁਛ ਕਰਦੇ, ਯਾਨੀ ਕਿ ਇਹ ਜਿਹੜਾ ਸਾਨੂੰ ਬਹੁਤ ਹੀ ਪਸੰਦ ਆ ਤੋਤਾ
1: ਜੀ,
0: ਪੈਰਟ,
1: ਮਿੱਠੂ
0: ਉਹ ਜੰਗਲ ਚ ਬੜੇ ਰਹਿੰਦੇ ਸੀਗੇ। ਹਾਂ ਉਹ ਬੜੇ ਕਮਾਲ ਦੇ, ਕਿਉਂਕਿ ਇਹ ਬੋਲ ਸਕਦੇ ਆ ਜਾਂ ਫੋਲੋ ਕਰਦੇ ਜਾਂ ਮਿਮਿਕ ਕਰ ਸਕਦੇ ਆ, ਜੋ ਅਸੀਂ ਕਹਿੰਦੇ ਹਾਂ ਉਹੀ ਬੋਲ ਦਿੰਦੇ ਆ।
1: ਬਿਲਕੁਲ,
0: ਉਹ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਸੀ, ਤੇ ਸ਼ਿਕਾਰੀ ਆਉਂਦਾ ਸੀ, ਉਹ ਉਹਨਾਂ ਨੂੰ ਜਾਲ ਵਿਛਾਉਂਦਾ ਸੀ, ਦਾਣੇ ਪਾਉਂਦਾ ਸੀ, ਤੇ ਉਹ ਲੈ ਜਾਂਦਾ ਸੀ ਫੜ ਕੇ ਤੇ ਬਾਹਰ ਵੇਚ ਬੂਚਾਉਂਦਾ ਸੀ। ਉਹ ਜੰਗਲ ਚ ਤੋਤਿਆਂ ਦੀ ਆਬਾਦੀ ਘਟਣ ਲੱਗ ਗਈ
1: ਜੀ,
0: ਤੇ ਤੋਤਿਆਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਆਪਣੇ ਬਜ਼ੁਰਗਾਂ ਕੋਲ ਬੈਠੇ, ਕਹਿੰਦੇ ਬਾਬਾ ਜੀ ਤਾਂ ਮੁੱਕ ਜਾਂਗੇ
1: ਜੀ,
0: ਕਾਨਫਰੰਸ ਹੋ ਗਈ, ਕਹਿੰਦੇ ਇਹ ਤਾਂ ਰੋਜ਼ ਹੀ ਆ ਕੇ ਲੈ ਜਾਂਦੇ ਸਾਨੂੰ
1: ਜੀ,
0: ਪੰਡ ਜੀ ਬੰਨ ਕੇ, ਇਹ ਤਾਂ ਗਲਤ ਹੋ ਗਿਆ ਕੰਮ, ਆਪਾਂ ਮਰ ਜਾਂਗੇ, ਜੰਗਲ ਚੋਂ ਤੋਤੇ ਮੁੱਕ ਜਾਣਗੇ ਜੀ,
1: ਜੀ
0: ਆਪਣਾ ਤਾਂ ਮਤਲਬ ਖਤਮ ਹੀ ਹੋ ਗਿਆ ਕੰਮ, ਸਮਝੋ ਆਪਾਂ ਐਕਸਟੈਂਟ ਹੋਣ ਵਾਲੀ ਪ੍ਰਜਾਤੀ ਦੇ ਵਿੱਚ ਆਉਣ ਲੱਗੇ ਆ, ਕੁਛ ਨਾ ਕੁਛ ਹੀਲਾ ਕਰੀਏ ਬਾਬਾ ਜੀ।
1: ਬਿਲਕੁਲ,
0: ਉਹ ਕਹਿੰਦੇ ਠੀਕ ਹੈ ਜੀ, ਆਪਣੇ ਜੰਗਲ ਚ ਇੱਕ ਬਾਬਾ ਜੀ ਰਹਿੰਦੇ ਆ, ਉੱਥੇ ਚੱਲਦੇ ਆ, ਉਹਨੂੰ ਕੋਈ ਸਲਾਹ ਲੈ ਕੇ ਆਉਂਦੇ ਆ,
1: ਜੀ
0: ਉਹ ਸਾਨੂੰ ਸੇਧ ਦੇਣਗੇ
1: ਜੀ।
0: ਸਾਰੇ ਤੋਤੇ ਆਪਣੇ ਸਿਆਣੇ ਤੋਤੇ ਨੂੰ ਮੂਹਰੇ ਲਾ ਕੇ ਉੱਥੇ ਗਏ, ਅੱਗੇ ਸਾਧੂ ਮਹਾਰਾਜ ਬੈਠੇ ਆ ਧੂਣੀ ਲਾ ਕੇ
1: ਜੀ,
0: ਵੇਟ ਕੀਤੀ ਉਹਨਾਂ ਨੇ ਅੱਗੇ ਜਾਗਣਗੇ ਜੀ, ਚਲੋ ਹੁਣ ਆਪਾਂ ਪੁੱਛਦੇ ਹਾਂ ਇਹਨਾਂ ਨੂੰ ਆਪਣੀ ਸੰਸੇ ਦੱਸ

0: ਦੇ ਆ, ਝੋਰੇ ਦੱਸਦੇ ਆ,
1: ਜੀ
0: ਸਵਾਲ ਪਾਵਾਂਗੇ। ਸਵਾਲ ਪਾਇਆ ਉਹਨਾਂ ਨੇ,
1: ਜੀ
0: ਬਾਬਾ ਜੀ ਜਾਗੇ, ਕਹਿੰਦੇ ਵੀ ਹਾਂ ਵੀ ਤੂੰ ਤੇ ਉਹ ਤੁਸੀਂ ਬੜੇ ਉਦਾਸ ਲੱਗਦੇ ਹੋ, ਕੀ ਚੱਕਰ ਪੈ ਗਿਆ?
1: ਜੀ
0: ਉਹ ਕਹਿੰਦੇ ਜੀ ਐ ਆ ਵੀ ਸਾਡੇ ਜੰਗਲ ਦੇ ਵਿੱਚ ਬਾਬਾ ਜੀ ਸ਼ਿਕਾਰੀ ਆ ਰਿਹਾ, ਉਹ ਆਉਂਦਾ ਜਾਲ ਵਿਛਾਉਂਦਾ, ਚੋਗਾ ਖਿਲਾਰਦਾ,
1: ਜੀ
0: ਅਸੀਂ ਕਿਉਂਕਿ ਭੁੱਖੇ ਤੇ ਐ ਤਾਂ ਹੁੰਦੇ ਜੀ, ਚਲੋ ਚੋਗਾ ਦੇ ਕੇ ਕਿਹੜਾ ਬੰਦਾ ਜੀ ਜਿਹੜਾ ਨਹੀਂ ਜਾਂਦਾ ਜੀ, ਅਸੀਂ
1: ਜੀ
0: ਜਾਂਦੇ ਆ, ਜਦੋਂ ਅਸੀਂ ਚੋਗਾ ਚੁਗਦੇ ਆ ਉਹਦੇ ਜਾਲ ਚ ਫਸ ਜਾਂਦੇ ਆ,
1: ਜੀ
0: ਉਹ ਜਦੋਂ ਅਸੀਂ ਫਸ ਜਾਂਦੇ ਆ ਜੀ ਉਹ ਚੁੱਕ ਕੇ ਲੈ ਜਾਂਦਾ ਸਾਨੂੰ ਜੀ,
1: ਜੀ
0: ਅਸੀਂ ਅਸੀਂ ਮਾਰੇ ਜਾਂਦੇ ਆ। ਬਾਬਾ ਜੀ ਕਹਿੰਦੇ ਯਾਰ ਇਹ ਕਹਾਣੀ ਜੇ ਤੁਸੀਂ ਮੈਨੂੰ ਜਿੱਦਾਂ ਸਮਝਾਈ ਹੈ ਕਿ ਤੁਹਾਨੂੰ
1: ਜੀ
0: ਜਮਾ ਨੀ ਸਮਝਦੀ ਆਈ?
1: ਜੀ
0: ਕਹਿੰਦੇ ਨਹੀਂ ਜੀ ਅਸੀਂ ਤਾਂ ਰੋਜ਼ ਫਸਦੇ ਹਾਂ ਜੀ।
1: ਜੀ
0: ਕਹਿੰਦੇ ਫਿਰ ਤੁਹਾਨੂੰ ਮੈਂ ਮੰਤਰ ਦਿੰਦਾ ਯਾਰ,
1: ਜੀ
0: ਫਿਰ ਤੁਸੀਂ ਇਹ ਮੰਤਰ ਨਾ ਯਾਦ ਰੱਖਿਓ, ਤੁਹਾਨੂੰ ਤੁਹਾਡਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ। ਕਹਿੰਦੇ ਜੀ ਬਾਬਾ ਜੀ ਮੰਤਰ ਦੱਸੋ। ਉਹ ਗੁਰੂ ਜੀ ਨੇ ਉਹਨਾਂ ਨੂੰ ਮੰਤਰ ਦਿੱਤਾ,
1: ਜੀ
0: ਤੋਤੇ ਨੇ ਅੰਤਰ ਧਿਆਨ ਹੋ ਕੇ ਸੁਣਿਆ।
1: ਜੀ
0: ਉਹ ਕਹਿੰਦੇ ਗੁਰੂ ਜੀ ਕਹਿੰਦੇ ਦੇਖੋ ਜਦੋਂ ਵੀ ਸ਼ਿਕਾਰੀ ਆਏਗਾ
1: ਜੀ
0: ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਯਾਦ ਰੱਖਣਾ ਹੈ।
1: ਜੀ
0: ਕਹਿੰਦੇ ਕਿਹੜਾ ਮੰਤਰ ਹੈ ਜੀ ਬਾਬਾ ਜੀ? ਕਹਿੰਦੇ ਜਿੱਦਾਂ ਹੀ ਤੁਸੀਂ ਸ਼ਿਕਾਰੀ ਨੂੰ ਦੇਖੋ, ਪਹਿਰੇਦਾਰਾਂ ਨੂੰ ਕਹੋ ਵੀ ਸ਼ਿਕਾਰੀ ਆ, ਉਹ ਤੁਹਾਨੂੰ ਸੂਚਿਤ ਕਰੇ, ਸੀਟੀ ਸੂਟੀ ਮਾਰੇ, ਤੋਤੇ ਤੁਸੀਂ ਹੈਗੇ ਹੋ, ਚਲੋ ਰੌਲਾ ਪਾ ਦਿਓ। ਉਹ ਕਹਿੰਦੇ ਸ਼ਿਕਾਰੀ ਆ ਗਿਆ,
1: ਸ਼ਿਕਾਰੀ ਆਊਗਾ,
0: ਮੰਤਰ,
1: ਜਾਲ
0: ਹਾਂ
1: ਪਾਊਗਾ।
0: ਮੰਤਰ ਦਿੱਤਾ ਜੀ,
1: ਜੀ
0: ਹਾਂ ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ
1: ਜੀ
0: ਅਸੀਂ ਨਹੀਂ ਫਸਣਾ,
1: ਨਹੀਂ ਫਸਣਾ, ਆਖਰ ਚ ਇਹ ਕਹਿਤਾ ਨਹੀਂ ਫਸਣਾ।
0: ਕਹਿਤਾ
1: ਜੀ
0: ਹੁਣ ਉਹ ਤੋਤੇ ਕਹਿੰਦੇ, ਤੋਤਿਆਂ ਦੇ ਸਰਪੰਚ ਨੇ ਕਿਹਾ ਠੀਕ ਹੈ ਜੀ ਇਹ ਇੰਨਾ ਹੀ ਜੀ? ਕਹਿੰਦੇ ਹਾਂਜੀ ਇੰਨਾ ਹੀ,
1: ਜੀ
0: ਤੁਹਾਡਾ ਤੁਸੀਂ ਸੇਫ ਰਹੋਗੇ। ਇਹ ਮੰਤਰ ਲੈ ਕੇ ਤੋਤੇ ਖੁਸ਼ੀ ਖੁਸ਼ੀ ਘਰ ਗਏ, ਸੌਂਗੇ ਬਾਂਦਰਾਂ ਨੇ ਧਰਕੇ।
1: ਜੀ
0: ਸਵੇਰੇ ਇੱਕ ਨੌਜਵਾਨ ਤੋਤੇ ਡਿਊਟੀ ਲਾਈ ਸੀ ਵੀ ਜਦੋਂ ਸ਼ਿਕਾਰੀ ਆਏ ਤੂੰ ਸੀਟੀ
1: ਜੀ
0: ਮਾਰਦੀ ਵੀਰੇ,
1: ਜੀ
0: ਉਹਨੇ ਚੱਕਦਾ ਕੰਮ ਜਦੋਂ ਸ਼ਿਕਾਰੀ ਆ ਗਿਆ। ਸ਼ਿਕਾਰੀ ਨੇ ਤਾਂ ਆਉਣਾ ਹੀ ਸੀ,
1: ਬਿਗਲ ਬਜਾ
0: ਉਹਦਾ ਧੰਦਾ
1: ਜੀ,
0: ਬਿਜਨਸ ਹੈ, ਉਹਨੇ ਗਾਹ ਪਾਤਾ ਆ ਗਿਆ ਬਈ,
1: ਆ ਗਿਆ ਵੀ ਆ ਗਿਆ ਜੀ।
0: ਉਹ ਸ਼ਿਕਾਰੀ ਨੂੰ ਦੇਖ ਕੇ ਜਦੋਂ ਉਹਨੇ ਰੌਲਾ ਪਾਇਆ ਤੇ ਸਾਰੇ ਤੋਤੇ ਬਾਹਰ ਆਏ ਟਾਹਣੀਆਂ ਤੇ ਜਾਗ ਪਏ,
1: ਜੀ
0: ਉਹਨਾਂ ਨੇ ਬਾਬਾ ਜੀ ਦਾ ਮੰਤਰ ਬੋਲਣਾ ਸ਼ੁਰੂ ਕਰਤਾ।
1: ਜੀ
0: ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
1: ਜੀ
0: ਜਦੋਂ ਸ਼ਿਕਾਰੀ ਨੇ ਹਰ ਟਹਿਣੀ ਚੋਂ ਹਰ ਦਰਖਤ ਤੋਂ ਇਹ ਗੂੰਜ ਸੁਣੀ,
1: ਜੀ
0: ਉਹਦੇ ਤਾਂ ਹੋਸ਼ ਉੱਡ ਗਏ। ਕਹਿੰਦਾ ਤੋਤਿਆਂ ਦਾ ਮੇਰਾ ਪਲਾਨ ਪਹਿਲਾਂ ਹੀ ਪਤਾ ਯਾਰ, ਮੈਂ ਕਿੱਦਾਂ ਫਸਾ ਦੂ ਇਹਨਾਂ ਨੂੰ।
1: ਜੀ
0: ਉਹਨੇ ਉਸ ਦਿਨ ਜਾਲ ਨਹੀਂ ਵਿਛਾਇਆ, ਚੋਗ ਨਹੀਂ ਖਿਲਾਰਿਆ,
1: ਜੀ
0: ਉਹ ਘੁੰਮਿਆ ਜਿਹੜਾ ਦਿੱਤਾ ਤੇ ਮੁੜ ਗਿਆ,
1: ਜੀ
0: ਕੋਈ ਤੋਤਾ ਨਹੀਂ ਉਸ ਦਿਨ ਫਸਿਆ।
1: ਜੀ
0: ਤੋਤਿਆਂ ਨੇ ਬੜੇ ਜਸ਼ਨ ਮਨਾਏ, ਡੀਜੇ ਲਾਏ, ਪਾਰਟੀਆਂ ਕੀਤੀਆਂ, ਕਹਿੰਦੇ ਕਮਾਲ ਕਰਤੀ, ਜੈ ਬਾਬਾ ਜੀ, ਜੈ ਗੁਰੂ ਦੇਵ, ਕਰ ਕਰਦੇ ਉਹਨਾਂ ਨੇ ਧੰਨਵਾਦ ਕੀਤਾ, ਗੁਰੂ ਜੀ ਨੇ ਬਚਾ ਲਏ ਜੀ, ਰੱਖ ਲਏ ਮਾਲਕਾ, ਅਸੀਂ ਉੱਡਦੇ ਆਸਰੇ ਤੇਰੇ,
1: ਜੀ
0: ਇਹੋ ਜਿਹੇ ਗਾਣੇ ਗਾਏ ਉਹਨਾਂ ਨੇ। ਤੇ ਅਗਲੇ ਦਿਨ ਸ਼ਿਕਾਰੀ ਫਿਰ ਆਇਆ, ਕਿਉਂਕਿ ਉਧਰ ਡਿਊਟੀ ਹੈ, ਉਹਨੇ ਤਾਂ ਆਉਣਾ ਹੀ ਹੈ ਬਾਈ।
1: ਜੀ
0: ਸ਼ਿਕਾਰੀ ਫਿਰ ਆਇਆ, ਨੌਜਵਾਨ ਤੋਤੇ ਨੇ ਫਿਰ ਰੌਲਾ ਪਾਇਆ, ਬਾਕੀ ਤੋਤੇ ਵੀ ਆ ਗਏ, ਟਾਹਣੀਆਂ ਤੇ ਬਹਿ ਗਏ, ਗੁਣਗਾਨ ਕੀਤਾ ਉਹਨਾਂ ਨੇ, ਸ਼ਿਕਾਰੀ ਆਵੇਗਾ,
1: ਜੀ
0: ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
1: ਜੀ
0: ਸ਼ਿਕਾਰੀ ਨੇ ਸੁਣਿਆ, ਐਤਕੀ ਉਹਨੂੰ ਜਿਆਦਾ ਹੈਰਾਨੀ ਨਹੀਂ ਹੋਈ,
1: ਜੀ
0: ਕਿਉਂਕਿ ਕੱਲ ਵੀ ਸੁਣਿਆ ਸੀ ਉਹਨੇ ਕਿ ਤੋਤਿਆਂ ਨੇ ਏਦਾਂ ਗਾਣੇ ਗਾਏ ਆ,
1: ਜੀ
0: ਤੇ ਮੈਂ ਮੁੜ ਗਿਆ ਸੀ, ਨਿਆਣੇ ਨੇ ਚਪੇੜਾ ਮਰਿਆ ਕਿ ਭਾਪੇ ਆ ਗਿਆ ਬਿਨਾਂ ਗੱਲੋਂ, ਉੱਥੇ ਕੁਝ ਲੈ ਕੇ ਨੀ ਆਇਆ, ਕਮਾ ਕੇ ਕੁਛ ਨੀ ਆਇਆ, ਰੋਟੀ ਨੀ ਖਾਧੀ ਹੈ,
1: ਜੀ
0: ਤੈਨੂੰ ਤਾਂ ਜਾਣਾ ਪੈਣਾ।
1: ਜੀ
0: ਮੈਂ ਹੁਣ ਆ ਕੇ ਜਦੋਂ ਉਹਨੇ ਫਿਰ ਦੁਬਾਰਾ ਉਹਨੇ ਕਿਹਾ ਚਲੋ ਇਹ ਗਾਈ ਜਾਂਦੇ ਯਾਰ ਗਾਣ ਦੇ, ਮੈਂ ਆਪਣਾ ਕੰਮ ਤਾਂ ਕਰਾਂ।
1: ਜੀ
0: ਉਹਨੇ ਜਾਲ ਵਿਛਾਤਾ, ਤੋਤੇ ਹੋਰ ਜ਼ੋਰ ਦੀ ਗਾ ਰਹੇ ਹੈ,
1: ਜੀ
0: ਉਹਨੇ ਚੋਗ ਵੀ ਖਿਲਾਰਤਾ, ਤੋਤਿਆਂ ਨੇ ਹੋਰ ਚੱਕਤੀ ਆਵਾਜ਼,
1: ਜੀ
0: ਜਾਲ ਉਹ ਜਾਲ ਇਹਨੇ ਤਾਂ ਚੋਗਾ ਵੀ ਖਿਲਾਰਤਾ ਜੀ, ਉਹ ਫਿਰ ਇਹ ਉਹ ਤੋਤਾ ਉਹਨਾਂ ਨੇ ਆਪਣਾ ਸੈੱਟ ਕਰ ਲਿਆ ਤੇ ਤੋਤੇ ਹੇਠਾਂ ਆ ਗਏ ਹੌਲੀ ਹੌਲੀ ਗੁਣਗਾਨ ਕਰਦੇ ਹੋਏ, ਜਿਹੜਾ ਮੰਤਰ ਜਿਹਨੂੰ ਮਿਲਿਆ ਗੁਰੂ ਨੇ ਦਿੱਤਾ,
1: ਜੀ
0: ਗਾਉਂਦੇ ਹੋਏ ਥੱਲੇ ਆ ਰਹੇ ਆ, ਔਰ ਹੇਠਾਂ ਆ ਕੇ ਜਾਲ ਚ ਬਹਿ ਕੇ ਚੋਗਾ ਚੁਗ ਰਹੇ ਨੇ, ਉੱਥੇ ਵੀ ਜਪ ਜਪ ਕਰ ਰਹੇ ਨੇ ਪੂਰਾ, ਸ਼ਿਕਾਰੀ
1: ਜਾਲ ਵਿਛਾਵੇਗਾ, ਚੋਗਾ,
0: ਸ਼ਿਕਾਰੀ ਦੂਰ ਖੜਾ ਸੀ ਉਹ ਦੇਖ ਰਿਹਾ ਹੈ, ਕਹਿੰਦਾ ਯਾਰ ਕਮਾਲ ਹੈ ਯਾਰ, ਮੈਂ ਕੱਲ ਐਵੇਂ ਬੇਵਕੂਫ ਬਣ ਗਿਆ, ਇਹਨਾਂ ਨੂੰ ਤੇ ਪੱਲੇ ਕੱਖ ਨੀ।
1: ਜੀ
0: ਉਹ ਆਇਆ, ਫਸੇ ਹੋਏ ਤੋਤਿਆਂ ਨੂੰ ਉਹਨੇ ਜਾਲ ਇਕੱਠਾ ਕੀਤਾ, ਪੰਡ ਬੰਨੀ ਦੇ ਸਿਰ ਤੇ ਰੱਖਿਆ, ਤੁਰਿਆ ਜਾ ਰਿਹਾ,
1: ਜੀ
0: ਤੋਤੇ ਉਹਦੀ ਪੰਡ ਵਿੱਚੋਂ ਵੀ ਗਾ ਰਹੇ ਹੈ, ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
1: ਜੀ ਇਹ ਰੱਟੇ ਲਾਉਣ ਵਾਲੀ ਗੱਲ ਹੋ ਗਈ ਜੀ, ਬਿਲਕੁਲ। ਪਰ ਉਹ ਗਿਆਨ
0: ਹੁਣ
1: ਟ੍ਰਾਂਸਫਰ ਨਹੀਂ ਹੋਇਆ ਨਾ ਅੱਗੇ ਜਾ ਕੇ।
0: ਹਾਂ,
1: ਬਿਲਕੁਲ ਹੈ ਜੀ,
0: ਹੁਣ ਤੁਸੀਂ ਵੇਖੋ ਜੀ, ਗੁਰੂ ਦੇ ਜਿਹੜਾ ਮੰਤਰ ਦਿੱਤਾ ਉਹ ਚ ਤਾਂ
1: ਜੀ
0: ਕੋਈ ਕਮੀ ਨਹੀਂ,
1: ਬਿਲਕੁਲ ਹੈ ਜੀ,
0: ਜਿਹਨਾਂ ਨੇ ਅੱਗੇ ਉਹਦੇ ਅਮਲ ਕੀਤਾ ਉਹ ਬਾਂਦਰ ਨਿਕਲੇ ਪੂਰੇ।
1: ਬਿਲਕੁਲ ਹੈ, ਤੋਤਿਆਂ ਤੋਂ ਬਾਂਦਰ ਬਣ ਗਏ ਜੀ, ਬਿਲਕੁਲ ਹੈ।
0: ਹਾਂਜੀ,
1: ਉਹ ਕਹਿੰਦੇ
0: ਇਹਨੂੰ ਇੱਥੋਂ ਹੀ ਜਿਹੜੀ ਉਹ ਇੱਕ ਸ਼ਬਦ ਨਿਕਲਦਾ ਤੋਤਾ ਰਟਨ,
1: ਤੋਤਾ ਰਟ
0: ਵੀ ਭਰਾਵਾ ਇਹ ਤੋਤਾ ਰਟਨ ਨੂੰ ਬੰਦ ਕਰੋ। ਤੋਤਾ ਰਟਨ ਜਿਹੜੀ ਹੈ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ,
1: ਬਿਲਕੁਲ
0: ਜੋ ਸਮਝਾਇਆ ਗਿਆ ਪਹਿਲਾਂ ਉਹ ਤੇ ਕੰਮ ਕਰ ਲੋ
1: ਜੀ।
0: ਇੱਥੇ ਗੱਲ ਮੁੱਕਦੀ ਆ
1: ਜੀ।
0: ਮੈਂ ਇੱਕ ਵਾਰੀ ਭਾਰਤ ਸਾਹਿਬ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰੂੰਗਾ ਕਿ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਮੰਦਿਰ ਹੈ, ਬਹੁਤ ਪਿਆਰਾ ਮੰਦਿਰ ਹੈ, ਔਰ ਕਿਉਂਕਿ ਮੰਦਿਰ ਜਿਹੜਾ ਸ਼ਰਧਾ ਦਾ ਕੇਂਦਰ ਹੁੰਦਾ ਹੈ
1: ਜੀ,
0: ਤੇ ਮੈਨੂੰ ਉੱਥੇ ਇਨਵਾਈਟ ਕੀਤਾ ਗਿਆ ਸੀ
1: ਜੀ,
0: ਉੱਥੇ ਇਨਵਾਈਟ ਕੀਤਾ ਗਿਆ ਸੀ ਤੇ ਮੈਂ ਗਿਆ ਤੇ ਉਹ ਜਿਹੜੇ ਬਾਬਾ ਜੀ ਵੱਡੇ ਆਏ ਸੀ ਕੋਈ ਮਹਾਰਾਜ
1: ਜੀ,
0: ਉਹਨਾਂ ਨੇ ਕਿਹਾ ਕਿ ਬਈ ਆਪਾਂ ਨਾ ਸਵਾਲ ਜੇ ਕਿਸੇ ਦਾ ਹੈਗਾ ਪੁੱਛੋ
1: ਜੀ।
0: ਉਹਨਾਂ ਨੇ ਜਿਹੜੇ ਰੀਤੀ ਰਿਵਾਜ ਕਰਨੇ ਸਾਰੇ ਕਰਕੇ ਕਹਿੰਦੇ ਹੁਣ ਕੁਸ਼ਚਨ ਆਵਰ ਹੈ ਜਿਹਨੇ ਸਵਾਲ ਕਰਨੇ
1: ਜੀ,
0: ਕੋਈ ਨੀ ਬੋਲੇ ਕਿਉਂਕਿ ਸ਼ਰਧਾ ਜਿਹੜੀ ਹੈ ਉਹ ਬਹੁਤ ਹਾਵੀ ਹੁੰਦੀ ਹੈ, ਉਹ ਚ ਸਵਾਲ ਨੀ ਕੀਤੇ ਜਾਂਦੇ
1: ਜੀ।
0: ਪਰ ਉਹ ਮੇਰੇ ਵਿਚ ਥੋੜਾ ਜਿਹਾ ਕਹਿ ਲੋ ਵੀ ਗਾਹ ਪੈ ਗਿਆ, ਮੈਂ ਕਿਹਾ ਵੀ ਪੁੱਛ ਲੋ ਹੁਣ ਬਾਬਾ ਜੀ ਕਹੀ ਜਾਂਦੇ ਆ
1: ਜੀ।
0: ਤੇ ਅੱਛਾ ਮੈਂ ਅਜੇ ਪੁੱਛਣ ਦੀ ਸੋਚ ਰਿਹਾ, ਉਹਨਾਂ ਨੇ ਮੈਨੂੰ ਸਵਾਲ ਪੁੱਛ ਲਿਆ
1: ਜੀ,
0: ਉਹਨਾਂ ਨੂੰ ਲੱਗਾ ਵੀ ਇਹ ਥੋੜਾ ਜਿਹਾ ਲੱਗਣ ਡਿਆ ਤੜੰਗ ਪੜੰਗ ਜਿਹਾ ਕਰੂਗਾ, ਇਹਨੂੰ ਪੁੱਛ ਲੋ ਪਹਿਲਾਂ
1: ਜੀ।
0: ਕਹਿੰਦਾ ਸਰਦਾਰ ਜੀ ਆਪ ਕਿਸ ਕੋ ਮਾਨਤੇ ਹੋ
1: ਜੀ,
0: ਹੁਣ ਆਪਣੇ ਬਾਹੇ ਜੇ ਪੁੱਛ ਲਿਆ ਬਾਈ ਨੇ। ਮੈਂ ਕਿਹਾ ਜੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ
1: ਜੀ।
0: ਕਹਿੰਦਾ ਜੀ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ
1: ਜੀ,
0: ਆਪਨੇ ਇਹ ਕਿਹਾ ਹੈ। ਮੈਂ ਕਿਹਾ ਹਾਂਜੀ ਮੈਂ ਇਹੀ ਕਿਹਾ ਜੀ। ਕਹਿੰਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ
1: ਜੀ,
0: ਫਿਰ ਸੇ ਦੁਹਰਾ ਰਹਾ ਹੂੰ। ਮੈਂ ਕਿਹਾ ਬਾਬਾ ਜੀ ਮੈਂ ਇਹੀ ਕਿਹਾ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਜੀ
1: ਜੀ।
0: ਕਹਿੰਦਾ ਆਪ ਗੁਰੂ ਉਨਕੋ ਮਾਨਤੇ ਹੋ, ਪਰ ਉਨ ਕੀ ਵੀ ਮਾਨਤੇ ਹੋ
1: ਜੀ,
0: ਇਹ ਵੱਡੀ ਗੱਲ ਸੀ
1: ਜੀ। ਬਿਲਕੁਲ,
0: ਕਿਸੇ ਨੂੰ ਮੰਨਣਾ ਤੇ ਕਿਸੇ ਦੀ ਮੰਨਣਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
1: ਜੀ।
0: ਗੁਰੂ ਗ੍ਰੰਥ ਸਾਹਿਬ ਜੀ ਮਤਲਬ ਕਹਿ ਲੋ ਵੀ ਉਹ ਤੇ ਲਾਈਟ ਹਾਊਸ ਹੈ ਨਾ
1: ਜੀ,
0: ਉੱਥੇ ਚਾਨਣ ਮੁਨਾਰਾ ਨੇ, ਉੱਥੋਂ ਸੇਧ ਮਿਲਦੀ ਹੈ, ਆਪਾਂ ਸਵੇਰੇ ਉੱਠ ਕੇ ਉੱਥੋਂ ਸਾਰਾ ਮੁੱਖ ਵਾਕ ਲੈਂਦੇ ਹਾਂ ਤੇ ਸੇਧ ਲੈਂਦੇ ਹਾਂ, ਹੁਕਮਨਾਮਾ ਜਿਹਨੂੰ ਆਪਾਂ ਕਹਿੰਦੇ ਹਾਂ ਪਵਿੱਤਰ ਹੁੰਦਾ ਹੈ, ਤੇ ਉੱਥੋਂ ਆਪਾਂ ਦੇਖੋ ਰੈਂਡਮਲੀ ਜਿਹੜਾ ਹੁਕਮਨਾਮਾ ਆਪਾਂ ਨੂੰ ਮਿਲਦਾ, ਕੋਈ ਧਾਰ ਕੇ ਨੀ ਵੀ ਆਪਾਂ ਆਹੀ ਮਤਲਬ ਇੱਥੋਂ ਹੀ ਆਪਾਂ ਨੂੰ ਹੁਕਮਨਾਮਾ ਚਾਹੀਦਾ, ਕੁਛ ਵੀ ਉਹ ਜੋ ਵੀ ਆ ਗਿਆ ਉਸ ਦਿਨ ਦਾ ਆਦੇਸ਼ ਹੈ
1: ਜੀ,
0: ਉਸ ਦਿਨ ਦੇ ਲਈ ਇੱਕ ਸੇਧ ਆ
1: ਜੀ,
0: ਪਰ ਕੀ ਅਸੀਂ ਉਹਨੂੰ ਮੰਨਿਆ
1: ਮੰਨਿਆ ਮੈਂ ਉਹ
0: ਮੱਥਾ ਟੇਕਣਾ ਅਲੱਗ ਗੱਲ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਸਤਿਕਾਰ ਬੱਕਰ। ਇਹੀ ਗੱਲ ਚਲੋ ਥੋੜੀ ਅੱਗੇ ਵਧਾਉਣੀ ਚਾਹਵਾਂਗਾ, ਜਿਵੇਂ ਗੁਰੂਆਂ ਦੀ ਤੁਸੀਂ ਗੱਲ ਕੀਤੀ ਹੈ, ਵੈਸੇ ਉਹਨਾਂ ਦਾ ਹੀ ਦਿਨ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ, ਤੇ ਬਾਕੀ ਸੱਜਣ ਵੀ ਆ ਕੇ ਦੱਸਣਗੇ ਕਾਹਦੇ ਲਈ ਇਹ ਮਨਾਇਆ ਜਾਂਦਾ, ਇਹ ਹਲੇ ਆਪਾਂ ਗੁਪਤ ਹੀ ਰਹਿਣ ਦਿੰਦੇ ਹਾਂ, ਆਪੇ ਹੀ ਦੋਸਤ ਦੱਸਣਗੇ। ਪਰ ਦੂਸਰੇ ਪਾਸੇ ਸ਼ਮੀ ਜੀ, ਜੇ ਦੇਖਿਆ ਜਾਵੇ ਕਿ ਜਿੱਦਾਂ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਹੀ ਮੁੱਖ ਰੱਖਿਆ ਕਿ ਸ਼ਬਦ ਨੂੰ ਗੁਰੂ ਮੰਨਣਾ, ਸ਼ਬਦ ਗੁਰੂ ਸਭ ਤੋਂ ਵੱਡੀ ਉਪਾਧੀ। ਆਪਣੇ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦਿੱਤੀ ਗਈ ਹੈ, ਪਰ ਅਸੀਂ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ, ਪਰ ਅਸੀਂ ਉਹ ਕਹਿਣੀ ਤੇ ਕਰਨੀ ਦੇ ਉੱਤੇ ਨਹੀਂ। ਜਿਵੇਂ ਕਿ ਪਹਿਲਾਂ ਜਦੋਂ ਗੱਲ ਕਰਦੇ ਹਾਂ ਪੁਰਾਤਨ ਸਮਿਆਂ ਦੀ, 500 ਸਾਲ ਪਹਿਲਾਂ ਦੀ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਉਹ ਚਾਹੇ ਬੁੱਲੇ ਸ਼ਾਹ ਤੇ ਜਾਂ ਮੁਰਸ਼ਦ ਸ਼ਾਹ ਇਨਾਇਤ ਦਾ ਰਿਸ਼ਤਾ ਹੋਵੇ ਕਾਦਰੀ ਜੀ ਦਾ, ਚਾਹੇ ਉਹ ਹੋਵੇ ਪਲੈਟੋ ਤੇ ਅਰਸਤੋ ਦਾ ਰਿਸ਼ਤਾ ਹੋਵੇ, ਤੇ ਚਾਹੇ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈਏ, ਹਰ ਖਿੱਤੇ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਪੁਰਾਣੀਆਂ ਜਿਹੜੀਆਂ ਪਰੰਪਰਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਖਿੱਤੇ ਦੇ ਹਰ ਖਿੱਤੇ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਰਹੀ ਹੈ ਗੁਰੂ ਤੇ ਚੇਲੇ ਦੀ ਜੀ, ਕਿ ਗਿਆਨ ਚਾਹੇ ਉਹ ਆਪਾਂ ਕਹਿ ਲਈਏ ਕਿ ਸ਼ਾਸਤਰ ਵਿਦਿਆ ਹੋਵੇ, ਚਾਹੇ ਅਨੁਸ਼ਾਸਨ ਹੋਵੇ, ਸਦਾਚਾਰ ਹੋਵੇ ਸਿੱਖਣਾ, ਜਾਂ ਫਿਰ ਜੀਵਨ ਜਿਉਣ ਦੀ ਜਿਹੜੀ ਕਲਾ ਹੈ ਜੀ, ਇਹ ਲਗਾਤਾਰ ਚੱਲਦੀ ਰਹੀ ਹੈ। ਚਲੋ ਪ੍ਰੋਫੈਸ਼ਨ ਥੋੜੇ ਜਿਹੇ ਵੱਖਰੇ ਫਿਰ ਆ ਜਾਂਦੇ ਆ, ਉਸ ਤੋਂ ਬਾਅਦ ਚਾਹੇ ਉਹ ਡਾਕਟਰੀ ਆ ਗਈ, ਕਈ ਵਾਰੀ ਤਾਂ ਇਹ ਵੀ ਸੁਣ ਕੇ ਹੈਰਾਨ ਹੋਈਦਾ ਕਿ ਇੰਡੀਆ ਦੇ ਵਿੱਚ ਉਹ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਕੀ ਕੰਮ ਸਿੱਖਦਾ, ਉਹ ਕਹਿੰਦਾ ਡਾਕਟਰ ਦੇ ਨਾਲ ਲੱਗਿਆ, ਡਾਕਟਰੀ ਸਿੱਖਦਾ।
0: ਬਿਲਕੁਲ,
1: ਚਲੋ ਮਕੈਨਿਕੀ ਹੋ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਇਸ ਤਰ੍ਹਾਂ, ਜਾਂ ਵਕੀਲਾਂ ਦੇ ਪ੍ਰੋਫੈਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਉੱਥੇ ਵੀ ਇਹ ਦੇਖਣ ਨੂੰ ਮਿਲਦਾ। ਚਲੋ ਪ੍ਰੈਕਟਿਸ ਵੱਖਰੀ ਗੱਲ ਹੈ, ਪਰ ਉਹ ਚੀਜ਼ਾਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਵੱਖਰੇ ਵੱਖਰੇ ਪੇਸ਼ਿਆਂ ਦੇ ਵਿੱਚ। ਕਿਵੇਂ ਸੋਚਦੇ ਹੋ ਇਹ ਕਿ ਜੋ ਉਹਨਾਂ ਦੇ ਕਹਿਣੀ ਸੀ ਕਰਨੀ ਸੀ, ਜਾਂ ਇੱਕ ਜਿੱਦਾਂ
0: ਜੀ
1: ਕਿ ਅੱਜ ਦੁਨੀਆ ਦਾ ਜਿਹੜੀ ਜਨਰੇਸ਼ਨ ਵੀ ਡਿਵੈਲਪਮੈਂਟ ਹੋ ਰਹੀ ਹੈ, ਇੱਕ ਉਹਦੇ ਵਿੱਚ ਵੀ ਤਬਦੀਲੀ, ਬੋਲਬਾਣੀ ਦੇ ਵਿੱਚ ਇੱਕ ਦੂਸਰੇ ਦਾ ਸਤਿਕਾਰ, ਗੁਰੂ ਚੇਲੇ ਦਾ ਰਿਸ਼ਤਾ, ਉਹ ਸਾਰੀਆਂ ਚੀਜ਼ਾਂ ਦੀ ਅਹਿਮੀਅਤ ਅੱਜ ਦੇ ਸੰਸਾਰ ਦੇ ਵਿੱਚ ਆਪਾਂ ਕਿੱਥੇ ਦੇਖਦੇ ਹਾਂ।
0: ਪਰ ਸਾਹਿਬ ਜਿਹੜੀਆਂ ਸਾਡੀਆਂ ਨਾ ਆਪਣੇ ਕਹਿ ਲਓ ਪਰੰਪਰਾਵਾਂ ਨੇ ਤੇ ਉਹ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਜਿਹੜੇ ਗ੍ਰੰਥ ਨੇ ਜਿਹੜੇ ਮਹਾਕਾਵਿ ਨੇ
1: ਜੀ
0: ਉਹਨਾਂ ਚ ਤੇ ਬੇਸ਼ੁਮਾਰ ਉਦਾਹਰਨਾਂ ਸਾਨੂੰ ਮਿਲਦੀਆਂ ਨੇ, ਬਹੁਤ ਜ਼ਿਆਦਾ
1: ਬਿਲਕੁਲ
0: ਉਦਾਹਰਨਾਂ ਨੇ।
1: ਜੀ
0: ਇੱਕ ਉਦਾਹਰਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਦਰੋਣਾਚਾਰੀ ਜੀ ਨੇ
1: ਜੀ
0: ਉਹ ਆਪਣੇ ਜਿਹੜੇ ਸ਼ਾਹੀ
1: ਸ਼ੇਸ਼
0: ਪਰਿਵਾਰ
1: ਸਿੰਘ
0: ਦੇ ਬੱਚਿਆਂ ਨੂੰ ਸਿਰਫ ਉਹਨਾਂ ਨੂੰ ਹੀ ਐਜੂਕੇਸ਼ਨ ਦਿੰਦੇ ਸੀਗੇ।
1: ਤੀਰ ਅੰਦਾਜ਼ੀ
0: ਉਹ
1: ਵਾਲੀ
0: ਜਿਹੜੇ ਇੱਕ ਬੰਦਾ ਜਿਹੜਾ ਨੌਨ ਸ਼ਾਹੀ ਪਰਿਵਾਰ ਦਾ ਬੰਦਾ ਹੈ
1: ਜੀ
0: ਤੇ ਉਹ ਕਿਤੇ ਲੋਕ ਛਿਪ ਕੇ ਵੈਸੇ ਆਇਆ ਵੀ ਆਪਣੇ ਪਿਤਾ ਜੀ ਨੂੰ ਲੈ ਕੇ ਕਿ ਮੈਂ
1: ਜੀ
0: ਤੁਹਾਡਾ ਸ਼ਾਗਿਰਦ ਬਣਨਾ ਜੀ, ਪਰ ਉਹਨਾਂ ਨੇ ਮਨਾ ਕਰਤਾ ਕਿ ਬਈ ਮੈਂ ਤਾਂ ਬਈ ਉੱਥੇ ਰਾਇਲ ਜਿਹੜੀ ਫੈਮਿਲੀ ਆ ਉਹਦਾ ਹੀ ਉਸਤਾਦ
1: ਬਿਲਕੁਲ
0: ਆ।
1: ਜੀ
0: ਚਲੋ ਉਹ ਬੰਦਾ ਨਹੀਂ ਮੰਨਿਆ ਔਰ ਉਹ ਲੁੱਕ ਕੇ ਸਿੱਖਿਆ ਲੈਂਦਾ ਰਿਹਾ
1: ਜੀ
0: ਤੇ ਉਹਨਾਂ ਨੇ ਉਹਦੇ ਕੋਲੋਂ ਆਪਾਂ ਜਾਣਦੇ ਹਾਂ ਕਿ ਅੰਗੂਠੇ ਦੀ ਹੀ ਗੁਰੂ ਦਕਸ਼ਿਣਾ ਮੰਗ ਲਈ ਸੀ
1: ਜੀ
0: ਤੇ ਉਹ ਜਾਣੀ ਕਿ ਜਿਹੜੀ ਉਹਨੇ ਤੀਰ ਚਲਾਉਣ ਦੀ ਵਿਦਿਆ ਸਿੱਖੀ ਲੁੱਕ ਛਿਪ ਕੇ ਬਹੁਤ ਹੀ
1: ਜੀ
0: ਕਮਾਲ ਦੀ, ਉਹ ਅਰਜੁਨ ਤੋਂ ਵੀ ਜ਼ਿਆਦਾ ਸਿੱਖ ਲਈ ਸੀ
1: ਜੀ
0: ਤੇ ਇਕਲਵਿਆ ਦੇ ਕੋਲੋਂ ਉਹਨਾਂ ਨੇ ਅੰਗੂਠਾ ਲੈ ਲਿਆ
1: ਬਿਲਕੁਲ ਹੈ
0: ਗੁਰੂ ਦਕਸ਼ਿਣਾ ਤਾਂ
1: ਜੀ
0: ਉਹ ਕੰਡਮ ਹੋ ਗਿਆ ਕਿ ਆਪਾਂ ਹੁਣ ਇਹ ਤੇ ਕਰ ਨਹੀਂ ਸਕਦੇ ਜੀ।
1: ਜੀ
0: ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਹੋਰ ਵੱਖਰੇ ਵੱਖਰੇ ਜਿਹੜੇ ਆ ਆਪਾਂ ਮੌਕਿਆਂ ਤੇ ਦੇਖਦੇ ਹਾਂ
1: ਜੀ
0: ਕਾਰਨ ਜਿਹੜਾ ਹੈ ਇਸੇ ਇਸੇ ਮਹਾਭਾਰਤ ਦੇ ਵਿੱਚ, ਕਿਉਂਕਿ ਜਿਹੜਾ ਨਾ ਗੁਰੂ ਪੂਰਨਿਮਾ ਹੈ ਇਹ ਵਿਆਸ ਰਿਸ਼ੀ ਦੇ ਜਨਮ ਨੂੰ ਸਮਰਪਿਤ ਆ
1: ਜੀ
0: ਤੇ ਵੇਦ ਵਿਆਸ ਜਿਹੜੇ ਆ ਉਹਨਾਂ ਨੇ ਮਹਾਭਾਰਤ ਲਿਖਿਆ
1: ਜੀ
0: ਤੇ ਆਪਾਂ ਉਹਨਾਂ ਦੀ ਲਿਖੀ ਹੋਈ ਗੱਲ ਦਾ ਜ਼ਿਕਰ ਨਾ ਕਰੀਏ ਮੈਨੂੰ ਲੱਗਦਾ ਥੋੜਾ ਜਿਹਾ ਅਧੂਰਾ ਰਹਿ ਜੂ, ਕਿਉਂਕਿ ਉਹਨਾਂ ਨੇ
1: ਜੀ
0: ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਜਿਹੜੀਆਂ ਟੱਚ ਕਰਦੀਆਂ ਨੇ ਔਰ
1: ਜੀ
0: ਅੱਜ ਵੀ ਉਹ ਸਾਰਥਕ ਆ।
1: ਬਿਲਕੁਲ ਹੈ
0: ਜੇ ਸਾਡੇ ਅੰਦਰ ਕੋਈ ਇਹੋ ਜਿਹੀ ਬੁਰਾਈ ਜਿਉਂਦੀ ਆ ਤੇ
1: ਜੀ
0: ਇਹਦਾ ਮਤਲਬ ਕਿ ਅਸੀਂ ਉਹ ਕਿਤੇ ਨਾ ਕਿਤੇ ਉੱਥੇ ਉਹਨੂੰ ਮੈਚ ਕਰ ਰਹੇ ਹਾਂ
1: ਉਹ
0: ਕਹਾਣੀ ਨੂੰ
1: ਭੇਦਭਾਵ ਜਾਂ
0: ਹੁਣ।
1: ਧਰਮ ਦਾ
0: ਹਾਂ
1: ਵਿਤਕਰਾ ਆ ਜਾਂਦਾ ਉਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ ਹੈ ਜੀ
0: ਉਹ ਊਚ ਨੀਚ ਜਿਹੜੀ ਆ ਉਹ ਚੱਲੀ ਆ ਰਹੀ ਆ।
1: ਜੀ
0: ਹੁਣ ਉੱਥੇ ਇੱਕ ਇੱਕ ਸੀਨ ਆਉਂਦਾ ਕਿ ਜਿਵੇਂ ਅਸੀਂ ਅੱਜ ਕਹਿ ਦੀ ਨਾ ਕਿ ਬਈ ਭਾਈ ਨਕਲ ਮਾਰਨੀ ਜਿਹੜੀ ਆ ਅਪਰਾਧ ਆ, ਤੁਸੀਂ ਕੋਈ ਚੋਰੀ ਨਾਲ ਜਾਂ ਠੱਗੀ ਨਾਲ ਕੋਈ ਪ੍ਰਾਪਤ ਕਰਕੇ ਡਿਗਰੀ ਤਾਂ ਲੈ ਲਓਗੇ ਪਰ
1: ਜੀ
0: ਨੌਲੇਜ ਕਿੱਥੋਂ ਦੋਗੇ,
1: ਪ੍ਰੈਕਟੀਕਲ ਕਿੱਥੋਂ
0: ਉਹ ਜਿਹੜੀ
1: ਦੇਣੀ ਹੈ।
0: ਚੀਜ਼ ਹੈ
1: ਬਿਲਕੁਲ
0: ਉਹ ਕਿੱਡੀ ਵੱਡਾ ਕਿੱਡਾ ਵੱਡਾ ਇੱਕ ਉਹ ਚ ਵੀ ਉਦਾਹਰਨ ਮਿਲਦਾ ਹੈ ਵੇਦ ਵਿਆਸ ਹੋਰਾਂ ਦੀ ਮਹਾਭਾਰਤ ਦੇ ਵਿੱਚ
1: ਜੀ
0: ਕਿ ਜਿਹੜਾ ਕਾਰਨ ਹੈ ਕਾਰਨ ਜਿਹੜਾ ਹੈ ਉਹ ਉਹਨੂੰ ਪਤਾ ਸੀ ਕਿ ਜਿਹੜੇ ਗੰਡਾਸੇ ਵਾਲੇ ਬਾਬਾ ਜੀ ਆਪਣੇ
1: ਜੀ
0: ਪਰਸੁਰਾਮ ਜੀ
1: ਜੀ
0: ਵੀ ਉਹ ਉਸਤਾਦ ਨੇ ਬਹੁਤ ਵੱਡੇ ਉਸਤਾਦ ਨੇ ਉਹਨਾਂ ਉਦੋਂ ਵੱਡਾ ਕੋਈ ਨੀ। ਉਹ
1: ਜੀ
0: ਹੁਣ ਪੰਡਿਤ ਜੀ ਨੇ ਉਹ ਕਹਿੰਦੇ ਮੈਂ ਪੰਡਿਤ ਜੀ ਤੋਂ ਇਲਾਵਾ ਕਿਸੇ ਨੂੰ ਐਜੂਕੇਸ਼ਨ ਨਹੀਂ ਦਿੰਦਾ,
1: ਜੀ
0: ਉਹਨਾਂ ਦੀ ਆਪਣੀ ਮਤਲਬ ਕਹਿ ਲਓ ਸੀਨ ਹੈ।
1: ਜੀ
0: ਹੁਣ ਇਹ ਬੰਦਾ ਇਹ ਪੰਡਿਤ ਤੇ ਹੈ ਨੀ
1: ਜੀ
0: ਕਾਰਨ ਇਹ ਉੱਥੇ ਜਾ ਕੇ ਉਹਨਾਂ ਨੂੰ ਝੂਠ ਬੋਲਦਾ ਹੈ ਕੁਛ ਕਰਦਾ ਹੈ ਕਿ ਠੀਕ ਹੈ
1: ਜੀ
0: ਸਰ ਮੈਂ ਤਾਂ ਮੈਂ ਵੀ ਬ੍ਰਾਹਮਣ ਹੀ ਮੈਨੂੰ ਸਿੱਖਿਆ ਦੇ ਦੋ,
1: ਜੀ
0: ਉਹ ਆਪਣਾ ਚੇਲਾ ਉਹਨੂੰ ਬਣਾਉਂਦੇ ਆ ਸਾਰੇ ਗਿਆਨ ਉਹਨਾਂ ਦੇ ਜੋ ਕੁਛ ਵੀ ਉਹਦੇ ਕੋਲ ਹੈ ਟ੍ਰਾਂਸਫਰ ਕਰਦਾ, ਕਿਉਂਕਿ
1: ਜੀ
0: ਜਿਹੜਾ ਟੀਚਰ ਹੈ ਉਹ ਕਦੇ ਵੀ ਲੁਕੋ ਨਹੀਂ ਸਕਦਾ ਕਿ ਮੈਂ ਆ ਯਾਰ ਇਹਨੂੰ ਨਹੀਂ ਦੱਸਣਾ, ਕਿਉਂਕਿ
1: ਜੀ
0: ਉਹਨੂੰ ਲੱਗਦਾ ਹੈ ਕਿ ਜੇ ਉਹਦੇ ਜਿਹੜੇ ਸਟੂਡੈਂਟ ਆ ਉਹ ਵੱਧ ਜਾਣ ਕਿਤੇ ਅੱਗੇ ਧਰਤੀ ਤੇ ਕੁਛ ਬਣਨਗੇ
1: ਜੀ
0: ਤਾਂ ਉਹ ਉਹ ਕਹਿ ਲਓ ਵੀ ਇੱਕ
1: ਗਿਆਨ ਅੱਗੇ ਤੋਂ ਅੱਗੇ
0: ਜਿਹਦਾ
1: ਵਧੇਗਾ,
0: ਵਰਣਨ ਨਹੀਂ ਕੀਤਾ ਜਾ
1: ਫੈਲ
0: ਸਕਦਾ
1: ਰਹੇਗਾ
0: ਉਹ ਖੁਸ਼ੀ ਉਹਨੂੰ ਪ੍ਰਾਪਤ ਹੁੰਦੀ ਹੈ
1: ਜੀ
0: ਬਿਲਕੁਲ। ਉਹ ਹੁਣ ਉਹ ਲੈ ਲਈ ਉਹਨੇ ਸਿੱਖਿਆ ਸਾਰੀ, ਕਿਉਂਕਿ ਤੁਸੀਂ ਵੇਖੋ ਇੱਕ ਤਾਂ ਜਿਹੜਾ ਅਸਤਰ ਸ਼ਬਦ ਆਉਂਦਾ ਇੱਕ ਸ਼ਸਤਰ ਸ਼ਬਦ ਆਉਂਦਾ, ਸ਼ਸਤਰ
1: ਸ਼ਸਤਰ
0: ਜਿਹੜਾ
1: ਤੇ
0: ਮੂਹਰੇ
1: ਅਸਤਰ
0: ਦਿਖ ਰਿਹਾ ਸਾਨੂੰ,
1: ਜੀ
0: ਸ਼ਸਤਰ ਮੇਰੇ ਕੋਲ ਤਲਵਾਰ ਆ ਮੂਹਰੇ ਦਿਖ ਰਹੀ ਹੈ ਕਿ ਇਹਦੇ ਕੋਲ ਤਲਵਾਰ ਹੈ ਬਈ,
1: ਜੀ
0: ਜਿਹੜਾ ਅਸਤਰ ਹੈ ਉਹ ਛਿਪਿਆ ਹੋਇਆ ਹੈ।
1: ਛਿਪਿਆ ਹੋਇਆ
0: ਉਹ ਹੁਣ ਜਿਵੇਂ ਆਪਾਂ ਮਹਾਭਾਰਤ ਨਾਟਕ ਦੇਖਦੇ ਸੀਗੇ ਜੀ ਉਹਨੇ ਖਾਲੀ ਤੀਰ ਜਾਂ ਧਨੁੱਖ ਫੜਿਆ ਹੋਇਆ ਤੇ ਕੁਛ ਤੀਰ ਤਾਂ ਚੜਾਇਆ ਨੀ ਉੱਤੇ,
1: ਜੀ
0: ਮੈਂ ਕੋਈ ਗਿੱਲੀ ਗਿੱਲੀ ਜਗ੍ਹਾ ਲਗਾ ਮੰਤਰ ਜਿਹਾ ਮਰਿਆ ਇਹੋ ਜਿਹਾ ਜਿਹੜਾ ਸਿੱਖਿਆ ਬਾਬਾ ਜੀ ਤੋਂ
1: ਜੀ
0: ਵਿੱਚੋਂ ਇੱਕ ਤੀਰ ਨਿਕਲਿਆ ਅੱਗ ਵਾਲਾ
1: ਜੀ
0: ਉਹ ਚਲਾਊਗਾ ਬਾਈ ਉੱਥੇ ਗਾਹ ਪਾ ਦੂਗਾ
1: ਜੀ
0: ਉਹ ਕਹਿ ਲਓ ਵੀ ਉਹਦੀ ਅਸਤਰ ਵਿਦਿਆ ਉਹਦੀ ਨਿਕਲੇਗੀ
1: ਜੀ
0: ਉਹ ਸਾਰਾ ਕੁਝ ਦੇਖਾ ਮਤਲਬ ਇਹੋ ਜਿਹਾ ਵੀ ਲਾ ਲਓ ਵੀ ਅੱਜ ਜਿਵੇਂ ਪਰਮਾਣੂ ਚੱਲ ਰਿਹਾ ਇਹੋ ਜਿਹੇ ਹਥਿਆਰ ਵੀ ਉਹਨੂੰ ਦੇ ਤੇ
1: ਜੀ
0: ਐਂਡ ਕਰਤਾ ਉਹਦੇ ਕੋਲ ਆਪਣੇ ਕਹਿੰਦਾ ਬਾਈ ਮੈਂ ਤੇਰੀ ਸੇਵਾ ਤੋਂ ਖੁਸ਼ ਬਹੁਤ ਹੈ ਤੈਨੂੰ ਸਭ ਦੇਤਾ
1: ਜੀ
0: ਬਟ ਇੱਕ ਤੇ ਨਾ ਉਹਦਾ ਝੂਠ ਫੜਿਆ ਜਾਂਦਾ
1: ਜੀ
0: ਉਹਨੂੰ ਕੋਈ ਇਹੋ ਜਿਹੀ ਗੱਲ ਹੋਈ ਕਿ ਉਹ ਐਕਸਪੋਜ਼ ਹੋ ਗਿਆ ਵੀ ਤੂੰ ਭਾਈ ਬ੍ਰਾਹਮਣ ਨਹੀਂ ਹੋ ਸਕਦਾ
1: ਜੀ
0: ਤੂੰ ਇਹ ਕਸ਼ਟ ਝੱਲਿਆ, ਤੈਨੂੰ ਇਹ ਕੀੜਾ ਡੰਗ ਮਾਰ ਰਿਹਾ, ਪਰ ਤੂੰ ਹਟ ਨੀ ਰਿਹਾ, ਤੂੰ ਹਿੱਲ ਨੀ ਰਿਹਾ,
1: ਜੀ
0: ਤੂੰ ਬਰਦਾਸ਼ਤ ਕਰ ਲਿਆ ਇੰਨਾ ਕੁਛ, ਉਹ
1: ਜੀ
0: ਤਾਂ ਭਾਈ ਮਤਲਬ ਕੋਈ ਬ੍ਰਾਹਮਣ ਨਹੀਂ ਕਰ ਸਕਦਾ। ਇਹ ਤਾਂ
1: ਜੀ
0: ਤੂੰ ਜ਼ਰੂਰ ਝੂਠ ਬੋਲ ਕੇ ਮੇਰਾ ਚੇਲਾ ਬਣਿਆ,
1: ਜੀ
0: ਤੂੰ ਕੋਈ ਛਲ ਕੀਤਾ, ਮੈਂ ਆਪਣੇ ਵੱਲੋਂ ਕੰਮ ਨਹੀਂ ਛੱਡੀ
1: ਜੀ
0: ਬਤੌਰ ਟੀਚਰ, ਪਰ ਤੂੰ ਕੋਈ ਪੰਗਾ ਕੀਤਾ ਹੋਇਆ
1: ਜੀ
0: ਵੀ ਉਹ ਦੱਸ ਕੀ ਆ। ਉਹ ਫਿਰ ਉਹਨੇ ਉਹਨੂੰ ਦੱਸਣਾ ਪਿਆ ਕਿ ਸਰ ਮੈਂ ਮਤਲਬ ਕਹਿ ਲੋ ਵੀ ਐ ਅੰਗ ਰਾਜ ਕਾਰਨ
1: ਜੀ
0: ਮੈਂ ਬ੍ਰਾਹਮਣ ਨਹੀਂ ਹੈਗਾ, ਮੈਂ ਜੀ ਉਹ ਆਪਣਾ ਦੱਸਿਆ ਉਹਨੇ,
1: ਜੀ
0: ਐਕਸਪੋਜ਼ ਹੋ ਗਿਆ। ਉਹ ਬਹੁਤ ਕ੍ਰੋਧਿਤ ਹੋ ਗਏ, ਕਹਿੰਦੇ ਉਹਦੇ ਬਾਈ ਕਮਾਲ ਆ ਯਾਰ, ਤੂੰ ਮੈਨੂੰ ਬੇਵਕੂਫ ਬਣਾਇਆ, ਤੂੰ ਝੂਠ ਬੋਲ ਕੇ ਸਾਰੀ ਸਿੱਖਿਆ ਹਾਸਲ ਕੀਤੀ ਹੈ, ਮੈਂ ਤੈਨੂੰ ਸ਼ਰਾਪ ਦਿੰਦਾ। ਉਦੋਂ ਸ਼ਰਾਪ ਬੜੇ ਚੱਲਦੇ ਸੀ ਇਹੋ
1: ਸ਼ਰਾਬ
0: ਜਿਹੇ,
1: ਚੱਲਦੇ ਸੀ ਹਾਂਜੀ।
0: ਉਹ ਕਹਿੰਦੇ ਮੈਂ ਤੈਨੂੰ ਸ਼ਰਾਪ ਦਿੰਦਾ ਵੀ ਜਿਹੜੀ ਤੂੰ ਵਿਦਿਆ ਤੈਨੂੰ ਮੈਂ ਸਿਖਾਈ ਆ, ਜਿਹੜੀ ਤੂੰ ਇੰਨੇ ਔਖੇ ਹੋ ਕੇ ਸਿੱਖੀ ਵੀ ਆ,
1: ਜੀ
0: ਤੇਰੀ ਸਿੱਖਣ ਚ ਵੀ ਕਮੀ ਨੀ, ਮੇਰੇ ਸਿਖਾਉਣ ਚ ਕਮੀ ਨੀ, ਪਰ ਇੱਕ
1: ਜੀ
0: ਚੀਜ਼ ਆ ਗਈ ਵਿੱਚ ਝੂਠ, ਜਸਟ ਡਿਊ ਟੂ ਦੈਟ ਵਨ ਬੈਡ ਥਿੰਗ
1: ਜੀ
0: ਮੈਂ ਤੈਨੂੰ ਸ਼ਰਾਪ ਦਿੰਦਾ ਕਿ ਤੂੰ ਜਿਸ ਦਿਨ ਤੈਨੂੰ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਇਸ ਵਿਦਿਆ ਦੀ ਲੋੜ ਹੋਊਗੀ ਨਾ,
1: ਜੀ
0: ਤੂੰ ਉਸ ਦਿਨ ਭੁੱਲ ਜਾਏਗਾ ਸਭ ਕੁਛ, ਤੈਨੂੰ ਕੁਛ ਯਾਦ ਨੀ
1: ਉਸ
0: ਆਉਣਾ,
1: ਦਿਨ ਕੰਮ ਨਾ ਕਰੋ।
0: ਉਦਣ ਇਹ ਚੀਜ਼ਾਂ ਕੰਮ ਨਹੀਂ ਕਰਨਗੀਆਂ।
1: ਜੀ
0: ਤੇ ਉਹਦੇ ਨਾਲ ਮਹਾਭਾਰਤ ਦੀ ਜਦੋਂ ਯੁੱਧ ਹੁੰਦਾ ਹੈ ਅਸਲੀ ਲੜਾਈ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਦਣ ਉਹ ਹਾਰ ਗਿਆ
1: ਜੀ,
0: ਕਿਉਂਕਿ ਉਹਨੂੰ ਉਹ ਨਾ ਤਾਂ ਅਸਤਰ ਚੱਲਣ ਨਾ ਸ਼ਾਸਤਰ ਚੱਲਣ, ਉਹ ਭੁੱਲ ਗਿਆ, ਸਾਰਾ ਕੁਝ ਖਤਮ ਹੋ ਗਿਆ।
1: ਜੀ
0: ਯਾਨੀ ਇਹ ਕਹਾਣੀ ਤਾਂ ਚਲੋ ਆਪਾਂ ਕਹਿਣ ਨੂੰ ਆਪਾਂ ਕਹਿ ਲੈਣੇ ਆ ਵੀ ਠੀਕ ਹੈ ਜੀ, ਇਹ ਤਾਂ ਇਹ ਕਰਤੀ ਕਹਾਣੀ ਸੁਣਾਤੀ, ਲੇਕਿਨ ਗੱਲ ਸਿਰਫ ਇਹ ਆ ਸਮਝਾਉਣ ਵਾਲੀ ਗੱਲ ਲਾ ਲਓ ਵੀ ਵੇਦ ਵਿਆਸ ਜੀ ਉਹ ਤਾਂ ਇਹੀ ਲਿਖ ਰਹੇ ਹੈ ਕਿ ਭਾਈ ਠੱਗੀ ਨਾਲ ਕੀਤੀ ਹੋਈ ਨਾ ਕਮਾਈ ਕਮਾਉਂਦੀ ਹੈ
1: ਜੀ,
0: ਨਾ ਪੜ੍ਹਾਈ ਕਮਾਉਂਦੀ।
1: ਬਿਲਕੁਲ ਬਿਲਕੁਲ,
0: ਤੁਸੀਂ ਚੀਟ ਕਰਕੇ ਕਿਸੇ ਨੂੰ ਧੋਖੇ ਦੇ ਕੇ ਜਾਂ ਕਹਿ ਲੋ ਵੀ ਮੈਂ ਨਕਲ ਮਾਰ ਲਈ ਐ ਕਰ ਲਿਆ ਬਾਹ ਕਰਦੇ ਗਾਹ ਪਾ ਦੂ, ਐਸਾ ਕੁਛ ਨਹੀਂ ਹੈ।
1: ਬਿਲਕੁਲ ਹੈ ਜੀ ਜੀ ਤੇ ਸ਼ਮੀ ਜੀ
0: ਜਦੋਂ ਵਕਤ ਆਏਗਾ ਤਾਂ ਆਪਣੀ ਨੌਲੇਜ ਹੀ ਕੰਮ ਆਏਗੀ।
1: ਬਿਲਕੁਲ
0: ਜੀ
1: ਜੀ, ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਜੁੜੇ ਹੋਏ ਨੇ ਜੀ, ਤੇ ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਤੇ ਮੁਕੱਦਰ ਜੀ ਦੇ ਨਾਲ ਨਾਲ, ਤੇ ਸੈਣੀ ਸਾਹਿਬ ਸਵਾਗਤ ਹੈ ਜੀ ਜੀ ਨੂੰ ਜੀ।
2: ਹਾਂਜੀ ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਇਹ ਗੁਰੂ ਚੇਲੇ ਵਾਲਾ ਵਿਸ਼ਾ ਤੁਸੀਂ ਰੱਖ ਲਿਆ ਜੀ, ਠੀਕ ਗੱਲ ਆ
0: ਜੀ।
2: ਬਿਲਕੁਲ ਜੀ, ਕਿਸੇ ਦਾ ਮਤਲਬ ਕਿਸੇ ਦਾ ਵੱਡਾ ਹੋਣ ਵਾਸਤੇ ਛੋਟੇ ਦਾ ਹੋਣਾ ਜਰੂਰੀ ਆ ਜੀ।
1: ਬਿਲਕੁਲ
0: ਬਹੁਤ ਜ਼ਰੂਰੀ,
2: ਇੱਕ ਦੂਜੇ ਦੇ ਪੂਰਾ ਕਿਹਾ, ਗੁਰੂ ਤਾਂ ਤਾਂ ਹੀ ਹੈ ਜਦ ਕੋਈ ਚੇਲਾ ਹੈ, ਚੇਲਾ ਹੈ ਨਹੀਂ ਤਾਂ ਗੁਰੂ ਕਾਹਦਾ।
1: ਬਿਲਕੁਲ ਹੈ ਜੀ,
0: ਕੋਈ ਸ਼ੱਕ ਨਹੀਂ ਜੀ।
2: ਹੁਣ ਜੀ ਸਿਕੰਦਰ ਨੂੰ ਉਸਤਾਦ ਸਿਕੰਦਰ ਬਣਾਉਣ ਵਾਲਾ ਮੈਂ ਆ ਜੀ,
1: ਕਿਆ ਬਾਤ ਹੈ,
2: ਹੋਊਗਾ ਤੇ ਉਸਤਾਦ।
0: ਵਾਹ
1: ਵਾਹ ਜੀ, ਕਿਆ ਬਾਤ ਹੈ,
0: ਬਹੁਤ ਹੀ ਖੂਬ
2: ਸੋ। ਇਸ ਕਰਕੇ ਉਸਤਾਦ ਸਿਕੰਦਰ ਤਾਂ ਹੀ ਕਿਹਾ ਜਾਊਗਾ ਜੇ ਉਹਨਾਂ ਦਾ ਕੋਈ ਸ਼ਿਸ਼ ਹੋਊਗਾ, ਚੇਲਾ ਹੋਊਗਾ ਜੀ।
1: ਜੀ
2: ਹਾਂਜੀ
1: ਬਿਲਕੁਲ ਜੀ,
0: ਬਹੁਤ ਹੀ ਖੂਬ ਜੀ, ਕਿਆ ਬਾਤ ਹੈ।
2: ਹਾਂਜੀ ਸ਼ਮੀ ਜੀ, ਗੱਲ ਤਾਂ ਤੁਸੀਂ ਵਧੀਆ ਕੀਤੀ ਹੈਗੀ ਆ, ਜਿਹੜੀ ਉਸ ਬੰਦੇ ਨੇ ਜਿਹੜੇ ਮਹਾਂਪੁਰਸ਼ ਨੇ ਵੀ ਤੁਹਾਨੂੰ ਪੁੱਛਿਆ ਮੰਦਿਰ ਦੇ ਵਿੱਚ
1: ਜੀ,
2: ਹੋਇਆ ਕਿ ਮੇਰੇ ਕੋਲ ਮੈਂ ਮਤਲਬ ਨਾ ਕੋਈ ਵਕੀਲ ਆ ਗਿਆ ਮੁੰਡਾ, ਤੇ ਉਹ ਆ ਕੇ ਜੀ ਕਿ ਮੈਂ ਤੁਹਾਨੂੰ ਗੁਰੂ ਮੰਨਦਾ ਜੀ, ਤੇ ਮੈਂ ਇੱਥੇ ਜਿਹੜਾ ਹੈਗਾ ਤੁਹਾਡੇ ਕੋਲੋਂ ਕੰਮ ਸਿੱਖਦਾ
1: ਜੀ।
2: ਜਨਰਲ ਦੀ ਮੈਂ ਕੋਈ ਜਨਰਲੀ ਅੱਜ ਤੱਕ ਮੈਂ ਕਦੀ ਕੋਈ ਜੂਨੀਅਰ ਰੱਖਿਆ ਨੀ, ਉਹ ਜੂਨੀਅਰ ਵੀ ਕਿਸੇ ਵਕੀਲ ਦਾ ਰੈਲੇਟਿਵ ਸੀਗਾ, ਤੇ ਉਹ ਆਪਣੇ ਰੈਲੇਟਿਵ ਦੀ ਸੀਟ ਤੇ ਆਇਆ ਸੀਗਾ, ਤੇ ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦੇ ਜੀ ਮੈਂ ਤੁਹਾਡੇ ਕੋਲ ਬੈਠਿਆ ਕਰਨਾ।
1: ਸੈਣੀ ਸਾਹਿਬ ਜੇ ਜੂਨੀਅਰ ਨਾ ਰੱਖਦੇ ਫਿਰ ਸੀਨੀਅਰ ਕਿੱਦਾਂ ਹੁੰਦੇ ਜੀ?
2: ਨਹੀਂ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਬਈ ਇੱਕ ਕਾਗਜ਼ ਕੱਢ ਪਹਿਲਾਂ ਤਾਂ
1: ਜੀ
0: ਜੀ,
2: ਤੇ ਮੈਂ ਕਿਹਾ ਦੋ ਲਾਈਨਾਂ ਲਿਖ ਲਾ
1: ਜੀ।
2: ਹਾਂਜੀ ਲਾਈਨਾਂ ਲਿਖ, ਮੈਂ ਕਿਹਾ ਭਈ ਗੁਰੂ ਜੋ ਕਹੇ ਸੋ ਕਰ
1: ਜੀ,
2: ਗੁਰੂ ਜੋ ਕਰੇ ਸੋ ਨਾਹੀ।
1: ਕਿਆ ਬਾਤ ਹੈ ਜੀ,
2: ਮੈਂ ਕਿਹਾ ਜੋ ਮੈਂ ਕਹਿੰਦਾ ਆ ਨਾ ਉਹ ਕਰਨਾ ਆ
1: ਜੀ,
2: ਜੋ ਮੈਂ ਕਰਦਾ ਆ ਉਹ ਬਿਲਕੁਲ ਨੀ ਕਰਨਾ,
1: ਉਹ ਨੀ ਕਰਨਾ, ਰੀਸ ਨੀ ਕਰਨੀ।
2: ਤਾਂ ਤੂੰ ਸੋਚੇ ਵੀ ਹਾਂ ਜੀ ਵੀ ਇਹ ਤਾਂ ਦੁਪਹਿਰੋਂ ਬਾਅਦ ਉੱਥੇ ਬਹਿ ਜਾਂਦੇ ਹੈਗੇ ਆ ਜੀ, ਉੱਥੇ ਚੱਲ ਜਾਂਦੇ ਹੈਗੇ ਜੀ, ਹਾਂਜੀ
1: ਜੀ
2: ਤੂੰ ਮੀਸਾ ਕਰਨ ਲੱਗ ਪਏ, ਮੈਂ ਜੋ ਤੈਨੂੰ ਕਹਿੰਦਾ ਆ ਉਹ ਕਰਨਾ ਬਸ
1: ਜੀ।
2: ਹਾਂਜੀ ਉਹ ਬੰਦਾ ਚਲੋ ਜੀ ਥੋੜੇ ਦਿਨਾਂ ਦੇ ਵਿੱਚ ਅਸੀਂ ਟ੍ਰੇਨਡ ਕਰਕੇ ਜਲੰਧਰ ਭੇਜ ਦਿੱਤਾ, ਮੁੜ ਕੇ ਉਹ ਕਾਮਯਾਬ ਹੋਇਆ, ਅੱਜ ਤੱਕ ਬੜੀ ਇੱਜ਼ਤ ਕਰਦਾ। ਪਰ ਉਹ ਅੱਜ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਰਿਲਾਈਜ਼ ਕਰਦਾ ਆ ਕਿ ਮੈਨੂੰ ਜਿਹੜੀਆਂ ਚਾਰ ਦੋ ਲਾਈਨਾਂ ਲਿਖਾਈਆਂ ਸੀ ਵੀ ਗੁਰੂ ਜੋ ਕਹੇ ਸੋ ਕਰ,
1: ਜੀ
2: ਗੁਰੂ ਜੋ ਕਹੇ ਕਰੇ ਸੋ ਨਾਹੀ
1: ਨਾ ਕਰ,
2: ਕਿਉਂਕਿ ਆਦਮੀ ਜਿਹੜਾ ਆ ਉਹਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਐਬ ਹੁੰਦੇ ਤੂੰ ਖਾਂਦਾ ਪੀਂਦਾ ਨੀ, ਮੁੜ ਕੇ ਤੂੰ ਉੱਥੇ ਪੈਗ ਲਾਉਣੇ ਸ਼ੁਰੂ ਕਰਦਾ ਸਾਡੇ ਸੰਗਤ ਦੇ ਵਿੱਚ ਆ ਕੇ, ਮੁੜ ਕੇ ਸਾਰੇ ਜਿੰਦਗੀ ਇਹ ਕਹਿ ਜੀ ਮੈਂ ਤਾਂ ਉਹਨਾਂ ਕੋਲੋਂ ਸਿੱਖ ਗਿਆ ਜੀ, ਉਹਨਾਂ ਦੀ ਸੰਗਤ ਚ ਬਹਿਣ ਲੱਗ ਗਿਆ। ਤੈਨੂੰ ਤਾਂ ਜੋ ਤੈਨੂੰ ਤਾਂ ਜੋ ਤੈਨੂੰ ਵਿਸ਼ੇ ਦੇ ਨਾਲ ਰਿਲੇਟਡ ਜੋ ਦੱਸਿਆ ਜਾਂਦਾ ਹੈਗਾ ਆ ਉਹ ਕਰਨਾ ਆ,
1: ਗੁਣ ਲੈਣੇ ਨੇ ਅਗੁਣ ਨਹੀਂ ਲੈਣੇ, ਬਿਲਕੁਲ
2: ਗੁਣ ਬਿਲਕੁਲ ਗੁਣ ਲੈਣੇ ਜੀ
1: ਜੀ।
2: ਏਦਾਂ ਹੀ ਅਸੀਂ ਗੁਰੂ ਬਣਦੇ ਹੈਗੇ ਆ, ਗੁਰੂ ਦੀ ਨੀ ਬਣਦੇ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਇਹ ਪਰੰਪਰਾ ਜਿਹੜੀ ਹੈਗੀ ਆ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਸੀ
1: ਜੀ,
2: ਹਾਂਜੀ, ਜਿਹਨੂੰ ਜਿਹੜਾ ਹੈਗਾ ਆ ਸੂਫੀਆ ਨੇ ਵੀ ਅਡੋਪਟ ਕੀਤਾ ਜੀ,
1: ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣਾ ਜਿਹੜਾ ਆ ਉਹਨਾਂ ਕੋਲ ਬਹੁਤ ਸਾਰੇ ਬੰਦੇ ਆਉਂਦੇ ਜਾਂਦੇ ਰਹਿੰਦੇ ਹੈਗੇ ਸੀਗੇ, ਪਰ ਉਹ ਇੱਕ ਡਿਸਿਪਲ ਜਿਹੜਾ ਹੁੰਦਾ ਸੀਗਾ, ਜਿਹੜਾ ਇੱਕ ਸ਼ਿਸ਼ ਜਿਹੜਾ ਸੀਗਾ ਉਹਦੇ ਤੇ ਗੁਰੂ ਜਿਹੜਾ ਆ ਮੋਹਿਤ ਹੁੰਦਾ ਸੀਗਾ ਵੀ ਹਾਂ ਇਹਨੂੰ ਮੈਂ ਆਪਣੇ ਵਰਗਾ ਬਣਾਉਣਾ
1: ਜੀ, ਬਿਲਕੁਲ।
2: ਉਹ ਫਿਰ ਉਹਦੇ ਤੇ ਮਿਹਨਤ ਕਰਦੇ ਸੀ
1: ਜੀ,
2: ਫਿਰ ਉਹਨਾਂ ਦਾ ਨਾ ਬੌਂਡੇਜ ਇੱਦਾਂ ਦਾ ਹੁੰਦਾ ਸੀ ਵੀ ਆਤਮਿਕ ਬੌਂਡੇਜ ਹੁੰਦਾ ਸੀ ਉਹਨਾਂ ਦਾ, ਅੰਦਰੂਨੀ ਬੌਂਡੇਜ ਹੁੰਦਾ।
1: ਉਹਦੇ ਪਿੱਛੇ ਕਾਰਨ ਸੀ ਨਾ ਸੈਣੀ ਸਾਹਿਬ, ਕਿਉਂਕਿ ਘਰ ਬਾਰ ਸਾਰਾ ਕੁਝ ਛੱਡ ਕੇ ਉਸ ਸਮਿਆਂ ਦੇ ਵਿੱਚ ਉਹਨਾਂ ਕੋਲ ਹੀ ਵਿਚਰਨਾ ਪੈਂਦਾ ਸੀ ਜੀ ਦਿਨ ਰਾਤ ਨਾ ਜੀ।
2: ਹਾਂ, ਬੱਚਿਆਂ ਦੀ ਤਰ੍ਹਾਂ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਰੱਖ ਰਹੇ ਸੀ ਜਾਂ ਇੱਕ ਤਰੀਕਾ। ਤੁਸੀਂ ਇਹ ਦੇਖੋ ਨਿਜ਼ਾਮੋਦੀਨ ਔਲੀਆ
1: ਬਹੁਤ ਹੋਏ ਨੇ,
2: ਉਹ ਜਿਹੜੇ ਹੈਗੇ ਆ ਇੱਕ ਕੁੱਲੀ ਦੇ ਵਿੱਚ ਰਹਿੰਦੇ ਹੁੰਦੇ ਸੀ ਜੀ
1: ਜੀ,
2: ਤੇ ਕੋਈ ਕਿਸੇ ਬੰਦੇ ਨੇ ਸੋਚਿਆ ਵੀ ਉਹਦੀ ਕੁੜੀ ਦਾ ਵਿਆਹ ਸੀਗਾ ਵੀ ਚਲੋ ਏਦਾਂ ਕਰਦੇ ਆ, ਕਹਿੰਦੇ ਵੀ ਫਕਰ ਬਹੁਤ ਪਹੁੰਚੇ ਹੈਗੇ ਆ
1: ਜੀ,
2: ਤੇ ਜਾਣੇ ਆ ਉਹਨਾਂ ਨੂੰ ਕਹਿੰਦੇ ਵੀ ਕੋਈ ਮਾਲੀ ਇਮਦਾਦ ਕਰੋ
1: ਜੀ,
2: ਤੇ ਮੈਨੂੰ ਮੇਰੀ ਕੁੜੀ ਦਾ ਵਿਆਹ ਆ ਜੀ
1: ਜੀ।
2: ਉਹ ਚਲਾ ਗਿਆ, ਬੰਦਾ ਚਲ ਗਿਆ ਤੇ ਉਹ ਕਹਿੰਦੇ ਹਾਂ ਵੀ ਭਗਤਾ ਦੱਸ ਕੀ ਗੱਲ, ਕਹਿੰਦਾ ਜੀ ਮੇਰੀ ਤਾਂ ਕੁੜੀ ਦਾ ਵਿਆਹ ਆ ਤੇ ਮੈਂ ਮਤਲਬ ਗਰੀਬ ਬੰਦਾ ਹੈਗਾ ਆ ਜੀ, ਤੇ ਮੈਨੂੰ ਮਾਲੀ ਇਮਦਾਦ ਕਰੋ
1: ਜੀ।
2: ਉਹ ਕਹਿੰਦੇ ਬਹਿ ਜਾ ਭਾਈ ਕੋਈ ਗੱਲ ਨੀ, ਹੁਣ ਤਾਂ ਆਪਾਂ ਹੈਗੇ ਜੇ ਕੋਈ ਆਇਆ ਭਗਤ ਤੇ ਉਹਦੇ ਕੋਲੋਂ ਜੋ ਬਣਦਾ ਸਰਦਾ ਹੋਊਗਾ ਤੈਨੂੰ ਲੈ ਦਿਆਂਗੇ
1: ਜੀ।
2: ਉਹ ਇੱਕ ਦਿਨ ਬੀਤਿਆ ਜੀ, ਕੋਈ ਨਾ ਆਇਆ, ਦੋ ਦਿਨ ਬੀਤੇ ਕੋਈ ਨਾ ਆਇਆ ਜੀ
1: ਜੀ।
2: ਤੀਜਾ ਦਿਨ ਜਦੋਂ ਹੋ ਗਿਆ ਤੇ ਉਹ ਬੰਦਾ ਬੜਾ ਦੁਖੀ ਹੋਇਆ, ਕਹਿੰਦਾ ਜੀ ਫਿਰ ਹੁਣ ਮੈਂ ਖਾਲੀ ਜਾਵਾਂ, ਕਹਿੰਦੇ ਖਾਲੀ ਤੇ ਚੱਲ ਕੀ ਜਾਣਾ ਯਾਰ
1: ਜੀ,
2: ਆ ਸਾਡੇ ਕੋਲ ਇੱਕ ਜੁੱਤੀ ਹੈਗਾ, ਜੁੱਤੀਆਂ ਦਾ ਜੋੜਾ ਆ ਇਹ ਲੈ ਜਾ
1: ਜੀ।
0: ਠੀਕ
2: ਹੈ, ਇਹ ਹੀ ਕਹਿੰਦੇ ਦੇਖ ਲਈ ਜੇ ਤੇਰੇ ਦੋ ਪੈਸੇ ਤੈਨੂੰ ਮਿਲਦੇ ਹੋਣਗੇ ਕਿਤੇ ਦੇ ਕੇ
1: ਜੀ,
2: ਇਹ ਤੂੰ ਖਾਲੀ ਕਰਨ ਜਾਣਾ ਹੈਗਾ ਆ
1: ਜੀ।
2: ਮੁੰਡੇ ਵੀ ਬੜੇ ਭਰੇ ਮਨ ਦੇ ਨਾਲ ਵੀ ਹਾਂ ਦੱਸ ਆਇਆ, ਤੇ ਤਿੰਨਾਂ ਦਿਨਾਂ ਬਾਅਦ ਕਹਿੰਦਾ ਦੋ ਇੱਕ ਜੋੜਾ ਜੁੱਤੀਆਂ ਦਾ ਦੇ ਦਿੱਤਾ
1: ਜੀ।
2: ਉਹ ਕਹਿੰਦੇ ਭਾਈ ਜੁੱਤੀਆਂ ਕੱਛੇ ਮਾਰੀਆਂ ਆਈਆਂ ਤੇ ਜਾ ਰਿਹਾ ਆ ਰਸਤੇ ਦੇ ਵਿੱਚ ਜਿਹੜਾ ਆ, ਤੇ ਉਧਰੋਂ ਕਹਿੰਦੇ ਵੀ ਉਹਨਾਂ ਦਾ ਸ਼ਿਸ਼ ਅਮੀਰ ਖੁਸਰੋ
1: ਜੀ,
2: ਉਹ ਆਪਣਾ ਸਾਰਾ ਕੁਛ ਧਨ ਧੁਨ ਲੈ ਕੇ ਵੀ ਭਾਈ ਹੁਣ ਆਪਾਂ ਜਿਹੜੇ ਹੈਗੇ ਪੱਕੇ ਸਾਧੂ ਹੋ ਗਏ ਤੇ ਆਪਾਂ ਗੁਰੂ ਨੂੰ ਭੇਟਾ ਦੇ ਦੇਣੀ ਆ ਇਹ
1: ਜੀ।
2: ਉਹ ਆਉਂਦਾ ਪਿਆ ਤੇ ਰਸਤੇ ਦੇ ਵਿੱਚ ਆ ਕੇ ਤੇ ਅਮੀਰ ਖੁਸਰੋ ਦੇ ਨਾਲ ਉਹਦਾ ਟਾਕਰਾ ਹੋ ਜਾਂਦਾ, ਅਮੀਰ ਖੁਸਰੋ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦਾ
1: ਜੀ।
2: ਕਹਿੰਦਾ ਵੀ ਤੇਰੇ ਕੋਲ ਕੀ ਆ
1: ਜੀ,
2: ਉਹ ਕਹਿੰਦਾ ਮੇਰੇ ਕੋਲ ਤਾਂ ਕੁਛ ਨੀ, ਕਹਿੰਦਾ ਤੇਰੇ ਕੋਲ ਕੋਈ ਏਦਾਂ ਦੀ ਸ਼ੈ ਆ ਜਿਹਦੇ ਵਿੱਚੋਂ ਮੈਨੂੰ ਗੁਰੂ ਆਪਣੇ ਦੀ ਖੁਸ਼ਬੂ ਆਉਂਦੀ ਪਈ ਆ
1: ਜੀ,
2: ਮੇਰੇ ਗੁਰੂ ਦੀ ਮਹਿਕ
1: ਜੀ।
2: ਉਹ ਕਹਿੰਦਾ ਮੇਰੇ ਕੋਲ ਤਾਂ ਹੋਰ ਕੁਛ ਨੀ, ਮੈਂ ਤਾਂ ਅੱਗੇ ਗਰੀਬ ਬੰਦਾ ਹੈ ਜੀ, ਮੈਂ ਏਦਾਂ ਕਰਕੇ ਮੇਰੀ ਕੁੜੀ ਦਾ ਵਿਆਹ ਸੀ ਇੱਥੇ। ਕਹਿੰਦਾ ਪਰ ਕਹਿੰਦੇ ਆ ਹਜ਼ਰਤ ਨਿਜ਼ਾਮੋਦੀਨ ਔਲੀਆ ਬੜੇ ਫੱਕਰ ਤਕੜੇ ਹੈਗੇ ਆ, ਮੈਂ ਤਾਂ ਉੱਥੇ ਗਿਆ 3 ਦਿਨ ਬੈਠਾ ਰਿਹਾ, ਆਉਣ ਲੱਗਿਆ ਨੇ ਕਹਿੰਦਾ ਉਹਨਾਂ ਨੇ ਅੱਜ ਜੁੱਤੀ ਦੇਤੀ ਆ
1: ਜੀ।
2: ਉਹ ਕਹਿੰਦਾ ਹੈ, ਉਹਨੇ ਜੁੱਤੀ ਜੱਤੀ ਆਪਣੇ ਜਿਹੜਾ ਹੈਗਾ, ਕਹਿੰਦਾ ਏਦਾਂ ਕਰ ਵੀ ਆਹ ਜਿਹੜਾ ਹੈਗਾ ਆ ਵੀ ਆਹ ਹੀਰੇ ਲੈ ਲਾ ਤੇ ਮੈਨੂੰ ਇਹ ਦੇ ਦੂ
1: ਜੁੱਤੀ ਦੇ ਦੇ।
2: ਹਾਂਜੀ, ਉਹ ਦੇਖੇ ਵੀ ਇਹ ਬੰਦਾ ਪੂਰਖਿਆ
1: ਕਮਲਾ ਤਾਂ ਨੀ ਹੋ ਗਿਆ।
2: ਤੇ ਉਹਨੇ ਜੀ ਜਿਹੜਾ ਹੈਗਾ ਆ ਉਹਨੂੰ ਤਾਂ ਮੌਜ ਲੱਗ ਗਈ, ਕਹਿੰਦਾ ਮੈਂ ਤਾਂ ਸੋਚਦਾ ਸੀ ਵੀ ਬਾਬੇ ਦੀ ਜੁੱਤੀ ਜਿਹੜੀ ਹੈਗੀ ਆ ਮੈਨੂੰ ਦੋ
1: ਕਿਸੇ
2: ਪੈਸੇ ਦੀ
1: ਕੰਮ
2: ਜੁੱਤੀ
1: ਦੀ
2: ਦੇ ਕੇ ਤੋਰ ਦਿੱਤਾ, ਮੈਨੂੰ ਕੀ ਪਤਾ ਇੰਨੀ ਜੁੱਤੀ ਦੀ ਕੀਮਤ ਆ।
1: ਜੀ
2: ਉਹ ਕਹਿੰਦਾ ਭਾਈ ਉਹ ਸੋਚੀ ਪੈ ਗਿਆ, ਕਹਿੰਦਾ ਯਾਰ ਜੇ ਘਟਦੇ ਆ ਤੇ ਮੇਰੇ ਕੋਲ ਇਸ ਵੇਲੇ ਤਾਂ ਇੰਨੇ ਹੀ ਹੈਗੇ ਆ, ਫੀ ਮੈਂ ਤੈਨੂੰ ਹੋਰ ਕੋਈ ਪ੍ਰਬੰਧ ਕਰ ਦੂੰਗਾ ਪਰ ਮੈਨੂੰ ਇਹ ਦੇ ਦੇ।
1: ਜੀ
2: ਉਹ ਕਹਿੰਦਾ ਨਹੀਂ ਜੀ ਠੀਕ ਗੱਲ ਹੈਗੀ, ਮੇਰਾ ਸਰ ਗਿਆ ਹੈਗਾ ਤੁਸੀਂ ਆ ਲੈ ਲਓ ਜੀ। ਉਹ
1: ਜੀ
2: ਜਦੋਂ ਜੁੱਤੀ ਲੈ ਕੇ ਗਏ ਹੈਗੇ ਆ ਤੇ ਹਜ਼ਰਤ ਨਿਜ਼ਾਮੋਦੀਨ ਔਲੀਆ ਨੰਗੇ ਪੈਰੀ ਘੁੰਮ ਰਹੇ ਸੀ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਦੀ ਜੁੱਤੀ ਉਹਨਾਂ ਦੇ ਪੈਰੀ
1: ਜੀ
2: ਰੱਖ ਦਿੱਤੀ ਵੀ ਆਹ ਲਓ ਜੀ। ਉਹ
1: ਜੀ
2: ਕਹਿੰਦੇ ਵੀ ਬਾਈ ਜੁੱਤੀ ਛੜਾ ਲਿਆ ਜਾਂ? ਕਹਿੰਦੇ ਹਾਂਜੀ ਛੜਾ ਲਿਆ ਹੈਗਾ।
1: ਕੀ ਬਾਤ ਹੈ ਜੀ,
2: ਸੋ ਉਹ ਇੱਕ ਅਫੈਕਸ਼ਨ ਦਾ ਐਕਸਟ੍ਰੀਮ ਹੁੰਦੀ ਆ।
1: ਜੀ
2: ਹਾਂਜੀ
1: ਇੱਕ ਲਈ ਕੁਝ ਵੀ ਨਹੀਂ, ਉਹਦੀ
2: ਉਹ
1: ਚੀਜ਼
2: ਜਿਹੜਾ
1: ਦੀ ਕੀ ਕਦਰ ਹੈ ਨਹੀਂ ਕਿ ਜਾਂ
2: ਹਾਂਜੀ
1: ਕੀਮਤ ਨਹੀਂ ਹੈ, ਪਰ ਉਹ
2: ਹਾਂਜੀ
1: ਜਿਹਨਾਂ ਨੂੰ ਪਤਾ ਹੈ ਉਹਨਾਂ ਲਈ ਬਹੁਤ
2: ਅਗਲੇ ਵਾਸਤੇ ਉਹਨੇ ਸਾਰੇ ਜਿਹੜੇ ਹੈਗੇ ਆ ਜ਼ਿਆਦਾ ਦੇ ਕੇ ਤੇ ਜੁੱਤੀ ਛੜਾ ਕੇ ਲੈ ਆਂਦੀ ਜੀ।
1: ਜੀ
2: ਏਦਾਂ ਦੀ ਜਿਹੜੀ ਹੈਗੀ ਆ ਏਦਾਂ ਦੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਮਿਲਦੀਆਂ ਹੈਗੀਆਂ ਆ ਜੀ,
1: ਜੀ
2: ਜਿੱਥੇ ਗੁਰੂ ਤੇ ਸ਼ੇਸ਼ ਪਰੰਪਰਾ ਜਿਹੜੀ ਹੈਗੀ ਉਹਦਾ ਪਾਲਣ ਕਰਦੇ ਹੋਏ।
1: ਜੀ
2: ਭੀ ਹੁਣ ਬੁੱਲੇ ਸ਼ਾਹ ਨੇ ਕਹਿੰਦੇ ਨੱਚ ਕੇ ਮਨਾਇਆ, ਨਾਇਕ ਸ਼ਾਹ ਜਿਹੜਾ ਹੈਗਾ ਸੀ ਰੁੱਟ ਗਿਆ ਸੀ ਜੀ। ਹੈ ਜੀ
1: ਜੀ
2: ਸੋ
1: ਹੁਣ ਦੇਖੋ ਆਪਣੇ ਸਿੱਖ ਧਰਮ ਚ ਵੀ ਸੈਣੀ ਸਾਹਿਬ ਹੈਗਾ ਹੀ ਆ ਇੱਕ ਐਗਜ਼ਾਮਪਲ, ਜੇ ਮੈਂ ਗਲਤ ਨਾ ਹੋਵਾਂ ਤਾਂ, ਜਦੋਂ ਆਪਣੇ ਸਾਹਿਬਜ਼ਾਦਿਆਂ ਦਾ ਜਾਂ ਸੰਸਕਾਰ ਕਰਦੇ ਆ ਉੱਥੇ, ਫਿਰ ਉਹ ਜਿਹੜੀ ਦੇ ਕੇ ਆਪਣੇ ਲੈਂਦੇ ਨੇ ਜ਼ਮੀਨ ਲੈਂਦੇ ਆ, ਤੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਇੱਕ ਵੈਲਿਊ ਹੀ ਸਮਝੇ ਆ ਨਾ, ਮੋਹਰਾ ਰੱਖ ਕੇ ਲਈ ਬਿਲਕੁਲ।
2: ਕਿੱਦਾਂ ਦਾ ਮਤਲਬ ਦੁਨੀਆਂ ਦੇ ਸਭ ਤੋਂ ਕਹਿੰਦੇ ਵੀ ਦੁਨੀਆਂ ਦੀ ਸਭ ਤੋਂ
1: ਕੀਮਤੀ ਜ਼ਮੀਨ
2: ਜੀ
1: ਬਿਲਕੁਲ ਹੈ।
2: ਹਾਂਜੀ ਜਿਹੜੀ ਆ ਉਹ ਸੋਨੇ ਦੀਆਂ ਮੋਹਰਾਂ ਰੱਖ ਕੇ ਤੇ ਉਹਨਾਂ ਥਾਂ ਜਿਹੜਾ ਹੈਗਾ ਆ ਲੈ ਕੇ ਤੇ ਉੱਥੋਂ ਜਿਹੜਾ ਹੈਗਾ
1: ਬਿਲਕੁਲ
2: ਹੈਗਾ ਜੀ ਉਹਨਾਂ ਦਾ। ਤੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਜਿਹੜਾ ਆ ਪਿਆਰ ਦਾ ਜਿਹੜਾ ਆ ਉਹਦਾ ਕੋਈ ਮੁੱਲ ਨਹੀਂ ਗਾ ਜੀ, ਇਹ ਰਿਸ਼ਤਾ ਬੜਾ ਪਵਿੱਤਰ ਆ ਜੀ
1: ਜੀ
2: ਤੇ ਹੈ ਜੀ। ਬਹੁਤ ਐਗਜ਼ਾਮਪਲ ਮਿਲਦੀਆਂ ਹੈਗੀਆਂ ਇਸੇ ਤਰੀਕੇ ਦੇ ਨਾਲ ਹੀ ਜੀ। ਹੁਣ ਇਹ ਵੈਸੇ ਵੀ ਜਿਹੜਾ ਆ ਗੁਰੂ ਦੀ ਭਗਤੀ ਨੂੰ ਫਲ ਜਿਹੜਾ ਆ ਉਹਦਾ ਚੇਲਾ ਹੀ ਲਾਂਦਾ ਜੀ।
1: ਬਿਲਕੁਲ
2: ਤੁਸੀਂ ਯਾਦ ਰੱਖੋ ਜਿਹੜਾ ਵੀ ਜਿੰਨੇ ਵੀ ਮਤਲਬ ਗੁਰੂਆਂ ਦਾ ਇਤਿਹਾਸ ਦੇ ਵਿੱਚ ਨਾਂ ਹੋਇਆ ਆ ਉਹ ਉਹਨਾਂ ਦਾ ਹੋਇਆ ਆ ਜਿਹਨਾਂ ਦੇ ਗਾਂ ਸ਼ਿਸ਼ ਜਿਹੜੇ ਸੀਗੇ ਚੇਲੇ ਸੀ ਨਾ ਜੀ
1: ਜੀ
2: ਉਹ ਮਤਲਬ ਚੰਗੇ ਸੀਗੇ ਜੀ।
1: ਹੁਣ ਦੇਖ ਉਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਥਾਪੜਾ ਦਿੱਤਾ, ਸਾਰਾ ਕੁਝ ਅੱਗੇ ਤੋਰਿਆ, ਜਿੱਦਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲ ਜਾਂਦੀਆਂ ਨੇ ਇੱਦਾਂ।
2: ਸਰ ਜਿਹੜੇ ਆ ਸੈਕਟ ਵੀ ਚੱਲਦੇ ਪਏ ਹੈਗੇ ਆ, ਤੁਸੀਂ ਦੇਖੋ ਨਾ ਜਿੰਨੇ ਸੈਕਟ ਚੱਲਦੇ ਪਏ ਆ ਅੱਜ ਦੀ ਯੁੱਗ ਦੇ ਵਿੱਚ ਹੀ ਦੇਖ ਲਓ ਤੁਸੀਂ, ਉਹਨਾਂ ਦੇ ਉਹ ਗੁਰੂਆਂ ਨੂੰ ਵੱਡਾ ਕਰਨ ਦੇ ਵਿੱਚ ਚੇਲਿਆਂ ਦਾ ਹੀ ਹੱਥ ਆ।
1: ਬਿਲਕੁਲ ਹੈ ਬਿਲਕੁਲ ਹੈ,
2: ਨੋ ਡਾਊਟ,
0: ਕੋਈ ਸ਼ੱਕ ਨਹੀਂ,
2: ਕਿਉਂਕਿ ਗੁਰੂ ਤਾਂ ਜਿਸ ਪੋਜੀਸ਼ਨ ਚ ਹੁੰਦੇ ਆ ਉਹਨਾਂ ਨੂੰ ਉਹਦੀ ਇੱਛਾ ਹੁੰਦੀ
1: ਜੀ
2: ਵੀ ਹਾਂ ਜੀ ਭੇ ਸਾਥੀ ਵੱਡੇ ਹੋਈ ਆ ਛੋਟੇ ਹੋਈ ਆ ਉਹਨਾਂ ਨੂੰ ਨਹੀਂ ਹੁੰਦੀ
1: ਜੀ।
2: ਪਰ ਜੇ ਕੋਈ ਮਤਲਬ ਜਿਹੜਾ ਹੈਗਾ ਆ ਸ਼ਿਸ਼ ਕਈ ਵਾਰੀ ਏਦਾਂ ਦਾ ਮਿਲ ਜਾਂਦਾ ਹੈਗਾ ਆ ਉਹ ਗੁਰੂ ਦੀ ਭਗਤੀ ਨੂੰ ਵੀ ਅਮਰ ਕਰ ਦਿੰਦਾ ਹੈ।
1: ਉਹਦੇ ਵਿੱਚ ਜੇ ਫੈਮਿਲੀ ਤੌਰ ਦੇ ਉੱਤੇ ਵੀ ਸੈਣੀ ਸਾਹਿਬ ਇੱਕ ਐਗਜ਼ਾਮਪਲ ਲੈਣੀ ਹੋਵੇ, ਜਿੱਦਾਂ ਪਰਿਵਾਰਕ ਰਿਸ਼ਤੇ ਨੇ, ਜੇ ਬਜ਼ੁਰਗਾਂ ਨੇ ਕੁਝ ਬਣਾਇਆ ਜੇ ਤਾਂ ਉਹ ਸਾਰਾ ਕੁਝ ਅਸੀਂ ਉਜਾੜ ਦਿੱਤਾ ਤਾਂ ਉਹ ਗਾਲਾਂ ਹੀ ਕੱਢਣਗੇ, ਜੇ ਉਹਦੇ ਨਾਲ ਚਾਰ ਆਨੇ ਹੋਰ ਨਾਲ ਜੁੜੇ ਨੇ, ਚਾਹੇ ਉਹ ਜ਼ਮੀਨ ਹੈ ਚਾਹੇ ਬੈਂਕ ਬੈਲੈਂਸ ਆ ਚਾਹੇ ਰਿਸ਼ਤੇ ਨੇ, ਜੇ ਉਹਨਾਂ ਨੂੰ ਹੋਰ ਵਧਾਵਾਂਗੇ ਤਾਂ ਉਹ ਕਦਰ ਵੀ ਕਰਨਗੇ ਜੀ, ਅੱਗੇ ਤੁਹਾਡੀ ਵੈਲਿਊ ਵੀ ਪੈਣੀ ਹੈ ਨਾਲ ਜੀ। ਜੀ
2: ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਉਹ ਕਹਿੰਦੇ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਵੱਡਾ ਹੁੰਦਾ
1: ਜੀ,
2: ਕਿਉਂਕਿ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਤਾਂ ਵੱਡਾ ਹੁੰਦਾ ਆ ਵੀ ਉਹਦੇ ਕੋਲੋਂ ਸਾਰਾ ਕੁਛ ਲੈ ਜੋ ਜਾਂਦਾ
1: ਜੀ। ਬਿਲਕੁਲ ਹੈ,
0: ਨਾਲੇ ਉਹਨੂੰ ਇੰਨੀ ਅਕਲ ਸੀ ਵੀ ਗੁਰੂ ਬਣਾਉਣਾ ਕਿਹਨੂੰ ਆ
1: ਜੀ,
2: ਉਹ ਤਾਂ ਕਹਿੰਦੇ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਉਹ ਕਹਿੰਦੇ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਚੁਣ ਕੇ
1: ਜੀ,
0: ਚੁਣ ਕੇ
1: ਕਿੱਦਾਂ ਸੀਗਾ
2: ਬਿਲਕੁਲ
1: ਗੁਰੂ ਜਨਾ ਦੇ ਟੱਪਣੇ ਚੇਲੇ ਜਾਣ ਛੜਪ,
0: ਚੇਲੇ ਜਾਣ ਛੜਪ
2: ਬਿਲਕੁਲ ਚੇਲੇ ਜਾਣ ਛੜਪ
1: ਜੀ।
2: ਹੁਣ ਅਸੀਂ ਦੇਖੋ ਜੀ
1: ਜੀ
2: ਮਿਸ਼ੀਗਨ ਦੇ ਵਿੱਚ ਸਟੋਰ ਆ ਸਾਰਾ ਕੁਛ ਆ, ਸਮਰੱਥ ਗੁਰੂ ਆ 14 ਕਿੱਲੇ ਸੜਕ ਦੇ ਉੱਤੇ ਹੈ ਜੀ, ਗੁਰੂ ਬਣਾਇਆ ਕੋਈ ਭੁੱਖਾ ਲੱਗਾ ਥੋੜਾ ਬਣਾਇਆ ਹੈਗਾ ਜੀ, ਹੁਣ ਕਚਹਿਰੀ 2-4 ਮਹੀਨੇ ਹੜਤਾਲ ਚੱਲ ਵੀ ਜਾਵੇ ਤਾਂ ਵੀ ਕੋਈ ਗੱਲ ਨੀ ਗੁਰੂ ਹੈਗਾ ਆ ਜੀ।
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਦਰੁਸਤ ਹੈ,
2: ਨਾ ਵੀ ਚੂੰਡੀਆਂ ਵੱਢ ਵੱਢ ਕੇ ਖਾ ਜਾਂਗੇ ਗੁਰੂ ਜੀ।
0: ਮੈਨੂੰ ਲੱਗਦਾ ਹੁਣ ਉਧਰ ਉਹ ਗੁਰੂ ਜੀ ਨੂੰ ਮਤਲਬ ਛਿੱਕਾਂ ਆਉਣੀਆਂ ਹੋਣੀਆਂ।
1: बिल्कुल है जी।
2: नहीं गुरु जी, गुरु जी मैं सवेर दे तैयार कर
1: जी
2: लैके
1: कल नू परीक्षा है चेले दी
2: चाहिए। पहला नंबर ਪਛਮੀ ਜੀ ਇਹ ਗੁਰੂ ਜੀ ਤਾਂ ਉਲਟੇ ਚੱਲ ਪਏ ਸੀ, ਕਹਿੰਦੇ ਟਿਕਟ ਭੇਜ ਦਿੰਦਾ ਹੈਗਾ, ਚੁੱਪ ਕਰਕੇ ਆ ਜਾ ਇੱਥੇ
1: ਇਧਰ ਨੂੰ
2: ਕੰਮ ਕਰ ਆ ਕੇ
1: ਛੱਡ ਵਕੀਲੀ ਬੋਲੀ ਜੀ।
2: ਉਹਨਾਂ ਨੇ ਕਦੇ ਸੱਚੀ ਚੇਲੇ ਮੰਨ ਲਏ। ਮੈਂ ਕਿਹਾ ਭਾਈ ਦੇਖੋ ਜੀ ਕੰਮ ਕਰਕੇ ਖਾਣਾ ਤਾਂ ਸਾਡੀ ਫਿਤਰਤ ਚ ਨੀ ਲਿਖਿਆ, ਅਸੀਂ ਤਾਂ ਗੱਲਾਂ ਗੁੱਲਾਂ ਸੁਣਾ ਕੇ ਖਾ ਸਕਦੇ ਹੈਗੇ ਜੇ ਤੁਸੀਂ ਕਹੋ
1: ਜੀ। ਬਿਲਕੁਲ ਹੈ ਜੀ,
2: ਆ ਨੀ ਹੋਣੀ ਇਸ ਕਰਕੇ
1: ਜੀ।
2: ਅਬ ਸਾਡੀਆਂ ਤਾਂ ਗੱਲਾਂ ਹੀ ਵਿਕਦੀਆਂ ਜੀ, ਇਸ ਕਰਕੇ
1: ਬਿਲਕੁਲ
2: ਤੁਸੀਂ ਇਹ ਦੱਸੋ
1: ਜੀ।
2: ਤੁਸੀਂ ਕਹੋ ਨੇ ਵੀ ਸਟੋਰ ਤੇ ਆ ਕੇ ਖੜਾ ਹੋ ਜਾ ਆਰਾਮ ਨਾਲ ਚੁੱਪ ਕਰਕੇ, ਇਸ ਕਰਕੇ ਉਹ ਕੰਮ ਨੀ ਹੋਣਾ
1: ਜੀ। ਬਿਲਕੁਲ ਹੈ ਜੀ ਜੀ ਸੈਣੀ ਸਰ।
2: ਹਾਂਜੀ ਹਾਂਜੀ ਬਾਕੀ ਹੁਣ ਇਹ
0: ਚਲੋ ਅਸੀਂ ਆਪਣੇ ਸਟੋਰ ਤੇ ਖੜੇ ਜੱਗੇ।
2: ਬਿਲਕੁਲ ਜੀ ਬਿਲਕੁਲ ਠੀਕ ਹੈ ਪਾਰਾ ਜੀ ਸਾਹਿਬ, ਮੈਂ ਹੁਣ ਇਜਾਜ਼ਤ ਲੈਂਦਾ, ਮੁਕੰਦਰ ਵੀਰ ਜੀ ਲਾਈਨ ਤੇ ਹੈਗੇ ਆ, ਉਹ
1: ਵੀ
2: ਦੇਖ ਰਹੇ ਆਪਣੀ ਵਾਰੀ।
1: ਬਿਲਕੁਲ
2: ਥੈਂਕ ਯੂ ਸਰ,
1: ਥੈਂਕ ਯੂ
2: ਸ਼ੁਕਰੀਆ ਜੀ,
1: ਸ਼ੁਕਰੀਆ ਸਤਿ ਸ਼੍ਰੀ ਅਕਾਲ
2: ਸਰ,
1: ਸਤਿ ਸ਼੍ਰੀ ਅਕਾਲ
2: ਜੀ, ਜਿੰਦਾਬਾਦ, ਮੁਹੱਬਤ ਸਾਰਿਆਂ ਦਾ ਧੰਨਵਾਦ,
1: ਜਿੰਦਾਬਾਦ, ਸਤਿ ਸ਼੍ਰੀ ਅਕਾਲ। ਲਓ ਦੋਸਤੋ ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਮੁਕੰਦਰ ਜੀ ਨੇ। ਸਤਿ ਸ਼੍ਰੀ ਅਕਾਲ ਮੁਕੰਦਰ ਜੀ, ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿਆ ਬਤਾ ਕਿਆ ਬਤਾ, ਜ਼ਿੰਦਗੀ ਜਿੰਦਾਬਾਦ
1: ਜੀ।
0: ਆਹਾ ਹਾ, ਜਦੋਂ ਨਾ ਡਸਕੇ ਦੀ ਗੱਲ ਆਉਂਦੀ ਨਾ, ਡਸਕੇ ਦੀ ਆਪਣੇ ਔਲਖ ਸਾਹਿਬ, ਤੇ ਮੈਨੂੰ ਨਾ ਨਾਲ ਹੀ ਜਿਉਣਾ ਮੋੜ ਯਾਦ ਆ ਜਾਂਦਾ, ਚੰਦੇ ਬਾਈ ਦਾ
3: ਡੋਗਰ ਸੀ, ਮੋੜ ਸਾਡੇ ਨੇੜੇ ਹੀ ਆ ਉੱਥੇ ਜਿੱਥੇ ਸਾਡਾ ਡੋਗਰ ਹੈ,
1: ਡੋਗਰ
0: ਡੋਗਰ, ਅੱਛਾ
3: ਬਾਹਰ ਨਿਕਲੋ ਡਗਰਾ ਕਿ ਅੰਦਰ ਇੱਕ ਕੁੱਤੇ ਵਾਂਗੂ ਭੌਂਕੀ ਜਾਏਗਾ।
1: ਅੱਗੇ ਉਹ ਘੋੜੀ ਬੋਲਦੀ ਆ,
3: ਹੁਣ ਇਹ ਤਾਂ ਹੁਣ ਤੁਸੀਂ ਉਹੀ ਗੱਲ
1: ਘੋੜੀ ਹਿਣਕਦੀ ਹੈ, ਘੋੜੀ ਹਿਣਕਦੀ,
3: ਹਾਂ
2: ਖਾਲੀ ਘੋੜੀ ਹਿਣਕਦੀ,
3: ਸਾਡੇ ਸਾਡੇ ਪਿੰਡ ਦਾ ਡੋਗਰ ਸੀ, ਤੇ ਉਹ ਮੋੜ ਸਾਡੇ ਨੇੜੇ ਹੀ ਹੈ ਇੱਥੋਂ ਜਿੱਥੋਂ ਦਾ ਜਾਣਾ ਮੋੜ ਸੀ।
0: ਅੱਛਾ, ਬਾਲੇ ਜਮਾ ਹੀ ਨੇੜੇ ਨੇੜੇ ਹੋ ਗਏ, ਠੀਕ ਹੈ ਜੀ,
3: ਹਾਂ ਨੇੜੇ ਨੇੜੇ ਹੋ ਗਏ, ਉਹੀ ਗੱਲ ਤਾਂ ਹੀ ਤਾਂ ਉਹੀ ਗੱਲ, ਉਹ ਅਖੀਰ ਹੀ ਫਿਰ ਉਹ ਕਹਾਣੀ ਮੁੱਕਣੀ ਪਈ, ਉਹ ਸਾਡੇ ਵਰਗੇ ਜਿਹੜੇ ਦੂਰ ਦੂਰ ਹੋਏ ਨੇ ਹੁਣ ਅਪੜੇ ਹੀ ਨੀ ਜਾਂਦਾ, ਬਾਬੇ ਉਹ ਬਹੁਤ ਦੂਰ ਹੋ ਜਾਂਦਾ ਕੰਮ
1: ਜੀ,
3: ਬਦਲ ਲੈ ਨੀ ਜਾਣੇ ਆ, ਹੈ ਉਹ ਕੀ ਕਹਿੰਦਾ ਹੁੰਦਾ ਹੈ, ਮੈਨੂੰ ਹੁਣ ਦਿਮਾਗ ਚੋ ਨਿਕਲ ਗਈ ਪਹਿਲੀ ਲੈਣ, ਮੈਨੂੰ ਅਕਸਰ ਯਾਦ ਰਹਿੰਦੀ ਹੁੰਦੀ ਆ ਜੋਣੇ ਮੋੜ ਵਾਲੀ, ਉਹ ਕਹਿੰਦਾ
1: ਜੀ
3: ਹੁਣ ਮੈਨੂੰ ਨਹੀਂ ਯਾਦ ਆਉਣੀ, ਚਲੋ ਮੈਂ ਆਪਣੇ ਵਾਲੀ ਗੱਲ ਜਿਹੜੀ ਮੇਰੀ ਯਾਦ ਆਈ ਕਿ ਮੈਂ ਤੁਹਾਨੂੰ ਸੁਣਾ, ਜੇ ਆ ਗਈ ਤਾਂ ਮੈਂ ਇਹ ਵੀ ਸੁਣਾ ਦਿਆਂਗਾ, ਸੈਣੀ ਬਾਈ ਜੀ ਹੁਣ ਮੈਨੂੰ ਲੱਗਦਾ 15-20 ਮਿੰਟ ਲਾ ਗਿਆ ਗੁਰੂ ਚੇਲੇ ਵਾਲੀ ਕਹਾਣੀ, ਮੈਨੂੰ ਇਹ ਵੀ ਸਮਝ ਨੀ ਆਈ ਉਹ ਗੱਲ ਵੀ ਕੀ ਕਹਿਣਾ ਚਾਹੁੰਦੇ ਸੀ ਤੇ ਕੀ ਸਮਝਾਉਣਾ ਚਾਹੁੰਦੇ।
1: ਗੁਰੂ ਚੇਲਾ, ਚਲੋ ਤੁਸੀਂ ਮੈਨੂੰ ਤਾਂ ਸਮਝ ਆਪਾਂ ਨੂੰ ਤਾਂ ਆਈ ਆ ਸਾਰੀ, ਚਲੋ ਵੱਖਰੀ ਗੱਲ ਹੈ,
3: ਨਹੀਂ ਤੁਸੀਂ ਸਾਰੇ ਗੁਰੂ ਚੇਲੇ ਇੱਕ ਦੂਜੇ ਦੇ ਸਮਝ ਆਉਣੀ ਹੋਈ ਹੈ,
1: ਕਿਉਂ ਤੁਸੀਂ ਨੀ ਗੁਰੂ ਬਣਾਇਆ ਕਿਸੇ ਨੂੰ,
3: ਨਹੀਂ ਅਸੀਂ
1: ਗੁਰੂ
3: ਨਹੀਂ, ਚੇ ਸਾਨੂੰ ਬਣਾਇਆ ਕਿਸੇ ਨੇ ਚੇਲਾ, ਅਸੀਂ ਬਣਨਾ ਚਾਹੁੰਦੇ ਸੀ ਪਰ ਸਾਨੂੰ ਕਿਸੇ ਨੇ ਬਣਾਇਆ ਹੈ,
1: ਅੱਗੇ ਤੁਸੀਂ ਬਣਾਇਆ ਹੋਵੇ ਚੇਲਾ,
3: ਜਦੋਂ ਅਸੀਂ ਗੁਰੂ ਨੀ ਬਣੇ ਸਾਡਾ ਚੇਲਾ ਕਿੱਥੋਂ ਬਣੂ ਕੋਈ, ਬਾਬੇ
0: ਇੱਕ ਵਾਰੀ ਨਾ ਭਾਈ ਸਾਹਿਬ ਔਰ ਸਾਹਿਬ ਇੱਕ ਵਾਰੀ ਸ਼ਿੰਦਾ ਭਾਜੀ ਕੋਲ ਬੈਠੇ ਇਤਰਾਂ, ਤੇ ਉਹਨਾਂ ਨੇ ਗੱਲ ਸੁਣਾਈ, ਕਹਿੰਦੇ ਨੇ ਮਾਨਕ ਸਾਹਿਬ ਮਤਲਬ ਚਲੋ ਬਹੁਤ ਘੈਂਟ ਰੂ, ਦੋਨੋਂ ਘੈਂਟ ਮਤਲਬ ਇੱਕ ਦੂਜੇ ਦੇ ਦੋਸਤ ਮਿੱਤਰ ਸੀਗੇ, ਔਰ ਚਲੋ ਵੀ ਮਾਨਕ ਸਾਹਿਬ ਜਿਹੜੇ ਛਿੰਦਾ ਜੀ ਦੀ ਵਾਈਫ ਦੇ ਨਾ ਉਹ ਭਰਾ ਬਣੇ ਹੋਏ ਸੀ, ਕਹਿੰਦੇ ਵੀ ਉਹ ਰੱਖੜੀ ਬਣਾਉਣੀ ਚਾਹੁੰਦੇ ਸੀ, ਜਦੋਂ ਚੋਣਾ ਮੋੜ ਆ ਗਿਆ ਨਾ ਰਿਕਾਰਡ ਉਹਨਾਂ ਦਾ, ਉਹ ਗੱਲ ਸੁਣਾਉਣ ਡੇ, ਕਹਿੰਦੇ ਉਹ ਮਾਨਕ ਰੁੱਸ ਗਿਆ ਭਾਈ,
1: ਜੀ
0: ਮਾਣਕ ਕਿਹਾ ਵੀ
3: ਹਾਂ
0: ਉਹਨੇ ਨੇ ਮੂੰਹ ਫਲਾਇਆ, ਬਾਹਲਾ ਮਤਲਬ ਗਾਹ ਪੈ ਗਿਆ ਜੀ, ਮਤਲਬ ਵਿਗੜ ਗਈ ਸਾਰੀ।
1: ਜੀ
0: ਤੇ ਪਰ ਜਦੋਂ ਰੱਖੜੀ ਆ ਗਈ ਨਾ, ਉਹ ਮਤਲਬ ਮਾਣਕ ਸਾਹਿਬ ਦਾ ਇਹ ਕੰਮ ਸੀ ਵੀ ਘਰੇ ਆ ਜਾਂਦੇ ਸੀ, ਕਹਿੰਦੇ ਸਾਡੇ ਵੀ ਬੱਚਿਆਂ ਨੂੰ ਵੀ ਬੁਲਾਉਣਾ, ਹੋਰ ਆਪਣੀ ਭੈਣ ਨੂੰ ਬੁਲਾਉਣਾ, ਸਾਰਿਆਂ ਨੂੰ ਬੁਲਾ ਕੇ, ਮੈਨੂੰ ਨਹੀਂ ਸੀ ਬੁਲਾਉਂਦਾ। ਬਸ ਮੈਂ
1: ਜੀ
0: ਮੂੰਹ ਪਰੇ ਕਰਕੇ ਮਤਲਬ ਕਰ ਕੁਰ ਲੰਘ ਜਾਂਦਾ, ਕੋਈ ਗੱਲ ਹੀ ਨਹੀਂ, ਜਾਵੇ ਮੈਂ ਹੁੰਦਾ ਹੀ ਨਹੀਂ ਉੱਥੇ
3: ਜੀ
0: ਘਰੇ। ਉਹ ਜਿੱਦਣ ਨਾ ਕਹਿੰਦਾ ਰੱਖੜੀ, ਰੱਖੜੀ ਵਾਲੇ ਦਿਨ ਕਹਿੰਦਾ ਮਾਨਕ ਸਾਹਿਬ, ਮੈਂ ਕਿਹਾ ਉਹ ਕਹਿੰਦਾ ਮੈਂ ਵਾਈਫ ਨੂੰ ਕਿਹਾ ਵੀ ਭਾਈ ਬਾਹਲੀ ਲੜਾਈ ਲੜੀ, ਬਾਹਲੀ ਚਲੋ ਗਾਹ ਪਿਆ ਹੋਇਆ, ਮੈਨੂੰ ਲੱਗਦਾ ਨੀ ਵੀ ਐਤਕੀ ਆਊ।
1: ਜੀ
0: ਉਹ ਕਹਿੰਦੇ, ਉਹ ਕਹਿੰਦੇ ਵੀ ਆਉਣਗੇ ਆਉਣਗੇ ਬਾਈ ਜੀ ਆਉਣਗੇ। ਮਾਨਕ ਭਾਈ ਕਹਿੰਦੇ ਆ ਗਿਆ, ਬਾਹਰ ਬੈਲ ਵੱਜੀ ਤੇ ਉਹ ਗੇਟ ਚ ਨੀ ਜਿਹੜੀ ਗਲੀ ਚ ਰੱਖੀ ਹੁੰਦੀ, ਗੇਟ ਚ ਵੱਡੇ ਚ ਟੋਰਚ ਜਿਹਾ ਰੱਖ ਕੇ ਗਾਹ ਜਿਹਾ, ਉਹ ਅੰਦਰੋਂ ਹੱਥ ਪਾਇਆ ਬਾਈ ਨੇ, ਕਹਿੰਦਾ ਭੈਣੇ ਬੰਦੇ ਰੱਖੜੀ ਅੰਦਰ ਨੀ ਆਉਂਦਾ ਮੈਂ। ਉਹ ਕਹਿੰਦੀ ਉਹ ਵੀਰ ਭਾਈ ਅੰਦਰ ਆਇਆ, ਉਹ ਤੁਹਾਡੀਆਂ ਰੀਲਾਂ ਰੂਲਾਂ ਵੱਖਰੀਆਂ ਨੇ, ਇਹਦਾ ਟੱਬਰ ਦਾ ਮਾਮਲਾ, ਇੱਥੇ ਤਾਂ ਆ ਜਾਓ। ਉਹ ਕਹਿੰਦਾ ਨਹੀਂ, ਇਹਨੇ ਬਹੁਤ ਗਲਤ ਕਰਿਆ ਮੇਰੇ, ਧੱਕਾ ਕਰ ਗਿਆ ਬਾਈ, ਕਿਉਂਕਿ ਦੇਵ ਤਰੀਕੇ ਵਾਲੇ ਜੀ ਵੀ ਉਹਨਾਂ ਦੇ ਮਤਲਬ ਰਿਲੇਟਿਵ ਵੀ ਹੈ ਜੀ, ਉਹ ਕੁਛ ਹੈਗਾ ਚੱਕਰ। ਉਹ ਦੇਖ ਲਓ ਵੀ ਇਹ ਜਿਹੜਾ ਸਿਸਟਮ ਹੈ, ਇਹ ਇੰਨਾ ਕੁ ਮਤਲਬ ਜਬਰਦਸਤ ਹੈ ਗੁਰੂ ਚੇਲੇ ਵਾਲੀ ਪਰੰਪਰਾ ਵੀ, ਜਦੋਂ ਜੇ ਆਪਾਂ ਦੇਖੀਏ ਨਾ, ਹੁਣ ਆਹੀ ਲਾ ਲਓ ਆਪਣੇ ਸ਼ਮਸ਼ੇਰ ਸੰਧੂ ਹੋਰੀ, ਉਹ ਕਹਿੰਦੇ ਮੇਰੇ ਕੋਲ ਬੰਦਾ ਆਇਆ, ਕਹਿੰਦਾ ਵੀ ਆਹ ਗੀਤ ਮੈਂ ਲਿਖ ਲਿਆ ਬਾਈ ਜੀ, ਇਹ ਰਿਕਾਰਡ ਕਰਾਉਣਾ, ਆਪਣਾ ਕੋਈ ਚੇਲਾ ਦੱਸੋ। ਕਹਿੰਦੇ ਵੀ, ਕਹਿੰਦੇ ਮੈਂ ਪਹਿਲਾਂ ਐ ਸੋਚਿਆ ਵੀ ਮੈਨੂੰ ਮੈਨੂੰ ਆਪਣਾ ਗੁਰੂ ਬਣਾਉਣਾ ਹੈ, ਉਹ ਕਹਿੰਦੇ ਆਪਣਾ ਚੇਲਾ ਦੱਸੋ, ਮੈਂ ਤਾਂ ਆਪਣਾ ਗੁਰੂ ਹੈਗਾ ਜੀ।
1: ਇਹਨਾਂ ਦੀ ਭਾਜੀ ਕਈ ਵਾਰੀ ਸੁਣਨ ਦੇ ਵਿੱਚ ਇਹ ਵੀ ਆਇਆ, ਸਾਡੇ ਨਾ ਅਖਾੜਾ ਲਵਾਇਆ ਸੀਗਾ ਉੱਥੇ ਟੂਰਨਾਮੈਂਟ ਦੇ ਉੱਤੇ, ਜਦੋਂ ਖਤਮ ਸਮਾਪਤੀ ਤੇ ਆਪਣੇ ਕੁਲਦੀਪ ਮਾਣਕ ਸਾਹਿਬ ਦਾ, ਤੇ ਉਦੋਂ ਨਾ ਕਲੀਆਂ ਦੇ ਬਾਦਸ਼ਾਹ ਦੀ ਗੱਲ ਆਉਂਦੀ ਹੈ, ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵਖਰੇਵੇਂ ਉਹਦੇ ਤੋਂ ਵੀ ਸੀ, ਵੱਧ ਤੋਂ ਸਭ ਤੋਂ ਵੱਧ ਕਲੀਆਂ ਸੁਰਿੰਦਰ ਸ਼ਿੰਦਾ ਹੁਣਾਂ ਨੇ ਸ਼ਾਇਦ ਗਾਈਆਂ ਨੇ, ਇਸ ਕਰਕੇ ਵੀ ਥੋੜਾ ਬਹੁਤਾ ਸੀਗਾ ਮਾਣਕ ਸਾਹਿਬ ਨੂੰ ਵੈਸੇ ਦਰਜਾ ਜ਼ਰੂਰ ਦਿੱਤਾ ਜਾਂਦਾ ਹੈ।
0: ਹਾਂਜੀ ਹਾਂਜੀ, ਉਹ ਆਪ ਕਹਿੰਦੇ ਆ, ਕਹਿੰਦੇ ਯਾਰ ਮੈਂ ਇੰਨੀਆਂ ਕਲੀਆਂ ਗਈ ਨੀ ਜਿੰਨੀਆਂ ਮੇਰਾ ਗਾਹ ਪੈ ਗਿਆ, ਵੀ ਕਲੀਆਂ ਦਾ ਬਾਦਸ਼ਾਹ ਕਹਿ ਦੋ, ਚਲੋ ਠੀਕ ਹੈ, ਜਿੰਨੀਆਂ ਵੀ ਪਈਆਂ ਉਹਨਾਂ ਨੇ ਬਾਦਸ਼ਾਹ ਬਣ ਗਾਤੀਆਂ।
1: ਜੀ
3: ਸ਼ਮੀ ਬਾਈ ਜੀ ਤਾਂ ਆਪ ਇਸੇ ਪ੍ਰੋਫੈਸ਼ਨ ਚ ਨੇ, ਉਹ ਇਹ ਜਿਹੜੇ ਕੋਈ ਵੀ ਪ੍ਰੋਫੈਸ਼ਨ ਹੁੰਦਾ ਨਾ, ਜਦੋਂ ਆਪਾਂ ਕੋਈ ਵੀ ਪ੍ਰੋਫੈਸ਼ਨ ਜੁਆਇਨ ਕਰਦੇ, ਉਹਦੇ ਚ ਖਹਿ ਖਹਿ ਕੇ ਲੰਘਣਾ ਪੈਂਦਾ ਇੱਕ ਦੂਜੇ ਨਾਲ, ਕਲੀਆਂ ਦੇ ਨਾਲ ਕਲੀਆਂ ਖੇਂਦੀਆਂ ਨੇ, ਹੋਰ ਹੋਰ ਗਾਣੇ ਦੇ ਨਾਲ ਗਾਣੇ ਖੇਂਦੇ ਨੇ, ਹੈ ਤੇ ਗੁਰੂਆਂ ਦੇ ਨਾਲ ਚੇਲੇ ਖਾਂਦੇ ਨੇ, ਕਿਉਂਕਿ ਗੁਰੂ ਇਹ ਸੋਚਦੇ ਨੇ ਵੀ ਹੁਣ ਇਹਨੂੰ ਗੁਰੂਆਂ ਨੂੰ ਢਾ ਕੇ ਤੇ ਇਹਨਾਂ ਉੱਤੇ ਬਹਿ ਕੇ ਅਸੀਂ ਗੁਰੂ ਬਣੀਏ, ਤੇ ਮਗਰ ਸਾਡੇ ਚੇਲੇ ਬਣਨ, ਉਹ ਗੱਲ ਹੈ
1: ਜੀ।
3: ਤੇ ਗੁਰੂ ਗੁਰੂ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਸਾਰਾ ਉਮਰ ਚੇਲੇ, ਸਾਰੀ ਉਮਰ ਚੇਲੇ ਰੱਖੀਏ,
1: ਹੈ
3: ਪਰ ਅਸੀਂ ਅਸੀਂ ਦੇਖੋ ਮੈਂ
0: ਜਿਵੇਂ ਬਿੱਲੀ ਨੇ ਸਾਰੇ ਆਪਣੇ ਗੁਣ ਦੇ ਤੇ ਸੀ ਸ਼ੇਰ ਨੂੰ, ਤੇ ਇੱਕ ਰੱਖ ਲਏ ਸੀ ਟਾਣੀ ਟੁਣੀ ਦੇ ਚੜ੍ਹਨ,
3: ਇੱਕ ਰੱਖ ਲਿਆ, ਬਿਲਕੁਲ ਬਿਲਕੁਲ ਬਿਲਕੁਲ,
0: ਅਸੀਂ ਤਾਂ ਵੇਖੋ ਅਸੀਂ
3: ਨਹੀਂ ਅਸੀਂ ਅਸੀਂ ਤਾਂ ਹੀ ਇੱਕ ਅੱਧਾ ਰੱਖਿਆ ਹੋਇਆ ਅਸੀਂ ਨਾ, ਤੇ ਅਸੀਂ ਉਹੀ ਗੱਲ, ਚਲੋ ਸਾਡੇ ਸੱਜਣਾ ਦੇ ਕਿਸੇ ਦੇ ਕੋਈ ਗੁਰੂ ਹੋਣੇ ਨੇ, ਕਿਸੇ ਦੇ ਚੇਲੇ ਹੋਣਗੇ, ਪਰ ਸਾਡੇ ਬਾਈ ਨੇ ਉਹੀ ਗੱਲ, ਬੜੇ ਪਿਆਰੇ ਸੱਜਣ ਨੇ ਸਾਰੇ ਹੀ, ਤੇ ਅਸੀਂ ਨਾ ਕਿਸੇ ਨੂੰ ਗੁਰੂ ਮੰਨੀਏ ਤੇ ਨਾ ਅਸੀਂ ਕਿਸੇ ਦੇ ਚੇਲੇ ਮੰਨੀਏ, ਹੈ
1: ਆਪਣੇ ਜਸਵਿੰਦਰ ਕੌਰ ਜੀ, ਆਪਣੇ ਜੱਸੀ ਜੀ ਲਿਖਦੇ ਆ, ਜੱਸੀ ਚਾਲ ਜੀ ਕਹਿੰਦੇ, ਕਾਲੇ ਪਾਣੀਓ ਮੋੜਨੇ ਖਤ ਕਿਸ਼ਨੇ ਪਿਛਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ।
3: ਕਾਲੇ ਪਾਣੀਓ ਮੋੜਨੇ

0: ਵਾਹ ਜੀ ਵਾਹ।
1: ਅਸਲ ਦੇ ਨਾ ਏਕਾਂ ਹੋਕਾਂ ਲਾਉਣੀਆਂ ਤਾਂ ਹੁੰਦੀਆਂ ਸਾਨੂੰ ਬਾਬਾ, ਪਰ ਸਾਨੂੰ ਹਿਸਾਬ ਕਿਤਾਬ ਨੀ ਆਉਂਦਾ ਵੀ ਕਿੱਥੇ ਲਾਣੀ ਹੈ ਤੇ ਕਿੱਥੇ ਹੌਲੀ ਕਰਨੀ ਹੈ, ਉਹ ਨੀ ਹਿਸਾਬ ਸਾਡੇ ਜਾਣਦਾ।
0: ਮੁਰਗੀ ਕਿੱਥੇ ਬਿਠਾਉਣੀਆਂ, ਕਿੱਥੇ ਇੱਥੋਂ
1: ਬਿਠਾਉਣੀਆਂ।
2: ਇੱਕ ਬਾਈ ਨੇ ਸਾਰਾ ਗਾਣਾ ਸੁਣ ਲਿਆ, ਸਾਰਾ ਗਾਣਾ ਸੁਣਦਾ ਰਿਹਾ, ਕਹਿ ਕੇ ਜੋਸ਼ ਵੀ ਬੜਾ ਆਇਆ ਉਹਨੂੰ। ਬਾਅਦ ਚ ਪਤਾ ਹੀ ਕਹਿੰਦਾ, ਭਾਜੀ ਇਹ ਸਾਰੇ ਗਾਣੇ ਮੈਂ ਕਿਆ ਕਹਿ ਰਹੇ ਹੈ, ਇਹ ਜਬ ਪਤਾ ਹੀ ਨਹੀਂ ਹੈ ਕਿ ਖਤ ਕਿਸਨੇ ਪਾਇਆ ਤੇ ਰੌਲਾ ਕਿਆ ਹੈ।
1: ਬਿਲਕੁਲ ਸਾਡਾ ਉਹੀ ਉਹੀ ਕੰਮ ਹੈ ਵੀ ਇਹ ਨੀ ਪਤਾ ਵੀ ਹੇਕ ਜੇ ਮੰਨ ਲਓ ਲੱਗਦੀ ਸਹੀ ਟਾਈਮ ਤੇ ਹੋਊਗੀ, ਪਰ ਜੇ ਤੁਹਾਡੇ ਵਰਗੇ ਪੁੱਛਣ ਲੱਗ ਜਾਣ ਵੀ ਆ ਹੇਕ ਐਵੇਂ, ਉਹ ਸਾਨੂੰ ਦੱਸਣਾ ਨੀ ਉਹਦਾ ਵੀ ਕਿਵੇਂ ਲੱਗ ਗਈ, ਉਹ ਗਰਾਰੇ ਦੇ ਨਾਲ ਹੀ ਸਾਡੀ ਹੁੰਦੀ ਹੈ ਹੇਕ, ਉਹਦੇ ਨਾਲ ਹੀ ਕੰਮ। ਤੇ ਉਸ ਕਰਕੇ ਮੈਨੂੰ ਨਾ ਸੋਹਣਾ ਗਾਣਾ ਲੱਗਦਾ ਉਹੀ ਗੱਲ, ਕਾਲੇ ਪਾਣੀਓ ਮੋੜ ਨੇ ਖਤ ਕਿਸੇ ਨੇ ਪਾਇਆ, ਪਤਲਾ ਲੈ ਲਈ ਜਾਣੇ ਆ ਜੇ ਮਾਤਾ ਕਾ
0: ਖੂਲ ਖੋਲਣ ਵਾਲੇ ਆ ਨਾ,
2: ਇਹ ਨੀ ਪਤਾ ਲੱਗਿਆ ਕਿਸਨੇ ਪਾਇਆ।
1: ਜੀ ਬਿਲਕੁਲ ਬਿਲਕੁਲ ਬਿਲਕੁਲ ਗੱਲ ਤੋਂ ਗੱਲ ਯਾਦ ਆ ਗਈ, ਜਿਥੋਂ ਦੁਆਬਾ ਰੇਡੀਓ ਤੋਂ ਗੱਲ ਸ਼ੁਰੂ ਹੋਈ ਸੀ
0: ਜੀ,
1: ਤੇ ਮੈਂ ਉਹ ਸਾਡੇ ਆਪਣਾ ਸੈਣੀ ਬਾਈ ਜੀ ਉਸਤਾਦ ਜੀ ਵਾਸਤੇ ਤੇ ਸਾਡੇ ਬਾਈ ਜੀ ਦੀ ਗੱਲ ਵਾਸਤੇ ਅੱਜ ਉੱਥੇ ਗੱਲ ਖਤਮ ਕਰਾਂਗਾ ਮੈਂ ਇੱਕ ਗੱਲ ਕਹਿ ਕੇ
0: ਜੀ।
1: ਇੱਕ ਛੋਟਾ ਜਿਹਾ ਸ਼ੇਰ ਆ ਕਹਿੰਦਾ,
0: ਆਉਣ ਦਿਓ,
1: ਮੈਂ ਜਿੱਥੇ ਹੋਵਾਂ ਆਉਂਦੀ ਖੁਸ਼ਬੂ, ਮੈਂ ਜਿੱਥੇ ਹੋਵਾਂ ਆਉਂਦੀ ਖੁਸ਼ਬੂ ਉਹਦੀ ਰਹਿੰਦੀ ਹੈ।
0: ਕੀ ਬਾਤ ਹੈ
2: ਜੀ,
1: ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ ਹੈ, ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ। ਆਉਂਦੀ ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ
0: ਜੀ,
1: ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ, ਸੁੱਤੇ ਪਏ ਦੇ ਕੋਲ ਬਹਿ ਕੇ ਅਕਸਰ ਰੋ ਕੇ ਜਾਂਦੀ
0: ਜੀ।
2: ਓ ਹੋ ਹੋ ਹੋ ਹੋ, ਬਹੁਤ ਭਿਆੰਕਰ ਕੰਮ ਹੈ
1: ਬਾਬੇ, ਉਹ ਪੁੱਛੋ ਨਾ ਹੁਣ ਅਸੀਂ ਹੋਈ ਆ ਜੇ ਇਸ ਭਿਆੰਕਰ ਜੋ ਕੰਮ ਚੋ ਲੰਘ ਕੇ ਆ ਕੇ ਤੁਹਾਨੂੰ ਫਿਰ ਸੈਰੀ ਸੁਣਾ ਦੇਣੇ ਆ ਕੇ
0: ਜੀ।
2: ਬਹੁਤ ਹੀ ਖੂਬ ਹੈ, ਬਹੁਤ ਹੀ ਖੂਬ ਹੈ
0: ਜੀ।
1: ਇੱਕ ਗੱਲ ਹੋਰ ਵੀ ਆ ਉਹਦੇ ਚ, ਹਾਂ ਇੱਕ ਗੱਲ ਹੋਰ ਵੀ ਉਹ ਕਹਿੰਦੀ, ਚੱਲ ਤੈਨੂੰ ਮਾਫ ਕੀਤਾ ਯਾਰਾ
0: ਜੀ,
1: ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਚੱਲ ਤੈਨੂੰ ਮਾਫ ਕੀਤਾ ਯਾਰਾ, ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੋਣਾ ਚਾਹੁੰਦਾ ਵਾ
2: ਜੀ,
1: ਸੋਹਣੀਏ ਮੇਰੀ ਜਾਨੇ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਵਾ।
0: ਵਾਹ ਜੀ,
2: ਓ ਹੋ ਹੋ ਹੋ ਹੋ ਹੋ, ਕਿਆ ਬਤਾ।
1: ਤੇ ਆ ਲੋ ਮੈਂ ਨਾ ਆਪਣੇ ਸ਼ਮੀ ਬਾਈ ਜੀ, ਹੁਣ ਚੇਲੇ ਵਾਲਾ ਰਿਸ਼ਤਾ ਮੈਨੂੰ ਨੀ ਸਮਝ ਆਉਂਦਾ ਹੈਗਾ, ਮੈਨੂੰ ਤਾਂ ਆਉਂਦਾ ਪਿਆਰ ਦਾ ਰਿਸ਼ਤਾ ਸਮਝ, ਜੋ ਹੈਗਾ ਸਾਡੇ ਸਾਰਿਆਂ ਦੇ ਵਿੱਚ ਹੀ, ਭਾਵੇਂ ਤੁਸੀਂ ਭਾਵੇਂ ਭਾਰਤ ਬਾਈ, ਭਾਵੇਂ ਆਪਣਾ ਸ਼ਮੀ ਬਾਈ ਜੀ, ਤੁਸੀਂ ਖੁਦ ਹੋ, ਔਜਲਾ ਬਾਈ ਜੀ, ਸੈਣੀ ਬਾਈ ਜੀ, ਸਾਰਿਆਂ ਦੇ ਵਿੱਚ ਪਿਆਰ ਦਾ ਹੀ ਰਿਸ਼ਤਾ ਆਉਂਦਾ ਮੈਨੂੰ। ਤੇ ਮੈਨੂੰ ਨਾ ਅੱਜ ਸਵੇਰੇ ਹਾਂ ਇੱਕ ਗੱਲ ਕੀਤੀ ਆਪਣੇ ਬਾਈ ਜੀ ਨੇ, ਲੜਾਈ ਬਾਰੇ ਕੋਈ ਗੱਲ ਕਰਦੇ ਪਏ ਸੀ, ਬੜੇ ਪਿਆਰੇ ਸੱਜਣ ਨੇ ਆਪਣੇ
2: ਜੀ,
1: ਤੁਹਾਡੇ ਰੇਡੀਓ ਤੇ ਜਿੱਦਣ ਪਹਿਲੇ ਦਿਨ ਗੱਲ ਸ਼ੁਰੂ ਹੋਈ ਸੀ ਸ਼ਮੀ ਬਾਈ ਜੀ, ਤੁਹਾਨੂੰ ਯਾਦ ਆ ਜੂ ਮੈਂ ਗੱਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ, ਇਸੇ ਗੱਲ ਤੋਂ ਹੀ, ਜਿੱਦਣ ਪਹਿਲੇ ਦਿਨ ਜੁੜਿਆ ਸੀ ਤੁਹਾਡੇ ਪ੍ਰੋਗਰਾਮ ਤੇ, ਮੈਂ ਆਪਣੀ ਗੱਲ ਕਹੀ ਸੀ ਪਹਿਲੇ ਦਿਨ, ਸੁਣਿਆ ਤਾਂ ਚਲੋ ਪਹਿਲਾਂ ਵੀ
2: ਜੀ,
1: ਉਹ ਮੈਂ ਗੱਲ ਕਹਿ ਕੇ ਖਤਮ ਕਰਦਾ, ਕਹਿੰਦਾ ਸੁਣਿਓ ਫਿਰ, ਵਾਦਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ, ਵਾਦਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ,

0: ਸਾਨੂੰ ਆਏ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ। ਉਹ ਜਦੋਂ ਮੈਂ ਪਹਿਲੇ ਦਿਨ ਜੁੜਿਆ ਸੀ ਉਦੋਂ ਮੈਂ ਪੈਗ ਨੀ ਸੀ ਲਾਇਆ, ਅੱਜ ਲੱਗਿਆ ਹੋਇਆ ਮੈਂ ਐਵੇਂ ਕਹਾਂ ਕੋਈ ਸੁਰ ਤਾਲ ਉੱਚਾ ਨੀਵਾਂ ਹੋ ਸਕਦਾ।
1: ਓਕੇ ਬਹੁਤ ਖੂਬ, ਬਹੁਤ ਘੈਂਟ, ਬਹੁਤ ਜ਼ਬਰਦਸਤ, ਆਲ ਟਾਈਮ ਫੇਵਰੇਟਸ।
0: ਉਹ ਨਾ ਆ ਗੱਲ ਆਪਣੇ ਬਾਈ ਜੀ ਵਾਸਤੇ ਜਿਹੜੀ ਮੇਰੀ ਹੁਣੀ ਗੱਲ ਹੁੰਦੀ ਪਈ ਥੋੜਾ ਚਿਰ ਪਹਿਲਾਂ
2: ਜੀ,
0: ਤੇਰੇ ਪਿੱਛੇ ਲੜੀਆਂ ਲੜਾਈਆਂ ਇੱਕ ਤਾਣ ਕੇ
2: ਵਾਹ ਜੀ,

ਮਾਰ ਜਾਈਏ ਮਾਰ ਛਾਲ ਪਰ ਕੱਚਾ ਕੜਾ ਸੋਹਣੀ ਤੇ ਚਨਾਵ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ ਅੱਗੇ ਫਿਰ ਅੱਗੇ ਹੈਗਾ ਬੜਾ ਸਮਝਾਉਣੀਏ ਮਿਸਾਲਾਂ ਦੱਸ ਦੱਸ ਕੇ ਯਾਰੀ ਪਿੱਛੇ ਜਾਣ ਵਾਰ ਦਈਏ ਹੱਸ ਹੱਸ ਕੇ।

ਆਹ ਪਹਿਲੀ ਲੈਣ ਅੱਗੇ ਪਿੱਛੇ ਹੋ ਗਈ ਤੋ ਵਫ਼ਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਪਰ ਕੱਚਾ ਕੜਾ ਸੋਹਣੀ ਤੇ ਚਨਾਬ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ ਹਰ ਇੱਕ ਪਲ ਦਾ ਹਿਸਾਬ ਚਾਹੀਦਾ ਆ ਨਾ ਮੇਰਾ ਜਿਵੇਂ ਕਹਿੰਦਾ ਨਾ ਪਿਛਲੇ ਦਿਨ ਮੈਂ ਸ਼ੇਰ ਬੋਲਿਆ ਸੀ ਤਾਂ ਔਜਲਾ ਬਾਈ ਜੀ ਕਹਿਣ ਲੱਗੇ ਕਹਿੰਦੇ ਵੀ ਉਹ ਸਾਰੇ ਗਾਣੇ ਦੇ ਵਿੱਚ ਕਹਿੰਦੇ ਇਹਦਾ ਮਕਸਦ ਤਾਂ ਇਹ ਸੀ ਵੀ ਆਹ ਪਿਛਲੀ ਲਾਈਨ ਬੋਲਣੀ ਸੀ ਇਹ ਤਾਂ ਉੱਤੋਂ ਰੇਹੜੀ ਲਿਆ ਉਹੀ ਧੱਕੇ ਨਾਲ ਹੀ ਇਹ ਤੇ ਸੁਣਾਉਣੀ ਸੀ ਇਹਨੇ ਪਿਛਲੀ ਪਿਛਲੀ ਲਾਈਨ ਆ ਵੀ ਮੈਂ ਨਾ ਅਸਲ ਚ ਮੈਨੂੰ ਆ ਵੀ ਮੈਂ ਪਿਛਲੀ ਲਾਈਨ ਸੁਣਾਉਣ ਕਰਕੇ ਮੈਂ ਤੁਹਾਨੂੰ ਹੁਣ ਉਹ ਗੱਲ ਕਰਨ ਲੱਗ ਗਿਆ ਵਾ ਕਹਿੰਦਾ ਮਰ ਜਾਣਾ ਚੰਗਾ ਨਿੱਤ ਮਰ ਮਰ ਜੀਣ ਤੋਂ ਮਰ ਜਾਣਾ।

0: ਪਰ ਯਾਰੀਆਂ ਨਿਭਾਉਂਦਾ ਉਹ ਸ਼ਵਾਬ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀ ਏ ਨੀ ਸਾਨੂੰ
1: ਵਾਹ ਜੀ
0: ਹਰ ਇੱਕ ਪਲ ਦਾ ਹਿਸਾਬ ਚਾਹੀਦਾ ਵਾਦਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ
1: ਵਾਹ ਜੀ
2: ਮੁਕਰਿਆ ਕੋਈ ਨੀ
1: ਥੈਂਕ
2: ਮੈਂ
1: ਯੂ
2: ਸ਼ਮੀ ਬਾਈ ਤੁਹਾਨੂੰ ਪਿਛਲੇ ਦਿਨ ਦੱਸਿਆ ਮੁਕਰਿਆ ਕੋਈ ਨੀ ਬਸ ਸਾਡੇ ਗਾਣੇ
1: ਇਧਰ ਦੋਸਤ ਸਪੀਕਰ ਸਾਹਿਬ ਨੂੰ ਘੇਰਨ ਲੱਗ ਗਏ ਆ ਕਹਿੰਦੇ ਦੋਸਤ ਦੋਸਤ ਕਹਿੰਦੇ ਆ ਕਿ ਇਹਦੇ ਵਿੱਚ ਗੁਰੂ ਚੇਲਾ ਕਿੱਥੇ ਆ ਸਪੀਕਰ ਸਾਹਿਬ ਜੀ ਇਹ ਸਾਰੀਆਂ ਗੱਲਾਂ ਰੈਕੋਰਡ ਦੇ ਵਿੱਚੋਂ ਕੱਢੀਆਂ ਜਾਣ ਜੀ ਸ਼ਰਾਰਤੀ ਅਨਸਰਾਂ ਦੀਆਂ ਜੀ
2: ਜਿਹੜੀ ਸੈਣੀ ਬਾਈ ਜੀ ਗੱਲ ਕਹਿ ਕੇ ਨਾ ਉਹਦੇ ਚ ਵੀ ਗੁਰੂ ਚੇਲਾ ਹੈ ਨੀ ਸੀ ਕਿਤੇ
1: ਨਹੀਂ ਨਹੀਂ ਸੀਗਾ ਸੀਗਾ ਏਦਾਂ ਨੀ ਏਦਾਂ
2: ਨਹੀਂ ਸੀਗਾ ਮੈਂ ਸਮਝਦਾ ਵਾ ਪਰ ਮੈਂ ਜਿਹੜੀ ਉਹਨਾਂ ਨੇ ਸੁਣਾਈ ਮੈਂ ਕਿਉਂਕਿ ਭਾਰਜ ਬਾਈ ਜੀ ਹੋ ਸਕਦਾ ਮੇਰੇ ਨਾਲ 10-15 ਮਿੰਟ ਤੁਸੀਂ ਵੱਧ ਸੈਣੀ ਬਾਈ ਜੀ ਦੇ ਨਾਲ ਰਹਿੰਦੇ ਹੋ ਮੈਂ ਵੀ ਇਹਨਾਂ ਦੇ ਨਾਲ ਹੀ ਅਸੀਂ ਵੀ ਉਹ ਕਹਿੰਦੇ ਸੰਤਾਂ ਦੀਆਂ ਗੁੱਜੀਆਂ ਰਮ ਜਾਣੂ ਹੈ ਬੇਸਮਝ ਜਮਾਨਾ ਕੀ ਜਾਣੇ
1: ਸੈਣੀ ਸਾਹਿਬ ਕਹਿੰਦੇ ਕੇ ਸੁਲਝਦਾ ਨਜ਼ਰ ਆਉਂਦਾ ਜੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਨਾਲੇ ਕਹਿੰਦਾ ਮੋਢੇ ਦੇ ਉੱਤੇ ਸਿਰ ਰੱਖਣ ਵਾਲੇ ਰੱਖਣਾ ਨਾਲੇ ਕਹਿੰਦਾ ਵਾਅਦਿਆਂ ਤੋਂ ਮੁੱਕਰ ਗਈ ਰਾਜਨ ਜੀ ਮਤਲਬ ਦੋ ਕਿਰਦਾਰ ਨੇ ਜੀ ਇੱਕ ਦੋਸ਼ੀ ਤੇ ਇੱਕ ਪੱਖ ਦਾ ਜਿਹੜਾ
2: ਨਹੀਂ ਮੈਂ ਤਾਂ ਪਿਛਲੇ ਪਹਿਲੇ ਦਿਨ ਐਕਸਪਲੇਨ ਕਰਤਾ ਸੀ ਕੋਈ ਮੁੱਕਰਿਆ ਨੀ ਕੋਈ ਕੁਛ ਨੀ ਠੀਕ ਹੈ ਮਜਬੂਰੀਆਂ ਹੋ ਸਕਦੀਆਂ ਕਿਸੇ ਦੀਆਂ ਤੇ ਆਪਾਂ ਤਾਂ ਮੈਂ ਇਸੇ ਕਰਕੇ ਕਹਿ ਕੇ ਚੱਲਿਆ ਸੀ
1: ਜੀ
2: ਤੇ ਉਹ ਨਾ
1: ਨਹੀਂ ਵੈਸੇ ਦੇਖਿਆ ਜਾਵੇ ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਘਰ ਹੁੰਦੇ
2: ਹਾਂਜੀ
1: ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਰੱਖਣੇ ਪੈਂਦੇ ਆ ਕਈ ਵਾਰੀ
2: ਰੱਖਣੇ ਪੈਂਦੇ ਗੁਰੂਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ
1: ਜੀ
2: ਚੇਲਾ ਤਾਂ ਕੱਲਾ ਮਾਰਿਆ ਜੂ ਉਹੀ ਗੱਲ ਵਿਚਾਰਾ ਕਰੀ
1: ਬਿਲਕੁਲ
3: ਚੇਲਾ ਉਹ ਵੀ ਅਕੇਲਾ ਉਹ ਤਾਂ ਮਰਿਆ ਗਿਆ
1: ਬਿਲਕੁਲ ਜੀ
2: ਬਿਲਕੁਲ ਬਿਲਕੁਲ
1: ਥੈਂਕ ਯੂ ਮੁਕੱਦਰ ਜੀ ਸ਼ੁਕਰੀਆ ਜੀ
2: ਠੀਕ ਹੈ ਬਾਈ ਜੀ ਮੈਂ ਤਾਂ ਨਾ ਮੈਨੂੰ ਬਾਈ ਜੀ ਇੱਕ ਬੜੇ ਪਿਆਰੇ ਸੱਜਣ ਉਹਨਾਂ ਨੇ ਗੱਲ ਲੜਾਈ ਜੀ ਕਰਦੇ ਸੀ ਮੈਨੂੰ ਉਹਦੇ ਗੱਲ ਦਾ ਧਿਆਨ ਆ ਗਈ ਤੇ ਮੈਂ ਜਿਹਦੇ ਨੇ ਸ਼ੁਰੂਆਤ ਕੀਤੀ ਸੀ ਨਾ ਆਪਣਾ ਤੁਹਾਡੇ ਪ੍ਰੋਗਰਾਮ ਚ ਆਉਣ ਦੀ ਮੈਂ ਇਸੇ ਗਾਣੇ ਤੋਂ ਕੀਤੀ ਸੀ
1: ਜੀ
2: ਜੱਸੀ ਭੈਣ ਜੀ ਭੁੱਲ ਗਏ ਸੀ ਥੋੜੇ ਜਿਹੇ ਵਿੱਚ ਲਾਇਆ
1: ਜੀ ਬਿਲਕੁਲ ਹੈ ਜੀ
2: ਤੇ
1: ਥੈਂਕ ਯੂ
2: ਮੈਂ ਨਾ ਇੱਕ ਗੱਲ ਮੇਰੀ ਆ ਲਾਸਟ ਹੋਰ ਸੁਣਿਆ ਫਿਰ ਮੈਂ ਖਤਮ ਕਰਦਾ ਉਹ ਕਹਿੰਦਾ ਕਾਲਾ ਪਾ ਕੇ
1: ਜੀ
2: ਕਾਲੇ ਕਾਲਾ ਪਾ ਕੇ ਕਾਲਾ ਫੁੱਲ ਓਹੋ ਚੱਲ ਮੈਂ ਤੁਹਾਨੂੰ ਉਹ ਨੀ ਸੁਣਾਉਂਦਾ ਹੁਣ ਮੈਂ ਉਹ ਮੈਨੂੰ ਭੁੱਲ ਗਿਆ ਮੈਂ ਹੋਰ ਸੁਣਾ ਦਿੰਦਾ ਇੱਕ
1: ਜੀ
2: ਕੱਲ ਕਹਿੰਦਾ ਇਹ ਸਾਡਾ ਪੁਰਤੀ ਵਿੱਚ ਹੀ ਹੁੰਦਾ ਹਾਂ ਲੰਮੀ ਸੀਟੀ ਮਾਰ ਮਿੱਤਰਾ ਲੋ ਮੈਂ ਕਹਿੰਦਾ ਚੱਲ ਤੈਨੂੰ ਮਾਫ ਕੀਤਾ ਯਾਰਾ ਸਾਡਾ ਦਰਦ ਵੀ ਵਿੱਚ ਹੀ ਆਉਂਦਾ ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ
1: ਕਿਆ ਬਾਤ ਹੈ ਜੀ
2: ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ
1: ਵਾਹ ਜੀ ਬਹੁਤ ਖੂਬ ਬਹੁਤ ਖੂਬ
2: ਸੋਹਣੀਏ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ
1: ਕਿਆ ਬਾਤ ਹੈ ਬਹੁਤ ਖੂਬ ਬਹੁਤ ਖੂਬ
2: ਸ਼ਮੀ ਬਾਈ ਜੀ
3: ਜੀ
2: ਭਾਰਜ ਬਾਈ ਦੇ ਹੈਗੇ ਨੇ ਖਬਰਾਂ ਦੇ ਐਕਸਪਰਟ ਤੁਸੀਂ ਹੈਗੇ ਸਾਡੇ ਜਜ਼ਬਾਤਾਂ ਦੇ ਐਕਸਪਰਟ ਇਹ ਤੁਹਾਡੇ ਵਾਸਤੇ ਭਾਰਜ ਬਾਈ ਦੀਆਂ ਫੀਲਿੰਗਾਂ ਐਡੀ ਛੇਤੀ ਇੱਧਰ ਉੱਧਰ ਨੀ ਹੁੰਦੀਆਂ ਪਰ ਮੈਨੂੰ ਲੱਗਦਾ ਤੁਹਾਡੀਆਂ ਹੋ ਸਕਦੀਆਂ ਨੇ
3: ਮੇਰੇ ਮਨ ਚ ਘੁੰਮਣ ਲੱਗ ਗਿਆ ਸੀ ਬਸ ਉਹ ਪਤਾ ਨੀ ਹੁਣ ਇੱਥੇ ਢੁਕਦਾ ਕਿ ਨਹੀਂ ਢੁਕਦਾ ਪਰ ਉਹ ਐ ਚੱਲਦਾ ਸੀ ਗਾਣਾ ਲੱਕੜੀ ਕੀ ਕਾਠੀ ਕਾਠੀ ਪੇ ਘੋੜਾ ਘੋੜੇ ਕੀ ਤੁਮ ਪੇ ਜੋ ਮਾਰਾ ਥੋੜਾ ਦੌੜਾ ਦੌੜਾ ਦੌੜਾ ਘੋੜਾ ਤੁਮ
2: ਸ਼ਮੀ ਬਾਈ ਜੀ ਉਹ ਐ ਹੁੰਦਾ ਨਾ ਬੱਚਿਆਂ ਵਾਂਗ ਰੋਣਾ ਉਦੋਂ ਚਾਹੁੰਦਾ ਹੁੰਦਾ ਬੰਦਾ ਵੀ ਜਦੋਂ ਉਹਨੂੰ ਕੋਈ ਸਮਝ ਨੀ ਆਉਂਦੀ ਗੱਲ ਵੀ ਹੁਣ ਕਰੇ
3: ਜਾਵੇ
2: ਬੱਚੇ ਵੀ
3: ਬਿਲਕੁਲ ਉਹ ਉਹ ਜਿਹੜੀ ਇਨੋਸੈਂਸ ਹੈ ਉਹ ਜਿਹੜੀ ਭੋਲਾਪਣ ਹੈ ਉਹ ਜਿਹੜੀ ਸਾਦਗੀ ਹੈ ਨਿਰਛਲਤਾ ਹੈ
1: ਬਿਲਕੁਲ
3: ਉਹਦਾ ਤਾਂ ਕੋਈ ਜਵਾਬ
1: ਬਿਲਕੁਲ ਥੈਂਕ ਯੂ ਮੁਕੱਦਰ ਜੀ
3: ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ ਸਤਿ ਸ੍ਰੀ
2: ਅਕਾਲ ਠੀਕ ਹੈ ਸ਼ਮੀ ਬਾਈ ਜੀ ਆਪਾਂ ਤਾਂ ਆਪਣੀ ਹਾਜ਼ਰੀ ਲਵਾ ਚੱਲੇ
1: ਸ਼ੁਕਰੀਆ ਜੀ
2: ਤੇ ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਥੈਂਕ ਯੂ ਸਤਿ ਸ੍ਰੀ ਅਕਾਲ ਤੇ ਸ਼ਮੀ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੱਸੀ ਚਾਲ ਜੀ ਜੁੜੇ ਨੇ ਜੀ ਮਲੇਰਕੋਟਲਾ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਜੀ ਬੜੇ ਦਿਨਾਂ ਬਾਅਦ ਨਿੱਘਾ ਸਵਾਗਤ ਹੈ ਜੀ
4: ਹਾਂਜੀ ਧੰਨਵਾਦ ਵੀਰ ਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ
3: ਸਤਿ ਸ੍ਰੀ ਅਕਾਲ ਜੀ
4: ਹਾਂਜੀ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰ ਗੁਰੂ ਸਾਕਸ਼ਾਤ ਪਰਬ੍ਰਹਮ ਤਸਮੈ ਸ੍ਰੀ ਗੁਰੂ ਏ ਨਮਾ ਹੁਣ ਮੈਨੂੰ ਇਹਦਾ ਅਰਥ
3: ਨਹੀਂ
1: ਬਹੁਤ ਵਧੀਆ ਲੱਗਦਾ ਸੁਣਨ ਚ ਜੀ ਹਾਂਜੀ
4: ਹਾਂਜੀ ਟਾਈਮ ਜਿਆਦਾ ਹੋ ਗਿਆ ਨਾ ਤੇ ਮੈਂ ਪਹਿਲਾਂ ਸ਼ਿਕਵਾ ਕਰ ਦਵਾਂ ਵੀ ਬੜੀ ਰੋਂਡੀ ਪਿੱਟਦਾ ਹੋਣਾ ਜਦ ਮੁਕੱਦਰ ਨਿਕਲਿਆ ਹੁੰਦਾ ਖੇਡਦਾ ਹੋਣਾ ਨਾ ਨਿਆਣਿਆਂ ਨਾਲ ਜੇ ਇੱਥੇ ਇੰਟਰਨੈਸ਼ਨਲ ਟੋਕੀਓ ਤੇ ਇੰਨੀ ਰੋਂਡੀ ਪਿੱਟਦਾ ਉੱਥੇ ਕੀ ਹਾਲ ਕਰਦਾ ਹੋਣਾ ਫੜ ਫੜ ਕੇ ਢਾ ਲੈਂਦਾ ਹੋਣਾ
1: ਉੱਥੇ ਬੈਟ ਬੈਟ ਚੱਕ ਕੇ ਭੱਜ ਜਾਂਦਾ ਹੋਣਾ ਜੀ ਮੈਂ ਮੈਂ ਮੈਂ ਚੱਲਾ ਜੀ ਮੈਂ ਪੜ੍ਹਨਾ ਜਾ ਕੇ ਜੀ ਮੈਂ ਚੱਲਾ ਰੋਟੀ ਖਾਣ ਮਾਤਾ ਨੇ ਆਵਾਜ਼ ਮਾਰ ਲਈ ਪਿੱਛੋਂ
4: ਹਾਂਜੀ ਸ਼ਮੀ ਵੀਰ ਜੀ ਨੇ ਗੱਲ ਕੀਤੀ ਸੀ ਵਿਆਸ ਜੀ ਦੀ
1: ਹਾਂਜੀ
4: ਤੇ ਵਿਆਸ ਜੀ ਤੇ ਮੈਂ ਵੀ ਆਉਂਦੀ ਹਾਂ ਥੋੜਾ ਜਿਹਾ ਤੇ ਮਤਲਬ ਪੂਰਾ ਮਤਲਬ ਸਹੀ ਢੰਗ ਨਾਲ ਨੀ ਮੈਨੂੰ ਕਹਿ ਜਾਣਾ ਪਰ ਫਿਰ ਵੀ ਜੋ ਮੈਂ ਕਹਿਣਾ ਚਾਹੁੰਦੀ ਹਾਂ ਨਾ
1: ਜ਼ਰੂਰ ਜੀ
4: ਵੀ ਰਾਜਾ ਪ੍ਰੀਖਸ਼ਿਤ ਸੀ ਤੇ ਉਹਨਾਂ ਨੂੰ ਭਵਿੱਖਬਾਣੀ ਹੋਈ ਸੀ ਵੀ ਅੱਜ ਤੋਂ ਅੱਠਵੇਂ ਦਿਨ ਤੈਨੂੰ ਸੱਪ ਨੇ ਦੱਸ ਲੈਣਾ
1: ਜੀ
4: ਸੱਪ ਨੂੰ

0: ਉਸ ਤੋਂ ਬਾਅਦ ਜਿਹੜਾ ਪ੍ਰੀਕਸ਼ਤ ਰਾਜੇ ਦਾ ਮੁੰਡਾ ਸੀ ਨਾ ਜਿਹੜਾ, ਉਹਨੇ ਡਰ ਦੇ ਮਾਰੇ ਨੇ ਆ ਕੇ ਬਹੁਤ ਸਾਰੇ ਨਾਯਾਬ ਸੱਪ ਸਾਰੇ ਤਕਰੀਬਨ ਉਹਨੇ ਕੋਸ਼ਿਸ਼ ਕੀਤੀ ਵੀ ਸਾਰੇ ਸੱਪ ਮਰਵਾ ਸਕੇ ਉਹਨੇ,
1: ਜੀ
0: ਖਤਮ ਤਾਂ ਨਹੀਂ ਕਰ ਸਕਿਆ ਪਰ ਉਹਨੇ ਬਹੁਤ ਸਾਰੇ,
1: ਜੀ
0: ਹਾਂਜੀ
2: ਜੀ ਬਿਲਕੁਲ ਸੱਪਾਂ ਦਾ ਵੈਰੀ ਬਣ ਗਿਆ ਜੀ ਬਿਲਕੁਲ।
0: ਹਾਂਜੀ ਹਾਂਜੀ ਤੇ ਫੇਰ ਉਹਨੂੰ ਕਿਸੇ ਨੇ ਦੱਸਿਆ ਵੀ ਇਹ ਤਾਂ ਧਰਤੀ ਇਹਨਾਂ ਦੀ ਹੋਈ ਹੈ
1: ਜੀ,
0: ਤੇ ਜਿਹੜਾ ਕਿ ਅੰਗ ਰਾਜ ਕਰਨ ਦੀ ਗੱਲ ਕੀਤੀ ਹੈ, ਮੈਂ ਇਹਦਾ ਵੀ ਥੋੜਾ ਬਹੁਤਾ ਸਰਚ ਕਰੂੰਗੀ ਵੀ ਅੰਗ ਰਾਜ ਕਿਉਂ ਕਿਹਾ ਜਾਂਦਾ ਕਰਨ ਨੂੰ
1: ਜੀ।
0: ਤੇ ਬਹੁਤ ਮਤਲਬ ਜਪ ਤਪ ਬਹੁਤ ਹੁੰਦਾ ਸੀ, ਗੁਰੂਆਂ ਦੀ ਬਹੁਤ ਮਹਾਨਤਾ ਹਰ ਧਰਮ ਚ ਹਰ ਸ਼ੋਭੇ ਚ। ਤੇ ਜਿਹੜਾ ਰਾਜਨਵੀਰ ਜੀ ਗੱਲ ਕਰਕੇ ਗਏ ਨਾ ਖੁਸਰੋ ਨਿਜ਼ਾਮੂਦੀਨ ਦੀ, ਤੇ ਇਹਦੀ ਕੁਆਲਿਟੀ ਬਹੁਤ ਸੋਹਣੀ ਹੈ, ਮੈਂ ਤੁਹਾਨੂੰ ਕਿਸੇ ਦਿਨ ਸੁਣਾਉਂਗੀ ਫੇਰ ਆਪਣਾ ਸ਼ਨੀਵਾਰ ਐਤਵਾਰ ਹੁੰਦਾ। ਤੇ ਇਹ ਨਾ ਆਪਣੇ ਇਥੋਂ ਅਸੀਂ ਮੁਸਲਿਮ ਲੋਕਾਂ ਚ ਰਹਿੰਦੇ ਹਾਂ ਨਾ, ਤੇ ਪਹਿਲਾਂ ਹੁੰਦਾ ਸੀ ਵੀ ਇਹ 5 ਟਾਈਮ ਦੇ ਪੱਕੇ ਨਮਾਜ਼ੀ ਹੁੰਦੇ ਸੀ ਤੇ ਇਹਨਾਂ ਦੇ ਮੱਥੇ ਤੇ ਨਿਸ਼ਾਨ ਬਣ ਜਾਂਦਾ ਸੀਗਾ।
1: ਅੱਛਾ ਜੀ।
0: ਹਾਂਜੀ ਕਾਲੇ ਦਾ ਨਿਸ਼ਾਨ ਮੱਥੇ ਦੇ ਗੱਭੇ ਬਣ ਜਾਂਦਾ ਸੀ, ਤੇ ਉਸੇ ਤੋਂ ਉਹ ਲਿਖਿਆ ਹੋਇਆ ਸੀ ਗਾਣਾ
1: ਜੀ,
0: ਛਾਪ ਤਿਲਕ ਸਭ ਚੀਨੀ ਮੋਸੇ ਨੈਣਾ ਮਿਲਾਏ ਕੇ
1: ਜੀ,
0: ਇਹ ਉਹਨਾਂ ਨੇ ਲਿਖੀ ਹੋਈ ਕਵਾਲੀ। ਤੇ ਇਹ ਇਹ ਛਾਪ ਕਹਿੰਦੇ ਉਸੇ ਛਾਪ ਨੂੰ ਕਿਹਾ ਗਿਆ ਜਿਹੜੀ ਛਾਪ ਹੁੰਦੀ ਹੈ ਨਾ ਜਿਹੜੇ ਮੁਸਲਮਾਨਾਂ ਦੇ ਮੱਥੇ ਤੇ ਬਣ ਜਾਂਦੀ ਹੈ
1: ਜੀ,
0: ਤੇ ਤਿਲਕ ਹਿੰਦੂ ਲੋਕ ਲਾਉਂਦੇ ਹੀ ਨੇ ਹਨਾ
1: ਜੀ,
0: ਤੇ ਇਹ ਛਾਪ ਨਾ ਅੱਜ ਕੱਲ ਜਦੋਂ ਹਿੰਦੂ ਮੁਸਲਿਮ ਦਾ ਝਗੜੇ ਪੈਣ ਲੱਗੇ ਨੇ
1: ਹਾਂਜੀ,
0: ਉਦੋਂ ਦੀ ਨਾ ਤਕਰੀਬਨ ਸਾਰੇ ਮੁਸਲਿਮ ਜਿਹੜੇ ਨੇ ਨਾ ਇੱਥੇ ਸਾਡੇ ਮਲੇਰਕੋਟਲੇ ਨਕਲੀ ਰਗੜ ਰਗੜ ਕੇ ਬਣਾਉਣ ਲੱਗ ਗਏ ਨੇ
1: ਓਕੇ,
0: ਵੀ ਅਸੀਂ ਪੱਕੇ ਨਮਾਜ਼ੀਆਂ ਇਹ ਹੈ ਉਹ ਹੈ, ਮਤਲਬ ਹਰ ਧਰਮ ਚ ਰਲੇਵਾਂ ਬਹੁਤ ਪੈ ਗਿਆ ਹੋਇਆ
1: ਜੀ,
2: ਹੋ ਜਾਂਦਾ ਬਿਲਕੁਲ।
0: ਹਾਂਜੀ ਹਾਂਜੀ ਤੇ ਟਾਈਮ ਬਹੁਤ ਹੋ ਗਿਆ ਤੇ ਇੰਨੀਆਂ ਕੁ ਮੇਰੀਆਂ ਗੱਲਾਂ ਸੀ
1: ਜੀ,
0: ਤੇ ਆਪਾਂ ਸਾਰੇ ਗੁਰੂਆਂ ਨੂੰ ਤੁਹਾਡੇ ਵਰਗੇ ਮਤਲਬ ਸੂਝਵਾਨ ਦੋਸਤਾਂ ਨਾਲ ਅਸੀਂ ਸੁਣ ਕੇ ਤੁਹਾਨੂੰ ਬਹੁਤ ਕੁਝ ਸਿੱਖ ਰਹੇ ਹਾਂ, ਅਸੀਂ ਤੁਹਾਨੂੰ ਵੀ ਇੱਕ ਤਰ੍ਹਾਂ ਦੇ ਛੋਟੇ ਮੋਟੇ ਗੁਰੂ ਮੰਨਣ ਲੱਗ ਗਏ।
1: ਨਹੀਂ ਐਡਾ ਵੱਡੀ ਉਪਾਧੀ ਨਾ ਦਿਓ ਜੀ, ਅਜੇ ਤਾਂ ਸ਼ੀਸ਼ੇ ਰਹੀਏ ਬਹੁਤ ਆ ਜੀ, ਸਿੱਖੀ ਜਾਈਏ
2: ਸੋਚ ਕੇ ਤਾਂ ਸਾਡੇ ਹੰਝੂ ਆ ਗਏ,
1: ਹੰਝੂ ਆ ਗਏ। ਹਾਂਜੀ ਜੀ
0: ਨਹੀਂ ਜਿਵੇਂ ਔਲਖ ਵੀਰਾ ਡਰਦਾ ਪਿਆ ਸੀ ਨਾ, ਮੈਂ ਕਿਹਾ ਇਹ ਤਾਂ ਐਵੇਂ ਡਰਦਾ ਪਿਆ ਜਿਵੇਂ ਇੱਕ ਲਵਿਆ ਵਾਂਗੂ ਇਹਦਾ ਹੀ ਗੁੱਠਾ ਮੰਗ ਲੈਣਾ ਸ਼ਮੀ ਵੀਰ ਜੀ ਨੇ।
1: ਨਹੀਂ ਤੁਸੀਂ ਗੱਲ ਕੀਤੀ ਸੀ ਨਾ ਅੰਗਰਾਜ ਦੀ, ਤੇ ਉਹਦਾ ਮੈਂ ਥੋੜਾ ਜਿਹਾ ਸਰਚ ਕਰ ਰਿਹਾ ਸੀ ਕਿ ਇਹ ਅਸਲ ਦੇ ਵਿੱਚ ਨਾ ਜੱਸੀ ਜੀ ਆਪਣਾ ਕਰਨ ਜਿਹੜੇ ਸਨ ਨਾ ਉਹਦੇ ਲਈ ਵਰਤਿਆ ਜਾਂਦਾ ਮੁੱਖ ਤੌਰ ਤੇ, ਕਿਉਂਕਿ ਦੁਰਯੋਧਨ ਜਿਹੜਾ ਸੀ ਉਹਨੂੰ ਅੰਗ ਦੇਸ਼ ਦਾ ਜਿਹੜਾ ਰਾਜਾ ਬਣਾਇਆ ਸੀ ਉਹਨੇ, ਇਸ ਕਰਕੇ ਉਹਨੂੰ ਫਿਰ ਅੰਗਰਾਜ ਕਰਨ ਵੀ ਕਿਹਾ ਜਾਂਦਾ ਹੈ।
0: ਸੋਨਾ ਦਾਨ ਕਰਕੇ ਫੇਰ ਮੂੰਹ ਚ ਰੋਟੀ ਪਾਣੀ ਫੇਰ ਛਕਦਾ ਸੀ, ਇਹ ਬਹੁਤ ਦਾਨੀ ਸੀ, ਦਾਨਵੀਰ ਕਰਨ ਵੀ ਕਿਹਾ ਜਾਂਦਾ ਇਹਨਾਂ ਨੂੰ। ਹਾਂਜੀ
1: ਬਿਲਕੁਲ
2: ਦਾਨਵੀਰ।
0: ਹਾਂਜੀ ਗੱਲਾਂ ਬਹੁਤ ਨੇ ਪਰ ਹੁਣ ਇਸ ਟਾਈਮ ਵਿਸਰ ਗਈਆਂ ਨੇ, ਰੋਟੀ ਪਟਲੀ ਨਾ ਔਲਖ ਨੇ। ਚਲੋ ਕੋਈ
1: ਨੀ,
0: ਸਾਲ ਬਾਅਦ ਫੇਰ ਆਊਗਾ ਇਹੀ ਦਿਹਾੜਾ ਫੇਰ ਸਹੀ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਪਰ ਇੱਕ ਗੱਲ ਤੇ ਜੱਸੀ ਜੀ ਬਣਦੀ ਆ ਵੀ ਤੁਸੀਂ ਜੇ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਰੰਗ ਦੇ ਵਿੱਚ ਵੀ ਕੋਈ ਐ ਗੁਰੂ ਪੂਰਨਿਮਾ ਦੇ ਉੱਤੇ ਕੋਈ ਡੈਡੀਕੇਟ ਕਰਨਾ ਹੋਵੇ, ਕੋਈ ਇੱਕ ਮੁਖੜਾ ਕੋਈ ਅੰਤਰਾ, ਉਹ ਤੇ ਬਣਦਾ ਹੀ ਆ
1: ਜੀ
0: ਜਰੂਰ ਜਰੂਰ। ਅੱਛਾ ਇੱਕ ਨਾ ਹੋਰ ਗੱਲ ਸੀਗੀ ਥੋੜੀ ਜੀ, ਹੈ ਹਿੰਦੂ ਧਰਮ ਬਾਰੇ, ਕੋਈ ਵੀ ਬੁਰਾ ਨਾ ਮੰਨੇ ਕਿ ਵਿਆਸ ਜੀ ਨੂੰ ਤੋਤੇ ਦਾ ਰੂਪ ਮੰਨਿਆ ਜਾਂਦਾ ਸੀ ਜੀ, ਤੋਤੇ ਦਾ ਕੋਈ ਹੈਗਾ ਉਹਦੇ ਚ ਮਤਲਬ ਪਾਰਟਿਸਿਪੇਸ਼ਨ, ਤੇ ਅੱਜ ਕੱਲ ਨਾ ਉਹ ਕਥਾ ਮੰਚ ਦੇ ਉੱਤੇ ਪਲਾਸਟਿਕ ਦਾ ਤੋਤਾ ਰੱਖ ਲੈਂਦੇ ਨੇ।
1: ਅੱਛਾ ਅਸਲੀ ਉਦਾਂ ਵੀ ਮੁੱਕ ਗਏ ਨੇ ਜੀ,
0: ਅਸਲੀ ਤਾਂ ਮਿਲਦੇ ਨੇ, ਪਤਾ ਨੀ ਪਲਾਸਟਿਕ ਦਾ ਕਿਉਂ ਰੱਖਦੇ ਨੇ ਵੀ ਕੋਈ ਮਤਲਬ ਨੀ ਕਰਦਾ, ਇੱਕ ਤੁਲਸੀ ਰੱਖਦੇ ਨੇ ਇੱਕ ਪਲਾਸਟਿਕ ਦਾ ਤੋਤਾ ਰੱਖਦੇ ਨੇ
1: ਜੀ,
0: ਤੇ ਉਹਨਾਂ ਚ ਨਾ ਵਿਆਸ ਦਾ ਰੂਪ ਹੋ ਜਾਂਦਾ, ਉਹ ਜਿਹੜਾ ਕਥਾਕਾਰ ਹੁੰਦਾ ਨਾ ਬਾਬਾ ਉਹ ਵਿਆਸ ਦਾ ਰੂਪ ਮੰਨਦੇ ਨੇ, ਉਹਨੇ ਉਹਨਾਂ ਚ ਥੱਲੇ ਨੀ ਪੈਰ ਲਾਉਣਾ ਹੁੰਦਾ, 4 ਘੰਟੇ ਆਪਣਾ ਮਤਲਬ ਉਹ ਸਾਰਾ ਕੁਛ ਰੋਕ ਕੇ ਰੱਖਦਾ, ਮਤਲਬ ਨੇਚਰ ਕੋਲ ਸਾਰੀਆਂ ਰੋਕ ਕੇ ਰੱਖਦਾ। ਤੇ ਅੱਜ ਕੱਲ ਕੀ ਬਣਾ ਹੈ ਜਿਹੜਾ 100-200 ਜਿਹੜਾ ਹੁੰਦਾ ਨਾ ਮੋਮੈਂਟੋ ਉਹਦੇ ਸਿਰਾਣੇ ਰੱਖ ਦਿੰਦੇ ਨੇ, ਉਹ ਜਿਹੜਾ ਗਲ ਚ ਇੱਕ ਪੱਟਾ ਜਿਹਾ ਪਾਉਂਦੇ ਨੇ ਉਹ ਵੀ ਰੱਖ ਦਿੰਦੇ ਨੇ, ਵੀ ਜਿਹੜੇ ਸਾਰੇ ਦਾਨਵੀਰ ਆਏ ਹੋਏ ਨੇ ਇਹਨਾਂ ਨੂੰ ਬਾਬਾ ਜੀ ਨਹੀਂ ਦੇਣਾ, ਬਾਬਾ ਵਿਚਾਰਾ ਮਰਨ ਵਾਲਾ ਹੋ ਜਾਂਦਾ, ਉਹਦੇ 4-6 ਘੰਟੇ ਲੱਗ ਜਾਂਦੇ।
1: ਉਸ ਹਿਸਾਬ ਨਾਲ ਤਾਂ ਭਗਤੀ ਜੱਸੀ ਜੀ ਅਸੀਂ ਵੀ ਬਹੁਤ ਕਰਦੇ ਹਾਂ, ਕਈ ਵਾਰੀ 3.5-3 ਘੰਟੇ ਦਾ ਪ੍ਰੋਗਰਾਮ ਵੀ ਕਰ ਜਾਂਦੇ ਹਾਂ।

0: ਜੀ ਮੁਕੰਦਰ ਵੀਰ ਹੈ ਜੀ, ਤੇ ਰਾਜਨਵੀਰ ਜੀ ਨੂੰ ਪੁੱਛਾ ਵੀ ਕਿਹੜੀ ਧਾਰਾ ਲੱਗੂ।
1: ਥੈਂਕ ਯੂ ਜੀ। ਹਾਂਜੀ, ਦੋ ਕੁ ਬੋਲ ਮੁਖੜਾ ਕੋਈ ਨਾ ਕੋਈ ਸੁਣਾ ਦਿਓ, ਸਾਂਝਾ ਕਰ ਦੋ ਦੋਸਤਾਂ ਦੀ ਫਰਮਾਇਸ਼ ਦੇ।

0: एक खुसरो जी दा जी
1: क्या बात है जी, क्या बात है जी, बहुत खूबसूरत,
2: बात
1: हर वार दी तरह जी।
0: हमारे।
1: जी
0: हाँ जी,
1: थैंक
0: धन्यवाद जी,
1: यू
0: तुसी
1: जसी जी,
0: टाइम
1: जुड़न दे
0: दिता।
1: लई, सांझ पाउन दे लई, विचारां दे लई, थैंक यू, शुक्रिया, सत श्री अकाल जी। जी दोस्तों, ये सांझी अपने नाल मलेरकोटला तो जसी जी जुड़े सन ते गल्लां बातां अपनियां सांझियां करके गए ने। लाइनां तुहाडे लई भी खुल्लियां ने दोस्तों, ते शम्मी जी फुर हो जाणा थोड़े चिर तां
2: नहीं, मैं मतलब हुणे
1: जी।
2: क्योंकि
1: क्योंकि
2: मेरे हिसाब ना इधर हुण अद्धी
1: मैनू
2: रात हो चुकी
1: खंभा की आवाज आ रही थी थोड़ी जी,
2: है।
1: फड़फड़
2: इस तो
1: लग
2: पहला कि बूहे बारियां
1: पी,
2: छत्ती कंधा टप
1: गल
2: के
1: तो
2: घरे बनना पवे।
1: जी। ते शमी जी, चलो आखिर इसकी समाप्ति नू करन दी कोशिश
2: जी
1: करते हैं। मैं
2: हाँ
1: समझदा
2: जी
1: जिथे तक कि जे गुरु ते चेले दी गल आई है, ओदे विच सब तो वड्डा समर्पण जेड़ा देखण नू मिलदा ओदे विच, चाहे इन्हां मुल्कां
2: हाँ
1: दे
2: जी
1: विच आके भी बैठे आ, काम कार सिखे ने, चाहे स्कूलिंग कीती है, ते ओदे विच भी देखिया जावे जदों भी आपां किसे नू गुरु मनदे आ, खास करके जां किसे नू चुप चपीते भी आपां किसे तो कॉपी भी करदे आ, पर हूबहू कॉपी नहीं, चलो कदे सोचे नहीं सी कि रेडियो
2: बिल्कुल
1: करांगे जां किद्दां, ए भी चलो सुन सुन के सिख सिख के अजे सिखी जाने, अजे तां शुरुआत है। तां
2: जी बिल्कुल
1: लगदा है कि ओदे विच जेड़ा एक सब तो वड्डा त्याग है, वो होमे दा लगदा किते ना किते, जदों ओह चीज आ गई उस्ताद नू भी कहता भाई तू कौन भाई ना, चक के भगा के
2: ज्यादा
1: पहला तो कान ते छड़ दे हुंदे सी है ना, जां जे कहिए कि मैकेनिक लाइफ दे विच देखिया जावे किते दे विच, ते उत्थे
2: जी
1: जां तां चाबी होनी, पाना होना, कई बार तां थोड़ी भी छड़ के मार दिंदे सी, बेल्ट होनी जिहड़ी है पखे नू चाढ़ी हुंदी सी, उहना कुट कुट के चंगा ओहदा बुरा हाल करदे सी, पाइप जिहड़ा सी पेट्रोल कढ़न वाला उहना कुट मारदे सी है ना, सारा कुछ चलो देखते रहे हैं।
2: बिल्कुल
1: उस्तादी जां शकीरदी दा जिहड़ा रिश्ता है, ते जे लक्कड़ दे काम च देखिया जावे तां उत्थे भी चंगी कन्न मरोड़ी हुंदी सी, गालां भी पैंदियां सी, सारा कुछ हुंदा सी। जां स्कूलिंग दे विच वी देखदे आं पहले समयां च, तां उत्थे भी झिड़कां जिहड़ियां सी मास्टरां दियां मैडमां दियां जरूर पैंदियां सी, शतरौल भी हुंदा सी, सारा कुछ हुंदा रिहा, पर ओह ईगो जिहड़ी है इहनूं तोड़ना इह तों साबत हो जांदा कि बहुत औखा काम है जी।
2: पर सब ने एक ना पंजाबी बात आ जां लोक कहानी कह लो,
1: जी
2: उस च वो ऐ हुंदी है। कहानी थोड़ी जी चलो लंबी है पर मैं शॉर्ट करदा
1: जी
2: भी। वो कोई एक राजा है, एक वजीर है, उन्हां दी
1: जी
2: घर वालियां असेड़ियां ने। वो ना जदों वेलियां, क्योंकि उन्हां को काम कोई है नहीं, राजे ने करना है काम या बगी उहदे वजीर ने करना है। ये दोनों अपने अपने महल ते बह के कदे एक दूजे दे घरे डिनर होण दी, पार्टी होण दी, गल्लां बातां करदियां ने।
1: जी
2: ये कहने आ भी भाई जे साडे कोई संतान हुंदी है, आपां
1: जी
2: क्यों ना अपने इन्ना मतलब प्यार है, इन्नी मोहब्बत है, क्यों ना
1: जी
2: आपां रिश्तेदारी च बदलांगे। वो कहंदे ठीक है जी, चलो ऐ कर लिया। वो हुण होया ये कि रब दी कुदरत, जिहड़ी राणी है उहदे घरे बेटी हो जांदी है, जिहड़ा
1: जी
2: वजीर है उहदी घरवाली को बेटा हो जांदा है। हुण ओह चलो वड्डे हुंदे आ जदों, ते ओह जिहड़ी राणी जिहड़ी वजीर दी घरवाली है, ओह राजे दी घरवाली नूं कहंदी है कि भैणे आपां ऐ मतलब देख लो पर्ण करिया सीगा
1: जी
2: भी इहदा विआह हुण ਤੁਹਾਨੂੰ ਕਰਨਾ ਪੈਣਾ ਜੀ, ਆਪਣਾ ਦੇਖੋ ਮਿੱਤਰ ਹੈ ਜੀ,
1: ਜੀ
2: ਜਾਂ ਆਪਾਂ ਵਾਅਦਾ ਕਰਿਆ ਜੀ। ਉਹ ਰਾਣੀ ਕਹਿੰਦੀ ਵੀ ਹਾਂ ਬਈ ਗੱਲ ਤਾਂ ਠੀਕ ਆ
1: ਜੀ
2: ਵੀ ਚਲੋ ਆਪਾਂ ਤਾਂ ਬੜੀਆਂ ਜ਼ਬਰਦਸਤ ਸਹੇਲੀ ਹੈ, ਮੈਂ
1: ਜੀ
2: ਕਰਦੀ ਆ ਘਰ ਵਾਲੇ ਨਾਲ ਗੱਲ, ਵੀ ਰਾਜੇ ਮਹਾਰਾਜ ਨਾਲ ਕਰਦੀ ਗੱਲ।
1: ਜੀ
2: ਉਹ ਹੁਣ ਗੱਲ ਚਲੋ ਆਈ ਗਈ ਹੋਗੀ, ਉਹਨੇ ਕਰੀ ਨੀ ਜਾਂ ਕਹਿ ਲੋ ਮੌਕਾ ਨੀ ਮਿਲਿਆ।
1: ਜੀ
2: ਉਹ ਫਿਰ ਆ ਜੀ, ਕਹਿੰਦੇ ਬਈ ਭੈਣੇ ਹੱਦ ਹੋ ਗਈ ਯਾਰ, ਤੂੰ ਗੱਲ ਨੀ ਕਰੀ
1: ਜੀ
2: ਵੀ ਐ ਤਾਂ ਗੱਲ ਖਾਸੀ ਬੱਝੂ, ਬਈ
1: ਜੀ
2: ਲੇਟ ਹੋਈ ਜਾਂਦਾ ਕੰਮ। ਚਲੋ ਉਹਨੇ ਇੱਕ ਦਿਨ ਹਿੰਮਤ ਜੀ ਕਰਕੇ ਆਪਣੇ ਪਤੀ ਨਾਲ ਗੱਲ ਕਰੀ ਵੀ ਐ ਕਰਕੇ ਜੀ ਇਹਨਾਂ ਦੇ ਜਨਮ ਤੋਂ ਵੀ ਪਹਿਲਾਂ ਮਤਲਬ ਇਹੀ ਜੀ ਆਪਾਂ ਕਮਿਟਮੈਂਟ ਜੀ ਕਰ ਲਈ
1: ਜੀ
2: ਵੀ ਜੇ ਸਾਡੇ ਜਵਾਕ ਮਤਲਬ ਸਾਡੇ ਮੁੰਡਾ ਹੋ ਮੁੰਡਾ ਕੁੜੀ ਜਿਹਦੇ ਹੋ ਗਿਆ ਜੋ ਹੋ ਗਿਆ ਆਪਾਂ ਰਿਸ਼ਤੇ ਕਰਾਂਗੇ। ਕਹਿੰਦਾ ਹੁਣ
1: ਜੀ
2: ਉਹਦੇ ਹੁਣ ਬਾਈ ਐ ਹੋ ਗਿਆ, ਆਪਾਂ ਨੂੰ ਆਪਣੀ ਬੇਟੀ ਦਾ ਵਿਆਹ ਵਜ਼ੀਰ ਦੇ ਬੇਟੇ ਨਾਲ ਕਰਨਾ ਚਾਹੀਦਾ।
1: ਜੀ
2: ਉਹ ਰਾਜਾ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਉਹ ਨੌਕਰ ਹੈ ਸਾਡਾ,
1: ਜੀ
2: ਚੰਗਾ ਲੱਗਦਾ ਮੈਂ ਆਪਣੀ ਬੇਟੀ ਨੌਕਰ ਨਾਲ ਵਿਆਹ ਦੂ, ਹੁਣ ਆ ਨੀ ਗੱਲਾਂ ਹੋਣੀਆਂ, ਇਹ ਤੂੰ
1: ਜੀ
2: ਕੀ ਕਰਤਾ, ਇਹ ਤਾਂ ਤੂੰ ਬੜੀ ਬੇਵਕੂਫ ਹੈ। ਉਹ ਕਹਿੰਦੀ ਇਹ ਤਾਂ ਹੁਣ ਦੇਖੋ ਮੈਂ ਆਪਣੇ ਵਚਨਾਂ ਤੋਂ ਫਿਰ ਝੂਠੀ ਹੋ ਜੂ,
1: ਜੀ
2: ਫਿਰ ਤਾਂ ਕੋਈ ਹੱਲ ਕਰੋ। ਹੁਣ ਜਿਹੜੇ ਪੋਲੀਟੀਕਲ ਬੰਦੇ ਆ ਨਾ, ਇਹ ਕੋਈ ਹੱਲ ਕੱਢ ਲੈਂਦੇ ਵਿੱਚੋਂ।
1: ਜੀ
2: ਉਹ ਕਹਿੰਦਾ ਤੂੰ ਐਂ ਕਰ, ਤੂੰ ਕੋਈ ਗੱਲ ਨੀ, ਉਹਨੂੰ ਆਪਣੀ ਸਹੇਲੀ ਨੂੰ ਆ ਕਹਿ ਵੀ ਵਜ਼ੀਰ ਨੂੰ ਕਹੇ ਉਹ ਮੇਰੇ ਨਾਲ ਗੱਲ ਕਰੇ,
1: ਜੀ
2: ਫਿਰ ਆਪਾਂ ਗੱਲ ਕਰਦੇ ਆ। ਉਹ
1: ਜੀ
2: ਵਜ਼ੀਰ ਆ ਗਿਆ ਭਾਈ, ਕਿਉਂਕਿ ਗੱਲ ਪਹੁੰਚ ਗਈ, ਵਜ਼ੀਰ ਆ
1: ਜੀ
2: ਗਿਆ। ਉਹਨੇ ਵੀ ਗੱਲ ਕਰੀ ਵੀ ਮਹਾਰਾਜ ਐਂ ਕਰਕੇ ਜੀ ਵੋ, ਮੈਂ ਆਪਣੇ ਮੁੰਡੇ ਦਾ ਰਿਸ਼ਤਾ ਜੀ।
1: ਜੀ
2: ਉਹ ਕਹਿੰਦਾ ਵੀ ਠੀਕ ਹੈ ਭਾਈ, ਆਪਾਂ ਨੂੰ ਕੋਈ ਇਹੋ ਜਿਹੀ ਗੱਲ ਨੀ, ਤੇਰੇ ਮੁੰਡੇ ਨਾਲ ਵਿਆਹ ਕਰ ਦਾਂਗੇ ਬੇਟੀ ਦਾ, ਕੋਈ ਚੱਕਰ ਨੀ।
1: ਜੀ
2: ਪਰ ਉਹ ਮੈਂ ਚਾਹੁੰਦਾ ਵੀ ਉਹ ਮੁੰਡਾ ਦੱਸੋ ਕਿਹੜੀ ਕੁਆਲਿਟੀ ਉਹ ਚ ਕੀ ਹੈ ਯਾਰ,
1: ਜੀ
2: ਵੀ ਆਪਾਂ ਇਹ ਚਾਹੁੰਦੇ ਆ ਵੀ ਤੂੰ ਉਹ ਕੋਈ ਇਹੋ ਜਿਹੀ ਅਨੋਖੀ ਗੱਲ ਕਰੇ ਜਿਹੜੀ ਹੋਰ ਕੋਈ ਨੀ ਕਰ ਸਕਦਾ ਹੋਵੇ, ਫਿਰ
1: ਜੀ
2: ਉਹਦੇ ਨਾਲ ਕਰ ਦਾਂਗੇ ਵਿਆਹ। ਕਿਉਂਕਿ ਉਹ ਰਾਜੇ ਤੋਂ ਬਾਅਦ ਤਾਂ ਉਹਦੇ ਕੋਲ ਮਾਇਆ ਮੁਇਆ ਹੋਣੀ ਨੀ,
1: ਜੀ
2: ਜਾਂ ਕੋਈ ਹੋਰ ਚੱਕਰ ਨੀ ਹੋਣਾ। ਤੋ ਬਾਕੀ ਉਹ ਹੁਣ ਵਜ਼ੀਰ ਕਹਿੰਦਾ ਯਾਰ ਅਨੋਖੀ ਗੱਲ ਹੁਣ ਕਿਹੜੀ ਕਰਾ ਦੀ ਇਹਦੇ ਕੋਲੋਂ,
1: ਜੀ
2: ਨਾ ਉਹ ਕਹਿੰਦਾ ਜੀ ਅਨੋਖੀ ਗੱਲ ਤਾਂ ਹੁਣ ਤੂੰ ਸੋਚ ਭਾਈ,
1: ਜੀ
2: ਜਾਂ ਅਨੋਖੀ ਗੱਲ ਜਿੱਦਾਂ ਇਹਨੇ ਕਰ ਲਈ ਫਿਰ ਆ ਜਾਓ ਮੇਰੇ ਕੋਲ, ਆਪਾਂ ਬੇਟੀ ਦਾ ਵਿਆਹ ਕਰ ਦਾਂਗੇ ਇਹਦੇ
1: ਜੀ
2: ਨਾਲ। ਬਈ ਨਹੀਂ ਤਾਂ ਭਾਈ ਆਪਣਾ ਆਪਣੇ ਆਪ ਜਾਣ ਲਓ, ਆਪਣਾ ਤਾਂ ਐਂ ਹੁੰਦਾ ਹੋ ਨਹੀਂ ਸਕਦਾ, ਤੁਹਾਨੂੰ ਪਤਾ ਹੀ ਯਾਰ
1: ਜੀ।
2: ਵੀ ਮੈਂ ਵੀ ਰਾਜਾ ਯਾਰ। ਉਹ ਕਹਿੰਦਾ ਠੀਕ ਹੈ ਜੀ, ਅਨੋਖੀ ਗੱਲ ਹੁਣ ਕਿਹੜੀ ਹੋ ਸਕਦੀ ਹੈ ਭਾਈ ਸਾਹਿਬ, ਵੇਖੋ
1: ਜੀ
2: ਆਹ ਬੰਦਾ ਸੋਚੇ ਵੀ ਕਿਹੜਾ ਮੈਨੂੰ ਪੜ੍ਹਨੇ ਪਾ ਗਿਆ, ਕਹਿੰਦਾ ਤੇਰੇ ਕੋਲ ਹੈਗਾ 1.25 ਸਾਲ ਦਾ ਟਾਈਮ, ਇਹਦੇ ਵਿੱਚ
1: ਜੀ
2: ਵਿੱਚ ਤੂੰ ਆ ਜਾ, ਆ ਗਿਆ ਆ ਗਿਆ, ਨਹੀਂ ਆਪਣਾ ਕੰਮ ਖਤਮ ਹੈ,
1: ਜੀ
2: ਮੈਂ ਮੁੱਕਰਦਾ ਨੀ, ਕਿਉਂਕਿ ਘਰਵਾਲੀ ਨੇ ਭਾਈ ਤੇਰੀ ਘਰਵਾਲੀ ਨਾਲ ਵਾਅਦਾ ਕੀਤਾ
1: ਜੀ
2: ਮੁੱਕਰਦੇ ਨੀ ਅਸੀਂ, ਵਿਆਹ ਕਰਾਂਗੇ, ਪਰ ਤੇਰੇ ਕੋਲ 1.25 ਸਾਲ ਦਾ ਟਾਈਮ, ਅਨੋਖੀ ਗੱਲ ਕਰ ਦੇਵੇ ਇਹ ਵਿਆਹ ਹੋ ਜੂ।
1: ਜੀ
2: ਉਹ ਆ ਕੇ ਘਰੇ ਉਹਨੇ ਕਹਿੰਦਾ ਵਿਪਤਾ ਨਵੀਂ ਪਾਤੀ ਹੈ, 1.25 ਸਾਲ ਦਾ ਟਾਈਮ ਹੈ, ਅਨੋਖੀ ਇਹਨੂੰ ਕਿਹੜੀ ਸਿਖਾ ਦੀ ਹੁਣ,
1: ਜੀ
2: ਵੀ ਜਿਹੜੇ ਹੋਰ ਕਿਸੇ ਨੇ ਨੀ ਕਰੀ।
1: ਜੀ
2: ਉਹ ਖੈਰ ਚਲੋ ਦੇਖੋ ਇਹ ਕਹਾਣੀਆਂ ਜਿਹੜੀਆਂ ਨੇ ਇਹ ਬੜੀਆਂ ਦਿਲਚਸਪ ਨੇ,
1: ਜੀ
2: ਬੜਾ ਇੱਕ ਇਹਦੇ ਚ ਚਲੋ ਹਿਡਨ ਮੈਸੇਜ ਵੀ ਹੋ ਸਕਦਾ,
1: ਜੀ ਬਿਲਕੁਲ,
2: ਇੰਟਰਟੇਨਮੈਂਟ ਤਾਂ ਚਲੋ ਹੈਗੀ ਹੈਗੀ। ਅੱਛਾ ਉਹ ਆਪਣੇ ਘਰ ਵਾਲੀ ਉਹਦੀ ਵਜ਼ੀਰ ਦੀ ਉਹਨੂੰ ਕਹਿੰਦੀ ਆ, ਕਹਿੰਦੀ ਭਾਈ ਗੱਲ ਸੁਣ ਲਾ ਵੀ ਹੁਣ ਜੋ ਹੋ ਗਿਆ ਹੋ ਗਿਆ, ਇਹ ਅਨੋਖੀ ਗੱਲ ਤਾਂ ਭਾਈ ਇਹਨੂੰ ਸਿਖਾਉਣੀ ਪੈਣੀ ਹੈ।
1: ਜੀ
2: ਕਹਿੰਦਾ ਹੁਣ ਇਹਨੂੰ ਹੁਣ ਬਾਂਦਰ ਬਣਾ ਦੀਏ, ਮਤਲਬ ਛਾਲਾਂ ਮਾਰਿਆ ਕਰੇ ਕੀ ਕਰੇ, ਕਹਿੰਦਾ ਨਹੀਂ ਇਹਨੂੰ ਕੁਛ ਤਾਂ ਸਿਖਾਓ ਅਨੋਖਾ ਜਿਹੜਾ ਬਾਕੀ ਨੀ ਕਰ ਸਕਦੇ।
1: ਜੀ
2: ਕਹਿੰਦਾ ਵੀ ਉਹ ਕਿਸੇ ਕੋ ਗਏ ਬਾਬਾ ਜੀ ਕੋ, ਬਾਬਾ ਜੀ ਕਹਿੰਦੇ ਯਾਰ ਤੂੰ 7 ਦਰਿਆ ਪਾਰ ਲੈ ਜਾ,
1: ਜੀ
2: ਤੂੰ ਪਾਰ ਜਾਏਗਾ ਤੈਨੂੰ ਆਪੇ ਪਤਾ ਲੱਗ ਜੂ ਵੀ ਕੀ ਕਰਨਾ।
1: ਬਿਲਕੁਲ
2: ਕਹਿੰਦਾ ਅੱਛਾ ਜੀ, ਕਹਿੰਦਾ ਬਾਬਾ ਵੀ ਕੁਛ ਨੀ ਦੱਸਦਾ, ਹਨੇਰੀਆਂ ਭਜਾਤੇ ਪੈ ਜਾਂਦਾ, ਚਲੋ ਜੀ
1: ਜੀ
2: 6 ਦਰਿਆ ਲੰਘਿਆ, ਜਦੋਂ 7ਵੇਂ ਦਰਿਆ ਦੇ ਕੋਲ ਪਹੁੰਚੇ ਉਹ ਟੱਪ ਕੇ ਤਾਂ ਉਹ ਦੁਨੀਆ ਉਹਨੂੰ ਬੱਕਰੀ ਲੱਗੀ, ਕਹਿੰਦਾ ਆਹ ਕਮਾਲ ਹੈ, ਮਤਲਬ ਪਾਣੀ ਪੀਤਾ ਉਹਨਾਂ ਨੇ ਨਦੀ ਚੋਂ, ਉਹ ਵੀ ਉਹਨੂੰ ਐ ਲੱਗਿਆ ਵੀ ਜਿਵੇਂ ਮਤਲਬ ਦੁੱਧ ਪੀਣ ਦੇ ਸ਼ਰਬਤ ਜੇ ਉਹ, ਕਮਾ ਕਮਾਲ ਹੈ, ਦੁਨੀਆਂ ਬੱਕਰੀਆਂ ਫਰੂਟ ਬੜੇ ਅਲੱਗ ਆ, ਸਭ ਕੁਛ ਅਲੱਗ ਆ। ਇੱਕ ਜਗ੍ਹਾ ਉਹ ਦੇਖਦੇ ਆ ਜੀ ਭਾਈ ਸਾਹਿਬ, ਕਹਿੰਦੇ ਵੀ ਉਹ ਹਲਵਾਈ ਜਲੇਬੀਆਂ ਕੱਢ ਰਹੇ, ਹਲਵਾਈ ਆ ਜਲੇਬੀਆਂ ਦੀ ਦੁਕਾਨ ਆ,
1: ਜੀ
2: ਉਹਦੇ ਕੋਲ ਮੁੰਡਾ ਕਹਿੰਦਾ ਪਾਪਾ ਜੀ ਮੈਨੂੰ ਭੁੱਖ ਲੱਗੀ ਆ ਜਲੇਬੀਆਂ ਖਾ ਲਈਏ।
1: ਜੀ
2: ਅੱਛਾ ਦੇਖੋ ਉਹਦੇ ਕੋਲ ਜਾਂਦੇ ਆ, ਉਹ ਜਲੇਬੀ ਵਾਲੇ ਨੂੰ ਕਹਿੰਦਾ ਹਲਵਾਈ ਕਹਿੰਦਾ ਬਈ ਲੱਕੜੀਆਂ ਮੌਕੀਆਂ ਵੀਰੇ ਵੇਟ ਕਰਨੀ ਪੈਣੀ ਹੈ, ਬਰਸਾਤ ਆ ਗਿੱਲਾ ਹੈ ਕੰਮ, ਹੁਣ ਚੁੱਲ੍ਹਾ ਹੈ ਨੀ,
1: ਜੀ
2: ਠਹਿਰ ਕੇ ਆਇਓ। ਕਹਿੰਦਾ ਯਾਰ ਭੁੱਖ ਤਾਂ ਹੁਣ ਲੱਗੀ ਹੈ, ਠਹਿਰ ਕੇ ਹੀ ਕਰਾਂਗੇ।
1: ਜੀ
2: ਕਹਿੰਦਾ ਫਿਰ ਠੀਕ ਹੈ 2 ਮਿੰਟ ਬੈਠੋ, ਮੈਂ ਆਪਣੀਆਂ ਲੱਕੜਾਂ ਤਾਂ ਹੈ ਨੀ, ਮੈਂ ਆਪਣੀਆਂ ਲੱਤਾਂ ਹੀ ਡਾਹ ਦਿੰਦਾ ਚੁੱਲ੍ਹੇ ਚ।
1: ਜੀ
2: ਉਹਨੇ ਚੁੱਲ੍ਹੇ ਚ ਭੱਠੀ ਚ ਆਪਣੀ ਲੱਤਾਂ ਲਾ ਕੇ ਅੱਗ ਬਾਲ ਲਈ,
1: ਜੀ
2: ਉਹ ਦੇਖੋ ਉਹ ਜਲੇਬੀਆਂ ਖਵਾ ਉਹਨਾਂ ਨੂੰ ਖਵਾਈਆਂ, ਬੜੀਆਂ ਜਲੇਬੀਆਂ ਖਾਧੀਆਂ, ਬੜੇ ਹੈਰਾਨ ਹੋਏ, ਬਾਅਦ ਜਦੋਂ ਚੁੱਲ੍ਹੇ ਚੋਂ ਬਾਹਰ ਲੱਤਾਂ ਆਉਂਦੀਆਂ ਫੇਰ ਠੀਕ। ਕਹਿੰਦਾ ਕਮਾਲ ਹੈ ਯਾਰ ਇਹ ਤਾਂ ਬੜਾ ਖਤਰਨਾਕ ਬੰਦਾ।
1: ਜੀ
2: ਹੁਣ ਉਹਨਾਂ ਨੂੰ ਇਹ ਅਨੋਖੀ ਗੱਲ ਲੱਗੀ ਪਿਓ ਨੂੰ,
1: ਜੀ
2: ਵੀ ਯਾਰ ਐ ਭੱਠੀ ਚ ਕੋਈ ਬੰਦਾ ਆਪਣੀ ਲੱਕੜ ਦੀ ਥਾਂ ਤੇ ਐ ਅੱਗ ਬਾਲ ਲੇ,
1: ਜੀ
2: ਇਹ ਤਾਂ ਬੜੀ ਵੱਡੀ ਗੱਲ ਹੈ, ਜੇ ਆਪਾਂ ਇਹੀ ਸਿਖਾ ਦਈਏ ਇਹਨੂੰ ਮੁੰਡੇ ਨੂੰ।
1: ਜੀ
2: ਹਲਵਾਈ ਨੂੰ ਕਹਿੰਦਾ ਉਸਤਾਦ ਜੀ ਗੱਲ ਇਹ ਆ, ਤੁਹਾਨੂੰ ਆਪਾਂ ਗੁਰੂ ਧਾਰਦੇ ਆ ਵੀ ਇਹ ਆਪਣੇ ਜਿਹੜਾ ਜਵਾਕ ਆ ਐ ਕਰਕੇ ਗੱਲ, ਵੀ ਇਹਨੂੰ ਜੇ ਤੁਸੀਂ ਆ ਕਲਾ ਜੀ ਸਿਖਾ ਦੋ ਆਪਣੀ।
1: ਜੀ
2: ਉਹ ਕਹਿੰਦਾ ਤੁਸੀਂ ਬਾਂਦਰ ਹੋ ਯਾਰ, ਜਲੇਬੀਆਂ ਖਾਧੀਆਂ ਤੁਰਦੇ ਲੱਗੋ,
1: ਜੀ
2: ਤੁਸੀਂ ਕਿਹੜੇ ਚੱਕਰਾਂ ਚ ਪਏ ਹੋ,
1: ਜੀ
2: ਹਾਂ ਨਾ ਇੱਧਰ ਚੱਕਰ ਨਾ ਪਓ।
1: ਜੀ
2: ਉਹ ਬੜਾ ਕਰਖਤ ਜਿਹਾ ਸੀ, ਬੜਾ ਸਖ਼ਤ ਸੁਭਾਅ ਦਾ ਹਲਵਾਈ ਸੀ। ਉਹ ਕਹਿੰਦਾ ਜੀ ਗੱਲ ਸੁਣੋ, ਕਹਿੰਦਾ ਯਾਰ ਮੈਂ ਤੁਹਾਨੂੰ ਨਾ ਬਹੁਤ ਪੈਸੇ ਦੇ ਸਕਦਾ, ਵਜ਼ੀਰ ਕਹਿੰਦਾ
1: ਜੀ
2: ਤੁਸੀਂ ਪਲੀਜ਼ ਯਾਰ ਇਹ ਸਾਡੀ ਇੱਜ਼ਤ ਦਾ ਸਵਾਲ ਹੈ।
1: ਜੀ
2: ਉਹ ਕਹਿੰਦਾ ਜਿਹੜਾ ਬੰਦਾ ਲੱਕੜਾਂ ਦੀ ਥਾਂ ਤੇ ਲੱਤਾਂ ਬਾਲ ਕੇ ਅੱਗ ਬਾਲ ਸਕਦਾ ਇਹ ਚ, ਉਹਨੂੰ ਪੈਸੇ ਦੀ ਕਮੀ, ਮੈਂ ਜਿੰਨੇ ਮਰਜ਼ੀ ਤੇ ਮਹਿਲ ਮਾਰੇ ਛੱਤ ਲਾ, ਮੈਨੂੰ ਹੋਰ ਇਹ ਕਮੀ ਹੈ, ਮੈਨੂੰ ਤਾਂ ਚਾਹੀਦੇ ਨੀ ਪੈਸੇ ਪੁਸੇ।
1: ਜੀ
2: ਕਹਿੰਦਾ ਨਹੀਂ ਜੀ ਮਿਹਨਤ ਵਾਲੀ ਗੱਲ ਆ, ਤੁਸੀਂ ਮੁੰਡੇ ਨੂੰ ਸਿਖਾਓ ਜੀ,
1: ਜੀ
2: ਇਹੋ ਜਿਹਾ ਕੁਛ ਸਿਖਾਓ ਵੀ ਇਹ ਮਤਲਬ ਆਪਾਂ ਕਹਿਣ ਜੋਗੇ ਹੋਈਏ।
1: ਜੀ
2: ਕਹਿੰਦਾ ਫਿਰ ਇਹਨੂੰ ਨਾ ਕੋਠੜੀ ਚ ਰੱਖ ਦੇ,
1: ਜੀ
2: ਤੇ ਸਾਲ ਬਾਅਦ ਆ ਜੀ।
1: ਜੀ
2: ਐ ਜੀ ਇਥੋਂ
1: ਜੀ
2: ਉਹ ਕੋਠੜੀ ਜਿੰਦਾ ਲਾਤਾ ਤੇ ਮੁੰਡਾ ਅੰਦਰ ਬੰਦ ਕਰਤਾ।
1: ਜੀ
2: ਤੇ ਹਲਵਾਈ ਨੇ ਉਹਨੂੰ ਸਿਖਾਉਣਾ ਕੀ ਸੀ, ਉਹ ਤਾਂ ਚਾਹੁੰਦਾ ਸੀ ਕਿ ਮਰੇ ਪਰੇ ਤੇ ਆਪਾਂ ਕਰਨਾ ਹੀ ਕੁਛ ਨੀ।
1: ਜੀ
2: ਉਹ ਕੀ ਆ ਵੀ ਉਹ ਕਹਾਣੀ ਕਹਿੰਦੀ ਆ ਵੀ ਉਹ ਕੋਟਲੀ ਦੇ ਪਿਛਲੇ ਪਾਸੇ ਇੱਕ ਮਗੋਰਾ ਜਿਹਾ ਸੀਗਾ, ਉਹ ਤੋਂ ਪਿੱਛੋਂ ਹਲਵਾਈ ਦਾ ਘਰ ਸੀ, ਉੱਥੇ ਉਹਦੀ ਬੇਟੀ ਰਹਿੰਦੀ ਏ।
1: ਜੀ
2: ਉਹਨੇ ਉਹਨੂੰ ਵੇਖਿਆ, ਉਹ ਬੇਟੀ ਨੂੰ ਤਰਸ ਆਇਆ ਵੀ ਇਹਦਾ
1: ਜੀ
2: ਮੁੰਡੇ ਨੂੰ ਮਾਰ ਦੂ,
1: ਬਿਲਕੁਲ
2: ਨਾ ਰੋਟੀ ਮਿਲਣੀ ਆ, ਨਾ ਬਾਹਰ ਨਿਕਲ ਸਕਦਾ, ਇਹਨੇ ਕੋਈ ਲੈਣਾ ਨੀ ਦੇਣਾ ਨੀ।
1: ਜੀ
2: ਉਹ ਅੰਦਰ ਆਈ ਤੇ ਉਹਨੇ ਉਹਨੂੰ ਗੱਲਬਾਤ ਕੀਤੀ ਤੇ ਜਾਦੂ ਸਿਖਾਉਣਾ ਸ਼ੁਰੂ ਕਰਤਾ,
1: ਜੀ
2: ਭਾਪੇ ਵਾਲਾ ਜੋ ਆਉਂਦਾ ਸੀ ਉਹਨੂੰ ਸਭ ਸਿਖਾਤਾ, ਹਨੇਰੀਆਂ
1: ਜੀ
2: ਲਿਆਤੀਆਂ ਉਹਦੀਆਂ ਪੂਰੀਆਂ ਜਾਦੀਆਂ।
1: ਜੀ
2: ਕਹਿੰਦੀ ਵੀ ਅੰਦਰ ਨਾ ਕੋਈ ਪ੍ਰਯੋਗ ਪ੍ਰਜਾ ਜਾ ਕਰ ਲਈ ਇਹ ਜਿਹਾ,
1: ਜੀ
2: ਲਾਈਟਾਂ ਬਚਾ ਲਏ ਕਿਤੇ,
1: ਜੀ
2: ਭਾਪੇ ਨੂੰ ਲੱਗ ਜਾਣਾ ਪਤਾ ਵੀ ਤੂੰ ਵੀ ਗਿਆ ਤੇ ਮੈਂ ਵੀ ਗਈ।
1: ਬਿਲਕੁਲ ਹੈ ਜੀ,
2: ਹਾਂ ਨਾ ਇੱਥੇ ਕਰੀ, ਜਦੋਂ ਇੱਥੋਂ ਬਾਹਰ ਜਾਏਗਾ ਫਿਰ ਕਰ ਲਈ,
1: ਜੀ ਬਿਲਕੁਲ ਹੈ ਜੀ,
2: ਲੰਗਰ ਪਾਣੀ ਵੀ ਉਹਨੂੰ ਉੱਥੋਂ ਮਿਲਦਾ ਰਿਹਾ, ਸਭ ਕੁਝ ਮਿਲਦਾ ਰਿਹਾ। ਹਲਵਾਈ ਨੇ ਤਾਂ ਕੁਛ ਨੀ ਦਿੱਤਾ, ਉਹਨੇ ਤਾਂ ਤਾਲਾ ਲਾ ਕੇ ਸਿੱਟ ਲਿਆ ਅੰਦਰ
1: ਜੀ,
2: ਵੀ ਮਰੂਗਾ
1: ਬਿਲਕੁਲ
2: ਆਪੇ,
1: ਬਿਲਕੁਲ
2: ਪਰ ਉਹ ਬੈਕ ਡੋਰ ਤੋਂ ਉਹਨੂੰ ਹੈਲਪ ਮਿਲ ਗਈ ਬਾਈ ਚਾਂਸ।
1: ਜੀ
2: ਅੱਛਾ,
1: ਜੀ
2: ਉਹ ਸਾਲ ਪੂਰਾ ਹੋਇਆ ਤੇ ਉਹ ਪਿਓ ਵਜ਼ੀਰ ਆ ਗਿਆ ਲੈਣ ਉਹਨੂੰ, ਕਹਿੰਦਾ ਭਾਈ ਸਾਹਿਬ ਦੱਸੋ ਆ ਮੁੰਡਾ ਮੇਰਾ, ਕਹਿੰਦਾ ਉਹ ਕੋਠੀ ਖੋਲ ਲੈ ਜੇ ਜਿਉਂਦਾ ਹੋਇਆ ਤਾਂ ਲੈ ਜਾ ਭਰਾ,
1: ਜੀ
2: ਪਤਾ ਨੀ ਉੱਥੇ ਹੋਣਾ ਅੰਦਰ, ਕਹਿੰਦਾ ਤੂੰ ਸਿਖਾਇਆ ਨੀ ਕੁਛ, ਕਹਿੰਦਾ
1: ਜੀ
2: ਮੈਂ ਤਾਲਾ ਨੀ ਖੋਲਿਆ ਯਾਰ, ਉੱਤੇ ਪਿਆ ਜੰਗ ਲੱਗੀ ਪਈ ਤਾਲੇ ਨੂੰ।
1: ਜੀ
2: ਉਹ ਬੜਾ ਪਰੇਸ਼ਾਨ ਹੋਇਆ, ਕਹਿੰਦਾ ਮੁੰਡਾ ਤਾਂ ਮਰ ਗਿਆ ਹੋਣਾ ਯਾਰ, ਇਹ ਤਾਂ ਚੰਗਾ ਮੈਂ ਇਹਦੇ ਕਸਾਈ ਦੇ ਬਸ ਪਾ ਗਿਆ।
1: ਜੀ
2: ਹੁਣ ਉਹ ਉਥੋਂ ਬਾਹਰ ਆਉਂਦਾ, ਨਿਕਲ ਜਾਂਦੇ ਆ,
1: ਜੀ
2: ਉਹ ਮੁੰਡੇ ਨੂੰ ਉਹਨੇ ਪਹਿਲਾਂ ਸਮਝਾਇਆ ਤਾ ਕੁੜੀ ਨੇ ਕਿ ਤੂੰ ਭਾਈ ਏਦਾਂ ਜਾਈ ਜਿਵੇਂ ਜਮਾਂ ਮਰਿਆ ਪਿਆ ਹੁੰਦਾ ਆਪਣੇ ਪਿਓ ਦੇ ਉੱਤੇ ਮੋਢੇ ਤੇ ਹੱਥ ਰੱਖ ਦੇ ਕਿ ਏਦਾਂ ਜਾਏਗੀ, ਜਾਨ ਹੀ ਨਹੀਂ, ਜਿਵੇਂ ਜੇ
1: ਜੀ
2: ਤੂੰ ਐ ਚੱਲਿਆ ਗਿਆ ਤੰਦਰੁਸਤ ਹੋ ਗਏ,
1: ਜੀ
2: ਮੂੰਹ ਚੁੱਕ ਕੇ ਸ਼ੱਕ ਪੈ ਜਾਣਾ ਉਹਨੂੰ,
1: ਜੀ
2: ਇਹ ਸਾਲ ਤੱਕ ਇੱਥੇ ਏਦਾਂ ਹਟਾ ਕੱਟਾ ਕਿੱਦਾਂ ਰਿਹਾ ਅੰਦਰ,
1: ਖਾਂਦਾ ਪੀਂਦਾ ਕੀ ਰਿਹਾ,
2: ਕਿੱਦਾਂ ਰਿਹਾ ਇਹ, ਮਤਲਬ ਇਹ ਕਿੱਦਾਂ ਹੋ ਗਿਆ ਇਹੋ ਜਿਹਾ, ਇਹ ਤੇ ਹੁਣ ਮਰਨਾ ਚਾਹੀਦਾ,
1: ਜੀ
2: ਹੱਡੀਆਂ ਚਾਹੀਦੀਆਂ ਇਹਦੀਆਂ ਬਾਹਰ ਸਨ,
1: ਜੀ
2: ਇਹ ਚੰਗਾ ਭਲਾ। ਉਹ ਬੇਚਾਰਾ ਇਸ ਤਰ੍ਹਾਂ ਹੀ ਉਹਨੂੰ ਮਰੀਜ਼ ਵਾਂਗ ਨਾ ਭਾਪੇ ਦੇ ਕੰਨ ਚ ਫੁੱਕ ਮਾਰੀ ਵੀ ਐ ਲੈ ਜਾ ਕੱਢ ਕੇ ਨਹੀਂ ਤਾਂ ਮਾਰ ਦੂ ਭਾਈ,
1: ਜੀ
2: ਉਹ ਲੈ ਗਿਆ ਕੱਢ ਕੇ,
1: ਬਿਲਕੁਲ ਹੈ ਜੀ, ਹੈਗੇ ਨੇ
2: ਜਦੋਂ ਲੈ
1: ਬੰਦੇ,
2: ਗਿਆ ਤੇ ਹਾਂ ਤੇ ਉਹਨੂੰ ਸ਼ੱਕ ਹੋਇਆ ਵੀ ਪੰਗਾ ਕੀਤਾ ਵੀ ਕੋਈ,
1: ਜੀ
2: ਵੀ ਜੀਂਦਾ ਕਿੱਦਾਂ ਰਿਹਾ।
1: ਜੀ
2: ਉਹ ਬੇਟੀ ਕੋਲ ਜਦੋਂ ਗਿਆ ਤੇ ਉਹਨੂੰ ਪਤਾ ਲੱਗ ਗਿਆ, ਕਿਉਂਕਿ ਵਿਦਿਆ ਦਾ ਜਾਣਦਾ ਸੀ, ਕਹਿੰਦਾ ਇਹਨੇ ਸਭ ਦੱਸਤਾ ਭਾਈ ਉਹਨੂੰ,
1: ਜੀ
2: ਕਹਿੰਦਾ ਕੁੜੀਏ ਤੂੰ ਬਹੁਤ ਭਾਪੇ ਦੇ ਸਿਰ ਤੇ ਸਵਾਹ ਪਵਾਤੀ ਆ,
1: ਜੀ
2: ਇਹ ਤੂੰ ਚੰਗਾ ਨੀ ਕੀਤਾ, ਉਹ ਹੁਣ ਮੇਰਾ ਬੈਰੀ ਆ, ਹੁਣ ਉਹਨੂੰ ਮਾਰੂੰਗਾ ਫਿਰ ਤੈਨੂੰ ਮਾਰੂ,
1: ਜੀ
2: ਤੂੰ ਖੜ ਜਾ ਇੱਥੇ ਤੈਨੂੰ ਮੈਂ ਮੁੜ ਕੇ ਆਉਣਾ।
1: ਜੀ
2: ਉਹ ਭੱਜੇ ਜਾ ਰਹੇ ਆ,
1: ਜੀ
2: ਉਹਨਾਂ ਉਹਨੇ ਵੀ ਪਤਾ ਲਾ ਲਿਆ ਵੀ ਉਹ ਪਿੱਛਾ ਕਰ ਰਿਹਾ ਭਾਈ। ਦੇਖੋ ਭਾਈ ਸਾਹਿਬ ਇਹ ਕਹਾਣੀ ਹੈ ਤਾਂ ਲੰਬੀ ਜੀ ਹੈ ਚਲੋ,
1: ਜੀ
2: ਪਰ ਹੁਣ ਉਹ ਪਿੱਛੇ ਉਹਨੂੰ ਆਪਣੇ ਹਿਸਾਬ ਨਾਲ ਪਤਾ ਲੱਗ ਗਿਆ ਵੀ ਹਲਵਾਈ ਪਿੱਛੇ ਆ ਰਿਹਾ ਭਾਈ
1: ਜੀ
2: ਗਾਹ ਪਾਉਣ ਲਈ,
1: ਜੀ
2: ਇਹਨੇ ਕਿਹਾ ਪਾਪਾ ਜੀ ਉਹ ਆ ਗਿਆ ਮੇਰੇ ਪਿੱਛਾ ਕਰ ਰਿਹਾ, ਮੈਨੂੰ ਪਤਾ ਲੱਗ ਗਿਆ, ਮੈਂ
1: ਜੀ
2: ਅਹਿਸਾਸ ਹੋ ਗਿਆ, ਹੁਣ ਤੁਸੀਂ ਨਾ ਮਾੜਾ ਜਿਹਾ ਐ ਕਰੋ ਆ ਮੇਰੀ ਲਗਾਮ ਤੇ ਮੈਂ ਹੁਣ ਘੋੜੇ ਦਾ ਰੂਪ ਧਾਰਨ ਕਰੂੰਗਾ
1: ਜੀ,
2: ਤੇ ਉਹ ਘੋੜੇ ਤੁਰੇ ਫਿਰਦੇ ਆ ਤਾਂ ਆ ਆ ਕੋਲ ਸਾਂਭ ਕੇ ਰੱਖੋ ਮੇਰੀ ਜਾਨ ਇਹ ਚ,
1: ਜੀ
2: ਉਹ ਘੋੜਾ ਬਣ ਕੇ ਉੱਥੇ ਘੁੰਮੇ ਤੇ ਉਹ ਆ ਗਿਆ, ਉਹਨੇ ਦੇਖਿਆ ਹਲਵਾਈ ਨੇ ਭਾਈ ਭਵਰੇ ਦਾ ਰੂਪ ਧਾਰਨ ਕਰ ਲਿਆ, ਉਹ ਲੱਭੇ
1: ਅੱਛਾ ਜੀ,
2: ਸੁੰਘੇ ਵੀ ਕਿਹੜਾ ਕਿਹੜਾ ਬੰਦਾ ਜੀ ਹੈ ਉਹ ਹੈ। ਅੱਛਾ ਉਹ ਬੜੇ ਮਾਹਰ ਹੋ ਗਏ ਨਾ
1: ਉਹ
2: ਇੱਥੇ,
1: ਡਰੋਨ ਬਣ
2: ਜਿਹੜੀ ਨਾ
1: ਗਿਆ
2: ਚੂਹੇ ਬਿੱਲੀਆਂ ਵਾਲੀ,
1: ਜੀ
2: ਹਾਂ ਉਹ ਡਰੋਨ ਬਣ ਗਿਆ।
1: ਜੀ
2: ਅੱਛਾ ਉਹਨੂੰ ਨਹੀਂ ਸਮਝ ਆਈ ਹੁਣ ਵੀ ਕੀ ਬਣਿਆ,
1: ਜੀ
2: ਉਹ ਮਾੜਾ ਮੋਟਾ ਫੇਰ ਪਿਆ ਮੁੜ ਕੇ ਬਾਅਦ ਕਹਿੰਦੇ ਆ ਵੀ ਮੁੜ ਕੇ ਉਹ ਭੇਡਾਂ ਚ ਰਲ ਗਿਆ, ਭੇਡ ਬਣ ਗਿਆ, ਫੇਰ ਉਹ ਭਾਪੇ ਨੂੰ ਬਣਾ ਦਿੱਤੀ ਸੰਗਲੀ ਜੀ ਆਪਣੀ, ਉਹ
1: ਜੀ
2: ਫੇਰ ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਦੀ ਵਿੱਚ ਮਹਿਕ ਨਹੀਂ ਆਈ,
1: ਜੀ
2: ਫਿਰ ਇੱਕ ਲੈਵਲ ਤੇ ਆ ਕੇ ਨਾ ਉਹ ਮੱਛੀ ਬਣ ਗਿਆ,
1: ਅੱਛਾ ਜੀ,
2: ਮੱਛੀ ਬਣ ਗਿਆ ਬੰਦਾ, ਉਦੋਂ ਉਹ ਸੰਗਲੀ ਜੀ ਬਣਾਉਣੀ ਭੁੱਲ ਗਿਆ ਭਾਪੇ ਨੂੰ
1: ਜੀ,
2: ਮੱਛੀ ਸਮੇਤ,
1: ਅੱਛਾ ਜੀ,
2: ਹੁਣ ਉਹਨੂੰ ਪਤਾ ਤੇ ਉਹ ਬਗਲਾ ਬਣ ਗਿਆ,
1: ਜੀ
2: ਉਹ ਵਿੱਚ ਮਾਰੇ ਠੁੰਗਾ ਜਿਹਾ ਵਿੱਚ ਤਲਾਬ ਦੇ ਵਿੱਚ ਉਹ ਅੱਗੇ ਪਿੱਛੇ ਜੀ ਉਹ ਉੱਥੇ ਦੌੜ ਲੱਗੀ ਉਹਨਾਂ ਦੀ,
1: ਜੀ
2: ਉਹ ਪਰਲੇ ਪਾਸੇ ਨਿਕਲ ਗਿਆ।
1: ਜੀ
2: ਕੁੱਲ ਮਿਲਾ ਕੇ ਬੜੀ ਲੰਬੀ ਦੌੜ ਚੱਲਦੀ, ਕਦੇ ਕੁਛ ਬਣ ਜੇ ਕਦੇ ਕੁਛ ਬਣ ਜੇ ਉਹ ਕੁਛ ਬਣ ਜੇ,
1: ਜੀ
2: ਅਖੀਰ ਤੇ ਜਿਹੜਾ ਰਾਜਾ ਸੀ ਜਿਹਨੇ ਸ਼ਰਤ ਲਾਈ ਸੀ ਅਨੋਖੇ ਕੰਮ ਵਾਲੀ, ਉਹਦੇ ਮਹਿਲ ਚ ਪਹੁੰਚ ਗਏ ਭੱਜ ਭਜਾਉਂਦੇ ਕਰਦੇ ਹੋਏ,
1: ਜੀ
2: ਅਨਾਰ ਬਣ ਗਿਆ ਜੀ ਉਹ,
1: ਅੱਛਾ ਜੀ,
2: ਅਨਾਰ ਰਾਜੇ ਨੇ ਵੇਖਿਆ ਵੀ ਕਿਸੇ ਨੇ ਦੇਖਿਆ ਅਨਾਰ ਬੜਾ ਘੈਂਟ ਹੈ, ਰਾਜੇ ਨੂੰ ਦੋ ਯਾਰ,
1: ਖਾਣ ਦੇ ਲਈ
2: ਰਾਜਾ ਸਾਨੂੰ ਇਨਾਮ ਨੂੰ ਦਊਗਾ, ਉਹ ਉਹਨੂੰ ਪੇਸ਼ ਕਰੋ ਇਹੋ ਜਿਹਾ ਹੈ ਹੀ ਨੀ ਕੋਈ ਅਨਾਰ,
1: ਜੀ
2: ਉਹ ਲੈ ਗਿਆ ਉਹਦੇ ਕੋਲ, ਰਾਜੇ ਨੇ ਆਪਣੇ ਟੇਬਲ ਤੇ ਰੱਖ ਲਿਆ, ਕਹਿੰਦਾ ਕਰਦੇ ਕੋਈ ਨੀ ਇਹਦਾ ਹੁਣ ਸ਼ਾਮ ਨੂੰ ਪਾਈ ਲਾ, ਉਹ ਬੈਠਾ ਆ ਤੇ ਉਹਨੂੰ ਪਤਾ ਲੱਗ ਗਿਆ ਬੰਦੇ ਨੂੰ ਵੀ ਉਹ ਅਨਾਰ ਬਣ ਕੇ ਬੈਠਾ ਅੰਦਰ,
1: ਜੀ
2: ਇਹ ਸਾਧੂ ਬਣ ਕੇ ਬਾਹਰ ਜੋਗੀ ਬਣ ਕੇ ਆ ਗਿਆ ਬਾਹਰ, ਕਹਿੰਦਾ ਦਿਓ ਭਾਈ ਸਾਨੂੰ ਜੋਗੀਆਂ ਨੂੰ ਖੈਰ ਪਾਓ, ਰਾਜੇ ਦੇ ਉਹਨੇ ਅਗਲੇ ਪਿਛਲੇ ਸਾਰੇ ਦੱਸਦੇ, ਉਹ ਕਹਿੰਦਾ ਲੈ ਵੀ ਜੋਗੀ ਪਹੁੰਚਿਆ, ਕਹਿੰਦਾ ਬਾਬਾ ਜੀ ਜੋ ਕਹੋ, ਕਹਿੰਦਾ ਤੇਰੇ ਮੰਜੇ ਉਹ ਟੇਬਲ ਤੇ ਅਨਾਰ ਪਿਆ ਉਹ ਲਿਆ ਪਹਿਲਾਂ,
1: ਜੀ
2: ਉਹ ਕਹਿੰਦਾ ਯਾਰ ਅਨਾਰ ਇਹਨੂੰ, ਇਹ ਤਾਂ ਅਨਾਰ ਦਾ ਹੀ ਪਤਾ ਯਾਰ, ਇਹ ਤਾਂ ਬਹੁਤ ਅੰਤਰਜਾਮੀ ਬਾਬਾ ਹੈ, ਅਨਾਰ ਲਿਓ ਭਾਈ ਯਾਰ ਦੋ, ਅਨਾਰ ਦੇ ਵਿੱਚੋਂ ਆ ਜਾਂਦੀ ਹੈ ਪਤਲੀ ਜੀ, ਉਹ ਮੈਨੂੰ ਦੇ ਨਾ ਦੇਈ ਮੈਨੂੰ ਭਾਈ, ਉਹ ਭਾਈ ਇਹਨੂੰ ਫੜਾਣਾ ਨਹੀਂ, ਜੇ ਤੂੰ ਹੁਣ, ਉਹ ਕਹਿੰਦਾ ਕਮਾਲ ਹੈ, ਅਨਾਰ ਬੋਲੀ ਜਾਂਦਾ।
1: ਜੀ
2: ਉਹ ਕਹਿੰਦਾ ਯਾਰ ਮੈਨੂੰ ਇਹਨੂੰ ਨਾ ਫੜਾ ਦਿਓ, ਮੈਂ ਜੇ ਤੂੰ ਦੇਣਾ ਹੀ ਹੈ ਚਲੋ ਤਾਂ ਸਿੱਟ ਦੀ ਥੱਲੇ ਮੈਨੂੰ ਫਸ ਤੇ ਖੜਾ ਦੀ।
1: ਜੀ
2: ਅੱਛਾ ਜਦੋਂ ਜੋਗੀ ਨੂੰ ਅਨਾਰ ਲੈ ਕੇ ਆਇਆ ਤੇ ਉਹਨੇ ਖੜਾ ਤਾ ਥੱਲੇ
1: ਜੀ
2: ਭੰਨਤਾ, ਉਹ ਜਿਹੜੇ ਇੱਕ ਦਾਣੇ ਅਨਾਰ ਦੇ ਵਿੱਚ ਉਹਦੀ ਜਾਨ ਸੀ ਉਹ ਵੱਖਰਾ ਸੀ, ਤੇ
1: ਜੀ
2: ਜਿਹੜਾ ਜੋਗੀ ਆ ਉਸੇ ਬੜੇ ਕੁੱਕੜ ਬਣ ਗਿਆ, ਉਹ ਦਾਣੇ ਜੋਗਣ ਲੱਗ ਗਿਆ
1: ਨਿਕਲਣ ਲੱਗ ਗਿਆ। ਅੱਛਾ
2: ਕਹਿੰਦਾ ਮੈਂ
1: ਜੀ
2: ਮਾਰ ਹੀ ਦੇਣਾ, ਕਹਿੰਦਾ
1: ਜੀ
2: ਹੁਣ ਉਹਨੇ ਦੇਖਿਆ ਕੁੱਕੜ ਬਣਿਆ, ਜਿਹੜਾ ਉਹ ਦੂਰ ਉਹ ਸੀਗਾ ਜਿਹਦੇ ਵਿੱਚ ਜਿਹੜੇ ਦਾਣੇ ਚ ਉਹਦੀ ਜਾਨ ਸੀ,
1: ਜੀ
2: ਉਹ ਬਿੱਲੇ ਦਾ ਰੂਪ ਧਾਰਨ ਕੀਤਾ, ਉਹਨੇ ਕੁੱਕੜ ਖਾ ਲਿਆ। ਕਹਿੰਦਾ ਲੈ ਚੱਕ ਕੱਕਾ, ਤੇਰੀ ਤਾਂ ਨੇਰੀ ਨੇ ਮੜੀ ਜੀ,
1: ਜੀ ਮਜੀ ਤਾਂ ਕਾਬੂ ਆਏ ਜੀ
2: ਮਜ਼ਾ ਕਾਬੂ ਐ ਕਹਿੰਦਾ ਤੂੰ ਹੁਣ। ਅੱਛਾ
1: ਜੀ
2: ਫੇਰ ਉਹ ਮੁੜ ਕੇ ਆਪਣੇ ਅਸਲੀ ਰੂਪ ਚ ਆਇਆ, ਉਹ
1: ਜੀ
2: ਰਾਜਾ ਨੂੰ ਚੱਕਰ ਆਉਣ ਵਾਲਾ ਹੋ ਗਿਆ, ਕਹਿੰਦਾ ਹੋਈ ਕੀ ਜਾਂਦਾ ਯਾਰ,
1: ਜੀ
2: ਉਹਦਾ ਕੁੱਕੜ ਬਣ ਗਿਆ, ਬੰਦਾ ਬਣ ਗਿਆ, ਫੋਨ ਕੀ ਲਿਆ ਇੱਥੇ।
1: ਜੀ
2: ਉਹ ਕਹਿੰਦਾ ਜੀ ਤੁਸੀਂ ਆਪੇ ਸ਼ਰਤ ਲਾਈ ਸੀ ਕਿ ਵਿਆਹ ਤਾਂ ਹੀ ਹੋਣਾ ਜੀ, ਕੋਈ ਅਨੋਖਾ ਕੰਮ ਕਰੇ ਦੱਸੋ, ਏਦੋ ਅਨੋਖਾ ਕਰ ਦੂ। ਉਹ ਕਹਿੰਦਾ ਭਰਾਵਾ, ਕਹਿੰਦਾ ਭਰਾਵਾ
1: ਜੀ ਬਿਲਕੁਲ
2: ਤੇਰੇ ਅੱਗੇ ਹਾਰ ਗਏ ਸੀ,
1: ਜੀ
2: ਏਦੋ ਅਨੋਖਾ ਨਹੀਂ ਹੋ ਸਕਦਾ,
1: ਨਹੀਂ ਹੋ ਸਕਦਾ।
2: ਇਹ ਲੋਕ ਕਹਾਣੀਆਂ ਨੇ ਪਰ
1: ਬਿਲਕੁਲ
2: ਇਹਦੇ ਵਿੱਚ ਦੇਖੋ ਕਿੰਨੀਆਂ ਡੂੰਘੀਆਂ ਗੱਲਾਂ
1: ਗੱਲਾਂ
2: ਕਈਆਂ ਹੋ
1: ਨੇ,
2: ਸਕਦੀਆਂ ਨੇ
1: ਸਿੱਖਿਆ ਦੀ ਮਿਲਦੀ
2: ਕਿ ਦੌੜ ਲੱਗੀ ਹੋਈ ਹੈ।
1: ਜੀ
2: ਬਿਲਕੁਲ ਜੀ, ਦੌੜ ਲੱਗੀ ਹੋਈ ਹੈ ਤੇ ਬਸ ਜਦੋਂ ਆਪਣਾ ਦਾ ਲੱਗ ਜੇ ਉਦੋਂ ਹੀ ਕਦੋਂ ਵੀ ਜ਼ਿੰਦਗੀ ਜਿੰਦਾਬਾਦ ਹੋ ਜਾਂਦੀ ਹੈ
1: ਜਿੰਦਾਬਾਦ।
2: ਤੇ ਆਪਣੇ ਹੱਕ ਚ ਆ
1: ਤੇ ਲਓ ਜੀ
2: ਤੇ
1: ਆਪਣੇ ਨਾਲ
2: ਬਹੁਤ
1: ਉਸਤਾਦ ਜੀ ਜੁੜੇ ਹੈ ਸਿਕੰਦਰ ਸਿੰਘ ਔਜਲਾ ਸਾਹਿਬ, 13 ਮਿੰਟ ਤੋਂ ਹੋਲਡ ਤੇ ਨੇ ਸੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ
2: ਬੋਲੇ
1: ਆਪਾਂ
2: ਬੋਲੇ
1: ਅੱਗੇ ਲੈਂਦੇ ਹਾਂ ਸਲੋਕ ਪੜ੍ਹਾ ਲਈਏ। ਹਾਂਜੀ ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ, ਜੀ ਆਨੰਦ ਜੀ
2: ਸਤਿ ਸ਼੍ਰੀ ਅਕਾਲ ਜੀ।
1: ਮੈਂ ਤਾਂ ਕਿਹਾ ਸੀ ਏਦਾਂ
2: ਕਹਾਣੀ
1: ਕਹਿਣਗੇ ਉਸਤਾਦ ਜੀ ਆ ਕੇ, ਭਾਈ ਉਹ ਤੁਹਾਨੂੰ ਹੋਰ ਕੋਈ ਕੰਮ ਨਹੀਂ, ਉਸਤਾਦ ਨੇ ਗੱਲ ਕੀਤੀ ਆ ਤੁਸੀਂ ਚੱਟ ਦੇ ਮੋਹਰੇ ਹੋ ਗਏ।
3: ਨਹੀਂ ਮੈਂ ਤਾਂ ਛੰਮੀ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ
1: ਜੀ,
3: ਤੇ ਨਾਲ ਮੈਂ ਜੱਸੀ ਭਾਈ ਦੀ ਗੱਲ, ਜੱਸੀ ਭੈਣ ਜੀ ਦੀ ਗੱਲ ਸੁਣ ਧਿਆਨ ਦੇ ਰਿਹਾ ਸੀ ਵੀ ਭਾਈ ਇਹ ਹੁਣ ਰੋਂਡੀ ਖੇਡ ਕੌਣ ਰਿਹਾ, ਸਾਰੇ ਪ੍ਰੋਗਰਾਮ ਇੱਕ ਦਿਨ ਰੋਂਡੀ ਵਾਲਾ ਰੱਖ ਲਓ। ਹੈ
1: ਜੀ
3: ਜੱਸੀ ਭੈਣ ਜੀ ਗੱਲ ਮੁਕੰਦਰ ਵੀ ਕਹਿੰਦੇ ਇਹ ਰੋਂਡੀ ਰਿਹਾ ਹੋਣਾ ਪਹਿਲੀਆਂ, ਕਿਉਂਕਿ ਮੁਕੰਦਰ ਹੈ ਵੀ ਘਰਦਿਆਂ ਦਾ ਕੱਲਾ ਹੀ ਸੀ ਤੇ ਕੱਲੇ ਨੂੰ ਉਦੋਂ ਚੀਜ਼ਾਂ ਚੁਜ਼ਾਂ ਵੀ ਜ਼ਿਆਦਾ ਲੈ ਕੇ ਦਿੰਦੇ, ਹੁਣ ਇਹਨੇ ਬਾਕੀ ਜਵਾਕਾਂ ਨੂੰ
1: ਲਾਡ ਲਾ
3: ਕੋ ਵੱਧ ਫਿਰ ਇਹਦਾ ਚੱਲਦਾ ਉਹ ਪੂਰੇ ਰੂੰਡੀ
1: ਲਾਡ ਲਾ ਗਿਆ, ਲਾਡ ਲਾ ਸੀ ਜੀ।
3: ਹਾਂ ਜੀ ਦੇਖੋ ਇਹ ਦੁਨੀਆਂ ਦੀ ਰੀਤ ਆ ਜੀ, ਕੋਈ ਵੀ ਕੰਮ ਕੋਈ ਕਿਸੇ ਨੂੰ ਸਿਖਾਉਂਦਾ ਹੈ, ਸਿਖਾਉਂਦਾ ਤਾਂ ਹੈਗਾ ਹੀ ਹੈ, ਬੰਦਾ ਕੋਈ ਗੁਣ ਕਿਸੇ ਤੋਂ ਲੈਂਦਾ
1: ਜੀ
3: ਜਾਂ ਕਿਸੇ ਨੂੰ ਕੋਈ ਫੋਲੋ ਕਰਦਾ
1: ਜੀ,
3: ਤੇ ਉਹ ਤਾਂ ਜ਼ਰੂਰ ਰਿਸਪੈਕਟ ਰਹਿਣੀ ਚਾਹੀਦੀ ਹੈ ਸਾਡੇ ਮਨ ਦੇ ਉੱਪਰ, ਚਾਹੇ ਸਾਡੇ ਮਾਪੇ ਹੋਣ, ਚਾਹੇ ਸਾਡੇ ਟੀਚਰ ਹੋਣ, ਜਿਹੜੇ ਉਸਤਾਦ ਨੇ ਸਾਡੇ ਉਸਤਾਦ ਹੀ ਨੇ ਜੀ, ਉਸਤਾਦ ਹੀ ਰਹਿਣੇ ਨੇ।
1: ਬਿਲਕੁਲ
3: ਅਸੀਂ ਯਾਦ ਵੀ ਕਰਦੇ ਹੀ ਹਾਂ ਜਿਹਨਾਂ ਨੇ ਵੀ ਕਿਸੇ ਜ਼ਿੰਦਗੀ ਚ ਸਾਡੇ ਲਈ ਕੁਛ, ਕਿਸੇ ਬੰਦੇ ਲਈ ਵੀ ਕਿਸੇ ਨੇ ਕੁਛ ਚੰਗਾ ਕੀਤਾ ਹੋਵੇ, ਜੇ ਬੰਦਾ ਉਹਨੂੰ ਸਮਝੇ, ਜੇ ਉਹ ਬੰਦਾ ਉਸ, ਮੈਂ ਆਸਾਨ ਲਾ ਲਓ ਉਹਨੂੰ, ਜੇ ਉਸ ਚੀਜ਼ ਨੂੰ ਸਮਝੇ ਤਾਂ ਉਹ ਗਾਹਾਂ ਕਿਸੇ ਨੂੰ ਕੋਈ ਗੁਣ ਦੱਸ ਸਕਦਾ।
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਔਜਲਾ ਸਾਹਿਬ ਬਹੁਤ ਕੁਝ ਸਿੱਖਿਆ। ਚਲੋ ਜੇ ਆਪਣੇ ਪ੍ਰੋਫੈਸ਼ਨ ਦੀ ਵੀ ਗੱਲ ਕਰੀਏ ਤੇ ਇੰਡੀਅਨ ਜਿਹੜੇ ਪ੍ਰੋਫੈਸ਼ਨ ਸੀ, ਪ੍ਰੋਫੈਸ਼ਨ ਸਾਡੇ ਤੋਂ ਉੱਪਰਲੇ ਸੀ, ਸੀਨੀਅਰ ਸੀ, ਉਹ ਸਾਡੇ ਲੋਕਾਂ ਦੇ ਵਿੱਚ ਕੁਝ ਐਸੀ ਕਹਿ ਲਓ ਕਿ ਖੂਨ ਦੇ ਵਿੱਚ ਗਿਆ ਕਿ ਸ਼ੱਕ ਦੀ ਨਜ਼ਰ ਦੇ ਨਾਲ ਸਿਖਾਉਣਾ ਵੀ ਆ ਤਾਂ, ਜਾਂ ਹਰ ਚੀਜ਼ ਮਤਲਬ ਕਿ ਪੂਰੀ ਨਹੀਂ ਦੱਸਣੀ, ਜੇ ਦੱਸਣੀ ਆ ਤਾਂ, ਜੇ ਨਹੀਂ ਦੱਸਣੀ ਆ ਤਾਂ 6-6 ਮਹੀਨੇ ਮਤਲਬ ਕਿ ਕਸਰਤ ਹੀ ਕਰਾਈ ਜਾਣੀ, ਜਾਂ ਉਹ ਮਸਾਲਾ ਲੈ ਕੇ ਆਹ ਵਾਲਾ, ਜਾਂ ਉਹ ਲਾਗੇ ਨਹੀਂ ਖੜਾ ਹੋਣ ਦਿੰਦੇ ਜੀ। ਤੇ ਉਹ ਚੀਜ਼ਾਂ ਹੈਗੀਆਂ ਨੇ ਬਹੁਤ, ਜਿਹੜੇ ਚੰਗੇ ਹੈਗੇ ਆ ਉਹ ਚੁੱਪ ਚਪੀਤੇ ਕੰਮ ਵੀ ਕਰਾ ਦਿੰਦੇ ਆ, ਸਿਖਾ ਵੀ ਦਿੰਦੇ ਆ, ਸਾਰਾ ਕੁਝ ਹੀ ਆ।
3: ਨਹੀਂ ਦੇਖੋ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਸਿੱਖ ਕੇ ਉਹ ਸਿੱਖੇ ਹੋਏ ਇਨਸਾਨ ਦੇ ਪ੍ਰਤੀ ਤੁਹਾਡਾ ਸ਼ਰਧਾ ਰਹੂਗੀ, ਇੱਕ ਇਮਾਨਦਾਰੀ ਰਹੂਗੀ, ਤੁਸੀਂ ਗਾਹਾਂ ਵੀ ਕਿਸੇ ਨੂੰ ਦੇਵੇਂਗੇ ਉਹ ਵੀ ਇਮਾਨਦਾਰੀ ਨਾਲ, ਇਮਾਨਦਾਰੀ ਉਹ ਆਊਗੀ। ਜੇ ਇਹ ਦੇਖ ਲਿਆ ਵੀ ਭਾਈ ਆਪਾਂ ਇਹ ਤੋਂ ਗੁਣ ਲੈ ਕੇ ਜਿਹੜਾ ਆਪਣਾ ਕੰਮ ਸੀ ਉਹ ਆਪਾਂ ਲੋਟ ਕਰ ਲਿਆ, ਹੁਣ ਗਾਹਾਂ ਵਾਲੇ ਦੇ ਨਾਲ ਵੀ ਕਿਤੇ,
1: ਬਿਲਕੁਲ ਹੈ ਜੀ, ਇਹ ਜੋ ਮਰਜ਼ੀ ਕਰੇ, ਬਿਲਕੁਲ
3: ਉਹ ਫਿਰ ਇੱਕ ਗਲਤ ਮੈਸੇਜ,
1: ਹਾਂ ਬਿਲਕੁਲ ਹੈ ਜੀ,
3: ਉਹ ਸਮਾਜ ਲਈ ਸਭ ਲਈ ਗਲਤ ਮੈਸੇਜ ਵੀ ਜਾਂਦਾ, ਫਿਰ ਉਹਦੇ ਕੀ ਹੁੰਦਾ, ਫਿਰ ਕੋਈ ਚੰਗਾ ਬੰਦਾ ਵੀ ਕਿਸੇ ਨੂੰ ਚੰਗੇ ਗੁਣ ਨਹੀਂ ਦੱਸਦਾ,
1: ਨਹੀਂ ਦਿੰਦਾ ਜੀ, ਬਿਲਕੁਲ ਹੈ
3: ਨਾ। ਜੇ ਹੁਣ ਮੰਨ ਲਓ ਕਈ ਵਾਰੀ ਕਿਸੇ ਬੰਦੇ ਨੂੰ ਸਹੀ ਹੋ ਕਿਸੇ ਹੈਲਪ ਦੀ ਲੋੜ ਹੁੰਦੀ ਹੈ
1: ਜੀ,
3: ਆਪਾਂ ਕਰ ਦਿੰਦੇ ਹਾਂ, ਕਈ ਵਾਰੀ ਤੁਹਾਨੂੰ ਠੱਗ ਵੀ ਟੱਕਰ ਜਾਂਦਾ,
1: ਬਿਲਕੁਲ ਹੈ,
3: ਫਿਰ ਉਹ ਜਦ ਤੁਸੀਂ ਠੱਗੇ ਜਾਂਦੇ ਹੋ ਉਹਦੇ ਵਿੱਚ ਇਹ ਨਿਕਲਦਾ ਵੀ ਕਈ ਵਾਰੀ ਕੋਈ ਬਾਹਲਾ ਹੀ ਲੋੜਵੰਦ, ਇਹ ਨੀ ਕਹੇ ਇਕੱਲੇ ਪੈਸੇ ਦੀ ਜਾਂ ਕਿਸੇ ਚੀਜ਼ ਦੀ, ਕਈ ਚੀਜ਼ਾਂ ਜ਼ਿੰਦਗੀ ਚ ਲੋੜਾਂ ਹੁੰਦੀਆਂ ਨੇ, ਕਈ ਵਾਰੀ ਬੰਦੇ ਨੂੰ ਅਸਲੀਅਤ ਦੀ ਲੋੜ ਹੁੰਦੀ ਹੈ ਤੇ ਫਿਰ ਬੰਦਾ ਉਹ ਤੋਂ ਜ਼ਿਆਦਾ ਪੈਰ ਪਿੱਛੇ ਖਿੱਚਦਾ, ਉਹ ਬੰਦਾ ਹਰਟ ਹੁੰਦਾ,
1: ਬਿਲਕੁਲ ਹੈ।
3: ਇਹ ਵੀ ਇੱਕ ਚੰਗਾ ਪੱਖ ਤੇ ਮਾੜੇ ਪੱਖ ਦੋਨਾਂ ਦੀ ਦੇਣ ਹੈ ਨਾ
1: ਜੀ,
3: ਵੀ ਅਸੀਂ ਉਸ ਚੀਜ਼ ਨੂੰ ਲਿਆ ਕਿਵੇਂ ਆ,
1: ਨਾਲੇ ਉਸ ਰਿਸਪੈਕਟ ਦੇ ਤੌਰ ਦੇ ਉੱਤੇ ਲੈ ਲੈਂਦੇ ਸੀ, ਰਿਸਪੈਕਟ ਦੇ ਤੌਰ ਦੇ ਉੱਤੇ ਵੀ ਲੈ ਲੈਂਦੇ ਸੀ। ਮੈਨੂੰ ਚੇਤੇ ਆ, ਮੈਂ ਛੋਟਾ ਹੁੰਦਾ ਕਾਰਖਾਨੇ ਤੇ ਬੈਠਾ ਰਹਿੰਦਾ ਜੀ, ਤਾਂ ਬਹੁਤ ਸਾਰੇ ਲੋਕ ਚਾਹੇ ਉਹਨਾਂ ਨੇ ਕੋਈ ਨਵੀਂ ਮਤਲਬ ਕਿ ਮਸ਼ੀਨਰੀ ਲਾਉਣੀ ਆ ਤੇ ਤਾਂ ਵੀ ਰਿਸਪੈਕਟ ਦੇ ਲਈ ਹੈ ਨਾ, ਜਾਂ ਕਹਿ ਲਓ ਕਿ ਉਹਨਾਂ ਨੇ ਫਾਦਰ ਸਾਹਿਬ ਨੂੰ ਬੁਲਾ ਲੈਣਾ ਕਿ ਇੱਕ ਵਾਰੀ ਉਹਨਾਂ ਨੂੰ ਫਿਰ ਵੀ ਦਿਖਾ ਲਈਏ ਹੈ ਨਾ, ਉਹ ਇੱਕ ਰਿਸਪੈਕਟ ਹੀ ਹੁੰਦੀ ਹੈ ਇੱਕ ਦੂਸਰੇ ਨੂੰ ਦੇਣੀ।
3: ਬਿਲਕੁਲ
1: ਬਿਲਕੁਲ,
3: ਦਸ ਨੂੰ ਹੋਰ ਦੱਸੂਗਾ। ਸਾਰੀ ਚੀਜ਼ ਦੇ ਚੰਗੇ ਪੱਖ ਨੇ, ਮਾੜੇ ਵੀ ਨੇ,
1: ਮਾੜੇ ਵੀ ਨੇ।
3: ਕਈਆਂ ਦੇ ਕਈਆਂ ਤਾਂ ਹੀ ਤਾਂ ਕਹਿੰਦੇ ਗੁਰੂ ਜੀ ਨੇ ਟੱਪਣੇ ਚੇਲੇ ਗਏ, ਛੜਾਪ ਵਾਲਾ ਕੰਮ ਹੋ ਜਾਂਦਾ ਜੀ।
1: ਹੁਣ ਦੇਖੋ ਤੁਹਾਡੇ ਇੱਥੇ ਜੇ ਟਰਕਿੰਗ ਇੰਡਸਟਰੀ ਦੇਖ ਲਈਏ ਤਾਂ ਉਹ ਗਲਤੀਆਂ ਜਿਹੜੀਆਂ ਨੇ ਉਹ ਤਾਂ ਹੀ ਹੋ ਰਹੀਆਂ ਨੇ ਨਾ, ਵੱਡੇ ਵੱਡੇ ਐਕਸੀਡੈਂਟ ਹੋ ਰਹੇ ਆ, ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ।
2: ਉਹਦੇ ਵਿੱਚ ਇਹੀ ਨਾ ਮਤਲਬ ਟਰੈਕਟਰ ਚਲਾਉਣਾ ਆਉਂਦਾ, ਟਰਾਲੀ ਬੈਗ ਲਾਉਣੀ ਆਉਂਦੀ ਆ, ਹੁੰਦੀ ਚੜ ਜਾ ਆਡਾ।
1: ਬਿਲਕੁਲ,
2: ਜਦੋਂ ਜਦੋਂ ਸਾਰਾ ਕੁਝ ਮੈਨੂਅਲ ਸੀ, ਜਦੋਂ ਸਾਰਾ ਕੁਝ ਮੈਪ ਦੇ ਉੱਪਰ ਲਾ ਕੇ ਸਵਾਰੀਆਂ ਸਵਾਰੀਆਂ ਵੀ ਲਾਈਆਂ, ਲੋਕਾਂ ਨੇ ਲੋਡ ਵੀ ਲਾਏ, ਉਦੋਂ ਕਦੇ ਐਕਸੀਡੈਂਟ ਨਹੀਂ ਹੋਏ,
1: ਨਹੀਂ ਘੱਟ ਹੁੰਦੇ ਸੀ।
2: ਹਾਂਜੀ, ਕਿਉਂ? ਕਿਉਂਕਿ ਸਿੱਖ ਕੇ ਚੜ੍ਹਦੇ ਹੁੰਦੇ ਸੀਗੇ
1: ਜੀ,
2: ਪ੍ਰੋਪਰ ਤਰੀਕੇ
1: ਨਾਲ।
2: ਹੁਣ GPS ਵੀ ਹੈ ਤੇ ਜਦ ਪਤਾ ਹੀ ਨਹੀਂ ਵੀ ਇੰਨਾ ਲੋਡ ਆ ਨੂੰ ਮੋੜਨਾ ਕਿਵੇਂ ਆ, ਕਿਵੇਂ ਉਹਨੂੰ ਕੀ ਕਰਨਾ, ਫਿਰ ਉਹਦੇ ਨਾਲ ਨੁਕਸਾਨ ਹੀ ਹੁੰਦਾ।
1: ਬਿਲਕੁਲ,
2: ਠੀਕ ਹੈ ਜੀ,
1: ਸ਼ੁਕਰੀਆ ਜੀ ਯੋਗਦਾਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਲੋ ਦੋਸਤੋ, ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ ਜੀ।
2: ਜੀ ਬਿਲਕੁਲ ਜੀ, ਇਹ ਇੱਕ ਕਹਿ ਲੋ ਵੀ ਮਿਊਚੁਅਲ ਅੰਡਰਸਟੈਂਡਿੰਗ ਰੈਸੀਪ੍ਰੋਕਲ ਹੈ
1: ਜੀ,
2: ਕਿ ਜਿਵੇਂ ਆਪਾਂ ਕਹਿੰਦੇ ਹਾਂ ਲੈਣ ਦੇਣ ਦੇ ਸੰਬੰਧ ਬਣੇ ਹੁੰਦੇ ਆ। ਇਹੀ ਆ ਕਿ ਆਪਾਂ ਜਦੋਂ ਸਿੱਖਣ ਜਾਣਾ ਤੇ ਸਭ ਕੁਝ ਆਪਣਾ ਖਾਲੀ ਕਰਕੇ ਜਾਈਏ, ਦਿਮਾਗ ਦਿਲ ਦਿਮਾਗ ਖਾਲੀ ਕਰਕੇ ਜਾਈਏ, ਬਿਲਕੁਲ ਖਾਲੀ ਭਾਂਡੇ ਵਾਂਗ, ਉਹ ਚ ਤਾਂ ਹੀ ਕੁਛ ਭਰ ਕੇ ਲਿਆਵਾਂਗੇ ਤੇ ਉਹ ਹਾਸਲ ਵੀ ਕੁਛ ਹੋ ਸਕਦਾ ਹੈ। ਜੇ ਅਸੀਂ ਭਰੇ ਭਰਾਏ ਗਏ ਤੇ ਭਰੇ ਭਰਾਏ ਮੁੜ ਆਉਣਾ ਤੇ ਉਹਦਾ ਕੋਈ ਮਤਲਬ ਨੀ ਹੈਗਾ। ਤੇ ਆਪਾਂ ਲੈ ਕੇ ਜਦੋਂ ਗ੍ਰਹਿਣ ਕਰਨਾ ਕਿਸੇ ਕੋਲ ਕੁਛ ਹਾਸਲ ਕਰਨਾ ਤਾਂ ਨੀਵੇਂ ਹੋ ਕੇ ਹੀ ਮਿਲ ਸਕਦਾ। ਅੱਜ ਬਹੁਤ ਸਾਰੇ ਦੋਸਤਾਂ ਨੇ ਵੀ ਇਹ ਗੱਲ ਕੀਤੀ ਆ ਕਿ ਜਦੋਂ ਅਸੀਂ ਝੁਕਦੇ ਆ, ਜਦੋਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ ਹਉਮੈ ਨੂੰ ਮਾਰਨਾ ਸਭ ਤੋਂ ਔਖਾ ਕੰਮ ਆ, ਕਿ ਮੈਂ ਚੋ ਮੈਂ ਨੂੰ ਕੱਢਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ, ਪਰ ਜਦੋਂ ਇਹ ਆ ਗਿਆ, ਜਦੋਂ ਇਹ ਗੱਲ ਹੋ ਗਈ ਤਾਂ ਚਮਤਕਾਰ ਹੁੰਦਾ, ਤਾਂ ਜ਼ਿੰਦਗੀ ਬਦਲਦੀ ਆ।
1: ਸ਼ਾਗਿਰਦੀ ਦਾ ਸਭ ਤੋਂ ਪਹਿਲਾ ਮੈਨੂੰ ਲੱਗਦਾ ਕਿ ਜਿਹੜਾ ਲੈਕਚਰ ਆ, ਮੈਨੂੰ ਲੱਗਦਾ ਕਿ ਇਹ ਹੀ ਆ ਜੀ, ਪੌੜੀ ਕਹਿ ਲੋ ਸਿੱਧੀ ਹੈ ਨਾ, ਜੇ ਚੜ੍ਹਨੀ ਆ ਤਾਂ।
2: ਬਿਲਕੁਲ ਜੀ, ਬਿਲਕੁਲ
1: ਜੀ।
2: ਤੋ ਅੱਜ ਪੁੰਨਿਆ ਹੈ ਔਰ ਫੁੱਲ ਮੂਨ ਹੈ, ਪੂਰਨਮਾਸ਼ੀ ਹੈ, ਕਮਾਲ ਹੋਈ ਪਈ ਹੈ ਔਰ ਰੋਸ਼ਨ। ਦੇਖੋ ਇਹ ਸਿੰਬੋਲਿਕ ਕਿੱਡੀ ਵੱਡੀ ਚੀਜ਼ ਆ, ਸਿੰਬਲਸ ਨੇ। ਗੁਰੂ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀ, ਗੁਰੂ ਮਤਲਬ ਹਨੇਰਾ ਤੇ ਰੂਹ ਮਤਲਬ ਰੋਸ਼ਨੀ, ਤੇ ਹਨੇਰੇ ਨੂੰ ਜਦੋਂ ਰੋਸ਼ਨੀ ਦੇ ਵਿੱਚ ਆਪਾਂ ਲੈ ਕੇ ਆਉਂਦੇ ਹਾਂ, ਰੋਸ਼ਨੀ ਹੁੰਦੀ ਹੈ ਤੇ ਹਨੇਰਾ ਗਾਇਬ ਹੋ ਜਾਂਦਾ। ਕਹਿੰਦੇ ਵੀ ਹਨੇਰੇ ਨੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਚਾਨਣ ਮੈਨੂੰ ਟਿਕਣ ਨਹੀਂ ਦਿੰਦਾ
1: ਜੀ,
2: ਤੇ ਉਹ ਰੱਬ ਨੇ ਕਿਹਾ ਵੀ ਚਾਨਣ ਤੂੰ ਇਹ ਕੀ ਕਰਦਾ ਬਈ
1: ਜੀ,
2: ਇਹ ਤੂੰ ਮੈਨੂੰ ਤੂੰ ਵੀ ਓਨਾ ਹੀ ਪਿਆਰਾ ਤੇ ਵੀ ਓਨਾ ਹੀ ਪਿਆਰਾ
1: ਜੀ,
2: ਇਹ ਕੀ ਕਰਦਾ ਤੂੰ?
1: ਬਿਲਕੁਲ,
2: ਚਾਨਣ ਨੇ ਕਿਹਾ ਜਨਾਬ ਇਹ ਇਹ ਝੂਠ ਬੋਲਦਾ, ਪਤਾ ਨੀ ਕੀ ਕਹੀ ਜਾਂਦਾ, ਮੈਂ ਜਿੱਥੇ ਵੀ ਗਿਆ ਮੈਨੂੰ ਤਾਂ ਕਿਤੇ ਮਿਲਿਆ ਹੀ ਨੀ
1: ਜੀ,
2: ਕਿਉਂਕਿ ਜਿੱਥੇ ਵੀ ਚਾਨਣ ਜਾਏਗਾ ਉੱਥੇ ਹਨੇਰਾ ਹੋਊਗਾ ਹੀ ਨੀ।
1: ਬਿਲਕੁਲ ਹੈ ਜੀ,
2: ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਕਹਿ ਲੋ ਬਹੁਤ ਹੀ ਸ਼ੋਰਟ ਸਟੋਰੀ ਕਹਿ ਲੋ ਜਾਂ ਕੁਛ ਕਹਿ ਲੋ, ਲੇਕਿਨ ਇਹੀ ਆ ਕਿ ਜਿਹੜੀ ਪੂਰਨਮਾਸ਼ੀ ਆ ਜਾਂ ਪੁੰਨਿਆ ਹੈ ਜਾਂ ਪੂਰਨਮਾਸ਼ੀ ਆ
1: ਜੀ,
2: ਇਹ ਅਗਿਆਨਤਾ ਤੋਂ ਕਹਿ ਲੋ ਵੀ ਗਿਆਨ ਦੀ ਜਿਹੜੀ ਪ੍ਰਾਪਤੀ ਦਾ ਸਫ਼ਰ ਆ ਉਹਦਾ ਇੱਕ ਪ੍ਰਤੀਕ ਮੰਨੀ ਜਾ ਸਕਦੀ ਆ। ਤੇ ਗੁਰੂ ਪੁੰਨਿਆ ਨੂੰ ਆਪਾਂ ਭਾਈ ਸਾਰੇ ਉਸਤਾਦਾਂ ਨੂੰ, ਸਾਰੇ ਗੁਰੂਆਂ ਨੂੰ, ਗੁਰੂ ਸਾਹਿਬਾਨ ਨੂੰ, ਟੀਚਰਸ ਨੂੰ, ਸਾਰਿਆਂ ਨੂੰ ਆਪਾਂ ਪ੍ਰਣਾਮ ਕਰਦੇ ਆ, ਸਲੂਟ ਕਰਦੇ ਆ ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਸੰਪਰਕ ਚ ਲੋਕ ਆਏ ਉਹਨਾਂ ਦੀ ਜ਼ਿੰਦਗੀ ਦਾ ਕਾਇਆ ਕਲਪ ਕੀਤਾ, ਉਹਨਾਂ ਨੂੰ ਅਪਲਿਫਟ ਕੀਤਾ ਔਰ ਬਿਹਤਰ ਜਿਹੜਾ ਸਮਾਜ ਆਲਾ ਦੁਆਲਾ ਜਿਹੜਾ ਹੋਰ ਬਿਹਤਰ ਕੀਤਾ, ਹੋਰ ਰੋਸ਼ਨ ਕੀਤਾ।
1: ਬਿਲਕੁਲ ਹੈ ਜੀ
2: ਜੀ, ਉਹਨਾਂ ਨੂੰ ਪ੍ਰਣਾਮ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ। ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਇਸ ਵਿਸ਼ੇ ਨੂੰ ਲਿਆਉਣ ਦੇ ਲਈ, ਦੋਸਤਾਂ ਮਿੱਤਰਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ, ਤੇ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ,
2: ਮਿਲਦੇ ਹਾਂ ਜ਼ਿੰਦਾਬਾਦ ਜੀ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਹ ਸਨ ਜੀ ਸਾਡੇ ਸਹਿਯੋਗੀ, ਸਾਡੇ ਸੀਨੀਅਰ ਸਮਰਜੀਤ ਸਿੰਘ ਸ਼ਮੀ ਜੀ, ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਖਾਸ ਵਿਸ਼ੇ ਦੇ ਉੱਤੇ, ਗੁਰੂ ਚੇਲਾ ਪਰੰਪਰਾ ਖਾਸ ਦਿਹਾੜਾ ਅੱਜ ਦਾ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਗੱਲਬਾਤ ਦੇ ਵਿੱਚ ਵਾਧਾ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਆਪਣਾ ਐਕਸਪੀਰੀਅੰਸ ਜ਼ਿੰਦਗੀ ਦਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਨਾਲ ਦੀ ਨਾਲ ਦੋਸਤੋ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ, ਸਮਾਂ ਵੀ ਤਕਰੀਬਨ ਕਾਫੀ ਹੋ ਚੱਲਿਆ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਸਟਿੰਗ ਖਬਰਾਂ ਨੇ ਤੇ ਇਜ਼ਰਾਈਲ ਦੇ ਵਿੱਚ ਵੀ ਹਫੜਾ ਦਫੜੀ ਜਿਹੜੀ ਹੈ ਮਚ ਰਹੀ ਹੈ, ਕਿਉਂਕਿ ਨੇਤਨਯਾਹੂ ਦੇ ਦਿਨ ਜਿਹੜੇ ਨੇ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਜੀ, ਤੇ ਜੋ ਕੇਸ ਸਨ ਕੋਲਾ ਘੁਟਾਲਾ ਉਹ ਜਿਹੜੇ ਨੇ ਖਤਮ ਕਰ ਦਿੱਤੇ ਗਏ ਨੇ ਤੇ ਧਰਨਿਆਂ ਨੇ ਜਿਹੜੀ ਹੈ ਅੱਤ ਮਚਾਈ ਹੈ ਪੰਜਾਬ ਦੇ ਵਿੱਚ ਤੇ ਬੇਅਦਬੀ ਐਕਟ ਦੇ ਵਿਵਾਦ ਦਾ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਸਮਾਂ ਤੇ ਸੀਮਾ ਜਿਹੜੀ ਖਤਮ ਹੋ ਚੁੱਕੀ ਹੈ, ਪਰ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ। ਤੇ ਲਓ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਗਲੀ ਸਾਂਝ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਆਖਰ ਦੇ ਵਿੱਚ ਫੋਨ ਕਾਲਾਂ ਵੀ ਲਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਦੋਸਤੋ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ ਤੇ ਅੱਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇਤਨਯਾਹੂ ਦੇ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਟਰੰਪ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨ ਗਏ ਨੇ। ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਤੇ ਕੋਲਾ ਘੁਟਾਲਾ ਮਾਮਲਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ। ਧਰਨਿਆਂ ਨੇ ਧਰਨ ਪਾਈ ਹੋਈ ਹੈ ਪੰਜਾਬ ਦੇ ਵਿੱਚ, ਸਿਆਸਤ ਦੇ ਵਿੱਚ ਤੇ ਨਾਲ ਦੀ ਨਾਲ ਬੇਅਦਬੀ ਐਕਟ ਦੇ ਵਿੱਚ। ਅਕਾਲ ਤਖ਼ਤ ਸਾਹਿਬ ਦੇ ਉੱਤੇ ਅੱਜ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਤੇ ਕੀ ਪੰਜਾਬ ਦੇ ਆਮ ਲੋਕ ਜਾਂ ਲੋਕਾਂ ਦੀ ਆਵਾਜ਼ ਸੱਤਾ ਦੇ ਕੰਨਾਂ ਤੱਕ ਪਹੁੰਚ ਰਹੀ ਹੈ? ਕੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿੱਥੇ ਖੜੀਆਂ ਨੇ ਤੇ ਵਿਦਿਆਰਥੀਆਂ ਦੇ ਸੰਘਰਸ਼ ਤੇ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਸੱਚਮੁੱਚ ਕੋਈ ਗੰਭੀਰ ਚਰਚਾ ਹੋ ਰਹੀ ਹੈ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ, ਕਿ ਸਿਰਫ ਤੇ ਸਿਰਫ ਉਹਨਾਂ ਖਬਰਾਂ ਨੂੰ ਹੀ ਜਿਹੜਾ ਸਾਹਮਣੇ ਦਿਖਾਇਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ? ਤੇ ਲਓ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਤੁਹਾਡੇ ਨਾਲ ਤੇ ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਆਖਰ ਦੇ ਵਿੱਚ ਪਾ ਸਕੋਗੇ ਜੇਕਰ ਕੋਈ ਟੀਕਾ ਟਿੱਪਣੀ ਕਰਨਾ ਚਾਹੋਗੇ ਖਬਰਾਂ ਦੇ ਮੁਤਾਬਕ ਤੇ ਜੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਸਭ ਤੋਂ ਪਹਿਲਾਂ ਕੱਲ ਖਬਰ ਕੀਤੀ ਸੀ ਦੋਸਤੋ ਜੋਤੀ ਦੀ, ਜੋ ਕਰੰਟ ਲੱਗਣ ਦੇ ਨਾਲ ਜਿਹੜੀ ਸੀ ਉਸਦੀ ਮੌਤ ਹੋਈ, ਹੋਣਹਾਰ PhD ਕਰਦੀ ਨੌਜਵਾਨ ਕੁੜੀ। ਜੋਤੀ ਦੀ ਮੌਤ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ ਹੋਇਆ ਤੇ ਐਕਸੀਅਨ ਤੇ SDO ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰੰਟ ਲੱਗਣ ਦੇ ਕਾਰਨ PhD ਖੋਜਾਰਥਨ ਜਿਹੜੀ ਹੈ ਜੋਤੀ ਦੀ ਮੌਤ ਦੇ ਮਾਮਲੇ 'ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਰਕਰਸ ਵਿਭਾਗ ਐਗਜੀਕਿਊਟਿਵ ਇੰਜੀਨੀਅਰ ਐਕਸੀਅਨ ਅਨਿਲ ਠਾਕੁਰ ਤੇ ਕਾਰਜਕਾਰੀ ਸਬ ਡਿਵੀਜ਼ਨ ਇੰਜੀਨੀਅਰ ਇਲੈਕਟ੍ਰੀਕਲ ਜਿਹੜਾ ਲਖਵਿੰਦਰ ਸਿੰਘ ਧਨੋਵਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ। ਦੋਵੇਂ ਅਧਿਕਾਰੀ ਜਾਂਚ ਪੂਰੀ ਹੋਣ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ। ਇਸ ਦੇ ਦੌਰਾਨ ਦੋਵੇਂ ਅਹੁਦਿਆਂ ਦਾ ਵਾਧੂ ਚਾਰਜ ਜਿਹੜਾ ਰਜਿਸਟਰਾਰ ਜਿਹੜੇ ਨੇ ਉਹਦੇ ਕੋਲ ਰਹੇਗਾ। ਇਸ ਦੇ ਦੌਰਾਨ ਮਾਮਲੇ ਦੇ ਵਿੱਚ ਸੈਕਟਰ 11 ਥਾਣੇ ਦੇ ਵਿੱਚ ਲਾਪਰਵਾਹੀ ਕਾਰਨ ਮੌਤ ਦਾ ਕੇਸ ਵੀ ਜਿਹੜਾ ਦਰਜ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਯੂਨੀਵਰਸਿਟੀ ਨੇ ਜੋਤੀ ਦੇ ਪਰਿਵਾਰ ਦੇ ਲਈ 16 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਉਸਦੇ ITI ਪਾਸ ਭਰਾ ਨੂੰ ਜਿਹੜਾ ਨਿਯਮਾਂ ਦੇ ਅਨੁਸਾਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਜੋਤੀ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਸੀ ਤੇ ਇਸ ਖਬਰ ਦੇ ਲਿਖਣ ਜਾਣੇ ਤੱਕ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਰਿਪੋਰਟ ਦੇ ਵਿੱਚ ਆਉਣ ਤੋਂ ਬਾਅਦ ਹੀ ਜਿਹੜੀ ਹੋਵੇਗੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਾਈਨਿੰਗ ਵਿਭਾਗ ਜਿਹੜਾ ਉਹਦਾ SDO ਗ੍ਰਿਫ਼ਤਾਰ ਕੀਤਾ ਹੈ। ਕਾਰਨਾਮਾ ਜਾਣ ਕੇ ਹੈਰਾਨ ਹੋਵੋਗੇ, ਪਰੇਸ਼ਾਨ ਹੋਵੋਗੇ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦੇ ਵਿੱਚੋਂ ਜਿਹੜਾ ਰਿਪੋਰਟ ਜਿਹੜਾ ਕਮਾਇਆ ਜਾ ਰਿਹਾ। ਵਿਜੀਲੈਂਸ ਬਿਊਰੋ ਮੋਹਾਲੀ ਨੇ ਮਾਈਨਿੰਗ ਵਿਭਾਗ ਦੇ ਡੇਰਾ ਬਸੀ ਵਿਖੇ ਤਾਇਨਾਤ ਸਬ ਡਿਵੀਜ਼ਨ ਅਫਸਰ ਜਿਹੜੇ ਨੇ SDO ਰਮਨਜੋਤ ਸਿੰਘ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਟੋਲ ਫਰੀ ਨੰਬਰ ਦੇ ਉੱਤੇ ਦਰਜ ਸ਼ਿਕਾਇਤ ਦੇ ਉਪਰੰਤ ਕੀਤੀ ਗਈ ਹੈ। ਕਹਿੰਦੇ SDO ਖਿਲਾਫ਼ 40 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਹੇਠ FIR ਨੰਬਰ 16 ਦਰਜ ਕੀਤੀ ਗਈ ਤੇ ਇਸ ਤੋਂ ਬਾਅਦ ਉਹ 19,40,000 ਰੁਪਏ ਰਿਸ਼ਵਤ ਲੈਣ ਦੇ ਲਈ ਸਹਿਮਤ ਹੋ ਗਿਆ। ਬੇਨਤੀ ਕਰਨ ਦੇ ਉੱਤੇ ਸ਼ਿਕਾਇਤਕਰਤਾ ਦੀ ਜਿਹੜੀ ਜ਼ਮੀਨ ਤੋਂ ਮਿੱਟੀ ਚੁੱਕਣ ਦੇ ਲਈ ਉਸਦੇ ਵਿਰੁੱਧ ਕਾਰਵਾਈ ਨਾ ਕਰਨ ਬਦਲੇ ਐਸ ਡੀ ਓ ਨੇ 8 ਲੱਖ ਰੁਪਏ ਜੜੇ ਸਨ ਰਿਸ਼ਵਤ ਲਈ ਤੇ ਸ਼ਿਕਾਇਤਕਰਤਾ ਛੋਟੂ ਰਾਮ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਾਂ ਦੇ ਮੁਤਾਬਕ ਮੁਲਜ਼ਮ ਦੇ ਵਿਰੁੱਧ ਦੋਸ਼ ਸਹੀ ਪਾਏ ਗਏ ਨੇ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਤੇ ਉਸ ਨੂੰ ਬੁੱਧਵਾਰ ਨੂੰ ਅੱਜ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਦੌਰੇ ਦੇ ਮੁੱਦੇ ਦੇ ਉੱਤੇ ਘਿਰ ਗਏ ਨੇ। ਕੈਨੇਡਾ ਦੌਰੇ ਦੇ ਉੱਤੇ ਯਾਤਰਾ ਭੱਤਿਆਂ ਦੇ ਉੱਤੇ ਉੱਪਰ ਜਿਹੜੇ ਨੇ ਸਵਾਲ ਉੱਠ ਰਹੇ ਨੇ। ਹਾਈ ਕੋਰਟ ਪਹੁੰਚ ਗਿਆ ਇਹ ਮਾਮਲਾ। ਪਟੀਸ਼ਨ ਦੇ ਅਨੁਸਾਰ ਇਸ ਸਬੰਧ ਦੇ ਵਿੱਚ 9 ਮਾਰਚ 2025 ਨੂੰ ਵਿਦੇਸ਼ ਮੰਤਰਾਲੇ ਨੇ ਵਿਸਤਾਰ ਪੂਰਵਕ ਸ਼ਿਕਾਇਤ ਵੀ ਭੇਜੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋ ਸਕੀ। ਪਟੀਸ਼ਨਰ ਦਾ ਜਿਹੜਾ ਦੋਸ਼ ਹੈ ਕਿ ਇਹ ਮਾਮਲਾ ਜਨਤਕ ਧਨ ਦੀ ਦੁਰਵਰਤੋਂ, ਸਰਕਾਰੀ ਰਿਕਾਰਡ ਦੇ ਵਿੱਚ ਕਥਿਤ ਗਲਤ ਪੇਸ਼ਕਾਰੀ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ। ਪਟੀਸ਼ਨ ਦੇ ਵਿੱਚ ਹਾਈ ਕੋਰਟ ਤੋਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ, ਪੰਜਾਬ ਸਰਕਾਰ ਨੂੰ ਮੰਤਰੀ ਤੋਂ ਵਿਦੇਸ਼ ਯਾਤਰਾ ਅਤੇ ਸਥਾਨਕ ਯਾਤਰਾ ਭੱਤਿਆਂ ਦੇ ਰੂਪ ਦੇ ਵਿੱਚ ਦਿੱਤੀ ਗਈ ਰਕਮ ਵਿਆਜ ਦੇ ਸਮੇਤ ਵਸੂਲਣ ਦਾ ਹੁਕਮ ਦੇਣ ਅਤੇ ਪੰਜਾਬ ਦੇ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ਦੇ ਵਿੱਚ ਲਾਜ਼ਮੀ ਪ੍ਰਵਾਨਗੀਆਂ ਦੀ ਪਾਲਣਾ ਦੀ ਜਾਂਚ ਕਰਵਾਉਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਇਹ ਪਟੀਸ਼ਨ ਬੁੱਧਵਾਰ ਨੂੰ ਹਾਈ ਕੋਰਟ ਦੇ ਵਿੱਚ ਅੱਜ ਜਿਹੜਾ ਰਜਿਸਟਰੀ ਦੇ ਵਿੱਚ ਫਾਈਲ ਕੀਤੀ ਗਈ ਹੈ। ਸੰਭਵ ਤੌਰ ਦੇ ਉੱਤੇ ਸੁਣਵਾਈ ਲਈ ਅਗਲੇ ਹਫ਼ਤੇ ਸੂਚੀਬੱਧ ਹੋ ਸਕਦੀ ਹੈ। ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਮੰਤਰੀ ਦੇ ਕੈਨੇਡਾ ਦੌਰੇ ਦੀ ਹਵਾਈ ਟਿਕਟ ਦੇ ਲਈ 3 ਲੱਖ ਰੁਪਏ ਦਾ ਭੁਗਤਾਨ ਪ੍ਰਵਾਨ ਕੀਤਾ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਜਿਨ੍ਹਾਂ ਤਰੀਕਾਂ ਵਿੱਚ ਜਿਹੜਾ ਸੀਗਾ ਮੰਤਰੀ ਕੈਨੇਡਾ ਦੇ ਵਿੱਚ ਸਨ, ਉਨ੍ਹਾਂ ਦਿਨਾਂ ਦੇ ਲਈ ਪੰਜਾਬ ਤੇ ਦਿੱਲੀ ਦੇ ਵਿੱਚ ਸਥਾਨਕ ਦੌਰੇ ਦੇ ਯਾਤਰਾ ਭੱਤੇ ਵੀ ਪ੍ਰਾਪਤ ਕੀਤੇ ਗਏ। ਪਟੀਸ਼ਨਰ ਦਾ ਕਹਿਣਾ ਹੈ ਕਿ ਸਥਾਨਕ ਦੌਰੇ ਦੇ ਰਿਕਾਰਡ ਦੇ ਵਿੱਚ 17 ਤੋਂ 20 ਜਨਵਰੀ 2024 ਦੇ ਦੌਰਾਨ ਚੰਡੀਗੜ੍ਹ, ਰੋਪੜ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਤੇ ਦਿੱਲੀ ਦੇ ਵਿੱਚ ਮੰਤਰੀ ਦੀ ਮੌਜੂਦਗੀ ਦਰਸਾਈ ਗਈ ਕਿ ਹਾਲੇ ਕਿ ਉਹ ਕੈਨੇਡਾ ਚ ਸਨ, ਜਦੋਂ ਕਿ ਉਸੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਦੇ ਦਸਤਾਵੇਜ਼ ਵੀ ਜਿਹੜੇ ਮੌਜੂਦ ਨੇ। ਦੋ ਜੀ ਏਦਾਂ ਮਿਲਦੇ ਆ ਭੱਤੇ। ਦੂਸਰੇ ਪਾਸੇ ਰੱਜਦੇ ਨਹੀਂ ਹੈ, ਜਿੰਨਾ ਮਰਜ਼ੀ ਇਹਨਾਂ ਨੂੰ ਰਜਾ ਲਓ। ਪੈਨਸ਼ਨਰ ਜੁਆਇੰਟ ਫਰੰਟ ਦੀ ਅਗਵਾਈ ਹੇਠ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਜਾਰੀ ਹੋ ਗਈ ਹੈ। ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਦੇ ਵਿੱਚ ਪੈਨਸ਼ਨਰਾਂ ਦੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਗਰਮੀ ਦੇ ਬਾਵਜੂਦ ਵੀ ਪੰਜਾਬ ਭਰ ਦੇ ਵਿੱਚੋਂ ਹਜ਼ਾਰਾਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਹੈ। ਪੈਨਸ਼ਨਰ ਜੁਆਇੰਟ ਫਰੰਟ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ, ਫੈਮਿਲੀ ਪੈਨਸ਼ਨਰ ਅਤੇ ਉਨ੍ਹਾਂ ਦੇ ਵਾਰਸ ਪੰਜਾਬ ਸਰਕਾਰ ਦੇ ਦੁਆਰਾ ਪੈਨਸ਼ਨਰਾਂ ਦੇ ਜਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਬੰਦ ਕਰਨ ਦੀਆਂ ਚਾਲਾਂ ਪ੍ਰਤੀ ਭਾਰੀ ਗੁੱਸਾ ਤੇ ਰੋਹ ਦੇ ਵਿੱਚ ਨੇ। ਉਨ੍ਹਾਂ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਲਗਾਤਾਰ ਆਨਾ ਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰ ਜਿਹੜੇ ਨੇ ਉਨ੍ਹਾਂ ਦੀਆਂ ਪੈਨਸ਼ਨਾਂ ਜਾਮ ਕਰਨ ਦੇ ਲਈ ਬੈਂਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਪਾਸਾ ਵਟਿਆ ਜਾ ਰਿਹਾ। ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੇ ਲਈ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਦੇ ਬਹਾਨੇ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਨੇ। 2 ਸਾਲ ਦੇ ਬਾਅਦ ਮਿਲਣ ਵਾਲੇ ਸਫਰੀ ਭੱਤੇ ਨੂੰ ਦੇਣ ਦੇ ਲਈ ਵੀ ਉਨ੍ਹਾਂ ਨੂੰ ਉਸ ਨੂੰ ਆਨਲਾਈਨ ਕਰਨ ਦੇ ਲਈ ਪੈਨਸ਼ਨ ਸੇਵਾ ਪੋਰਟਲ ਦੀ ਗੁੰਝਲਦਾਰ ਪ੍ਰਕਿਰਿਆ ਦੇ ਵਿੱਚ ਉਲਝਾ ਕੇ ਉਸਦੀ ਅਦਾਇਗੀ ਨੂੰ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਮੁਲਾਜ਼ਮ ਪੈਨਸ਼ਨਰ ਪੱਖੀ ਫੈਸਲੇ ਲਾਗੂ ਕਰਨ ਦੀ ਬਜਾਏ ਉਨ੍ਹਾਂ ਨੂੰ ਲਟਕਾਉਣ ਦੇ ਲਈ ਪੈਨਸ਼ਨਰਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ। ਬੋਰਡ ਕਾਰਪੋਰੇਸ਼ਨ, ਨਗਰ ਕਮੇਟੀਆਂ ਵਰਗੇ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ। ਪੈਨਸ਼ਨਰਾਂ ਦੇ ਇਲਾਜ ਤੇ ਹੋਏ ਲੱਖਾਂ ਰੁਪਏ ਦੇ ਖਰਚਿਆਂ ਦੀ ਪ੍ਰਤੀਪੂਰਤੀ ਦੇ ਲਈ ਬਣਦਾ ਬਜਟ 2-2 ਸਾਲ ਜਾਰੀ ਨਹੀਂ ਕੀਤਾ ਜਾਂਦਾ, ਜਿਸਦੇ ਕਰਕੇ ਪੰਜਾਬ ਦੇ ਪੈਨਸ਼ਨਰ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ਼ ਅੱਕ ਥੱਕ ਕੇ ਸੰਘਰਸ਼ ਦੇ ਰਾਹ ਦੇ ਵਿੱਚ ਪੈ ਗਏ ਨੇ ਤੇ ਕਾਨੂੰਨੀ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰ ਆਏ ਨੇ। ਇਸ ਮੌਕੇ ਆਗੂਆਂ ਨੇ ਬੋਲਦਿਆਂ ਇਹ ਵੀ ਕਹਿ ਦਿੱਤਾ ਨਾਲ ਕਿ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਦੇ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਆਸੀ ਹਰਜਾਨਾ ਜਿਹੜਾ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਦੌਰਾਨ ਮੀਟਿੰਗ ਦੇ ਵਿੱਚ ਸਰਵਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਸਫਾਈ ਸੇਵਕਾਂ, ਨਰੇਗਾ ਅਤੇ ਜੰਤਰ ਮੰਤਰ ਤੇ ਸ਼ਾਂਤਮਈ ਬੈਠੇ ਬਜ਼ੁਰਗਾਂ, ਬੇਰੋਜ਼ਗਾਰਾਂ ਦੇ ਕੀਤੇ ਜਿਹੜੇ ਨੇ ਅੰਨੇ ਤਸ਼ੱਦਦ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ RSS ਦੇ ਪ੍ਰੋਗਰਾਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਵੀ ਚਾਰਜ ਦੀ ਵੀ ਜਿਹੜੀ ਹੈ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿਖੇਧੀ ਇਹਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਸੰਬੰਧੀ ਸਮਾਂ ਪੂਰਾ ਹੋਣ ਦੇ ਉੱਤੇ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਸੌਂਪਿਆ ਆਖਰੀ ਤਰੀਕਾਂ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋ ਸੋਧ ਐਕਟ 226 ਦੀਆਂ ਇਤਰਾਜ਼ਯੋਗ ਮੱਦਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਦਿੱਤੇ ਗਏ ਨਿਰਧਾਰਿਤ ਸਮੇਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਪੱਤਰ ਸੌਂਪਿਆ ਗਿਆ। ਇਹ ਪੱਤਰ ਪੰਜਾਬ ਸਰਕਾਰ ਨੇ ਨੁਮਾਇੰਦੇ ਵਜੋਂ ਜਿਹੜਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਵਿਖੇ ਸੌਂਪਿਆ ਗਿਆ, ਜਿਸ ਦੇ ਵਿਚ ਬੇਅਦਬੀ ਰੋਕੂ ਕਾਨੂੰਨ ਦੇ ਵਿਚ ਇਤਰਾਜ਼ਯੋਗ ਮੱਦਾਂ ਸੰਬੰਧੀ ਸਰਕਾਰ ਦੀ ਤਰਫੋਂ ਪੱਖ ਦੇ ਉੱਤੇ ਇੱਕ ਖਰੜਾ ਸ਼ਾਮਲ ਹੈ ਜੋ ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਅਧਿਕਾਰਤ ਰੂਪ ਦੇ ਵਿਚ ਅੱਜ ਮਿਤੀ 29 ਜੁਲਾਈ ਨੂੰ ਸੌਂਪਿਆ ਗਿਆ। ਜਾਣਕਾਰੀ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਨੁਮਾਇੰਦਿਆਂ ਨੂੰ ਆਖਿਆ ਗਿਆ ਕਿ ਜੇ ਭੇਜੇ ਗਏ ਜਿਹੜਾ ਇਸ ਖਰੜੇ ਨੂੰ ਘੋਖਣ ਦਾ ਸਮਾਂ ਦਿੱਤਾ ਜਾਵੇ, ਇਸ ਦੇ ਬਾਰੇ ਸਿੱਖ ਸੰਸਥਾਵਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਇਹ 28 ਸਫ਼ਿਆਂ ਦਾ ਖਰੜਾ ਹੈ ਤੇ ਇਸ ਪੱਤਰ ਦੇ ਵਿਚ 3 ਅਗਸਤ ਨੂੰ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਬਾਰੇ ਚਰਚਾ ਹੈ ਕਿ ਸਰਕਾਰ ਵੱਲੋਂ ਇਸ ਸੈਸ਼ਨ ਦੇ ਵਿਚ ਇਤਰਾਜ਼ਯੋਗ ਮੱਦਾਂ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਪ੍ਰਤੀਨਿਧ ਨੂੰ ਆਖਿਆ ਗਿਆ ਕਿ ਪਹਿਲਾਂ ਵੀ ਇਸ ਮਾਮਲੇ ਦੇ ਵਿਚ ਸਰਕਾਰ ਦੇ ਵੱਲੋਂ ਕਾਹਲੀ ਕੀਤੀ ਗਈ ਸੀ ਤੇ ਹੁਣ ਵੀ ਕੀਤੀ ਜਾ ਰਹੀ ਹੈ ਤੇ ਮੁੜ ਕਾਹਲੀ ਨਾ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਸੰਦੇਸ਼ ਭਿਜਵਾਇਆ ਹੈ ਨਾਲ ਕਿ ਇਸ ਮਾਮਲੇ ਦੇ ਵਿਚ ਇਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਐਕਟ ਨੂੰ ਜਿਹੜਾ ਅੰਤਿਮ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਤਰਾਜ਼ਯੋਗ ਮੱਦਾਂ ਤੇ ਸ਼ਬਦਾਵਲੀ ਨੂੰ ਹਟਾਇਆ ਜਾ ਸਕੇ ਤੇ ਇਸ ਸੰਬੰਧ ਦੇ ਵਿਚ ਸਹਿਮਤੀ ਬਣਾਈ ਜਾ ਸਕੇ। ਅੰਮ੍ਰਿਤਪਾਲ ਸਿੰਘ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਮਾਰਚ ਦੇ ਦੌਰਾਨ ਵਧਿਆ ਤਨਾਅ ਹੈ ਤੇ ਵਾਰਸ ਪੰਜਾਬ ਦੇ ਜਿਹੜਾ ਸਮਰਥਕ ਪੁਲਿਸ ਦੀ ਵਾਟਰ ਕੈਨਨ ਦੇ ਉੱਤੇ ਚੜੇ ਨੇ। ਚੰਡੀਗੜ੍ਹ ਸਰਹੱਦ ਦੇ ਉੱਤੇ ਮੋਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲਿਸ ਦੇ ਵੱਲੋਂ ਕੀਤੀ ਗਈ ਬੈਰੀਕੇਟਿੰਗ ਦੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਹੈ ਜਦੋਂ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਦੇ ਨਾਲ ਜੁੜਿਆ ਇਕ ਨੌਜਵਾਨ ਪ੍ਰਦਰਸ਼ਨਕਾਰੀ ਪੁਲਿਸ ਦੇ ਵੱਲੋਂ ਤੈਨਾਤ ਕੀਤੀ ਗਈ ਵਾਟਰ ਕੈਨਨ ਵਾਲੀ ਗੱਡੀ ਦੇ ਉੱਤੇ ਜਾ ਚੜਿਆ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਦੇ ਵਿਚ ਦਾਖਲ ਹੋਣ ਅਤੇ ਮੁੱਖ ਮੰਤਰੀ ਨਿਵਾਸ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਭਾਰੀ ਖਿੱਚੋ ਤਾਂ ਜਾਰੀ ਰਹੀ, ਪਰ ਦੇਖਣ ਨੂੰ ਜੋ ਮਿਲਿਆ ਇੰਨੀ ਜ਼ਿਆਦਾ ਖਿੱਚ ਧੂ ਨਹੀਂ ਹੋਈ ਹੈ। ਬੜੇ ਆਰਾਮ ਦੇ ਨਾਲ ਜਿਹੜਾ ਪਹਿਲਾ ਬੈਰੀਕੇਡ ਜਿਹੜੇ ਟੱਪ ਗਏ ਨੇ। ਜੇ ਇਹ ਵੀ ਮੰਨਿਆ ਜਾਂਦਾ ਭਾਈ ਕਿਤੇ ਨਾ ਕਿਤੇ ਜੋ ਬਦਨਾਮੀ ਪੁਲਿਸ ਵਾਲਿਆਂ ਦੀ ਹੁੰਦੀ ਹੈ ਜਾਂ ਉਹਨਾਂ ਦੇ ਕਾਰਨ ਵੀ ਜਿਹੜਾ ਦੇਖਿਆ ਜਾ ਰਿਹਾ ਕਿ ਮੰਤਰੀ ਸੰਤਰੀ ਤਾਂ ਪਿੱਛੇ ਹਟ ਜਾਂਦੇ ਹੈ ਪਰ ਭੁਗਤਣਾ ਜਿਹੜਾ ਪ੍ਰਸ਼ਾਸਨ ਨੂੰ ਪੈਂਦਾ ਸਾਰੀਆਂ ਗੱਲਾਂ ਬਾਤਾਂ ਜੋ ਵੀ ਉਹਨਾਂ ਨੂੰ ਤਾਨੇ ਮੇਣੇ ਮਿਲਦੇ ਆ ਉਹਨਾਂ ਨੂੰ ਮਿਲਦੇ ਆ ਤੇ ਸਮਾਂ ਵੀ ਸਰਕਾਰ ਦਾ ਥੋੜਾ ਰਹਿ ਗਿਆ ਕਿਤੇ ਨਾ ਕਿਤੇ ਢਿੱਲ ਵਰਤ ਰਹੇ ਨੇ ਜਾਂ ਦੇਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਸਰਕਾਰਾਂ ਉਹਨਾਂ ਦੇ ਵੀ ਸਾਥ ਦੇਣਾ ਪੈਣਾ ਨਾਲ ਤੇ ਇਹਦੇ ਵਿੱਚ ਇੱਕ ਪੱਖ ਹੋਰ ਦੇਖਿਆ ਜਾ ਰਿਹਾ ਕਿਤੇ ਨਾ ਕਿਤੇ ਕੇਂਦਰ ਦੇ ਵੱਲੋਂ ਵੀ ਜਿਹੜਾ ਥੋੜੀ ਮਤੀ ਬਹੁਤੀ ਜਿਹੜੀ ਢਿੱਲ ਮੱਠ ਦਿੱਤੀ ਜਾ ਸਕਦੀ ਹੈ। ਇਹਨਾਂ ਚੀਜ਼ਾਂ ਦੇ ਵਿੱਚ ਉਹ ਫਾਇਦੇ ਵਿੱਚ ਰਹਿੰਦੇ ਉਹਨਾਂ ਦੇ ਫਾਇਦੇ ਵਿੱਚ ਚੀਜ਼ਾਂ ਜਾਣਗੀਆਂ ਤੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂਆਂ ਵਰਕਰਾਂ ਤੇ ਸਮਰਥਕਾਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਦੂਸਰੇ ਪਾਸੇ ਜੋ ਸਮਝੌਤੇ ਹੋਏ ਸੀ ਪੰਜਾਬ ਸਰਕਾਰ ਦੇ ਉਹ ਰੱਦ ਹੋ ਗਏ ਨੇ। 20,000 ਦੇ ਵਿੱਚ ਨਹੀਂ ਚੱਲਦਾ ਗੁਜ਼ਾਰਾ, ਸਫਾਈ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਆਫਰ ਰੱਦ ਕਰ ਦਿੱਤੀ ਗਈ, ਹੜਤਾਲ ਰਹੇਗੀ ਜਾਰੀ। ਪੰਜਾਬ ਸਰਕਾਰ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਸਫਾਈ ਸੇਵਕਾਂ ਦੇ ਵੱਲੋਂ ਪੈਕੇਜ ਰੱਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਵੱਡੇ ਰਾਹਤ ਪੈਕੇਜ ਨੂੰ ਸਫਾਈ ਕਰਮਚਾਰੀਆਂ ਯੂਨੀਅਨਾਂ ਨੇ ਰੱਦ ਕਰ ਦਿੱਤਾ ਤੇ ਸਫਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ, ਜੋ ਕਿ ਪੰਜਾਬ ਦੇ ਲਈ ਇੱਕ ਨਵੀਂ ਮੁਸੀਬਤ ਫਿਰ ਪੈਦਾ ਹੋ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ, ਜਿਸ ਦੇ ਤਹਿਤ ਤਨਖਾਹਾਂ ਦੇ ਵਿੱਚ ਵਾਧਾ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਸੀ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਜਿਹੜਾ ਸਰਕਾਰ ਦੀ ਜਿਹੜੀ ਹੈ ਇਸ ਆਫਰ ਨੂੰ ਰੱਦ ਕਰਨ ਤੇ ਹੜਤਾਲ ਨਿਰੰਤਰ ਜਾਰੀ ਰੱਖਣ ਦੀ ਪੁਸ਼ਟੀ ਕਰ ਦਿੱਤੀ। ਕੱਚੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 1 ਅਗਸਤ ਤੋਂ ਵਧਾ ਕੇ 20,520 ਰੁਪਏ ਕਰਨ ਦੀ ਪੇਸ਼ਕਸ਼ ਨੂੰ ਨਕਾਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਟੌਤੀਆਂ ਤੋਂ ਬਾਅਦ ਹੱਥ ਦੇ ਵਿਚ ਸਿਰਫ 16,000 ਰੁਪਏ ਦੇ ਕਰੀਬ ਹੀ ਆਉਂਦੇ ਨੇ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਕਿਹਾ ਕਿ ਸਾਡੀ ਮੰਗ ਘੱਟੋ ਘੱਟ 40,000 ਰੁਪਏ ਤਨਖਾਹ ਦੀ ਹੈ, ਇਸ ਦੇ ਲਈ ਅਸੀਂ ਇਸ ਆਫਰ ਨੂੰ ਰੱਦ ਕਰਦੇ ਹਾਂ। ਪਾਰਲੀਮੈਂਟ ਮਾਨਸੂਨ ਸੈਸ਼ਨ ਕਾਂਗਰਸ ਦੇ ਵੱਲੋਂ ਰਾਜ ਸਭਾ ਦੇ ਵਿਚ ਨਿਯਮ 267 ਦੇ ਤਹਿਤ ਨੋਟਿਸ ਦਿੱਤਾ ਗਿਆ ਤੇ ਰਾਮ ਮੰਦਰ ਟਰੱਸਟ ਦੇ ਉੱਤੇ ਬਹਿਸ ਮੰਗ ਲਈ ਹੈ। ਯਾਰ ਹੋਰ ਬਹੁਤ ਮੁੱਦੇ ਪਏ ਨੇ, ਇਨ੍ਹਾਂ ਤੇ ਲੜੀ ਜਾਣਾ ਤੁਸੀਂ ਧਰਮ ਦੇ ਮੁੱਦਿਆਂ ਤੇ। ਕਾਂਗਰਸ ਨੇ ਬੁੱਧਵਾਰ ਅੱਜ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਦੋ ਵੱਖ ਵੱਖ ਨੋਟਿਸ ਦਿੱਤੇ ਨੇ, ਜਿਸ ਦੇ ਵਿਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ ਵਿੱਤ ਅਤੇ ਕਥਿਤ ਬੇਨਿਜਮੀਆਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਤੁਰੰਤ ਚਰਚਾ ਦੇ ਲਈ ਦਿਨ ਦੇ ਸੂਚੀਬੱਧ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਕਾਂਗਰਸ ਦੇ ਰਾਜ ਸਭਾ ਮੈਂਬਰ ਸੈਯਦ ਨਸੀਰ ਹੁਸੈਨ ਨੇ ਟਰੱਸਟ ਦੇ ਖਾਤਿਆਂ ਤੇ ਕੰਮਕਾਜ ਦੇ ਵਿਆਪਕ ਸੁਤੰਤਰ ਆਡਿਟ ਦੀ ਮੰਗ ਕੀਤੀ ਹੈ ਤੇ ਆਪਣੇ ਨੋਟਿਸ ਦੇ ਵਿਚ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇੰਨੇ ਵੱਡੇ ਪੈਮਾਨੇ ਤੇ ਜਨਤਕ ਮਹੱਤਤਾ ਦੇ ਵਾਲੇ ਟਰੱਸਟ ਦੇ ਉੱਤੇ ਲਾਗੂ ਸਰਕਾਰੀ ਨਿਗਰਾਨੀ, ਰੈਗੂਲੇਟਰੀ ਰਿਪੋਰਟਿੰਗ ਲੋੜਾਂ ਅਤੇ ਸਮੇਂ ਸਮੇਂ ਦੇ ਉੱਤੇ ਜਨਤਕ ਖੁਲਾਸੇ ਦੇ ਮੌਜੂਦਾ ਢਾਂਚੇ ਨੂੰ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਵਿੱਤੀ ਮਾਮਲਿਆਂ ਨੂੰ ਲੈ ਕੇ ਵੱਧ ਰਹੀ ਜਨਤਕ ਬੇਚੈਨੀ ਦੇ ਮੱਦੇਨਜ਼ਰ ਚਰਚਾ ਜ਼ਰੂਰੀ ਸੀ। ਇਸ ਮਾਮਲੇ ਦੇ ਉੱਤੇ ਸਦਨ ਦੇ ਦੁਆਰਾ ਤੁਰੰਤ ਵਿਚਾਰ ਅਤੇ ਚਰਚਾ ਦੀ ਲੋੜ ਹੈ। ਇੱਕ ਵੱਖਰੇ ਨਿਯਮ 267 ਦੇ ਨੋਟਿਸ ਦੇ ਵਿਚ ਕਾਂਗਰਸ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਰੱਸਟ ਦੇ ਵਿਚ ਕਥਿਤ ਵਿੱਤੀ ਬੇਨਿਜਮੀਆਂ ਦੇ ਉੱਤੇ ਚਰਚਾ ਕਰਨ ਤੇ ਜਵਾਬਦੇਹੀ ਤੈਅ ਕਰਨ ਦੇ ਲਈ ਦਿਨ ਦੇ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਸਾਬਕਾ PM ਮਨਮੋਹਨ ਸਿੰਘ ਖਿਲਾਫ਼ ਕੋਲਾ ਘੁਟਾਲਾ ਕੇਸ ਬੰਦ ਹੋ ਗਿਆ ਤੇ ਸੁਪਰੀਮ ਕੋਰਟ ਦਾ 11 ਸਾਲ ਬਾਅਦ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕੋਲਾ ਬਲਾਕ ਵੰਡ ਘੁਟਾਲੇ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਕ ਵਿਸ਼ੇਸ਼ ਜੱਜ ਨੇ ਸਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ CBI ਦੇ ਦੁਆਰਾ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇਹ ਮਾਮਲਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ ਓਡੀਸ਼ਾ ਦੇ ਵਿਚ ਹਿੰਡਾਲਕੋ ਇੰਡਸਟਰੀਜ਼ ਨੂੰ ਜਿਹੜਾ ਤਾਲਾਬੀਰਾ 2 ਕੋਲਾ ਬਲਾਕ ਦੀ ਕਥਿਤ ਅਨਿਯਮਤ ਵੰਡ ਸੰਬੰਧ ਦੇ ਨਾਲ ਜਿਹੜਾ ਜੁੜਦਾ ਹੈ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਜਿਹੜਾ ਸੀਗਾ ਕੋਲਾ ਮੰਤਰਾਲੇ ਦਾ ਕਾਰਜ ਜਿਹੜਾ ਭਾਰ ਵੀ ਸੀ। ਸੁਪਰੀਮ ਕੋਰਟ ਤੋਂ ਕਲੀਨ ਚਿੱਟ ਜਿਹੜੀ ਮਿਲੀ ਹੈ CBI ਦੀ ਕਲੋਜ਼ਰ ਰਿਪੋਰਟ ਦੇ ਬਾਵਜੂਦ ਦਿੱਲੀ ਦੀ ਇੱਕ ਹੇਠਲੀ ਅਦਾਲਤ ਨੇ 2015 ਦੇ ਵਿਚ ਮਨਮੋਹਨ ਸਿੰਘ ਉਨ੍ਹਾਂ ਨੂੰ ਦੋਸ਼ੀ ਵਜੋਂ ਜਿਹੜਾ ਸਮਨ ਜਾਰੀ ਕੀਤੇ ਸਨ। ਅਦਾਲਤ ਦਾ ਵਿਚਾਰ ਸੀ ਕਿ ਮਨਮੋਹਨ ਸਿੰਘ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਸਾਬਕਾ ਕੋਲਾ ਸਕੱਤਰ PC ਪਾਰਖ ਤੇ ਹੋਰਾਂ ਵਿਰੁੱਧ ਕੇਸ ਨੂੰ ਅੱਗੇ ਵਧਾਉਣ ਦੇ ਲਈ ਕਾਫ਼ੀ ਸਬੂਤ ਸਨ। ਮਨਮੋਹਨ ਸਿੰਘ ਨੇ ਸੁਪਰੀਮ ਕੋਰਟ ਦੇ ਵਿਚ ਸਮਨਾਂ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਮਾਮਲੇ ਦਾ ਨੋਟਿਸ ਲੈਣ ਦੇ ਵਿਚ ਗਲਤੀ ਕੀਤੀ ਹੈ, ਭਾਵੇਂ ਜਾਂਚ ਏਜੰਸੀ ਨੂੰ ਕੋਈ ਕੇਸ ਮੁਕੱਦਮਾ ਚਲਾਉਣ ਦੇ ਯੋਗ ਨਹੀਂ ਲੱਗਿਆ ਸੀ। ਅਪ੍ਰੈਲ 2015 ਦੇ ਵਿਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿਚ ਹੇਠਲੀ ਅਦਾਲਤ ਦੇ ਸਮਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਨਾਲ ਮਨਮੋਹਨ ਸਿੰਘ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚ ਗਏ ਸਨ। ਅਪੀਲ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਅਦਾਲਤ ਦੇ ਵਿਚ ਲੰਬਤ ਰਹੀ। ਦਸੰਬਰ 2024 ਦੇ ਵਿਚ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਨੂੰ ਬੇਕਾਰ ਸਮਝਿਆ, ਜਿਸ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਕਾਰਵਾਈ ਬੰਦ ਹੋ ਗਈ ਹੈ ਤੇ ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਨਵੀਂ ਦਿੱਲੀ ਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸੀ। ਪੰਜਾਬੀਆਂ ਨੂੰ ਕੋਈ ਰਾਹਤ ਨਹੀਂ ਹੈ, ਕੈਨੇਡੀਅਨ ਮੰਤਰੀ ਨੇ ਜਿਹੜਾ ਦਾ ਕੋਰਾ ਜਵਾਬ ਆ ਗਿਆ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ ਤਾਂ ਕੈਨੇਡਾ ਦੇ ਵਿਚ ਭੁੱਖ ਹੜਤਾਲ ਦੇ ਉੱਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਸ ਡਿਐਬ ਨੇ ਜਿਹੜਾ ਕਹਿ ਦਿੱਤਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗਤਾ ਸ਼ਰਤਾਂ ਦੇ ਵਿਚ ਨਵੰਬਰ 2024 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਤੇ ਭਾਈ ਜੇ ਤੁਸੀਂ ਪੜ੍ਹਨ ਆਉਂਦੇ ਹੋ ਤਾਂ ਪੜ੍ਹਨ ਦਾ ਹੀ ਵੀਜ਼ਾ ਮਿਲੇਗਾ, ਉੱਥੇ ਰਿਹਾਇਸ਼ ਦਾ ਜਾਂ ਪੱਕੇ ਤੌਰ ਦੇ ਉੱਤੇ ਰਹਿਣ ਦਾ ਥੋੜੀ ਵੀਜ਼ਾ ਮਿਲੇਗਾ। ਸਾਡੇ ਲੋਕੀ ਵੀ ਨਾ ਫਿਰ ਇਹ ਤੋਂ ਇਹੀ ਸਾਬਤ ਹੁੰਦਾ ਕਿ ਭਾਈ ਅਸੀਂ ਪੜ੍ਹਨ ਨਹੀਂ, ਅਸੀਂ ਤਾਂ ਕੈਨੇਡਾ ਨੂੰ ਆਉਂਦੇ ਹਾਂ। ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਕੈਨੇਡੀਅਨ ਅਰਥਚਾਰੇ ਦੇ ਵਿਚ ਵੱਡਾ ਯੋਗਦਾਨ ਹੈ ਤੇ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਸੁਲਝਾਉਣ ਦੇ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਦੇ ਅਧੀਨ ਕੰਮ ਕਰਦੀ ਰਹੇਗੀ। ਨਾਲ ਹੀ ਜਿਹੜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਓਟਾਵਾ ਨੇ ਹਾਲ ਹੀ ਦੇ ਵਿਚ ਪੋਸਟ ਗ੍ਰੈਜੂਏਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ PGWP ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕੀਤਾ। ਲੀਨਾ ਡੈਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆਂ ਨੂੰ ਫੈਡਰਲ ਨੀਤੀ ਦੇ ਵਿਚ ਤਬਦੀਲੀ ਕਰਕੇ ਵਰਕ ਪਰਮਿਟ ਤੋਂ ਇਨਕਾਰ ਨਹੀਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਬਿਆਨ ਮਗਰੋਂ ਸੰਘਰਸ਼ ਦੇ ਰਾਹ ਤੁਰੇ ਪੰਜਾਬੀ ਵਿਦਿਆਰਥੀਆਂ ਨੂੰ ਕੁਝ ਮਾਯੂਸੀ ਤਾਂ ਕੋਈ ਹੋਈ ਹੈ, ਪਰ ਉਨ੍ਹਾਂ ਨੇ ਮੰਜ਼ਿਲ ਦੇ ਉੱਤੇ ਪੁੱਜਣ ਤੱਕ ਡਟੇ ਰਹਿਣ ਦਾ ਜਿਹੜਾ ਆਹਦ ਵੀ ਕੀਤਾ ਹੈ। ਆਨਲਾਈਨ ਪਾਸਪੋਰਟ ਦੇ ਬਾਰੇ ਨਵੀਂ ਸਹੂਲਤ ਦਾ ਐਲਾਨ ਕਰਨ ਵੈਂਕੂਵਰ ਪੁੱਜੀ ਲੀਨਾ ਡੈਬ ਨੇ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਟਿੱਪਣੀ ਕੀਤੀ ਹੈ। ਉਸਨੇ ਸਵੀਕਾਰ ਕੀਤਾ ਕਿ ਸਰਕਾਰਾਂ ਨੇ ਹਾਲ ਹੀ ਦੇ ਸਾਲਾਂ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਦੇ ਅੰਦਰ ਸਮੱਸਿਆਵਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ 2024 ਦੇ ਵਿਚ ਸੁਧਾਰ ਹੋਏ ਨੇ, ਪਰ ਵਿਵਾਦਿਤ ਪਰਮਿਟਾਂ ਦੇ ਲਈ ਜਿਹੜਾ ਯੋਗਤਾ ਮਾਪਦੰਡਾਂ ਨੂੰ ਬਰਕਰਾਰ ਰੱਖਿਆ। ਉਸਨੇ ਕਿਹਾ ਕਿ PGWP ਤੇ ਤੁਹਾਡੇ ਖਾਸ ਜਿਹੜੇ ਸਵਾਲਾਂ ਦੇ ਉੱਤੇ ਕੋਈ ਬਦਲਾਅ ਨਹੀਂ ਹੋਇਆ। ਲੀਨਾ ਦੇ ਮੁਤਾਬਕ ਹਮੇਸ਼ਾ ਤੋਂ ਇਹੀ ਨਿਯਮ ਰਿਹਾ ਹੈ ਕਿ ਗੈਰ ਕ੍ਰੈਡਿਟ ਪ੍ਰੋਗਰਾਮ ਜਿਹੜਾ ਹੈ ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਹੱਕਦਾਰ ਨਹੀਂ ਹੁੰਦੇ ਨੇ। ਜਪਾਨ ਦੇ ਵਿਚ ਕੱਲ ਜਿਹੜਾ ਭੂਚਾਲ ਆਇਆ ਉਹਦੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਨੇ ਕਿਹਾ ਕਿ ਦੱਖਣ ਪੱਛਮੀ ਜਪਾਨ ਦੇ ਕੁਝ ਹਿੱਸਿਆਂ ਦੇ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ 13 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਬੁੱਧਵਾਰ ਸਵੇਰੇ ਲਾਪਤਾ ਲੋਕਾਂ ਲਈ ਬਚਾਅ ਕਾਰਜ ਜਾਰੀ ਸਨ ਤੇ ਮੰਗਲਵਾਰ ਦੇਰ ਸ਼ਾਮ ਦੱਖਣੀ ਮੁੱਖ ਦੀਪ ਜਿਹੜਾ ਕਿਊਸ਼ੂ ਦੇ ਕੁਮਾ ਮੋਟੋ ਖੇਤਰ ਦੇ ਵਿਚ 7.1 ਸ਼ਿਦਤ ਦਾ ਜਿਹੜਾ ਭੂਚਾਲ ਆਇਆ ਸੀ। ਤਾਕਾਈ ਜੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਨੇ ਜੋ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਤੇ ਇਹ ਸਮੇਂ ਦੇ ਵਿਰੁੱਧ ਇਕ ਦੌੜ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ। ਤਾਕਾ ਇਚੀ ਨੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੇ ਵਿਚ ਆਪਣਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। US ਇਰਾਨ ਵਾਰ ਜਿਹੜੀ ਹੈ, ਇਰਾਨ ਦੇ ਨਾਲ ਜੰਗ ਤੋਂ ਬਾਅਦ ਟਰੰਪ ਅਤੇ ਨੇਤਨਯਾਹੂ ਦੇ ਦਰਮਿਆਨ ਪਹਿਲੀ ਮੁਲਾਕਾਤ ਦੇ ਦੌਰਾਨ ਤਣਾਅ ਜਿਹੜਾ ਦੇਖਣ ਨੂੰ ਮਿਲਿਆ। ਅਮਰੀਕਾ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫਰਵਰੀ ਦੇ ਵਿਚ ਇਰਾਨ ਦੇ ਵਿਰੁੱਧ ਸਾਂਝੀ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਹੈ ਤੇ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਆਗੂ ਘਰੇਲੂ ਦਬਾਅ ਹੇਠ ਨੇ। ਟਰੰਪ ਸਾਹਿਬ ਮਿਡ ਚੋਣਾਂ ਆ ਰਹੀਆਂ ਨੇ ਤੇ ਨੇਤਨਯਾਹੂ ਸਾਹਿਬ ਆਪਣੇ ਮੁਲਕ ਦੀਆਂ ਚੋਣਾਂ ਹੋਣੀਆਂ ਨੇ, PM ਦੀ ਕੁਰਸੀ ਬਦਲਣੀ ਹੈ ਤੇ ਉੱਥੇ ਵਿਰੋਧੀ ਜਿਹੜੇ ਨੇ ਚੰਗੀ ਤਰੀਕੇ ਨਾਲ ਘੇਰ ਰਹੇ ਹੈ, ਕਿਉਂਕਿ ਇੱਕ ਪਾਸੇ ਟਰੰਪ ਕਹਿੰਦਾ ਹੈ ਕਿ ਭਾਈ ਇਰਾਨ ਨੂੰ ਪਰਮਾਣੂ ਸ਼ਕਤੀ ਨਹੀਂ ਬਣਨ ਦੇਣਾ, ਉਹਨਾਂ ਨੂੰ ਆਗਿਆ ਨਹੀਂ ਦੇਣੀ ਇਸ ਚੀਜ਼ ਦੀ, ਤੇ ਅਰਬ ਮੁਲਕਾਂ ਨੂੰ ਦੇ ਰਿਹਾ। ਇਸੇ ਚੀਜ਼ ਨੂੰ ਲੈ ਕੇ ਜਿਹੜੇ ਨੇ ਵਿਰੋਧੀ ਧਿਰਾਂ ਨੇ ਆਪਣੀਆਂ ਇਜ਼ਰਾਈਲ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉੱਥੇ ਦੀਆਂ, ਉਹ ਇਸ ਚੀਜ਼ ਦੇ ਉੱਤੇ ਨਾਰਾਜ਼ ਨੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਰਬ ਮੁਲਕ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਆ, ਕਿਉਂਕਿ ਉਹ ਬਿਜਲੀ ਪੈਦਾ ਕਰਨ ਦੇ ਲਈ ਆਪਣੀ ਨਿਊਕਲੀਅਰ ਸਿਸਟਮ ਲਾਉਣਾ ਚਾਹੁੰਦੇ ਨੇ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣਾ ਚਾਹੁੰਦੇ ਆ, ਤੇ ਟਰੰਪ ਸਾਹਿਬ ਉੱਥੇ ਆਗਿਆ ਦਿੰਦੇ ਆ ਕਿ ਤੁਸੀਂ ਕਰ ਸਕਦੇ ਹੋ, ਪਰ ਨੇਤਨਯਾਹੂ ਨੂੰ ਇਸ ਮੁੱਦੇ ਦੇ ਵਿੱਚ ਘੇਰਿਆ ਜਾ ਰਿਹਾ ਇਜ਼ਰਾਈਲ ਦੇ ਵਿੱਚ ਓਪੋਜੀਸ਼ਨ ਦੇ ਵੱਲੋਂ ਕਿ ਭਾਈ ਇਹ ਚੀਜ਼ਾਂ ਸਾਡੇ ਲਈ ਖਿਲਾਫ਼ ਹੋ ਸਕਦੀਆਂ ਨੇ, ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਜਿਹੜਾ ਨੇਤਨਯਾਹੂ ਨੇ ਉਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗੇ ਹੋਏ ਆ, ਹਾਂ ਦੇ ਵਿੱਚ ਹਾਂ ਤਾਂ ਮਿਲਾਉਣੀ ਪੈਣੀ ਆ ਟਰੰਪ ਦੇ। ਨੇਤਨਯਾਹੂ ਮੁੜ ਚੋਣ ਲੜ ਰਹੇ ਨੇ ਤੇ ਟਰੰਪ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਹਿੰਗਾਈ ਦੇ ਉੱਤੇ ਆਰਥਿਕ ਸੰਕਟ ਨੂੰ ਜਨਮ ਦੇਣ ਵਾਲੀ ਇਸ ਅਣਚਾਹੀ ਜੰਗ ਨੂੰ ਖਤਮ ਕਰਨ ਦੇ ਲਈ ਦਬਾਅ ਦੇ ਹੇਠ ਨੇ। ਮੀਟਿੰਗ ਤੋਂ ਪਹਿਲਾਂ ਟਰੰਪ ਨੇਤਨਯਾਹੂ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਤੇ ਟਰੰਪ ਨੇ ਫੋਕਸ ਐਂਡ ਫਰੈਡਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਤਨਯਾਹੂ ਪਿਕੈਕਸ ਮਾਊਂਟੇਨ ਤੇ ਜਿਹੜਾ ਇਰਾਨੀ ਗਤੀਵਿਧੀਆਂ ਦੇ ਬਾਰੇ ਖੁਫੀਆ ਜਾਣਕਾਰੀ ਦੇਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਟਰੰਪ ਬੰਬ ਦੇ ਨਾਲ ਅਡਾਉਣ ਦੀ ਧਮਕੀ ਦੇ ਚੁੱਕੇ ਨੇ। ਟਰੰਪ ਨੇ ਕਿਹਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਨੇਤਨਯਾਹੂ ਇਸ ਮੁੱਦੇ ਨੂੰ ਜਿਹੜਾ ਲਈ ਬਣਾ ਇਸ ਨੂੰ ਮੁੱਦਾ ਬਣਾ ਰਹੇ ਨੇ ਤਾਂ ਜੋ ਅਮਰੀਕਾ ਨੂੰ ਜੰਗ ਦੇ ਵਿੱਚ ਸ਼ਾਮਲ ਰੱਖਿਆ ਜਾ ਸਕੇ। ਉਹ ਪਿੱਛਾ ਛਡਾ ਰਿਹਾ ਤੇ ਪਰ ਦੂਸਰੇ ਪਾਸੇ ਸ਼ਾਮ ਨੂੰ ਕੋਈ ਨਾ ਕੋਈ ਬਿਆਨ ਦੇ ਦਿੰਦਾ, ਇੱਕ ਪਾਸੇ ਸ਼ਾਂਤੀ ਵਾਰਤਾ ਚੱਲਦੀ ਹੈ। ਟਰੰਪ ਨੇ ਸਵਾਲ ਕੀਤਾ ਕਿ ਅਜਿਹੀਆਂ ਗੱਲਾਂ ਦੁਨੀਆਂ ਨੂੰ ਦੱਸਣ ਦੀ ਕੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇ ਵਿਚਕਾਰ ਕੁਝ ਮਤਭੇਦ ਜ਼ਰੂਰ ਨੇ ਪਰ ਸਥਿਤੀ ਕਾਫ਼ੀ ਹੱਦ ਤੱਕ ਸਹੀ ਹੈ। ਜਦੋਂ ਫਰਵਰੀ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਤਾਂ ਦੋਵਾਂ ਨੇਤਾਵਾਂ ਦਾ ਗੱਠਜੋੜ ਮਜ਼ਬੂਤ ਸੀ, ਪਰ ਜਿਵੇਂ ਜਿਵੇਂ ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਟਿਕਾਣਿਆਂ ਦੇ ਉੱਤੇ ਡਰੋਨ ਤੇ ਮਿਜ਼ਾਈਲਾਂ ਦਾ ਹਮਲਾ ਕੀਤਾ, ਹੌਰਮੁਜ਼ ਜਲਮਾਰਗ ਨੂੰ ਬੰਦ ਕੀਤਾ, ਟਰੰਪ ਤੇ ਜੰਗ ਖਤਮ ਕਰਨ ਦਾ ਦਬਾਅ ਵੱਧ ਗਿਆ। ਇਸ ਦੇ ਦੌਰਾਨ ਨੇਤਨਯਾਹੂ ਪਿਛੋਕੜ ਦੇ ਵਿੱਚ ਚਲੇ ਗਏ ਕਿਉਂਕਿ ਟਰੰਪ ਤਹਿਰਾਨ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮੀਟਿੰਗ ਦੇ ਵਿੱਚ ਲਿਬਨਾਨ ਦੇ ਨਾਲ ਹੋਏ ਫਰੇਮਵਰਕ ਸਮਝੌਤੇ ਤੇ ਅਬਰਾਹਮ ਅਕਾਰਡਸ ਦੇ ਜਿਹੜਾ ਵਿਸਤਾਰ ਦੇ ਉੱਤੇ ਵੀ ਚਰਚਾ ਹੋਵੇਗੀ। ਨੇਤਨਯਾਹੂ ਇਰਾਨ ਦੇ ਪ੍ਰੋਗਰਾਮ ਦੇ ਬਾਰੇ ਇਜ਼ਰਾਈਲੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਗੇ ਕੀ ਕਰਨਾ ਹੈ। ਇਹ ਫੈਸਲਾ ਟਰੰਪ ਨੂੰ ਲੈਣਾ ਪਵੇਗਾ। ਇਸ ਤੋਂ ਇਲਾਵਾ ਨੇਤਨਯਾਹੂ ਨੂੰ ਟਰੰਪ ਨੂੰ ਇਹ ਵੀ ਯਕੀਨ ਦਿਵਾਉਣਾ ਪਵੇਗਾ ਕਿ ਉਹ ਗਾਜ਼ਾ ਅਤੇ ਲਿਬਨਾਨ ਦੇ ਵਿੱਚ ਅਮਰੀਕੀ ਕੂਟਨੀਤਿਕ ਯਤਨਾਂ ਦੇ ਵਿੱਚ ਰੁਕਾਵਟ ਨਹੀਂ ਪਾਉਣਗੇ। ਇਜ਼ਰਾਈਲ ਫੌਜ ਜਿਹੜੀ ਹੈ ਉਹਨੇ ਲਿਬਨਾਨ ਦੇ ਵਿੱਚ ਲਿਬਨਾਨੀ ਫੌਜ ਨੂੰ ਤੈਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਗਾਜ਼ਾ ਦੇ ਵਿੱਚ ਅੰਤਰਰਾਸ਼ਟਰੀ ਸਥਿਰਤਾ ਬਲ ਜਿਹੜਾ ਉਹਦੇ ਪਹਿਲੇ ਮੈਂਬਰਾਂ ਨੂੰ ਦਾਖਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਦੂਸਰੇ ਪਾਸੇ ਜਲੈਸਕੀ ਸਾਹਿਬ ਆਪਣੇ ਰਸ਼ੀਆ ਤੇ ਯੂਕਰੇਨ ਵਾਲੇ ਜਲੈਸਕੀ ਵੱਲੋਂ ਵਾਈਟ ਹਾਊਸ ਵਿਖੇ ਟਰੰਪ ਦੇ ਨਾਲ ਫਿਰ ਤੋਂ ਮੁਲਾਕਾਤ ਕੀਤੀ ਹੈ ਤੇ ਅਮਰੀਕਾ ਨਾਲ ਰੱਖਿਆ ਸਹਿਯੋਗ ਵਧਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜਲੈਸਕੀ ਨੇ ਜਿਹੜਾ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਤੇ ਓਵਲ ਆਫਿਸ ਦੇ ਵਿੱਚ ਹੋਈ ਇਸ ਬੈਠਕ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਵੱਲੋਂ ਆਪਣੇ ਜਿਹੜਾ ਖੁਦ ਦੇ ਸ਼ਾਂਤੀ ਜਾਂ ਸ਼ਕਤੀਸ਼ਾਲੀ ਹਥਿਆਰ ਤਿਆਰ ਕਰਨ ਤੇ ਰੂਸ ਵਿਰੁੱਧ ਜੰਗ ਵਿੱਚ ਮਦਦਗਾਰ ਹੋਣ ਵਾਲੇ ਹੋਰ ਤਰੀਕਿਆਂ ਦੇ ਉੱਤੇ ਚਰਚਾ ਕੀਤੀ ਹੈ। ਮੀਟਿੰਗ ਤੋਂ ਬਾਅਦ ਜਲੈਸਕੀ ਨੇ ਇਸ ਨੂੰ ਇੱਕ ਚੰਗੀ ਮੀਟਿੰਗ ਦੱਸਦਿਆਂ ਪੈਟਰੋਟ ਮਿਜ਼ਾਈਲ ਸਿਸਟਮ ਬਣਾਉਣ ਦਾ ਲਾਇਸੈਂਸ ਦੇਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜਲੈਸਕੀ ਨੇ ਲਾਕਹਿਡ ਮਾਰਟਿਨ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਕੈਪੀਟਲ ਵਿਖੇ ਸੈਨੇਟਰਾਂ ਦੇ ਨਾਲ ਮਿਲ ਕੇ ਪੈਟਰੋਟ ਇੰਟਰਸੈਪਟਰਾਂ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਤੇ ਉਨ੍ਹਾਂ ਰੂਸ ਵਿਰੁੱਧ ਦਬਾਅ ਵਧਾਉਣ ਦੇ ਲਈ ਸਖ਼ਤ ਪਾਬੰਦੀਆਂ ਵਾਲੇ ਬਿੱਲ ਨੂੰ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਸੈਨੇਟ ਨੇ ਰੂਸੀ ਤੇਲ ਗੈਸ ਅਤੇ ਹੋਰ ਨਿਰਯਾਤ ਖਰੀਦਣ ਵਾਲੇ ਦੇਸ਼ਾਂ ਨੂੰ ਜਿਹੜਾ ਜੁਰਮਾਨਾ ਲਗਾਉਣ ਵਾਲੇ ਬਿੱਲ ਦੇ ਉੱਤੇ ਪੱਖ ਦੇ ਵਿੱਚ ਸ਼ੁਰੂਆਤੀ ਵੋਟਿੰਗ ਕੀਤੀ ਹੈ। ਜਲੈਸਕੀ ਨੇ ਦਾਅਵਾ ਕੀਤਾ ਕਿ ਰੂਸ ਖਾੜੀ ਖੇਤਰ ਦੇ ਵਿੱਚ ਅਮਰੀਕੀ ਬੇਸਾਂ ਦੀਆਂ ਸੈਟੇਲਾਈਟ ਤਸਵੀਰਾਂ ਦੇ ਕੇ ਇਰਾਨ ਦੀ ਮਦਦ ਕਰ ਰਿਹਾ। ਰਾਸ਼ਟਰਪਤੀ ਟਰੰਪ ਨੇ ਇਸ ਦੇ ਕਿਸੇ ਵੱਡੇ ਪ੍ਰਭਾਵ ਨੂੰ ਨਕਾਰ ਦਿੱਤਾ ਤੇ ਮੀਟਿੰਗ ਦੇ ਵਿੱਚ ਇਹ ਵੀ ਤੈਅ ਹੋਇਆ ਕਿ ਰਾਸ਼ਟਰਪਤੀ ਦੇ ਮੁੱਖ ਦੂਤ ਸਟੀਵ ਵਿਟਕੋਫ ਤੇ ਜਾਰੇਡ ਕੁਸ਼ਨਰ ਭਵਿੱਖ ਦੇ ਵਿੱਚ ਕੀਵ ਦਾ ਦੌਰਾ ਵੀ ਕਰਨਗੇ। ਡੈਮੋਕਰੇਟਿਕ ਸੈਨੇਟਰ ਦੇ ਵੱਲੋਂ ਗ੍ਰੀਨ ਕਾਰਡ ਬਿੱਲ ਦੀ ਮੁੜ ਹਮਾਇਤ ਕਰ ਦਿੱਤੀ ਗਈ ਹੈ। ਕੈਲੀਫੋਰਨੀਆ ਤੋਂ ਤਜਵੀਜ਼ ਸ਼ੁਦਾ ਕਾਨੂੰਨ ਦੇ ਨਾਲ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕਰੇਟਿਕ ਸੈਨੇਟਰ ਨੇ ਐਲੈਕਸ ਪੈਂਡੀਲਾ ਉਨ੍ਹਾਂ ਨੇ H-1B ਵੀਜ਼ਾ ਧਾਰਕਾਂ ਦੇ ਸਮੇਤ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਸਥਾਈ ਰੂਪ ਦੇ ਵਿੱਚ ਰਹਿਣ ਦਾ ਰਾਹ ਦੇਣ ਵਾਲੇ ਬਿੱਲ ਨੂੰ ਅੱਗੇ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਪੈਂਡੀਲਾ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਐਕਟ ਆਫ 1929 ਜਿਹੜਾ ਉਹਦੇ ਇਮੀਗ੍ਰੇਸ਼ਨ ਪ੍ਰੋਵਿਜ਼ਨਸ ਨੂੰ ਜਿਹੜਾ ਨਵਿਆਉਣ ਵਾਲੇ ਬਿੱਲ ਦੀ ਮੁੜ ਹਮਾਇਤ ਕੀਤੀ ਹੈ ਤੇ ਬਿੱਲ ਪਹਿਲੀ ਵਾਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਤਜਵੀਜ਼ ਸ਼ੁਦਾ ਕਾਨੂੰਨ ਲਾਗੂ ਹੋਣ ਦੇ ਨਾਲ ਗ੍ਰੀਨ ਕਾਰਡ ਦੀ ਉਡੀਕ ਵਿੱਚ ਬੈਠੇ ਵੱਖ ਵੱਖ ਵਰਗਾਂ ਦੇ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਸ ਬਿੱਲ ਦਾ ਮਕਸਦ ਅਮਰੀਕਾ ਦੇ ਪੁਰਾਣੇ ਹੋ ਚੁੱਕੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਸਮਝਦਾਰੀ ਭਰਿਆ ਸੁਧਾਰ ਕਰਨਾ ਹੈ ਤਾਂ ਕਿ ਦੇਸ਼ ਭਰ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਯੋਜਨਾਬੰਦ ਹਮਲਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਟਰੰਪ ਇਨ੍ਹਾਂ ਚੀਜ਼ਾਂ ਨੂੰ ਰੱਦ ਕਰ ਰਿਹਾ ਤੇ ਉਹ ਆਪਣੀ ਪੈਰਵਾਈ ਕਰ ਰਹੇ ਨੇ ਇਸ ਚੀਜ਼ ਦੇ ਉੱਤੇ। ਇਸ ਕਾਨੂੰਨ ਦੇ ਤਹਿਤ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਸਥਿਰ ਨਿਵਾਸ PR ਦੇ ਲਈ ਅਪਲਾਈ ਕਰਨ ਦੀ ਖੁੱਲ੍ਹ ਦੇਣ ਦੀ ਤਜਵੀਜ਼ ਹੈ, ਬਸ਼ਰਤੇ ਉਹ ਅਪਲਾਈ ਕਰਨ ਤੋਂ ਪਹਿਲਾਂ ਘੱਟੋ ਘੱਟ 7 ਸਾਲ ਤੱਕ ਲਗਾਤਾਰ ਦੇਸ਼ ਦੇ ਵਿੱਚ ਰਹੇ ਹੋਣ। ਪੈਂਡੀਲਾ ਨੇ ਕਿਹਾ ਕਿ ਸਾਲ ਪਹਿਲਾਂ ਮੈਂ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀਆਂ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਜ਼ਾਲਮ ਵਿਹਾਰ ਦਾ ਜਿਹੜਾ ਵਿਰੋਧ ਕਰਨ ਦੇ ਲਈ ਇਹ ਬਿੱਲ ਪੇਸ਼ ਕੀਤਾ ਸੀ। ਉਦੋਂ ਤੋਂ ਹੀ ਰਾਸ਼ਟਰਪਤੀ ਟਰੰਪ ਦੀ ਡਰ ਫੈਲਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਹੋ ਗਈ, ਤੇਜ਼ ਹੋ ਗਈ ਤੇ ਪਰਿਵਾਰ ਲਗਾਤਾਰ ਬੇਯਕੀਨੇ ਦੇ ਮਾਹੌਲ ਦੇ ਵਿੱਚ ਜਿਹੜਾ ਸੀ ਰਹਿਣ ਲੱਗ ਪਏ, ਜਦੋਂ ਕਿ

ਤਈ ਦੇ ਵਿਚ ਆਰਥਿਕ ਮੁੱਦਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ, ਪਰ ਹੁਣ ਇਹ ਸਵੈ ਸ਼ਾਸਨ ਦੀ ਮੰਗ ਕਰਨ ਵਾਲਾ ਸਿਆਸੀ ਅੰਦੋਲਨ ਬਣ ਗਿਆ, ਜਿਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਦਿੱਤੀ ਹੈ। ਜੂਨ 2025 ਦੇ ਵਿਚ ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਪੋਕ ਦੀ ਸੁਪਰੀਮ ਕੋਰਟ ਨੇ ਜੈਕ ਦੀਆਂ ਜਿਹੜੀਆਂ ਸੀ 38 ਮੰਗਾਂ ਦੇ ਵਿਚੋਂ ਸਭ ਤੋਂ ਵੱਡੀ ਮੰਗ ਵਿਧਾਨ ਸਭਾ ਦੀਆਂ 12 ਸ਼ਰਨਾਰਥੀ ਸੀਟਾਂ ਖਤਮ ਕਰਨਾ ਜਿਹੜਾ ਉਹਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ 5 ਜੂਨ ਨੂੰ ਜੈਕ ਤੇ ਪਾਬੰਦੀ ਲਗਾ ਕੇ ਇਸ ਨੂੰ ਅੱਤਵਾਦ ਸਮੂਹ ਘੋਸ਼ਿਤ ਕਰ ਦਿੱਤਾ। 6-7 ਜੂਨ ਦੀ ਰਾਤ ਜੈਕ ਦੇ ਨੇਤਾ ਉਮਰ ਨਜ਼ੀਰ ਕਸ਼ਮੀਰੀ ਉੱਤੇ ਹਮਲਾ ਹੁੰਦਾ ਹੈ, ਜਿਸ ਦੇ ਵਿਚ ਉਨ੍ਹਾਂ ਦਾ ਸਾਥੀ ਸ਼ਾਹਜੈਬ ਹਬੀਬ ਮਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਦੇ ਲਈ ਇੰਟਰਨੈਟ ਮੋਬਾਈਲ ਬੰਦ ਕਰ ਦਿੱਤੇ ਜਾਂਦੇ ਨੇ ਤੇ 14,000 ਅਰਧ ਸੈਨਿਕ ਬਲ ਤੈਨਾਤ ਕਰ ਦਿੱਤੇ ਗਏ। ਲੋਕਾਂ ਨੇ ਮੁਜ਼ਫਰਾਬਾਦ ਦੇ ਵੱਲ ਲੌਂਗ ਮਾਰਚ ਕੀਤਾ। ਇਸ ਦੇ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਨੇ। ਇਸ ਦਮਨ ਦੇ ਖਿਲਾਫ UK ਸਮੇਤ ਦੁਨੀਆਂ ਭਰ ਦੇ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਵਿਰੋਧ ਕੀਤਾ। ਲੰਡਨ ਦੇ ਵਿਚ ਹਜ਼ਾਰਾਂ ਲੋਕਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੱਕ ਮਾਰਚ ਕੀਤਾ। 60 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਨੇ UK ਦੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਇਸਲਾਮਾਬਾਦ ਤੋਂ ਸਫ਼ਾਈ ਮੰਗੀ ਹੈ। ਜੈਕ ਦੇ ਨੇਤਾ ਸਰਦਾਰ ਅਮਨ ਖਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਾਕਾਬੰਦੀ ਨਾ ਹਟੀ ਤਾਂ ਲੋਕ ਖਾਣ ਪੀਣ ਅਤੇ ਦਵਾਈਆਂ ਦੇ ਲਈ ਭਾਰਤ ਦਾ ਰੁੱਖ ਕਰ ਸਕਦੇ ਨੇ ਤੇ ਉਨ੍ਹਾਂ ਇਹ ਵੀ ਦੋਸ਼ ਲਗਾ ਦਿੱਤਾ ਕਿ ਪਾਕਿਸਤਾਨੀ ਫੌਜ ਪੋਕ ਦੇ ਲੋਕਾਂ ਨੂੰ ਹਥਿਆਰ ਦੇ ਕੇ ਜਿਹੜਾ ਹੈ ਜਾਣੀ ਕਿ ਪੀਓਕੇ ਦੇ ਲੋਕਾਂ ਨੂੰ ਹਥਿਆਰ ਦੇ ਕੇ ਭਾਰਤ ਦੇ ਖਿਲਾਫ਼ ਬਗਾਵਤ ਲਈ ਉਕਸਾ ਰਹੇ ਹੈ। ਇਸ ਸਾਰੀ ਘਟਨਾ ਨੇ ਪਾਕਿਸਤਾਨ ਦੇ ਉਸ ਦਾਅਵੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਕਸ਼ਮੀਰੀਆਂ ਦਾ ਭਲਾ ਪਾਕਿਸਤਾਨ ਦੇ ਨਾਲ ਹੀ ਸੁਰੱਖਿਅਤ ਹੈ। ਜਿੱਥੇ ਪਾਕਿਸਤਾਨ ਭਾਰਤੀ ਕਸ਼ਮੀਰ ਦੇ ਮੁਸਲਮਾਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਉੱਥੇ ਹੀ ਉਹ ਆਪਣੇ ਹੀ ਕੰਟਰੋਲ ਵਾਲੇ ਇਲਾਕੇ ਦੇ ਵਿੱਚ ਕਸ਼ਮੀਰੀਆਂ ਦਾ ਕਤਲ ਕਰ ਰਿਹਾ ਹੈ। POK ਦੀ ਸਥਾਨਕ ਸਰਕਾਰ ਲੋਕਾਂ ਦੇ ਬੁਨਿਆਦੀ ਮੁੱਦੇ ਹੱਲ ਕਰਨ ਦੇ ਲਈ ਵਿੱਚ ਨਾਕਾਮ ਰਹੀ ਹੈ ਤੇ ਹੁਣ ਕਸ਼ਮੀਰੀ ਬਲੋਚ ਅਤੇ ਪਸ਼ਤੂਨ ਭਾਈਚਾਰੇ ਵੀ ਇਕੱਠੇ ਹੋ ਰਹੇ ਨੇ ਕਿਉਂਕਿ ਸਭ ਨੂੰ ਪਾਕਿਸਤਾਨੀ ਸੁਰੱਖਿਆ ਤੰਤਰ ਤੋਂ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਪੂਰੇ ਪਾਕਿਸਤਾਨ ਦੀ ਸਥਿਰਤਾ ਉੱਤੇ ਜਿਹੜਾ ਸਵਾਲ ਖੜੇ ਹੋ ਰਹੇ ਨੇ। ਚੀਨ ਨੇ ਮੱਛੀ ਉਦਯੋਗ ਸੰਬੰਧੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਸੰਬੰਧੀ ਇੱਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਕਿ ਇਸ ਦੇ ਵਿੱਚ ਗੈਰ ਕਾਨੂੰਨੀ, ਗੈਰ ਰਿਪੋਰਟ ਕੀਤੇ ਅਤੇ ਗੈਰ ਰੈਗੂਲੇਟਿਡ IUU ਮੱਛੀਆਂ ਫੜਨ ਦੇ ਯਤਨਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। IUU ਫਿਸ਼ਿੰਗ ਜੋਖਮ ਸੂਚਕਾਂਕ ਦੇ ਜਿਹੜਾ ਅਨੁਸਾਰ ਬੀਜਿੰਗ ਦੁਨੀਆਂ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਪਾਣੀ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜੇ ਦੀ ਅਗਵਾਈ ਕਰਦਾ ਹੈ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਹੈ। 7 ਅਫਰੀਕੀ ਦੇਸ਼ਾਂ ਕੈਮਰੂਨ, ਗੈਬੀਆ, ਘਾਨਾ, ਗਿਨੀ, ਲਾਬੇਰੀਆ, ਕਾਂਗੋ ਗਣਰਾਜ ਅਤੇ ਸੋਮਾਲੀਆ ਨੇ ਜੂਨ ਦੇ ਵਿੱਚ ਕੀਨੀਆ ਦੇ ਵਿੱਚ 11ਵੇਂ ਸਾਡੇ ਸਮੁੰਦਰੀ ਸੰਮੇਲਨ ਦੇ ਦੌਰਾਨ ਮੋਮਬਾਸਾ ਐਲਾਨਨਾਮੇ ਉੱਤੇ ਦਸਤਖਤ ਕੀਤੇ ਹੈ। ਬੈਲਜੀਅਮ, ਚਿਲੀ, ਡੋਮਿਨਿਕਨ ਜਿਹੜਾ ਗਣਰਾਜ, ਫਰਾਂਸ, ਪਨਾਮਾ, ਪਾਪੂਆ, ਨਿਊ ਗਿਨੀ, ਪੇਰੂ ਅਤੇ ਦੱਖਣੀ ਕੋਰੀਆ ਨੇ ਵੀ ਦਸਤਖਤ ਇਹਦੇ ਉੱਤੇ ਕੀਤੇ ਹੈ, ਹਸਤਾਖਰ ਕੀਤੇ ਹੈ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰਜ਼ ਜਾਣੀ ਕਿ ਫਿਸ਼ਿੰਗ ਜਿਹੜਾ ਕਰਦੇ ਨੇ, ਮੱਛੀਆਂ ਫੜਦੇ ਆ ਸਮੁੰਦਰੀ, ਪਾਰਦਰਸ਼ਤਾ ਦਾ ਸਮਰਥਨ ਕਰਦਾ ਹੈ ਜਿਸਦਾ ਉਦੇਸ਼ ਡਿਜੀਟਲ ਜਹਾਜ਼ ਰਜਿਸਟਰੀਆਂ ਨੂੰ ਆਧੁਨਿਕ ਬਣਾ ਕੇ ਮੱਛੀਆਂ ਫੜਨ ਦੇ ਉੱਤੇ ਲਾਇਸੈਂਸ ਅਧਿਕਾਰ ਪਹੁੰਚ ਸਮਝੌਤੇ ਤੇ ਕੋਟਾ ਵੰਡ ਪ੍ਰਕਾਸ਼ਿਤ ਜਿਹੜਾ ਕਰਕੇ ਸ਼ਾਸਨ ਨੂੰ ਬਿਹਤਰ ਬਣਾਉਣਾ ਹੈ। ਇਹ ਵੀ ਜਿਹੜਾ ਯਕੀਨੀ ਬਣਾਉਣ ਦੇ ਲਈ ਹੈ ਕਿ ਸਾਰੇ ਉਦਯੋਗਿਕ ਮੱਛੀਆਂ ਫੜਨ ਵਾਲੇ ਜਹਾਜ਼ਾਂ ਕੋਲ ਵਿਲੱਖਣ ਜਹਾਜ਼ ਪਛਾਣਕਰਤਾ ਹੋਣ ਅਤੇ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਵਾਬਦੇਹੀ ਬਣਾਉਣ ਦੇ ਲਈ ਜਹਾਜ਼ਾਂ ਤੇ ਮੱਛੀਆਂ ਫੜਨ ਵਾਲੀਆਂ ਕੰਪਨੀਆਂ ਦੇ ਲਾਭਕਾਰੀ ਮਾਲਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ। ਘਾਨਾ ਦੀ ਮੱਛੀ ਪਾਲਣ ਮੰਤਰੀ ਜਿਹੜੀ ਹੈ ਐਮੈਲੀਆ ਆਰਥਰ ਨੇ ਕਿਹਾ ਕਿ ਮੋਮਬਾਸਾ ਸਮਝੌਤਾ ਸਰਕਾਰਾਂ ਨੂੰ ਮੱਛੀ ਪਾਲਣ ਦੇ ਖੇਤਰ ਦੇ ਵਿੱਚ ਪਾਰਦਰਸ਼ਤਾ ਦੇ ਲਈ ਇਕੱਠੇ ਲੜਨ ਦੇ ਤਰੀਕੇ ਪ੍ਰਦਾਨ ਕਰਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੇ ਵੱਡੇ ਜਹਾਜ਼ ਮੱਛੀਆਂ ਕੱਢ ਕੇ ਲੈ ਜਾਂਦੇ ਆ ਸਮੁੰਦਰੀ ਤੇ ਕੁਦਰਤ ਦਾ ਵੀ ਨੁਕਸਾਨ ਹੋ ਰਿਹਾ। ਪੁਰਤਗਾਲ ਦੀ ਵੱਡੀ ਪਹਿਲ ਹੋਈ ਹੈ, ਬੁਰਕੇ ਅਤੇ ਨਕਾਬ ਪਹਿਨਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਯੂਰਪੀ ਦੇਸ਼ ਪੁਰਤਗਾਲ ਨੇ ਇੱਕ ਵੱਡੀ ਪਹਿਲ ਕੀਤੀ ਹੈ ਤੇ ਪੁਰਤਗਾਲ ਸਰਕਾਰ ਨੇ ਜਨਤਕ ਥਾਵਾਂ ਦੇ ਉੱਤੇ ਬੁਰਕੇ ਅਤੇ ਨਕਾਬ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ 4,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਸਰਕਾਰੀ ਆਦੇਸ਼ ਦੇ ਮੁਤਾਬਕ ਜੋ ਮੁਸਲਿਮ ਮਰਦ ਆਪਣੀਆਂ ਪਤਨੀਆਂ ਜਾਂ ਰਿਸ਼ਤੇਦਾਰ ਔਰਤਾਂ ਨੂੰ ਬੁਰਕੇ ਦੇ ਪਹਿਨਣ ਦੇ ਲਈ ਮਜਬੂਰ ਕਰਦੇ ਨੇ, ਉਨ੍ਹਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਹੈ ਹੋਵੇਗੀ। ਬੁਰਕੇ ਨੂੰ ਔਰਤਾਂ ਦੇ ਜ਼ੁਲਮ ਦਾ ਪ੍ਰਤੀਕ ਤੇ ਜਨਤਕ ਸੁਰੱਖਿਆ ਦੇ ਲਈ ਖਤਰਾ ਦੱਸਿਆ ਗਿਆ। ਦੂਸਰੇ ਪਾਸੇ ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਾਤਾ ਹੈ। ਫਰਾਂਸ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਨਾ ਸ਼ੁਰੂ ਕਰਤਾ ਹੈ। ਫਰਾਂਸ ਦੇ ਵਿਚ ਸਰਕਾਰ ਦੇ ਮੁਤਾਬਕ ਇਹ ਮਸਜਿਦਾਂ ਅਸਹਿਣਸ਼ੀਲਤਾ ਦਾ ਪ੍ਰਚਾਰ ਕਰ ਰਹੀਆਂ ਨੇ ਤੇ ਕਾਫਰਾਂ ਨੂੰ ਜੜਾ ਮਾਰਨ ਦਾ ਸੱਦਾ ਦੇ ਰਹੀਆਂ ਨੇ, ਹਿੰਸਾ ਤੇ ਦਹਿਸ਼ਤ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਸਰਕਾਰ ਦੇ ਮੁਤਾਬਕ ਹਰੇਕ ਪੱਛਮੀ ਦੇਸ਼ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। 27 ਜੁਲਾਈ ਨੂੰ ਸੀਨ ਸੇਟ ਡੈਨਿਸ ਦੇ ਪ੍ਰੀਫੈਕਟ ਨੇ ਐਲਾਨ ਕੀਤਾ, ਐਲਾਨੇ ਸੂਸ ਬੋਇਸ ਦੇ ਵਿਚ ਸਥਿਤ ਚੈਟ ਲੂਪ ਮਸਜਿਦ ਨੂੰ 6 ਮਹੀਨਿਆਂ ਦੇ ਲਈ ਬੰਦ ਕਰਨ ਦਾ ਇਕ ਪ੍ਰੀਫੈਕਟਰੋਲ ਆਦੇਸ਼ ਜਾਰੀ ਕਰ ਦਿੱਤਾ। ਬੰਦ ਕਰਨ ਦਾ ਇਹ ਆਦੇਸ਼ ਅੰਦਰੂਨੀ ਸੁਰੱਖਿਆ ਕੋਡ ਦੇ ਆਰਟੀਕਲ L 227(1) ਦੇ ਅਨੁਸਾਰ ਜਾਰੀ ਕੀਤਾ। ਇਸ ਦਾ ਕਾਰਨ ਮਸਜਿਦ ਦੇ ਅੰਦਰ ਤੇ ਸੋਸ਼ਲ ਮੀਡੀਆ ਦੇ ਉੱਤੇ ਇਮਾਮਾਂ ਦੇ ਦੁਆਰਾ ਫੈਲਾਈਆਂ ਗਈਆਂ ਅਜਿਹੀਆਂ ਟਿੱਪਣੀਆਂ, ਵਿਚਾਰ ਜਾਂ ਸਿਧਾਂਤ ਸਨ ਜੋ ਹਿੰਸਾ, ਨਫ਼ਰਤ ਜਾਂ ਵਿਤਕਰੇ ਨੂੰ ਭੜਕਾਉਂਦੇ ਨੇ, ਅੱਤਵਾਦ ਦੇ ਕੰਮਾਂ ਦੀ ਵਡਿਆਈ ਕਰਦੇ ਨੇ ਤੇ ਉਨ੍ਹਾਂ ਨੂੰ ਅੰਜਾਮ ਦੇਣ ਦੇ ਲਈ ਉਕਸਾਉਂਦੇ ਨੇ। ਪਹਿਲਾਂ ਦੇਖੋ, ਚਾਹੇ ਉਹ ਗੁਰੂ ਘਰ ਸੀ, ਚਾਹੇ ਮਸਜਿਦ ਸੀ, ਚਾਹੇ ਮੰਦਰ ਸੀ ਤੇ ਚਾਹੇ ਗਿਰਜਾਘਰ ਸਨ, ਉਹਨਾਂ ਦੇ ਵਿੱਚ ਜੋ ਬੋਲੀਆਂ ਇਹਨਾਂ ਮੁਲਕਾਂ ਦੇ ਵਿੱਚ ਬੋਲੀਆਂ ਜਾਂਦੀਆਂ ਸਨ ਉਹ ਸੀਕਰਟ ਕਹਿ ਸਕਦੇ ਹਾਂ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ। ਪਰ ਤਕਨੀਕ ਅੱਜ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਹਰ ਚੀਜ਼ ਟਰਾਂਸਲੇਟ ਹੋ ਜਾਂਦੀ ਹੈ, ਤੁਸੀਂ ਕੁਝ ਵੀ ਬੋਲੋ। ਤੇ ਹੁਣ ਉਹ ਅਗਲੇ ਚੁਕੰਨੇ ਹੋਏ ਨੇ, ਟਕਨੀਕਾਂ ਲਿਆਂਦੀਆਂ ਨੇ ਤੇ ਪੂਰਾ ਅਗਲੇ ਫਿਰ ਸ਼ੱਕ ਤਾਂ ਪਹਿਲਾਂ ਵੀ ਸੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਜਿਹੜਾ ਭਾਈਚਾਰੇ ਦੇ ਲਈ ਨਹੀਂ, ਕਿਤੇ ਨਾ ਕਿਤੇ ਗਲਤ ਚੀਜ਼ਾਂ ਫੈਲਾਉਣ ਨੂੰ ਜਾਂ ਫੰਡਿੰਗਾਂ ਕਰਦੇ ਨੇ, ਹੋਰ ਸਾਰੀਆਂ ਚੀਜ਼ਾਂ। ਉਹ ਕੱਲਾ ਮੈਂ ਮਸਜਿਦ ਹੀ ਨਹੀਂ ਗੱਲ ਕਰਦਾ, ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਕੱਲੇ ਇੱਕ ਧਰਮ ਦੀ ਗੱਲ ਨਹੀਂ ਹੈ। ਅੱਗੇ ਉਹ ਦੱਸਦੇ ਆ ਕਿ ਦਰਅਸਲ ਮਸਜਿਦ ਦੇ ਨਿਯਮਤ ਇਮਾਮਾਂ ਦੇ ਉਪਦੇਸ਼ਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪ੍ਰਸਾਰ ਦੇ ਨਾਲ ਨਾਲ ਮਹਿਮਾਨ ਬੁਲਾਰਿਆਂ ਦੇ ਭਾਸ਼ਣਾਂ ਦੇ ਰਾਹੀਂ ਮਸਜਿਦ ਦੇ ਵਿੱਚ ਮਸਜਿਦ ਇੱਕ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਫੈਲਾਉਂਦੀ ਹੈ ਜੋ ਅੱਤਵਾਦੀ ਸੰਗਠਨਾਂ ਦੇ ਬਿਆਨਬਾਜ਼ੀ ਦੇ ਨਾਲ ਮੇਲ ਖਾਂਦੀ ਹੈ, ਜਿਹਾਦ ਨੂੰ ਜਾਇਜ਼ ਠਹਿਰਾਉਂਦੀ ਹੈ ਤੇ ਸ਼ਹਾਦਤ ਦੀ ਵਡਿਆਈ ਕਰਦੀ ਹੈ। ਅੱਤਵਾਦੀ ਕਾਰਵਾਈਆਂ ਨੂੰ ਭੜਕਾਉਣ ਵਾਲੀਆਂ ਟਿੱਪਣੀਆਂ ਦੀ ਗੰਭੀਰਤਾ ਤੇ ਦੁਹਰਾਓ ਦੇ ਮੱਦੇਨਜ਼ਰ ਮਸਜਿਦ ਨੂੰ 6 ਮਹੀਨਿਆਂ ਦੀ ਮਿਆਦ ਦੇ ਲਈ ਜਿਹੜਾ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਵਿਸਤਾਰ ਦੇ ਨਾਲ ਖ਼ਬਰ ਹੈ, ਮਿਸ਼ੀਗਨ ਤੋਂ ਖ਼ਬਰ ਹੈ, ਬੜੀ ਦਰਦਨਾਕ। ਪਤਨੀ ਤੇ 6 ਬੱਚਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਪਤੀ ਨੇ ਸੁਸਾਈਡ ਕਰ ਲਿਆ ਤੇ ਇੰਟਰਨ ਨਾਲ ਜਿਹੜਾ ਸੀ ਅਫੇਅਰ ਦੀ ਦੋਸ਼ ਲੱਗੇ ਨੇ। ਆਪਣੀ ਮੌਤ ਤੋਂ ਪਹਿਲਾਂ ਔਰਤ ਜੋ ਕਿ ਮਿਸ਼ੀਗਨ ਅਮਰੀਕਾ ਦੇ ਵਿੱਚ ਉਸਦੇ 6 ਬੱਚਿਆਂ ਦੇ ਨਾਲ ਮਾਰੀ ਗਈ ਸੀ, ਉਹਨੇ ਆਪਣੇ ਪਤੀ ਤੇ ਇੱਕ ਨੌਜਵਾਨ ਇੰਟਰਨ ਨਾਲ ਅਫੇਅਰ ਹੋਣ ਦਾ ਜਿਹੜਾ ਦੋਸ਼ ਲਗਾਇਆ ਸੀ। ਉਸਨੇ ਜਿਹੜਾ ਸੀ ਰੈੱਡ ਡਿਟ ਤੇ ਇਸ ਅਫੇਅਰ ਦੇ ਉਹਨਾਂ ਦੇ ਰਿਸ਼ਤੇ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵੀ ਲਿਖਿਆ ਸੀ। ਰਿਪੋਰਟ ਦੇ ਅਨੁਸਾਰ 47 ਸਾਲਾਂ ਕ੍ਰਿਸਟੋਫਰ ਕੈਰੋਲ ਕਿਵਿਜ਼ ਨੇ ਆਪਣੀ ਪਤਨੀ 39 ਸਾਲਾਂ ਅਮਾਂਡਾ ਮੈਂਡੀ ਕਰੋਲ ਕਿਵਿਜ਼ ਤੇ ਉਹਨਾਂ ਦੇ 6 ਬੱਚਿਆਂ 5 ਤੋਂ 15 ਸਾਲ ਦੀ ਉਮਰ ਜਿਨ੍ਹਾਂ ਦੀ ਸੀ ਨੂੰ ਗ੍ਰੈਂਡ ਹੈਵਨ ਟਾਊਨਸ਼ਿਪ ਮਿਸ਼ੀਗਨ ਦੇ ਵਿੱਚ ਆਪਣੇ ਘਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਪਣੀ ਜਾਨ ਲੈ ਲਈ ਤੇ ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਘਰ ਦੇ ਅੰਦਰ ਕਈ ਥਾਵਾਂ ਦੇ ਉੱਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਸੀ। 24 ਜੁਲਾਈ ਨੂੰ ਸੜਦੇ ਘਰ ਦੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਬਾਅਦ ਜੋੜੇ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਸੋਮਵਾਰ ਨੂੰ ਓਟਾਵਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕਰ ਦਿੱਤੀ ਕਿ ਪਰਿਵਾਰ ਦੇ ਸਾਰੇ 8 ਮੈਂਬਰਾਂ ਦੀ ਮੌਤ ਗੋਲੀਬਾਰੀ ਦੇ ਜ਼ਖਮਾਂ ਦੇ ਨਾਲ ਹੋਈ ਹੈ ਤੇ ਇਸ ਘਟਨਾ ਨੂੰ ਸ਼ੱਕੀ ਕਤਲ ਆਤਮ ਹੱਤਿਆ ਵਜੋਂ ਸ਼੍ਰੇਣੀਬੰਧ ਜਿਹੜਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਪਾਲਤੂ ਜਾਨਵਰ ਅੱਗ ਦੇ ਵਿੱਚ ਮਰ ਗਏ। ਦਾ ਡੈਟਰੋਇਟ ਨਿਊਜ਼ ਅਤੇ ਦਾ ਹਾਲੈਂਡ ਸੈਂਟੀਨੈਲ ਦੇ ਜਿਹੜਾ ਅਨੁਸਾਰ ਮੈਂਡੀ ਨੇ 2024 ਦੇ ਵਿੱਚ ਰੈਡਿਟ ਉੱਤੇ ਜਿਹੜਾ ਸੀ ਮੈਂਡਿਊਕ 1179 ਯੂਜ਼ਰ ਨੇਮ ਹੇਠ ਆਈਡੀ ਦੇ ਆਪਣੇ ਵਿਆਹ ਦੇ ਬਾਰੇ ਪੋਸਟ ਕੀਤਾ ਸੀ। ਪੋਸਟਾਂ ਦੇ ਵਿੱਚ ਮੈਂਡੀ ਨੇ ਦੱਸਿਆ ਕਿ ਉਹ ਕ੍ਰਿਸਟੋਫਰ ਨੂੰ ਇੱਕ ਇੰਟਰਨ ਦੇ ਵਜੋਂ ਕੰਮ ਕਰਦੇ ਸਮੇਂ ਮਿਲੀ ਸੀ ਤੇ ਉਸ ਸਮੇਂ ਦੇ ਉੱਤੇ ਕ੍ਰਿਸਟੋਫਰ ਉਸ ਤੋਂ ਵੱਡਾ ਸੀ ਤੇ ਤਲਾਕ ਹੋ ਗਿਆ ਸੀ। ਕਈ ਸਾਲਾਂ ਬਾਅਦ ਜਦੋਂ ਉਨ੍ਹਾਂ ਨੇ ਇਕੱਠੇ ਜੀਵਨ ਬਿਤਾਇਆ ਤੇ ਬੱਚਿਆਂ ਦੀ ਪਰਵਰਿਸ਼ ਕੀਤੀ, ਮੈਂਡੀ ਨੇ ਦੋਸ਼ ਲਗਾਇਆ ਕਿ ਕ੍ਰਿਸਟੋਫਰ ਇੱਕ ਹੋਰ ਇੰਟਰਨ ਦੇ ਨਾਲ ਜੁੜ ਗਿਆ ਸੀ ਜੋ ਕਿ ਉਸੇ ਉਮਰ ਦਾ ਸੀ ਜਦੋਂ ਮੈਂਡੀ ਪਹਿਲੀ ਵਾਰ ਮਿਲੀ ਸੀ। ਬੱਚਿਆਂ ਦੀ ਖਾਤਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਉਸਨੇ ਲਿਖਿਆ ਕਿ ਉਹ ਤਲਾਕਸ਼ੁਦਾ ਸੀ ਤੇ ਮੇਰੇ ਤੋਂ ਵੱਡਾ ਸੀ। 10 ਸਾਲ ਅਤੇ 5 ਬੱਚਿਆਂ ਤੋਂ ਬਾਅਦ ਉਹ ਦੁਬਾਰਾ ਧੋਖਾ ਕਰ ਰਿਹਾ ਸੀ। ਇੱਕ ਇੰਟਰਨ ਦੇ ਨਾਲ ਉਹੀ ਉਮਰ ਜਿਸ ਉਮਰ ਦੇ ਵਿੱਚ ਮੈਂ ਇੱਕ ਇੰਟਰਨ ਸੀ। ਉਸਨੇ ਲਿਖਿਆ ਕਿ 1 ਸਾਲ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਉਸਨੂੰ ਅੰਤ ਦੇ ਵਿੱਚ ਅਹਿਸਾਸ ਹੋ ਗਿਆ ਕਿ ਉਸਨੂੰ ਆਪਣੇ ਪਤੀ ਦੇ ਕੰਮਾਂ ਦਾ ਬੋਝ ਨਹੀਂ ਚੁੱਕਣਾ ਚਾਹੀਦਾ। ਕਥਿਤ ਅਫੇਅਰ ਦੇ ਬਾਵਜੂਦ ਉਸਨੇ ਕਿਹਾ ਕਿ ਉਸਨੇ ਮੁੱਖ ਤੌਰ ਦੇ ਉੱਤੇ ਆਪਣੇ ਬੱਚਿਆਂ ਦੀ ਖਾਤਰ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਜਿੰਨੀ ਮੈਨੂੰ ਉਸ ਸਮੇਂ ਆਪਣੇ ਪਤੀ ਦੇ ਨਾਲ ਨਫ਼ਰਤ ਸੀ, ਓਨੀ ਹੀ ਮੈਂ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੀ ਸੀ। ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ 4.5 ਸਾਲ ਦੇ ਬਾਅਦ ਅਸੀਂ ਇੱਕ ਬਿਹਤਰ ਜਗ੍ਹਾ ਦੇ ਉੱਤੇ ਹਾਂ। ਹਾਲਾਂਕਿ ਅਸੀਂ ਅਜੇ ਵੀ ਰਿਸ਼ਤੇ ਨੂੰ ਸਿਹਤਮੰਦ ਰੱਖਣ ਦੇ ਲਈ ਸੰਘਰਸ਼ ਕਰਦੇ ਹਾਂ। ਉਸ ਦੇ ਵਿੱਚ ਹਮੇਸ਼ਾ ਕੁਝ ਗੰਭੀਰ ਕਮੀਆਂ ਸਨ ਜਿਨ੍ਹਾਂ ਨੂੰ ਮੈਂ ਨਜ਼ਰ ਅੰਦਾਜ਼ ਕੀਤਾ ਸੀ। ਉਹ ਇੱਕ ਜ਼ਹਿਰੀਲੇ ਪਰਿਵਾਰਕ ਮਾਹੌਲ ਦੇ ਵਿੱਚ ਵੱਡਾ ਹੋਇਆ ਜਿੱਥੇ ਹਰ ਚੀਜ਼ ਦੇ ਬਾਰੇ ਝੂਠ ਬੋਲਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਮੈਂਡੀ ਨੇ ਇਹ ਵੀ ਦਾਅਵਾ ਕੀਤਾ ਕਿ ਜੋੜੇ ਨੇ ਆਪਣੇ ਪਤੀ ਦੇ ਗੁਪਤ ਵਿਵਹਾਰ ਦਾ ਜਿਹੜਾ ਪਤਾ ਲੱਗਣ ਤੋਂ ਬਾਅਦ ਵਿਆਹੁਤਾ ਸਲਾਹ ਦੀ ਮੰਗ ਵੀ ਕੀਤੀ। ਇੱਕ ਹੋਰ ਪੋਸਟ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਅਫੇਅਰ ਦੇ ਬਾਰੇ ਪਤਾ ਲੱਗਣ ਤੇ ਧੱਕਾ ਦੇਣ ਦਾ ਵਰਣਨ ਕੀਤਾ। ਇਹ ਕਹਿੰਦੇ ਹੋਏ ਕਿ ਮਾਨਸਿਕ ਤੌਰ ਦੇ ਉੱਤੇ ਟੁੱਟ ਗਈ ਸੀ ਤੇ ਸਹਿਜ ਪ੍ਰਤੀਕਿਰਿਆ ਕੀਤੀ ਸੀ। ਉਸਨੇ ਲਿਖਿਆ ਕਿ ਜਦੋਂ ਉਹ ਹਾਲ ਹੀ ਦੇ ਵਿੱਚ ਦੁਬਾਰਾ ਕੁਝ ਗੁਪਤ ਕਰਦੇ ਫੜਿਆ ਗਿਆ ਸੀ ਤਾਂ ਮੈਂ ਜ਼ੋਰ ਦੇ ਕੇ ਕਿਹਾ ਕਿ ਉਹ ਵਿਅਕਤੀਗਤ ਸਲਾਹ ਦੇ ਲਈ ਜਾਵੇ ਤੇ ਅਸੀਂ ਪਹਿਲੀ ਵਾਰ ਵਿਆਹ ਸਲਾਹ ਵੀ ਸ਼ੁਰੂ ਕੀਤੀ ਸੀ। ਇਹ ਸਭ ਬਹੁਤ ਉਲਝਣ ਵਾਲਾ ਹੈ ਕਿਉਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਸੰਬੰਧ ਅਸਲ ਦੇ ਵਿੱਚ ਬਹੁਤ ਵਧੀਆ ਨੇ। ਇਹ ਸਿਰਫ ਇਹੀ ਹੈ ਕਿ ਕਈ ਵਾਰ ਉਹ ਅਚਾਨਕ ਗੁਪਤ ਵਿਹਾਰ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੰਦਾ ਹੈ। ਜਾਂਚਕਰਤਾਵਾਂ ਨੇ ਆਖਰ 'ਚ ਖੁਲਾਸਾ ਕੀਤਾ ਹੈ ਕਿ ਕ੍ਰਿਸਟੋਫਰ ਕੈਰੋਲ ਕਿਵਿਜ਼ ਨੂੰ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਵਿੱਚ ਆਪਣੀ ਨੌਕਰੀ ਗੁਆਉਣੀ ਪਈ ਸੀ। ਉਸਨੇ ਸੰਗਠਨ ਦੇ ਵਿੱਚ ਸੇਲਜ਼ ਅਤੇ ਮਾਰਕੀਟਿੰਗ ਦੇ ਉਪ ਪ੍ਰਧਾਨ ਦੇ ਵਜੋਂ ਕੰਮ ਕੀਤਾ ਸੀ। ਬੈਂਕਿੰਗ ਤੇ ਬੀਮਾ ਖੇਤਰਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮੈਂਡੀ ਨੇ ਗ੍ਰੈਂਡ ਹੈਵਨ ਏਰੀਆ ਪਬਲਿਕ ਸਕੂਲਜ਼ ਡਿਸਟ੍ਰਿਕਟ ਦੇ ਵਿੱਚ ਇੱਕ ਬਦਲ ਅਧਿਆਪਕ ਦੇ ਵਜੋਂ ਕੰਮ ਕੀਤਾ। ਇੱਕ ਪੀਣ ਵਾਲੇ ਪਦਾਰਥ ਕੰਪਨੀ ਦੇ ਵਿੱਚ ਮੁਲਾਕਾਤ ਤੋਂ ਬਾਅਦ ਇਸ ਜੋੜੇ ਨੇ ਅਗਸਤ 2009 ਦੇ ਵਿੱਚ ਵਿਆਹ ਕਰਵਾ ਲਿਆ ਤੇ ਉਹ ਉਸਦੀ ਮੌਤ ਤੋਂ ਪਹਿਲਾਂ ਲਗਭਗ 17 ਸਾਲ ਇਕੱਠੇ ਰਹੇ ਸਨ। ਕਿਆ ਬਾਤਾਂ ਜੀ, ਮੁਹੱਬਤ ਦੀ ਗੱਲ ਹੈ, ਕਿਆ ਬਾਤ ਹੈ, ਇੱਕ ਦੂਸਰੇ ਨੂੰ ਤੇ ਬੱਚਿਆਂ ਨੂੰ ਕਤਲ ਕਰ ਮਾਰਿਆ। ਦੂਸਰੇ ਪਾਸੇ ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਕੇਸਾਂ ਦੇ ਨਿਪਟਾਰੇ ਦੇ ਲਈ $550 ਕਰੋੜ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਹ ਮਾਮਲੇ ਬੜੇ ਪੁਰਾਣੇ ਨੇ, ਫਸੇ ਹੋਏ ਨੇ ਤੇ ਹੁਣ ਉਹਨਾਂ ਨੂੰ ਇਹ ਸ਼ੋਰ ਹੋ ਗਿਆ ਕਿ ਅਸੀਂ ਲੂਜ਼ ਕਰਾਂਗੇ ਭਾਈ ਇਹ ਕੇਸ ਜੌਨਸਨ ਐਂਡ ਜੌਨਸਨ ਵਾਲਿਆਂ ਨੂੰ, ਤੇ ਉਹਨਾਂ ਨੇ ਹੁਣ ਇਹੀ ਰੱਖਿਆ ਕਿ ਇਹਦੇ ਨਾਲੋਂ ਵਧੀਆ ਕਿ ਤੁਸੀਂ ਸਮਝੌਤੇ ਕਰ ਲਓ ਮੁਕੱਦਮਿਆਂ ਦੇ ਉੱਤੇ ਤੇ ਚੰਗੇ ਰਹਿ ਜਾਓਗੇ। ਇਹਨਾਂ ਮੁਕੱਦਮਿਆਂ ਦੇ ਵਿੱਚ ਵਿਸਤਾਰ ਦੇ ਨਾਲ ਖਬਰ ਹੈ ਦੋਸਤੋ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਹਨਾਂ ਮੁਕੱਦਮਿਆਂ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸਦਾ ਬੇਬੀ ਪਾਊਡਰ ਅਤੇ ਟੈਲਕ ਵਾਲੇ ਹੋਰ ਉਤਪਾਦ ਜਿਹੜੇ ਨੇ ਅੰਡਾਸ਼ਯ ਯਾਨੀ ਕਿ ਓਵੇਰੀਅਨ ਦੇ ਕੈਂਸਰ ਦਾ ਕਾਰਨ ਜਿਹੜਾ ਬਣਦੇ ਨੇ, ਜਿਵੇਂ ਕਿ ਆਪਣੇ ਗੁਪਤ ਅੰਗਾਂ ਦੀ ਗੱਲ ਹੈ ਜਦੋਂ ਉਹਨਾਂ ਦੇ ਉੱਤੇ ਯੂਜ਼ ਕਰਦੇ ਹਾਂ ਤੇ ਉਹ ਜਿਹੜਾ ਇਹਦਾ ਕੈਂਸਰ ਦਾ ਕਾਰਨ ਬਣਦੇ ਆ, ਇਹ ਕੇਸ ਚੱਲੇ ਨੇ। ਪ੍ਰਸਤਾਵਿਤ ਇਤਿਹਾਸਕ ਸਮਝੌਤੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖਤਮ ਕਰਨਾ ਹੈ, ਜਿਸ ਨੇ ਨਿਊ ਜਰਸੀ ਸਥਿਤ ਇਸ ਸਿਹਤ ਸੇਵਾ ਕੰਪਨੀ ਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕੀਤਾ। ਇਹ ਕੰਪਨੀ ਜਿਹੜੀ ਹੈ ਆਪਣੇ ਜੌਨਸਨ ਐਂਡ ਜੌਨਸਨ ਪਾਊਡਰ ਆਪਣੇ ਇੰਡੀਆ ਦੇ ਵਿੱਚ ਵੀ ਆਉਂਦਾ ਰਿਹਾ, ਆਉਂਦਾ ਹੁਣ ਵੀ ਆਉਂਦਾ ਹੋਵੇਗਾ। ਜੌਨਸਨ ਐਂਡ ਜੌਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦੇ ਜਿਹੜਾ ਟੈਲਕ ਆਧਾਰਿਤ ਉਤਪਾਦਾਂ ਦੇ ਕਾਰਨ ਕੈਂਸਰ ਹੋਇਆ ਤੇ ਉਸਨੇ ਆਪਣੇ ਵਿਆਪਕ ਤੌਰ ਦੇ ਉੱਤੇ ਵਰਤੇ ਜਾਣ ਵਾਲੇ ਬੇਬੀ ਪਾਊਡਰ ਦੇ ਫਾਰਮੂਲੇ 'ਚ ਬਦਲਾਅ ਕੀਤਾ ਹੈ। ਫਰਮ ਦੇ ਮੁਕੱਦਮੇਬਾਜ਼ੀ ਮਾਮਲਿਆਂ ਦੇ ਉਪ ਪ੍ਰਧਾਨ ਐਰਿਕ ਹਾਸ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਇਹ ਇਲਜ਼ਾਮ ਬੇਬੁਨਿਆਦ ਨੇ ਤੇ ਜੌਨਸਨ ਐਂਡ ਜੌਨਸਨ ਮਾਮਲੇ ਨੂੰ ਆਖਰਕਾਰ ਖਤਮ ਕਰਨ ਦੇ ਲਈ ਸਮਝੌਤਾ ਕਰਨ ਦੇ ਲਈ ਤਿਆਰ ਹੈ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਹ ਸਮਝੌਤਾ ਲਗਭਗ 76,000 ਮਾਮਲਿਆਂ ਨੂੰ ਕਵਰ ਕਰੇਗਾ ਜੋ ਟੈਲਕ ਦੇ ਨਾਲ ਜੁੜੇ ਬਾਕੀ ਰਹਿੰਦੇ ਜਿਹੜੇ ਜ਼ਿਆਦਾਤਰ ਦਾਅਵਿਆਂ ਦੇ ਬਰਾਬਰ ਨੇ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ $330 ਤੱਕ ਦੀ ਰਕਮ ਦੀ ਪੇਸ਼ਕਸ਼ ਕਰੇਗੀ ਤੇ 2028 ਤੋਂ ਪਹਿਲਾਂ ਇਸ ਤੋਂ ਇਲਾਵਾ ਕੋਈ ਹੋਰ ਭੁਗਤਾਨ ਨਹੀਂ ਕੀਤਾ ਜਾਵੇਗਾ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਟੇਟ ਅਤੇ ਸੰਘੀ ਅਦਾਲਤਾਂ ਦੇ ਵਿੱਚ ਓਵੇਰੀਅਨ ਕੈਂਸਰ ਦੇ ਨਾਲ ਜੁੜੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 95% ਕਾਨੂੰਨੀ ਫਰਮਾਂ ਦੇ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਲਾਜ਼ਮੀ ਹੈ। ਹਾਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ
ਕਿ ਉਹ ਹੋਰ ਕਾਨੂੰਨੀ ਕਾਰਵਾਈ ਜਾਰੀ ਰਹਿਣ ਦੀ ਸਥਿਤੀ ਦੇ ਵਿਚ ਆਖਿਰਕਾਰ ਜਿੱਤ ਹਾਸਲ ਕਰ ਲੈਂਦੀ ਹੈ, ਜਿਵੇਂ ਕਿ ਅਦਾਲਤ ਦੇ ਵਿਚ ਹੁਣ ਤੱਕ ਸੁਣੇ ਗਏ ਜ਼ਿਆਦਾਤਰ ਮਾਮਲਿਆਂ ਦੇ ਵਿਚ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਹੱਲ ਕੰਪਨੀ ਨੂੰ ਇਸ ਮਾਮਲੇ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੇ ਕਰਨਾ ਚਾਹੁੰਦੇ ਨੇ, ਤੇ ਜੌਨਸਨ ਐਂਡ ਜੌਨਸਨ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਤੇ ਉਪਕਰਨ ਵਿਕਸਿਤ ਕਰਨ ਦੇ ਆਪਣੇ ਮਿਸ਼ਨ ਦੇ ਉੱਤੇ ਧਿਆਨ ਕੇਂਦਰਿਤ ਰੱਖਣ ਦੇ ਵਿਚ ਮਦਦ ਕਰੇਗਾ। ਜੌਨਸਨ ਐਂਡ ਜੌਨਸਨ ਦੇ ਸਾਬਕਾ ਖਪਤਕਾਰ ਸਿਹਤ ਕਾਰੋਬਾਰੀ ਕੇਨਵਿਊ ਕੋਲ ਉੱਤਰੀ ਅਮਰੀਕਾ ਤੋਂ ਬਾਹਰ ਜੌਨਸਨ ਦੇ ਬੇਬੀ ਪਾਊਡਰ ਦੇ ਨਾਲ ਜੁੜੀ ਜ਼ਿੰਮੇਵਾਰੀ ਹੈ। ਕੇਨਵਿਊ, ਜਿਸ ਦੇ ਕੋਲ ਬੈਂਡ ਏਡ, ਲਿਸਟਰੀਨ ਅਤੇ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, 2022 ਦੇ ਵਿਚ ਜੌਨਸਨ ਐਂਡ ਜੌਨਸਨ ਤੋਂ ਵੱਖ ਕਰਕੇ ਇਕ ਅਲੱਗ ਕੰਪਨੀ ਬਣਾ ਦਿੱਤੀ ਗਈ ਸੀ, ਕਿਉਂਕਿ ਬਦਨਾਮੀ ਬਹੁਤ ਹੋਈ। ਜੌਨਸਨ ਐਂਡ ਜੌਨਸਨ ਦੇ ਟੈਲਕ ਆਧਾਰਿਤ ਬੇਬੀ ਪਾਊਡਰ ਦੇ ਖਿਲਾਫ਼ ਮੁਕੱਦਮੇ 2009 ਦੇ ਸ਼ੁਰੂ ਦੇ ਵਿਚ ਹੀ ਸ਼ੁਰੂ ਹੋ ਗਏ ਸਨ। ਜੁਲਾਈ ਦੇ ਸ਼ੁਰੂ ਦੇ ਵਿਚ ਇਕ ਸੰਘੀ ਅਦਾਲਤ ਨੇ ਕੰਪਨੀ ਨੂੰ ਉਸ ਵੇਲੇ ਰਾਹਤ ਦਿੱਤੀ ਜਦੋਂ ਉਸ ਨੇ ਸਵਾਲ ਉਠਾਇਆ ਕਿ ਵਿਅਕਤੀਗਤ ਮੁਕੱਦਮਾ ਕਰਨ ਵਾਲੇ ਇਹ ਸਾਬਤ ਕਰ ਸਕਦੇ ਨੇ ਕਿ ਟੈਲਕ ਉਨ੍ਹਾਂ ਦੇ, ਯਾਨੀ ਕਿ ਜਿਹੜਾ ਪਾਊਡਰ ਹੈ, ਓਵਰੀਅਨ ਕੈਂਸਰ ਦਾ ਸਿੱਧਾ ਕਾਰਨ ਸੀ। ਟੈਲਕ ਇੱਕ ਕੁਦਰਤੀ ਖਣਿਜ ਹੈ ਜੋ ਮੈਗਨੀਸ਼ੀਅਮ, ਸਿਲੀਕਾਨ, ਆਕਸੀਜਨ ਤੇ ਹਾਈਡਰੋਜਨ ਤੋਂ ਬਣਾਇਆ ਹੁੰਦਾ ਹੈ। ਇਸ ਦੀ ਛੋਹ ਸਾਬਣ ਵਰਗੀ ਹੁੰਦੀ ਹੈ ਤੇ ਇਸ ਦੀ ਵਰਤੋਂ ਅਕਸਰ ਬੇਬੀ ਪਾਊਡਰ ਦੇ ਵਿਚ ਕੀਤੀ ਜਾਂਦੀ ਹੈ। ਕੰਪਨੀ ਨੂੰ ਉਨ੍ਹਾਂ ਖਪਤਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਦਾ ਦਾਅਵਾ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕ ਉਤਪਾਦ ਐਸਬੈਸਟਸ ਦੀ ਮਿਲਾਵਟ ਦੇ ਕਾਰਨ ਜਿਹੜਾ ਸੀ ਕੈਂਸਰ ਦਾ ਕਾਰਨ ਬਣੇ ਨੇ। ਟੈਲਕ ਧਰਤੀ ਤੋਂ ਕੱਢਿਆ ਜਾਂਦਾ ਤੇ ਅਕਸਰ ਐਸਬੈਸਟਸ ਵਾਲੀਆਂ ਪਰਤਾਂ ਦੇ ਨੇੜੇ ਮਿਲਦਾ ਤੇ ਐਸਬੈਸਟਸ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਜੌਨਸਨ ਐਂਡ ਜੌਨਸਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਵਾਰ ਵਾਰ ਇਨਕਾਰ ਕੀਤਾ ਤੇ ਆਪਣੇ ਤਾਜ਼ਾ ਐਲਾਨ ਵਿਚ ਕਿਹਾ, ਸਟੱਡੀ ਦਿਖਾਉਂਦਾ ਹੈ, ਜੋ ਅਧਿਐਨ ਦਿਖਾਉਂਦੇ ਨੇ ਕਿ ਟੈਲਕ ਸੁਰੱਖਿਅਤ ਹੈ, ਇਸ ਦੇ ਵਿਚ ਐਸਬੈਸਟਸ ਨਹੀਂ ਹੁੰਦਾ ਤੇ ਇਹ ਕੈਂਸਰ ਦਾ ਕਾਰਨ ਨਹੀਂ ਬਣਦਾ। ਇਹ ਐਲਾਨ ਅਮਰੀਕਾ ਦੇ ਵਿਚ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ 2 ਸਾਲ ਤੋਂ ਵੱਧ ਸਮੇਂ ਦੇ ਬਾਅਦ ਕੀਤਾ ਗਿਆ ਸੀ। ਉਸ ਸਮੇਂ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਦੁਨੀਆਂ ਭਰ ਦੇ ਵਿਚ ਆਪਣੇ ਉਤਪਾਦਾਂ ਦੀ ਸਮੀਖਿਆ ਦੇ ਹਿੱਸੇ ਵਜੋਂ ਅਸੀਂ ਟੈਲਕ ਆਧਾਰਿਤ ਬੇਬੀ ਪਾਊਡਰ ਦੀ ਥਾਂ ਪੂਰੀ ਤਰ੍ਹਾਂ ਮੱਕੀ ਦੇ ਸਟਾਰਚ ਆਧਾਰਿਤ ਬੇਬੀ ਪਾਊਡਰ ਲਿਆਉਣ ਦਾ ਵਪਾਰਕ ਜਿਹੜਾ ਫੈਸਲਾ ਕੀਤਾ ਹੈ। ਲਓ ਦੋਸਤੋ, ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ। ਉਮੀਦ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਖ਼ਬਰਾਂ ਦੇ ਵਿੱਚੋਂ ਵੀ ਲੱਭਦਾ ਹੈ, ਅਪਡੇਟ ਰਹਿੰਦੀ ਹੈ ਜੀ ਕੀ ਕੁਝ ਦੁਨੀਆਂ ਦੇ ਉੱਤੇ ਵਾਪਰ ਰਿਹਾ। ਤੇ ਇੱਥੇ ਹੀ ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਤੇ ਸਾਰੀ ਦੁਨੀਆਂ ਦੇ ਹਾਲਾਤ ਜੋ ਕੁਝ ਜਿੱਥੇ ਵੀ ਵਾਪਰ ਰਿਹਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। 2-4 ਮਿੰਟ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਤੇ ਦੋਸਤੋ, ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਸੁਨੇਹੇ ਆਏ ਨੇ ਜੀ, ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੰਖੇਪ ਦੇ ਵਿੱਚ ਹੀ ਲਵਾਂਗਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਜਿਸ ਦੇ ਵਿੱਚ ਜ਼ਿਕਰ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਸੁਨੇਹਾਂ ਦਾ, ਹਾਂਜੀ ਲੱਭ ਗਏ ਜੀ, ਲੱਭ ਗਏ ਜੀ। ਸਭ ਤੋਂ ਪਹਿਲਾਂ ਸੁਨੇਹੇ ਖ਼ਬਰਾਂ ਦੇ ਉੱਤੇ ਬਹੁਤ ਸਾਰੇ ਸੁਨੇਹੇ ਭੇਜੇ ਨੇ ਗੁਰੀਮਾਨ ਬਾਈ ਜੀ ਨੇ ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਹਾਂ ਨਾਲ। ਗੁਰੀਮਾਨ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸ਼ਾਇਦ ਇੱਥੇ ਸੁਨੇਹੇ ਸ਼ਾਇਦ ਇੱਧਰ ਉੱਧਰ ਹੋਏ ਨੇ ਜੀ, ਦੂਸਰੇ ਪਾਸੇ ਲੱਭਣੇ ਪੈਣੇ। ਚਲੋ ਇੱਧਰੋਂ ਦੇਖ ਲੈਂਦੇ ਹਾਂ ਤੇ ਉੱਧਰ ਸੁਨੇਹੇ ਥੋੜੇ ਦੇਖ ਰਹੇ ਨੇ ਜੀ। ਹਾਂਜੀ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰਿਆਂ ਨੂੰ, ਪਿਆਰਿਆਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਇਸੇ ਤਰ੍ਹਾਂ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਇਕਬਾਲ ਮਾਂਗੜੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰ ਜੀ ਤੇ ਸ਼ੰਮੀ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਆਪਣੇ ਜਗਸੀਰ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਮਿੱਠੂ ਬਾਈ ਜੀ ਜੁੜੇ ਹੋਏ ਨੇ, HS ਮਿੱਠੂ ਬਾਈ ਜੀ ਕਹਿੰਦੇ ਨੇ ਕਿ ਤਲਵਾੜੇ ਤੋਂ ਭੁਪਿੰਦਰ ਭਾਜੀ ਅੱਜ ਬਹੁਤ ਬਹੁਤ ਸਮਾਰਟ ਲੱਗ ਰਹੇ ਹੋ ਜੀ, ਸ਼ੁਕਰੀਆ ਜੀ। ਮੈਂ ਕਿਹਾ ਅੱਜ ਬਿੰਦਰ ਰੱਖਿਆ ਬਣ ਕੇ ਦੇਖਦੇ ਹਾਂ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ
ਮੁਹੱਬਤ ਭੇਜੀ ਹੈ। ਜਸਵਿੰਦਰ ਕੌਰ ਜੀ ਲਿਖਦੇ ਨੇ ਆਪਣੇ ਮਲੇਰਕੋਟਲੇ ਤੋਂ, ਭੁਪਿੰਦਰ ਜੀ ਕਾਲ ਕਾਲ ਲੈ ਲਓ ਹੁਣ ਆ ਰਹੀਆਂ ਨੇ ਜੀ। ਅਤੇ ਗੁਰੀਮਾਨ ਬਾਈ ਜੀ ਕਹਿੰਦੇ ਮੁਕੱਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਰਾਜਾ ਸੈਣੀ ਜੀ ਸਤਿ ਸ਼੍ਰੀ ਅਕਾਲ, ਅਤੇ ਓਬਜੈਕਸ਼ਨ ਮਾਈ ਲੋਰਡ ਕਹਿੰਦੇ ਨੇ ਜਸਵਿੰਦਰ ਕੌਰ ਜੀ। ਅਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ, ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਸ਼ਮੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਜਸਵਿੰਦਰ ਕੌਰ ਜੀ ਕਹਿੰਦੇ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ, ਅਤੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲੇ ਵਾਲੇ ਜੱਸੀ ਜੀ ਕਹਿੰਦੇ ਭਾਰਜਵੀਰ ਜੀ ਨੂੰ ਸ਼ੇਅਰ ਕਰਿਓ ਜਾਂ ਮੈਨੂੰ ਕਾਲ ਕਰਨਾ ਜਦੋਂ ਵਿਹਲੇ ਵਿਹਲੀ ਹੋ ਗਈ ਲਾਈਨ ਜੀ। ਜ਼ਰੂਰ ਜੀ। ਅਤੇ ਰਾਜਨ ਸੈਣੀ ਸਾਹਿਬ ਲਿਖਦੇ ਹੈ, ਜਸਵਿੰਦਰ ਜੀ ਲਿਖਦੇ ਨੇ ਕਿ ਰਾਜਨ ਭਾਜੀ ਬਹੁਤ ਹੀ ਖੂਬ ਗੱਲਬਾਤ ਤੁਹਾਡੀ। ਜਸਵਿੰਦਰ ਕੌਰ ਜੀ ਲਿਖਦੇ ਹੈ ਸ਼ਮੀ ਭਾਜੀ ਤਬਾ ਲਾ ਗਏ ਰਾਜਨ ਭਾਜੀ ਤੇ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਿਕਰ ਨਹੀਂ ਕਰਨਾ, ਹੜਤਾਲਾਂ ਚੱਲਦੀਆਂ ਰਹਿੰਦੀਆਂ ਨੇ ਰਾਜਨ ਜੀ। ਤੇ ਰਾਜਨ ਜੀ ਕਹਿੰਦੇ ਆ ਜੱਸੀ ਚਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਤੇ ਅੱਗੇ ਲਿਖਦੇ ਨੇ ਸ਼ੁਕਰੀਆ ਉਸਤਾਦ ਜੀ, ਮਾਣ ਹੈ ਉਸਤਾਦ ਤੇ ਜੀ। ਤੇ ਗੁਰੀਮਾਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ, ਤੇ ਗਿਆਨ ਗੁਰੂ ਸੁਰਤ ਧੁਨ ਚੇਲਾ ਸੈਣੀ ਸਾਹਿਬ ਲਿਖਦੇ ਨੇ। ਜਸਵਿੰਦਰ ਕੌਰ ਜੀ ਕਹਿੰਦੇ ਕਾਲੇ ਪਾਣੀਓ ਮੋੜ ਨੇ ਖੱਤ ਕਿਸ਼ਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ, ਤੇ ਔਲਖ ਸਾਹਿਬ ਨੂੰ ਭੇਜਿਆ ਸੁਨੇਹਾ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਬਾਜੀ ਕਹਿੰਦੇ ਬਾਲਾ ਖਤਰਨਾਕ ਸੁਨੇਹਾ ਜਸਵਿੰਦਰ ਕੌਰ ਜੀ। ਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਲਿਖਦੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਜੀ, ਸ਼ੁਕਰੀਆ ਵੀ ਜੀ ਆਸ਼ੀਰਵਾਦ ਲਈ। ਗੁਰੀਮਾਨ ਜੀ ਕਹਿੰਦੇ ਆ ਮਾਣਕ ਸਾਹਿਬ ਨੇ ਬੜੀਆਂ ਕਲੀਆਂ ਗਾਈਆਂ ਨੇ ਜੀ। ਹਾਂਜੀ, ਉਹਨਾਂ ਨੇ ਗਾਈਆਂ ਨੇ, ਪਰ ਕਿਤੇ ਨਾ ਕਿਤੇ ਵਿਵਾਦ ਇਹ ਰਿਹਾ ਜੀ ਕਿ ਜ਼ਿਆਦਾ ਕਲੀਆਂ ਜੇ ਦੇਖਿਆ ਜਾਵੇ ਤਾਂ ਸ਼ਿੰਦਾ ਜੀ ਨੇ ਗਾਈਆਂ ਨੇ, ਪਰ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਗਿਆ ਮਾਣਕ ਸਾਹਿਬ ਨੂੰ। ਮਾਣਕ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਫਸ ਗਏ ਦੱਸ ਕੇ ਡੱਸ ਕੇ ਵਾਲੇ, ਕਹਿੰਦੇ ਜੀ ਫਸ ਗਏ ਦੱਸ ਕੇ ਡੱਸ ਕੇ ਵਾਲੇ, ਕਿਆ ਬਾਤ ਹੈ ਜੀ। ਗੁਰੀਮਾਨ ਕਹਿੰਦੇ ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਤੇ ਮਨਦੀਪ ਜੱਸੀ ਜੀ ਕਹਿੰਦੇ ਆ ਮਰ ਗਏ ਮਿਰਜੇ। ਤੇ ਰਾਜਨ ਸੈਣੀ ਸਿੰਘ ਕਹਿੰਦੇ ਨਹੀਂ ਮੁਕੱਦਰ ਵੀਰ ਜੀ, ਤੁਹਾਨੂੰ ਪਤਾ ਹੀ ਨਹੀਂ ਚੇਲੇ ਪੜਨ ਦੇ ਵਿੱਚ ਕਿੰਨੇ ਫਾਇਦੇ ਨੇ, ਚੰਗਾ ਕਰੋ ਮਾੜਾ ਕਰੋ ਤੇ ਆਪੇ ਭਾਰ ਜਿਹੜਾ ਗੁਰੂ ਚੁੱਕ ਲੈਂਦਾ ਹੈ ਜੀ। ਗੁਰੀਮਾਨ ਜੀ ਕਹਿੰਦੇ ਮਨਦੀਪ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਗੁਰੀਮਾਨ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੱਸੀ ਬਾਈ ਜੀ ਨੇ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਆ ਸਾਡਾ ਗੁਰੂ ਤਾਂ ਖੰਡੇ ਵਾਲਾ ਬਾਪੂ ਧੰਨ ਧੰਨ ਬਾਬਾ ਅਮਰ ਸ਼ਹੀਦ ਦੀਪ ਸਿੰਘ ਜੀ ਹੈ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਦੇ ਵਾਹ ਮੁਕੱਦਰ ਵੀਰ ਜੀ ਵਾਹ ਜੀ। ਗੁਰੀਮਾਨ ਜੀ ਮਨਦੀਪ ਬਾਈ ਮੁਕੱਦਰ ਬਾਈ ਦੀ ਗਲਾਸੀ ਹਲੇ ਲਈ ਨਹੀਂ ਲੱਗਦਾ ਜੀ, ਹਾਲੇ ਲਾਈ ਨਹੀਂ ਲੱਗਦੀ। ਮੁਕੱਦਰ ਜੀ ਕਹਿੰਦੇ ਜੱਸੀ ਜੀ ਕਹਿੰਦੇ ਆ ਗੁਰੀਮਾਨ ਸਾਹਿਬ ਮੈਨੂੰ ਤਾਂ ਖੁੱਲਾ ਲੱਗਦਾ ਹੈ ਜੀ ਕੰਮ। ਗੁਰੀਮਾਨ ਜੀ ਸ਼ੇਰ ਕਿਹੜਾ ਬਾਈ, ਲੋਇਨ ਜਾਂ ਟਾਈਗਰ ਜੀ, ਹਾਂਜੀ ਦੱਸੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ, ਉਹਨਾਂ ਵਾਪਸ ਭੇਜੀ ਹੈ। ਜਸਵਿੰਦਰ ਜੀ ਕਹਿੰਦੇ ਹੈ ਬਹੁਤ ਨਾ ਇਨਸਾਫੀ ਠਾਕੁਰ। ਤੇ ਗੁਰੀਮਾਨ ਜੀ ਕਹਿੰਦੇ ਮੁਕੱਦਰ ਬਾਈ ਮੈਂ ਸਾਡੀ ਭਾਈ ਮਾਂ ਨੂੰ ਦੱਸਦਾ ਭਾਬੀ ਮਾਂ ਨੂੰ ਦੱਸਦਾ ਬਈ ਪਤਾ ਨਹੀਂ ਕਿਹਦੀ ਗੱਲ ਕਰਦਾ ਰਹਿੰਦਾ ਹੈ। ਅੱਗੇ ਲਿਖਦੇ ਨੇ ਪਿਆਰ ਵਰਗਾ ਬਾਈ ਰਿਸ਼ਤਾ ਕੋਈ ਨਹੀਂ ਹੈ। ਤੇ ਮਨਦੀਪ ਜੱਸੀ ਕਹਿੰਦੇ ਨਾਲੇ ਕਹਿੰਦੇ ਹੈ ਮੋਢੇ ਤੇ ਸਿਰ ਰੱਖਣਾ ਨਾਲੇ ਵਾਅਦਿਆਂ ਤੋਂ ਮੁਕਰੀ। ਰਾਜਨ ਜੀ ਮਤਲਬ ਦੋ ਕਿਰਦਾਰ ਨੇ, ਇੱਕ ਦੋਸ਼ੀ ਤੇ ਇੱਕ ਪੱਖ ਦਾ ਦੇਖਣਾ ਪੈਣਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਤੇ ਨਾਲ ਕਹਿੰਦੇ ਨੇ ਇਰਾਦਿਆਂ ਤੋਂ ਮੁਕਰੀ, ਕੱਲੀ ਕੱਲੀ ਜਵਾਬ ਚਾਹੀਦਾ, ਕੱਲਾ ਕੱਲਾ ਤੇ ਜਵਾਬ ਚਾਹੀਦਾ, ਤੇਰੇ ਲਾਰਿਆਂ ਦਾ ਹਿਸਾਬ ਚਾਹੀਦਾ। ਰਾਜਨ ਸੈਣੀ ਸਿੰਘ ਦੇ ਮਨਦੀਪ ਜੱਸੀ ਵੀਰ ਜੀ ਕੇਸ ਉਲਝਦਾ ਜਾ ਰਿਹਾ ਜੀ, ਹੱਸ ਰਹੇ ਨੇ। ਗੁਰੀਮਾਨ ਜੀ ਕਹਿੰਦੇ ਮੈਨੂੰ ਤਾਂ ਲੱਗਿਆ ਨਹੀਂ ਲਈ ਲਾਈ ਗਲਾਸੀ, ਪਰ ਤੁਹਾਡੀ ਇਮਾਨਦਾਰੀ ਨੂੰ ਸਲਾਮ ਹੈ ਕਹਿੰਦੇ ਜੀ। ਸੈਣੀ ਜੀ ਕੇਸ ਫਸਦੇ ਜਾ ਰਹੇ ਨੇ ਜੀ ਕਹਿੰਦੇ ਗੁਰੀਮਾਨ ਜੀ। ਤੇ ਆਪਣੇ ਜੱਸੀ ਜੀ ਲਿਖਦੇ ਆ ਮਨਦੀਪ ਜੱਸੀ ਬਾਈ ਜੀ ਇਹਦੇ ਚ ਗੁਰੂ ਚੇਲਾ ਕਿੱਥੇ ਹੈ ਜੀ, ਸਪੀਕਰ ਸਾਹਿਬ ਜੀ ਇਹ ਸਾਰੀਆਂ ਗੱਲਾਂ
ਰਿਕਾਰਡ ਦੇ ਵਿੱਚੋਂ ਕੱਢੀਆਂ ਜਾਂ ਜੀ ਸ਼ਰਾਰਤੀ ਅਨਸਰਾਂ ਦੀਆਂ ਜੀ। ਗੁਰੀ ਮਾਂ ਜੀ ਕਹਿੰਦੇ ਗੀਤ ਬਾਈ ਪੂਰਾ ਸੁਣਾਵੇਗਾ ਤੇ ਜੀ ਜਨਾਬ ਰਾਜਨ ਜੀ, ਜੱਸੀ ਜੀ ਲਿਖਦੇ ਆ, ਜਸਵਿੰਦਰ ਜੀ ਲਿਖਦੇ ਆ, ਸਹੀ ਕਿਹਾ ਜੱਸੀ ਵੀਰ। ਅੱਜ ਰਜਿੰਦਰ ਵੀਰ ਜੀ ਨਹੀਂ ਤਾਂ ਯਾਦ ਕਰਵਾ ਦਿਓ। ਗੁਰੀ ਮਾਂ ਜੀ ਕਹਿੰਦੇ ਬਾਈ ਧੱਕਾ। ਗੁਰੂ ਜੀ ਕਹਿੰਦੇ ਆ ਕਿਆ ਬਾਤਾਂ, ਧਾਮੀ ਸਾਹਿਬ ਦੀਆਂ ਇਹ ਗੀਤ ਅੱਜ ਵੀ ਯਾਦਾਂ ਦੇ ਵਿੱਚ ਤਾਜ਼ੇ ਨੇ। ਪੰਜਾਬ ਸਰਕਾਰ ਤਾਂ ਹਰ ਰੋਜ਼ ਕਹਿੰਦੇ ਮੁੱਕਦੀ ਹੈ ਤੇ ਸੈਣੀ ਸਾਹਿਬ ਤੁਹਾਨੂੰ ਨਹੀਂ ਛੱਡਦਾ ਅੱਜ ਜੀ। ਬਾਈ ਨਾਲ ਲਿਖਿਆ ਕਿ ਰਜਿੰਦਰ ਕੁਮਾਰ ਜੀ ਦਾ ਜੀ ਕਹਿੰਦੇ ਮੁਕੱਦਰ ਜੀ ਸੈਣੀ ਸਾਹਿਬ ਜੀ ਦੀ ਗੱਲ ਸਹੀ ਹੈ, ਤੁਹਾਡੇ ਤੇ ਕੇਸ ਹੋ ਜਾਣਾ ਹੈਗਾ, ਕਹਿੰਦੇ ਤੁਸੀਂ ਆ ਕੇ ਟੋਪਿਕ ਬਦਲ ਦਿੰਦੇ ਆ ਜੀ। ਮਨਦੀਪ ਜੱਸੀ ਜੀ ਕਹਿੰਦੇ ਚੁੱਪ ਕੀਤੀਏ ਚੁੱਪ ਚੁਪੀਤੀਏ ਨੀ, ਚੁੱਪ ਕੀਤੀ ਜ਼ੁਬਾਨ ਨੂੰ ਛੇੜੀਏ ਨਾ, ਮਜ਼ਾ ਲੈਣਾ ਏ ਆਸ਼ਕੀ ਬੰਦਗੀ ਦਾ, ਉਹਦੇ ਨਫ਼ੇ ਨੁਕਸਾਨ ਨੂੰ ਛੇੜੀਏ ਨਾ, ਜਦੋਂ ਆਪਣੀ ਮੌਜ ਦੇ ਵਿੱਚ ਮਸਤ ਹੋਵਨ ਉਦੋਂ ਸਾਧ ਤੇ ਸਾਨ ਨੂੰ ਛੇੜੀਏ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਦਰੁਸਤ ਫਰਮਾਇਆ ਜੀ। ਗੁਰੀ ਮਾਂ ਜੀ ਕਹਿੰਦੇ ਬਾਈ ਜੀ ਬਥੇਰੇ ਲਵਜੂ ਗੁਰੂ ਬਣਦੇ ਰਹੇ ਹੈ। ਰਜਿੰਦਰ ਜੀ ਰਾਜ ਕਹਿੰਦੇ ਸ਼ੰਮੀ ਜੀ ਮੈਂ ਦਿਹਾੜੀ ਦੇ ਵਿੱਚ 10 ਵਾਰੀ ਸੁਣਦਾ ਜੀ ਇਹ ਗਾਣਾ ਬੱਚਿਆਂ ਕਰਕੇ। ਗੁਰੀ ਮਾਂ ਜੀ ਕਹਿੰਦੇ ਉਲਝ ਗਿਆ ਟਾਈਮ, ਅੱਖਾਂ ਅੱਗੇ ਹਨੇਰਾ ਆ ਗਿਆ ਮੁਕੱਦਰ ਬਾਈ ਦੇ ਤੇ। ਗੁਰੀ ਮਾਂ ਜੀ ਕਿਆ ਬਾਤਾਂ ਕਹਿੰਦੇ ਨੇ ਮੁਕੱਦਰ ਜੀ, ਤੇ ਜਦ ਮੁਸ਼ਕਲ ਬਣ ਜਾਵੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਧਰੀਏ, ਜੱਸੀ ਬਾਈ ਜੀ ਲਿਖਦੇ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਸੁਖਦੇਵ ਮੁਨੀ ਨੇ ਭਾਗਵਤ ਸੁਣਾਈ ਹੈ ਜੀ। ਤੇ ਜਸਵਿੰਦਰ ਜੀ ਮਨਦੀਪ ਜੱਸੀ ਜੀ ਕਹਿੰਦੇ ਹੈ ਰਾਜਨ ਸੈਣੀ ਸਾਹਿਬ ਨੇ ਕਿਹਾ ਸੁਖਦੇਵ ਮਣੀ ਨੇ ਭਾਗਵਤ ਸੁਣਾਈ। ਔਜਲਾ ਸਾਹਿਬ ਕਹਿੰਦੇ ਮੁਕੱਦਰ ਤਾਂ 5-7 ਵਾਰ ਆਊਟ ਹੋ ਕੇ ਵੀ ਕਹਿੰਦੇ ਕਹਿ ਦਿੰਦਾ ਹੋਣਾ ਮੈਂ ਤਾਂ ਅਜੇ ਖੇਲਣਾ ਹੈ। ਤੇ ਮੁਕੱਦਰ ਜੀ ਕਹਿੰਦੇ ਜੱਸੀ ਭੈਣ ਜੀ ਜੀ ਜਦੋਂ ਮੈਂ ਖੇਡਦਾ ਹੁੰਦਾ ਸੀ ਸੱਚੀ ਦੱਸਦਾ ਤੁਹਾਨੂੰ ਕਿ ਬੈਟ ਤਾਂ ਮੇਰਾ ਹੁੰਦਾ ਸੀ ਤੇ ਬੋਲ ਵੀ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਵੀ ਮੇਰੀ ਹੀ ਹੁੰਦੀ ਸੀ, ਪਰ ਮੈਂ ਆਊਟ ਨਹੀਂ ਸੀ ਹੁੰਦਾ, ਦੂਜੇ ਭੱਜ ਜਾਂਦੇ ਸੀ ਸੱਜਣ। ਆਹੋ ਜਦੋਂ ਬਾਰੀ ਨਹੀਂ ਦੇਣੀ ਤਾਂ ਅਗਲਿਆਂ ਨੇ ਭੱਜਣਾ ਹੀ ਹੈ, ਤੇ ਗੱਲ ਤਾਂ ਉਹੀ ਆ ਗਈ ਮੁਕੱਦਰ ਬਾਈ ਜੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਮੈਂ ਤਾਂ ਜਿਹੜਾ ਕਮੈਂਟ ਲਿਖਿਆ ਨਾ ਉੱਤੇ ਮੈਂ ਐਸ ਐਸ ਦਾ ਬੈਟ ਇਕੱਲਾ ਨਵਾਂ ਲਾਇਆ ਸੀ ਤੇ ਬੋਲ ਗਵਾ ਜਾਂਦੇ ਸੀ, ਬਾਕੀ ਸਾਰੇ ਸੱਜਣ ਭੱਜ ਜਾਂਦੇ ਸੀ ਤੇ ਫਿਰ ਮੈਂ ਕਹਿੰਦੇ ਲਿਆਉਂਦਾ ਸੀ। ਰਾਜਨ ਸੈਣੀ ਸਾਹਿਬ ਕਹਿੰਦੇ ਖੁਸਰੋ ਯੇ ਰਹਿਣ ਸੁਹਾਗ ਕਿ ਯੇ ਜੋ ਜਾਗੀ ਹੈ ਜਾਗੀ ਮੈਂ ਪੀਆ ਕੇ ਸੰਗ ਵਾਲੀ ਕਵਾਲੀ ਜੱਸੀ ਭੈਣ ਜੀ ਸੁਣਾ ਦਿਓ। ਮੁਕੱਦਰ ਸਿਆਂ ਤਾਂ ਹੀ ਕਹਿੰਦੇ ਦੁਬਾਰੇ ਤੇਰੇ ਬਚਪਨ ਵਾਲੇ ਮਿਲੇ ਸਲੋਕ ਪੜ੍ਹਦੇ ਨੇ ਵੀਰਾ। ਮਨਦੀਪ ਜੱਸੀ ਜੀ ਕਹਿੰਦੇ ਆ ਜੀ, ਜੱਸੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ। ਲਓ ਦੋਸਤੋ ਬਹੁਤ ਸਾਰੇ ਸੁਨੇਹੇ ਨੇ, ਪੜ੍ਹਨ ਲੱਗਿਆ ਤਾਂ ਕਾਫ਼ੀ ਸਮਾਂ ਲੰਘ ਜਾਣਾ, ਅੱਜ 3 ਘੰਟੇ ਦਾ ਪ੍ਰੋਗਰਾਮ ਹੋ ਚੱਲਿਆ। ਬਾਬਾ ਵਿਚਾਰਾ ਜੱਸੀ ਜੀ ਕਹਿੰਦੇ ਆ, ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਹੀਂ ਮੈਂ ਤਾਂ ਜੱਸੀ ਜੀ ਦੀ ਗੱਲ ਨੂੰ ਹੀ ਅੱਗੇ ਵਧਾਇਆ ਹੈ। ਤੇ ਇਸੇ ਤਰ੍ਹਾਂ ਲਓ ਦੋਸਤੋ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਬਹੁਤ ਲੰਬੀ ਲਿਸਟ ਹੈ, ਇੰਨੇ ਪਿਆਰ ਮੁਹੱਬਤ ਲਈ ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ। ਟਰੰਪ ਆਉਂਦਾ ਨਹੀਂ ਕਹਿੰਦੇ ਦੁਬਾਰਾ, ਹੁਣ ਦੂਜਾ ਰੋਲਾ ਤਾਂ ਇਜ਼ਰਾਇਲ ਅਤੇ ਇਰਾਨ ਦਾ ਸੀ, ਟਰੰਪ ਧੱਕੇ ਨਾਲ ਆਪਣੇ ਸਿਪਾਹੀਆਂ ਨੂੰ ਮਰਵਾਉਣ ਲੱਗਿਆ ਹੋਇਆ ਹੈ ਕਹਿੰਦੇ, ਤੇ ਇਜ਼ਰਾਇਲ ਬੈਠਾ ਵੇਖੀ ਜਾ ਰਿਹਾ, ਇਹ ਲਿਖਦੇ ਨੇ ਗੁਰੀ ਮਾਨ ਬਾਈ ਜੀ। ਤੇ ਹੋਰ ਬਹੁਤ ਸਾਰੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ, ਜਿੰਨਾ ਮਰਜ਼ੀ ਸਮਝਾ ਲਵੋ ਜੀ, ਤੇ ਇਹਨਾਂ ਚੀਨੀ ਤਾਂ ਹਰ ਜਾਨਵਰ ਨੂੰ ਭੁੰਨ ਕੇ ਖਾ ਜਾਂਦੇ ਨੇ ਜੀ। ਬਿਲਕੁਲ ਹੈ ਜੀ, ਜਿਹੜੀ ਵੀ ਚੀਜ਼ ਉਹ ਹਿਲਦੀ ਹੈ ਉਹ ਚੱਕ ਦਿੰਦੇ ਆ ਫੱਟੇ, ਕੋਈ ਰਹਿਣ ਹੀ ਨਹੀਂ ਦਿੰਦੇ ਜੀ। ਤੇ ਲਓ ਦੋਸਤੋ ਇਸਦੇ ਨਾਲ ਹੀ ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇੰਨੀ ਕੀ ਸ਼ਮੂਲੀਅਤ ਦੇ ਨਾਲ ਮਾਫ਼ੀ ਮੰਗਦੇ ਹਾਂ ਤੁਹਾਡੇ ਨਾਲ। ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਇਸਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਨਵੀਆਂ ਗੱਲਾਂ ਨਵੀਆਂ ਬਾਤਾਂ, ਤੇ ਮਿਲਦੇ ਆ ਫਿਰ 9:30 ਵਜੇ, ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਮਾਫ਼ੀ ਚਾਹਾਂਗਾ, ਤੇ ਗਲਤ ਬੋਲ ਕੇ ਹੋ ਗਿਆ ਉਹਦੇ ਲਈ ਵੀ ਗੁਸਤਾਖੀ ਮਾਫ਼ ਜੀ। ਸਤਿ ਸ਼੍ਰੀ ਅਕਾਲ ਦੋਸਤੋ ਇਸਦੇ ਨਾਲ ਹੀ ਜੀ।

0: ద్వాపర్ రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹ ਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ, ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟੰਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਧੰਨਵਾਦ ਜੀ।
1: ਦੀਪ ਰਾਜਗੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟ ਅ ਡੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर।

0: जिद कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: ਪ੍ਰਿਆ ਸ਼ਰਮਾ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਦੁਬਈ ਵਸਦੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ 'ਚੋਂ ਕੂਚ ਕਰ ਜਾਂਦਾ ਏ ਅਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕਿ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ, ਤੁਹਾਡਾ ਸਵਾਗਤ ਹੈ।
3: ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਅਤੇ ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ। ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ ਅਖੀਰ ਮੇਰੇ ਅਰਮਾਨਾਂ ਦਾ ਖੂਨ

0: ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾਮ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਅ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀਓ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਘੋਲ ਚੱਲ ਰਿਹਾ ਕਿਸਾਨ ਘੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
4: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸ

0: ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ, ਪਰ ਆਪਨੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ, ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ, ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ, ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ, ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ, ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ। ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ, ਦੱਸੋ ਕੀ ਹੋਰ ਵਜਾਵੇ ਸ਼ੈਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ, ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ, ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ, ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ, ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ ਵਸਨੀਕ ਨਵਾਂਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਯਾਰ ਦੇ ਸਜਾਏ ਲਾਰਿਆਂ ਦੇ ਸਿਵੇ 'ਤੇ ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ। ਤੋਂ ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਧਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਧਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ।

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: ਮੇਰੇ ਬਚਪਨ ਮੋੜ ਮੁਹਾਰਾਂ। ਧੰਨਵਾਦ।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: द्वापर रेडियो।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ 2.25 ਘੰਟੇ ਤੁਹਾਡੇ ਨਾਲ ਜਿਹੜਾ ਮਿਲਣ ਗਿਣਨ ਦੇ ਲਈ ਹਾਜ਼ਰ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:09, ਕੈਲੀਫੋਰਨੀਆ ਤੇ ਵੈਂਕੂਵਰ ਦੇ ਉੱਤੇ ਇਸ ਵਕਤ ਘੜੀਆਂ ਦਰਸਾ ਰਹੀਆਂ ਨੇ 9:09 ਦਾ ਸਮਾਂ ਸਵੇਰ ਦਾ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਜਿਹੜੇ ਹੋ ਚੁੱਕੇ ਨੇ। ਪਰਮ ਜੀ ਜੁੜੇ ਹੋਏ ਨੇ, ਪਰਮਿੰਦਰ ਜੀ ਆਪਣੇ ਨਾਲ ਫਗਵਾੜੇ ਤੋਂ, ਬਰਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਭਾਰਜ ਵੀਰ ਜੀ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਲਾਈਕ ਨੰਬਰ 1 ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਨਿੱਘਾ ਸਵਾਗਤ ਹੈ। ਤੇ ਦੋਸਤੋ, ਅੱਜ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਕਰਾਂਗੇ, ਬਹੁਤ ਸਾਰਾ ਸਿਲਸਿਲਾ ਗੱਲਾਂ ਬਾਤਾਂ ਦਾ ਉਹਨੂੰ ਵੀ ਨਿਬੇੜਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਸੰਸਦ ਦੇ ਵਿੱਚ ਵੀ ਕਾਫੀ ਵਧੀਆ ਜਿਹੜੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਰਾਹੁਲ ਗਾਂਧੀ ਦੀ ਸਪੀਚ ਜਿਹੜੀ ਹੈ ਬੜੀ ਧਿਆਨ ਮੰਗਦੀ ਹੈ, ਉਹਦੇ ਉੱਤੇ ਵੀ ਕੁਝ ਨਾ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਅੱਜ 28 ਜੁਲਾਈ 2026 ਦਾ ਦਿਹਾੜਾ ਤੇ ਮਹੀਨਾ ਇਹ ਵੀ ਖਤਮ ਹੋਣ ਵਾਲਾ। 28 ਜੁਲਾਈ ਦੇ ਵਿੱਚ ਅੱਜ ਦਾ ਜਿਹੜਾ ਬਾ ਕਮਾਲ ਹਰ ਵਾਰ ਦੀ ਤਰ੍ਹਾਂ ਜਿਹੜਾ ਅੱਜ ਦਾ ਵਿਚਾਰ ਹੈ, ਜਿਵੇਂ ਕਿ ਸਮਾਜ ਦੇ ਪ੍ਰਤੀ ਜਾਂ ਆਪਣੇ ਫਰਜ਼ਾਂ ਦੇ ਪ੍ਰਤੀ ਜਾਂ ਆਪਣੀ ਜਿਹੜੀ ਹੈ ਇਨਸਾਨੀਅਤ ਦੇ ਪ੍ਰਤੀ ਜੋ ਸਾਡੇ ਫਰਜ਼ ਬਣਦੇ ਹੈ, ਜਿਵੇਂ ਕਿ ਸਮਾਜ ਸੁਧਾਰਕ, ਦੇਸ਼ ਭਗਤੀ ਜਾਂ ਇਨਕਲਾਬੀ ਲਹਿਰ ਔਰਤਾਂ ਦਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ। ਗਦਰੀ ਗੁਲਾਬ ਕੌਰ ਹੁਣਾਂ ਦਾ ਅੱਜ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਬਹੁਤ ਵੱਡਾ ਆਪਣਾ ਕਿਰਦਾਰ, ਆਪਣਾ ਰੋਲ ਨਿਭਾਇਆ ਤੇ ਕਿਰਦਾਰ ਨੂੰ ਉੱਚਾ ਕੀਤਾ। ਜਿਵੇਂ ਕਹਿੰਦੇ ਆ ਕਿ ਹਰ ਮਰਦ ਦੇ ਪਿੱਛੇ ਇੱਕ ਔਰਤ ਦਾ ਸਫਲਤਾ ਦੇ ਵਿੱਚ ਜਿਹੜਾ ਹੱਥ ਹੁੰਦਾ, ਇਸੇ ਤਰ੍ਹਾਂ ਕੁਝ ਲਹਿਰਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਜਿਸ ਦੇ ਵਿੱਚ ਪਿੱਛੇ ਬਹਿ ਕੇ ਬਹੁਤ ਵੱਡੇ ਕਾਜ ਜਿਹੜੇ ਨੇ ਕੀਤੇ ਨੇ ਸਿੱਖ ਜਿਹੜੀਆਂ ਬੀਬੀਆਂ ਨੇ ਵੀ ਤੇ ਗਦਰੀ ਬੀਬੀਆਂ ਨੇ ਵੀ, ਉਹਨਾਂ ਦਾ ਜ਼ਿਕਰ ਕਰਦੇ ਆ। ਤੇ ਨਾਲ ਦੀ ਨਾਲ ਅੱਜ 28 ਜੁਲਾਈ 1858 ਦੇ ਵਿੱਚ ਜਦੋਂ ਜਾਂਦੇ ਹਾਂ ਧਿਆਨ ਮਾਰਦੇ ਹਾਂ, ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਦੇ ਵਿਗਿਆਨੀ ਉਂਗਲਾਂ ਦੇ ਜਿਹੜੇ ਸੀ ਨਿਸ਼ਾਨ ਸੀ ਪਛਾਣ ਵਾਲੇ ਵਿਲੀਅਮ ਜੇਮਜ ਹਰਸ਼ੈਲ ਦਾ ਜਨਮ ਹੋਇਆ ਸੀ, ਜਿਹਨੇ ਜਿਹੜੀ ਸੀ ਇਹ ਵਿਗਿਆਨਕ ਕਾਢ ਕੱਢੀ ਸੀ ਉਂਗਲਾਂ ਦੇ ਨਿਸ਼ਾਨ ਲੈਣ ਦੇ ਲਈ, ਪਛਾਣ ਕਰਨ ਦੇ ਲਈ। 1858 ਦੇ ਵਿੱਚ ਇਹ ਜਿਹੜੀ ਸੀ ਖੋਜ ਜਿਹੜੀ ਆ ਗਈ ਸੀ। ਤੇ ਸਾਡੇ ਦੇਖਿਆ ਜਾਵੇ ਤਾਂ ਹੁਣ ਇਹ ਤਕਨੀਕਾਂ ਆਉਣ ਲੱਗੀਆਂ ਨੇ। ਜੇ ਭਾਰਤ ਦੀ ਗੱਲ ਕਰੀਏ ਤਾਂ 1914 ਦੇ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤੇ 11 ਨਵੰਬਰ 1918 ਨੂੰ ਖਤਮ ਹੁੰਦੀ ਹੈ। 1925 ਦੇ ਵਿੱਚ ਗਦਰੀ ਆਗੂ ਜਿਹੜੇ ਨੇ ਬੀਬੀ ਗੁਲਾਬ ਕੌਰ ਦਾ ਦੇਹਾਂਤ ਹੁੰਦਾ, ਉਹਨਾਂ ਨੂੰ ਯਾਦ ਕਰਾਂਗੇ। ਤੇ 1972 ਦੇ ਵਿੱਚ ਨਕਸਲੀ ਲਹਿਰ ਦੇ ਮੋਢੀ ਆਗੂ ਕਾਮਰੇਡ ਚਾਰੂ ਮਾਜੂ ਮਦਾਰ ਦਾ ਜੇਲ੍ਹ ਦੇ ਵਿੱਚ ਦੇਹਾਂਤ ਹੁੰਦਾ। ਤੇ 1979 ਦੇ ਵਿੱਚ ਚੌਧਰੀ ਚਰਨ ਸਿੰਘ ਪ੍ਰਧਾਨ ਜਿਹੜੇ ਨੇ ਮੰਤਰੀ ਬਣਦੇ ਨੇ। ਤੇ ਇਹਨਾਂ ਸਮਿਆਂ ਦੇ ਵਿੱਚ ਦੋਸਤੋ ਹੈਪੇਟਾਈਟਸ ਜਿਹੜੀ ਹੈ, ਪੀਲੀਏ ਦੀ ਬਿਮਾਰੀ ਵੀ ਕਾਫੀ ਜਿਹੜੀ ਹੈ ਚਰਚਾ ਦੇ ਵਿੱਚ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚੋਂ, ਪੱਛਮੀ ਮੁਲਕਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਜਾਂਦੇ ਹਾਂ ਤਾਂ ਜ਼ਰੂਰ ਇਹ ਇੰਜੈਕਸ਼ਨ ਜਿਹੜੇ ਨੇ ਲੈ ਲੈਣੇ ਚਾਹੀਦੇ ਆ ਜੇ ਲੰਮਾ ਸਮੇਂ ਤੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹੋ। ਜਿਵੇਂ ਕਿ ਅਮਰੀਕੀ ਵਿਗਿਆਨੀ ਸੈਮੂਅਲ ਬਾਰੂਚ ਬਲੂਮਬਰਗ ਦਾ ਜਨਮ 28 ਜੁਲਾਈ 1925 ਨੂੰ ਅੱਜ ਦੇ ਦਿਹਾੜੇ ਦੇ ਉੱਤੇ ਹੁੰਦਾ। ਇਸ ਦਿਹਾੜੇ ਦੇ ਉੱਤੇ ਉਹਦਾ ਜਨਮ ਦਿਨ ਹੋਣ ਕਰਕੇ ਵਿਸ਼ਵ ਹੈਪੇਟਾਈਟਸ ਦਿਵਸ ਤੌਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 1976 ਦੇ ਵਿੱਚ ਹੈਪੇਟਾਈਟਸ ਬੀ ਪੈਦਾ ਕਰਨ ਵਾਲੇ ਵਾਇਰਸ ਦੀ ਖੋਜ ਕਰਨ ਤੇ 1976 ਦੇ ਵਿੱਚ ਨੋਬਲ ਇਨਾਮ ਦੇ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਜਿਹੜਾ ਸੀ 31/5/2010 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ 28 ਜੁਲਾਈ ਨੂੰ ਇਹ ਦਿਨ ਮਨਾਉਣ ਦਾ ਜਿਹੜਾ ਫੈਸਲਾ ਕਰ ਲਿਆ। ਇਸ ਦੀ ਰੋਕਥਾਮ ਜਿਹੜੀ ਸੀ, ਕੰਟਰੋਲ ਤੇ ਇਲਾਜ ਉਮੀਦ ਮੁਤਾਬਕ ਨਾ ਹੋਣ ਦੇ ਉੱਤੇ ਚਿੰਤਾ ਵੀ ਜਿਹੜੀ ਪ੍ਰਗਟ ਕੀਤੀ ਸੀ। ਪੀਲੀਆ ਜਿਹੜਾ ਜਿਗਰ ਦੇ ਵਿੱਚ ਖਾਸ ਕਰਕੇ ਵਾਇਰਲ ਇਨਫੈਕਸ਼ਨ ਦੇ ਨਾਲ ਹੁੰਦਾ ਹੈ ਜਾਂ ਫਿਰ ਇਹ ਮਿੱਟੀ ਤੋਂ ਜਾਂ ਹੋਰ ਸਾਰੀਆਂ ਜਿਵੇਂ ਕਿ ਏ ਬੀ ਸੀ ਡੀ ਜਿਹੜਾ ਹੈਪੇਟਾਈਟਸ ਇਹ ਚਾਰ ਤਰ੍ਹਾਂ ਦਾ ਹੈ ਇਹਨਾਂ ਦੀਆਂ ਕਿਸਮਾਂ ਨੇ ਜਾਂ ਪੰਜ ਵੀ ਕਹਿ ਸਕਦੋ ਕਹਿ ਸਕਦੇ ਹਾਂ ਪੰਜ ਤਰ੍ਹਾਂ ਦਾ ਇਹ ਵੱਖਰਾ ਵੱਖਰਾ ਹੈ ਜਿਵੇਂ ਕਿ ਮਿੱਟੀ ਦੇ ਵਿੱਚ ਆਪਾਂ ਖੇਡਦੇ ਹਾਂ ਜਾਂ ਕੰਮ ਕਾਜ ਕਰਦੇ ਹਾਂ ਖਾਸ ਕਰ ਖੇਤਾਂ 'ਚ ਜੇ ਇੰਜੈਕਟ ਨਹੀਂ ਹੋਇਆ ਤਾਂ ਤੁਹਾਨੂੰ ਪੀਲੀਏ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਦਾ ਧਿਆਨ ਰੱਖਣਾ ਜ਼ਰੂਰੀ ਹੈ ਇਹ 20 ਸਾਲ ਦਾ ਜਿਹੜਾ ਇੰਜੈਕਸ਼ਨ ਹੁੰਦਾ ਹੈ ਅਤੇ ਲਵਾ ਲੈਣਾ ਚਾਹੀਦਾ ਇਹ ਹੈਪੇਟਾਈਟਸ ਏ ਬੀ ਸੀ ਡੀ ਅਤੇ ਈ ਆਦਿ ਕਿਸਮਾਂ ਦਾ ਹੁੰਦਾ ਹੈ ਪੰਜ ਤਰ੍ਹਾਂ ਦਾ ਅਤੇ ਆਮ ਤੌਰ ਦੇ ਉੱਤੇ ਏ ਬੀ ਸੀ ਅਤੇ ਸੀ ਦੇ ਜਿਹੜੇ ਨੇ ਜ਼ਿਆਦਾ ਰੋਗੀ ਹੁੰਦੇ ਨੇ ਏ ਅਤੇ ਈ ਜਿਹੜਾ ਦੂਸ਼ਿਤ ਪਾਣੀ ਅਤੇ ਖਰਾਬ ਭੋਜਨ ਤੋਂ ਪੈਦਾ ਹੁੰਦਾ ਹੈ ਇਹ ਜ਼ਿਆਦਾ ਸਾਫ਼ ਪਾਣੀ ਅਤੇ ਸਾਫ਼ ਸਫਾਈ ਦੀ ਘਾਟ ਕਰਕੇ ਹੁੰਦਾ ਹੈ ਬੀ ਅਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਹਿ ਦਿੱਤਾ ਜਾਂਦਾ ਆਪਣੀ ਭਾਸ਼ਾ 'ਚ ਇਹ ਦੂਸ਼ਿਤ ਖੂਨ ਦੂਸ਼ਿਤ ਸਰਿੰਜ ਅਤੇ ਜਿਨਸੀ ਸੰਬੰਧਾਂ ਦੇ ਨਾਲ ਫੈਲਦਾ ਹੈ ਹੈਪੇਟਾਈਟਸ ਬੀ ਦੇ ਟੀਕੇ ਹਸਪਤਾਲਾਂ ਦੇ ਵਿੱਚੋਂ ਮੁਫ਼ਤ ਲੱਗਦੇ ਹੈ ਹੈਪੇਟਾਈਟਸ ਸੀ ਐੱਚ ਸੀ ਵੀ ਦੇ ਜਿਹੜੇ ਵਿਸ਼ਾਣੂ ਜਿਗਰ ਨੂੰ ਕਮਜ਼ੋਰ ਕਰਦੇ ਨੇ ਜਿਸ ਦੇ ਕਾਰਨ ਜਿਗਰ ਫੇਲ ਜਾਂ ਇਸਦਾ ਕੈਂਸਰ ਹੋ ਜਾਂਦਾ ਹੈ ਪੰਜਾਬ ਸਰਕਾਰ ਨੇ 2016 ਦੇ ਵਿੱਚ ਹੈਪੇਟਾਈਟਸ ਸੀ ਦਾ ਜਿਹੜਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਸੰਸਾਰ ਦੇ ਵਿੱਚ ਲਗਭਗ ਹੈਪੇਟਾਈਟਸ ਸੀ ਦੇ 130 ਤੋਂ 170 ਮਿਲੀਅਨ ਮਰੀਜ਼ ਨੇ ਜਦੋਂ ਕਿ ਇਸ ਦੇ ਨਾਲ ਹਰ ਸਾਲ ਲੱਖਾਂ ਮੌਤਾਂ ਵੀ ਹੁੰਦੀਆਂ ਨੇ ਅਤੇ ਅਗਲੀ ਗੱਲ ਕਰਦੇ ਹਾਂ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਜਿਨ੍ਹਾਂ ਨੇ ਅੱਜ ਦੁਨੀਆਂ ਨੂੰ ਜਿਹੜਾ ਅਲਵਿਦਾ ਕਹੀ ਸੀ 1925 ਦੇ ਵਿੱਚ ਗਦਰੀ ਆਗੂ ਬੀਬੀ ਗੁਲਾਬ ਕੌਰ ਉਹਨਾਂ ਦਾ ਦੇਹਾਂਤ ਹੁੰਦਾ ਹੈ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਦਾ ਜਨਮ ਇਸ ਕਿਸਾਨ ਜਿਹੜਾ ਇੱਕ ਕਿਸਾਨ ਪਰਿਵਾਰ ਦੇ ਵਿੱਚ 1890 ਦੇ ਵਿੱਚ ਹੁੰਦਾ ਹੈ ਪਿੰਡ ਬਖਸ਼ੀਵਾਲਾ ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਅਤੇ ਉਹਨਾਂ ਪਿੰਡ ਦੇ ਮਹੰਤ ਦੇ ਕੋਲੋਂ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ ਸੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋ ਜਾਂਦਾ ਹੈ ਅਤੇ ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਦੇ ਲਈ ਜ਼ਮੀਨ ਦੀ ਨਿੱਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ ਮਾਲੀਆ ਜਿਨਸ ਦੀ ਥਾਂ ਨਕਦੀ ਦੇ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ ਗਰੀਬੀ ਅਤੇ ਕੁਦਰਤੀ ਆਫ਼ਤਾਂ ਸੋਕਾ ਕਾਲ ਅਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਦੇ ਵਿੱਚ ਭੱਜਣ ਲੱਗ ਪਏ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਦਾਖਲੇ ਦੇ ਉੱਤੇ ਰੋਕ ਹੋਣ ਕਰਕੇ ਬੀਬੀ ਗੁਲਾਬ ਕੌਰ ਆਪਣੇ ਪਤੀ ਦੇ ਨਾਲ ਫਿਲਪਾਈਨ ਦੇਸ਼ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਗਦਰੀ ਹਾਫਿਜ਼ ਅਬਦੁੱਲਾ ਉੱਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਅਤੇ ਜੀਵਨ ਸਿੰਘ ਦੌਲਾ ਨਾਲ ਮਿਲਣ ਉਹਨਾਂ ਦਾ ਮੇਲ ਹੁੰਦਾ ਮਿਲਾਪ ਹੁੰਦਾ ਹੈ ਅਤੇ 1914 ਦੇ ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇੱਕ ਜੱਥਾ ਐੱਸ ਐੱਸ ਕੋਰੀਆ ਜਹਾਜ਼ ਦੇ ਰਾਹੀਂ ਮਨੀਲਾ ਪੁੱਜਦਾ ਹੈ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਭਾਰੀ ਇਕੱਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਦੇ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਦੇ ਮਾਨ ਸਿੰਘ ਦੇ ਉੱਤੇ ਕਾਫ਼ੀ ਜਿਹੜਾ ਪ੍ਰਭਾਵ ਪੈਂਦਾ ਹੈ ਮਾਨ ਸਿੰਘ ਦੇ ਵੱਲੋਂ ਵਾਪਸ ਦੇ ਜਾਣ ਤੋਂ ਨਾ ਕਰਨ 'ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਜਿਹੜੀਆਂ ਸੀ ਵੰਗਾਂ ਲਾ ਕੇ ਉਸ ਦੇ ਵੱਲ ਵਗਾ ਕੇ ਮਾਰੀਆਂ ਸੀ ਅਤੇ ਕਿਹਾ ਸੀ ਤੂੰ ਇਹ ਪਾ ਕੇ ਅੰਦਰ ਬੈਠ ਜਾਈਂ ਪਰ ਮੈਂ ਨਹੀਂ ਰੁਕਣ ਵਾਲੀ ਹਾਂ ਮੈਂ ਤਾਂ ਜਾਊਂਗੀ ਉਹ ਜਹਾਜ਼ ਦੇ ਵਿੱਚ 179 ਸਵਾਰੀਆਂ ਦੇ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਦੇ ਵਿੱਚ ਹੋਣ ਵਾਲੀ ਬਹਿਸ ਦੇ ਵਿੱਚ ਹਿੱਸਾ ਲੈਂਦੀ ਰਹੀ ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਅਤੇ ਉਸਨੇ ਉੱਥੇ ਆਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ ਰਾਹ ਦੇ ਵਿੱਚ ਸਿੰਗਾਪੁਰ ਪਿਨਾਗ ਰੰਗੂਨ ਵਿਖੇ ਭਾਸ਼ਣ ਅਤੇ ਕਵਿਤਾਵਾਂ ਪੜ੍ਹੀਆਂ ਉਹ ਗਦਰੀਆਂ ਦੇ ਨਾਲ 28-10-1914 ਨੂੰ ਕਲਕੱਤੇ ਬੰਦਰਗਾਹ ਦੇ ਉੱਤੇ ਜੀਵਨ ਸਿੰਘ ਦੌਲਾ ਦੀ ਫਰਜ਼ੀ ਪਤਨੀ ਬਣ ਕੇ ਪੁਲਿਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਘੋਵਾਲ ਦੇ ਪਿੰਡ ਪਹੁੰਚ ਜਾਂਦੀ ਹੈ ਗੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ ਉਸਦੇ ਕੋਲ ਇੱਕ ਘੱਗਰਾ ਅਤੇ ਟੋਕਰੀ ਹੁੰਦੀ ਸੀ ਜਿਸ ਦੇ ਵਿੱਚ ਹੇਠਾਂ ਹਥਿਆਰ ਉੱਪਰ ਕਾਗਜ਼ ਰੱਖ ਕੇ ਗਦਰੀਆਂ ਦੇ ਕੋਲ ਜਾਂਦੀ ਅਤੇ ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ਦੇ ਵਿੱਚ ਗਦਰੀਆਂ ਦੇ ਸੁਨੇਹੇ ਜਿਹੜੇ ਸੀ ਇੱਧਰੋਂ ਉੱਧਰ ਪਹੁੰਚਾਉਂਦੀ ਸੀ ਲਾਹੌਰ ਦੇ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਦੇ ਉੱਤੇ ਲਿਆ ਜਿੱਥੇ ਛਾਪਾਖਾਨਾ ਲਾ ਕੇ ਗਦਰੀ ਅਖ਼ਬਾਰ ਗਦਰ ਛਾਪਦੀ ਰਹੀ ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ ਸੀ ਅਤੇ ਉਹ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਂਦੀ ਰਹੀ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤਾਂ ਉਹ ਰੂਪੋਸ਼ ਹੋ ਜਾਂਦੀ ਹੈ ਅਤੇ ਗਦਰੀ ਫੇਲ ਹੋਣ 'ਤੇ ਸੋਰੀ ਗਦਰ ਫੇਲ ਹੋਣ ਦੇ ਉੱਤੇ ਜਦੋਂ ਫਿਰ ਆਪਣਾ ਗਦਰ ਫੇਲ ਹੋਣ ਦੇ ਉੱਤੇ ਸੱਜਣ ਸਿੰਘ ਨਰੰਗਵਾਲ ਦੇ ਨਾਲ ਪਤਨੀ ਬਣ ਕੇ ਜਲੰਧਰ ਆ ਜਾਂਦੀ ਹੈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫਤਾਰੀ ਦੀ ਖ਼ਬਰ ਉਹ ਜਿਹੜਾ ਭੇਸ ਬਦਲ ਕੇ ਅੰਗਰੇਜ਼ ਪਿੱਠੂ ਸੁਖਦੇਵ ਸਿੰਘ ਸੋਢੀ ਦੇ ਘਰ ਇੱਕ ਚਿੱਠੀ ਉਸਨੇ ਉਸਦੀ ਲੜਕੀ ਬੀਰੀ ਰਘਬੀਰ ਕੌਰ ਤੱਕ ਜਿਹੜੀ ਪਹੁੰਚਾਈ, ਜਿਸਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਂਕਿ ਉਸਨੇ ਸਰਾਭੇ ਦੇ ਤੇ ਸਾਥੀਆਂ ਨੂੰ ਜਿਹੜਾ ਫੜਿਆ ਸੀ। ਗਦਾਰ ਬੇਲਾ ਸਿੰਘ ਜਿਆਣ ਜਿਹੜਾ ਸੀ ਤੇ ਕੋਟਲਾ ਨੋਧ ਸਿੰਘ ਦੇ ਜੈਲਦਾਰ ਨਰਿੰਦਰ ਸਿੰਘ ਨੇ ਗੁਲਾਬ ਕੌਰ ਨੂੰ ਮੁੱਖਬਰੀ ਕਰਕੇ ਫੜਾ ਦਿੱਤਾ। ਪਾਰਟੀ ਦੇ ਭੇਦ ਜਿਹੜੇ ਸਨ ਟਿਕਾਣੇ ਸੀ, ਗਦਰੀਆਂ ਦੇ ਨਾਂ ਪੁੱਛਣ ਦੇ ਲਈ ਭਾਰੀ ਤਸੀਹੇ ਉਹਨੂੰ ਦਿੱਤੇ ਗਏ, ਪਰ ਉਸਨੇ ਮੂੰਹ ਨਾ ਖੋਲਿਆ। ਕੁੱਟ ਦੇ ਨਾਲ ਛਾਤੀ ਦੇ ਉੱਤੇ ਫੋੜਾ ਹੋ ਜਾਂਦਾ ਹੈ ਜੋ ਕੈਂਸਰ ਦਾ ਕਾਰਨ ਬਣ ਗਿਆ। ਬੱਬਰ ਵੀ ਉਸਦੇ ਕੋਲ ਆਸ਼ੀਰਵਾਦ ਤੇ ਸਲਾਹ ਲੈਣ ਦੇ ਲਈ ਆਉਂਦੇ ਰਹਿੰਦੇ ਸਨ। ਸਰਕਾਰੀ ਸਬੂਤ ਨਾ ਹੋਣ ਦੇ ਉੱਤੇ ਜਿਹੜਾ ਸੀ ਰਿਹਾਅ ਕਰ ਦਿੱਤਾ ਜਾਂਦਾ ਹੈ ਤੇ ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਕ ਉਸਦੀ ਮੌਤ ਕੈਂਸਰ ਦੇ ਨਾਲ 28 ਜੁਲਾਈ ਅੱਜ ਦੇ ਦਿਹਾੜੇ ਤੇ 1925 ਨੂੰ ਕੋਟ ਨੋਧ ਸਿੰਘ ਵਿਖੇ ਹੁੰਦੀ ਹੈ ਤੇ ਕੋਟਲਾ ਨੋਧ ਸਿੰਘ ਦੇ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕਰ ਦਿੱਤਾ ਸੀ ਤੇ ਬੀਬੀ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ ਤੇ ਪਿਛਲੇ ਸਾਲ ਗਦਰੀ ਗੁਲਾਬ ਕੌਰ ਦੀ 100ਵੀਂ ਵਰੇ ਗੰਢ ਮਨਾਈ ਗਈ, ਜਿਸਦੇ ਉੱਤੇ ਵੱਡੇ ਪੱਧਰ ਦੇ ਉੱਤੇ ਉਹਦੀ ਕਿਤਾਬ ਵੀ ਛਪਾਈ ਗਈ ਤੇ ਦਿੱਲੀ ਕਿਸਾਨ ਸੰਘਰਸ਼ ਮੌਕੇ ਉਹਨਾਂ ਦੀ ਯਾਦ ਦੇ ਵਿੱਚ ਟਿੱਕਰੀ ਬਾਰਡਰ ਦੇ ਉੱਤੇ ਗਦਰੀ ਗੁਲਾਬ ਕੌਰ ਨਗਰ ਵਸਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025 ਗਦਰ ਲਹਿਰ ਦੀ ਨਾਇਕ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਜਲੰਧਰ ਦਾ ਗਦਰੀ ਬਾਬਿਆਂ ਦਾ ਮੇਲਾ ਉਹ ਵੀ ਬੀਬੀ ਗੁਲਾਬ ਕੌਰ ਨੂੰ ਜਿਹੜਾ ਸਮਰਪਿਤ ਸੀ। ਲਓ ਦੋਸਤੋ, ਇਹ ਸੀ ਜੀ ਉਹਨਾਂ ਸੂਰਮਿਆਂ ਵੀਰਾਂ ਯੋਧਿਆਂ ਦੀਆਂ ਗੱਲਾਂ ਬਾਤਾਂ, ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਅੱਜ ਦੇ ਦਿਹਾੜੇ ਦੇ ਉੱਤੇ ਅਲਵਿਦਾ ਕਹਿ ਗਈ ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਤੇ ਹੋਰ ਸਾਰਾ ਸਿਲਸਿਲਾ ਵਧਾਉਂਦੇ ਹਾਂ ਅੱਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਹੈ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ US ਤੋਂ ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਆਪਣੇ ਸਤਨਾਮ ਸਿੰਘ ਜੀ ਤੇ ਰੇਡੀਓ ਦੀਆਂ ਤੇ ਗੁਲਾਬ ਜਿਹੜੇ ਨੇ ਲਾਲ ਤੇ ਗੁਲਾਬੀ ਰੰਗ ਦੇ ਭੇਜ ਦਿੱਤੇ ਨੇ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਜੋ ਹਾਲਾਤ ਨੇ ਦੁਨੀਆਂਦਾਰੀ ਦੇ ਉੱਤੇ ਪਾਤਾ ਕੰਗਣਾ ਨੇ ਨਵਾਂ ਸਿਆਪਾ ਤੇ ਚੱਲੇ ਨੇ ਵਕੀਲ ਜੰਤਰ ਮੰਤਰ ਨੂੰ ਤੇ ਅੰਮ੍ਰਿਤਪਾਲ ਦੀ ਰਿਹਾਈ ਤੇ ਦੁਹਾਈ ਜਿਹੜੀ ਪੈ ਸਕਦੀ ਹੈ ਕਾਫ਼ੀ ਜਿਹੜਾ ਕੱਲ੍ਹ ਨੂੰ ਹੋ ਸਕਦਾ ਕਿ ਸ਼ੋਰ ਸ਼ਰਾਬਾ ਹੋਏਗਾ। ਸੀਚੇਵਾਲ ਹੁਣਾਂ ਨੇ ਜਿਹੜਾ ਆਪਣੀ ਸਰਕਾਰ ਨੂੰ ਘੇਰੇ ਦੇ ਵਿੱਚ ਲੈ ਲਿਆ ਹੈ ਉਹ ਨਹੀਂ ਚਾਹੁੰਦੇ ਗੰਨਮੈਨ ਆਪਣੇ, ਕਹਿੰਦੇ ਥਾਣਿਆਂ ਦੇ ਵਿੱਚ ਭੇਜੋ ਲੋਕਾਂ ਦੀ ਜਿਹੜੀ ਹੈ ਸੁਰੱਖਿਆ ਕਰਨ। ਦੂਸਰੇ ਪਾਸੇ ਸੁਰਖੀਆਂ ਨਹੀਂ ਸਗੋਂ ਸਾਡੇ ਸਮਾਜ ਸਿਆਸਤ ਤੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ ਜੋ ਇਹ ਦੁਨੀਆਂਦਾਰੀ ਦੀਆਂ ਗੱਲਾਂ ਹੈ। ਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਨੂੰ ਆਸਾਨ ਬਣਾਉਣ ਵਾਲੀ ਨਵੀਂ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਹੋਨਹਾਰਤੀ ਦਰਦਨਾਕ ਨੂੰ ਮੌਤ ਜਿਹੜੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਜਾ ਰਹੇ ਨੇ ਪ੍ਰਦਰਸ਼ਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਾਈਕੋਰਟ ਦੀਆਂ ਸਖ਼ਤ ਟਿੱਪਣੀਆਂ ਤੇ ਨਾਲ ਨੌਜਵਾਨੀ ਪੀੜ੍ਹੀ ਨੂੰ ਲੈ ਕੇ ਛਿੜੀ ਬਹਿਸ ਤੱਕ ਦਾ ਸਾਰਾ ਸਿਲਸਿਲਾ ਫਰੋਲਾਂਗੇ। ਇਸੇ ਤਰ੍ਹਾਂ ਹੀ ਰੂਸ ਦੀਆਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਕਰ ਰਹੇ ਨੇ ਕਿਉਂਕਿ ਉੱਥੇ ਦੀ ਜਨਸੰਖਿਆ ਜਿਹੜੀ ਘੱਟ ਰਹੀ ਹੈ ਤੇ ਅਮੈਰੀਕਾ ਇਰਾਨ ਤਣਾਅ ਦੇ ਉੱਤੇ ਹੈ ਤੇ ਇੱਕ ਪਾਸੇ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਦੂਸਰੇ ਪਾਸੇ ਟਰੰਪ ਸਾਹਿਬ ਜਿਹਦਾ ਕੋਈ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਜਿਹੜਾ ਬਿਆਨ ਹੋਰ ਬਦਲ ਦਿੰਦਾ ਹੈ, ਇੱਕ ਪਾਸੇ ਉਹਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰੇ ਪਾਸੇ ਅੱਗ ਲਾ ਦਿੰਦਾ ਹੈ, ਕਹਿੰਦਾ ਸਾਡੇ ਹਥਿਆਰ ਖਤਮ ਨਹੀਂ ਹੋਏ ਅਜੇ ਬਹੁਤ ਨੇ। ਤੇ ਇਸੇ ਤਰ੍ਹਾਂ ਚੀਨ ਦੀਆਂ ਗਤੀਵਿਧੀਆਂ ਨੇ, ਫਰਾਂਸ ਦੀ ਭਿਆਨਕ ਜੰਗਲੀ ਅੱਗ ਜਿਹੜੀ ਹੈ ਬਹੁਤ ਵੱਡਾ ਜਿਹੜਾ ਯੂਰਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਦੁਖਦਾਈ ਗੱਲ ਵੀ ਹੈ ਤੇ ਨਾਲ ਨਾਲ ਸਿਰਦਰਦੀ ਵੀ ਬਣੀ ਹੋਈ ਹੈ। ਅੱਗ ਦੇ ਜਿਹੜੇ ਨੇ ਆਪਣੇ ਬੱਦਲ ਜਿਹੜੇ ਨੇ ਦੇਖੇ ਜਾ ਰਹੇ ਨੇ। ਪੁਲਾੜ ਜਗਤ ਦੀਆਂ ਤਾਜ਼ਾ ਘਟਨਾਵਾਂ ਦੇ ਉੱਤੇ ਵੀ ਝਾਤ ਮਾਰਾਂਗੇ। ਉਹ ਵਾਪਸ ਆਏ ਨੇ ਕੁਝ ਲੋਕ ਉੱਥੋਂ ਤੇ ਕੀ ਪੰਜਾਬ ਸੁਰੱਖਿਅਤ ਹੈ, ਕਿ ਨੌਜਵਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ ਕਿ ਦੁਨੀਆਂ ਇੱਕ ਨਵੇਂ ਭੂ ਰਾਜਨੀਤਿਕ ਦੌਰ ਦੇ ਵਿੱਚ ਦਾਖਲ ਹੋ ਰਹੀ ਹੈ। ਇਹਨਾਂ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਤੇ ਪੋਜ਼ਿਟਿਵ ਖਬਰ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਬਹੁਤ ਘੱਟ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੀਡੀਆ ਸਾਡਾ ਇਹਨਾਂ ਚੀਜ਼ਾਂ ਦੇ ਵੱਲ ਨੂੰ ਜ਼ਿਆਦਾ ਧਿਆਨ ਵੜੀ ਦਿੰਦਾ। ਸਿਰਫ਼ ਤੇ ਸਿਰਫ਼ ਨੈਗੇਟਿਵ ਖਬਰਾਂ ਨੂੰ ਹੀ ਜਿਹੜੀ ਹੈ ਪਹਿਲੀਅਤ ਦਿੱਤੀ ਜਾਂਦੀ ਹੈ। ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਉਡੋ ਤੇ ਸਿੱਧਾ ਜਿਹੜਾ ਵਿਦੇਸ਼ ਦੇ ਵਿੱਚ ਉਤਰੋ। ਈਜ਼ੀ ਕਨੈਕਟ ਦਾ ਮਸਲਾ ਜਿਹੜਾ ਉੱਥੇ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲ ਰਹੀ ਹੈ। ਏਅਰ ਇੰਡੀਆ ਵਾਲੇ ਆਪਣੀ ਨਵੀਂ ਈਜ਼ੀ ਕਨੈਕਟ ਹੱਬ ਐਂਡ ਸਪੋਕ ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਸਵੇਰੇ 7 ਵਜੇ ਜੂਨੀਅਰ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੇ ਵੱਲੋਂ ਵਰਚੁਅਲ ਢੰਗ ਦੇ ਨਾਲ ਕੀਤਾ ਜਾਣਾ ਗਿਆ ਹੈ। ਇਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਮ ਪੜਾਅ ਤੱਕ ਜਿਹੜਾ ਡੈਸਟੀਨੇਸ਼ਨ ਜਿਹੜੀ ਹੈ ਉਹਦੇ ਲਈ ਬੁੱਕ ਹੋ ਜਾਏਗਾ। ਇਸ ਦੇ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਜਿਹੜਾ ਇੱਕ ਅਜਿਹੀ ਸੁਵਿਧਾ ਹੈ ਜਿਸ ਦੇ ਵਿੱਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ ਇਨ ਕਰ ਸਕਦੇ ਨੇ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ ਇਨ ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਣਾ ਪਏਗਾ। ਯਾਤਰੀ ਦਿੱਲੀ ਤੋਂ ਸਿੱਧੇ ਹੀ ਕੌਮਾਂਤਰੀ ਟ੍ਰਾਂਜ਼ਿਟ ਰਾਹੀਂ ਜਿਹੜਾ ਸੀ ਟ੍ਰਾਂਜ਼ਿਟ ਰਾਹੀਂ ਅਗਲੀ ਉਡਾਨ ਫੜ ਸਕਣਗੇ ਤੇ 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਸੁਵਿਧਾ ਜਿਹੜੀ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਕੇ, ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਦੇ ਲਈ ਉਪਲਬਧ ਹੋਏਗੀ। ਦਿੱਲੀ ਪਹੁੰਚਣ ਦੇ ਨਾਲ ਹੀ 4 ਘੰਟਿਆਂ ਦੇ ਅੰਦਰ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਦੇ ਲਈ ਕਨੈਕਟਿੰਗ ਜਿਹੜੀਆਂ ਉਡਾਨਾਂ ਉਪਲਬਧ ਹੋਣਗੀਆਂ। ਦਿੱਲੀ ਦਾ ਰਾਹ ਜਿਹੜਾ ਜਾਂ ਟ੍ਰੈਫਿਕ ਕਿਤੇ ਨਾ ਕਿਤੇ ਘਟਾਉਣ ਦੀ ਕੋਸ਼ਿਸ਼ ਵੀ ਹੋਏਗੀ। ਚਲੋ ਵਧੀਆ ਇੱਕ ਉਪਰਾਲਾ ਹੈ ਜੇ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਪੰਜਾਬ ਨੂੰ ਵੀ ਜਿਹੜਾ ਇਹਦੇ ਵਿੱਚ ਫਾਇਦਾ ਮਿਲਦਾ ਹੈ। ਹੋਰ ਜਿਹੜਾ ਇਹਦੇ ਵਿੱਚ ਮੰਡੀਕਰਨ ਹੈਗਾ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਨਾਲ ਦੀ ਨਾਲ ਭੇਜੀਆਂ ਜਾ ਸਕਦੀਆਂ ਨੇ ਫਲਾਈਟਾਂ ਦੇ ਰਾਹੀਂ, ਕਾਰਗੋ ਵਗੈਰਾ। ਦੂਸਰੇ ਪਾਸੇ ਇੱਕ ਮੰਦਭਾਗੀ ਘਟਨਾ ਜੇ ਵਾਪਰੀ ਹੋ, ਚਾਹੇ ਸਾਡੀ ਆਪਣੀ ਅਣਗਹਿਲੀ ਕਹਿ ਲਓ ਤੇ ਚਾਹੇ ਜਿਹੜੀਆਂ ਬਿਲਡਿੰਗ ਜਿਹੜੀਆਂ ਹੈਗੀਆਂ ਨੇ ਬਰਸਾਤਾਂ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਜਾਂਦੇ, ਸਾਡਾ ਧਿਆਨ ਨਹੀਂ ਰਹਿੰਦਾ, ਨੰਗੀਆਂ ਤਾਰਾਂ ਹਰ ਪਾਸੇ ਤੁਰੀਆਂ ਫਿਰਦੀਆਂ ਨੇ। ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਦੇ ਨਾਲ PhD ਦੀ ਵਿਦਿਆਰਥਣ ਦੀ ਮੌਤ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਦੱਖਣੀ ਕੈਂਪਸ ਦੇ ਵਿੱਚ ਅੱਜ ਸਵੇਰੇ ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਨਾਲ ਯੂਨੀਵਰਸਿਟੀ ਦੀ ਇੱਕ ਰਿਸਰਚ ਸਕਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਦੇ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਵਿੱਚ PhD ਕਰ ਰਹੀ ਸੀ। ਲੜਕੀ ਗਰਲਜ਼ ਹੋਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਦੇ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਪਾਣੀ ਤੋਂ ਬਚਣ ਦੇ ਲਈ ਉਸਨੇ ਇੱਕ ਕੱਚੇ ਰਸਤੇ ਦੀ ਵਰਤੋਂ ਕੀਤੀ। ਜੋਤੀ ਦਾ ਅਚਾਨਕ ਪੈਰ ਫਿਸਲਿਆ ਤੇ ਉਸਦਾ ਹੱਥ ਨੇੜੇ ਖੜੇ ਖੰਭੇ ਨੂੰ ਪੈ ਗਿਆ। ਖੰਭੇ ਦੇ ਵਿੱਚ ਪਹਿਲਾਂ ਤੋਂ ਹੀ ਕਰੰਟ ਚੱਲ ਰਿਹਾ ਸੀ। ਜਿਉਂ ਹੀ ਜੋਤੀ ਦਾ ਹੱਥ ਖੰਭੇ ਨੂੰ ਲੱਗਿਆ ਤਾਂ ਉਸਨੂੰ ਜ਼ਬਰਦਸਤ ਕਰੰਟ ਲੱਗਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਲੜਕੀ ਜ਼ਮੀਨ ਦੇ ਉੱਤੇ ਡਿੱਗੀ ਤੇ ਉਸਨੂੰ ਤੁਰੰਤ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਦੇ ਉੱਤੇ ਡਾਕਟਰਾਂ ਦੀ ਟੀਮ ਨੇ ਉਸਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ। ਜੋਤੀ ਦੀ ਮੌਤ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਅਥਾਰਟੀ ਦੀ ਸਖ਼ਤ ਜਿਹੜੀ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਦੇ ਉੱਤੇ ਪ੍ਰਬੰਧ ਸਹੀ ਕਰਨ ਦੇ ਲਈ ਦਬਾਅ ਜਿਹੜਾ ਬਣਾਇਆ ਜਾ ਸਕੇ। ਪਰ ਜਿੰਨਾ ਚਿਰ ਘਟਨਾ ਵਾਪਰਦੀ ਨਹੀਂ, ਚਲੋ ਇਹ ਤਾਂ ਬਾਹਰਲੀਆਂ ਗੱਲਾਂ ਨੇ, ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਨੰਗੀਆਂ ਤਾਰਾਂ ਰੱਖੀਆਂ ਹੋਈਆਂ ਨੇ ਉਹਨੂੰ ਕੋਈ ਲੈਂਦੇ ਨਹੀਂ, ਕੋਈ ਬੱਚਾ ਫੜ ਲਏਗਾ ਜਾਂ ਗਲਤੀ ਦੇ ਨਾਲ ਕਿਤੇ ਇੱਕ ਤਾਰ ਬਾਹਰ ਨਿਕਲ ਗਈ ਤੇ ਦੂਸਰੀ ਰਹਿ ਗਈ, ਉਹਨੂੰ ਸਾਡੇ ਆਪਣੇ ਵੀ ਉਹ ਜਿਹੜੀ ਆ ਤਾਰ ਟੱਚ ਹੋ ਸਕਦੀ ਹੈ। ਪਰ ਇਹਨਾਂ ਚੀਜ਼ਾਂ ਦਾ ਅਸੀਂ ਪਰਵਾਹ ਨਹੀਂ ਕਰਦੇ, ਸੇਫਟੀ ਸਾਡੇ ਲਈ ਪਹਿਲੀਅਤ ਨਹੀਂ ਹੈ। ਇਹਨੂੰ ਤਾਂ ਅਸੀਂ ਮਜ਼ਾਕ ਸਮਝਿਆ, ਉਹ ਚਾਹੇ ਰੋਡ ਦੀ ਸੇਫਟੀ ਹੈ ਤੇ ਚਾਹੇ ਉਹ ਕਿਤੇ ਵੀ ਅਸੀਂ ਕੰਮ ਕਾਰ ਕਰ ਰਹੇ ਹਾਂ, ਕੋਈ ਸੇਫਟੀ ਕਿੱਟ ਨਹੀਂ ਪਾਉਂਦੇ, ਉਹ ਕੱਪੜੇ ਉਸ ਤਰ੍ਹਾਂ ਦੇ ਪਾਉਂਦੇ, ਪਟਿਆਂ ਦੇ ਵਿੱਚ ਕਹਿ ਲਓ ਜਾਂ ਖੂਹਾਂ ਦੇ ਉੱਤੇ ਬਗੈਰ ਉਹ ਚੀਜ਼ਾਂ ਨੂੰ ਜਿਹੜਾ ਜਾਂ ਸਪਰੇਆਂ ਵਗੈਰਾ ਕਰਦੇ ਵੀ ਕੋਈ ਸੇਫਟੀ ਦਾ ਸਾਡਾ ਨਾ ਐਨਕਾਂ ਅੱਖਾਂ ਦੇ ਉੱਤੇ ਹੁੰਦੀਆਂ ਨੇ, ਨਾ ਮੂੰਹ ਢੱਕਣ ਦੇ ਲਈ ਕੁਝ ਮਾਸਕ ਹੁੰਦਾ ਹੈ, ਨਾ ਕੁਝ ਕੱਪੜੇ ਚੱਜ ਦੇ ਪਾਏ ਹੁੰਦੇ ਆ, ਆਮ ਕੱਪੜਿਆਂ ਦੇ ਨਾਲ ਜਿਹੜੇ ਪਾਏ ਹੁੰਦੇ ਉਹ ਵੀ ਲਾ ਕੇ ਅਸੀਂ ਸਪਰੇਆਂ ਕਰਦੇ ਹਾਂ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿਚ ਪ੍ਰਦਰਸ਼ਨ ਹੋਣ ਜਾ ਰਹੇ ਨੇ। ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਗਿਆ। ਮਨਪ੍ਰੀਤ ਤਿਆਲੀ ਨੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਕੱਲ੍ਹ ਨੂੰ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਅਤੇ ਪ੍ਰਦਰਸ਼ਨਕਾਰੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂ ਵਰਕਰ ਤੇ ਸਮਰਥਕ ਬੁੱਧਵਾਰ ਨੂੰ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਸ਼ਾਂਤਮਈ ਮਾਰਚ ਕੱਢਣਗੇ। ਵਾਰਿਸ ਪੰਜਾਬ ਦੇ ਜਿਹੜੇ ਨੇ ਆਗੂ ਮਨਪ੍ਰੀਤ ਤਿਆਲੀ ਨੇ ਮੰਗਲਵਾਰ ਅੱਜ ਨੌਜਵਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਤੇ ਆਪਣੀ ਫੇਸਬੁੱਕ ਤੋਂ ਲਾਈਵ ਵੀ ਹੋਏ ਨੇ ਪੇਜ ਦੇ ਉੱਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਵਾਜਬ ਮੰਗ ਦਾ ਪੂਰਨ ਸਮਰਥਨ ਕਰਾਂ। ਇਆਲੀ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਦੇ ਵਿਚ ਚੰਡੀਗੜ੍ਹ ਦੇ ਵੱਲ ਕੂਚ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਇਲਾਕੇ ਦਾਖਾ ਅਤੇ ਆਸ ਪਾਸ ਤੋਂ ਹੀ ਲਗਭਗ 500 ਵਾਹਨ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਵਿਚ ਹਿੱਸਾ ਲੈਣਗੇ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰਕੇ ਰੋਸ ਧਰਨਾ ਜਿਹੜਾ ਦੇਣਗੇ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦਾ ਤੇ ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀ ਨੂੰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਤੇ ਫੇਸਬੁੱਕ ਪੇਜ ਦੇ ਉੱਤੇ ਪਾਈ ਇੱਕ ਪੋਸਟ ਦੇ ਵਿਚ ਇਆਲੀ ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕਾਂ ਤੇ ਵਾਜਬ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ, ਪਰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ। ਉਨ੍ਹਾਂ ਖਦਸ਼ਾ

ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ। ਸਾਨੂੰ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣਾ ਹੋਵੇਗਾ। ਵਾਰਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂ ਇਸ ਮਾਰਚ ਦੀ ਅਗਵਾਈ ਕਰਨਗੇ, ਜਿਨ੍ਹਾਂ ਦੇ ਪਿੱਛੇ ਨੌਜਵਾਨ ਚੱਲਣਗੇ। ਇਆਲੀ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਡੂੰਘੀ ਛਾਪ ਜਿਹੜਾ ਛੱਡੇਗਾ। ਦੂਸਰੇ ਪਾਸੇ ਇਆਲੀ ਦੇ ਵੱਲੋਂ ਖਾਲੜਾ ਜੀ ਦੀ ਪਤਨੀ ਜਿਹੜੀ ਆ ਉਹਨਾਂ ਨੂੰ ਦਾਖਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਬੀਬੀ ਖਾਲੜਾ ਉਹਨਾਂ ਨੇ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਸਾਰੇ ਮੁੱਦਿਆਂ ਦੇ ਵਿੱਚ ਘੇਰਿਆ ਕਿ ਉਹਨਾਂ ਦੇ ਪਤੀ ਦੀ ਹੱਤਿਆ ਕਰਨ ਵਾਲੇ ਤੇ ਸਾਰੀਆਂ ਵਾਰਦਾਤਾਂ ਦੇ ਨਾਲ ਜੁੜੇ ਉਹ ਲੋਕ ਜਿਹੜੇ ਜੇਲ੍ਹਾਂ ਤੋਂ ਬਾਹਰ ਕਿਵੇਂ ਨੇ। ਬੜੇ ਲੰਮੇ ਸਮੇਂ ਬਾਅਦ ਉਹਨਾਂ ਨੇ ਖੁਦ ਇਹ ਜਿਹੜਾ ਸਟੈਪ ਲਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਜਿਹੜੀ ਕਰਦਿਆਂ ਆਪਣੀ ਹਲਕਾ ਸੀਟ ਉਹਨਾਂ ਨੂੰ ਜਿਹੜਾ ਪੇਸ਼ਕਸ਼ ਕੀਤੀ ਹੈ ਕਿ ਮੇਰੀ ਸੀਟ ਤੋਂ ਲੜੋ। ਉਹਨਾਂ ਨੇ ਖਾਲੜਾ ਦੇ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਦੇ ਵਿੱਚ ਸੀਟ ਦੇਣ ਦਾ ਫੈਸਲਾ ਕੀਤਾ। ਇਆਲੀ ਨੇ ਕਿਹਾ ਕਿ ਬੀਬੀ ਖਾਲੜਾ ਸਿਰਫ ਨਾਮਜ਼ਦਗੀ ਪੱਤਰ ਦਾਖਲ ਕਰਨ, ਬਾਕੀ ਉਹਨਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਤੇ ਪਾਰਟੀ ਵਰਕਰਾਂ ਦੀ ਹੋਏਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਹਨਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਜਿਹੜਾ ਸਮਝਦਿਆਂ ਦਿਨ ਰਾਤ ਇੱਕ ਕਰ ਦੇਵੇਗਾ। ਉਹਨਾਂ ਕਿਹਾ ਕਿ ਫਿਲਮ ਸਤਲੁਜ ਨੇ ਦਿਖਾਇਆ ਹੈ ਕਿ ਕਿਵੇਂ ਖਾਲੜਾ ਤੇ ਉਹਨਾਂ ਦੇ ਪਰਿਵਾਰ ਨੇ ਫਰਜ਼ੀ ਮੁਕਾਬਲਿਆਂ ਤੇ ਸੈਂਕੜੇ ਲਵਾਰਸ ਲਾਸ਼ਾਂ ਦੇ ਸੰਸਕਾਰ ਦੇ ਪਿੱਛੇ ਦੀ ਸਚਾਈ ਦਾ ਪਰਦਾਫਾਸ਼ ਕੀਤਾ ਸੀ। ਇਸ ਦੇ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨੇ ਕਦੇ ਵੀ ਕੌਮ ਦਾ ਉਲਾਂਭਾ ਨਹੀਂ ਰੱਖਿਆ। ਇਸ ਦੇ ਲਈ ਬੀਬੀ ਖਾਲੜਾ ਦੇ ਚੋਣ ਲੜਨ ਦੇ ਉੱਤੇ ਲੋਕਾਂ ਦੇ ਵੱਲੋਂ ਉਲਾਂਭਾ ਉਤਾਰ ਦਿੱਤਾ ਜਾਵੇਗਾ। ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਸਮੁੱਚੀ ਕੌਮ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ ਹੱਕਾਂ ਦੇ ਲਈ ਇਕਜੁੱਟ ਹੋਣ ਦੀ ਜਿਹੜੀ ਹੈ ਜ਼ਰੂਰਤ ਹੈ। ਦੂਸਰੇ ਪਾਸੇ ਸਾਨੂੰ ਕੋਈ ਖਤਰਾ ਨਹੀਂ, ਗਨਮੈਨਾਂ ਨੂੰ ਥਾਣੇ ਭੇਜੋ। ਰਾਜ ਸਭਾ ਮੈਂਬਰ ਸੀਚੇਵਾਲ ਦੇ ਵੱਲੋਂ DGP ਨੂੰ ਪੱਤਰ ਲਿਖਿਆ ਗਿਆ ਤੇ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਲਿਆ ਗਿਆ, ਜਿਹਦੇ ਵਿੱਚ ਆਪਣੀ ਹੀ ਸਰਕਾਰ ਘਿਰ ਸਕਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ DGP ਨੂੰ ਲਿਖੇ ਪੱਤਰ ਦੇ ਵਿੱਚ ਰਾਜ ਸਭਾ ਮੈਂਬਰ ਸੀਚੇਵਾਲ ਨੇ ਆਪਣੀ ਸੁਰੱਖਿਆ ਦੇ ਵਿੱਚ ਤੈਨਾਤ ਸੁਰੱਖਿਆ ਜਵਾਨਾਂ ਨੂੰ ਜਿਹੜਾ ਤੁਰੰਤ ਹਟਾਉਣ ਦੇ ਲਈ ਕਿਹਾ। ਜਿੱਥੇ ਅਕਸਰ ਪੰਜਾਬ ਦੇ ਵਿੱਚ ਸਿਆਸੀ ਲੋਕ ਸੁਰੱਖਿਆ ਗਾਰਡ ਲੈਣ ਦੇ ਲਈ ਤਰਲੋ ਮੱਛੀ ਰਹਿੰਦੇ ਨੇ, ਉੱਥੇ ਇਸ ਸਿਆਸੀ ਆਗੂ ਨੇ ਸਵੈ ਇੱਛਾ ਦੇ ਨਾਲ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ ਹੈ 4.5 ਸਾਲਾਂ ਬਾਅਦ। ਸੰਤ ਸੀਚੇਵਾਲ ਹੁਣਾਂ ਨੇ ਜਿੱਥੇ ਸੁਰੱਖਿਆ ਵਾਪਸੀ ਦਾ ਫੈਸਲਾ ਲਿਆ ਉੱਥੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਉੱਤੇ ਵੀ ਸਵਾਲ ਖੜੇ ਕੀਤੇ ਹੈ। ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਇਲਾਕੇ ਤੇ ਸੁਲਤਾਨਪੁਰ ਲੋਧੀ ਆਪਣੇ ਸਤਨਾਮ ਸਿੰਘ ਬਾਈ ਜੀ ਦਾ ਇਲਾਕਾ ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਤੇ ਲੋਹੀਆਂ ਇਲਾਕੇ ਤੇ ਸਤਲੁਜ ਲੋਧੀ ਪਵਿੱਤਰ ਵੇਈ ਦੇ ਕਿਨਾਰੇ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਘਟਨਾਵਾਂ ਦੇ ਮੱਦੇਨਜ਼ਰ ਉਹ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਨੇ। ਸੀਚੇਵਾਲ ਦੇ ਨਾਲ 6 ਸੁਰੱਖਿਆ ਜਵਾਨਾਂ ਦੀ ਤਾਇਨਾਤੀ ਹੈ ਤੇ ਸ਼ੁਰੂ ਦੇ ਵਿੱਚ ਵੀ ਉਨ੍ਹਾਂ ਨੇ ਸੁਰੱਖਿਆ ਗਾਰਡ ਲੈਣ ਤੋਂ ਜਿਹੜਾ ਇਨਕਾਰ ਕੀਤਾ ਸੀ। ਸੀਚੇਵਾਲ ਨੇ DGP ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਸਾਨੂੰ ਤਾਂ ਕੋਈ ਖਤਰਾ ਨਹੀਂ ਹੈ, ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਿੱਤੀ ਗਈ। ਸਾਡੇ ਨਾਲ ਆਮ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਉਨ੍ਹਾਂ ਦੇ ਨਾਲ ਤਾਇਨਾਤ 6 ਸੁਰੱਖਿਆ ਮੁਲਾਜ਼ਮਾਂ ਦੇ ਵਿੱਚੋਂ 3 ਸੁਰੱਖਿਆ ਮੁਲਾਜ਼ਮ ਥਾਣਾ ਲੋਹੀਆਂ ਖਾਸ ਤੇ 3 ਮੁਲਾਜ਼ਮਾਂ ਦੀ ਤਾਇਨਾਤੀ ਥਾਣਾ ਸੁਲਤਾਨਪੁਰ ਲੋਧੀ ਦੇ ਵਿੱਚ ਕੀਤੀ ਜਾਵੇ, ਕਿਉਂਕਿ ਇਨ੍ਹਾਂ ਮੁਲਜ਼ਮਾਂ ਦੀ ਲੋੜ ਜਿਹੜੀ ਮੁਲਾਜ਼ਮਾਂ ਦੀ ਲੋੜ ਜਿਹੜੀ ਹੈ ਮੁਲਜ਼ਮਾਂ ਨੂੰ ਫੜਨ ਦੀ ਹੈ। ਲੋੜ ਲੋਕਾਂ ਦੀ ਹਿਫਾਜ਼ਤ ਲਈ ਥਾਣਿਆਂ ਦੇ ਵਿੱਚ ਵਧੇਰੀ ਹੈ। ਉਪਰੋਕਤ ਇਲਾਕਿਆਂ ਦੇ ਵਿੱਚ ਚੋਰੀ, ਲੁੱਟਾਂ ਖੋਹਾਂ ਤੇ ਨਸ਼ਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾਜਨਕ ਨੇ। ਸੀਚੇਵਾਲ ਨੇ ਮਲਸੀਆਂ ਤੇ ਪੁਲਿਸ ਚੌਂਕੀ ਵਿੱਚ ਜਵਾਨਾਂ ਦੀ ਨਫ਼ਰੀ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿੱਚ ਅਪਰਾਧ ਵਧਣ ਕਰਕੇ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਨ੍ਹਾਂ ਮਿਸਾਲ ਇਹ ਵੀ ਦਿੱਤੀ ਹੈ ਕਿ ਪਿੰਡ ਸੀਚੇਵਾਲ ਦੇ ਵਿੱਚ ਇੱਕ ਰਾਤ ਦੇ ਵਿੱਚ ਹੀ ਚੋਰੀ ਦੀਆਂ 8 ਵਾਰਦਾਤਾਂ ਹੋ ਗਈਆਂ। ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਵਰਤਾਰਾ ਆਮ ਹੈ। ਸੀਚੇਵਾਲ ਨੇ ਪੱਤਰ ਦੇ ਵਿੱਚ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਪਵਿੱਤਰ ਵੇਈ ਵਿਖੇ ਆਉਣ ਵਾਲੀ ਸੰਗਤ ਦੇ ਵਿੱਚ ਅਪਰਾਧਿਕ ਵਾਰਦਾਤਾਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸੁਰੱਖਿਆ ਦੇ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਅਹਿਮ ਜਿਹੜੀ ਹੋਣੀ ਚਾਹੀਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਉਹ ਵੱਲੋਂ ਉਹਦੇ ਬਾਰ ਦੇ ਵੱਲੋਂ LADC ਪਾਲਿਸੀ ਨੂੰ ਲੈ ਕੇ 30 ਜੁਲਾਈ ਤੱਕ ਕੰਮ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਐਸੋਸੀਏਸ਼ਨ ਹੈ ਉਹਨੇ ਮੰਗਲਵਾਰ ਨੂੰ ਅੱਜ ਜਿਹੜਾ LADC
ਲੀਗਲ ਏਡ ਡਿਫੈਂਸ ਕੌਂਸਲ ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿੱਚ

0: ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਦੇ ਵਿਚ 30 ਜੁਲਾਈ ਤੱਕ ਹਾਈ ਕੋਰਟ ਦੇ ਵਿਚ ਕੰਮ ਮੁਅੱਤਲ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵੱਲੋਂ LADC ਨੀਤੀ ਲਾਗੂ ਕਰਨ ਦੇ ਖਿਲਾਫ਼ ਜਿਹੜਾ ਚੱਲ ਰਹੇ ਸੰਘਰਸ਼ ਦੇ ਬਾਰੇ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਦੇ ਵਿਚ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਜਨਰਲ ਹਾਊਸ ਨੇ ਸਰਬਸੰਮਤੀ ਦੇ ਨਾਲ 3 ਮਤੇ ਪਾਸ ਕੀਤੇ ਹੈ। ਇਸ ਨੇ ਜਨਹਿਤ ਪਟੀਸ਼ਨ PIL ਦਾਖਲ ਕਰਨ ਦੇ ਸੰਬੰਧ ਦੇ ਵਿਚ ਵਕੀਲ ਅਰਵਿੰਦ ਸੇਠ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਜਿਸਦੇ ਬਾਰੇ ਜਨਰਲ ਹਾਊਸ ਨੇ ਕਿਹਾ ਕਿ ਇਹ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਸੀ। ਜਨਰਲ ਹਾਊਸ ਨੇ ਇਹ ਵੀ ਮਤਾ ਪਾਸ ਕੀਤਾ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਤੈਨਾਤ ਲੀਗਲ ਏਡ ਡਿਫੈਂਸ ਕੌਂਸਲ LADC ਦੇ ਲਾਇਸੈਂਸ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਬਾਰ ਕੌਂਸਲ ਦੇ ਵੱਲੋਂ ਮੁਅੱਤਲ ਕੀਤੇ ਜਾਣ ਅਤੇ ਮੁਅੱਤਲੀ ਦਾ ਹੁਕਮ 30 ਜੁਲਾਈ ਨੂੰ ਦੁਪਹਿਰ 12 ਵਜੇ ਹੋਣ ਵਾਲੀ ਜਨਰਲ ਹਾਊਸ ਦੀ ਅਗਲੀ ਮੀਟਿੰਗ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਜੋੜਿਆ ਗਿਆ ਨਾਲ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਚ ਪੰਜਾਬ ਤੇ ਹਰਿਆਣਾ ਜਿਹੜਾ ਹਾਈ ਕੋਰਟ ਵਿਚ LADC ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਕੰਮ ਅੱਜ ਤੋਂ ਹੀ ਤੁਰੰਤ ਪ੍ਰਭਾਵ ਜਿਹੜਾ ਨਾਲ 30 ਜੁਲਾਈ ਤੱਕ ਦੋਵੇਂ ਦਿਨ ਸ਼ਾਮਲ ਮੁਅੱਤਲ ਕਰ ਦਿੱਤਾ ਗਿਆ ਤੇ ਉਕਤ ਮੁੱਦੇ ਸੰਬੰਧੀ ਅੱਗੇ ਦੀ ਕਾਰਵਾਈ 30 ਜੁਲਾਈ ਨੂੰ ਦੁਪਹਿਰ 12 ਵਜੇ ਜਨਰਲ ਹਾਊਸ ਦੇ ਵਿਚ ਤੈਅ ਕੀਤੀ ਜਾਵੇਗੀ। ਬਾਕੀ ਆਪਾਂ ਜਾਣਕਾਰੀ ਐਡਵੋਕੇਟ ਰਾਜਾ ਸੈਣੀ ਸਾਹਿਬ ਤੋਂ ਲੈਂਦੇ ਹਾਂ ਤੇ ਜੰਤਰ ਮੰਤਰ ਨੂੰ ਵੀ ਕੂਚ ਕਰ ਰਹੇ ਨੇ। ਇਸੇ ਤਰ੍ਹਾਂ ਇੱਕ ਦੋ ਖ਼ਬਰਾਂ ਹੋਰ ਲੈ ਕੇ ਤੇ ਮੈਂਟਲ ਹੈਲਥ ਦੀ ਐਕਟ ਦੀ ਗੱਲ ਹੈ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਮਾਨਸਿਕ ਸਿਹਤ ਜਿਹੜੀ ਹੈ ਸੰਭਾਲ ਕਾਨੂੰਨ ਲਾਗੂ ਨਾ ਕਰਨ ਦੇ ਉੱਤੇ ਹਾਈ ਕੋਰਟ ਸਖ਼ਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੇ ਉਪਬੰਧਾਂ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਕਰਨ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਇਸ ਮਾਮਲੇ ਦੀ ਖੁਦ ਨਿੱਜੀ ਤੌਰ ਦੇ ਉੱਤੇ ਜਾਂਚ ਕਰਨ ਤੇ ਕਾਨੂੰਨ ਦੇ ਨਾਲ ਨਾਲ ਅਦਾਲਤ ਦੇ ਪੁਰਾਣੇ ਹੁਕਮਾਂ ਦੀ ਪਾਲਣਾ ਦੇ ਬਾਰੇ ਆਪਣੇ ਨਿੱਜੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਵੀ ਕਾਨੂੰਨ ਤਹਿਤ ਲੋੜੀਂਦੇ ਅਥਾਰਟੀ ਬੋਰਡਾਂ ਦੇ ਗਠਨ ਦੇ ਬਾਰੇ ਹਲਫ਼ਨਾਮਾ ਦੇਣ ਦੇ ਲਈ ਕਿਹਾ। ਐਕਟਿੰਗ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਤੇ 8 ਸਾਲ ਬੀਤਣ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਵੱਲੋਂ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ। ਬੈਂਚ ਨੇ ਦੇਖਿਆ ਕਿ ਹਰਿਆਣਾ ਨੇ ਭਾਵੇਂ ਨਿਯਮ ਤਾਂ ਬਣਾ ਲਏ ਨੇ ਪਰ ਨਾ ਤਾਂ ਸਟੇਟ ਮੈਂਟਲ ਹੈਲਥ ਅਥਾਰਟੀ ਤੇ ਨਾ ਹੀ ਮੈਂਟਲ ਹੈਲਥ ਰਿਵਿਊ ਬੋਰਡ ਦਾ ਗਠਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿਚ ਹਲਫ਼ਨਾਮਾ ਦਾਖਲ ਕਰਨ ਦੇ ਲਈ ਇਕ ਹਫ਼ਤੇ ਦਾ ਸਮਾਂ ਹੋਰ ਮੰਗ ਲਿਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਸਮਾਜ ਦੇ ਉਸ ਵਰਗ ਦੀ ਭਲਾਈ ਦੇ ਲਈ ਬਣਾਇਆ ਗਿਆ ਹੈ ਜੋ ਆਪਣੀ ਦੇਖਭਾਲ ਕਰਨ ਦੇ ਵਿਚ ਖੁਦ ਸਮਰਥ ਨਹੀਂ ਹੈ। ਇਸ ਦੇ ਲਈ ਸੂਬਾ ਸਰਕਾਰਾਂ ਦੀ ਇਹ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੇ ਕਦਮ ਚੁੱਕਣ ਤੇ ਅਦਾਲਤ ਨੇ ਇਸ ਸਥਿਤੀ ਨੂੰ ਅਸਵੀਕਾਰਯੋਗ ਜਿਹੜਾ ਕਰਾਰ ਦਿੰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਵੀ ਦੱਸ ਦਿੱਤਾ ਹੈ। ਦੂਸਰੇ ਪਾਸੇ ਕੰਗਣਾ ਰਣੌਤ ਨੇ ਜਿਹੜਾ ਜੱਬ ਪਾ ਦਿੱਤਾ ਨਵਾਂ, ਇਨ੍ਹਾਂ ਨੂੰ ਕਹਿੰਦੇ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਕੰਗਣਾ ਰਣੌਤ ਨੇ ਜੈਨ ਜੀ ਨੂੰ ਦੱਸਿਆ ਹੈ ਜਨਰੇਸ਼ਨ ਗਟਰ। ਯੂਜ਼ਰ ਨੇ ਜਿਹੜਾ ਪੁੱਛਿਆ ਕਿ ਬਾਲੀਵੁੱਡ ਪਾਰਟੀਆਂ ਵਾਲਾ ਆਪਣਾ ਪੁਰਾਣਾ ਦੌਰ ਜਿਹੜਾ ਭੁੱਲ ਗਏ ਹੋ? ਭਾਰਤੀ ਜਨਤਾ ਪਾਰਟੀ BJP ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਦੇ ਇੱਕ ਬਿਆਨ ਨੇ ਦੇਸ਼ ਭਰ ਦੇ ਵਿਚ ਵੱਡਾ ਸਿਆਸੀ ਬਵਾਲ ਖੜਾ ਫਿਰ ਤੋਂ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ ਜੀ ਜੈਨ ਜੀ ਦੇ ਜਿਹੜੇ ਨੌਜਵਾਨਾਂ ਦੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਹਿ ਦਿੱਤਾ ਗਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਤੇ AIMIM ਦੇ ਆਗੂਆਂ ਨੇ ਭਾਜਪਾ ਸੰਸਦ ਮੈਂਬਰਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀਆਂ ਵਾਇਰਲ ਵੀਡੀਓਜ਼ ਅਤੇ ਰੀਲਾਂ ਦੇ ਉੱਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਉਲਟੀ ਆਉਣ ਵਰਗਾ ਮਹਿਸੂਸ ਹੋ ਰਿਹਾ। ਕੰਗਣਾ ਨੇ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿਚ ਕਦੇ ਵੀ ਇੱਕ ਜਗ੍ਹਾ ਦੇ ਉੱਤੇ ਇੰਨੀ ਬਦਸੂਰਤੀ ਨਹੀਂ ਦੇਖੀ ਹੈ। ਜਿਸ ਤਰ੍ਹਾਂ ਦੀ ਭਾਸ਼ਾ ਹੈ ਜੈਨ ਜੀ ਪ੍ਰਦਰਸ਼ਨਕਾਰੀ ਵਰਤ ਰਹੇ ਨੇ ਤੇ ਉਹ ਬਹੁਤ ਹੀ ਗੰਦੀ ਅਤੇ ਬਦਨੁਮਾ ਹੈ ਤੇ ਇਹਨਾਂ ਨੂੰ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਆਪਣੀ ਅਗਲੀ ਪੋਸਟ ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਸ਼ਬਦੀ ਹਮਲਾ ਜਾਰੀ ਰੱਖਦਿਆਂ ਕੰਗਣਾ ਨੇ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹੋ ਤੇ ਉਨ੍ਹਾਂ ਵਰਗਾ ਹੀ ਵਿਹਾਰ ਕਰਦੇ ਹੋ। ਤੁਸੀਂ ਦੁਨੀਆਂ ਸਾਹਮਣੇ ਆਪਣਾ ਕੂੜਾ ਤੇ ਗੰਦਗੀ ਹੀ ਪਰੋਸ ਰਹੇ ਹੋ। ਇਸ ਦੇ ਨਾਲ ਹੀ ਪੱਛਮੀ ਸਭਿਆਚਾਰ ਤੋਂ ਪ੍ਰਭਾਵਿਤ ਭਾਰਤੀ ਮੁਟਿਆਰਾਂ ਤੇ ਤੰਜ ਕੱਸਦਿਆਂ ਕੰਗਣਾ ਨੇ ਉਨ੍ਹਾਂ ਨੂੰ ਜਨਰੇਸ਼ਨ ਗਟਰ ਦਾ ਜਿਹੜਾ ਨਾਮ ਦੇ ਦਿੱਤਾ, ਕਿਉਂਕਿ ਇੱਥੇ ਸਵੀਡਨ ਤਾਂ ਗ੍ਰੇਟਾ ਜਿਹੜੀ ਆ ਉਹਨੇ ਵੀ ਮੁੱਦਾ ਚੱਕਿਆ ਕਿ ਭਾਰਤੀ ਜਿਹੜੇ ਨੇ ਵਿਦਿਆਰਥੀ ਨੇ ਉਹਨਾਂ ਦੀ ਆਵਾਜ਼ ਦੇ ਨਾਲ ਆਪਾਂ ਆਵਾਜ਼ ਜੋੜਨੀ ਹੈ। ਯੂਰਪੀ ਮੁਲਕਾਂ ਦੇ ਵਿੱਚ ਵੀ ਆਵਾਜ਼ ਸ਼ੁਰੂ ਹੋ ਗਈ, ਬਹੁਤ ਸਾਰੇ ਫਰਾਂਸ ਦੇ ਵਿੱਚ ਜਾਂ ਜਰਮਨ ਦੇ ਵਿੱਚ ਜਾਂ ਹੋਰ ਸਵੀਡਨ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਆਵਾਜ਼ ਬੁਲੰਦ ਹੋ ਗਈ। ਉਸਨੇ ਇੱਥੋਂ ਤੱਕ ਲਿਖ ਦਿੱਤਾ ਕਿ ਨੌਜਵਾਨ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਨੇ, ਮਾਪਿਆਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ ਤੇ ਇੰਨੇ ਨਕਾਰਾ ਨੇ ਕਿ ਘਰੇਲੂ ਕੰਮ ਵੀ ਨਹੀਂ ਕਰ ਸਕਦੇ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਤੇ ਨੈਟੀਜ਼ਨਾਂ ਦਾ ਗੁੱਸਾ ਵੀ ਜਿਹੜਾ ਸੀ ਸੱਤਵੇਂ ਅਸਮਾਨ ਨੂੰ ਛੋਹ ਗਿਆ। ਕਈ ਯੂਜ਼ਰ ਨੇ ਜਿਹੜਾ ਸੀ ਕੰਗਣਾ ਨੂੰ ਉਸਦੇ ਬਾਲੀਵੁੱਡ ਦੇ ਪੁਰਾਣੇ ਦਿਨ ਯਾਦ ਦਿਵਾਉਂਦਿਆਂ ਲਿਖਿਆ ਕਿ ਇਹ ਮਹਿਲਾ ਆਪਣੀਆਂ ਬਾਲੀਵੁੱਡ ਪਾਰਟੀਆਂ ਦੇ ਦਿਨਾਂ ਦੀ ਬਦਸੂਰਤੀ ਭੁੱਲ ਗਈ ਹੈ। ਇੱਕ ਹੋਰ ਜਿਹੜੇ ਨੇ ਵਿਅਕਤੀ ਨੇ ਲਿਖਿਆ ਕਿ ਜਦੋਂ ਨੀਟ ਪੇਪਰ ਲੀਕ ਹੋਇਆ ਜਾਂ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਸਨ ਤਾਂ ਉਦੋਂ ਤਾਂ ਇਹ ਇੱਕ ਵਾਰ ਵੀ ਨਹੀਂ ਬੋਲੀ, ਪਰ ਅੱਜ ਵਿਦਿਆਰਥੀ ਅੰਦੋਲਨ ਦੇ ਉੱਤੇ ਬੋਲਣ ਦਾ ਜਿਹੜਾ ਹੌਸਲਾ ਵਿਖਾ ਰਹੀ ਹੈ। ਇਸ ਵਿਵਾਦ ਦੇ ਦਰਮਿਆਨ ਜਿਹੜਾ ਕਾਂਗਰਸ ਨੇਤਾ ਭਾਈ ਜਗਤਾਪ ਹੁਣਾਂ ਨੇ ਕੰਗਣਾ ਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਦੇ ਦੌਰਾਨ ਸਾਡੇ ਬੱਚਿਆਂ ਤੇ ਧੀਆਂ ਨੂੰ ਕੁੱਟਿਆ ਤੇ ਪਰੇਸ਼ਾਨ ਕੀਤਾ ਗਿਆ, ਇੱਕ ਔਰਤ ਹੁੰਦਿਆਂ ਵੀ ਕੰਗਣਾ ਦੇ ਦਿਲ ਦੇ ਵਿੱਚ ਥੋੜੀ ਜਿਹੀ ਵੀ ਹਮਦਰਦੀ ਨਹੀਂ ਜਾਗੀ ਹੈ, ਇਹ ਬਹੁਤ ਹੈਰਾਨੀਜਨਕ ਹੈ। ਦੂਜੇ ਪਾਸੇ AIMIM ਨੇਤਾ ਜਿਹੜੇ ਨੇ ਵਾਰਸ ਪਠਾਨ ਨੇ ਭਾਜਪਾ MP ਤੋਂ ਤੁਰੰਤ ਮਾਫ਼ੀ ਦੀ ਮੰਗ ਕੀਤੀ ਤੇ ਪਠਾਨ ਨੇ ਕਿਹਾ ਕਿ ਪੁੱਛੋ ਕੰਗਣਾ ਨੂੰ ਕੀ ਉਸਨੂੰ ਨੀਟ ਦਾ ਪੂਰਾ ਨਾਮ ਵੀ ਪਤਾ ਹੈ, ਫੁੱਲ ਜਿਹੜੀ ਹੈ ਫਾਰਮ ਪਤਾ ਹੈ ਕੀ ਕਹਿੰਦੇ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੰਸਦ ਮੈਂਬਰ ਦੇ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਵਰਤੀ ਜਾ ਰਹੀ ਇਸ ਭਾਸ਼ਾ ਦਾ ਗੰਭੀਰ ਨੋਟਿਸ ਲੈਣ। ਲੋ ਦੋਸਤੋ, ਇਹ ਸਾਂ ਜੀ ਕੁਝ ਪੰਜਾਬ ਤੇ ਦੇਸ਼ ਦੀਆਂ ਖ਼ਬਰਾਂ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਝਾਤ ਮਾਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਦੀ ਬਾਤ ਸੁਣਦੇ ਹਾਂ ਤੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ, ਕੀ ਕਰਾਈ ਜਾਂਦੇ ਹੋ ਮੁਲਕ ਦੇ ਵਿੱਚ?
1: ਮੁਲਕ ਦੇ ਵਿੱਚ ਜੀ ਜਿੰਨੇ ਬੰਦੇ ਆ ਉਨੇ ਰੰਗ ਆ ਜੀ।
0: ਜੀ
1: ਦੇਖੋ ਨਾ ਜੀ, ਮੁਲਕ ਦੀ ਤਰਾਸਦੀ ਇਹ ਹੈਗੀ ਆ ਕਿ ਅੱਜ ਸਾਨੂੰ ਕੰਗਣਾ ਗਿਆਨ ਦੇ ਰਹੀ ਆ। ਇਹ ਤਾਂ ਹੁਣ ਜੀ ਚਾਪਲੂਸੀ ਦੀ ਹੱਦ ਆ
0: ਜੀ।
1: ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਕੀ ਬੀਜਿਆ
0: ਜੀ, ਕੰਡੇ।
1: ਸੋ ਇਸ ਕਰਕੇ ਹੁਣ ਬਿਲਕੁਲ ਜੀ ਸਰ ਨੰਗੇਜ ਪਰੋਸਿਆ ਇਹਨਾਂ ਨੇ
0: ਜੀ,
1: ਭਾਸ਼ਾ ਇਹਨਾਂ ਨੇ ਮਗਾੜੀ, ਬਾਲੀਵੁੱਡ ਨੇ, ਬੱਚਿਆਂ ਨੇ ਉਥੋਂ ਜੋ ਮਤਲਬ ਸਿੱਖਿਆ ਜੀ ਉਸ ਚੀਜ਼ ਨੂੰ ਅੱਗੇ ਜਿਹੜਾ ਆ ਉਹਨਾਂ ਨੇ ਗਾਂਹ ਪਰੋਸ ਦਿੱਤਾ ਜੀ।
0: ਇੱਕ ਇਹਦੀ ਭੈਣ ਹਜੇ ਵੀ ਤੁਰੀ ਫਿਰਦੀ ਆ ਜੋ ਕਦੇ ਪੱਤੇ ਜੇ ਲਾ ਕੇ ਆ ਜਾਂਦੀ ਆ, ਕਦੇ ਉਹ ਮਤਲਬ ਕਿ ਕੁਛ ਪਾ ਕੇ ਆ ਜਾਂਦੀ ਆ
1: ਜੀ। ਉਥੋਂ ਹੀ ਇੰਸਪਾਇਰਡ ਆ ਨਾ ਜੈਨ ਜੀ ਜਿਹੜੀ ਹੈਗੀ ਆ, ਬੱਚਾ ਤਾਂ ਜਿਹੜਾ ਆ ਉਹ ਜੋ ਦੇਖਦਾ ਆ ਅਬਜ਼ਰਵ ਕਰਦਾ ਸਮਾਜ ਦੇ ਵਿੱਚੋਂ
0: ਜੀ।
1: ਦੇਖੋ ਬੱਚਾ ਜੰਮਦਾ ਜਿਹੜਾ ਹੈਗਾ ਆ ਗਾਲੀ ਨੀ ਕੱਢਦਾ, ਉਹ ਇਸ ਜੋ ਕੁਛ ਸਿੱਖਦਾ ਆ ਇਸੇ ਸਮਾਜ ਚੋਂ ਸਿੱਖਦਾ ਆ ਜੀ। ਜੇ ਬੱਚੇ ਇਸ ਤਰੀਕੇ ਨਾਲ ਕਰ ਰਹੇ ਆ ਤੇ ਕਸੂਰ ਜਿਹੜਾ ਵੱਡਿਆਂ ਦਾ ਆ
0: ਜੀ,
1: ਕਿਉਂਕਿ ਵੱਡਿਆਂ ਨੇ ਉਹਨੂੰ ਆਲਾ ਦੁਆਲਾ ਏਦਾਂ ਦਾ ਸਮਾਜ ਦਿੱਤਾ ਚਾਹੇ ਘਰ ਦੇ ਵਿੱਚੋਂ। ਦੇਖੋ ਗਾਲੀ ਬੱਚਾ ਜਿਹੜਾ ਆ ਬਾਹਰੋਂ ਹੀ ਸਿੱਖਦਾ ਨਾ ਜੀ, ਚਾਹੇ ਘਰ ਚੋ ਸਿੱਖੇ ਚਾਹੇ ਬਾਹਰ ਚੋ ਸਮਾਜ ਚੋ ਸਿੱਖੇ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਜੋ ਸਮਾਜ ਪਰੋਸਦਾ ਹੈਗਾ ਆ ਉਹ ਬੱਚੇ ਗ੍ਰਹਿਣ ਕਰਦੇ ਆ ਤੇ ਬੱਚੇ ਜਦੋਂ ਫਿਰ ਬੋਲਦੇ ਹੈਗੇ ਆ ਜੀ ਤੇ ਫਿਰ ਇਹ ਲੋਕੀ ਜਿਹੜੇ ਆ ਉਹ ਬ੍ਰਹਮ ਗਿਆਨ ਦੇਣ ਆ ਜਾਂਦੇ।
0: ਇੱਕ ਨਾ ਸਾਰੀ ਮੈਨੂੰ ਗੱਲ ਤੁਹਾਡੀ ਤੋਂ ਚੇਤੇ ਆ ਗਈ ਗੱਲ ਕਿ ਜਦੋਂ ਮੈਂ ਇਸ ਮੁਲਕ ਦੇ ਵਿੱਚ ਨਵਾਂ ਨਵਾਂ ਆਇਆ ਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਸ਼ਿਕਸ਼ਾ ਹੀ ਇਹ ਮਿਲੀ ਸੀ, ਮੇਰੇ ਸੱਜਣ ਮੈਨੂੰ ਕਹਿੰਦੇ ਤੇ ਚਲੋ ਮੇਰੇ ਰੈਲੇਟਿਵ ਹੀ ਸੀ, ਕਹਿੰਦੇ ਆਹ ਗੱਲ ਚੇਤੇ ਰੱਖੀ ਕਿ ਕਦੇ ਵੀ ਆਪਣੀ ਬੋਲੀ ਦੇ ਵਿੱਚ ਇਹਨਾਂ ਨੂੰ ਗਾਲ ਨਹੀਂ ਸੁਣਾਉਣੀ, ਮੈਂ ਸਿਖਾਉਣੀ ਨੀ ਗੀ, ਪਹਿਲੀ ਗੱਲ ਤੈਨੂੰ ਹੀ ਕੱਢਣੀ ਇਹਨਾਂ ਨੇ। ਤੋ ਸਹੀ ਵੀ ਹੈ ਜੀ।
1: ਹਾਂਜੀ
0: ਜੀ
1: ਬਿਲਕੁਲ ਠੀਕ ਕਹਿੰਦੇ ਤੁਸੀਂ, ਉਹੀ ਚੀਜ਼ ਆ ਨਾ ਜੀ ਵੀ ਹੁਣ ਬੱਚਿਆਂ ਨੇ ਜੋ ਸਿੱਖਿਆ ਜੀ ਨੋ ਡਾਊਟ ਕਿ ਅਸੀਂ ਇਸ ਚੀਜ਼ ਨੂੰ, ਮੈਂ ਖੁਦ ਜਿਹੜਾ ਹੈਗਾ ਆ ਭਾਰੇ ਸਾਹਿਬ ਉਹ ਬੱਚਿਆਂ ਨੂੰ ਕੰਡੈਮ ਕੀਤਾ, ਜਿੱਥੇ ਵੀ ਮੈਂ ਗੱਲ ਕੀਤੀ ਮੈਂ ਬੱਚਿਆਂ ਨੂੰ ਬੱਚਿਆਂ ਦੀ ਇਸ ਭਾਸ਼ਾ ਦੇ ਉੱਤੇ ਪੂਰਾ ਉਜਰ ਮੈਂ ਕੀਤਾ।
0: ਬਿਲਕੁਲ,
1: ਪਰ ਅੱਜ ਜਦੋਂ ਅਸੀਂ ਇਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਹਾਂ ਲੀਗਲ ਪ੍ਰੋਫੈਸ਼ਨ ਦੇ ਵਿੱਚ
0: ਜੀ,
1: ਤੇ ਅਸੀਂ ਕਈ ਦੇਖੋ 7 ਤਰੀਕ ਤੋਂ ਭੁੱਖ ਹੜਤਾਲ ਤੇ ਬੈਠੇ ਹੈਗੇ ਆ ਜੀ,
0: ਜੀ
1: ਕਿ ਸ਼ਾਂਤਮਈ ਢੰਗ ਨਾਲ ਬੈਠੇ ਹੈਗੇ ਆ, ਸਰਕਾਰਾਂ ਦੇ ਸਿਰ ਤੇ ਜੂ ਨਹੀਂ ਸਰਕੇ ਜੀ
0: ਨਾ ਜੀ।
1: ਮੈਨੂੰ ਲੱਗਦਾ ਆ ਕਿ ਜੇ ਇਹ ਸਰਕਾਰ ਹਿੱਲੀ ਆ ਜਾਂ ਉਹਨਾਂ ਨੇ ਪੋ ਦਾ ਅਸਤੀਫਾ ਲਿਆ ਮਿਨਿਸਟਰ ਦਾ
0: ਜੀ,
1: ਤੇ ਉਹ ਇਸ ਭਾਸ਼ਾ ਦੀ ਬਦੌਲਤ ਹੀ ਲਿਆ ਆ ਜੀ, ਆਹ ਕੁਛ ਸੁਣ ਕੇ ਨਾ ਕੁਛ ਸੁਣ ਨੀ ਹੋਇਆ ਤੇ ਤਾਂ ਜੀ, ਅਦਰਵਾਈਜ਼ ਉੱਥੇ ਜਿੰਨਾ ਮਰਜ਼ੀ ਡਫਲੀ ਵਜਾਉਂਦੇ ਰਹਿੰਦੇ ਕੁਛ ਨੀ ਸੀ ਹੋਣਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਕੰਗਣਾ ਤੋਂ ਹੁਣ ਸਾਨੂੰ ਜਿਹੜਾ ਆ ਅਕਲ ਲੈਣ ਦੀ ਲੋੜ ਨਹੀਂ, ਇਹ ਆਪਣਾ ਆਪ ਹੀ ਬੇਬੀ ਸਾਂਭ ਲੈ ਬਹੁਤ ਆ ਮੈਂ ਹਾਂਜੀ। ਸੋ ਇਸ ਕਰਕੇ ਇਹ ਬੀਬੀ ਨੂੰ ਚਾਹੀਦਾ ਹੈਗਾ ਆ ਕਿ ਆਪਣੇ ਬਾਰੇ ਵੀ ਰੇਟਿੰਗ ਜਿਹੜੀ ਆ ਨਾ ਬਾਹਰ ਸਮਾਜ ਤੋਂ ਲੈ ਲਵੇ ਵੀ ਤੇਰੇ ਬਾਰੇ ਲੋਕਾਂ ਦੇ ਕੀ ਵਿਚਾਰ ਹੈਗੇ ਆ। ਸੋ ਕਮੈਂਟ ਵੀ ਜਿਹੜੇ ਲੋਕੀ ਕਰਦੇ ਹੈਗੇ ਜੇ ਕਮੈਂਟ ਹੀ ਚੰਗੀ ਤਰ੍ਹਾਂ ਦੇਖ ਲੈ ਤੇ ਆਤਮ ਮੰਥਨ ਕਰਨ ਦਾ ਵਕਤ ਆ
0: ਇਹਦਾ ਵੀ ਜੀ ਬਿਲਕੁਲ
1: ਹਾਂਜੀ। ਉਹ ਠੀਕ ਗੱਲ ਹੈਗੀ ਆ ਕਿ
0: ਸੈਣੀ ਸਾਹਿਬ ਤੁਹਾਡੇ ਤੁਸੀਂ ਗੱਲ ਥੋੜੀ ਜਿਹੀ ਛੇੜੀ ਆ, ਚਲੋ ਅੱਜ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਤੇ ਜਾਂ ਫਿਰ ਚੰਡੀਗੜ੍ਹ ਐਸੋਸੀਏਸ਼ਨਾਂ ਵੀ ਨੇ, ਉਹਨਾਂ ਨੇ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਭਰ ਦਿੱਤਾ। ਚਲੋ 30 ਜੁਲਾਈ ਤੱਕ ਤਾਂ ਜਿਹੜਾ ਮਹੀਨਾ ਤਾਂ ਹੋ ਹੀ ਗਿਆ ਤਕਰੀਬਨ, ਤੇ ਉਸ ਤੋਂ ਬਾਅਦ ਜੰਤਰ ਮੰਤਰ ਦੀ ਤਿਆਰੀ ਕਰ ਰਹੇ ਨੇ ਜੀ।
1: ਹਾਂਜੀ ਉਹ ਪਰਮਿਸ਼ਨ ਮਿਲ ਗਈ ਆ ਜੀ,
0: ਜੀ
1: 7 ਅਗਸਤ ਨੂੰ ਜਿਹੜਾ ਆ ਉੱਥੇ ਜੰਤਰ ਮੰਤਰ ਤੇ ਪ੍ਰਦਰਸ਼ਨ ਦਾ ਮਤਲਬ ਪਲਾਨ ਹੈਗਾ ਜੀ ਜੁਆਇੰਟ ਐਕਸ਼ਨ ਕਮੇਟੀ ਦਾ
0: ਜੀ।
1: ਉਹਦੇ ਵਿੱਚ ਕੋਈ ਚੁਣਿੰਦਾ ਨੁਮਾਇੰਦੇ ਜਾਣਗੇ ਜਾਂ ਜਿੱਦਾਂ ਮਰਜ਼ੀ ਆ ਜੀ, ਉੱਥੇ ਸੰਕੇਤਕ ਜਿਹੜਾ ਹੈਗਾ ਆ ਪ੍ਰਦਰਸ਼ਨ ਆ ਜੀ ਸਾਡਾ ਜਿਹੜਾ ਆ ਵਕੀਲਾਂ ਦਾ ਕੋਈ ਏਦਾਂ ਦਾ ਜਿਹੜਾ ਆ ਨਾ ਤਾਂ ਸਾਡੀ ਏਦਾਂ ਦੀ ਮਾਸ ਮੂਵਮੈਂਟ ਬਣ ਸਕਦੀ ਆ ਜੀ, ਕਿਉਂਕਿ ਸਾਡਾ ਤਾਂ ਜੇ ਕੋਈ ਅੰਦੋਲਨ ਕਿਉਂਕਿ ਜੈਨ ਜੀ ਹੈਗਾ ਆ ਜੀ ਵਕੀਲ ਤਾਂ ਜੇ ਵਿਚਾਰੇ ਇਕੱਠੇ ਹੋਣਗੇ ਉਹ ਵਿੱਚ ਬੁੱਢੇ ਵੀ ਹੋਣੇ ਆ ਨਾਲ ਸਾਰਾ ਕੁਛ ਹੋਣਾ, ਉਹਨਾਂ ਦੀਆਂ ਦਵਾਈਆਂ ਵੀ ਨਾਲ ਚੱਕ ਕੇ ਲਿਜਾਣੀਆਂ ਪੈਣਗੀਆਂ ਜੀ ਹਾਂਜੀ। ਸੋ ਇਸ ਕਰਕੇ ਜਿਹੜਾ ਆ ਰੁਟੀਨ ਤੋਂ ਹਟ ਕੇ ਇਹ ਤਾਂ ਮਜਬੂਰੀ ਆ ਜੀ, ਕਿਉਂਕਿ ਇਹ ਨਾ ਜੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ ਵਾਲਾ ਜਿਹੜੀ ਹੈਗੀ ਆ ਸਕੀਮ ਇਹ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ ਆ ਜੀ ਲਾਗੂ ਹੋਈ
0: ਜੀ,
1: ਤੇ ਇਹ ਹੁਣ ਸਾਡੇ ਸਮਰਥਨ ਦੇ ਵਿੱਚ ਜਿਹੜਾ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਆ ਉਹਦੀ ਬਾਰ ਜਿਹੜੀ ਆ ਉਹ ਵੀ ਆਈ ਆ ਜੀ, ਉਹਨਾਂ ਨੇ ਵੀ 2 ਦਿਨ ਦਾ ਜਿਹੜਾ ਆ ਨੋ ਵਰਕ ਡੇ ਜਿਹੜਾ ਆ ਉਹਨਾਂ ਨੇ ਡਿਕਲੇਅਰ ਕੀਤਾ ਹੈਗਾ ਜੀ
0: ਜੀ।
1: ਤੇ ਹੋਇਆ ਕੀ ਸੀ ਭਰਤ ਸਾਹਿਬ, ਕੱਲ ਨਾ ਇੱਕ ਫੈਸਲਾ ਆ ਗਿਆ ਸੀਗਾ, ਇੱਕ ਨਾ ਜਾਣ ਬੁੱਝ ਕੇ ਦੇਖੋ ਇਸ ਤਰੀਕੇ ਦੇ ਕੰਮ ਕਰਵਾਏ ਜਾਂਦੇ ਹੈਗੇ ਆ ਜੀ, ਕਿਸ ਜਦੋਂ ਕੋਈ ਚੀਜ਼ ਨੂੰ ਡਿਸਕਾਰਡ ਕਰਨਾ ਹੋਵੇ ਨਾ ਜੀ ਉਹ ਕਿਸੇ ਵਕੀਲ ਕੋਲੋਂ ਹਰਿਆਣੇ ਦੇ ਕੋਲੋਂ ਜਿਹੜਾ ਆ ਇੱਕ ਰਿੱਟ ਪੁਆਤੀ ਜੀ, ਰਿੱਟ ਪੁਆਤੀ ਕੇ ਜਿਹੜੀ ਹੜਤਾਲ ਆ ਇਹ ਗੈਰ ਕਾਨੂੰਨੀ ਆ ਜੀ, ਤੇ ਹੜਤਾਲ ਦੇ ਨਾਲ ਏਦਾਂ ਕਰਕੇ ਨੁਕਸਾਨ ਹੁੰਦਾ ਆ ਜੀ।
0: ਹੁਣ
1: ਲੱਕੜ ਜਿਹੜੀ ਹੈ ਜਿਹੜਾ ਆ ਕੁਹਾੜਾ ਲੱਕੜ ਨੀ ਵੱਢ ਸਕਦਾ ਜੀ ਜਦ ਤੱਕ ਉਹਦੇ ਵਿੱਚ ਲੱਕੜ ਦਾ ਦਸਤਾ ਨਾ ਹੋਵੇ। ਸੋ ਇਸ ਕਰਕੇ ਜੀ ਉਹਨੇ ਜਿਹੜਾ ਹੈਗਾ ਆ ਉਹਦੇ ਉੱਤੇ 2 ਜੱਜਾਂ ਨੇ ਫਾਈਂਡਿੰਗ ਦੇਤੀ ਵੀ ਇਹ ਸਟ੍ਰਾਈਕ ਜਿਹੜੀ ਹੈਗੀ ਆ ਬਾਰ ਐਸੋਸੀਏਸ਼ਨ ਬਲੈਕਮੇਲ ਦਾ ਧੰਦਾ ਕਰਦੀਆਂ ਹੈਗੀਆਂ ਜੀ, ਕੋਰਟਾਂ ਦਾ ਕੰਮ ਸਟਕ ਕਰਨ ਦਾ ਇਹਨਾਂ ਨੂੰ ਕੋਈ ਰਾਈਟ ਨੀ ਹੈ। ਉਹਨਾਂ ਨੇ ਬਹੁਤ ਕੁਛ ਜਿਹੜਾ ਹੈਗਾ ਜਿਆਦਾ ਮਤਲਬ ਉਹਨਾਂ ਫੇਰ ਉਹਨਾਂ ਨੇ ਕਹਿਤਾ ਵੀ 7% ਕੰਮ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਐਲਏਡੀਸੀ ਨੂੰ ਅਲੋਟ ਹੋਇਆ
0: ਜੀ,
1: ਜਦ ਕਿ ਗਰਾਊਂਡ ਦੇ ਉੱਤੇ ਸਰ ਜਿਹੜਾ ਹੈਗਾ ਆ 70% ਗਿਆ ਆ ਜੀ।
0: ਕਿਆ ਬਾਤ ਹੈ,
1: ਖਰੇ ਕਿੱਥੋਂ ਡਾਟਾ ਇਹਨਾਂ ਨੇ ਲਿਆ ਜੀ? ਐਕਚੁਅਲੀ ਇਹਨਾਂ ਦਾ ਡਾਟਾ ਜਿਹੜਾ ਹੁੰਦਾ ਆ ਡਿਸਪੋਜ਼ਲ ਤੇ ਜਾਂਦਾ ਜੀ, ਵੀ ਡਿਸਪੋਜ਼ਲ ਤੋਂ ਇਹਨਾਂ ਨੂੰ ਪਤਾ ਲੱਗਦਾ ਆ ਤੇ ਕਿੰਨੇ ਕੇਸ ਡਿਸਾਈਡ ਹੋਏ ਜਾਂ ਇਦਾਂ ਕਰਕੇ ਉਹ ਉਥੋਂ ਇਹ ਕੱਢਦੇ ਜੀ। ਕੁਛ ਇੱਕ ਕੇਸ ਤਾਂ ਵੈਸੇ ਹੀ ਜਿਹੜੇ ਹੈਗੇ ਆ ਪਹਿਲਾਂ ਹੀ ਉਹ ਕੰਪਰੋਮਾਈਜ਼ ਦੇ ਰੂਪ ਦੇ ਵਿੱਚ ਖਤਮ ਹੋ ਜਾਂਦੇ ਆ, ਕੁਛ ਕਿਸੇ ਤਰੀਕੇ ਨਾਲ ਖਤਮ ਹੋ ਜਾਂਦੇ, ਕੋਈ ਬੇਲ ਮੈਟਰ ਜਿਹੜੇ ਹੈਗੇ ਆ ਜੀ ਮਾਰਕੀਟ ਦੇ ਵਿੱਚ ਤਾਂ ਲੋਕੀ ਜਿਹੜੇ ਹੈਗੇ ਆ ਵੱਧ 70% ਕੰਮ ਜਿਹੜਾ ਹੈਗਾ ਆ ਉਹ ਇਹਨਾਂ ਕੋ ਐਲਏਡੀਸੀ ਕੋ ਗਿਆ ਹੈਗਾ ਜੀ, ਜਿਹੜੇ ਕਿ ਚੁਣਿੰਦਾ ਵਕੀਲ 5-4 ਹੈਗੇ ਆ ਜੀ, ਤੇ ਬਾਕੀ ਸਾਰੇ ਵਕੀਲ ਜਿਹੜੇ ਰੈਗੂਲਰ ਕੇਸ ਹੈਗੇ ਉਹ ਵੀ ਛੇਤੀ ਤੋਂ ਛੇਤੀ ਟ੍ਰਾਂਸਫਰ ਹੋ ਰਹੇ ਇਹਨਾਂ ਨੂੰ, ਇਸ ਕਰਕੇ ਕਿ ਜਦੋਂ ਬਾਕੀ ਮੁਲਜ਼ਮ ਦੇਖਦੇ ਆ ਜੀ ਵੀ ਹਾਂ ਜੀ ਇਹਨਾਂ ਨੂੰ ਆਂਟੀਓ ਐਡਵਾਂਟੇਜ ਮਿਲਦੀ ਆ ਉੱਥੇ ਕੋਰਟਾਂ ਦੇ ਵਿੱਚ, ਤੇ ਕਿਉਂਕਿ ਸਰਕਾਰ ਦਾ ਇਹ ਸਰ ਤਰੀਕਾ ਹੁੰਦਾ ਆ ਜਿਹੜੀ ਪਾਲਿਸੀ ਇਹ ਲੈ ਕੇ ਆਉਂਦੇ ਨਾ ਜੀ ਉਸੇ ਤਰੀਕੇ ਨਾਲ ਜੱਜਾਂ ਨੂੰ ਇਸ਼ਾਰਾ ਕਰ ਦਿੰਦੇ ਹੈਗੇ ਆ, ਉਸੇ ਉਹਨੂੰ ਕਾਮਯਾਬ ਕਰਨ ਦੇ ਵਿੱਚ ਨਾ ਜੀ ਇਹਨਾਂ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਕਾਮਯਾਬ ਕੀਤਾ ਜਾਵੇ ਪਾਲਿਸੀ ਨੂੰ
0: ਜੀ,
1: ਜਦਕਿ ਉਹ ਫਿਰ ਜਦੋਂ ਕਾਮਯਾਬ ਕਰਦੇ ਆ ਤੇ ਫਿਰ ਆਂਟੀ ਓ ਐਡਵਾਂਟੇਜ ਦਿੰਦੇ ਆ ਤੇ ਉਹਦਾ ਜਿਹੜੀ ਸਫਰਿੰਗ ਆ ਦੂਜੇ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਹੁੰਦੀ ਆ ਜੀ। ਹੁਣ ਕਾਰਨ ਤਾਂ ਇਹੀ ਹੈ ਨਾ ਵੀ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਪੈਰਲਲ ਲਾ ਹੋਵੇ, ਫਿਰ ਤੁਸੀਂ ਇਹ ਥੋੜਾ ਕਿ ਜੇ ਇੱਕ LADC ਦੇ ਥਰੂ ਆ ਗਿਆ ਕੇਸ ਤੇ ਉਹਨੂੰ ਜਿਹੜਾ ਹੈਗਾ ਆ ਤੁਸੀਂ ਕਹਿ ਦਿਓ ਵੀ ਤੈਨੂੰ ਪਰਸਨਲ ਬੌਂਡ ਦੇ ਉੱਤੇ ਰਿਹਾ ਕਰ ਦੇਣਾ, ਤੇ ਜੇ ਦੂਜੇ ਵਕੀਲ ਦੇ ਰਾਹੀਂ ਆਇਆ ਆ ਤੇ ਉਹਨੂੰ ਕਹੋ ਵੀ ਜਮਾਨਤ ਹੀ ਲੈ ਕੇ ਆ ਜੀ, ਤੇ ਉਹ ਜਮਾਨਤ ਵਾਸਤੇ ਟੱਕਰਾਂ ਮਾਰਦਾ ਰਹੇ ਜੀ, ਫਿਰ ਜਮਾਨਤੀ ਕੋਲ ਜਿਹੜੀ ਆ ਜਿਹੜੀ ਜਾਇਦਾਦ ਕਿੰਨੀ ਆ ਜੀ, ਉਹਦੀ ਜਾਇਦਾਦ ਜਿਹੜੀ ਆ ਕਿਸੇ ਬੈਂਕ ਕੋਲ ਮੋਰਟਗੇਜ ਤਾਂ ਨਹੀਂ ਗੀ, ਸਾਫ਼ ਸੁਥਰੀ ਫਰਦ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰ ਪ੍ਰੈਕਟੀਕਲੀ ਜੋ ਮਤਲਬ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨਾ ਜੀ, ਉਹ ਜਿਹੜੇ ਉੱਥੇ ਬਾਹੂ ਜਿਹੜੇ ਬੈਠੇ ਜਿਹੜੇ ਪਾਲਿਸੀਆਂ ਬਣਾਉਂਦੇ ਨਾ ਜੀ, ਉਹਨਾਂ ਨੇ ਕਦੀ ਆ ਕੇ ਤੇ ਕੋਰਟਾਂ ਦੇ ਵਿੱਚ ਦੇਖਿਆ ਹੀ ਨੀ ਵੀ ਇੱਥੇ ਕੋਰਟਾਂ ਚ ਹੁੰਦਾ ਕੀ ਆ
0: ਜੀ।
1: ਸੋ ਇਸ ਕਰਕੇ ਹੁਣ ਹੈਗੇ ਆ ਜੀ ਇੰਨੇ ਲੰਬੀ ਹੜਤਾਲ ਜਿਹੜੀ ਹੈਗੀ ਆ, ਨੋ ਡਾਊਟ ਕਿ ਸਾਡੇ ਵੀ ਬ੍ਰੈਡ ਐਂਡ ਬਟਰ ਦਾ ਸਵਾਲ ਆ, ਸਾਨੂੰ ਮਤਲਬ ਸ਼ੌਂਕ ਨਹੀਂ ਹੈ, ਸਾਨੂੰ ਕੰਮ ਕਰਾਂਗੇ ਤੇ ਰੋਟੀ ਮਿਲਣੀ ਜੀ, ਪਰ ਕੀ ਕਰੀਏ ਜੀ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਜਦੋਂ ਮਤਲਬ ਦੇਖਿਆ ਵੀ ਹਾਂ ਜੀ ਵੈਸੇ ਬਰੀਫਲੈਸ ਬਹਿਣ ਨਾਲੋਂ ਚੰਗਾ ਨਾ ਜੀ, ਵੀ ਹਾਂ ਜੀ ਇਸ ਚੀਜ਼ ਨੂੰ ਹੁਣ ਇਹ ਕਹਿੰਦੇ ਜੀ ਕਿ ਪਹਿਲਾਂ ਜਿਹੜਾ ਫ੍ਰੀ ਲੀਗਲ ਏਡ ਤਾਂ ਸਰ ਵੈਸੇ ਹੀ ਪਾਲਿਸੀ ਹੈਗੀ ਆ ਜੀ ਸਰਕਾਰ ਦੀ, ਜਿਹੜੇ ਕੋਈ ਬੰਦਾ ਆ ਕੇ ਕਹਿ ਦਿੰਦਾ ਜੀ ਮੇਰੇ ਕੋਲ ਵਕੀਲ ਨਹੀਂ ਹੈ ਔਰ ਮੈਂ ਵਕੀਲ ਅਫੋਰਡ ਨਹੀਂ ਕਰ ਸਕਦਾ, ਤੇ ਉਹਨੂੰ ਫ੍ਰੀ ਵਕੀਲ ਦੇਣਾ ਤਾਂ ਜਿਹੜਾ ਹੈਗਾ ਆ ਵੈਸੇ ਹੀ ਸਾਡਾ ਸੰਵਿਧਾਨ ਰਾਈਟ ਦਿੰਦਾ ਹੈਗਾ ਉਹਨੂੰ ਦੇਣਾ ਪੈਂਦਾ ਜੀ। ਉਹ ਪਹਿਲਾਂ ਸਕੀਮ ਜਿਹੜੀ ਫ੍ਰੀ ਲੀਗਲ ਏਡ ਦੀ ਸਕੀਮ ਪਹਿਲਾਂ ਵੀ ਹੈਗੀ ਸੀ ਜੀ, ਇਹ ਇਹਨਾਂ ਨੇ ਜਿਹੜਾ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਬਣਾਏ ਹੈਗੇ ਆ ਉੱਥੇ ਸਾਡਾ ਉਜਰ ਆ ਜੀ, ਔਰ ਵੱਡੇ ਵੱਡੇ ਜਿਹੜੇ ਬੰਦੇ ਹੈਗੇ ਆ ਜੀ ਵੱਡੇ ਵੱਡੇ ਮੀਡੀਆ ਹਾਊਸ ਉਹ ਇਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਰਹੇ ਵੀ ਅਸੀਂ ਸਾਡਾ ਉਜਰ ਕੀ ਆ, ਜਾਂ ਉਹ ਉਸ ਮਸਲੇ ਨੂੰ ਅੰਡਰਸਟੈਂਡ ਕਰਨ ਪਹਿਲਾਂ ਤੇ ਫਿਰ ਜਿਹੜਾ ਟਿੱਪਣੀ ਕਰਨ ਤੇ ਜ਼ਿਆਦਾ ਵਧੀਆ ਜੀ। ਉਹ ਇਹੀ ਸੋਚਦੇ ਹੈਗੇ ਆ ਵੀ ਜਿਹੜੇ ਆ ਵੀ ਇਹਨਾਂ ਦਾ ਹਿੱਤਾਂ ਦਾ ਟਕਰਾਅ ਆ ਜਿਹਦੇ ਕਰਕੇ ਵਕੀਲ ਜਿਹੜੇ ਆ ਉਹ ਉਸਦੇ ਹੜਤਾਲ ਤੇ ਬੈਠੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਨੋ ਡਾਊਟ ਹਿੱਤਾਂ ਦਾ ਟਕਰਾਅ ਹੈਗਾ, ਦੈਟ ਇਜ਼ ਸੈਕੰਡਰੀ, ਬਟ ਪਹਿਲਾਂ ਤਾਂ ਜਿਹੜਾ ਹੈਗਾ ਹੀ ਆ ਕਿ ਤੁਸੀਂ ਜਿਹੜਾ ਇਹ ਪਾਲਿਸੀ ਬਣਾਈ ਹੈਗੀ ਆ ਵੈਸੇ ਹੀ ਗਲਤ ਹੈਗੀ ਕਿ ਤੁਸੀਂ ਕੰਟਰੈਕਟ ਦੇ ਉੱਤੇ ਵਕੀਲ ਰੱਖ ਲਿਆ ਜੀ, ਉਹ ਹੁਣ ਇੱਥੇ ਤੱਕ ਜਿਹੜਾ ਆ ਬਾਰ ਕੌਂਸਲ ਤਾਂ ਇੱਥੇ ਤੱਕ ਹੁਣ ਹੋਈ ਹੈਗੀ ਆ ਵੀ ਜੇ ਇਹਨਾਂ ਨੇ ਨਹੀਂ ਸਾਡੀ ਸੁਣਨੀ ਤੇ ਅਸੀਂ ਜਿਹੜੇ ਲੀਗਲ ਏਡ ਡਿਫੈਂਸ ਕੌਂਸਲ ਆ ਉਹਨਾਂ ਦੇ ਜਿੰਨੇ ਕੁ ਹੈਗੇ ਆ ਜਾਂ 60 ਜਿੰਨੇ ਕੁ ਪੰਜਾਬ ਦੇ ਵਿੱਚ ਅਪੁਆਇੰਟ ਕੀਤੇ ਆ ਉਹਨਾਂ ਸਾਰਿਆਂ ਦੇ ਲਾਇਸੈਂਸ ਹੀ ਸਸਪੈਂਡ ਕਰ ਦੇਣੇ ਆ, ਜਦੋਂ ਉਹ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੇ ਉਹ ਪੇਸ਼ ਬਿਲਕੁਲ ਜੀ, ਜਦੋਂ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੁਸੀਂ ਮਤਲਬ ਉਹਨਾਂ ਕੋਲੋਂ ਪ੍ਰੈਕਟਿਸ ਕਿੱਦਾਂ ਕਰਵਾ ਲਓਗੇ।
0: ਬਿਲਕੁਲ
1: ਹਾਂਜੀ, ਮਤਲਬ ਇਹ ਤਾਂ ਹੈ ਨਾ ਵੀ ਉਹ ਤਾਂ ਪਾਵਰ ਦਾ ਟਕਰਾਅ ਹੈ ਨਾ ਵੀ ਉਹ ਜੋ ਤੁਹਾਡੇ ਤੋਂ ਸਰਿਆ ਤੁਸੀਂ ਕਰ ਲਿਆ, ਜੋ ਸਾਡੇ ਤੋਂ ਸਰਿਆ ਅਸੀਂ ਕਰ ਲਿਆ, ਉਹ ਕੋਈ ਕੰਪਰੋਮਾਈਜ਼ ਵਾਲੀ ਗੱਲ ਤਾਂ ਨਾ ਹੋਈ ਜੀ, ਥੋੜਾ ਬਹੁਤ ਤਾਂ ਜਿਹੜਾ ਹੈਗਾ ਆ ਵੀ ਹਾਂ ਜਦੋਂ ਮੰਨ ਲਿਆ ਇੱਕ ਫੈਸਲਾ ਹੋਇਆ ਆ ਉਹ ਗਲਤ ਹੋ ਗਿਆ ਆ ਤੇ ਉਹਨੂੰ ਵਿਦਡਰਾ ਕਰਨ ਦੇ ਵਿੱਚ ਕੋਈ ਇਤਰਾਜ਼ ਹੋਣਾ ਨੀ ਚਾਹੀਦਾ
0: ਜੀ। ਬਿਲਕੁਲ ਹੈ ਜੀ,
1: ਪ੍ਰੈਸਟੀਜ ਇਸ਼ੂ ਹਮੇਸ਼ਾ ਨੁਕਸਾਨ ਕਰਦਾ ਸਰ, ਇਹ ਚੱਕਰ ਆ ਜੀ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਹਾਂਜੀ ਹੁਣ
0: ਜੀ ਸੈਣੀ ਸਾਹਿਬ ਤੇ ਦੂਸਰੀ ਹੋਰ ਗੱਲ
1: ਹਾਂਜੀ, ਮੈਂ ਕਿਹਾ ਹੁਣ ਜਾਵਾਂਗੇ ਜੰਤਰ ਮੰਤਰ ਦੇਖਦੇ ਆ ਜੀ ਸੱਤ
0: ਜੀ ਬਿਲਕੁਲ ਤੇ ਸੈਣੀ ਸਾਹਿਬ ਜੋ ਅੱਜ ਆਪਣੇ ਸੀਚੇ ਵੱਲ ਚਲੋ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਇਸ ਚੀਜ਼ ਦੇ ਬਾਰੇ, 6 ਗਨਮੈਨ ਉਹਨਾਂ ਦੇ ਨਾਲ ਲੱਗੇ ਆ, ਕਹਿੰਦੇ ਜੋ ਲੁੱਟਾਂ ਵਾਰਦਾਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇਲਾਕੇ ਚ ਹੋ ਰਹੀਆਂ ਨੇ ਸੁਲਤਾਨਪੁਰ ਲੋਧੀ ਦਾ ਇਲਾਕਾ ਸਾਰਾ ਹੀ, ਤੇ ਉਹ ਕਹਿੰਦੇ ਭਾਈ ਆਪਣੇ ਇਹਨਾਂ ਨੂੰ ਥਾਣਿਆਂ ਦੇ ਵਿੱਚ ਭੇਜੋ, ਮੇਰੇ ਨਾਲ ਉਹ ਲਾਹੋ ਤੇ ਲੋਕਾਂ ਦੀ ਸੁਰੱਖਿਆ ਕਰਨ, ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ।
1: ਸਰ ਉਹ ਕਹਿੰਦੇ ਨੇ ਜੀ ਬੜੀ ਦੇਰ ਕਰਦੀ ਹਜ਼ੂਰ ਆਤੇ ਆਤੇ, 4.5 ਸਾਲ ਨਿਕਲ ਗਿਆ ਤੇ ਉਦੋਂ ਤਾਂ ਬਾਬਾ ਜੀ ਨੂੰ ਚੇਤੇ ਨੀ ਆਇਆ, ਲਾ ਐਂਡ ਆਰਡਰ ਤਾਂ ਉਦੋਂ ਵੀ ਇੱਦਾਂ ਦਾ ਹੀ ਸੀਗਾ ਜੀ।
0: ਜੀ
1: ਸਰ ਮੈਂ ਮਤਲਬ ਜਿਹੜਾ ਹੈਗਾ ਆ ਚਾਹੇ ਬਾਬੇ ਹੋਣ ਤੇ ਚਾਹੇ ਲੀਡਰ ਹੋਣ, ਤੇ ਜਦੋਂ ਬਾਬੇ ਲੀਡਰ ਬਣ ਜਾਣ ਇਹ ਸਾਰਾ ਕੁਛ ਜਿਹੜਾ ਹੈਗਾ ਆ ਆਪਣਾ ਆਪ ਨੂੰ ਚਮਕਾਉਣ ਦਾ ਤਰੀਕਾ ਹੁੰਦਾ, ਹੋਰ ਕੁਛ ਨਹੀਂ
0: ਜੀ।
1: ਇਹਨਾਂ ਦੇ ਛੇ ਮੁਲਾਜ਼ਮਾਂ ਨੇ ਜਿਹੜਾ ਹੈਗਾ ਆ ਕੀ ਕਰ ਲੈਣਾ ਆ, ਜਿੱਥੇ ਜਿਹੜੇ 16-16 26-26 MLA ਨਾਲ 26-26 ਤੁਰੇ ਫਿਰਦੇ ਆ ਜੀ, ਉਹ ਠੀਕ ਗੱਲ ਹੈਗੀ ਆ ਜੀ ਕਿ ਉਹ ਇਸ ਚੀਜ਼ ਨੂੰ ਆਪਣੀ ਗ੍ਰੇਟਨੈਸ ਸਾਬਤ ਕਰਦੇ ਕਰਦੇ ਨਾਲ ਹੀ ਪੰਜਾਬ ਦੇ ਹਾਲਾਤ ਵੀ ਬਿਆਨ ਕਰ ਗਏ ਵੀ ਭਾਈ ਲੁੱਟਾਂ ਖੋ ਹਾਂਜੀ ਉਹ ਜਿਹੜਾ ਹਾਲਾਤ ਜਿਹੜੇ ਬਿਆਨ ਕਰ ਗਏ ਉਹ ਜਿਹੜਾ ਹੈਗਾ ਆ ਵੈਸੇ ਹੀ ਮਤਲਬ ਜਿੱਦਾਂ ਨਾ ਬੰਦੇ ਦੀ ਜ਼ਬਾਨ ਤੇ ਸਰਸਤੀ ਆ ਜਾਂਦੀ ਆ ਕਿਸੇ ਵੇਲੇ, ਉਹ ਅਦਰਵਾਈਜ਼ ਜੇ ਉਹਨਾਂ ਨੂੰ ਉਹ ਔਜਲਾ ਸਾਹਿਬ ਸੁਣਾਉਂਦੇ ਹੁੰਦੇ ਨਾ ਜੀ ਸੁਖਵਿੰਦਰ ਭੱਲੇ ਦੀ, ਮੈਨੂੰ ਚੇਤਾ ਕਰਾ ਦਿਆ ਕਰੋ ਮੈਂ ਕਹਿੰਦੇ ਵੱਲ ਦਾ ਹਾਂਜੀ, ਉਹਨਾਂ ਨੂੰ ਚੇਤੇ ਨੀ ਰਿਹਾ, ਉਹਨਾਂ ਨੂੰ ਕੋਈ ਚੇਤੇ ਕਰਾਉਣ ਵਾਲਾ ਹੈ ਨਹੀਂ ਸੀਗਾ ਵੀ ਭਾਈ ਤੁਸੀਂ
0: ਓਦਾਂ ਵੀ ਹੁਣ
1: ਇਸੇ ਪਾਰਟੀ ਦੇ ਸਾਂਸਦ ਆ ਤੁਸੀਂ,
0: ਓਦਾਂ ਵੀ ਥੋੜਾ ਹੀ ਚਿਹਰਾ ਰਹਿ ਗਿਆ ਹੁਣ ਮਤਲਬ ਕਿ ਬੇਫਿਕਰ ਹੋਣ ਲੱਗ ਗਏ ਨੇ, ਹੌਲੀ ਹੌਲੀ ਬੋਲਣ ਲੱਗ ਗਏ ਨੇ ਆਪਣੇ।
1: ਬਾਬਾ ਜੀ ਨੂੰ ਤਾਂ ਵੈਸੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਹੋਣਾ ਨਹੀਂ ਸੀ ਚਾਹੀਦਾ, ਇਹਨਾਂ ਨੂੰ ਤਾਂ ਮਤਲਬ ਵੋਕਲ ਹੋਣਾ ਚਾਹੀਦਾ ਸੀ, ਇਹਨਾਂ ਨੇ ਪਹਿਲਾਂ ਸਾਰੀਆਂ ਸ਼ਰਤਾਂ ਤਹਿਤ ਹੀ ਉਹਨਾਂ ਦਾ ਅਹੁਦਾ ਸਵੀਕਾਰ ਕੀਤਾ
0: ਜੀ
1: ਸੀ।
0: ਇਹੀ ਤਾਂ ਰਹਿ ਗਏ ਨੇ ਪੱਲੇ, ਹੋਰ ਕੋ ਰਹਿ ਕੋ ਮੈਂ ਇੱਕ ਹੋਰ ਆ ਜੀ।
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਇਹਨਾਂ ਨੂੰ ਤਾਂ ਇਸ ਚੀਜ਼ ਇਹਨਾਂ ਦੀ ਤਾਂ ਰੈਪੂਟੇਸ਼ਨ ਜਿਹੜੀ ਆ ਇਸ ਅਹੁਦੇ ਦੇ ਨਾਲ ਕੋਈ ਜ਼ਿਆਦਾ ਵਧੀ ਨਹੀਂ ਆ,
0: ਡਾਊਨ ਹੋਈ ਆ
1: ਰਹਿ ਤਾਂ ਰਹੇ ਹਾਂਜੀ ਉਸ ਚੀਜ਼ ਦੇ ਨਾਲ ਡਾਊਨ ਹੀ ਹੋਈ ਆ ਜੀ।
0: ਜੀ
1: ਪਹਿਲਾਂ ਜਿਹੜਾ ਕੰਮ ਕੀਤਾ ਗਿਆ ਸੀ ਉਹ ਨਿਸਵਾਰਥ ਸੀਗਾ ਜੀ,
0: ਜੀ
1: ਤੇ ਉਹਦਾ ਜਿਹੜਾ ਰਿਵਾਰਡ ਜਿਹੜਾ ਆ ਉਹ ਬਹੁਤ ਵੱਡਾ ਸੀ ਕਿ ਹਰ ਇੱਕ ਬੰਦਾ ਰਿਸਪੈਕਟ ਨਾਲ। ਬਾਕੀ ਇਹਨਾਂ ਦੇ ਜਿਹੜਾ ਹੈਗਾ ਆ ਜਿਸ ਚੀਜ਼ ਕਰਕੇ ਕਹਿੰਦੇ ਸੀ ਸੀਕੇ ਆਲ ਜਿਹੜਾ ਮਾਡਲ ਉਹ ਉਹਦੇ ਨਾਲ ਜਿਹੜਾ ਆ ਵਾਟਰ ਫਿਲਟਰ ਕਰਨ ਦਾ ਜਾਂ ਹੋਰ ਉਹ ਸਾਰੇ ਚੀਜ਼ਾਂ ਜਿਹੜੀਆਂ ਉਹਦੇ ਤੇ ਵੀ ਕਿੰਤੂ ਬਾਅਦ ਦੇ ਵਿੱਚ ਉੱਠੇ ਹੈਗੇ ਜੀ ਉਹ, ਪਰ ਫੇਰ ਵੀ ਉਹ ਅਨਾਲਿਸਿਸ ਦਾ ਵਿਸ਼ਾ ਸੀ। ਕੋਸ਼ਿਸ਼ ਕੀਤੀ ਉਹਨਾਂ ਨੇ ਬਈ ਨੂੰ ਸਾਫ ਕੀਤਾ ਜੀ, ਆਪ ਵਿੱਚ ਵੜ ਕੇ ਸਾਫ ਕਰਦੇ ਰਹੇ, ਸੇਵਾ ਕੀਤੀ ਜੀ, ਇੱਥੇ ਤੱਕ ਕਿ ਉਹ ਜਦੋਂ ਕਰ ਰਹੇ ਸੀ ਉਸ ਵੇਲੇ ਨਿਸਵਾਰਥ ਕਰ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਰਿਵਾਰਡ ਕੀਤਾ ਜਾਣਾ ਹੈਗਾ ਜੀ।
0: ਜੀ ਬਿਲਕੁਲ,
1: ਅਲਟੀਮੇਟਲੀ ਉਦੋਂ ਲਾਈਮ ਲਾਈਟ ਚ ਆਏ ਜਦੋਂ ਡਾਕਟਰ APJ ਅਬਦੁਲ ਕਲਾਮ ਅਚਨਚੇਤ ਉਹਨਾਂ ਦਾ ਜਿਹੜਾ ਬਾਰੇ ਸੁਣ ਕੇ ਤੇ ਉਹਨਾਂ ਨੂੰ ਦੇਖਣ ਆਏ ਜੀ,
0: ਜੀ
1: ਫਿਰ ਜਿਹੜਾ ਹੈਗਾ ਆ ਉਥੋਂ ਰੈਕੋਗਨਾਈਜੇਸ਼ਨ ਮਿਲਦੀ ਤੇ ਜਿਹੜਾ ਕਰਕੇ ਹੁਣ ਇਸ ਪਾਰਟੀ ਨੇ ਵੀ ਜਦੋਂ ਦੇਖਿਆ ਵੀ ਸੱਤ ਅਸੀਂ ਉਹ ਭੇਜੇ ਹੈਗੇ ਆ ਜੀ ਉੱਪਰ, ਤੇ ਉਹਨਾਂ ਨੇ ਫਿਰ ਉਹਨਾਂ ਉਹਦੀ ਵਜ੍ਹਾ ਕਰਕੇ ਇਸ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਤੇ ਇਹਨਾਂ ਨੇ ਸੰਗਰੂਰ ਸੀਟ ਜਿਹੜੀ ਆ 2 ਮਹੀਨਿਆਂ ਬਾਅਦ ਹੀ ਹਾਰ ਲਈ।
0: ਬਿਲਕੁਲ,
1: ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਇਹੋ ਜਿਹਾ ਚਿਹਰਾ ਇੱਕ ਦੇਖਿਆ ਵੀ ਜਿਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ, ਕਹਿਣ ਨੂੰ ਤਾਂ ਹੋਜੂਗਾ ਨਾ ਵੀ ਸਿੱਖ ਚਿਹਰਾ ਅਸੀਂ ਭੇਜਿਆ ਜੀ।
0: ਬਿਲਕੁਲ ਬਿਲਕੁਲ,
1: ਬਾਬਾ ਜੀ ਨੇ ਉਦੋਂ ਹੀ ਕਹਿਤਾ ਸੀ ਵੀ ਮੈਨੂੰ ਤੁਹਾਡੀ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਗਾ, ਹਾਂਜੀ ਮੈਂ ਤਾਂ ਵਾਤਾਵਰਨ ਦੇ ਉੱਤੇ ਕੰਮ ਕੀਤਾ ਤੇ ਮੈਂ ਵਾਤਾਵਰਨ ਤੇ ਗੱਲ ਕਰੂੰਗਾ। ਇਹ ਕਹਿੰਦੇ ਠੀਕ ਆ ਜੀ, ਮੁੜ ਕੇ ਨੋ ਡਾਊਟ ਕਿ ਕਈ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਸਟੈਂਡ ਜਿਹੜਾ ਹੈਗਾ ਸੀਗਾ ਉਹਨੇ ਲੋਕਾਂ ਦਾ ਮਨ ਵੀ ਦੁਖੀ ਕੀਤਾ, ਜਦੋਂ ਅਜੀ ਸ਼ਰਾਬ ਫੈਕਟਰੀ ਦੇ ਉੱਤੇ ਜਿਹੜਾ ਹੈਗਾ ਸੀਗਾ ਜੀ ਉੱਥੇ ਪਾਣੀ ਦਾ ਜਿਹੜੇ ਖਰਾਬ ਹੋਏ ਮੋਰਚੇ ਲੱਗੇ ਉੱਥੇ ਬਾਬਾ ਜੀ ਨੇ ਜਿਹੜਾ ਆ ਸਟੈਂਡ ਜਿਹੜਾ ਆ ਲੋਕਾਂ ਦੇ ਪੱਖ ਚ ਨਹੀਂ ਲਿਆ, ਸਰਕਾਰ ਦੇ ਪੱਖ ਚ ਲਿਆ ਜੀ, ਸਗੋਂ ਵਾਤਾਵਰਨ ਉਹ ਵੀ ਵਾਤਾਵਰਨ ਦੇ ਮਸਲੇ ਦੇ ਵਿੱਚ ਉੱਥੇ ਦਾ ਪਾਣੀ ਇੰਨਾ ਗੰਧਲਾ ਸੀ ਉਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਜਿਹੜਾ ਆ ਲੋਕਾਂ ਦੇ ਮਨਾਂ ਨੂੰ ਠੇਸ ਵੀ ਲੱਗੀ।
0: ਮਾਨ ਸਾਹਿਬ ਪੀ ਕੇ ਦਿੱਲੀ ਵੀ ਪਹੁੰਚੇ ਸੀ, ਰਾਤ ਕੱਟ ਕੇ ਆਏ।
1: ਹਾਂਜੀ ਇਹ ਛੇ ਛੇ ਜਿਹੜੇ ਹੈਗੇ ਆ ਮਤਲਬ ਬੋਡੀ ਗਾਰਡ ਵਾਪਸ ਕਰ ਰਹੇ ਹੈਗੇ ਆ, ਇਹ ਇਹਨਾਂ ਦੀ ਗ੍ਰੇਟਨੈਸ ਆ, ਜੇ ਇਹਨਾਂ ਨੂੰ ਨਹੀਂ ਲੋੜ ਮਹਿਸੂਸ ਹੁੰਦੀ ਤੇ ਜਿਹੜਾ 4.5 ਸਾਲ ਇਹਨਾਂ ਨੇ ਉਹ ਅਨ ਨੈਸੈਸਰੀ ਰੱਖ ਛੱਡੇ ਤੇ ਉਹਦਾ ਬੋਝ ਜਿਹੜਾ ਆ ਖਰਚਾ ਜਿਹੜਾ ਹੈਗਾ ਆ ਉਹਨਾਂ ਦੀ 4.5 ਸਾਲ ਦੀ ਤਨਖਾਹ ਵੀ ਨਾਲ ਜਮਾ ਕਰਾ ਦੇਣ ਜੀ, ਕਿਉਂਕਿ ਉਹ ਇਹਨਾਂ ਨੇ ਸਟੇਟ ਤੇ ਅਨ ਨੈਸੈਸਰੀ ਬੋਝ ਪਾਇਆ ਜੀ। ਹੋਰ ਓਵਰ ਬਾਬਾ ਜੀ ਕੋਈ ਇੰਨੇ ਕੁ ਪੈਸੇ ਹੈਗੇ ਵੀ ਆ ਜੀ, ਏਦਾਂ ਦੀ ਗੱਲ ਹੀ ਉਹ ਕਰਾ ਸਕਦੇ ਹੈਗੇ ਜੀ, ਉਹਨਾਂ ਨੂੰ ਕਰਾ ਦੇਣੀ ਚਾਹੀਦੀ ਹੈਗੀ ਆ ਜੀ, ਵੀ ਭਾਈ ਮੈਨੂੰ ਤਾਂ ਇਹਨਾਂ ਨੇ ਅਨਨੈਸੈਸਰੀ ਦਿੱਤੇ ਰੱਖੇ, ਮੈਨੂੰ ਤਾਂ ਲੋੜ ਹੈ ਨਹੀਂ ਸੀ ਜੀ। ਹਾਂ ਜੀ, ਸੋ ਇਸ ਕਰਕੇ ਪਛਤਾਵਾ ਵੀ ਤਾਂ ਕਰਨਾ ਚਾਹੀਦਾ ਨਾ ਜੀ,
0: ਚਾਹੀਦਾ ਸੀ ਪਛਤਾਵਾ ਹੋਣਾ ਚਾਹੀਦਾ ਜੀ।
1: ਹੁਣ
0: ਜੀ
1: ਬਿਲਕੁਲ ਜੀ, ਹੁਣ ਕਹਿੰਦੇ ਨੇ ਜੀ ਵੀ ਉਹ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਹੈਗੇ ਆ ਵੀ ਮੈਨੂੰ ਗਿਆਨ ਹੋਣ ਹੋਇਆ ਤੇ ਇੱਦਾਂ ਕਰਕੇ
0: ਜੀ,
1: ਤੇ ਪਹਿਲਾਂ ਜਿਹੜਾ ਹੈਗਾ ਮੈਂ ਵੀ ਇਸੇ ਜਿਹੜਾ ਆ ਗਲਤ ਕਥਾ ਹੀ ਕਰਦਾ ਰਿਹਾ ਜਾਂ ਇੱਦਾਂ ਕਰਕੇ, ਜੇ ਸਾਡਾ ਤਾਂ ਸਵਾਲ ਇਹ ਸੀ ਵੀ ਗਲਤ ਕਥਾ ਚ ਜੋ ਕਮਾਈ ਕੀਤੀ ਹੈਗੀ ਆ ਉਹ ਮੁੜ ਕੇ ਸੰਗਤਾਂ ਦੇ ਵਿੱਚ ਵੰਡਣੀ ਚਾਹੀਦੀ ਹੈਗੀ ਆ ਭਾਈ। ਉਦੋਂ ਮੈਂ ਤੁਹਾਨੂੰ ਜੋ ਮਾਰਗ ਦਰਸ਼ਨ ਦਿੱਤਾ ਸੀ ਉਹ ਸਹੀ ਨਹੀਂ ਸੀ, ਉਹ ਲਕੀਰ ਦਾ ਫਕੀਰ ਸੀ, ਅੱਜ ਮੈਂ ਅਪਗ੍ਰੇਡ ਹੋ ਗਿਆ, ਮੇਰੀ ਅੱਖ ਖੁੱਲ ਗਈ ਆ ਤੇ ਮੈਂ ਉਸ ਚੀਜ਼ ਨੂੰ ਡਿਸਕਾਰਡ ਕਰਦਾ ਆ ਤੇ ਅੱਜ ਵਾਲੀ ਚੀਜ਼ ਜਿਹੜੀ ਆ ਉਹਨੂੰ ਅਕਸੈਪਟ ਕਰਦਾ ਹੈਗਾ ਆ ਔਰ ਉਹਦਾ ਪ੍ਰਚਾਰ ਕਰਦਾ ਆ ਜੀ।
0: ਨਹੀਂ ਹੁਣ ਸਿਗਨੇਚਰ ਕਰਦੇ ਆ ਜੀ,
1: ਪੈਸਾ ਨਹੀਂ
0: ਬੱਚਿਆਂ ਦੀ ਪਿੱਠ ਦੇ ਉੱਤੇ ਸਿਗਨੇਚਰ ਕਰਨ ਲੱਗ ਗਏ ਜੀ, ਆਟੋਗ੍ਰਾਫ ਦਿੰਦੇ ਆ।
1: ਉੱਤੇ ਫਿਰ ਠੀਕ ਗੱਲ ਹੈਗੀ ਆ ਜੀ, ਜਦ ਉਹ ਜਿਹੜਾ ਸਿਰ ਚੜ ਕੇ ਬੋਲੇ ਪਿੱਠ ਤਾਂ ਲੋਕੀ ਦਿੰਦੇ ਆ ਆਪਣੀ ਅੱਗੇ ਕਰਦੇ ਆ, ਤੇ ਬਾਬਾ ਜੀ ਨੇ ਤਾਂ ਕਰ ਹੀ ਦੇਣਾ ਕੁਛ ਨਾ ਕੁਛ, ਉਹਨਾਂ ਨੇ ਤਾਂ ਉਂਗਲ ਫੇਰ ਹੀ ਦੇਣੀ ਹੈਗੀ, ਆਹ ਲਓ ਜੀ ਸਿਗਨੇਚਰ ਕਰਤੇ ਆ
0: ਜੀ।
1: ਹਾਂਜੀ ਆਟੋਗ੍ਰਾਫ
0: ਜੀ। ਤੇ ਸੈਣੀ ਸਾਹਿਬ, ਦੂਸਰੇ ਪਾਸੇ ਸਿੱਖ ਸਿਆਸਤ ਦੀ ਥੋੜੀ ਜਿਹੀ ਝਾਤ ਮਾਰੀਏ ਤੇ ਜੋ ਵਾਰਸ ਪੰਜਾਬ ਹੈ, ਮੰਦੀ ਸਿੰਘਾਂ ਦਾ ਕਾਫੀ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ ਹੈ, ਤੇ ਆਲੀ ਸਾਹਿਬ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਨਾਲ ਵਿੱਚ ਪਾ ਕੇ ਤੇ ਬੰਦੀ ਸਿੰਘਾਂ ਦੀ ਰਿਹਾਇਤ ਲਈ ਕੱਲ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੈ ਤੇ ਵੱਡੇ ਪੱਧਰ ਤੇ ਮੰਗ ਕੀਤੀ ਹੈ ਭਾਈ ਆਓ ਤੇ ਸਾਡਾ ਸਾਥ ਨਿਭਾਓ, ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਤੇ ਕੱਲ ਨੂੰ ਫਿਰ ਮੁੱਖ ਮੰਤਰੀ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਘੇਰਨਗੇ ਤੇ ਦੂਸਰੇ ਪਾਸੇ ਨਾਲ ਨਾਲ ਆਪਣਾ ਦਾਖਾ ਸੀਟ ਜਿਹੜੀ ਹੈ ਉਹਨਾਂ ਨੇ ਆਪਣੇ ਪਤਨੀ ਜਿਹੜੇ ਆਪਣੇ ਖਾਲੜਾ ਜੀ ਦੇ ਵਾਈਫ ਉਹਨਾਂ ਨੂੰ ਜਿਹੜੀ ਹੈ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਫਰ ਦਿੱਤੀ ਹੈ ਭਾਈ ਉਹ ਤੁਹਾਡੇ ਜਿਹੜੇ ਪਿਛਲੇ ਅਲਾਮੇ ਨੇ ਅਸੀਂ ਲਾ ਦਾਂਗੇ, ਕਦੇ ਅਲਾਮਾ ਰੱਖਿਆ ਨਹੀਂ ਜੀ।
1: ਦੇਖੋ ਸਿੱਖਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਦਾ ਇਮੋਸ਼ਨਲ ਸੈਂਟੀਮੈਂਟ ਨੂੰ ਕੈਸ਼ ਕਰਨ ਦੀ ਇੱਕ ਕੋਸ਼ਿਸ਼ ਆ ਜੀ।
0: ਬਿਲਕੁਲ
1: ਬੀਬੀ ਖਾਲੜਾ ਜੀ ਦਾ ਅੱਜ ਦੇ ਹਾਲਾਤ ਦੇ ਵਿੱਚ ਕਿਸੇ ਵੱਲ ਵੀ ਜਾਣਾ ਉਹਨੂੰ ਬੈਨੀਫਿਟਡ ਆ
0: ਜੀ।
1: ਇਹੀ ਬੀਬੀ ਜੀ ਇੱਥੇ ਹੀ ਹੈਗੇ ਸੀ, ਇਹੀ ਬੀਬੀ ਜੀ ਇੱਥੇ ਹੀ ਸੀਗੇ
0: ਜੀ,
1: ਪਹਿਲਾਂ ਨੀ ਇਹਨਾਂ ਨੂੰ ਯਾਦ ਆਈ
0: ਜੀ।
1: ਪਹਿਲਾਂ ਜਿਹੜਾ ਹੈਗਾ ਆ ਨਾ ਲੋਕਾਂ ਨੂੰ ਹੀ ਆਈ ਜੀ, ਉਹਨਾਂ ਨੇ ਇਲੈਕਸ਼ਨ ਲੜਿਆ ਵੀ ਸੀ, ਉਹ ਇਲੈਕਸ਼ਨ ਹਾਰੇ ਵੀ ਸੀ
0: ਜੀ,
1: ਔਰ ਉਹਦੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਲੋਕਾਂ ਨੇ ਜਦੋਂ ਤਾਨੇ ਮਾਰੇ ਉਹਨਾਂ ਨੂੰ ਉਸ ਏਰੀਏ ਦੇ ਲੋਕਾਂ ਨੂੰ, ਮੁੜ ਕੇ ਜਦੋਂ ਉਦੋਂ ਕੈਸ਼ ਕਰ ਗਿਆ ਫਿਰ ਅੰਮ੍ਰਿਤਪਾਲ ਹੋਣੀ ਜੀ, ਉਹ ਪੰਥਕ ਵੋਟ ਲੈ ਗਿਆ ਜੀ
0: ਜੀ।
1: ਉਦੋਂ ਫਿਰ ਜਿਹੜਾ ਹੈਗਾ ਗੁਰਦੁਆਰਿਆਂ ਚ ਕੀਰਤਨ ਹੀ ਇਹ ਚੱਲਣ ਲੱਗ ਪਿਆ ਸੀ ਜੀ, ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲਿਓ, ਅਣਖਾਂ ਤੇ ਗੱਲ ਆ ਗਈ ਹੈ ਜੀ। ਉਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਸੈਂਟੀਮੈਂਟ ਉਭਾਰਿਆ ਗਿਆ ਤੇ ਉਹਨੂੰ ਫਿਰ ਮੁੜ ਕੇ ਕੈਸ਼ ਕੀਤਾ ਗਿਆ ਜੀ। ਹੁਣ ਇਸੇ ਤਰੀਕੇ ਨਾਲ ਇਹ ਮਾਰਚ ਆ ਜੀ, ਸਿੱਖਾਂ ਦੇ ਜਿਹੜੇ ਹੈਗੇ ਆ ਉਹ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰ ਕੇ ਤੇ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਆ ਜੀ, ਤੇ ਹੋਰ ਕੁਛ ਨਹੀਂ ਆ ਜੀ। ਬਾਕੀ ਦੇਖੋ ਇਹਨਾਂ ਨੂੰ ਵੀ ਪਤਾ ਆ ਜੀ ਕਿ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਜਿਹੜੀ ਆ ਉਹ ਗਰਮ ਖਿਆਲੀ ਆ
0: ਜੀ,
1: ਉਹਦੇ ਨਾਲ ਜਿਹੜੇ ਬੰਦੇ ਜੁੜੇ ਹੈਗੇ ਆ ਸਾਰੇ ਗਰਮ ਖਿਆਲੀ ਆ ਜੀ
0: ਜੀ।
1: ਇਹ ਮਤਲਬ ਪੀਸਫੁਲ ਪ੍ਰੋਟੈਸਟ ਦੇ ਜਿਹੜੀ ਹੈਗੇ ਆ ਕਾਲ ਤਾਂ ਦੇ ਰਹੇ ਹੈਗੇ ਆ
0: ਜੀ,
1: ਪਰ ਇਹਨਾਂ ਨੂੰ ਆਪ ਕੌਨਫੀਡੈਂਸ ਹੈ ਨੀ ਗਾ ਵੀ ਇਹ ਪੀਸਫੁਲ ਰਹਿਣਗੇ ਕਿ ਨਹੀਂ ਰਹਿਣਗੇ। ਇਸ ਕਰਕੇ ਪਹਿਲਾਂ ਹੀ ਇਹਨਾਂ ਨੇ ਐਪਰੀਹੈਂਸ਼ਨ ਜ਼ਾਹਰ ਕਰ ਦਿੱਤੀ ਵੀ ਵਿਰੋਧੀ ਜਿਹੜਾ ਹੈਗਾ ਇਹਨੂੰ ਵਿਗਾੜ ਸਕਦੇ ਆ ਜੀ, ਸ਼ਾਂਤੀ ਭੰਗ ਕਰ ਸਕਦੇ ਆ ਜੀ। ਵਿਰੋਧੀਆਂ ਨੂੰ ਲੋੜ ਕੀ ਆ, ਤੁਹਾਡੇ ਵਿੱਚ ਹੀ ਵਿਰੋਧੀ ਹੈਗੇ ਆ ਜੀ, ਉਹ ਇਸ ਕਰਕੇ ਕਿ ਤੁਸੀਂ ਆਪਣੀ ਤਸੀਰ ਤੋਂ ਉਲਟਾ ਕੰਮ ਕਰ ਰਹੇ ਆ। ਤੁਹਾਡੀ ਪਾਰਟੀ ਦਾ ਜਿਹੜਾ ਹੈਗਾ ਆ ਉਹ ਇਹਨੂੰ ਗਰਮ ਖਿਆਲੀ ਜਿਹੜਾ ਪਾਰਟੀ ਜਿਹੜੀ ਆ ਇੱਥੇ ਹੀ ਨੀ ਮੰਨੀ ਜਾਂਦੀ ਹੈਗੀ, ਉੱਪਰ ਤੱਕ ਇਹੀ ਮੰਨਿਆ ਜਾਂਦਾ ਵੀ ਇੱਕ ਨਰਮ ਖਿਆਲੀ ਹੈ ਤੇ ਇੱਕ ਗਰਮ ਖਿਆਲੀ ਇਹ ਹੈਗੇ ਆ, ਤੇ ਜਿਹੜੇ ਪੰਥਕ ਹੈਗੇ ਆ ਜਦੋਂ ਉਹਨਾਂ ਨੇ ਕੱਲ ਨੂੰ ਕੁਰਬਾਨਾ ਘਮਾਈਆਂ ਤਾਂ ਫੇਰ ਨੀ ਕਹਿਣਾ ਹੈਂਜੀ, ਕਿਉਂਕਿ ਉਹ ਉਹਨਾਂ ਦਾ ਤੁਰਨ ਦਾ ਤਰੀਕਾ ਹੀ ਇਹ ਹੈਗਾ ਆ ਜੀ। ਤੇ ਬਾਕੀ ਦੇਖਦੇ ਹੈਗੇ ਆ ਜੀ ਕਿ ਸ਼ਾਂਤਮਈ ਪ੍ਰਦਰਸ਼ਨ ਇਹ ਕਰਕੇ ਤੇ ਫਿਰ ਉਹਦੇ ਵਿੱਚ ਬਾਕੀ ਹੈ ਜੀ ਬੰਦੀ ਸਿੰਘ ਇਹ ਚੀਜ਼ਾਂ ਜਿਹੜੀਆਂ ਨਾ ਸਰ ਇਹ ਸਭ ਵੋਟਾਂ ਲੈਣ ਦੀਆਂ ਸਕੀਮਾਂ ਆ, ਹੋਰ ਕੁਛ ਨੇ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਆ ਤੁਸੀਂ ਬੇਅਦਬੀ ਤੇ ਬੰਦੀ ਸਿੰਘ ਇਹ ਦੋ ਮੁੱਦਿਆਂ ਦੇ ਉੱਤੇ ਜੇ ਕੋਈ ਗੱਲ ਕਰ ਰਿਹਾ ਆ ਸਮਝ ਲਓ ਉਹਨੂੰ ਮਤਲਬ ਜਿਹੜਾ ਹੈਗਾ ਆ ਵੋਟਾਂ ਚਾਹੀਦੀਆਂ ਆ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਬੇਅਦਬੀ ਤੇ ਵੀ ਜਿਹੜਾ ਹੈਗਾ ਸਰ ਜਿੰਨੀ ਵੀ ਅੱਜ ਤੱਕ ਪੋਲੀਟਿਕਸ ਹੋਈ ਆ ਉਹ ਹਾਂਜੀ ਮੈਂ ਨਹੀਂ ਮੰਨਦਾ ਕਿ ਉਹ ਗੁਰੂ ਸਾਹਿਬ ਦੇ ਨਾਲ ਤੇ ਕਰਕੇ ਜਿਹੜਾ ਹੈਗਾ ਆ ਕਿਸੇ ਦਾ ਹਿਰਦਾ ਵੱਲੋਂ ਦੜਿਆ ਗਿਆ ਆ ਤੇ ਉਹਨੇ ਮਤਲਬ ਇਸ ਕਰਕੇ ਆ, ਉਹ ਸਭ ਕੁਛ ਜਿਹੜਾ ਇਹ ਪੋਲੀਟੀਕਲ ਸਕੋਰ ਸੈੱਟ ਕਰਨ ਵਾਸਤੇ ਹੀ ਕੀਤੀ ਗਈ ਆ ਸਿਆਸਤ। ਏਦਾਂ ਹੀ ਇਹ ਪੋਲੀਟੀਕਲ ਸਕੋਰ ਸੈੱਟ ਕਰਨਾ ਕਿਉਂਕਿ ਇਹਨਾਂ ਦੀ ਐਕਟੀਵਿਟੀ ਕੋਈ ਹੋਈ ਨੀ ਸੀ, ਇਹਨਾਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਵੀ ਹੈ ਨਹੀਂ ਸੀਗਾ ਜੀ। ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਹੈਗਾ ਆ ਵਾਟਰ ਟੈਸਟਿੰਗ ਕਰ ਲਓ ਜੀ, ਉਹ ਹੁਣ ਵਾਟਰ ਟੈਸਟਿੰਗ ਹੀ ਆ ਜੀ ਇਹ।
0: ਬਿਲਕੁਲ ਹੈ ਜੀ
1: ਜੀ ਸਰ।
0: ਸੈਣੀ ਸਾਹਿਬ ਇੱਕ ਪਾਸੇ ਪੰਜਾਬ ਤੇ ਹੋਰ ਜਿਹੜੀਆਂ ਸੂਬੇ ਦੀਆਂ ਸੰਸਥਾਵਾਂ ਜਾਂ ਕਹਿ ਲਓ ਕਿ ਆਪਣੇ ਸਰਕਾਰਾਂ ਨੇ, ਇੱਕ ਪਾਸੇ ਤਾਂ ਉਹ ਸਿਹਤ ਸਹੂਲਤਾਂ ਐਜੂਕੇਸ਼ਨ ਜਾਂ ਫੰਡਿੰਗ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਆਹ ਵੀ ਕਰ ਦਿੱਤਾ, ਅਸੀਂ ਉਹ ਵੀ ਕਰ ਦਿੱਤਾ, ਸਿਹਤ ਸਹੂਲਤਾਂ ਬਹਾਲ ਕਰ ਦਿੱਤੀਆਂ, ਇੰਨੇ ਕਲੀਨਿਕ ਖੋਲ ਦਿੱਤੇ, ਆਹ ਕਰ ਦਿੱਤਾ, ਉਹ ਕਰ ਦਿੱਤਾ, ਤੇ ਦੂਸਰੇ ਪਾਸੇ ਮੈਂਟਲ ਹੈਲਥ ਕੇਅਰ ਜਿਹੜਾ ਐਕਟ ਹੈ ਹਾਈ ਕੋਰਟ ਨੇ ਝਾੜ ਝੰਬ ਕੀਤੀ ਹੈ ਦੋ ਸੂਬਿਆਂ ਦੀ, ਪੰਜਾਬ ਤੇ ਹਰਿਆਣੇ ਦੀ ਜੀ, ਕਿੱਥੇ ਖੜੇ ਨੇ?
1: ਪਰ ਸਾਹਿਬ ਇਹ ਨਾ ਬਹੁਤ ਕੰਪਲੀਕੇਟਿਡ ਪ੍ਰੋਸੀਜਰ ਆ ਜੀ
0: ਜੀ।
1: ਮੈਂ ਮਤਲਬ ਤੁਹਾਨੂੰ ਕੀ ਦੱਸਾਂ ਵੀ ਇੱਕ ਵਾਰੀ ਮੇਰੇ ਕੋਲ ਕੇਸ ਸੀਗਾ ਕ੍ਰਿਮੀਨਲ ਕੇਸ ਦੇ ਵਿੱਚ, ਬੰਦਾ ਰੱਖ ਲਿਆ ਮੁਲਜ਼ਮ
0: ਜੀ,
1: ਮੁਲਜ਼ਮ ਜਿਹੜਾ ਹੈਗਾ ਸੀਗਾ ਉਹਦੀ ਵਾਈਫ ਵੀ ਕੁਦਰਤੀ ਮੁਲਜ਼ਮ ਰੱਖੀ ਸੀਗੀ, ਉਹ ਬਣਾਇਆ ਵੀ ਕੇਸ ਜਿਹੜਾ ਹੈਗਾ ਆ ਵੀ ਕੋਈ ਜਦੋਂ ਪੋਲੀਟੀਕਲ ਇਨਫਲੂਐਂਸ ਹੋ ਜਾਂਦਾ ਹੈਗਾ ਆ ਤੇ ਅਗਲੇ ਫਿਰ ਦੇਖਦੇ ਹੀ ਨੀ ਕਿਹਨੂੰ ਕਿਹਦੇ ਤੇ, ਉਹ ਬੰਦਾ ਜਿਹੜਾ ਹੈਗਾ ਸੀ ਨਾ ਉਹ ਸੁਣਦਾ ਸੀ ਉਹਨੂੰ ਜੀ, ਨਾ ਬੋਲਦਾ ਸੀ
0: ਜੀ।
1: ਉਤੇ ਉਹ ਇਸ਼ਾਰੇ ਦੇ ਨਾਲ ਗੱਲ ਸਮਝਦਾ ਸੀ, ਹੁਣ ਇਸ਼ਾਰੇ ਨਾਲ ਗੱਲ ਉਹੀ ਬੰਦਾ ਉਹਨੂੰ ਸਮਝਾ ਸਕਦਾ ਆ ਜਿਹੜਾ ਉਹਦਾ ਕੋਈ ਲਾਈਫ ਪਾਰਟਨਰ ਆ ਜਾਂ ਹੋਰ ਗਾ
0: ਜੀ।
1: ਹਾਂਜੀ ਉਹ ਲੈਂਗੁਏਜ ਨੇ ਜਿਹੜਾ ਕਰਦਾ ਹੋਊਗਾ, ਜਿਹੜਾ ਜਿਹਦੇ ਨਾਲ ਉਹ ਰੂਟੀਨ ਦੇ ਵਿੱਚ ਜਿਹੜੇ ਗੱਲਬਾਤ ਕਰਦਾ ਆ ਜਾਂ ਆਪਣੇ ਇਮੋਸ਼ਨਸ ਸ਼ੇਅਰ ਕਰਦਾ ਹੈਗਾ ਜੀ, ਮੈਂ ਮਤਲਬ ਜਿਹੜਾ ਹੈਗਾ ਆ ਉਹ ਉਹਦੇ ਬਾਰੇ ਐਪਲੀਕੇਸ਼ਨ ਦਿੱਤੀ ਜਾ ਸਾਹਿਬ ਕਹਿੰਦੇ ਕੰਪਲੀਕੇਟਡ ਪ੍ਰੋਸੀਜਰ ਹੈ ਚੱਲਣ ਦਿਓ। ਹੋਇਆ ਕਿ ਜਦੋਂ ਉਹਦਾ ਜਿਹੜਾ ਹੈਗਾ ਡਿਫੈਂਸ ਦਾ ਬਿਆਨ ਲਿਖਾਣਾ ਸੀਗਾ
0: ਜੀ,
1: ਤੇ ਜਾ ਸਾਹਿਬ ਮੈਨੂੰ ਕਹਿੰਦੇ ਇਹ ਕੀ ਸਮੱਸਿਆ ਹੁਣ ਪੈ ਗਈ ਹੈ, ਮੈਂ ਕਿਹਾ ਜੀ ਸਮੱਸਿਆ ਦੱਸੋ ਮੈਨੂੰ, ਇਹ ਤਾਂ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਜੀ, ਨਾ ਇਹਨੂੰ ਤੁਹਾਡੀ ਗੱਲ ਸਮਝ ਆਉਂਦੀ ਹੈ ਨਾ ਮੇਰੀ ਸਮਝ ਆਉਂਦੀ ਹੈਗੀ ਆ
0: ਜੀ।
1: ਫਿਰ ਕਹਿੰਦੇ ਇੱਦਾਂ ਕੀ, ਮੈਂ ਕਿਹਾ ਜੀ ਹੁਣ ਤਾਂ ਤੁਸੀਂ ਆਰਡਰ ਤੁਹਾਨੂੰ ਸਪੈਸਿਫਿਕ ਕਰਨਾ ਪਊਗਾ
0: ਜੀ,
1: ਦਿਸ ਪਰਸਨ ਇਜ਼ ਸਫਰਿੰਗ ਫਰੋਮ ਦਿਸ ਡਿਜ਼ੀਜ਼, ਤੇ ਇਹਦੇ ਤੇ ਜਿਹੜਾ ਆ ਵੀ ਇਹ ਅਬਨੋਰਮੈਲਿਟੀ ਹੈਗੀ ਆ, ਤੇ ਇਹਨੂੰ ਵਿਦ ਦਾ ਅਸਿਸਟੈਂਟ, ਉਹਨਾਂ ਨੇ ਫਿਰ ਵਿਦ ਦਾ ਅਸਿਸਟੈਂਸ ਆਫ ਹਿਸ ਵਾਈਫ ਲਿਖ ਕੇ ਨਾਲ ਉਹਦਾ ਬਕਾਇਦਾ ਡਿਟੇਲਡ ਦੇ ਵਿੱਚ ਲਿਖਿਆ ਵੀ ਉਹਨੂੰ ਮਤਲਬ ਦੋ ਚਾਰ ਕੁਸ਼ਚਨ ਜਿਹੜੇ ਮੈਂ ਕੀਤੇ ਉਹਦੀ ਵਾਈਫ ਨੇ ਉਹਨੂੰ ਉਹ ਕੁਸ਼ਚਨ ਸਮਝਾਏ, ਉਹਦਾ ਜਿਹੜਾ ਹੈਗਾ ਉਹਨੇ ਸਾਇੰਸ ਦੇ ਵਿੱਚ ਆਂਸਰ ਦਿੱਤਾ, ਤੇ ਉਹਦੀ ਵਾਈਫ ਨੇ ਉਸ ਸਾਇੰਸ ਨੂੰ ਕਨਵਰਟ ਕਰਕੇ ਤੇ ਕੋਰਟ ਨੂੰ ਦੱਸਿਆ, ਦੈਨ ਦਾ ਕੋਰਟ ਸੈਟਿਸਫਾਈਡ, ਤੇ ਫਿਰ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਪ੍ਰੋਸੀਜਰ ਅੱਗੇ ਜਿਹੜਾ ਆ ਕੋਰਟ ਦੀ ਕਾਰਵਾਈ ਸ਼ੁਰੂ ਕੀਤੀ ਜੀ।
0: ਪਰ ਸਾਇੰਸ ਸਾਹਿਬ ਇਹਦੇ ਵਿੱਚ ਕੋਰਟ ਕੋਰਟ ਦੇ ਵੱਲੋਂ ਇਦਾਂ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਦੇ ਲਈ ਮਤਲਬ ਕਿ ਟਰਾਂਸਪਰੇਟਰ ਜਾਂ ਚਾਹੇ ਵੱਖਰੀਆਂ ਭਾਸ਼ਾਵਾਂ ਨੇ ਜਾਂ ਇਦਾਂ ਗੁੰਗੇ ਬੋਲਿਆਂ ਦੀ ਬੋਲੀ ਦੇ ਲਈ ਵੀ ਇਸ਼ਾਰਿਆਂ ਦੀ ਬੋਲੀ ਜਿਹੜੀ ਹੈਗੀ ਆ ਉਹ ਅਵੇਲੇਬਲ ਨਹੀਂ ਕਰਾਏ ਜਾਂਦੇ ਜਾਂ ਲਿਆ ਨਹੀਂ ਸਕਦੇ?
1: ਪਰ ਸਾਹਿਬ ਉੱਥੇ ਕੋਰਟਾਂ ਦੇ ਵਿੱਚ ਕੰਮ ਦੇ ਵਿੱਚ ਇੰਨਾ ਰਸ਼ ਹੈਗਾ, ਉੱਥੇ ਹੁਣ ਅੱਜ ਜਿਹੜੀ ਗੱਲ ਹੋਈ ਆ ਹਾਈ ਕੋਰਟ ਨੇ ਝਾੜ ਕੇ ਇਸ ਲਈ ਪਾਈ ਹੈਗੀ ਆ ਕਿਉਂਕਿ ਕੋਰਟਾਂ ਸਪੈਸਿਫਿਕ ਨੋਟ ਨਹੀਂ ਦਿੰਦੀਆਂ ਹੈਗੀਆਂ ਤੇ ਉਸ ਪ੍ਰੋਸੀਜਰ ਦੇ ਤਹਿਤ ਬੰਦੇ ਨੂੰ ਟਰਾਈ ਨਹੀਂ ਕਰਦੀਆਂ ਜੀ। ਤੋ ਇਸ ਕਰਕੇ ਹੈਗਾ ਆ ਪ੍ਰੋਸੀਜਰ ਜਿਹੜਾ ਹੈਗਾ ਆ ਉਹ ਨੋ ਡਾਊਟ ਅਬਨੋਰਮਲ ਬੰਦੇ ਹੈਗੇ ਉਹਦੇ ਵਾਸਤੇ ਪ੍ਰੋਸੀਜਰ ਵੱਖਰਾ ਬਣਿਆ ਆ, ਬਟ ਉਹਨਾਂ ਦਾ ਉੱਤੇ ਡਾਟਾ ਕੋਈ ਨੀ ਜਾ ਰਿਹਾ ਵੀ ਕਿੰਨੇ ਬੰਦੇ ਸੀ ਇਸ ਤਰੀਕੇ ਦੇ, ਉਹਨਾਂ ਤੋਂ ਜਿਹੜਾ ਹੈਗਾ ਸਪੈਸ਼ਲ ਪ੍ਰੋਵੀਜ਼ਨ ਜਿਹੜੇ ਆ ਉਹਨਾਂ ਵਾਸਤੇ ਬਣੇ, ਕੀ ਫੋਲੋ ਕੀਤੇ ਗਏ ਜਾਂ ਨਹੀਂ ਗਏ ਜੀ।
0: ਜੀ
1: ਇਸ ਕਰਕੇ ਕੋਰਟ ਅਨਸਟ੍ਰਿਕਟ ਹੋਈਆਂ ਹੈਗੀਆਂ ਵੀ ਭਾਈ ਇਸ ਚੀਜ਼ ਨੂੰ ਸਟ੍ਰਿਕਟਲੀ ਲਾਗੂ ਕਰੋ ਜੀ।
0: ਬਿਲਕੁਲ ਚੰਗੇ ਕਦਮ ਨੇ ਜੀ ਚੁੱਕੇ ਜਾਂਦੇ ਆ। ਦੇਖੋ ਹੁਣ ਵੈਸੇ ਵੀ ਫਾਰਸੀ ਦੀਆਂ ਜਾਂ ਲਿਖੀਆਂ ਉਰਦੂ ਦੀਆਂ ਲਿਖੀਆਂ ਫਰਦਾਂ ਜਾਂ ਹੋਰ ਕਾਗਜ਼ਾਤ ਜਿਹੜੇ ਪੁਰਾਣੇ ਨੇ, ਚਾਹੇ ਘਰਾਂ ਦੇ ਮਾਮਲੇ ਨੇ ਚਾਹੇ ਜ਼ਮੀਨਾਂ ਦੇ ਮਾਮਲੇ ਨੇ, ਉਹ ਵੀ ਤਾਂ ਟਰਾਂਸਲੇਟ ਕੀਤੇ ਜਾਂਦੇ ਆ। ਬਿਲਕੁਲ
1: ਪਰ ਦੇਖੋ ਫਿਜੀਕਲ ਇਨਫਰਮੇਟੀ ਜਿਹੜੀ ਹੈਗੀ ਆ ਉਹ ਕਿਤੇ ਵੀ ਹੋ ਸਕਦੀ ਹੈਗੀ ਆ। ਉਹ ਦੋ ਭਰਾ ਸੀ ਦੋਨੇ ਏਦਾਂ ਦੇ ਸੀ, ਦੋ ਉਹਨਾਂ ਦੀਆਂ ਭੈਣਾਂ ਸੀ ਉਹ ਬਿਲਕੁਲ ਠੀਕ ਠਾਕ ਸੀਗੀਆਂ ਜੀ। ਫਿਰ ਉਹਨਾਂ ਦਾ ਵਿਆਹ ਹੋਇਆ, ਦੋਨਾਂ ਦੋ ਭੈਣਾਂ ਇੱਕੋ ਘਰ ਦੇ ਵਿੱਚੋਂ ਉੱਥੇ, ਕਿਉਂਕਿ ਜ਼ਮੀਨ ਜਾਇਦਾਦ ਸੀ ਉਹਨਾਂ ਨੂੰ ਆ ਗਈਆਂ ਜੀ। ਉਹਨਾਂ ਦੇ ਬੱਚੇ ਬਿਲਕੁਲ ਨੋਰਮਲ ਸੀਗੇ ਜੀ, ਇੱਕ ਪ੍ਰੋਫੈਸਰ ਲੱਗਾ ਆ ਬੇਟਾ ਉਹਨਾਂ ਦਾ, ਤੇ ਬੜੇ ਪੜ੍ਹੇ ਲਿਖੇ ਇੰਟੈਲੀਜੈਂਟ ਬੱਚੇ ਉਹਨਾਂ ਦੇ ਹੋਏ ਜੀ।
0: ਬਿਲਕੁਲ ਸਾਹਿਬ ਮੌਨਸੂਨ ਸੈਸ਼ਨ ਦੀ ਥੋੜੀ ਗੱਲ ਕਰੀਏ। ਮੈਂ ਸ਼ਾਮੀ ਲਾਈਵ ਦੇਖਦਾ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਬੜਾ ਇੰਟਰਸਟਿੰਗ ਚੱਲ ਰਿਹਾ ਸੀਗਾ ਤੇ ਜੋ ਸੁਣਨ ਦੇ ਵਿੱਚ ਦੇਖਣ ਦੇ ਵਿੱਚ ਮੈਨੂੰ ਅਨੁਭਵ ਹੋਇਆ ਜੋ ਮੁੱਦੇ ਸੀਗੇ, ਚਲੋ ਕੁਝ ਪੁਰਾਣੇ ਮੁੱਦੇ ਵੀ ਰਾਹੁਲ ਗਾਂਧੀ ਦੀ ਸਪੀਚ ਚੱਲ ਰਹੀ ਸੀ ਉਹਦੇ ਵਿੱਚ ਕਾਫੀ ਜਿਹੜਾ ਕਹਿ ਲਓ ਕਿ ਜਿਵੇਂ ਬੀਜੇਪੀ ਨੇ ਰਾਮ ਮੰਦਰ ਨੂੰ ਮਸ਼ਹੂਰ ਕੀਤਾ ਤੇ ਆਪਣੀ ਗੱਲ ਹਰ ਚੀਜ਼ ਦੇ ਵਿੱਚ ਰਾਮ ਮੰਦਰ ਪਬਲਿਸਿਟੀ ਲਈ, ਇਸੇ ਤਰ੍ਹਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਸ਼ਿਵਜੀ ਉਹਨਾਂ ਦੀਆਂ ਮਹਾਰਾਜ ਜਿਹੜੇ ਨੇ ਉਹਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਬੀਜੇਪੀ ਨੂੰ ਬੜਾ ਤੜਪਾਇਆ ਸੀ ਅੱਜ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਜਿਸ ਚੀਜ਼ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੈਗੇ ਤਾਂ ਮੈਂ ਇਸ ਚੀਜ਼ ਨੂੰ ਡਿਸਕਾਰਡ ਕਰਦਾ। ਕਿਉਂ ਕਹਿੰਦਾ, ਕਿਉਂ ਰਾਹੁਲ ਗਾਂਧੀ ਨੂੰ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਣ ਦੀ ਪਈ ਆ ਜੀ। ਇਹਨਾਂ ਨੂੰ ਤਾਂ ਆਪਣੀ ਸੈਕੂਲਰ ਛਵੀ ਰੱਖਣੀ ਚਾਹੀਦੀ ਆ ਜੀ, ਉਹੀ ਬਰਕਰਾਰ ਰੱਖਣੀ ਚਾਹੀਦੀ ਆ ਜੀ। ਦੂਜਾ, ਜਿੱਥੇ ਇਹਨਾਂ ਨੂੰ ਫਸਾਉਂਦੇ ਆ ਕੰਮ ਤਾਂ ਕਰਨ ਦੀ ਉੱਥੇ ਲੋੜ ਆ ਜੀ। ਉਹ ਬਾਰ ਬਾਰ ਪੁੱਛਦੇ ਵੀ ਕਿਸ ਨਿਯਮ ਦੇ ਤਹਿਤ ਤੁਸੀਂ ਬਹਿਸ ਚਾਹੁੰਦੇ ਹੈਗੇ ਆ, ਉੱਥੇ ਸਾਇਲੈਂਟ ਹੋ ਜਾਂਦੇ ਹੈਗੇ ਆ। ਨਿਯਮ ਹੈ ਬਤਾ ਦੇਗੇ, ਬਾਅਦ ਮੇ ਕਰ ਦੇਗੇ। ਸਰ ਜਿਹੜੇ ਪੜ੍ਹੇ ਲਿਖੇ ਬੰਦੇ ਆ, ਜਿਹੜੇ ਸੰਵਿਧਾਨ ਨੂੰ ਜਾਣਦੇ ਹੈਗੇ ਆ, ਉਹ ਇਸ ਚੀਜ਼ ਨੂੰ ਕਹਿੰਦੇ ਹੈਗੇ ਕਿ ਇੱਥੇ ਇਹਨਾਂ ਦਾ ਫੋਕਸ ਇੱਥੇ ਹੋਣਾ ਚਾਹੀਦਾ। ਆਹ ਕੰਮ ਜਿਹੜੇ ਸੈਕੰਡਰੀ ਆ, ਇਹ ਬਾਅਦ ਦੇ ਵਿੱਚ ਕਰਨ, ਇਹ ਉਹਨਾਂ ਦੇ ਟ੍ਰੈਪ ਦੇ ਵਿੱਚ ਆ ਜਾਣਾ। ਜੇ ਕਿਤੇ ਧਾਰਮਿਕ ਤਿਆਰ ਦੀ ਮਤਲਬ ਪਿੱਚ ਤੇ ਖੇਡਣਾ ਹੋਇਆ, ਤੇ ਫਿਰ ਜੇ ਧਾਰਮਿਕ ਐਂਗਲ ਨੂੰ ਹੀ ਦੇਖ ਕੇ ਲੋਕਾਂ ਨੇ ਵੋਟ ਪਾਉਣੀ ਹੋਈ, ਤੇ ਫਿਰ ਲੋਕਾਂ ਨੇ ਬੀਜੇਪੀ ਨੂੰ ਹੀ ਪਾਉਣੀ ਆ, ਫਿਰ ਇਹਨਾਂ ਨੂੰ ਨੀ ਪਾਉਣੀ ਜੀ। ਉਹ ਠੀਕ ਹੈ ਜੀ, ਵੀ ਚੰਗਾ ਲੱਗਦਾ ਹੈਗਾ ਜੀ ਵੀ ਉਹਨਾਂ ਨੂੰ ਬੋਲਣ ਨੀ ਦਿੱਤਾ ਜੀ ਉਹਨਾਂ ਨੂੰ ਇਸ ਤਰੀਕੇ ਦਾ, ਬਿਕੋਜ਼ ਹੀ ਓਨਡ ਨੋ ਰਿਸਪੋਂਸੀਬਿਲਟੀ
0: ਜੀ।
1: ਵਿਰੋਧੀ ਦੀ ਕਦੀ ਰਿਸਪੋਂਸੀਬਿਲਟੀ ਹੈ ਜੀ? ਸੱਤਾ ਧਿਰ ਦੀ ਰਿਸਪੋਂਸੀਬਿਲਟੀ ਆ, ਉਹ ਰਨ ਕਰ ਰਹੇ ਹੈਗੇ ਆ, ਉਹ ਕੰਮ ਕਰ ਰਹੇ ਆ ਜੀ, ਉਹਨਾਂ ਦੀ ਰਿਸਪੋਂਸੀਬਿਲਟੀ ਆ। ਉਹਨਾਂ ਨੂੰ ਕੁਐਸਚਨਿੰਗ ਵੀ ਵੱਧ ਹੋਣੀ ਆ, ਉਹਨਾਂ ਨੂੰ ਸੁਣਨੀਆਂ ਵੀ ਪੈਣੀਆਂ, ਕਿਉਂਕਿ ਉਹ ਰਾਜ ਕਰਦੇ ਆ
0: ਜੀ।
1: ਇਹਨਾਂ ਦੀ ਤਾਂ ਕੋਈ ਰਿਸਪੋਂਸੀਬਿਲਟੀ ਨੀ, ਜੋ ਮਰਜ਼ੀ ਕਹੀ ਜਾਣ ਜੀ, ਭਾਵੇਂ ਸ਼ਿਵ ਜੀ ਕੱਢ ਲੈਣ ਤੇ ਭਾਵੇਂ ਜੋ ਮਰਜ਼ੀ ਕੱਢ ਲੈਣ ਜੀ, ਪਰ ਇਹਨਾਂ ਨੂੰ ਲੋੜ, ਦੇਖੋ ਅਸੀਂ ਦੇਖਦੇ ਅਸੀਂ ਜਿਹੜੇ ਹੈਗੇ ਆ ਸੈਕੂਲਰ, ਕੋਈ ਵੀ ਬੰਦਾ ਆ ਜਿਹੜਾ ਸੈਕੂਲਰ ਮੁਲਕ ਦਾ ਹਾਮੀ ਆ ਨਾ ਜੀ, ਜਿਹੜਾ ਸੈਕੂਲਰ ਸੋਚ ਦਾ ਹਾਮੀ ਆ, ਉਹ ਇਹਨਾਂ ਤੋਂ ਐਕਸਪੈਕਟ ਕਰਦਾ ਆ ਕਿ ਇਹ ਆਪਣੀ ਪਿੱਚ ਤੇ ਖੇਡਣ ਸੈਕੂਲਰਿਜ਼ਮ ਦੇ ਉੱਤੇ। ਇਹਨਾਂ ਨੂੰ ਸ਼ਿਵਜੀ ਦਿਖਾਉਣ ਦੀ ਕੀ ਲੋੜ ਹੈ?
0: ਪਰ ਸਾਇੰਸ ਸਾਹਿਬ ਆਖਰ ਦੇ ਵਿੱਚ ਜਦੋਂ ਉਹਨਾਂ ਨੇ ਸਮਾਪਤ ਕੀਤੀ ਆ ਸਪੀਚ, ਉਹ ਚੀਜ਼ ਨੂੰ ਜ਼ਰੂਰ ਉਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਗਵਰਨਰ ਦਾ ਰੋਲ ਹੋਵੇ ਉੱਥੇ ਬੈਠਦੇ, ਕਹਿੰਦੇ ਸਭ ਤੋਂ ਉੱਚੇ ਤੁਸੀਂ ਹੋ। ਜਦੋਂ ਕਹਿੰਦਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਮੋਦੀ ਸਾਹਿਬ ਤੁਹਾਡੇ ਨਾਲ ਹੈਂਡਸ਼ੇਕ ਕਰਦੇ ਹੈ ਤੇ ਤੁਸੀਂ ਉਹਨਾਂ ਦੇ ਨਾਲ ਸਾਹਮਣੇ ਨੀਵੇਂ ਹੋ ਕੇ, ਮਤਲਬ ਕਿ ਉਹਨਾਂ ਤੋਂ ਉਹਨਾਂ ਦੇ ਨਾਲ ਹੈਂਡਸ਼ੇਕ ਕਰਦੇ ਹੋ, ਤੇ ਜਦੋਂ ਮੈਂ ਹੈਂਡਸ਼ੇਕ ਕਰਦਾ ਤੁਸੀਂ ਬਰਾਬਰ ਮੇਰੇ ਨਾਲ ਫੇਸ ਟੂ ਫੇਸ ਕਰਦੇ ਹੋ, ਕਿ ਤੁਸੀਂ ਤਾਂ ਸਭ ਦੇ ਲਈ ਸਾਂਝੇ ਹੋ, ਸਭ ਤੋਂ ਉੱਪਰ ਹੋ, ਤੁਹਾਨੂੰ ਕਿਸੇ ਤੋਂ ਡਰਨ ਦੀ ਜਾਂ ਝੁਕਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਮੁਲਕ ਦਾ ਮਤਲਬ ਕਿ ਤੁਹਾਡਾ ਆਖਰੀ ਡਿਸੀਜ਼ਨ ਹੁੰਦਾ ਹੈ ਜੋ ਤੁਹਾਡਾ ਹੁੰਦਾ। ਇਸੇ ਤਰ੍ਹਾਂ ਹੀ ਉਹਨਾਂ ਨੇ, ਚਾਹੇ ਉਹ ਕਿਸਾਨੀ ਦਾ ਮੁੱਦਾ ਹੈ, ਚਾਹੇ ਜੋ ਪ੍ਰਦਰਸ਼ਨ ਹੋਏ ਨੇ ਵਿਦਿਆਰਥੀਆਂ ਦਾ, ਉਹਦਾ ਮੁੱਦਾ ਹੈ ਚੱਕਿਆ, ਉਹਦੇ ਵਿੱਚ ਜੋ ਵੀ ਮੁਸਲਿਮ, ਹਿੰਦੂ, ਸਿੱਖ, ਈਸਾਈ, ਹਰ ਚੀਜ਼ ਦੀ ਉਹਨਾਂ ਨੇ ਉਦਾਹਰਣ ਦੇ ਕੇ ਗੱਲ ਕੀਤੀ ਹੈ ਕਿ ਤੁਸੀਂ ਲੜਾਉਣ ਦੀ, ਪੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਹਿੰਸਾ ਕਰਾਉਣ ਦੀ ਚਾਹੇ ਕਹਿ ਲਓ, ਜਾਂ ਹੋਰ ਸਾਰੀਆਂ ਚੀਜ਼ਾਂ ਦੀ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਨਾਲ ਦੇ ਨਾਲ ਆਪਣੇ ਫੌਜੀਆਂ ਦਾ ਮੁੱਦਾ ਵੀ ਚੱਕਿਆ ਕਿ ਕਿਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਕਿਹਨਾਂ ਨੂੰ ਨਹੀਂ ਮੰਨਦੇ ਹੋ, ਤੇ ਉਹਨਾਂ ਦੀਆਂ ਜੋ ਉਹਨਾਂ ਦੇ ਹੱਕ ਨੇ, ਉਸ ਤੋਂ ਬਾਅਦ ਪੈਨਸ਼ਨਾਂ ਨੇ, ਹੋਰ ਸਾਰੀਆਂ ਚੀਜ਼ਾਂ, ਕਿਹਨੂੰ ਲੱਗਣੀ, ਕਿਹਨੂੰ ਨਹੀਂ ਲੱਗਣੀਆਂ। ਇਸ ਤਰ੍ਹਾਂ ਦੇ ਮੁੱਦੇ ਕਾਫੀ ਜਿਹੜੇ ਗੰਭੀਰ ਮੁੱਦੇ ਵੀ ਚੱਕੇ ਆ ਵੈਸੇ, ਪਰ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਐਜੂਕੇਸ਼ਨ ਪੀਪਲ ਦੀ ਗੱਲ ਕੀਤੀ ਆ, ਜਿਹੜਾ ਮੁਲਕ ਦੇ ਵਿੱਚ ਢਾਂਚਾ ਹੈ, ਪਰ ਕਿਤੇ ਨਾ ਕਿਤੇ ਉਹ ਆਪਣੀ ਸਿੰਪਲ ਭਾਸ਼ਾ ਦੇ ਵਿੱਚ, ਚਾਹੇ ਉਹ ਇੰਗਲਿਸ਼ ਦੇ ਵਿੱਚ ਹੀ ਜ਼ਿਆਦਾਤਰ ਬੋਲਦੇ ਨਜ਼ਰ ਆਏ ਨੇ, ਪਰ ਸਿੰਪਲ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਗਰਾਊਂਡ ਲੈਵਲ, ਜ਼ੀਰੋ ਗਰਾਊਂਡ ਦੇ ਉੱਤੇ ਉਹ ਲੋਕਾਂ ਦੀ ਗੱਲ ਵਿੱਚ ਕਹਿਣ ਦੇ ਵਿੱਚ ਸਫਲ ਹੋ ਰਹੇ ਨੇ, ਜੋ ਲੋਕ ਆਪਣੇ ਆਪ ਦੇ ਵਿੱਚ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੈ, ਚਾਹੇ ਉਹ ਨੋਟਬੰਦੀ ਦਾ ਮੁੱਦਾ ਹੈ, ਉਹ ਸਾਰੇ ਮੁੱਦੇ ਚੱਕੇ ਨੇ ਉਹਨੇ ਹੌਲੀ ਹੌਲੀ। ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰ ਰਹੇ ਨੇ ਕਿਤੇ ਨਾ ਕਿਤੇ, ਕਿ ਲੋਕ ਨਾਲ ਚੱਲਣਗੇ?
1: ਭਾਰੇ ਸਾਹਿਬ ਤੁਸੀਂ ਮੇਰੀ ਬੇਨਤੀ ਸੁਣੋ, ਮੈਂ ਕੀ ਕਰਾਂ, ਮੈਂ ਵਕੀਲ ਆ
0: ਜੀ,
1: ਮੈਂ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦਾ। ਉਹਦੇ ਪਿਛਲੇ 5 ਭਾਸ਼ਣ ਕੱਢ ਲਓ ਰਾਹੁਲ ਗਾਂਧੀ ਦੇ
0: ਜੀ,
1: ਇੱਕ ਗੱਲ ਜਿਹੜੀ ਹੈਗੀ ਤੁਹਾਨੂੰ ਵੱਖਰੀ ਨਜ਼ਰ ਆਊਗੀ, ਉਹ ਹੋਊਗਾ ਕਰੰਟ ਮੁੱਦਾ, ਬਾਕੀ ਸਾਰੀਆਂ ਹੀ ਉਹ ਗੱਲਾਂ ਹੋਣਗੀਆਂ ਜਿਹੜੀਆਂ ਅੱਜ ਕਹਿ ਰਹੇ ਹੈਗੇ। 5 ਕੱਢ ਲਓ ਜੀ, 5 ਭਾਸ਼ਣ ਕੱਢ ਲਓ ਤੁਸੀਂ
0: ਜੀ,
1: ਠੀਕ ਹੈ ਜੀ, ਤੁਸੀਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਦੇ ਜਿਹੜੇ ਭਾਸ਼ਣ ਆ ਸਾਰੇ ਹੀ ਕੱਢ ਲਓ ਜੀ, ਆਹ ਕੁਛ ਹੀ ਬੋਲਿਆ ਆ ਜੀ, ਕੁਛ ਨੀ ਬੋਲਿਆ, ਸਿਰਫ ਇੱਕ ਕਰੰਟ ਮੁੱਦਾ ਜਿਹੜਾ ਆ ਉਹ ਵਿੱਚ ਨਾਲ ਐਡ ਹੋਇਆ ਹੋਊਗਾ, ਹੋਰ ਕੁਛ ਨੀ
0: ਜੀ।
1: ਉਹ ਬਾਰ ਬਾਰ 5 ਸਾਲਾਂ ਦੇ ਵਿੱਚ ਤੁਹਾਨੂੰ ਇਹੀ ਗੱਲ ਕਹਿੰਦੇ ਆਏ ਆ ਵੀ ਕਿਸ ਨਿਯਮ ਦੇ, ਵੀ ਤੁਸੀਂ ਬਹਿਸ ਕਿਸ ਨਿਯਮ ਤੇ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਉਂ ਨੀ ਕੰਸਟੀਟਿਊਸ਼ਨ ਤੁਸੀਂ ਹੱਥ ਵਿੱਚ ਲੈ ਕੇ ਤੁਰੇ ਫਿਰਦੇ ਰਹਿੰਦੇ ਆ। ਮੈਂ ਦਾਵਾ ਕਰਦਾ ਹਾਂ ਰਾਹੁਲ ਗਾਂਧੀ ਨੇ ਕੰਸਟੀਟਿਊਸ਼ਨ ਕਦੀ ਪੜ੍ਹਿਆ ਹੀ ਨਹੀਂ ਹੋਊਗਾ
0: ਜੀ।
1: ਤੁਸੀਂ, ਤੁਹਾਡੀ ਤਾਂ ਇੰਨੀ ਮਾਸਟਰੀ ਹੋ ਜਾਣੀ ਚਾਹੀਦੀ ਹੈਗੀ ਆ, ਇੰਨਾ ਤੁਸੀਂ ਜਿਹੜਾ ਹੈਗਾ ਆ ਉਸ 15 ਸਾਲ ਹੋ ਗਏ, 12 ਸਾਲ ਉਹਨਾਂ ਨੂੰ ਸਰਕਾਰ ਬਣਾ ਕੇ, ਤੁਸੀਂ ਕੰਸਟੀਟਿਊਸ਼ਨ ਤੇ ਉਹਨਾਂ ਨੂੰ ਘੇਰੋ ਹਾਂਜੀ, ਜਿਹੜੀ ਤੁਹਾਡੀ ਮਾਸਟਰੀ ਚਾਹੀਦੀ ਹੈਗੀ ਆ, ਜਿਹਦੇ ਤੇ ਦੇਸ਼ ਵੀ ਤੁਹਾਨੂੰ ਜਿਹੜਾ ਪੜ੍ਹਿਆ ਲਿਖਿਆ ਵਰਗਿਆ ਦਾ ਦੇਸ਼ ਦਾ, ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨ ਲਈ ਮਜਬੂਰ ਹੋ ਜਾਏ ਕਿ ਹਾਂਜੀ ਸਾਡੇ ਪੰਜਾਬ ਵਾਲਿਆਂ ਵੱਲ ਮੈਂ ਨੀ ਦੇਖਦਾ ਹੈਗਾ ਜੀ, ਪੰਜਾਬ ਵਾਲਿਆਂ ਦੀ ਰੇਟਿੰਗ ਤੇ ਨੀ ਮੈਂ ਜਾਂਦਾ, ਕਿਉਂਕਿ ਪੰਜਾਬ ਵਾਲੇ ਜਿਹੜੇ ਹੈਗੇ ਆ ਅਸੀਂ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਬਹੁਤ ਪਿੱਛੇ ਹੈਗੇ ਆ ਜੀ। ਸਾਊਥ ਦੀ ਰੇਟਿੰਗ ਦੇਖੋ ਵੀ ਸਾਊਥ ਵਾਲੇ ਜਿਹੜੇ ਹੈਗੇ ਉਹਨੂੰ ਕਿੱਦਾਂ ਅਸੈਸ ਕਰਦੇ ਆ, ਕਿਉਂਕਿ ਸਾਊਥ ਦੇ ਨੇਤਾ ਜਦੋਂ ਆਉਂਦੇ ਹੈਗੇ ਆ, ਬੰਗਾਲ ਦੇ ਨੇਤਾ ਜਿਹੜੇ ਆਉਂਦੇ ਹੈਗੇ ਆ, ਸਰ ਉਹ ਜਿਹੜਾ ਹੈਗਾ ਕੰਸਟੀਟਿਊਸ਼ਨ ਤੋਂ ਬਾਹਰ ਨਹੀਂ ਜਾਂਦੇ ਜੀ, ਏਦਾਂ ਦਾ ਇਹਨਾਂ ਨੂੰ ਰੋਣ ਹਾਕਾ ਕਰ ਜਾਂਦੇ ਜੀ ਬੀਜੇਪੀ ਵਾਲਿਆਂ ਨੂੰ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਤੁਸੀਂ 5-10 ਭਾਸ਼ਣ ਕੱਢ ਲਓ ਤੁਸੀਂ, ਆਹ ਕੁਛ ਹੀ ਹੈਗਾ ਆ ਜੀ, ਬਟ ਫੇਰ ਵੀ ਦੇਸ਼ ਦੇ ਲੋਕ ਖੁਸ਼ ਹੁੰਦੇ ਹੈਗੇ ਆ, ਤੇ ਅਸੀਂ ਵੀ ਖੁਸ਼ ਹੁੰਦੇ ਆ ਵੀ ਕੋਈ ਤਾਂ ਕੁਐਸਚਨ ਕਰ ਰਿਹਾ, ਹੋਰ ਇਹਨਾਂ ਦੇ ਅੱਗੇ ਕੌਣ ਕਰਦਾ ਆ ਜੀ,
0: ਬਿਲਕੁਲ ਹੈ ਜੀ ਜੀ
1: ਜੀ ਸਰ
0: ਜੀ।
1: ਜਾਂਦੇ ਜਾਂਦੇ ਮੈਂ ਇੱਕ ਜਰੂਰ ਗੱਲ ਕਰੂੰਗਾ ਜੀ, ਵੀ ਮੈਨੂੰ ਉਸ ਚੀਜ਼ ਦੀ ਖਬਰ ਦਾ ਜਿਹੜਾ ਹੈਗਾ ਨਾ ਬਹੁਤ ਹੀ ਦੁੱਖ ਲੱਗਿਆ, ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੜਕੀ ਨੂੰ ਕਰੰਟ ਲੱਗਾ,
0: ਬਿਲਕੁਲ
1: ਸਰ ਇਹ ਸਾਡਾ ਉਹ ਕਹਿੰਦੇ ਹੈਗੇ ਨਾ ਲੋਕੀ ਤਾਂ ਪ੍ਰਾਊਡ ਕਰਦੇ ਹੈਗੇ, ਉਹ ਕਹਿੰਦੇ ਨੇ ਪ੍ਰਾਊਡ ਕਰ, ਇੱਕ ਗਾਣਾ ਗਾਇਆ ਸੀ ਬੜੇ ਪ੍ਰਾਊਡ ਚ ਗਾਇਆ ਸੀ, ਇਟ ਹੈਪਨਸ ਓਨਲੀ ਇਨ ਇੰਡੀਆ, ਹਾਂਜੀ ਮੈਂ ਵੀ ਦੁਖੀ ਹੋ ਕੇ ਇਹ ਗੱਲ ਕਹਿ ਰਿਹਾ ਹੈ ਕਿ ਇਟ ਹੈਪਨਸ ਓਨਲੀ ਇਨ ਇੰਡੀਆ, ਕਿ ਬੰਦੇ ਦੀ ਵੈਲਿਊ ਹੀ ਕੁਛ ਨੀ ਹੈਗੀ, ਇੱਕ ਬੱਚਾ ਸਕੂਲ ਕਾਲਜ ਯੂਨੀਵਰਸਿਟੀ
0: ਪੀਐਚਡੀ
1: ਪੜ੍ਹ
0: ਕਰ ਰਹੀ
1: ਗਿਆ,
0: ਸੀ, ਇਹ
1: ਉੱਥੇ
0: ਦੇਖੋ ਬਿਲਕੁਲ
1: ਪੀਐਚਡੀ ਕਰ ਰਿਹਾ, ਉੱਥੇ ਤੱਕ ਮਾਂ ਬਾਪ ਦਾ ਜਿਹੜਾ ਹੈਗਾ ਆ
0: ਬਚਾਉਣ ਦਾ
1: ਬੋਨਸ ਜਿਹੜਾ ਆ ਨਾ,
0: ਸਮਰਪਣ
1: ਉਹ
0: ਜਿਹੜਾ
1: ਮਤਲਬ ਜਿਹੜਾ ਆ ਪਾਣੀ ਬਣ ਜਾਂਦਾ ਜੀ, ਉੱਥੇ ਤੱਕ
0: ਬਿਲਕੁਲ
1: ਬੱਚਾ ਪਹੁੰਚਾਉਣਾ, ਤੇ ਬੱਚੇ ਦੀ ਮਿਹਨਤ ਇੰਨੀ ਹੁੰਦੀ ਹੈਗੀ ਆ ਜੀ ਉਸ ਮੁਕਾਮ ਤੇ ਪਹੁੰਚ ਕੇ, ਤੇ ਬੱਚਾ ਇੱਕ ਜਿਹੜੇ ਹੈਗਾ ਲਾਪਰਵਾਹੀ ਦਾ ਸ਼ਿਕਾਰ ਹੋ ਜਾਏ,
0: ਸ਼ਿਕਾਰ ਹੋ ਗਿਆ ਜੀ।
1: ਹਾਂਜੀ, ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕਿਉਂ ਨੀ ਚੈੱਕ ਕਰਦੀ ਵੀ ਹਾਂ ਜੀ ਅਸੀਂ ਦੇਖਿਆ ਜਾਵੇ ਜੀ। ਬਾਕੀ ਜਿਹੜੇ ਆ ਸਰਕਾਰਾਂ ਵੀ ਉਨੀਆਂ ਇਕੁਅਲੀ ਰਿਸਪੋਂਸੀਬਲ ਆ, ਉਹਨਾਂ ਦੀ ਫੰਡਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ ਤਾਂ ਜੋ ਉੱਥੇ
0: ਵਾਰੀ
1: ਗਈਆਂ।
0: ਚਲੋ ਜੈ ਸਿੰਘ ਉਹਨਾਂ ਦਾ ਆਪਾਂ ਚਲੋ ਪ੍ਰੋਗਰਾਮ ਵੀ ਉਹਨਾਂ ਨੇ ਕੀਤਾ ਇੱਕ ਦੋ ਵਾਰੀ, ਉਹਨਾਂ ਦਾ ਚਲੋ ਕਿਤੇ ਵੀਡੀਓ ਇਦਾਂ ਦੀਆਂ ਹੁੰਦੀਆਂ, ਜਾਣਕਾਰੀ ਭਰਪੂਰ ਹੁੰਦੀਆਂ ਨੇ, ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਜਾਣੀਆਂ ਚਾਲ ਸਾਹਿਬ ਨੇ ਵੀ ਲਿਖਿਆ ਕਿ ਅੱਜ ਕੱਲ ਲੋਕ ਨਾ ਕੋਠੀਆਂ ਤਾਂ ਪਾ ਲੈਂਦੇ ਆ ਪਰ ਗਰਾਊਂਡ ਅਰਥ ਨਹੀਂ ਕਰਾਉਂਦੇ ਜੀ, ਗਰਾਊਂਡ ਵਾਇਰ ਨਹੀਂ ਪਵਾਉਂਦੇ, ਜਿਹਦੇ ਨਾਲ ਬਿਜਲੀ ਸ਼ਾਰਟ ਵੀ ਸਰਕਟ ਹੁੰਦੇ ਆ, ਹੋਰ ਸਾਰੀਆਂ ਚੀਜ਼ਾਂ ਜਾਂ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੁੰਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੇ ਮੇਨ ਲਾਈਨਾਂ ਹੈਗੀਆਂ ਨਾ ਜਾਂ ਸ਼ਹਿਰਾਂ ਦੇ ਵਿੱਚ ਕੰਮ ਕਾਜ ਆ, ਤਾਰਾਂ ਦੇਖੋ ਕਿੱਦਾਂ ਮਤਲਬ ਕਿ ਤੁਰੀਆਂ ਫਿਰਦੀਆਂ ਲੱਦੀਆਂ ਪਈਆਂ ਬਰਸਾਤ ਦੇ ਮੌਸਮ ਦੇ ਵਿੱਚ, ਤਾਂ ਉੱਦਾਂ ਵੀ ਜਿਹੜਾ ਬਹੁਤ ਡੇਂਜਰਸ ਹੋ ਜਾਂਦੀਆਂ ਇਹਨਾਂ ਇਹ ਚੀਜ਼ਾਂ ਜੀ।
1: ਭਾਰੀ ਸਾਹਿਬ ਮੈਨੂੰ ਇਹਨਾਂ ਨਹੀਂ ਪਤਾ, ਮੈਂ ਜੈ ਸਿੰਘ ਹੁਣਾਂ ਆਪਾਂ ਜੇ ਕਿਤੇ ਕੰਟੈਕਟ ਦੇ ਵਿੱਚ ਆਏ ਜਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਵੱਡੇ ਵੱਡੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਟੀਮਾਂ ਵੀ ਹੈਗੀਆਂ, ਇੱਕ ਵਲੰਟੀਅਰ ਕੰਮ ਜ਼ਰੂਰ ਕਰਨ ਕਾਇੰਡਲੀ, ਜਿਹੜਾ ਹੈਗਾ ਸਾਲ 'ਚ ਇੱਕ ਵਿਜ਼ਿਟ ਇਹਨਾਂ ਦੇ ਕਰਕੇ, ਤੇ ਜਿਹੜਾ ਇਹੋ ਜਿਹਾ ਚੈੱਕ ਕਰ ਤਾਂ ਕਿ ਇਨ ਫਿਊਚਰ ਜਿਹੜਾ ਆ ਇਹ ਨੁਕਸਾਨ ਨਾ ਹੋਵੇ। ਮੈਂ ਆਪਣੇ ਪੱਧਰ ਦੇ ਉੱਤੇ ਇੰਨਾ ਕੰਮ ਜ਼ਰੂਰ ਕਰਨਾ ਹੈਗਾ ਆ, ਮੈਂ ਇਹ ਮੈਨੂੰ ਇੰਨੀ ਕੁ ਪਿੰਚ ਕੀਤੀ ਆ ਨਾ ਜੀ, ਮੇਰਾ ਮਤਲਬ ਮੂਡ ਇੰਨਾ ਅਪਸੈਟ ਹੋਇਆ ਕਿ ਮੈਂ ਆਪਣਾ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਆ ਉਹਦੇ ਵਾਸਤੇ ਮੈਂ ਬੰਦੇ ਨੂੰ ਦਿਹਾੜੀ ਦੇ ਕੇ ਨਾ ਜੀ ਬਿਜਲੀ ਵਾਲੇ ਨੂੰ ਇਲੈਕਟ੍ਰੀਸ਼ੀਅਨ ਵੀ ਭਾਈ ਉੱਥੇ ਦੀਆਂ ਤਾਰਾਂ ਚੈੱਕ ਕਰਿਆ, ਤੇ ਉੱਥੇ ਦਾ ਇਹ ਦੇਖਿਆ ਵੀ ਉੱਥੇ ਕੋਈ ਏਦਾਂ ਦੀ ਕਰੰਟ ਦੀ ਲੀਕੇਜ ਤਾਂ ਨਹੀਂ, ਕੋਈ ਬੱਚਾ ਕੋਈ ਨੁਕਸਾਨ ਨਾ ਹੋ ਜਾਏ। ਮੈਂ ਆਪਣੇ ਆਪਣੇ ਪੱਧਰ ਤੇ ਜੇ ਇੱਕ ਇੱਕ ਬੰਦਾ ਵੀ ਇੱਕ ਇੱਕ ਰਿਸਪੋਂਸੀਬਿਲਟੀ ਓਨ ਕਰੇ ਤੇ ਅਸੀਂ ਹੋ ਸਕਦਾ ਏਦਾਂ ਦਾ ਕੋਈ ਬੱਚਾ ਜਿਹੜਾ ਹੈਗਾ ਸ਼ਾਈਨਿੰਗ ਉਹਨੂੰ ਬਚਾ ਸਕਦੇ ਹੋਈਏ ਜੀ। ਕੁਛ ਨੀ ਫਰਕ ਪੈਂਦਾ ਸਰ, ਇਹ ਕੰਮ ਕਰਨ ਵਾਲੇ ਹੈਗੇ ਆ ਜੀ, ਅਸੀਂ ਸਰਕਾਰਾਂ ਤੇ ਵੀ ਨਹੀਂ ਡਿਪੈਂਡ ਰਹਿ ਸਕਦੇ ਕਿ ਸਾਡਾ ਮਾੜਾ ਜਾਂ ਸਾਨੂੰ ਮਾੜਾ ਜਾਂ ਇਹ ਲੱਗਦੀ ਹੈਗੀ ਆ, ਤੇ ਇੰਨਾ ਇੰਨਾ ਕੁ ਕੰਮ ਵੀ ਕਰ ਲਈਏ ਤੇ ਉਹ ਜ਼ਿਆਦਾ ਵਧੀਆ ਹੈਗਾ ਆ।
0: ਬਿਲਕੁਲ
1: ਜੀ ਭਾਰਤ ਸਾਹਿਬ ਜੀ,
0: ਥੈਂਕ ਯੂ ਸੈਂਟ ਸਾਹਿਬ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਗੱਲਬਾਤ ਕਰਕੇ ਗਏ, ਤੇ ਬੜੇ ਦੁੱਖ ਦੀ ਖਬਰ ਵੀ ਆ ਜਿਹੜੀ ਸ਼ੁਰੂ ਚ ਕੀਤੀ ਸੀਗੀ, ਮੰਦਭਾਗੀ ਘਟਨਾ ਕਹਿ ਸਕਦੇ ਆ ਜਾਂ ਅਣਗਹਿਲੀ ਕਹਿ ਸਕਦੇ ਆ। ਤੇ ਬਾਕੀ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, +358 449 7619 ਸਟੂਡੀਓ ਦਾ ਨੰਬਰ ਹੈ। ਤੇ ਜਾਣੀਆਂ ਚਾਲ ਸਾਹਿਬ ਦੇ ਇਲਾਕੇ ਦੀ ਗੱਲ ਹੋਈ ਆ, ਉਹ ਵੀ ਹਾਲਾਤ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ। ਤੇ ਬਾਕੀ ਵਿਦੇਸ਼ੀ ਖਬਰਾਂ ਜਾਂ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਨਾਲ ਨਾਲ ਕੋਸ਼ਿਸ਼ ਕਰਦੇ ਆ। ਤੇ +358 449 7619 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਦੋਸਤੋ ਚੱਲਦੇ ਆ ਥੋੜਾ ਜਿਹਾ, ਤੇ ਗੱਲਾਂ ਬਾਤਾਂ ਬਾਹਰ ਦੇ ਮੁਲਕਾਂ ਦੀਆਂ ਵੀ ਤੁਹਾਨੂੰ ਕੁਝ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ, ਤੇ ਇਸੇ ਤਰ੍ਹਾਂ ਗੱਲ ਕਰਾਂਗੇ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ ਸੀ ਉਹ, ਜਿਸ ਦੇ ਬਾਰੇ ਜਥੇਦਾਰ ਸਾਹਿਬ ਨੇ ਅੱਜ ਬਿਆਨ ਦਿੱਤਾ, ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਈ ਹੈ, ਉਹਨੂੰ ਵੀ ਵਿਸਤਾਰ ਦੇ ਵਿੱਚ ਲੈਂਦੇ ਅੱਗੇ ਜਾ ਕੇ। ਤੇ ਬਾਕੀ ਜੇ ਸਮਾਂ ਇਜਾਜ਼ਤ ਦੇਵੇਗਾ ਨਾਲ ਨਾਲ ਗੱਲ ਕਰਾਂਗੇ ਗਦਰੀ ਬਾਬਾ ਬੂਝਾ ਸਿੰਘ ਉਹਨਾਂ ਦੀ, ਜੋ ਭਾਰਤ ਦੀ ਆਜ਼ਾਦੀ ਦੇ ਲਈ ਲੜੇ ਪਰ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਮਾਰੇ ਗਏ, ਉਹਨਾਂ ਦਾ ਜ਼ਿਕਰ ਅੱਜ ਕਰਨ ਦੀ ਖਾਸ ਕੋਸ਼ਿਸ਼ ਰਹੇਗੀ, ਉਹਨਾਂ ਦਾ ਦਿਹਾੜਾ ਵੀ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਆ, ਨਾਲ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜਿਹੜਾ ਜ਼ਰੂਰ ਪੁੱਛ ਦੱਸ ਕਰਾਂਗੇ। ਤੇ ਗੱਲ ਕਰਦੇ ਹਾਂ ਆਪਾਂ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਦੀ ਹੁਣ, ਜਿਸਦੇ ਵਿੱਚ ਵੀਅਤਨਾਮ ਦੀਆਂ ਫੈਕਟਰੀਆਂ ਦੇ ਉੱਤੇ ਅਮਰੀਕੀ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਹੈ, ਚੀਨ ਦੇ ਨਾਲ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਅਮਰੀਕਾ ਦੇ ਜਿਹੜਾ ਕਸਟਮ ਅਧਿਕਾਰੀ ਨੇ, ਉਹਨਾਂ ਨੇ ਵੀਅਤਨਾਮ ਦੇ ਵਿੱਚ ਚੀਨ ਦੇ ਨਾਲ ਸੰਬੰਧਿਤ ਕਈ ਫੈਕਟਰੀਆਂ ਦੇ ਵਿੱਚ ਅਚਾਨਕ ਹੀ ਛਾਪੇਮਾਰੀ ਕਰਤੀ। ਇਹ ਕਾਰਵਾਈ ਜਿਹੜਾ ਇਹ ਯਕੀਨੀ ਬਣਾਉਣ ਦੇ ਲਈ ਕੀਤੀ ਗਈ ਹੈ ਕਿ ਚੀਨੀ ਕੰਪਨੀਆਂ ਅਮਰੀਕੀ ਟੈਰਿਫ ਤੋਂ ਬਚਣ ਦੇ ਲਈ ਵੀਅਤਨਾਮ ਦੇ ਰਾਹੀਂ ਆਪਣੇ ਉਤਪਾਦ ਅਮਰੀਕਾ ਨਾ ਭੇਜ ਰਹੀਆਂ ਹੋਣ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਫੈਕਟਰੀਆਂ ਦੇ ਦਸਤਾਵੇਜ਼ਾਂ, ਕੱਚੇ ਮਾਲ ਦੇ ਸਰੋਤਾਂ ਤੇ ਉਤਪਾਦਨ ਪ੍ਰਕਿਰਿਆ ਦੀ ਜਾਂਚ ਕੀਤੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਤਪਾਦਨ ਦੇ ਵਿੱਚ ਵੀਅਤਨਾਮ ਵਿੱਚ ਜਿਹੜਾ ਕਿੰਨਾ ਲੋਕਲ ਵੈਲਿਊ ਐਡੀਸ਼ਨ ਜਿਹੜਾ ਕੀਤਾ ਗਿਆ। ਇਸ ਛਾਪੇਮਾਰੀ ਦੇ ਦੌਰਾਨ ਅਧਿਕਾਰੀਆਂ ਨੇ ਸੰਭਾਵੀ ਸੌਫਟਵੇਅਰ ਇੰਟੈਲੈਕਚੁਅਲ ਪ੍ਰੋਪਰਟੀ ਦੀਆਂ ਜਿਹੜੀਆਂ ਉਲੰਘਣਾਵਾਂ ਦੀ ਵੀ ਸਖ਼ਤੀ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਹੈ, ਜਿਸ ਦੇ ਵਿੱਚ ਜਾਂਚ ਤੋਂ ਬਾਅਦ ਵੀਅਤਨਾਮੀ ਉਦਯੋਗ ਜਗਤ ਦੇ ਵਿੱਚ ਇਹ ਚਿੰਤਾ ਬਣ ਗਈ ਹੈ ਕਿ ਅਮਰੀਕਾ ਵੀਅਤਨਾਮੀ ਵਸਤੂਆਂ ਦੇ ਉੱਤੇ ਕਿਤੇ ਹੋਰ ਵੀ ਜ਼ਿਆਦਾ ਟੈਰਿਫ ਲਗਾ ਸਕਦਾ ਹੈ। ਇੱਕ ਪਾਸੇ ਸ਼ਾਂਤੀ ਦੀ ਗੱਲ ਤੇ ਦੂਸਰੇ ਪਾਸੇ ਧਮਕੀਆਂ। ਮਹਾਂਯੁੱਧ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਮਰੀਕਾ ਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਅਮਰੀਕਾ ਤੇ ਈਰਾਨ ਵਿਚਾਲੇ ਹਮਲੇ ਰੁਕਣ ਤੋਂ ਬਾਅਦ ਵਿਚੋਲਿਆਂ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਵਾਪਸ ਲਿਆਉਣ ਦੀ ਦਿਸ਼ਾ ਦੇ ਵੱਲ ਤਰੱਕੀ ਕੀਤੀ ਹੈ। ਖੇਤਰੀ ਅਧਿਕਾਰੀਆਂ ਨੇ ਸੋਮਵਾਰ ਕੱਲ੍ਹ ਬੀਤੇ ਰਾਤ ਦੇ ਵਿੱਚ ਇਸ ਦੇ ਸੰਬੰਧੀ ਜਾਣਕਾਰੀ ਸਪਸ਼ਟ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਖੁਦ ਅੱਗੇ ਆ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ ਤੇ ਹਾਲਾਂਕਿ ਈਰਾਨ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਮੇਂ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਸੋਮਵਾਰ ਕੱਲ੍ਹ ਜਿਹੜਾ ਜਹਾਜ਼ ਦੇ ਦੌਰਾਨ ਹਵਾਈ ਜਹਾਜ਼ ਦੇ ਵਿੱਚ ਏਅਰਫੋਰਸ 1 ਦੇ ਉੱਤੇ ਸਵਾਰ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਮੈਨੂੰ ਲੱਗਦਾ ਕਿ ਅਸੀਂ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕਦੇ ਹਾਂ। ਜੇਕਰ ਅਜਿਹਾ ਹੁੰਦਾ ਤਾਂ ਇਹ ਬਹੁਤ ਵਧੀਆ ਹੋਵੇਗਾ ਤੇ ਜੇਕਰ ਨਹੀਂ ਤਾਂ ਫਿਰ ਅਸੀਂ ਉਹ ਕਰਾਂਗੇ ਜੋ ਅਸੀਂ 2 ਦਿਨ ਪਹਿਲਾਂ ਕਰ ਰਹੇ ਸੀ। ਗੱਲਬਾਤ ਤੋਂ ਜਾਣੂ ਖੇਤਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਕਿਹਾ ਕਿ ਕਤਰ ਅਤੇ ਪਾਕਿਸਤਾਨ ਦੀ ਅਗਵਾਈ ਦੇ ਵਿੱਚ ਵਿਚੋਲੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਉਨ੍ਹਾਂ ਦਾ ਉਦੇਸ਼ ਦੋਵਾਂ ਦੇਸ਼ਾਂ ਨੂੰ ਹਾਲ ਹੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਟੁੱਟੇ ਅਸਥਾਈ ਜੰਗਬੰਦੀ ਪ੍ਰਬੰਧ ਦੇ ਉੱਤੇ ਵਾਪਸ ਲਿਆਉਣਾ ਹੈ। ਤੇ ਦੂਸਰੇ ਪਾਸੇ ਸਾਡੇ ਕੋਲ ਹਥਿਆਰ ਦੀ ਕੋਈ ਕਮੀ ਨਹੀਂ ਹੈ, ਕਹਿੰਦੇ ਵਾਧੂ ਹਥਿਆਰ ਹੈ। ਈਰਾਨ ਦੇ ਨਾਲ ਜੰਗ ਵਿਚਾਲੇ ਟਰੰਪ ਦਾ ਫਿਰ ਬਿਆਨ ਆ ਗਿਆ। ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕਾ ਦੇ ਹਥਿਆਰ ਖਤਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਹਥਿਆਰ ਨੇ, ਲੋੜ ਤੋਂ ਵੀ ਵੱਧ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਈਰਾਨ ਦੇ ਨਾਲ ਲਗਾਤਾਰ ਟਕਰਾਅ ਦੇ ਕਾਰਨ ਅਮਰੀਕਾ ਦੀਆਂ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘਟ ਰਿਹਾ ਹੈ। ਬਿਆਨ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਕਈ ਜਿਹੜੀ AI ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਤੇ ਇੱਕ ਤਸਵੀਰ ਦੇ ਵਿੱਚ ਈਰਾਨ ਦੇ ਸਭ ਤੋਂ ਵੱਡੇ ਤੇਲ ਐਕਸਪੋਰਟ ਕੇਂਦਰ ਖਾਰਗ ਆਈਲੈਂਡ ਦੇ ਉੱਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਸਟ੍ਰਾਈਕ ਆਨ ਖਾਰਗ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ AI ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਦੇ ਵਿੱਚ ਇੱਕ ਈਰਾਨੀ ਤੇਲ ਟੈਂਕਰ ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇੱਕ ਦੂਜੀ ਤਸਵੀਰ ਦੇ ਵਿੱਚ ਜਹਾਜ਼ ਨੂੰ ਉੜਦਾ ਹੋਇਆ ਦਿਖਾਇਆ ਗਿਆ ਜਿਸ ਦੇ ਨਾਲ ਲਿਖਿਆ ਸੀ ਨੋ ਮੋਰ ਇਜਨਜ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫਿਲਹਾਲ ਅਮਰੀਕਾ ਦੇ ਨਾਲ ਉਸਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਦੋਵਾਂ ਦੇਸ਼ਾਂ ਵਿਚਕਾਰ ਹਾਲ ਦੇ ਦਿਨਾਂ ਦੇ ਵਿੱਚ ਸੰਘਰਸ਼ ਰੁਕ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗੀ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਵਿਚੋਲੇ ਅਮਰੀਕਾ ਦੇ ਵੱਲੋਂ ਸਾਨੂੰ ਮੌਜੂਦਾ ਹਾਲਾਤਾਂ ਦੇ ਨਾਲ ਜੁੜੇ ਸੰਦੇਸ਼ ਪਹੁੰਚਾ ਸਕਦੇ ਨੇ ਪਰ ਇਸ ਸਮੇਂ ਅਮਰੀਕਾ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਈਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਹਮੀਦ ਰੇਜ਼ਾ ਹਾਜੀ ਬਾਈ ਨੇ ਕਿਹਾ ਕਿ ਅਮਰੀਕਾ ਇਹ ਤੈਅ ਨਹੀਂ ਕਰ ਸਕਦਾ ਕਿ ਉਹ ਕਦੋਂ ਜੰਗ ਸ਼ੁਰੂ ਕਰੇਗਾ ਤੇ ਕਦੋਂ ਜੰਗਬੰਦੀ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਈਰਾਨ ਅਜਿਹੇ ਕਦੇ ਨਹੀਂ ਹੋਣ ਦੇਣਗੇ। ਰੂਸ ਦੇ ਸਕੂਲਾਂ ਦੇ ਵਿੱਚ ਨਾਬਾਲਕਾਂ ਨੂੰ ਪਾਦਰੀ ਪੜ੍ਹਾ ਰਹੇ ਨੇ ਕੁਆਰੇਪਨ ਦਾ ਪਾਠ। ਰੂਸ ਦੇ ਵਿੱਚ ਆਰਥੋਡਾਕਸ ਜਿਹੜੀ ਹੈ ਰੂੜੀਵਾਦੀ ਜੋ ਲੋਕ ਨੇ ਪਦਾਰਥੀ ਜਿਹੜੇ ਚਾਹੇ ਧਰਮ ਕ੍ਰਿਸਚਨ ਹੀ ਹੈ ਪਰ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਜਿੱਦਾਂ ਕਿ ਆਪਣੇ ਸਿੱਖਾਂ ਦੇ ਵਿੱਚ ਵੱਖਰੇ ਵੱਖਰੇ ਇੰਸਟੀਚਿਊਟ ਹੈ ਇਹਨਾਂ ਦੇ ਵੀ ਹੈ ਆਰਥੋਡਾਕਸ। ਪਾਦਰੀ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁਆਰੇਪਨ ਦਾ ਪਾਠ ਪੜ੍ਹਾ ਰਹੇ ਨੇ ਤੇ ਖਾਸ ਤੌਰ ਦੇ ਉੱਤੇ 9ਵੀਂ ਤੇ 11ਵੀਂ ਜਮਾਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਸੰਜਮ ਨੂੰ ਜਿਹੜਾ ਉਤਸ਼ਾਹਤ ਕਰਨ ਦੇ ਲਈ ਕੁਆਰੇਪਨ ਤੇ ਬ੍ਰਹਮਚਾਰੀਆਂ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਵਿੱਚ ਡਿੱਗਦੀ ਜਨਮ ਦਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕ੍ਰੈਮਲਿਨ ਨੇ ਇਹ ਨਵੀਂ ਨੀਤੀ ਅਪਣਾਈ ਹੈ। ਹੁਣ ਨਾਬਾਲਕਾਂ ਨੂੰ ਜਿਹੜਾ ਸੰਬੰਧ ਐਜੂਕੇਸ਼ਨ ਦੀ ਬਜਾਏ ਰੂਸ ਦੇ ਸਕੂਲਾਂ ਦੇ ਵਿੱਚ ਫੈਮਿਲੀ ਸਟੱਡੀਜ਼ ਕੋਰਸ ਜਿਹੜਾ ਸ਼ੁਰੂ ਕੀਤਾ ਗਿਆ। ਇਸ ਦੇ ਵਿੱਚ ਵਿਆਹ, ਮਾਤਾ ਪਿਤਾ ਬਣਨ ਅਤੇ ਪਰਿਵਾਰ ਦੀਆਂ ਰਵਾਇਤੀ ਭੂਮਿਕਾ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੇਂਟ ਪੀਟਰਸਬਰਗ ਦੇ ਇੱਕ ਸਕੂਲ ਦੇ ਵਿੱਚ ਪਾਦਰੀ ਇਸ ਬਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਚੀਨ ਦਾ ਗੈਰ ਕਾਨੂੰਨੀ ਮੱਛੀ ਫੜਨ ਵਾਲਾ ਸ਼ੈਡੋ ਫਲੀਟ ਬਣਿਆ ਵੱਡਾ ਖਤਰਾ ਤੇ ਕੱਲਾ ਇਹ ਨਹੀਂ ਦੁਨੀਆਂ ਦੇ ਸਮੁੰਦਰਾਂ ਦੇ ਵਿੱਚੋਂ ਜੀਵ ਦੇ ਸਵਾਦ ਲਈ ਜਿੰਨੀ ਮੱਛੀ ਕੱਢੀ ਜਾਂਦੀ ਹੈ ਉਹਦੇ ਨਾਂ ਦੇ ਉੱਤੇ ਮੱਛੀ ਜਿਹੜਾ ਫੜਨ ਦੇ ਲਈ ਚਾਰ ਤੋਂ ਪੰਜ ਜੀਵ ਜਿਹੜੇ ਨੇ ਉਹ ਉਹਨਾਂ ਦਾ ਨਾਸ ਕੀਤਾ ਜਾਂਦਾ ਹੈ ਉਹ ਚਾਹੇ ਵੇਲਸ ਨੇ ਚਾਹੇ ਉਹ ਡੋਲਫਿਨਸ ਨੇ ਚਾਹੇ ਉਹ ਸ਼ਾਰਕ ਹੈ ਤੇ ਚਾਹੇ ਉਹ ਕੱਛੂ ਕੰਮੇ ਨੇ ਸਮੁੰਦਰੀ ਤੇ ਹੋਰ ਜਿਹੜੀਆਂ ਐਸੀਆਂ

0: Cabinets and Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡ ਦਾ ਮੰਚ ਅਤੇ ਸ਼ੰਮੀ ਜੀ ਹੋਣਗੇ ਨਾਲ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਚਲਾਵਾਂਗੇ ਅੱਜ ਦਾ ਵਿਸ਼ਾ ਰਹੇਗਾ ਕਰ ਭਲਾ ਹੋ ਭਲਾ ਕਿ ਸੱਚਮੁੱਚ ਚੰਗਾ ਕਰਨ ਦਾ ਚੰਗਾ ਫਲ ਮਿਲਦਾ ਹੈ ਇਸ ਦੇ ਉੱਤੇ ਖਾਸ ਅੱਜ ਦਿਹਾੜੇ ਦੇ ਉੱਤੇ ਗੱਲਬਾਤ ਕਰਾਂਗੇ ਅਤੇ ਭਗਤ ਪੂਰਨ ਸਿੰਘ ਉਹਨਾਂ ਦਾ ਵੀ ਅੱਜ ਦਿਹਾੜਾ ਹੈ ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਅਤੇ ਬਹੁਤ ਸਾਰੇ ਆਪਣੇ ਜਿਹੜੇ ਬੱਚੇ ਜਾਂ ਬਜ਼ੁਰਗ ਜਾਂ ਹੋਰ ਸਾਰੇ ਲੋਕਾਂ ਨੂੰ ਉਹ ਇਸ ਜਹਾਨ ਦੇ ਉੱਤੇ ਉਹ ਛੱਡ ਕੇ ਗਏ ਉਹਨਾਂ ਨੂੰ ਰਾਹੇ ਪਾਇਆ ਅਤੇ ਹੋਰ ਸਾਰੀਆਂ ਗੱਲਾਂ ਬਾਤਾਂ ਇਹਦੇ ਬਾਰੇ ਆਪਾਂ ਕਰਾਂਗੇ ਸ਼ਮੀ

ਸੁਨੇਹਾ ਜੋ ਅੱਜ ਦਾ ਵਿਚਾਰ ਹੈ ਬੜਾ ਲਾਜਵਾਬ ਹੈ। ਕਹਿੰਦੇ ਕਿ ਜਿਹੜੇ ਕਿਸੇ ਉੱਤੇ ਉਪਕਾਰ ਜਾਣੀ ਕਿ ਮਦਦ ਨਹੀਂ ਕਰ ਸਕਦੇ ਉਹਨਾਂ ਨੂੰ ਜੀਵਨ ਜਿਉਣ ਦਾ ਹੱਕ ਨਹੀਂ ਹੋਣਾ ਚਾਹੀਦਾ। ਕੈਥਰੀਨ ਫਿਲਿਪਸ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਅੱਖਰ ਜਿਹੜੇ ਉਲੀਕੇ ਗਏ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1871 ਦਾ ਜ਼ਿਕਰ ਕਰਦਿਆਂ ਜਦੋਂ ਨਾਮਧਾਰੀ ਮੰਗਲ ਸਿੰਘ, ਮਸਤਾਨ ਸਿੰਘ ਅਤੇ ਗੁਰਮੁਖ ਸਿੰਘ ਤਿੰਨੇ ਹੀ ਪਿੱਥੋ ਪਿੰਡ ਦੇ ਨੂੰ ਜਿਹੜਾ ਸੀ ਰਾਏਕੋਟ ਲੁਧਿਆਣਾ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ 1886 ਦੇ ਵਿੱਚ ਕਾਰ ਦੇ ਖੋਜੀ ਕਾਰਲ ਬੈਜ ਨੇ ਜਿਹੜਾ ਸੀ ਪੈਂਟੈਂਟ ਕਰਵਾਇਆ ਅਤੇ ਅੱਜ ਦੇ ਦਿਨ 1888 ਦੇ ਵਿੱਚ ਉਸਦੀ ਪਤਨੀ ਨੇ 104 ਕਿਲੋਮੀਟਰ ਕਾਰ ਚਲਾਈ ਸੀ। 1930 ਦੇ ਵਿੱਚ ਚੰਦਰਮਾ ਦੇ ਉੱਤੇ ਪੈਰ ਰੱਖਣ ਵਾਲੀ ਪੁਲਾੜੀ ਯਾਤਰੀ ਨੀਲ ਆਰਮਸਟਰੋਂਗ ਦਾ ਜਿਹੜਾ ਸੀ ਵਾਪਕ ਨੋਟਾ ਅਮੈਰੀਕਾ ਦੇ ਵਿੱਚ ਜਨਮ ਹੁੰਦਾ ਹੈ ਅਤੇ 1995 ਦੇ ਵਿੱਚ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ। ਅੱਜ ਇਸ ਸੰਸਾਰ ਨੂੰ ਉਹ ਅਲਵਿਦਾ ਕਹਿੰਦੇ ਹੈ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਅਤੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ, ਉਹਨਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਲੀਹਾਂ ਨੇ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵੱਖਰੇ ਵੱਖਰੇ ਐਂਗਲ ਤੋਂ। ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ ਜਨਮ 4 ਆਪਣੀ ਜੂਨ 1904 ਨੂੰ ਜਿਹੜਾ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ, ਪਿਤਾ ਛਿੱਬੂ ਮੱਲ ਜੀ ਘਰ ਦੇ ਵਿੱਚ ਹੁੰਦਾ ਹੈ ਅਤੇ ਇਹਨਾਂ ਦੇ ਪਿਤਾ ਜੀ ਅਮੀਰ ਖੱਤਰੀ ਵਪਾਰੀ ਸਨ। ਪਰ 1913 ਦੇ ਵਿੱਚ ਕਾਲ ਪੈਣ ਦੇ ਦੌਰਾਨ ਸਾਰਾ ਵਪਾਰ ਜਿਹੜਾ ਸੀਗਾ ਤਬਾਹ ਹੋ ਗਿਆ ਅਤੇ ਘਰੇਲੂ ਆਰਥਿਕ ਸੰਕਟ ਕਰਕੇ ਇਹਨਾਂ ਦੇ ਮਾਤਾ ਜੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ 10ਵੀਂ ਤੱਕ ਪੜ੍ਹਾਈ ਕਰਾਈ ਸੀ। ਇਹਨਾਂ ਦਾ ਪਹਿਲਾ ਨਾਮ ਜਿਹੜਾ ਸੀ ਰਾਮ ਜੀ ਸੀ, ਪਰ ਬਾਅਦ ਦੇ ਵਿੱਚ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਪੂਰਨ ਸਿੰਘ ਰੱਖਿਆ ਗਿਆ ਅਤੇ ਇੱਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 4 ਕੁ ਸਾਲ ਦੇ ਜਿਹੜਾ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਸੀ ਤਾਂ ਇਹਨਾਂ ਉਸਦੀ ਸੰਭਾਲ ਕੀਤੀ। ਉਸਦਾ ਨਾਂ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਭਾਰਤ ਪਾਕਿਸਤਾਨ ਵੰਡ ਦੇ ਸਮੇਂ ਉਹ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਚੁੱਕ ਕੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਬੇਸਹਾਰਾ ਲਵਾਰਸ ਬਿਮਾਰਾਂ ਦੀ ਭਾਈ ਘਨੱਈਆ ਜੀ ਦੀ ਵਾਂਗ ਮਦਦ ਜਿਹੜਾ ਕਰਦੇ ਸਨ ਅਤੇ 1958 ਦੇ ਵਿੱਚ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 23 ਦੇ ਕਰੀਬ ਕਿਤਾਬਾਂ ਅਤੇ ਕਿਤਾਬਚੀ ਛਾਪ ਕੇ ਮੁਫ਼ਤ ਵੰਡੇ, ਜਿਨ੍ਹਾਂ ਦਾ ਵਿਸ਼ੇ ਵਾਤਾਵਰਨ, ਵਿਵਹਾਰ ਜੀਵਨ, ਜਿਹੜਾ ਸਿਹਤ, ਨੈਤਿਕਤਾ, ਵਰਤਮਾਨ ਅਤੇ ਭਵਿੱਖ ਦੇ ਨਾਲ ਜੁੜੇ ਹੋਏ ਸਾਰੇ ਉਹਨਾਂ ਨੇ ਮੁੱਦਿਆਂ ਨੂੰ ਉਭਾਰਿਆ। ਲਿਖਤਾਂ ਦਾ ਉਹਨਾਂ ਦਾ ਮਨੋਰਥ ਸੀ ਮਨੁੱਖ ਜਾਤੀ ਦੀ ਭਲਾਈ, ਪ੍ਰਾਣੀ ਮਾਤਰਾ ਰੱਖਿਆ ਅਤੇ ਵਾਤਾਵਰਨ ਸਮੱਸਿਆਵਾਂ ਉਹਨਾਂ ਦੇ ਨਾਲ ਸੰਚਲਦੀਆਂ। ਉਹ ਪੰਜਾਬੀ, ਇੰਗਲਿਸ਼ ਅਤੇ ਉਰਦੂ ਜਾਣਦੇ ਸਨ। ਉਹਨਾਂ ਜਿਹੜਾ ਸੀਗਾ 6 ਤਰੀਕ ਅਤੇ 3ਵੇਂ ਮਹੀਨੇ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈੱਸ ਦੀ ਜਿਹੜੀ ਸਥਾਪਨਾ ਕਰਤੀ। ਇੱਥੋਂ ਸਾਰਾ ਸਾਹਿਤ ਜਿਹੜਾ ਸੀ ਪ੍ਰਕਾਸ਼ਿਤ ਕਰਕੇ ਲੋਕਾਂ ਦੇ ਵਿੱਚ ਮੁਫ਼ਤ ਵੰਡਿਆ ਜਾਂਦਾ ਸੀ। ਇਹ ਪ੍ਰਥਾ ਅੱਜ ਵੀ ਜਾਰੀ ਹੈ। ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ ਅਤੇ ਉਹਨਾਂ ਪਿੰਗਲਵਾੜੇ ਦੇ ਵਿੱਚ ਏਸੀ ਨਹੀਂ ਸੀ ਲਗਵਾਇਆ ਕਿਉਂਕਿ ਉਹ ਜਾਣਦੇ ਸਨ ਕਿ ਵਾਯੂ ਮੰਡਲ ਜਿਹੜਾ ਹੈ ਉਹਦੇ ਵਿੱਚ ਇਸ ਦੇ ਨਾਲ ਉਦੋਂ ਪਰਤ ਦੇ ਵਿੱਚ ਛੇਕ ਹੋ ਰਹੇ ਨੇ। ਉਹਨਾਂ ਦੀਆਂ ਅੰਮ੍ਰਿਤਸਰ, ਪੰਡੋਰੀ, ਵੜੈਚ, ਮਾਨਾਵਾਲਾ, ਗੋਇੰਦਵਾਲ ਸਾਹਿਬ ਅਤੇ ਅੰਮ੍ਰਿਤਸਰ, ਸੰਗਰੂਰ, ਪਲਾਸੋਰਾ, ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ ਬ੍ਰਾਂਚਾਂ ਨੇ। ਇਹਨਾਂ ਦੇ ਵਿੱਚ ਲਗਭਗ 1600 ਤੋਂ ਵੱਧ ਲਾਚਾਰ, ਗੁੰਗੇ, ਬੋਲੇ, ਅਪਾਹਜ ਅਤੇ ਬਿਮਾਰ, ਪਾਗਲ, ਮਰਦ, ਔਰਤਾਂ, ਬੱਚੇ, ਬੁੱਢੇ ਸ਼ਾਮਲ ਨੇ ਜਿਨ੍ਹਾਂ ਦਾ ਬਿਨਾਂ ਧਰਮ, ਜਾਤ, ਨਸਲ, ਰੰਗ ਅਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ। ਪਿੰਗਲਵਾੜਾ ਅੰਮ੍ਰਿਤਸਰ ਵਿਖੇ ਮੁੱਢਲੀਆਂ ਡਾਕਟਰੀ ਸਹਾਇਤਾ ਵਾਲੀ ਟਰਾਮਾ ਵੈਨ GT ਰੋਡ ਦੇ ਉੱਤੇ ਹੁੰਦੇ ਹਾਦਸਿਆਂ ਦੇ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਦੇ ਲਈ ਬਨਾਵਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋੜਵੰਦਾਂ ਨੂੰ ਮੁਫ਼ਤ ਅੰਗ ਲਗਾਏ ਜਾਂਦੇ ਨੇ। ਲਵਾਰਿਸ ਮਰੀਜ਼ਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ। ਸਿਹਤ ਕਰਮਚਾਰੀ ਅਤੇ ਸਟਾਫ ਤਾਇਨਾਤ ਹੈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵਿੱਦਿਅਕ ਸੰਸਥਾਵਾਂ ਨੇ 1981 ਦੇ ਵਿੱਚ ਉਹਨਾਂ ਨੂੰ ਸ਼੍ਰੀ ਪਦਮ ਐਵਾਰਡ ਦੇ ਨਾਲ ਨਵਾਜਿਆ ਗਿਆ ਅਤੇ 1990 ਦੇ ਵਿੱਚ ਹੇਅਰਮਨੀ ਐਵਾਰਡ ਦੇ ਉੱਤੇ, 1991 ਦੇ ਵਿੱਚ ਰੋਗ ਰਤਨ ਐਵਾਰਡ ਅਤੇ ਭਾਈ ਘਨੱਈਆ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। 5 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1992 ਨੂੰ 88 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅੱਜ ਕੱਲ੍ਹ ਉਹਨਾਂ ਦੇ ਉੱਤਰ ਅਧਿਕਾਰੀ ਡਾਕਟਰ ਇੰਦਰਜੀਤ ਕੌਰ ਜੀ ਨੇ
ਜੋ ਇਹ ਸੇਵਾ ਅੱਗੇ

0: ਪਾ ਰਹੇ ਨੇ, ਚਲਾ ਰਹੇ ਨੇ, ਅਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਦਾ ਪ੍ਰਚਾਰ ਕਰਦੇ ਨੇ। ਇਸ ਕਰਕੇ ਹੀ ਜੈਵਿਕ ਖੇਤੀ ਵੀ ਆਰੰਭ ਕੀਤੀ ਹੋਈ ਹੈ, ਅਤੇ ਉਹਨਾਂ ਦੇ ਉਦੇਸ਼ ਜਿਵੇਂ ਕਿ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ, ਵੱਧ ਤੋਂ ਵੱਧ ਰੁੱਖ ਲਾਓ, ਸਾਦਾ ਖਾਣਾ, ਸਾਦਾ ਪਾਉਣਾ, ਖਾਦੀ ਦਾ ਕੱਪੜਾ ਅਤੇ ਸਾਦਗੀ ਦੇ ਵਿੱਚ ਰਹੋ, ਪੈਟਰੋਲ ਅਤੇ ਡੀਜ਼ਲ ਦੀ ਘੱਟ ਵਰਤੋਂ ਕਰੋ, ਪਸ਼ੂ ਪੰਛੀਆਂ ਅਤੇ ਜਾਨਵਰਾਂ ਦੀ ਰੱਖਿਆ ਕਰੋ ਅਤੇ ਬੇਰੁਜ਼ਗਾਰੀ ਨੂੰ ਘਟਾਉਣ ਦੇ ਵਿੱਚ ਮਦਦ ਕਰੋ ਵਰਗੇ ਸੰਦੇਸ਼ ਦਿੱਤੇ ਜਾਂਦੇ ਹੈ। ਅੱਜ ਦਾ ਜੋ ਮੁੱਦਾ ਹੈ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਾਂ ਤਿਆਰ ਬਾਰ ਤਿਆਰ ਹਾਂ, ਅਤੇ ਸ਼ੰਮੀ ਜੀ ਨੂੰ ਨਾਲ ਲਾਉਂਦੇ ਹਾਂ ਅਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਇਸ ਮੁੱਦੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਜੋ ਅੱਜ ਦਾ ਵਿਸ਼ੇਸ਼ ਆਪਣੀ ਗੱਲਬਾਤ ਦਾ ਸਿਲਸਿਲਾ ਹੈ। ਜਿਵੇਂ ਕਿ ਸ਼ੰਮੀ ਜੀ ਨਾਲ ਜੁੜਨਗੇ ਅਤੇ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਗੱਲਬਾਤ ਜਿਹੜੀ ਹੈ ਧਰਮ ਪੱਖ ਤੋਂ ਵੀ ਦੇਖਾਂਗੇ, ਮਨੋਵਿਗਿਆਨਕ ਪੱਖ ਤੋਂ ਵੀ ਦੇਖਾਂਗੇ, ਸਮਾਜ ਵਿਗਿਆਨ ਕੀ ਕਹਿੰਦੀ ਹੈ, ਅਤੇ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਤੁਸੀਂ ਵੀ ਜਿਹੜਾ ਨਾਲ ਸਾਂਝਾ ਕਰ ਸਕਦੇ ਹੋ ਅਤੇ ਗੱਲਾਂ ਬਾਤਾਂ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੋ ਅਤੇ ਨਾਲ ਗੱਲਾਂ ਬਾਤਾਂ ਕਰੋ, ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਇੱਕ ਛੋਟੀ ਜਿਹੀ ਗੱਲਬਾਤ ਦੇ ਨਾਲ, ਅਤੇ ਕੋਸ਼ਿਸ਼ ਮੇਰੀ ਹੈ ਮੈਂ ਕਿਤੇ ਰੱਖ ਬੈਠਾ ਉਹਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਵਿੱਚ ਜੋ ਕਿ ਕਰ ਜਿਹੜਾ ਕਰ ਭਲਾ ਹੋ ਭਲਾ ਸਿਰਫ ਵਿਸ਼ਵਾਸ ਹੈ ਜਾਂ ਸੱਚ ਹੈ, ਜਾਂ ਤੁਹਾਡਾ ਆਪਣਾ ਜ਼ਿੰਦਗੀ ਦਾ ਕੋਈ ਤਜ਼ਰਬਾ ਹੋਵੇ, ਕਿਸੇ ਦਾ ਭਲਾ ਕੀਤਾ ਹੋਵੇ, ਕਿਸੇ ਤੋਂ ਦੁਆਵਾਂ ਲਈਆਂ ਹੋਣ, ਕਿਸੇ ਦੇ ਕੰਮ ਆਏ ਹੋ, ਇਕੱਲਾ ਉਹ ਪੈਸੇ ਤਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਹੀ ਨਿਰਧਾਰਿਤ ਨਹੀਂ ਹੁੰਦਾ ਮੁੱਦਾ, ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਸ ਦੇ ਨਾਲ ਤੁਸੀਂ ਹੈਲਪ ਕਰ ਸਕਦੇ ਹੋ, ਅਤੇ ਉਹਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ੰਮੀ ਜੀ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਦਾ ਨੰਬਰ ਹੈ, ਕਾਲ ਕਰਕੇ ਨਾਲ ਨਾਲ ਤੁਸੀਂ ਯੋਗਦਾਨ ਪਾ ਸਕਦੇ ਹੋ। ਅਤੇ ਸਤਿ ਸ਼੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਪਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ,
0: ਬਹੁਤ ਬਹੁਤ ਸਵਾਗਤ ਜੀ ਆਨੂ ਜੀ, ਬਹੁਤ ਬਹੁਤ ਧੰਨਵਾਦ। ਅੱਜ ਵਿਸ਼ੇਸ਼ ਇਸ ਵਿਸ਼ੇ ਦੇ ਉੱਤੇ ਤੁਸੀਂ ਇਸ ਵਿਸ਼ੇ ਨੂੰ ਉਭਾਰਿਆ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋ, ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਭਾਰਤ ਸਾਹਿਬ
0: ਜੀ,
1: ਇਹ ਬੜੀ ਪੁਰਾਣੀ ਤੇ ਪਿਆਰੀ ਕਹਾਵਤ ਹੈ ਔਰ ਲੋਕ ਵਿਰਸੇ ਦੇ ਵਿੱਚ ਇਹਦੀ ਬਾਤ ਪੈਂਦੀ ਹੈ, ਬੜੀ ਮਿੱਠੀ ਗੱਲ ਹੈ ਕਿ ਕਰ ਭਲਾ ਤੇ ਹੋ ਭਲਾ,
0: ਹੋ ਭਲਾ,
1: ਜਦੋਂ ਇਹਦੇ ਉਲਟ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ, ਕਿ ਜਦੋਂ ਅਸੀਂ ਕਿਸੇ ਲਈ ਕੋਈ ਨੁਕਸਾਨ ਦੀ ਸੋਚਦੇ ਹਾਂ ਤਾਂ ਆਪਣਾ ਸਭ ਤੋਂ ਪਹਿਲਾਂ ਹੋ ਜਾਂਦਾ ਹੈ,
0: ਬਿਲਕੁਲ,
1: ਇਸੇ ਲਈ ਜਿਹੜੀ ਆ ਆਪਣਾ ਜੇ ਭਲਾ ਚਾਹੁੰਦੇ ਹਾਂ ਤੇ ਦੂਜਿਆਂ ਦਾ ਵੀ ਭਲਾ ਸੋਚੀਏ ਤਾਂ ਫੇਰ ਉਹ ਆਪਣਾ ਵੀ ਭਲਾ ਹੋ ਜਾਂਦਾ ਹੈ। ਬਹੁਤ ਹੀ ਚਲੋ ਵੀ ਸਾਡੇ ਸਮਾਜ ਨੂੰ ਇੱਕ ਸੂਤਰ ਚ ਬੰਨ ਕੇ ਰੱਖਣ ਵਾਲਾ ਇੱਕ ਸੰਕਲਪ ਹੈ, ਇੱਕ ਸੋਚ ਹੈ, ਜਿਹਦੀ ਜਦੋਂ ਤੋਂ ਇਨਸਾਨੀਅਤ ਜਾਂ ਸ਼ੁਰੂ ਹੋਈ ਹੈ, ਕਹਿ ਲਓ ਸਾਡੀ ਸਭਿਅਤਾ ਸ਼ੁਰੂ ਹੋਈ ਆ, ਉਦੋਂ ਤੋਂ ਹੁਣ ਤੱਕ ਇਹਦਾ ਵੱਡਾ ਯੋਗਦਾਨ ਰਿਹਾ ਹੋਊਗਾ ਇਸ ਇੱਕ ਸੂਤਰ ਦਾ ਹੀ ਕਿ ਕਰ ਭਲਾ ਹੋ ਭਲਾ। ਅਸੀਂ ਇੱਕ ਆਪਣੇ ਹਿੱਤ ਜਿਹੜੇ ਆ ਜਦੋਂ ਉਹਦੀ ਰਾਖੀ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਦੂਜਿਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਪਊਗਾ
0: ਜੀ।
1: ਇੱਕ ਤਰ੍ਹਾਂ ਨਾਲ ਇਹ ਬਹੁਤ ਹੀ ਮਜ਼ਬੂਤ ਸੰਬੰਧ ਸਥਾਪਿਤ ਕਰਨ ਵਾਸਤੇ ਕਾਮਯਾਬ ਤੇ ਮੋਰਲ ਇੱਕ ਡਿਊਟੀ ਦੱਸਣ ਵਾਲਾ ਇੱਕ ਮੁਹਾਵਰਾ ਹੈ
0: ਜੀ,
1: ਤੇ ਇੱਕ ਅਖਾਣ ਹੈ, ਬਹੁਤ ਹੀ ਕਮਾਲ ਦੀ ਸੋਚ ਹੈ ਜੀ।
0: ਜੀ ਸ਼ੰਮੀ ਜੀ, ਤੇ ਸ਼ੰਮੀ ਜੀ ਵੈਸੇ ਮੈਂ ਖੋਜ ਕਰ ਰਿਹਾ ਸੀ ਇਹ ਸਿਲਸਿਲਾ ਕਦੋਂ ਦਾ ਸ਼ੁਰੂ ਹੋਇਆ ਜਾਂ ਕਿੱਥੋਂ ਸ਼ੁਰੂ ਹੁੰਦਾ ਹੈ ਸਾਰਾ ਸਿਲਸਿਲਾ, ਤੇ ਅੱਗੇ ਜਾ ਕੇ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗੇ, ਇਹਨੂੰ ਵੱਖਰੇ ਵੱਖਰੇ ਐਂਗਲ ਤੋਂ ਪਛਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਤੇ
1: ਬਿਲਕੁਲ
0: ਜਿਵੇਂ ਅੱਜ ਤੁਸੀਂ ਜ਼ਿਕਰ ਸ਼ੁਰੂਆਤ ਕਰ ਹੀ ਦਿੱਤੀ ਹੈ ਕਿ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਧਰਮ ਨੇ, ਸਿੱਖ ਧਰਮ ਹੈ, ਹਿੰਦੂ ਧਰਮ ਹੈ, ਇਸਲਾਮ ਹੈ, ਈਸਾਈ ਧਰਮ ਹੈ, ਬੁੱਧ ਧਰਮ ਹੈ, ਇਸ ਦੇ ਵਿੱਚ ਹਰ ਪਾਸੇ ਕਿਤੇ ਨਾ ਕਿਤੇ ਚੈਰਿਟੀ ਦਾ ਜਾਂ ਇੱਕ ਦੂਸਰੇ ਦੀ ਸਹਾਇਤਾ ਦਾ ਜਿਹੜਾ ਰੋਲ ਸਾਨੂੰ ਦੇਖਣ ਨੂੰ ਮਿਲਦਾ ਹੈ। ਕਿਤੇ ਵੀ ਕੋਈ ਡਿਜ਼ਾਸਟਰ ਹੁੰਦਾ, ਕੋਈ ਕੁਦਰਤੀ ਆਫਤ ਆਉਂਦੀ ਹੈ, ਜਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਐਸੇ ਲੋਕ ਨੇ ਉਹ ਅੰਗਹੀਨ ਨੇ, ਜਾਂ ਜ਼ੁਬਾਨ ਚਾਹੇ ਕਹਿ ਲਓ ਉਹਨਾਂ ਦੀ ਕੰਮ ਨਹੀਂ ਕਰਦੀ, ਚਾਹੇ ਸੁਣਨਾ, ਹੋਰ ਸਾਰੀਆਂ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ। ਜਦੋਂ ਅਸੀਂ ਆਪਣੇ ਰੂਪ ਦੇ ਉੱਤੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮੈਂ ਚੰਗਾ ਨਹੀਂ ਹੈ, ਮੈਂ ਸੋਹਣਾ ਨਹੀਂ ਲੱਗਦਾ, ਹੈ ਨਾ, ਇੰਨਾ ਬਦਸੂਰਤ ਮੇਰੀ ਸ਼ਕਲ ਹੈ, ਮੈਨੂੰ ਚੰਗਾ ਨਹੀਂ ਲੱਗਦਾ, ਹੈ ਨਾ, ਆਪਣਾ ਆਪ, ਅਤੇ ਜਦੋਂ ਉਹ ਲੋਕਾਂ ਦੇ ਵੱਲ ਝਾਤ ਮਾਰਦੇ ਹਾਂ ਜਿਨ੍ਹਾਂ ਨੇ, ਜਿਨ੍ਹਾਂ ਦੀ ਭਗਤ ਪੂਰਨ ਸਿੰਘ ਉਹਨਾਂ ਨੇ ਮਦਦ ਕੀਤੀ ਹੈ, ਉਹਨਾਂ ਦੇ ਸਾਥੀ ਬਣੇ ਨੇ, ਹਰ ਦੁੱਖ ਸੁੱਖ ਦੇ ਵਿੱਚ ਰਾਹ ਦਸੇਰੇ ਬਣੇ ਹੈ, ਤੇ ਉਹ ਚੀਜ਼ਾਂ ਨੂੰ ਜਦੋਂ
1: ਜੀ
0: ਦੇਖਦੇ ਹਾਂ, ਜਾਂ ਚਾਹੇ ਉਹ ਅਮੀਰੀ ਦੀ ਗੱਲ ਕਰ ਲਈਏ ਚਾਹੇ ਗਰੀਬੀ ਦੀ, ਕਿ ਅੱਗੇ ਤੋਂ ਅੱਗੇ ਵਧਣ ਦੀ ਸਾਡੀ ਇੱਕ ਕੋਸ਼ਿਸ਼ ਹੈ, ਪਰ ਜੋ ਕੁਦਰਤ ਨੇ ਸਾਨੂੰ ਰੂਪ ਰੰਗ ਮੱਤ ਕਹਿ ਲਓ, ਜਾਂ ਜਿੰਨਾ ਕੁ ਵੀ ਦਿਮਾਗ ਜਿਹੜਾ ਹੈ, ਜਿਹਨ ਜਿਹੜਾ ਦਿੱਤਾ ਹੈ, ਅਸੀਂ ਬਹੁਤ ਸਾਰੇ, ਸਾਡੇ ਬੋਡੀ ਦੇ ਐਡੇ ਅੰਗ ਨੇ ਕੀਮਤੀ, ਮਤਲਬ ਕਿ ਕਰੋੜਾਂ ਅਰਬਾਂ
1: ਜੀ
0: ਰੁਪਈਆ ਵੀ ਦੇ ਦਈਏ ਤਾਂ ਉਹ ਖਰੀਦੇ ਨਹੀਂ ਜਾ ਸਕਦੇ, ਜਿਹੜੇ ਕੁਦਰਤ ਨੇ ਇੱਕ ਵਾਰੀ ਤੁਹਾਡੇ 'ਚ ਫਿੱਟ ਕਰ ਦਿੱਤੇ ਹੈ, ਤੇ ਉਹਨਾਂ ਚੀਜ਼ਾਂ ਦਾ ਅਸੀਂ
1: ਬਿਲਕੁਲ
0: ਕਦੇ ਮੁੱਲ ਹੀ ਨਹੀਂ ਪਾਇਆ ਜੀ, ਜਾਂ ਕੁਦਰਤ ਦਾ ਕਦੇ
1: ਜੀ ਹਾਂ
0: ਸ਼ੁਕਰਾਨਾ ਨਹੀਂ
1: ਭਾਈ
0: ਕੀਤਾ
1: ਸਾਹਿਬ,
0: ਜੀ।
1: ਹਾਂਜੀ, ਇਹ ਇੱਕ ਬਿਲਕੁਲ ਹੀ ਸ਼ੁਕਰਾਨੇ ਵਾਲਾ, ਇੱਕ ਕਹਿ ਲਓ ਵੀ ਬਿਲਕੁਲ ਹੀ ਵੱਖਰਾ ਇੱਕ ਟਰੈਕ ਹੋ ਸਕਦਾ ਹੈ, ਕਿਉਂਕਿ
0: ਜੀ
1: ਜਿਹੜੀ ਸੋਚ ਹੈ ਇਹ ਵਾਕਈ ਸ਼ੁਕਰਾਨਾ ਤੇ ਹੋਣਾ ਹੀ ਚਾਹੀਦਾ ਹੈ, ਕਿਉਂ ਜੋ ਬਖਸ਼ਿਸ਼ ਹੈ ਕੁਦਰਤ ਦੀ ਉਹ ਸਾਨੂੰ ਸਮਾਜ 'ਚ ਮਾਣ ਨਾਲ ਸਿਰ ਉੱਚਾ ਕਰਕੇ ਘੁੰਮਣ ਦੀ ਵੀ ਜਿਹੜੀ ਹੈ ਆਜ਼ਾਦੀ ਦਿੰਦੀ ਹੈ।
0: ਜੀ
1: ਤੇ ਜਿਹੜੀ ਤੁਸੀਂ ਕਰ ਭਲਾ ਹੋ ਭਲਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਉਹੀ ਜਿਹੜੀ ਨਾ ਹਰੇਕ ਪਰਸਨੈਲਿਟੀ ਵੱਖਰੀ ਆ,
0: ਜੀ
1: ਹਰੇਕ ਬੰਦੇ ਨੂੰ, ਕਿਉਂਕਿ ਕਹਾਵਤਾਂ ਤਾਂ ਬਹੁਤ ਜ਼ਿਆਦਾ ਨੇ ਔਰ ਹਰ ਵਿਸ਼ੇ ਦੇ ਉੱਤੇ ਕਹਾਵਤ ਹੋ ਸਕਦੀ ਆ।
0: ਜੀ
1: ਜਿਵੇਂ ਹੁਣ ਜੇ ਕੋਈ ਇਹ ਕਹੇ ਕਿ ਕਰ ਭਲਾ ਹੋ ਭਲਾ, ਕੋਈ ਹੋਰ ਬੰਦਾ ਇਹ ਕਹਿ ਸਕਦਾ ਹੈ ਕਿ ਯਾਰ ਐਂ ਤਾਂ ਜੇ ਇਹ ਕਹਾਵਤ ਤੁਸੀਂ ਸਹੀ ਮੰਨਦੇ ਹੋ, ਫਿਰ ਤਾਂ ਉਹ
0: ਜੀ
1: ਵੀ ਹੈਗੀ ਹੈ ਕਿ ਨੇਕੀ ਕਰ ਔਰ ਦਰਿਆ ਮੇਂ ਡਾਲ,
0: ਜੀ
1: ਤੋ ਉਹ ਵੀ ਫਿਰ ਗੱਲ ਹੋ ਗਈ ਵੀ ਫਿਰ ਤੁਸੀਂ ਹੋ ਭਲਾ ਵਾਲੀ ਆਸ ਨਾ ਰੱਖੋ।
0: ਜੀ
1: ਉਹ ਆਸ ਰੱਖਣ ਵਾਲੀ ਜਿਹੜੀ ਨੇਕੀ ਕਰ ਦਰਿਆ ਮੇਂ ਡਾਲ ਵਾਲੀ ਗੱਲ ਵੀ ਆ ਜਾਂਦੀ ਹੈ ਜਦੋਂ, ਕਿ ਕੋਈ ਗੱਲ ਨਹੀਂ, ਉਹ ਇਹੀ ਆ ਕਿ ਆਪਾਂ ਆਸ ਨਹੀਂ ਰੱਖ ਸਕਦੇ ਕਿ ਵਾਕਈ ਭਲਾ ਹੀ ਹੋਊਗਾ,
0: ਜੀ
1: ਹਾਲਾਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਬੀਜੋਗੇ ਉਹੀ ਜਿਹੜਾ ਹਾਸਿਲ ਹੋਣ ਵਾਲਾ ਹੈ,
0: ਜੀ
1: ਇਹ ਪੱਕਾ ਨਿਯਮ ਹੈ।
0: ਜੀ
1: ਜੇ ਅੱਜ ਕਿਸੇ ਨਾਲ ਕੋਈ ਧੋਖਾ ਕੀਤਾ ਜਾ ਰਿਹਾ ਹੈ ਤਾਂ ਉਹਦੇ ਨਾਲ ਪੱਕਾ ਹੀ ਇਹ ਸਾਹਮਣੇ ਆਉਣਾ ਹੀ ਆਉਣਾ ਹੈ, ਕਿਉਂਕਿ
0: ਜੀ
1: ਗੋਲ ਸਰਕਲ ਦੇ ਵਿੱਚ ਚੱਲਦਾ ਹੈ। ਜਿਹੋ ਜਿਹਾ ਖੇਤ ਬੀਜਿਆ ਜਾਂਦਾ ਹੈ ਉਹੋ ਜਿਹੀ ਫਸਲ ਜਿਹੜੀ ਉੱਗੇਗੀ।
0: ਜੀ
1: ਕਿੱਕਰ ਬੀਜ ਕੇ ਹੁਣ ਕਹਿ ਲਓ ਵੀ ਉੱਥੇ ਅੰਬ ਤਾਂ ਲੱਗਣੇ ਨਹੀਂ, ਉਹਨੂੰ ਕਿੱਕਰ ਹੀ ਲੱਗਣੀ ਹੈ, ਕੰਡੇ ਲੱਗਣਗੇ,
0: ਬਿਲਕੁਲ
1: ਧੁੱਕੇ ਲੱਗਣਗੇ।
0: ਜੀ
1: ਜੋ ਇਹ ਜੋ ਫਰੂਟ ਜਿਹੜਾ ਹੈ ਨਾ ਉਹੀ ਆ ਜੋ ਅਸੀਂ ਤਿਆਰ ਕਰ ਰਹੇ ਹਾਂ, ਜੋ ਅਸੀਂ ਜੋ ਵੇਚਣਾ ਚਾਹੁੰਦੇ ਹਾਂ ਜਾਂ ਜੋ ਹਾਸਲ ਕਰਨਾ ਚਾਹੁੰਦੇ ਹਾਂ।
0: ਜੀ
1: ਤੋ ਇਸੇ ਕਰਕੇ ਹੀ ਇਹਨਾਂ ਨੂੰ ਜਦੋਂ ਆਪਾਂ ਮੰਨਣਾ ਸ਼ੁਰੂ ਕਰਦੇ ਹਾਂ, ਜਦੋਂ ਸਾਡੀ ਪਰਸਨੈਲਿਟੀ ਦੀ ਕਹਿ ਲਓ ਵੀ ਡਿਵੈਲਪਮੈਂਟ ਹੁੰਦੀ ਆ
0: ਜੀ
1: ਹੌਲੀ ਹੌਲੀ, ਆਪਾਂ ਇਹ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੁਝਾਨ ਹੈ ਐਜੂਕੇਸ਼ਨ ਦੇ, ਆਪਾਂ ਪਹਿਲਾਂ ਵੀ ਗੱਲ ਕੀਤੀ ਆ
0: ਜੀ
1: ਕਿਉਂਕਿ ਆਪਣਾ ਫੀਲਡ ਵੀ ਉਹੀ ਆ, ਇਹਦੇ 'ਚ ਆਪਾਂ ਦੇਖਦੇ ਹਾਂ ਕਿ ਪੇਰੈਂਟਸ ਦੇ ਵਿੱਚ ਦੌੜ ਲੱਗ ਜਾਂਦੀ ਆ ਕਿ ਬੱਚੇ ਨੂੰ ਆਪਾਂ ਡਾਕਟਰ ਬਣਾਉਣਾ, ਵਧੀਆ ਵਕੀਲ ਬਣਾਉਣਾ, ਇੰਜੀਨੀਅਰ ਬਣਾਉਣਾ, ਇੱਥੇ ਦੌੜ ਲੱਗੀ ਹੋਈ ਪੂਰੀ।
0: ਜੀ
1: ਪਰ ਲੇਕਿਨ ਉਹ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਆਪਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਸੋਚਣਾ ਚਾਹੀਦਾ, ਇੱਦਾਂ ਸੋਚਣ 'ਚ ਕੋਈ ਉਹ ਨਹੀਂ ਹੈਗੀ, ਪਰ
0: ਜੀ
1: ਉੱਥੇ ਨਾ ਜਿਹੜੀ ਇਹ ਦੌੜ ਆ ਉਹ 'ਚ ਇੱਕ ਚੀਜ਼ ਮਿਸ ਹੋ ਜਾਂਦੀ ਆ,
0: ਜੀ
1: ਉਹ ਹੈਗੀ ਆ ਕਿ ਆਪਾਂ ਆਪਣੇ ਜਵਾਕਾਂ ਨੂੰ ਇੱਕ ਵਧੀਆ ਇਨਸਾਨ ਵੀ ਬਣਾਉਣਾ।
0: ਜੀ
1: ਉਹ ਵਧੀਆ ਡਾਕਟਰ ਬਣ ਗਿਆ ਪਰ ਜੇ ਉਹ ਵਧੀਆ ਇਨਸਾਨ ਨਹੀਂ ਬਣਿਆ ਵਧੀਆ, ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ, ਸਗੋਂ ਉਹ ਤੇ ਭਾਰ ਹੀ ਹੋ ਗਿਆ ਇੱਕ ਤਰ੍ਹਾਂ ਦਾ।
0: ਜੀ
1: ਤੋ ਉਹਨਾਂ ਚੀਜ਼ਾਂ ਨੂੰ ਇੱਕ ਪਾਸਾ ਜਿਹੜਾ ਸਾਨੂੰ ਕਰਨਾ ਹੀ ਪੈਣਾ, ਜਦੋਂ ਆਪਾਂ ਆਪਣਾ ਰੋਲ ਪਲੇ ਕਰਾਂਗੇ ਸਮਾਜ 'ਚ ਜਾ ਕੇ, ਇਹੀ ਬੱਚੇ ਵੱਡੇ ਹੋਣਗੇ ਜਦੋਂ
0: ਜੀ
1: ਜ਼ਿੰਮੇਵਾਰੀ ਆਪਣੀ ਚੁੱਕਣਗੇ ਤੇ ਸਮਾਜ ਦੇ ਵਿੱਚ ਮੁੱਖ ਰੋਲ ਤੇ ਮੁੱਖ ਧਾਰਾ 'ਚ ਆਉਣਗੇ, ਉਸ
0: ਜੀ
1: ਵੇਲੇ ਇਹੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਜਾਣਗੀਆਂ ਉਹਨਾਂ ਨੂੰ, ਪਹਿਲਾਂ ਉਹਨਾਂ 'ਚ ਇਨਕਲਕੇਟ ਕੀਤੀਆਂ ਜਾਣਗੀਆਂ
0: ਜੀ
1: ਮੋਰਲ ਵੈਲਿਊਜ਼, ਇਹ ਜਿਹੜੇ ਵਿਸ਼ਾ ਹੈ ਮੋਰਲ ਵੈਲਿਊ ਦੇ ਉੱਤੇ ਜ਼ਿਆਦਾ ਫੋਕਸ ਰੱਖਦਾ ਹੈ,
0: ਬਿਲਕੁਲ ਹੈ ਜੀ
1: ਤੋ ਉਹ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਹੈ। ਇਹਦੇ
0: ਜੀ
1: ਵਾਸਤੇ ਵੀ ਤੁਸੀਂ ਦੇਖੋ ਕਿੰਨੇ ਡੀਪ ਇਹਦੇ ਵਾਸਤੇ ਸਾਡੇ ਕੋਲ ਕਹਾਣੀਆਂ ਨੇ, ਜਿਹੜੇ ਲੋਕ ਕਹਾਣੀਆਂ ਨੇ।
0: ਜੀ
1: ਇੱਕ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਕੋਈ ਸਾਧੂ ਬਾਬਾ ਜੀ ਸੀਗੇ, ਉਹ ਸਾਧੂ ਕਿਉਂਕਿ ਉਹਨਾਂ ਦੀ ਬਿਰਤੀ ਹੁਣ ਸਾਧੂਆਂ ਵਾਲੀ ਹੋ ਗਈ,
0: ਜੀ
1: ਉਹਨਾਂ ਨੇ ਪਿੰਡ ਤੋਂ ਦੂਰ ਕੁੱਲੀ ਪਾ ਲਈ ਤੇ ਇਕੱਲੇ ਰਹਿੰਦੇ ਸੀਗੇ।
0: ਜੀ
1: ਤੋ ਇੱਕ ਦਿਨ ਉਹਨਾਂ ਦਾ ਜੀ ਕੀਤਾ ਭਾਈ ਕਦੋਂ ਸ਼ਹਿਰ ਮੌਜ ਮੇਲਾ ਦੇਖ ਆਈਏ, ਘੁੰਮ ਆਈਏ, ਉਧਰ ਵੀ ਗੇੜਾ ਕੱਢਿਆ ਏ,
0: ਜੀ
1: ਤੇ ਕਿਉਂਕਿ ਮਨ ਤੋਂ ਮਨ ਹੀ ਏ, ਘੁੰਮ ਫਿਰ ਕੇ ਆਏ, ਜਦੋਂ ਵਾਪਸ ਆ ਰਹੇ ਆ ਤੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਤੇ ਭੁੱਖ ਲੱਗੀ ਤੇ
0: ਜੀ
1: ਉਹਨੇ ਦੇਖਿਆ ਇੱਥੋਂ ਕਿਸੇ ਘਰ ਚੋਂ ਆਪਾਂ ਕੁਛ ਮੰਗ ਲੈਂਦੇ ਹਾਂ, ਚਲੋ
0: ਜੀ
1: ਰੋਟੀ ਪਾਣੀ ਦਾ ਜੁਗਾੜ ਹੋ ਜੂ। ਉਹ ਇੱਕ ਘਰ ਦੇ ਬਾਹਰ ਖੜੇ, ਅੱਗੇ ਉਹ ਜਿਹੜੀ ਔਰਤ ਹੈ ਉਹ ਝਾੜੂ ਲਾ ਰਹੀ ਆ
0: ਜੀ
1: ਤੇ ਇਹ ਬਾਬਾ ਜੀ ਅੱਗੇ ਖੜਿਆ ਦਰਵਾਜ਼ੇ 'ਚ, ਤੇ ਉਹਨੇ ਆਪਣੇ ਸਹਿਜ ਸੁਭਾਅ ਕਿਹਾ ਉਹ ਬਾਬਾ ਇੱਕ ਪਾਸੇ ਹੋ ਜਾ,
0: ਜੀ
1: ਸਾਧੂ ਦੀ ਤਾਂ ਲਾਈਟਾਂ ਜਾਗ ਗਈਆਂ। ਕਹਿੰਦਾ ਉਹ ਇਹ ਤਾਂ ਮੈਨੂੰ ਅੱਜ ਇਹਨੇ ਬੜਾ ਤਕੜਾ ਗਿਆਨ ਹੀ ਦੇਤਾ, ਉਹਦੇ ਪੈਰੀ ਪੈ ਗਿਆ। ਕਹਿੰਦਾ ਭਾਈ ਤੂੰ ਮੈਨੂੰ ਰਾਹ ਦੱਸਤਾ, ਮੈਂ ਤਾਂ
0: ਜੀ
1: ਭਟਕ ਗਿਆ ਸੀ, ਇੱਕ ਪਾਸੇ ਹੋ ਜਾ।
0: ਬਿਲਕੁਲ
1: ਉਹਨੇ ਆਪਣੇ ਹਿਸਾਬ ਨਾਲ ਕਿਹਾ, ਇਹ ਹੁਣ ਭਟਕ ਰਿਹਾ ਕਿ ਕੁੱਲੀ ਵੀ ਪਾ ਕੇ ਦੂਰ ਵੀ ਰਹਿਣਾ ਚਾਹੁੰਦਾ ਹੈ ਤੇ ਸ਼ਹਿਰ ਦੇ ਰੌਣਕ ਮੇਲੇ ਵੀ ਦੇਖਣਾ ਚਾਹੁੰਦਾ ਹੈ,
0: ਜੀ
1: ਤੇ ਉਹ ਉਲਝ ਜਾਏਗਾ। ਬੰਦਾ ਜਲੇਬੀ ਵਾਂਗ ਗੋਲ ਗੋਲ ਘੁੰਮਦਾ ਰਹੂ।
0: ਜੀ
1: ਇਹ ਇੱਕ ਪਾਸਾ ਜਦੋਂ ਰੱਖਦੇ ਹੁਣ ਭਗਤ ਪੂਰਨ ਸਿੰਘ ਜੀ ਦੀ, ਤੁਸੀਂ ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਪ੍ਰਣਾਮ ਕਰ ਰਹੇ ਹਾਂ, ਉਹਨਾਂ
0: ਜੀ
1: ਦੀ ਜਿਹੜੀ ਸੇਵਾ ਹੈ ਉਹ ਇੱਕ ਮਿਸਾਲ ਹੈ।
0: ਜੀ
1: ਉਹਨਾਂ ਨੇ ਇੱਕ ਪਾਸਾ ਕਰ ਲਿਆ ਜ਼ਿੰਦਗੀ ਦਾ, ਵੀ ਯਾਰ ਆਹੀ ਆਪਣਾ ਹੁਣ ਠੀਕ ਆ,
0: ਜੀ
1: ਵੀ ਮੈਂ ਇਹ ਟਰੈਕ ਚੁਣ ਲਿਆ ਹੈ, ਇਹ ਮੇਰਾ ਮਕਸਦ ਹੈ ਇਹ।
0: ਜੀ
1: ਉਹ ਇੱਕੀ ਗਾਈ ਜਿਹੜਾ ਜਪਾਨੀਆਂ ਦਾ ਸਿਧਾਂਤ ਵੀ ਆ, ਉਹ ਇੱਕੀ ਗਾਈ ਦੇ ਵਿੱਚ ਆਪਾਂ ਦੇਖਦੇ ਹਾਂ ਚਾਰ ਜਿਹਾ ਬਣਾ ਕੇ ਦੇਖ
0: ਹਾਂ
1: ਦਿੰਦੇ ਕਿ
0: ਜੀ
1: ਮੇਰਾ ਜਿਹੜਾ ਕੇਂਦਰੀ ਜਿਹੜੀ ਮੇਰਾ ਮੇਰੀ ਸਮਰੱਥਾ ਹੈ ਉਹ ਕੀ ਆ।
0: ਜੀ
1: ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਫਿਰ ਉਹ ਜਿਹੜਾ ਜੀਵਨ ਹੈ ਉਹਦਾ ਮਨੋਰਥ ਹੈ ਉਹ ਵੀ ਜਿਹੜਾ ਸਾਰਥਕ ਹੋ ਜਾਂਦਾ, ਉਹ ਵੀ ਕਹਿੰਦਾ ਉਹਦਾ ਅਰਥ ਭਰਪੂਰ ਹੋ ਜਾਂਦਾ
0: ਜੀ
1: ਜਦੋਂ ਲੇਖੇ ਲਾ ਜਾਂਦਾ।
0: ਜੀ
1: ਇਹ ਇਹੋ ਜਿਹੇ ਜਿਹੜੇ ਲੋਕ ਨੇ ਸਾਡੇ ਗੁਰੂ ਪੀਰ ਨੇ ਵੱਡੇ
0: ਜੀ
1: ਵਡੇਰੇ ਆ, ਉਹਨਾਂ ਨੇ ਬਹੁਤ ਹੀ ਜ਼ਬਰਦਸਤ ਇਸ ਦੇ ਵਿੱਚ ਆਪਾਂ ਕੁਰਬਾਨ ਕਰਕੇ
0: ਜੀ
1: ਲੋਕਾਂ ਦੀ ਸੇਵਾ ਲਈ ਸਭ ਕੁਛ ਆਪਣਾ ਵਾਰ ਕੇ ਜਿਹੜਾ ਉਹ
0: ਬਿਲਕੁਲ
1: ਸਾਨੂੰ ਰਾਹ ਦਿਖਾਇਆ, ਲਾਈਟ ਹਾਊਸ ਬਣੇ।
0: ਜੀ
1: ਵੀ ਆਪਾਂ ਦੂਰੋਂ ਦੇਖ ਕੇ ਕਹਿ ਸਕਦੇ ਹਾਂ ਕਿ ਠੀਕ ਹੈ ਜੀ ਹਾਂ ਐਂ ਜੇ ਹੋਵੇ ਤਾਂ ਕੁਛ ਵੀ ਰਾਹ 'ਚ ਆ ਜਾਏ, ਕੁਛ ਵੀ ਆਪਾਂ ਨੂੰ ਤਿਆਗਣਾ ਵੀ ਪੈ ਜਾਏ ਤਾਂ ਆਪਾਂ ਉਹ ਕਰ ਦੇਣਾ ਚਾਹੀਦਾ।
0: ਜੀ
1: ਤੋ ਉਹ ਜੀਵਨੀ ਜੋ ਕਹਿ ਰਹੇ ਕਥਨੀ ਕਰਨੀ ਉਹ ਇੱਕ ਹੋ ਜਾਂਦੀ ਹੈ, ਇੱਕ ਮਿੱਕ ਹੋ
0: ਬਿਲਕੁਲ
1: ਜਾਂਦੀ ਹੈ।
0: ਜੀ
1: ਸੋ ਇਸੇ ਕਰਕੇ ਹੀ ਜਦੋਂ ਜਿਹੜੇ ਵੀ ਦਿਆਨਤਦਾਰ ਨੇ ਜਿਹੜੇ ਵੀ ਸਿਆਣੇ ਬੰਦੇ ਨੇ ਗੱਲ ਕਹੀ ਹੋਊਗੀ ਸਭ ਤੋਂ ਪਹਿਲਾਂ ਕਿ ਭਾਈ ਕਰ ਭਲਾ ਹੋ ਭਲਾ,
0: ਜੀ
1: ਤੋ ਇਹਦੇ ਪਿੱਛੇ ਵੀ ਬਹੁਤ ਹੀ ਸ਼ਾਰਟਕੱਟ ਦੇ ਵਿੱਚ ਸੰਖੇਪ ਦੇ ਵਿੱਚ ਕਹਿ ਲਓ,
0: ਜੀ
1: ਉਹ ਜਿਵੇਂ ਤੀਰ ਨੂੰ ਮਾਰਿਆ ਹੁੰਦਾ ਸਿੱਧਾ ਹੀ ਨਿਸ਼ਾਨੇ ਤੇ ਲੱਗ ਜਾਂਦਾ ਬੁਲਜ਼ਾਈ,
0: ਜੀ
1: ਉਹੀ ਇੱਕ ਤਰ੍ਹਾਂ ਦਾ ਸੰਦੇਸ਼ ਦਿੰਦਾ ਕਿ ਠੀਕ ਹੈ ਵੀ ਇਹ ਸੌਖਾ ਵੀ ਆ ਤੇ ਯਾਦ ਵੀ ਰੱਖਿਆ ਜਾ
0: ਔਖਾ
1: ਸਕਦਾ।
0: ਵੀ ਹੈ। ਜੀ
1: ਜੀ
0: ਛੰਮੀ ਜੀ, ਜਿਵੇਂ ਇਹਦੇ ਚਲੋ ਵੱਖਰੇ ਵੱਖਰੇ ਐਂਗਲ ਤੋਂ ਮੈਂ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ, ਕਿ ਜਿੱਦਾਂ ਮਨੋਵਿਗਿਆਨੀ ਤੌਰ ਦੇ ਉੱਤੇ ਸਾਈਕੋਲੋਜੀ ਪੱਖ ਤੋਂ ਵੀ ਦੇਖਿਆ ਜਾਵੇ, ਤਾਂ ਉਹ ਲੋਕ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੈਸੇ ਦੀ ਤੰਗੀ ਤੁਸ਼ਟੀ ਹੁੰਦੀ ਸੀ, ਰੋਟੀ ਪਾਣੀ, ਰਹਿਣ ਸਹਿਣ, ਰੋਜੀ ਕੱਪੜਾ ਮਕਾਨ, ਸਾਰਾ ਕੁਝ ਚੀਜ਼ਾਂ ਚੱਲਦੀਆਂ ਸੀ ਨਾਲ, ਪਰ ਇੰਨਾ
1: ਜੀ
0: ਸਟਰੋਂਗ ਮਤਲਬ ਕਿ ਟਾਰਗੇਟ ਆਪਣੇ ਆਪ ਦੇ ਵਿੱਚ ਰੱਖਣਾ ਅਤੇ ਆਪਣੇ ਆਪ ਨੂੰ ਇੰਨਾ ਕੁ ਮਤਲਬ ਕਿ ਤਾਕਤਵਰ ਰੱਖਣਾ ਕਿ ਕੁਝ ਵੀ ਹੋ ਜਾਵੇ ਅਸੀਂ ਆਪਣੇ ਟੀਚੇ ਤੋਂ ਭੜਕਣਾ ਨਹੀਂ ਹੈ। ਜੇ ਅੱਜ ਦੇਖਿਆ ਜਾਵੇ ਤਾਂ ਬਹੁਤ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੋਂ ਬੰਦਾ ਮਤਲਬ ਕਿ ਭਟਕਦਾ ਹੈ, ਜਾਨ ਦੇਣ ਤੱਕ ਵੀ ਜਾਂਦਾ ਹੈ, ਹੋਰ ਸਾਰੀਆਂ ਕਰਦਾ ਹੈ, ਪਰ ਉਹ ਕਿਵੇਂ ਮਤਲਬ ਕਿ ਆਪਣੇ
1: ਜੀ ਜੀ
0: ਮਨ
1: ਜੀ
0: ਨੂੰ ਇੰਨਾ ਸਟਰੋਂਗ ਰੱਖਦੇ ਹੋਣਗੇ ਜੀ, ਨਹੀਂ ਅਸੀਂ ਕਰਨਾ ਹੀ ਕਰਨਾ, ਜੋ ਧਾਰ ਲਿਆ ਉਹ ਕਰਕੇ ਹੀ ਹਟਣਾ।
1: ਬਿਲਕੁਲ ਜੀ, ਇਹ ਤਾਂ ਇਹ ਕਹਿ ਲਓ ਵੀ ਇਨਰ ਵੋਇਸ ਜਿਹਨੂੰ ਆਪਾਂ ਕਹਿੰਦੇ ਨਾ, ਅੰਦਰੋਂ ਆਵਾਜ਼ ਆਉਂਦੀ ਜਦੋਂ,
0: ਜੀ
1: ਜਿਹੜਾ ਕਹਿੰਦੇ ਵੀ ਉਹ ਅੰਦਰ ਸਾਡੇ ਬੈਠਾ ਕੋਈ,
0: ਜੀ
1: ਉਹਦੀ ਜਦੋਂ ਆਵਾਜ਼ ਸੁਣ ਲਈ ਤਾਂ ਫਿਰ ਹੋਰ ਆਵਾਜ਼ਾਂ ਦਾ ਅਰਥ ਉਹ ਬੇਅਰਥੀ ਹੋ ਜਾਂਦਾ, ਫਿਰ ਪਤਾ ਕਹਿੰਦਾ ਇੱਧਰ ਲੱਗ ਗਈ ਹੁਣ।
0: ਜੀ
1: ਜਿਵੇਂ ਬੁੱਲੇ ਨੂੰ ਕਹਿ ਤਾ ਜੀ ਬੁੱਲਿਆ ਰੱਬ ਦਾ ਕੀ ਪਾਉਣਾ, ਉਧਰੋਂ ਪੁੱਟਣਾ ਇੱਧਰ ਲਾਉਣਾ,
0: ਜੀ
1: ਉਹੀ ਉਹ ਪਨੀਰੀ ਦੇ ਕੇ ਉਹਨਾਂ ਨੂੰ ਸਮਝ ਆ ਗਈ।
0: ਜੀ
1: ਉਹ ਜਿਹੜੀ ਝਾੜੂ ਮਾਰਨ ਵਾਲੀ ਔਰਤ ਹੈ ਉਹਨੂੰ ਉਹਦੇ ਸ਼ਬਦਾਂ ਨਾਲ ਹੀ ਕਿਸੇ ਨੂੰ ਰਾਹ ਮਿਲ ਗਿਆ।
0: ਜੀ
1: ਰਾਹ ਅਸਲ 'ਚ ਜੇ ਤਲਾਸ਼ ਵਿੱਚ ਹੈਗੇ ਆ ਰਾਹ ਦੀ, ਫਿਰ ਰਾਹ ਮਿਲ ਜਾਂਦਾ, ਰਾਹ
0: ਜੀ
1: ਦੱਸਣ ਵਾਲਾ ਵੀ ਮਿਲ ਜਾਂਦਾ, ਫਿਰ
0: ਜੀ
1: ਕਿਸੇ ਵੀ ਚੀਜ਼ ਤੋਂ ਕਿਸੇ ਵੀ ਗੱਲ ਤੋਂ ਸਾਨੂੰ ਦਿਸ਼ਾ ਮਿਲ ਸਕਦੀ ਹੈ, ਸੰਕੇਤ ਮਿਲ ਸਕਦਾ ਹੈ।
0: ਜੀ
1: ਸਿਧਾਰਥ ਨਾਵਲ ਦੇ ਅਖੀਰ ਦੇ ਵਿੱਚ ਉਹ ਜਿਹੜਾ ਉਹਨੂੰ ਪੁੱਛਦਾ ਹੈ ਮਲਾਹ ਨੂੰ ਕਿ ਤੂੰ ਤਾਂ
0: ਜੀ
1: ਜ਼ਿਆਦਾ ਗਿਆ ਨਹੀਂ ਕਿਤੇ ਯਾਰ, ਮੈਂ ਇੰਨਾ ਗਿਆਨ ਪ੍ਰਾਪਤ ਕੀਤਾ, ਸਭ ਕੁਛ ਕੀਤਾ, ਤੇ ਤੂੰ ਸਵਾਲ ਨਹੀਂ ਪੁੱਛਦਾ, ਮੈਂ ਤਾਂ
0: ਜੀ
1: ਸਵਾਲਾਂ ਦੇ ਜਵਾਬ ਲੱਭਦਾ ਸੀ। ਉਹ ਕਹਿੰਦਾ ਮੈਂ ਪੁੱਛਦਾ, ਮੈਂ ਦਰਿਆ ਨੂੰ ਪੁੱਛ ਲੈਂਦਾ ਹੁੰਦਾ
0: ਜੀ
1: ਸਵਾਲ ਮੇਰੇ ਮਨ 'ਚ ਕੋਈ ਆਵੇ,
0: ਜੀ
1: ਤਾਂ ਉਹ ਬੰਦਾ ਪੁੱਛਦਾ ਕਿ ਦਰਿਆ ਵੀ ਕਦੇ ਬੋਲਦੇ ਆ? ਉਹ ਭਾਈ ਹਰ ਚੀਜ਼ ਕੁਦਰਤ ਦੀ ਬੋਲਦੀ ਹੈ, ਉੱਤਰ ਦਿੰਦੀ ਹੈ, ਬਸ ਸੁਣਨ ਵਾਲਾ ਬੰਦਾ ਚਾਹੀਦਾ।
0: ਜੀ ਬਿਲਕੁਲ ਹੈ
1: ਤਾਂ
0: ਜੀ।
1: ਉਹ ਚੀਜ਼ ਹੈ ਨਾ। ਹੁਣ ਉਹ ਇਹੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਹ ਕਿਵੇਂ ਅੰਦਰੋਂ ਸਟਰੋਂਗ ਹੋ ਜਾਂਦੇ ਆ, ਜਦੋਂ ਆਵਾਜ਼ ਹੀ ਅੰਦਰੋਂ ਆ ਗਈ
0: ਜੀ
1: ਫਿਰ ਉਹਦਾ ਤੇ ਮਤਲਬ ਕਹਿ ਲਓ ਵੀ ਇੱਕ ਤਰ੍ਹਾਂ ਦੀ ਨੀਂਹ ਰੱਖੀ ਗਈ ਵੱਡੀ ਜ਼ਬਰਦਸਤ,
0: ਜੀ
1: ਉਹ ਅਲਟੀਮੇਟ ਹੋ ਗਿਆ ਬੰਦੇ,
0: ਮੈਂ
1: ਫਿਰ ਉਹ
0: ਨਾ
1: ਨਹੀਂ ਹਿੱਲੇਗਾ ਆਪਣੇ ਜਿਹੜੇ
0: ਜੀ
1: ਆਸ਼ੇ ਦੇ ਉੱਤੋਂ। ਜੀ
0: ਸ਼ਮੀ ਜੀ, ਆ ਛੁੱਟੀਆਂ ਚੱਲਦੀਆਂ ਸੀਗੀਆਂ ਤਾਂ ਉਹਦੇ ਵਿੱਚ ਚਲੋ ਬਹੁਤ ਸਾਰੇ ਐਸੇ ਡਰਾਮੇ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ, ਇੱਕ ਮਨ ਨੂੰ
1: ਜੀ
0: ਭਾਉਂਦਾ, ਇੱਕ ਨਹੀਂ ਜਿੰਨੇ ਵੀ ਡਰਾਮੇ ਦੇਖੇ ਹੈ, ਤਾਂ ਉਹਦੇ ਵਿੱਚ ਇੱਕ ਡਰਾਮੇ ਦਾ ਜ਼ਿਕਰ ਕਰਨਾ ਚਾਹਾਂਗਾ, ਪਾਕਿਸਤਾਨੀ ਡਰਾਮਾ ਪਰੀਜ਼ਾਤ,
1: ਜੀ
0: ਤੇ ਉਹਦੇ ਵਿੱਚ ਗੁਰਬਤ ਗਰੀਬੀ ਦੇ ਨਾਲ ਵਿਅਕਤੀ ਜਿਹੜਾ ਉਹ ਘੁਲ ਰਿਹਾ ਜੀ, ਤੇ ਘਰ ਦੇ ਹਾਲਾਤ ਵੀ ਮੰਦੜੇ ਨੇ, ਹੋਰ ਸਾਰੀਆਂ ਚੀਜ਼ਾਂ ਵਿੱਚ ਮਤਲਬ ਕਿ ਆਪ ਵੀ ਪੜ੍ਹ ਰਿਹਾ ਹੈ ਤੇ
1: ਜੀ
0: ਕਾਲਜ ਜਾ ਰਿਹਾ, ਪਰ ਕੁਝ ਕਾਰਨਾਂ ਦੇ ਕਰਕੇ ਬਹੁਤ ਸਿੱਧਾ ਸਾਦਾ ਤੇ ਬਹੁਤ ਹੀ ਇਮਾਨਦਾਰ ਬੰਦਾ ਵਿਅਕਤੀ ਹੈ ਜੀ ਉਹ, ਤੇ ਉਹ ਘਰੋਂ ਵੀ
1: ਜੀ
0: ਦੁਰਕਾਰਿਆ ਜਾਂਦਾ ਹੈ, ਕੋਈ ਜਿਹੜਾ ਸਟੋਰ ਜਿਹਾ ਬਣਾਇਆ ਹੁੰਦਾ ਉਹਦੇ ਵਿੱਚ ਉਹਦੀ ਰਿਹਾਇਸ਼ ਹੁੰਦੀ ਆ, ਬਾਕੀ ਜਿਹੜੇ ਦੋ ਭਰਾ ਹੁੰਦੇ ਹੈ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਜਿੰਨਾ ਕੁ ਵੀ ਹੈ ਉਹਨਾਂ ਕੋਲ ਵਧੀਆ ਬਸਰ ਕਰਦੇ ਆ, ਪਰ ਉਹ ਇੱਕ ਸਟੋਰ ਦੇ ਰੂਪ ਦੇ ਵਿੱਚ ਕਮਰਾ ਹੁੰਦਾ, ਉਹਦੇ ਵਿੱਚ ਉਹ ਰਹਿੰਦਾ ਹੁੰਦਾ, ਚੁੱਪ ਚਪੀਤੇ ਆਉਂਦਾ ਹੈ, ਚੁੱਪ ਚਪੀਤੇ ਚਲਿਆ ਜਾਂਦਾ ਹੈ। ਭਰਜਾਈਆਂ ਜਦੋਂ ਮਨ ਕਰਦਾ ਉਹਨੂੰ ਡਾਂਟ ਵੀ ਲੈਂਦੀਆਂ ਨੇ, ਖਿੱਚ ਤੂੰ ਵੀ ਕਰ ਲੈਂਦੀਆਂ ਨੇ, ਤੇ ਬਹੁਤ ਵਧੀਆ
1: ਜੀ
0: ਉਹ
1: ਜੀ
0: ਕਹਿ ਲਓ ਕਿ ਲਿਖਾਰੀ ਹੁੰਦਾ ਹੈ, ਮਤਲਬ ਕਿ ਕਦਰਦਾਨ ਹੁੰਦਾ ਹੈ ਸ਼ਬਦਾਂ ਦਾ, ਤੇ ਉਹ ਇੰਨਾ ਕੁ
1: ਵਾਹ
0: ਪਪੂਲਰ ਹੋ ਜਾਂਦਾ ਹੈ ਕਾਲਜ ਦੇ ਵਿੱਚ ਕਿ ਮੈਗਜ਼ੀਨਾਂ ਦੇ ਵਿੱਚ ਲੋਕ ਉਹਦੀਆਂ ਨਜ਼ਮਾਂ ਨੂੰ ਜਿਹੜਾ ਦਿਲ ਤੇ ਹੱਥ ਰੱਖ ਕੇ ਸੁਣਨ ਲੱਗ ਜਾਂਦੇ ਨੇ। ਤੇ ਕੁਝ ਕਾਰਨਾਂ ਦੇ ਕਰਕੇ
1: ਵਾਹ
0: ਉਹਨੂੰ ਸਕੂਲ ਜਿਹੜਾ ਉਹਦਾ ਛੁੱਟ ਜਾਂਦਾ ਹੈ, ਤੇ ਆਖਰ ਦੇ ਵਿੱਚ ਜਦੋਂ ਉਹ ਜਾਂਦਾ ਆਪਣੇ ਇੱਕ ਫਰੈਂਡ ਦੇ ਕੋਲ, ਜਦੋਂ ਉਹਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ, ਗੌਰਮੈਂਟ ਦੇ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਬੜੇ ਵੱਡੇ ਪਾਕਿਸਤਾਨ ਦੇ ਕਾਲਜ ਦੇ ਵਿੱਚ ਉਹ ਮਤਲਬ ਕਿ ਆਪਣੀ ਸ਼ੁਰੂਆਤ ਕਰਦਾ ਹੈ, ਤੇ ਉੱਥੇ ਵੀ ਉਹ ਆਪਣੀ ਜਿਹੜੀ ਹੈ ਔਕਾਤ ਕਹਿ ਲਓ ਉਹਨੂੰ ਦੇਖ ਕੇ ਉਹ ਉਨਾ ਕਿ ਵਾਹ ਵਾਸਤਾ ਹਰ ਕਿਸੇ ਦੇ ਨਾਲ ਰੱਖਣ ਦੀ ਕੋਸ਼ਿਸ਼ ਕਰਦਾ ਕਿ ਜਿੰਨੇ ਕਿ ਮੇਰੇ ਕਿ ਜਿੰਨਾ ਕੁ ਮੈਂ ਹੈ ਉਨਾ ਕਿ ਰੱਖਾਂ। ਪਰ ਬਹੁਤ ਸਾਰੇ ਚੰਗੇ ਦਿਲ ਇਨਸਾਨ ਵੀ
1: ਜੀ ਜੀ
0: ਹੁੰਦੇ ਹੈ
1: ਜੀ
0: ਤੇ ਉਹਦੇ ਨਾਲ ਮੇਲ ਮਿਲਾਪ ਕਰਦੇ ਹੈ, ਉਹਨੂੰ ਘਰ ਸੱਦਦੇ ਹੈ, ਤੇ ਪਾਰਟੀ ਸ਼ਾਰਟੀ ਚੱਲਦੀ ਹੈ, ਸਾਰਾ ਕੁਝ ਚੱਲਦਾ, ਪਰ ਉਹ ਆਪਣੇ ਆਪ ਦੇ ਵਿੱਚ ਉੱਥੇ ਚੰਗਾ ਨਹੀਂ ਆਪਣੇ ਆਪ ਦੇ ਵਿੱਚ ਫੀਲ ਕਰਦਾ, ਅਨਕੰਫਰਟੇਬਲ ਫੀਲ ਕਰਦਾ। ਤੇ ਉਹ ਇੱਕ
1: ਜੀ ਜੀ
0: ਬਹੁਤ ਹੀ ਅਮੀਰ ਘਰ ਦੀ ਕੁੜੀ ਹੁੰਦੀ ਹੈ, ਤੇ ਉਹਨੇ ਪਾਰਟੀ ਦਿੱਤੀ ਹੁੰਦੀ ਹੈ, ਤਾਂ ਉੱਥੇ ਉਹਨੂੰ ਬੁਲਾਇਆ ਜਾਂਦਾ, ਤੇ ਉਹਦੀ ਮਦਰ ਜਿਹੜੀ ਉਹਨੂੰ ਇੱਕ ਤਾਨਾ ਦਿੰਦੀ ਹੈ ਜੀ, ਤੇ
1: ਹਾਂ ਹਾਂ ਜੀ
0: ਉਹ ਕਹਿੰਦੀ ਹੈ ਕਿ ਜੇ ਤੂੰ ਬੰਦੇ ਦੀ ਹੈ ਨਾ ਹਰ ਬੁਰਾਈ, ਸ਼ਕਲ, ਸੂਰਤ, ਰੰਗ, ਭੇਦ, ਜਾਤ ਪਾਤ, ਹਰ ਚੀਜ਼ ਲੁਕ ਜਾਂਦੀ ਹੈ ਜਦੋਂ ਪੈਸੇ ਜੇਬ ਦੇ ਵਿੱਚ ਪੈਸੇ ਹੁੰਦੇ ਹੈ,
1: ਠੀਕ ਹੈ ਬਿਲਕੁਲ
0: ਤੇ ਉਹ ਕਹਿੰਦੀ ਇੰਨਾ ਕੁ ਧਨ ਆਪਣੇ ਲਈ ਇਕੱਠਾ ਕਰ ਲਿਆ, ਮਤਲਬ ਕਿ ਤੈਨੂੰ ਮਤਲਬ ਕਿ ਤੇਰੇ ਸਾਰੇ ਐਬ ਜਿਹੜੇ ਆ ਉਹਦੇ ਵਿੱਚ ਲੁਕ ਜਾਣ। ਪਰ ਉਹ ਜਿਸ ਪੋਜੀਸ਼ਨ ਤੇ ਉਸ ਸਮੇਂ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਫਕਰ ਵੀ ਮਹਿਸੂਸ ਹੁੰਦਾ, ਤੇ ਕਿ ਉਹਦੇ ਵਰਗਾ ਕੋਈ ਲਿਖਾਰੀ ਨਹੀਂ ਹੈ। ਤੇ ਉੱਥੇ
1: ਜੀ ਜੀ
0: ਪਾਰਟੀ ਦੇ ਵਿੱਚ ਇੱਕ ਮਤਲਬ ਕਿ ਮੇਰੇ ਵਰਗਾ ਲਿਖਾਰੀ ਹੁੰਦਾ ਹੈ ਕਿ ਉਹ ਬਸ ਦੁਨੀਆ ਦੇ ਵਿੱਚ ਇੱਕ ਆਪਣੀ ਦੁਨੀਆ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦਾ ਹੈ, ਉਹ ਆਪਣੀ ਕਿਤਾਬ ਛੋਣਾ ਚਾਹੁੰਦਾ ਹੈ ਨਜ਼ਮਾਂ ਦੀ ਜੀ। ਤੇ
1: ਜੀ
0: ਉਹ ਕਹਿੰਦਾ ਹਾਂ ਭਾਈ ਦੱਸ, ਜੇ ਤੂੰ ਵੇਚਣੀ ਚਾਹੁੰਦਾ ਹੈ ਤਾਂ ਮਤਲਬ ਕਿ ਆਪਣੀ ਸ਼ਾਇਰੀ ਵੇਚਣੀ ਹੈ, ਮੈਂ ਕਿਤਾਬ ਦਾ ਰੂਪ ਦੇਵਾਂਗਾ, ਪਰ ਮੈਨੂੰ ਦੇ ਦੇ ਕਿੰਨੇ ਦੀ ਦੇਣੀ ਹੈ। ਉਹ ਕਹਿੰਦਾ ਹਾਲੇ ਮੇਰੀ ਮਜਬੂਰੀ ਨਹੀਂ ਗੀ, ਮੈਂ ਨਹੀਂ ਦੇਣੀ ਹਜੇ। ਤੇ ਜਦੋਂ ਕਿਸੇ
1: ਠੀਕ ਹੈ
0: ਕਦੇ ਮਜਬੂਰੀ ਬਣੀ, ਵੱਡਾ ਬਿਜ਼ਨਸਮੈਨ ਹੁੰਦਾ ਉਹ, ਜਿੱਦਣ ਕਹਿੰਦਾ ਮਜਬੂਰੀ ਬਣੀ ਤਾਂ ਮੈਂ
1: ਜੀ ਜੀ
0: ਤੇਰੀ ਦੁਕਾਨ ਤੇ ਆਵਾਂਗਾ, ਤੇ ਸਭ ਤੋਂ ਪਹਿਲਾਂ ਤੈਨੂੰ ਹੀ ਆਫਰ ਕਰਾਂਗਾ।
1: ਆਹ
0: ਤੇ ਉਹ ਹੱਸ
1: ਜੀ
0: ਪੈਂਦਾ ਮੋਰੇ, ਉਹ ਕਹਿੰਦਾ ਦੁਕਾਨ, ਮਤਲਬ ਕਿ ਉਹ ਵੱਡਾ ਬਿਜ਼ਨਸਮੈਨ ਹੁੰਦਾ, ਉਹ ਕਹਿੰਦਾ ਦੁਕਾਨ ਤੇ ਆਵਾਂਗਾ। ਅੱਛਾ, ਕਹਿੰਦਾ ਮੈਨੂੰ ਅੱਜ ਪਤਾ ਲੱਗਾ ਕਿ ਮੇਰੀ ਦੁਕਾਨ ਵੀ ਹੈਗੀ ਹੈ ਕੋਈ,
1: ਆਹ
0: ਤੇ ਚਾਹੇ ਉਹ ਕਹਿੰਦਾ ਤੂੰ ਅਮੀਰ ਹੋਊਗਾ ਆਪਣੇ ਘਰ ਹੋਊਗਾ, ਤੇ ਜੋ ਮੇਰੀ ਔਕਾਤ ਤਾਂ ਮੈਨੂੰ ਪਤਾ ਹੈ ਉਹਦੇ ਵਿੱਚ ਮੇਰੀ ਵੈਲਿਊ ਕੀ ਹੈ। ਤੇ ਉਹ ਫਿਰ ਹੌਲੀ ਹੌਲੀ ਕੀ ਕਰਦੇ ਆ, ਸਾਰਾ ਕੁਝ ਅੱਗੇ ਵੱਧਦਾ, ਬਹੁਤ ਲੰਬਾ ਐਪੀਸੋਡ ਹੈ, ਸੰਖੇਪ ਦੇ ਵਿੱਚ ਰੱਖਾਂ ਇਹਨੂੰ ਤਾਂ। ਤਾਂ ਸ਼ਮੀ ਜੀ ਉਹ ਚਲੇ ਜਾਂਦਾ ਕਰਾਚੀ, ਚਲਿਆ ਜਾਂਦਾ ਕਾਰੋਬਾਰ ਕਰਨ ਦੇ ਲਈ, ਪੜ੍ਹਾਈ ਵਿੱਚੇ ਛੱਡ ਜਾਂਦਾ, ਕੁਝ ਮਜਬੂਰੀਆਂ ਬਣ ਜਾਂਦੀਆਂ ਪਰਿਵਾਰ ਦੀਆਂ, ਕਰਾਚੀ ਚਲਿਆ ਜਾਂਦਾ, ਤੇ ਉੱਥੇ ਵੀ ਜਿਸ ਬੌਸ ਦੇ ਕੋਲ ਉਹ ਨੌਕਰੀ ਕਰਦਾ ਉਹ ਬਹੁਤ ਵੱਡਾ ਮਤਲਬ ਕਿ ਕਾਰੋਬਾਰੀ ਹੁੰਦਾ ਹੈ, ਮਤਲਬ ਕਿ ਮਨਿਸਟਰ ਹੋ ਗਏ, ਹੋਰ ਸਾਰੇ ਲੋਕ ਹੋ ਗਏ ਉਹਦੇ ਉਹਦੇ ਤੋਂ ਮਤਲਬ ਕਿ ਸੋਚ ਵਿਚਾਰ ਕੇ ਉਹਦੇ ਨਾਲ ਗੱਲ ਕਰਦੇ ਹੈ, ਤੇ ਬਹੁਤ ਵੱਡਾ ਕਾਰੋਬਾਰੀ
1: ਜੀ ਜੀ
0: ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ, ਉਹਦੇ ਕੋਲ ਚਲ ਜਾਂਦਾ,
1: ਬਿਲਕੁਲ
0: ਉਹਨੂੰ ਕਹਿੰਦਾ ਜੀ ਜਨਾਬ ਮੈਨੂੰ ਨੌਕਰੀ ਚਾਹੀਦੀ ਹੈ, ਉਹ ਨੌਕਰੀ ਤੇ ਰੱਖ ਲੈਂਦੇ ਹੈ, ਤੇ ਉਹਨੂੰ ਕਹਿੰਦੇ ਦੇ ਦਿਓ ਨੌਕਰੀ।
1: ਜੀ
0: ਉਹ ਰਾਤ ਨੂੰ ਕਿਤੇ ਮਤਲਬ ਕਿ ਉਹਨਾਂ ਦੇ ਬੰਦੇ ਆਪਣੇ ਫੈਕਟਰੀ ਦੇ ਵਿੱਚ ਉਹ ਨਜਾਇਜ਼ ਕੰਮ ਕਰਦੇ ਹੈ, ਸੌਦਾ ਪੱਤਾ ਇੱਧਰ ਉੱਧਰ ਕਰਦੇ ਹੈ, ਤਾਂ
1: ਠੀਕ ਹੈ ਜੀ
0: ਉਹ ਕਹਿੰਦਾ ਮੈਂ ਇਹਦੇ ਬਾਰੇ ਦੱਸ ਦੇਣਾ ਨਾ, ਮੇਰੇ ਤੋਂ ਨਹੀਂ ਰਿਹਾ ਜਾਣਾ, ਕਿਉਂਕਿ ਇਮਾਨਦਾਰ ਹੁੰਦਾ ਕਿਸੇ ਦਾ ਗਦਾਰੀ ਨਹੀਂ ਕਰਨੀ, ਆਪਣੇ ਆਪ ਦੇ ਵਿੱਚ ਉਹਨੂੰ
1: ਹਾਂ ਨਹੀਂ ਉਹ
0: ਗਿਲਟੀ
1: ਫਿੱਟ ਨਹੀਂ
0: ਫੀਲ ਹੋਈ
1: ਹੋਣਾ
0: ਜਾਂਦੀ
1: ਬਿਲਕੁਲ
0: ਹੈ
1: ਜੀ
0: ਜੀ। ਤੋ
1: ਜੀ
0: ਜਾਂਦਾ ਸਿੱਧਾ, ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਆਪਣੇ ਮਤਲਬ ਕਿ ਬੌਸ ਨੂੰ ਜਾ ਕੇ ਇੰਨੀ ਸਿੱਧੀ ਗੱਲ ਕਹਿ ਦੇਵੇ, ਅਪੋਇੰਟਮੈਂਟ ਲੈਣੀ ਪੈਂਦੀ ਹੈ ਛੋਟੀ ਛੋਟੀ ਗੱਲ ਤੋਂ ਉਹਦੇ ਨਾਲ ਮਿਲਣ ਦੇ ਲਈ, ਤਾਂ ਉਹ ਸਿੱਧਾ ਜਾ ਕੇ ਰੋਕ ਲੈਂਦਾ ਉਹਨੂੰ, ਕਹਿੰਦਾ ਜੀ ਇਦਾਂ ਕਰਕੇ ਹੋ ਰਿਹਾ, ਤੇ ਆਹ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਮੈਨੇਜਰ ਨੇ ਨਾਲ ਖੜੇ ਨੇ ਇਹਨਾਂ ਨੂੰ ਪੁੱਛ ਲਓ, ਆਹ ਦਿਨ ਆਹ ਤਰੀਕ ਸੀ ਇਦਾਂ ਹੋਇਆ ਹੈ, ਤੇ ਉਹ ਕਹਿੰਦਾ ਕੋਈ ਨਹੀਂ ਮੈਂ ਕਰਦਾ ਗੱਲ, ਉਹ ਚਲਿਆ ਜਾਂਦਾ। ਉਹ ਤੋਂ ਬੜਾ ਪ੍ਰਭਾਵਿਤ ਹੁੰਦਾ, ਤੇ ਪ੍ਰਭਾਵਿਤ ਹੋ ਕੇ ਉਹ
1: ਜੀ
0: ਕਹਿੰਦਾ ਇਦਾਂ ਦੇ ਇਮਾਨਦਾਰ ਬੰਦੇ ਬਹੁਤ ਘੱਟ ਲੱਭਦੇ ਨੇ ਦੁਨੀਆ ਦੇ ਵਿੱਚ, ਇਹਨੂੰ ਹਨਾ ਸ਼ਾਮ ਨੂੰ ਘਰ ਬੁਲਾ ਲਾ। ਤੇ ਸ਼ਾਮ ਨੂੰ ਘਰ
1: ਜੀ
0: ਬੁਲਾਉਂਦੇ ਆ, ਗੋਲਫ ਖੇਡਦਾ ਹੁੰਦਾ ਹੈ ਤੇ ਉੱਥੇ ਬੁਲਾ ਕੇ ਤਾਂ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਕਹਿੰਦਾ ਇੱਕ ਵਾਰੀ ਵਿਚਾਰ
1: ਜੀ
0: ਲੈ, ਮਤਲਬ ਕਿ ਜੇ ਤੂੰ ਝੂਠ ਬੋਲਿਆ ਤਾਂ ਜਾਨੋਂ ਵੀ ਹੱਥ ਗਵਾ ਸਕਦਾ।
1: ਬੱਲੇ
0: ਤੇ ਉਹ ਕਹਿੰਦਾ ਮੇਰੇ 25-25, 30-30 ਸਾਲ ਦੇ ਜਿਹੜੇ ਨੇ ਮੇਰੇ ਨਾਲ ਜਿਹੜੇ ਸਾਥੀ ਕੰਮ ਕਰਦੇ ਆ ਨਾ, ਇਮਾਨਦਾਰੀ ਦੇ ਨਾਲ, ਮਤਲਬ ਕਿ ਉਹਨਾਂ ਦੇ ਨਾਮ ਨੇ, ਤੇ ਇਹ ਵਿਚਾਰ ਲਾ,
1: ਜੀ
0: ਜੇ ਤੈਨੂੰ ਹਜੇ ਵੀ ਕੁਝ ਲੱਗਦਾ ਵੀ ਤੂੰ ਗਲਤ ਕਹਿ ਰਿਹਾ ਜਾਂ ਕੀ ਕਹਿ ਰਿਹਾ, ਉਹਨੂੰ ਵਿਚਾਰ ਲਾ ਇੱਕ ਵਾਰੀ। ਉਹ ਕਹਿੰਦਾ ਨਹੀਂ ਜੀ, ਮੈਂ ਆਪਣੀ
1: ਆਹ
0: ਖੜਾ ਆ ਜੀ ਆਪਣੀ ਗੱਲ ਦੇ ਉੱਤੇ, ਜੋ ਮੈਂ ਕਿਹਾ, ਜੋ ਮੈਂ ਦੇਖਿਆ, ਜੋ ਮੈਂ ਕੀਤਾ ਉਹ ਮੈਂ ਮੰਨਦਾ।
1: ਆਹ
0: ਤੇ ਉਸ ਤੋਂ ਬਾਅਦ ਜੀ ਉਹ
1: ਜੀ
0: ਕਨਫਰਮ ਕਰ ਲੈਂਦੇ, ਜਿਹੜੇ ਨਾਲ ਹੁੰਦੇ ਉਹ ਵੀ ਕਹਿੰਦੇ ਹਾਂਜੀ ਜੀ ਕੀਤਾ ਹੈ ਜੀ, ਇੱਦਾਂ ਹੋਇਆ ਜੀ। ਉਹ ਹੁੰਦਾ ਸਾਰਾ ਕੁਝ ਉਹਦੇ ਨਾਲ, ਉਹ ਮਤਲਬ ਕਿ ਰਲ ਮਿਲ ਕੇ ਹੀ ਹੁੰਦਾ, ਉਹਨੂੰ ਚੈੱਕ ਕਰਦੇ ਆ ਵੀ ਇਹ ਇਮਾਨਦਾਰ ਕਿੰਨਾ ਕੁ ਹੈ।
1: ਠੀਕ ਹੈ ਠੀਕ ਹੈ, ਉਹ ਮੈਂ ਟੈਸਟ ਹੀ ਲਿਆ ਜਾ ਰਿਹਾ
0: ਟੈਸਟ
1: ਉਹਦਾ
0: ਲਿਆ ਜਾਂਦਾ ਜੀ, ਉਹ ਮੁੜ ਕੇ ਚੱਕ ਕੇ ਉਹਨੂੰ ਘਰ ਲੈ ਜਾਂਦੇ ਆ ਤੇ ਆਪਣੀ ਵਾਈਫ ਦੇ ਨਾਲ ਉਹਨੂੰ ਲਾ ਦਿੰਦਾ, ਕਹਿੰਦਾ ਤੂੰ ਇਹਦੀ ਸਿਕਿਉਰਿਟੀ ਕਰਨੀ ਆ, ਕਿੱਥੇ ਜਾਂਦੀ ਹੈ, ਕਿਹਦੇ ਨਾਲ ਮਿਲਦੀ ਆ, ਕੀ ਖਾਂਦੀ ਪੀਂਦੀ ਆ, ਸਾਰੀ ਰਿਪੋਰਟ ਸ਼ਾਮ ਨੂੰ ਮੈਨੂੰ ਚਾਹੀਦੀ ਹੈ।
1: ਜੀ
0: ਹਾਂਜੀ।
1: ਕਿਆ ਪਤਾ
0: ਤੇ ਛੰਬੀ ਜੀ ਆਖਰ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਬੌਸ ਦੇ ਨਾਲ ਵਾਪਰਦਾ ਹੈ ਕਿ
1: ਜੀ
0: ਵਾਈਫ ਉਹਦੀ ਕਿਸੇ ਨੂੰ ਹੋਰ ਪਸੰਦ ਕਰਦੀ ਹੈ, ਉਹ ਚਲਿਆ ਜਾਂਦਾ ਜੀ, ਉੱਥੇ ਉਹਨੂੰ
1: ਜੀ
0: ਮਾਰ ਮੁਕਾਉਂਦੇ ਨੇ, ਪਰ ਉੱਥੇ ਵੀ ਅੜਿਆ ਰਹਿੰਦਾ, ਕਹਿੰਦਾ ਗਲਤੀ ਮੇਰੀ ਹੋਈ ਹੈ, ਮੈਂ ਇਹਨੂੰ ਲੈ ਕੇ ਆਇਆ ਇੱਥੇ ਤਾਂ ਕਰ। ਉਹ ਕਹਿੰਦਾ ਯਾਰ ਇਹਦਾ ਇਮਾਨਦਾਰ ਬੰਦਾ ਇੱਦਾਂ ਦਾ ਮਿਲਣਾ ਹੀ ਨਹੀਂ ਕੋਈ, ਹੈ ਨਾ। ਉਹ ਚੱਕ ਕੇ ਉਹ ਮੁੜ ਕੇ ਕਹਿੰਦਾ
1: ਠੀਕ ਹੈ
0: ਕੋਈ ਗੱਲ ਨਹੀਂ, ਤੈਨੂੰ ਛੱਡਿਆ, ਉਹਨਾਂ ਨੂੰ ਮੁੜ ਕੇ ਮਾਰ ਮੁਕਾਉਂਦੇ ਨੇ, ਗੱਲ ਨਿਬੜੀ ਜੀ ਖਤਮ। ਤੇ ਮੁੜ ਕੇ ਜਿੰਨਾ ਵੀ
1: ਜੀ
0: ਕਾਰੋਬਾਰ ਹੁੰਦਾ, ਪੁਲਿਸ ਕੇਸ ਹੋ ਜਾਂਦਾ, ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਉਹਨੂੰ ਲੱਗਦਾ ਕਿ ਏਡਾ ਵੱਡਾ ਮੈਂ ਵਪਾਰੀ ਹਾਂ ਅਤੇ ਮੈਂ ਕੀ ਮਤਲਬ ਕਿ ਲੋਕਾਂ ਦੇ ਵਿੱਚ ਮੂੰਹ ਦਿਖਾਵਾਂਗਾ। ਉਹ ਮੁਹੱਬਤ ਹੀ ਇੰਨੀ ਕਰਦਾ ਹੁੰਦਾ ਆਪਣੇ ਘਰ ਵਾਲੀ ਨੂੰ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਇੱਦਾਂ ਦੀ ਇਹ, ਅਤੇ ਉਹ ਆਪਣੇ ਆਪ ਨੂੰ
1: ਓਹੋ
0: ਗੋਲੀ ਮਾਰ ਲੈਂਦਾ। ਸਾਰੀਆਂ ਵਸੀਅਤਾਂ ਜਿੰਨੇ ਉਹਦੇ ਇਮਾਨਦਾਰ ਕਰਿੰਦੇ ਹੁੰਦੇ ਆ, ਕੰਮ ਕਰਦੇ ਆ, ਉਹਨਾਂ ਦੇ ਨਾਂ ਸਾਰਾ ਕੁਝ,
1: ਠੀਕ ਹੈ ਜੀ
0: ਅਤੇ ਜਿਹੜਾ ਇਹ ਪਰਿਜਾਤ ਹੁੰਦਾ ਹੈ ਉਹਦੇ ਨਾਂ ਸਾਰਾ, ਆਪਣਾ ਘਰ, ਆਪਣਾ ਕਾਰੋਬਾਰ ਉਹਦੇ ਨਾਂ ਲਵਾ ਦਿੰਦਾ। ਕਹਿੰਦਾ ਅਗਲਾ ਕੰਮ, ਇਹ ਕੰਮ ਸਾਰਾ ਹੁਣ ਤੂੰ ਹੀ ਚਲਾਉਣਾ, ਉਹਨੂੰ ਦੱਸਦਾ ਵੀ ਨਹੀਂਗਾ ਜੀ ਵੀ ਇਹ ਤੂੰ ਕਰਨਾ ਹੈ।
1: ਕਿਆ ਬਾਤ ਹੈ, ਐਂਡ ਹੋ ਗਿਆ ਜੀ,
0: ਤੇ
1: ਮਤਲਬ
0: ਉਹ
1: ਕਹਿ ਲਓ
0: ਬੰਦਾ
1: ਵੀ ਉਹਨੇ
0: ਦੇਖ
1: ਭਲਾ
0: ਲਓ
1: ਕੀਤਾ, ਉਹਦਾ ਵੀ ਭਲਾ ਹੀ ਹੋ ਗਿਆ।
0: ਜ਼ਮੀਨ ਤੋਂ ਮਤਲਬ ਕਿ ਜ਼ਮੀਨ ਤੇ ਡਿੱਗਿਆ ਹੋਇਆ ਕਹਿ ਸਕਦੇ ਹਾਂ, ਤੇ ਉਹ ਟੀਸੀ ਦਾ ਬੇਰ ਬਣ ਗਿਆ ਜੀ, ਉਹ
1: ਜੀ
0: ਮਤਲਬ ਕਿ ਐਨ ਇਮਾਨਦਾਰੀ ਦੇ ਨਾਲ
1: ਕਿਆ ਬਾਤ ਹੈ, ਕਿਆ ਬਾਤ,
0: ਜੀ।
1: ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਹੀ ਹੈ ਕਿ ਬੰਦਾ ਆਪਣੇ ਨਿਸ਼ਚੇ ਚੋਂ ਨਾ ਡਿੱਗੇ। ਉਹ ਬਾਬਾ ਨਜ਼ਮੀ ਇੱਕ ਜਗ੍ਹਾ ਲਿਖਦੇ ਆ ਨਾ, ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਾਰ ਜਾਈਏ ਤੇ ਚੰਗਾ ਏ,
0: ਜੀ
1: ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤੇ ਚੰਗਾ ਏ।
0: ਬਿਲਕੁਲ ਹੈ ਜੀ,
1: ਫਿਰ ਜਦੋਂ ਇਹੋ ਜਿਹੀ ਵੱਢ ਟੁੱਕ ਜੀ ਹੁੰਦੀ ਆ, ਫਿਰ ਕਈ ਇਹ ਵੀ ਕਹਿੰਦੇ ਆ ਕਿ ਚੜੀ ਹਨੇਰੀ ਰਾਵੀ ਜਾਣੇ ਕਿਹੜਾ ਰੰਗ ਲਿਆਵੇਗੀ,
0: ਜੀ
1: ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤੇ ਚੰਗਾ ਏ।
0: ਚੰਗਾ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਜੀ
0: ਬਿਲਕੁਲ
1: ਬਿਲਕੁਲ, ਇਹ ਜਿਹੜੀ ਤੁਸੀਂ ਕਹਾਣੀ ਸਾਂਝੀ ਕੀਤੀ ਹੈ ਨਾ ਜੀ, ਸਹੀ ਗੱਲ ਆ। ਆਮ ਕਹਿ ਲਓ ਵੀ ਕਹਾਣੀਆਂ, ਕਹਾਵਤਾਂ, ਅਖੌਤਾਂ, ਮਨੌਤਾਂ, ਜੋ ਰਵਾਇਤਾਂ ਨੇ ਜਾਂ ਲੋਕ ਰੀਤ ਹੈ, ਲੋਕ ਰੰਗ ਹੈ,
0: ਜੀ
1: ਇਹ ਸਾਰਿਆਂ ਦਾ ਮੁੱਖ ਮੰਤਵ ਕਹਿ ਲਓ ਘੁੰਮ ਘੁੰਮਾ ਕੇ ਉੱਥੇ ਜਦੋਂ ਆਪਾਂ ਆਉਂਦੇ ਹਾਂ ਕਿ ਸਾਡੇ ਅੰਦਰ ਜਿਹੜੀਆਂ ਮੋਰਲ ਵੈਲਿਊਜ਼ ਨੇ
0: ਜੀ
1: ਉਹਨਾਂ ਨੂੰ ਜਿਉਂਦਾ ਰੱਖਣ ਦੀ ਇੱਕ ਜੱਦੋ-ਜਹਿਦ ਆ, ਕਸ਼ਮਕਸ਼ ਆ। ਇਸੇ ਕਰਕੇ ਹੀ ਸ਼ਾਇਦ ਸਾਡੇ ਜਿਹੜੇ ਸੱਭਿਅਤਾ ਦੇ ਵਿਕਾਸ ਦੇ ਨਾਲ ਨਾਲ ਹੀ ਸਾਹਿਤ ਦਾ, ਲਿਟਰੇਚਰ ਦਾ ਵੀ ਜਿਹੜਾ ਵਿਕਾਸ ਨਾਲ ਹੋਇਆ,
0: ਜੀ
1: ਕਲਾ ਦਾ ਪੱਖ ਜਿਹੜਾ ਉਹ ਉਭਰਿਆ। ਕਲਾਕਾਰ ਆਪਣੀ ਕਲਾ ਦੇ ਰਾਹੀਂ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਜਿਉਂਦਾ ਰੱਖਦੇ ਆ,
0: ਜੀ
1: ਤੇ ਸ਼ਾਇਰ ਲੋਕ ਜਿਹੜੇ ਆ ਉਹ ਸ਼ਾਇਰੀ ਦੇ ਰਾਹੀਂ ਤੇ ਹੋਰ ਜਿਹੜੇ ਲਿਖਾਰੀ ਨੇ ਉਹ ਵੀ ਆਪਣੀਆਂ ਲਿਖਤਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੋਰ ਉਭਾਰਦੇ ਆ।
0: ਵਾਹ
1: ਇਹ
0: ਵਾਹ
1: ਕਹਾਣੀ ਵਾਕਈ ਜਿਹੜੀ ਆ ਇਸੇ ਲੜੀ ਦਾ ਇੱਕ ਹਿੱਸਾ ਆਪਾਂ ਕਹਿ ਸਕਦੇ ਆ
0: ਜੀ,
1: ਕਿ ਜਿਹੜਾ ਨੇਕ ਇਨਸਾਨ ਹੈ ਉਹ ਨੇਕੀ ਦੇ ਉੱਤੇ ਡਟਿਆ ਹੋਇਆ,
0: ਡਟਿਆ ਹੋਇਆ
1: ਉਹਨੂੰ ਕੋਈ ਜਿਹੜੀਆਂ ਰੁਕਾਵਟਾਂ ਆ ਰਹੀਆਂ ਨੇ, ਕੁਛ ਹੋ ਰਿਹਾ, ਜਿਹੜੇ ਕਹਿ ਲਓ ਵੀ ਔਡਸ ਨੇ ਉਹਦੀ ਜ਼ਿੰਦਗੀ ਦੇ ਵਿੱਚ, ਉਹ ਵੀ
0: ਜੀ
1: ਉਹਦਾ ਰਾਹ ਨਹੀਂ ਬਦਲ ਸਕਦੇ, ਉਹ ਵੀ ਉਹਨੂੰ ਕਹਿੰਦੇ ਨੇ, ਉਹ ਵੀ ਇਹਨਾਂ ਦੇ ਬਾਵਜੂਦ ਉਹ ਅੱਗੇ ਚੱਲੀ ਜਾਂਦਾ, ਜਿੰਨੀਆਂ ਵੀ
0: ਜੀ
1: ਹਰਡਲਸ ਆ ਗਈਆਂ ਉਹ ਪਾਰ ਕਰੀ ਜਾਂਦਾ।
0: ਬਿਲਕੁਲ
1: ਤੋਂ ਇਹ ਵਾਕਈ ਜੀ ਚੰਗਾ ਸੁਨੇਹਾ ਦੇਣ ਵਾਲੀ ਜਿਹੜੀ ਕਹਾਣੀ ਆ
0: ਜੀ,
1: ਜਿਹੜੀ ਤੁਸੀਂ ਸਾਂਝੀ ਕੀਤੀ ਆ, ਤੇ ਬਹੁਤ ਆਪਣਾ ਜਿਹੜਾ ਲੋਕ ਰੰਗ ਵੀ ਇਹਦੇ ਨਾਲ ਭਰਿਆ ਹੋਇਆ, ਕਹਾਣੀਆਂ ਦੇ ਨਾਲ
0: ਜੀ
1: ਜਿਹਦੇ ਵਿੱਚ ਕਾਫੀ ਕੁਛ ਆਪਾਂ ਨੇ ਆਪਣੇ ਜਿਹੜੇ ਆ ਬਜ਼ੁਰਗਾਂ ਕੋਲੋਂ ਕਹਿ ਲਓ ਵੀ ਪੀੜ੍ਹੀ ਦਰ ਪੀੜ੍ਹੀ ਜਿਹੜੀ ਟ੍ਰਾਂਸਫਰ ਹੁੰਦਾ ਹੈ ਇਹ ਸਾਰਾ
0: ਜੀ
1: ਜਿਹੜਾ ਡਾਟਾ ਹੈ।
0: ਬਿਲਕੁਲ ਹੈ ਜੀ।
1: ਸਿਰਫ ਇੱਕੋ ਗੱਲ ਆ, ਇੱਕੋ ਨਿਸ਼ਾਨੇ ਦੇ ਕਰਕੇ, ਇੱਕੋ ਪਰਪਸ ਕਰਕੇ ਕਿ ਜਿਹੜਾ ਸਾਡੇ ਅੰਦਰ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉਹ ਕਾਇਮ ਰਹਿਣ।
0: ਜੀ
1: ਇਹ ਹੈ ਜੀ, ਬਿਲਕੁਲ।
0: ਬਿਲਕੁਲ ਜੀ
1: ਦੂਸਰਾ ਇਹ ਹੈ ਕਿ ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਪਾਤਰ ਸਾਹਿਬ ਇੱਕ ਜਗ੍ਹਾ ਕਹਿ ਕੇ ਗਏ ਕਿ ਇੰਨਾ ਸੱਚ ਨਾ ਬੋਲ ਕਿਤੇ ਇਕੱਲਾ ਰਹਿ ਜਾਵੇ, ਚਾਰ ਕੁ
0: ਜੀ
1: ਬੰਦੇ ਛੱਡ ਲੈ ਮੋਢਾ ਦੇਣ ਦੇ ਲਈ।
0: ਜੀ
1: ਜਦੋਂ ਇਹੋ ਜਿਹੀ ਗੱਲ ਕਰਦੇ ਆ ਤਾਂ ਉਹ ਕਿਸੇ ਨੂੰ ਸੱਚ ਬੋਲਣ ਤੋਂ ਰੋਕ ਨਹੀਂ ਰਹੇ,
0: ਜੀ
1: ਪਰ ਉਹ
0: ਨਰੇ
1: ਕਹਿ ਰਹੇ, ਉਹ ਸੁਚੇਤ ਵੀ ਕਰ ਰਹੇ ਕਿ ਭਾਈ ਤੂੰ ਬੋਲੇਗਾ ਸੱਚ, ਤੂੰ ਚੰਗੇ
0: ਜੀ
1: ਰਾਹ ਤੇ ਚੱਲੇਗਾ, ਕੁਛ ਚੰਗਾ ਕਰੇਗਾ, ਤੇ ਤੇਰੇ ਨਾਲ ਬਹੁਤੀ ਭੀੜ ਨਹੀਂ ਜਾਣੀ, ਨਾਲ
0: ਬਿਲਕੁਲ
1: ਤੇਰੇ ਮਗਰ ਬਹੁਤੇ ਲੋਕ ਨਹੀਂ ਆਉਣੇ।
0: ਜੀ
1: ਉਹਦਾ ਫਿਰ ਪੰਜਾਬੀ ਗਾਇਕ ਵੀ ਗਾਉਂਦੇ ਆ, ਚੱਲ ਦੀ ਗੰਡਾਸੀ ਦੇਖ ਕੇ ਸਾਥ ਛੱਡ
0: ਜੀ
1: ਗਏ ਜੁੰਡੀ ਦੇ ਯਾਰ, ਤੇਰੇ ਕੁੰਡੀਆਂ ਦੇ ਸਿੰਘ ਅੜ ਗਏ,
0: ਨਾਲੇ
1: ਮਿੱਤਰੂ ਬੜੇ
0: ਦੇਖੋ
1: ਮਹਿੰਗਾ ਨਹੀਂ।
0: ਧਰਮ ਕੋਈ ਵੀ ਮਾੜਾ ਨਹੀਂ ਗਾ, ਉਹਦੇ ਵਿੱਚ ਹਰ ਚੀਜ਼ ਦੇ ਵਿੱਚ ਦੇਖਿਆ ਜਾਵੇ ਤਾਂ, ਚਾਹੇ ਉਹ ਸਿੱਖ ਧਰਮ ਆ, ਉਹਦੇ ਚ ਕਿਰਤ ਕਰੋ, ਨਾਮ ਜਪੋ ਦਾ ਜ਼ਿਕਰ ਆਉਂਦਾ ਹੈ, ਤੇ ਜੇ ਆਪਾਂ ਗੱਲ ਕਰ ਲਈਏ ਹਿੰਦੂ ਧਰਮ ਦੀ ਤਾਂ ਉਹਦੇ ਵਿੱਚ ਕਰਮ
1: ਜੀ,
0: ਦਾ ਸਿਧਾਂਤ ਆਉਂਦਾ ਹੈ ਜੀ। ਤੁਸੀਂ ਬੁੱਲੇ ਸ਼ਾਹ ਉਹਨਾਂ ਦੀ ਗੱਲ ਕੀਤੀ
1: ਹਾਂਜੀ
0: ਹੈ, ਉਹ ਭਈ ਰੱਬ ਦਾ ਕੀ ਪੋਣਾ ਇਧਰੋਂ ਪੁੱਟਣਾ ਉਧਰ ਲਾਉਣੇ ਦੀ ਗੱਲ ਆਉਂਦੀ ਹੈ। ਇਸਲਾਮ ਦੇ ਵਿੱਚ ਜ਼ਕਾਤ
1: ਹਾਂਜੀ
0: ਦਾ ਜ਼ਿਕਰ ਆਉਂਦਾ ਹੈ, ਰਹਿਮ ਦੀ ਗੱਲ ਆਉਂਦੀ ਹੈ। ਇਸੇ ਤਰ੍ਹਾਂ ਈਸਾਈ ਧਰਮ ਦੇ ਵਿੱਚ
1: ਬਿਲਕੁਲ
0: ਜਿਵੇਂ ਗਵਾਂਢੀ ਨਾਲ ਪਿਆਰ ਕਰਨ ਦੀ ਗੱਲ ਆਉਂਦੀ ਹੈ ਜੀ, ਤੇ ਪਿਆਰ ਮੁਹੱਬਤ
1: ਆਉਂਦੀ
0: ਉਹ
1: ਹੈ ਜੀ,
0: ਮਤਲਬ
1: ਬਿਲਕੁਲ
0: ਕਿ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੀ, ਤੇ ਬੁੱਧ ਧਰਮ ਦੇ ਵਿੱਚ ਕਰੁਣਾ ਦਾ ਜ਼ਿਕਰ ਆਉਂਦਾ ਹੈ। ਇੱਕ ਬੜੀ, ਚਲੋ
1: ਜੀ,
0: ਹਰ ਕੋਈ ਚਾਹੁੰਦਾ ਹੈ ਸ਼ਮੀ ਜੀ ਕਿ ਚਾਹੇ ਹਰ ਭਾਸ਼ਾ ਦੇ ਵਿੱਚ ਜਾਂ ਹਰ ਧਰਮ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ, ਪਰ ਅਸੀਂ ਉਹਦੇ ਵਿੱਚ ਵੀ ਤਕਰੀਬਨ ਕਿਤੇ ਨਾ ਕਿਤੇ ਵੰਡੀਆਂ ਪਾਉਣ ਦੀ ਜਾਂ ਇੱਕ ਦੂਸਰੇ ਨੂੰ ਵੱਖਰਾ ਜਾਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਿਹੜਾ ਸੰਕੇਤ ਹੈ ਅਸਲ ਦੇ ਵਿੱਚ ਇਨਸਾਨੀਅਤ ਨੂੰ ਸਮਝਣਾ ਜਾਂ ਇਨਸਾਨੀਅਤ ਦੇ ਨਾਲ ਤੁਰਨਾ, ਉਹਦੀ ਬਾਂਹ ਫੜਨਾ, ਉਹੀ ਦੇ ਰਹੇ ਨੇ ਸਾਰੇ।
1: ਦੇਖੋ ਇਹਦੇ ਚ ਨਾ ਕਿਸੇ ਉਹ ਚ ਕਮੀ ਨਹੀਂ ਹੈ, ਜਿਹੜੇ ਮਹਾਨ ਲੋਕ ਨੇ, ਮਹਾਨ ਰਾਹ ਦਸੇਰੇ ਆ,
0: ਜੀ
1: ਜਿਹਨਾਂ ਨੂੰ ਆਪਾਂ ਚਾਨਣ ਮੁਨਾਰੇ ਕਹਿੰਦੇ ਹਾਂ,
0: ਜੀ
1: ਉਹਨਾਂ ਦੇ ਸੁਨੇਹੇ ਚ ਕਮੀ ਕੋਈ ਨਹੀਂ ਆ।
0: ਕਮੀ
1: ਜਿਹੜੇ
0: ਕੋਈ ਨਹੀਂ,
1: ਮਗਰੋਂ ਹੁਣ ਮੇਰੇ ਵਰਗੇ ਚੇਲਾ ਆ ਜਾਂਦਾ ਕੋਈ, ਉਹ ਕਹੂਗਾ ਵੀ ਸੁਨੇਹਾ ਤਾਂ ਸਾਰਿਆਂ ਦਾ ਇੱਕ ਆ, ਵੀ
0: ਇੱਕੋ
1: ਰੱਬ
0: ਹੀ ਆ।
1: ਇੱਕ ਆ, ਪਰ ਸਾਡੇ ਵਾਲਾ ਰੱਬ ਇੱਕ ਹੈ, ਸਾਡੇ ਵਾਲਾ ਵਧੀਆ ਬਸ,
0: ਵਧੀਆ ਹੈ ਜੀ।
1: ਉਹ ਸਾਡੇ ਵਾਲਾ ਤੁਹਾਡੇ ਵਾਲਾ ਜਦੋਂ ਵਿੱਚ ਆ ਜਾਂਦਾ ਨਾ, ਫਿਰ ਉਹ ਜਿਹੜੀਆਂ ਵਿੱਚ ਜਿਹੜੇ ਬੜੇ ਸੈਕਟਰ ਬਣ ਜਾਂਦੇ ਆ,
0: ਜੀ
1: ਹੋਰ ਵੱਖਰੇ ਵੱਖਰੇ ਚੀਜ਼ਾਂ ਹੋ ਜਾਂਦੇ ਨੇ, ਤੇ ਉਹ ਆਪਾਂ ਵਾੜਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਧਰਤੀ ਤਾਂ ਖੁੱਲੀ ਹੈ ਸਾਰੀ,
0: ਜੀ
1: ਲੇਕਿਨ ਆਪਾਂ ਕਹਿੰਦੇ ਹਾਂ ਉਹ ਇੱਥੋਂ ਲੈ ਕੇ ਉੱਥੋਂ ਤੱਕ ਜਿਹੜਾ ਉਹ ਖੇਤ ਮੇਰਾ ਹੈ ਭਾਈ,
0: ਜੀ
1: ਹੁਣ ਉਹ ਤੇ ਮੇਰੇ ਵਾਲਾ ਸਭ ਤੋਂ ਵਧੀਆ ਹੈ, ਇਹਦੇ
0: ਜੀ
1: ਇਹਦੇ ਇਹਦੇ ਵਾਲੇ ਪਾਸੇ ਮੈਂ ਵੱਟ ਨਹੀਂ ਕਿਸੇ ਨੂੰ ਕਰਨ ਦੇਣੀ, ਤੇ
0: ਜੀ
1: ਵੱਟ ਬੰਨੇ ਦਾ ਰੌਲਾ ਰਹਿੰਦਾ ਹੀ ਰਹਿੰਦਾ ਮੁੜ ਕੇ,
0: ਬਿਲਕੁਲ
1: ਵੱਟ
0: ਹੈ ਜੀ,
1: ਬੰਨੇ ਛੱਡੋ। ਇੱਥੇ ਜਿਹੜੀਆਂ ਲੋਕਾਂ ਨੇ ਜੇ ਸ਼ਹਿਰ 'ਚ ਆ ਕੇ ਉਹ ਪਲਾਟ ਲੈ ਲਿਆ, ਕਿਸੇ ਵਧੀਆ ਜਿਹੜੀ ਡਿਵੈਲਪ ਹੋ ਰਹੀ ਉੱਥੇ ਕੋਠੀ ਵੀ ਪਾ ਲਈ ਆ,
0: ਜੀ
1: ਤਾਂ ਉਹ ਨੀਤਾਂ ਜਾਂਦੀਆਂ ਨੀ, ਉਹਦੇ ਵਿੱਚ ਵੀ ਕਬਜ਼ਾ ਜਿਹੜਾ ਨਾ ਬਾਹਰ ਨੂੰ ਰੈਂਪ ਕੱਢ ਲੈਣਗੇ ਹਨੇਰੀਆਂ ਪੂਰੀਆਂ, ਜਿਹੜੀ 60 ਫੁੱਟ ਦੀ ਸੜਕ, ਮੈਂ ਇੱਕ ਕਲੋਨੀ 'ਚ ਗਿਆ, ਹਾਲਾਂਕਿ ਪੁੱਡਾ ਦੀ ਕਲੋਨੀ ਸੀ,
0: ਜੀ
1: ਤੇ ਉਹ ਪੁੱਡਾ ਵਾਲੇ ਤੁਹਾਨੂੰ ਪਤਾ ਰੂਲ ਵੀ ਬੜੇ ਘੈਂਟ ਹੀ ਹੁੰਦੇ ਆ, ਆ ਜਾਂਦੇ ਮਾੜਾ ਜਿਹਾ ਪਤਾ ਲੱਗਿਆ ਉਹਨਾਂ ਨੂੰ ਵੀ ਕਬਜ਼ਾ ਕਰੀ
0: ਜੀ
1: ਜਾਂਦੇ, ਪਰ ਉਹ ਉਹਨਾਂ ਦੀਆਂ 60 ਫੁੱਟ ਦੀਆਂ ਸੜਕਾਂ ਸੀ ਉੱਥੇ, ਤੇ
0: ਜੀ
1: ਮੈਂ ਹੁਣ ਜਦੋਂ ਗਿਆ ਤੇ ਮਸਾਂ ਹੀ 20 ਫੁੱਟ ਦੀ ਰਹਿ ਗਈ, ਉਹ ਮੈਂ
0: ਜੀ
1: ਕਿਹਾ ਤੁਸੀਂ 20 ਫੁੱਟ ਕਿਵੇਂ ਇਧਰੋਂ ਆ ਕਰ ਲਿਆ ਯਾਰ, ਕਹਿੰਦੇ ਸਾਨੂੰ ਅੱਗੇ ਮੂਹਰੇ ਹਰਿਆਲੀ ਰੱਖਣ ਨੂੰ ਜਗ੍ਹਾ ਮਿਲੀ ਸੀ, ਅਸੀਂ
0: ਜ਼ਿਕਰ
1: ਵਾੜ ਕਰ ਲਈ,
0: ਬਿਲਕੁਲ
1: ਖਤਮ ਕਰਤਾ
0: ਬਿਲਕੁਲ
1: ਕੰਮ,
0: ਜੀ
1: ਜਿਹਨੂੰ
0: ਬਿਲਕੁਲ,
1: ਇਹ ਨੀ ਮੌਕਾ ਮਿਲਦਾ ਉਹ ਰੈਂਪ ਸਿੱਟ ਲੂ ਬਾਹਰ ਨੂੰ,
0: ਕਿਤੇ ਨਾ ਕਿਤੇ
1: ਤੇ
0: ਕਬਜ਼ਾ
1: ਉਹ
0: ਕਰਨ ਦੀ ਆਦਤ ਆ ਨਾ, ਬਿਲਕੁਲ ਹੈ ਜੀ।
1: ਇਹ ਤਾਂ ਦੇਖੋ ਜਿਹੜੀ ਫਿਤਰਤ ਹੈ ਸਾਡੀ ਵੀ
0: ਜੀ
1: ਅਸੀਂ ਹਟਦੇ ਨਹੀਂ, ਜੇ ਇੱਧਰ ਪਹਾੜਾਂ 'ਚ ਤੁਸੀਂ ਜਾਓ, ਪਿੰਡਾਂ 'ਚ ਚੱਲ ਜਾਓ ਦੀਪ ਦੇ, ਉੱਥੇ ਜਿਹੜੇ ਲੋਕਾਂ ਨੇ ਆਪਣੀ ਨਾ ਵਾੜ ਕੀਤੀ ਹੁੰਦੀ ਹੈ ਖੇਤਾਂ ਨੂੰ,
0: ਜੀ
1: ਉਹ ਸੜਕ ਵੱਲ ਨੂੰ ਧੱਕੀ ਜਾਣਗੇ ਉਹਨੂੰ,
0: ਜੀ
1: ਬਾਅਦ 'ਚ ਬੰਦਾ ਪੁੱਛੇ ਵੀ ਤੁਸੀਂ ਇੱਥੋਂ ਜੇ ਲੰਘਣਾ ਹੋਏ ਤੇ ਆਪ ਹੀ ਤੁਹਾਡਾ ਔਖਾ, ਵਿੱਚ ਕੰਡਿਆਂ 'ਚ ਉਲਝਦੇ ਫਿਰੋਗੇ, ਮਾੜੀ ਜਿਹੀ ਜਗ੍ਹਾ ਛੱਡ ਦਿਓ,
0: ਬਿਲਕੁਲ ਹੈ
1: ਮੇਨ ਜਿਹੜੀ ਲੁੱਕ ਪਈ ਹੈ ਉਹ ਲੁੱਕ ਦੇ ਉੱਤੇ ਵੀ ਐਨ ਅੰਦਰ ਨੂੰ ਧੱਕੀ ਪਈ ਹੁੰਦੀ ਹੈ, ਤੋ
0: ਜੀ
1: ਉਹ ਨਹੀਂ ਛੱਡਦੇ,
0: ਜੀ
1: ਤੇ ਉਹਨਾਂ ਦਾ ਜਿਹੜਾ ਇੱਕ ਕਬਜ਼ੇ ਦੀ ਭਾਵਨਾ, ਹੁਣ ਇੱਥੇ ਭਲਾ ਹੋਵੇ ਕਰ ਭਲਾ, ਪਰ ਕਿਹਦਾ ਭਲਾ ਕਰਨਾ, ਆਪਣਾ ਹੀ ਗਰੀਬ ਨੇ ਕਹਿੰਦਾ ਆਪਣਾ ਹੀ ਕਰੋ, ਬਸ ਠੀਕ ਹੈ
0: ਨਹੀਂ, ਮਨ 'ਚ ਤਾਂ ਇਹ ਵੀ
1: ਉਹ ਤਾਂ
0: ਵਿਚਾਰ
1: ਜਾਣਾ ਹੀ ਹੈ
0: ਆਉਂਦਾ
1: ਫਿਰ
0: ਕਿ ਸ਼ਮੀ ਜੀ, ਕਈ ਵਾਰੀ ਇਹ ਵੀ ਵਿਚਾਰ ਆਉਂਦਾ ਕਿ ਸਿਰਫ ਅਸੀਂ ਨੇਕੀ ਰੱਬ ਦੇ ਡਰ ਕਰਕੇ ਕਰਦੇ ਹਾਂ ਜਾਂ ਫਿਰ ਨਰਕ ਦੇ ਡਰ ਕਰਕੇ ਕਰਦੇ ਹਾਂ, ਕਿ ਸਵਰਗ ਦੀ ਭਾਲ ਦੇ ਵਿੱਚ ਹਾਂ ਜਾਂ 2 ਨੰਬਰ ਦੇ ਵਿੱਚ ਪੈਸਾ ਕਮਾਇਆ ਹੋਇਆ ਉਹਦੇ ਡਰ ਤੋਂ ਕਰਦੇ ਹਾਂ, ਕਿ ਭਾਈ ਉਹਨੂੰ ਵੀ ਰੱਬ ਨੂੰ ਵੀ ਥੋੜ੍ਹਾ ਜਿਹਾ ਵਿੱਚ ਹਿੱਸੇਦਾਰ ਬਣਾ ਲਈਏ, ਭਈ ਜੇ ਅਸੀਂ ਚੋਰ ਕਹਿਲਾਵਾਂਗੇ ਤਾਂ ਥੋੜ੍ਹਾ ਬਹੁਤਾ ਉਹਦੇ ਉੱਤੇ ਵੀ ਤਾਂ ਇਲਜ਼ਾਮ ਆਏਗਾ ਨਾ
1: ਆਏਗਾ ਜੀ, ਆਏਗਾ ਬਿਲਕੁਲ।
0: ਜੀ।
1: ਦੇਖੋ ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ, ਪੇਚ ਤੇ ਕਾਫਰ ਹੋ ਜਾਏ ਬੰਦਾ,
0: ਸੈਣੀ ਸਾਹਿਬ ਤੋਂ ਪੇਚ ਖੁਲਵਾਉਂਦੇ ਹਾਂ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਨੇ ਨਾਲ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਸਵਾਗਤ ਜੀ
1: ਵਾਹ
0: ਆਪ
1: ਜੀ
0: ਜੀ।
1: ਵਾਹ। ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ
0: ਸਤਿ
1: ਅਕਾਲ
0: ਸ੍ਰੀ
1: ਜੀ।
0: ਅਕਾਲ ਜੀ, ਤੁਹਾਡਾ ਹਾਸਾ ਇੱਥੇ ਤੱਕ ਪਹੁੰਚ ਰਿਹਾ, ਦੇਖ ਲਓ ਖਿੜ ਖਿੜ
1: ਸਤਿ ਸ੍ਰੀ
0: ਹੱਸਦੇ ਆ
1: ਅਕਾਲ ਜੀ।
0: ਜੀ।
1: ਗੱਲ ਇੱਦਾਂ ਹੈਗੀ ਆ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਸਿਆਣੇ ਬਿਆਣੇ ਬੰਦੇ ਤੁਸੀਂ ਕਾਹਤੋਂ ਇਹੋ ਜਿਹੀਆਂ ਗੁੰਝਲਾਂ ਖੋਲਣ ਲੱਗ ਪਏ ਨੇ ਜਿਹੜੀਆਂ ਅੱਜ ਤੱਕ ਕਿਸੇ ਕੋਲ ਖੁੱਲੀਆਂ ਹੀ ਨਹੀਂ। ਉਹ ਤੇ
0: ਕਿਆ
1: ਗੁੰਝਲਾਂ,
0: ਬਾਤ
1: ਮਤਲਬ ਗੁੰਝਲਾਂ ਹੀ ਠੀਕ ਲੱਗਦੀਆਂ
0: ਜੀ ਜੀ ਉਹ
1: ਪਈਆਂ ਰਹਿਣ।
0: ਕਹਿੰਦੇ ਨੇ ਜਿਹੜਾ ਇਹਨੂੰ
1: ਜਿਹੜਾ ਇਹੋ ਗੁੰਝਲਾਂ ਖੋਲਣ ਜਾਂਦਾ ਉਹ ਆਪ ਹੀ ਗੁੰਝਲ ਹੋ ਜਾਂਦਾ ਜੀ, ਇਸ
0: ਗੁੰਝਲ ਹੋ
1: ਕਰਕੇ
0: ਜਾਂਦਾ
1: ਜਿਹੜਾ ਹੈਗਾ ਇਸ ਚੱਕਰ ਚ ਤਾਂ ਪੈਣਾ ਹੀ ਨਹੀਂ ਚਾਹੀਦਾ।
0: ਉਹਦੇ ਵੱਲ ਉਂਗਲ ਹੋ
1: ਨਾ
0: ਜਾਂਦੀ ਹੈ
1: ਜੀ ਨਾ,
0: ਜੀ ਸੈਣੀ ਸਾਹਿਬ।
1: ਭਾਰੀ ਸਾਹਿਬ ਗੱਲ ਇੱਦਾਂ ਹੈਗੀ
0: ਬਿਲਕੁਲ
1: ਆ, ਪਹਿਲਾਂ ਤਾਂ ਜਿਨ੍ਹਾਂ ਦੇ ਮਤਲਬ ਸਮਰਪਿਤ, ਜਿਨ੍ਹਾਂ ਨੂੰ ਤੁਸੀਂ ਇਹ ਪ੍ਰੋਗਰਾਮ ਰੱਖਿਆ
0: ਜੀ
1: ਉਹਨਾਂ ਨੂੰ ਨਮਨ, ਉਹਨਾਂ ਦਾ ਜਿਹੜਾ ਹੈਗਾ ਭਗਤ ਪੂਰਨ ਸਿੰਘ ਉਹਨਾਂ ਨੂੰ ਨਮਨ ਜੀ।
0: ਬਿਲਕੁਲ ਹੈ
1: ਉਹਨਾਂ ਨੇ
0: ਜੀ
1: ਵਾਕਈ ਜਿਹੜੀ ਉਹਨਾਂ ਦੀ ਕੁਰਬਾਨੀ ਸੀ, ਉਹਨਾਂ ਨੇ ਦੇਖੋ ਇੱਕ ਸਧਾਰਨ ਇਨਸਾਨ ਇੱਕ ਮਹਾਂਪੁਰਸ਼ ਕਿਸ ਤਰ੍ਹਾਂ ਬਣ ਸਕਦਾ ਆ, ਉਹ ਇੱਕ ਰਸਤਾ ਦੱਸਿਆ ਜੀ।
0: ਜੀ
1: ਜਦੋਂ ਆਪਣਾ ਪਰਿਵਾਰ ਜਿਹੜਾ ਹੈਗਾ ਆ, ਸਾਰਾ ਸੰਸਾਰ ਆਪਣਾ ਪਰਿਵਾਰ ਲੱਗਣ ਲੱਗ ਪੈਂਦਾ ਆ ਜੀ,
0: ਜੀ
1: ਦੁਖੀਆਂ ਦਾ ਦਰਦ ਜਿਹੜਾ ਆਪਣਾ ਦਰਦ ਲੱਗਣ ਲੱਗ ਪੈਂਦਾ ਆ,
0: ਜੀ
1: ਉਸ ਵੇਲੇ ਉਹ ਬੰਦਾ ਉਹ ਬੜੀ ਸਧਾਰਨ ਜ਼ਿੰਦਗੀ ਜਿਹੜੀ ਆ ਉਹਦੇ ਹੁੰਦੇ ਹੋਏ ਵੀ ਉਹ ਇੱਕ ਪੂਜਨੀ, ਇੱਕ ਮਤਲਬ ਜਿਹੜੀ ਪੂਜਨੀ ਹਸਤੀ ਬਣ ਜਾਂਦਾ ਬੰਦਾ,
0: ਜੀ
1: ਉਹ ਇਹਨਾਂ ਗੁਣਾਂ ਦੇ ਕਰਕੇ ਹੀ ਬਣਦਾ ਜੀ।
0: ਬਿਲਕੁਲ ਹੈ ਜੀ
1: ਜਦੋਂ ਬੰਦਾ ਇਸ ਰਸਤੇ ਤੇ ਚੱਲਦਾ ਆ ਔਰ ਕੰਟੀਨਿਊਸਲੀ ਚੱਲਦਾ ਰਹਿੰਦਾ ਹੈਗਾ ਜੀ,
0: ਜੀ
1: ਉਸ ਵੇਲੇ ਸਟੇਟ ਆਫ ਮਾਈਂਡ ਜਿਹੜੀ ਆ ਉਹ ਆਪਣੇ ਆਪ ਡਿਵੈਲਪ ਹੁੰਦੀ ਰਹਿੰਦੀ ਹੈਗੀ ਆ ਜੀ, ਤੇ ਉਹ ਬੰਦਾ ਜਿਹੜਾ ਆ ਉਹ ਕੰਟੀਨਿਊਸ ਪ੍ਰੋਸੈਸ ਰਾਹੀਂ ਜਿਹੜਾ ਆ ਉਹ ਉੱਪਰ ਉੱਠਦਾ ਜਾਂਦਾ ਜੀ।
0: ਬਿਲਕੁਲ ਹੈ ਜੀ
1: ਬਾਕੀ ਸਾਡੇ ਵਰਗੇ ਸਧਾਰਨ ਬੰਦਿਆਂ ਦਾ ਤਾਂ ਇੱਦਾਂ ਹਾਲ ਹੈ ਜੀ ਵੀ ਜਦੋਂ ਅਸੀਂ ਕਿਸੇ ਚੰਗੇ ਦੀ ਗੱਲ ਸੁਣਦੇ ਹੈਗੇ ਆ ਅਸੀਂ ਉਹਦੇ ਚੰਗੇ ਦੇ ਪ੍ਰਭਾਵ 'ਚ ਥੋੜੀ ਦੇਰ ਰਹਿੰਦੇ ਹਾਂ ਜੀ,
0: ਜੀ
1: ਜਦੋਂ ਫਿਰ ਅਸੀਂ ਆਪਣੀਆਂ ਆਈ ਤੇ ਆ ਜਾਂਦੇ ਹੈਗੇ ਆ ਤੇ ਉਹ ਦੱਸ ਦੇਣਾ ਜੀ ਵੀ
0: ਜੀ
1: ਲੁਧਿਆਣੇ ਦੇ ਵਿੱਚ ਇੱਕ ਉਹ ਦੋਧੀ ਸਵੇਰੇ ਸਵੇਰੇ ਦੁੱਧ ਪਾਉਣ ਜਾਂਦਾ ਸੀ ਤੇ ਉਹ ਇੱਕ ਰਸਤੇ 'ਚ ਚਾਹ ਦਾ ਖੋਖਾ ਜਿਹਾ ਸੀਗਾ, ਉੱਥੇ
0: ਜੀ
1: ਚਾਹ ਪੀਂਦਾ ਤੇ ਉਹ
0: ਜੀ
1: ਅੱਗੇ ਜਾਂਦਾ ਹੈਗਾ ਤੇ ਇੱਕ ਬੈਗ ਡਿੱਗਿਆ ਉਹਨੂੰ ਮਿਲਦਾ।
0: ਜੀ
1: ਦੋਧੀ ਦਾ ਵੀ ਰੂਟੀਨ ਸੀਗਾ ਵੀ ਉੱਥੋਂ ਚਾਹ ਪੀ ਕੇ ਅੱਗੇ ਜਾਣਾ ਜੀ, ਉਹ
0: ਜੀ
1: ਤੜਕੇ ਤੜਕੇ ਨਿਕਲਦੇ ਇਹ ਜੀ ਨੇਰੇ ਨੇ।
0: ਜੀ
1: ਉਹਨੂੰ ਬੈਗ ਮਿਲਦਾ ਤੇ ਉਹ ਜਦੋਂ ਬੈਗ ਖੋਲਦਾ ਤੇ ਬੈਗ ਨੋਟਾਂ ਨਾਲ ਭਰਿਆ ਆਇਆ ਸੀਗਾ ਤੇ ਉਹਨੇ ਅੰਦਾਜ਼ਾ ਲਾਇਆ ਵੀ ਇੱਥੋਂ ਕੋਈ ਬੰਦਾ ਜਿਹੜਾ ਹੈਗਾ ਇੱਥੋਂ ਹੀ ਮੁੜ ਕੇ ਜਿਹੜਾ ਆ ਵੀ ਇੱਥੇ ਰੁਕਿਆ ਹੋਊਗਾ ਜ਼ਰੂਰ, ਤੇ ਉਹ ਮੁੜ ਕੇ ਖੋਖੇ ਤੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਇੱਦਾਂ ਕਰਕੇ ਆ
0: ਜੀ
1: ਵੀ ਕਿਸੇ ਦਾ ਬੈਗ, ਉਹ ਕਹਿੰਦਾ ਮੋਟਰਸਾਈਕਲ ਤੇ ਦੋ ਬੰਦੇ ਇੱਥੋਂ ਚਾਹ ਪੀ ਕੇ ਗਏ ਆ।
0: ਜੀ
1: ਤੇ ਉਹ ਕਿਹਾ ਵੀ ਉਹਨੇ ਸੋਚਿਆ ਵੀ ਠੀਕ ਗੱਲ ਹੈਗੀ ਮੈਂ ਥੋੜੀ ਦੇਰ ਵੇਟ ਕਰ ਲੈਂਦਾ ਆ,
0: ਜੀ
1: ਤੇ ਉਹ ਜਦੋਂ ਦੇਖਿਆ ਅੱਧੇ ਘੰਟੇ ਬਾਅਦ ਜਿਹੜਾ ਹੈਗਾ ਉਹ ਬੰਦੇ ਹਫੇ ਹਫੇ ਦੌੜੇ ਦੌੜੇ ਆਏ ਵਾਪਸ, ਉਹਨਾਂ ਨੇ
0: ਜੀ
1: ਆ ਕੇ ਜਿਹੜਾ ਆ ਜਦੋਂ ਦੇਖਿਆ ਤੇ ਉਹ ਕਹਿੰਦੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਬੈਗ ਇੱਥੇ ਹੈਗਾ ਆ ਜੀ, ਉਹਨਾਂ ਨੇ ਕਿਹਾ ਕਹਿੰਦਾ ਜੀ ਆਪਣੇ ਪੈਸੇ ਗਿਣ ਲਓ,
0: ਜੀ
1: ਕਹਿੰਦੇ ਵੀ ਤੂੰ ਖੋਲ ਕੇ ਦੇਖਿਆ ਸੀ, ਕਹਿੰਦਾ ਹਾਂ ਮੈਂ ਦੇਖਿਆ ਸੀ ਵੀ ਪੈਸੇ ਭਰੇ ਤੇ ਤਾਂ ਕਰਕੇ ਮੈਂ ਤਾਂ ਵੇਟ ਕਰਦਾ, ਮੈਂ ਤਾਂ ਅੱਗੇ ਦੁੱਧ ਪਹੁੰਚ ਜਾਣਾ ਮੈਂ ਲੇਟ ਹੋ ਰਿਹਾ ਹੈਗਾ ਤੁਸੀਂ ਆਪਣੇ ਪੈਸੇ ਗਿਣ ਲਓ।
0: ਜੀ
1: ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਦੇਖੋ, ਉਹਨਾਂ ਨੇ ਜੀ ਅਗਲੇ ਦਿਨ ਪੱਤਰਕਾਰ ਤੋਂ ਅਖਬਾਰ ਚ ਨਾਲ ਦੋਧੀ ਦਾ ਐਡਰੈਸ ਲਿਆਇਆ ਸੀ, ਉਹਨੂੰ ਕੁਛ ਇਨਾਮ ਦੇਣ ਲੱਗੇ, ਉਹ ਕਹਿੰਦਾ ਮੈਂ ਕੁਛ ਨਹੀਂ ਲੈਣਾ ਜੀ, ਮੈਂ ਲੈਣਾ ਹੁੰਦਾ ਮੈਂ ਸਾਰੇ ਰੱਖ ਲੈਂਦਾ,
0: ਜੀ
1: ਮੈਂ ਮਤਲਬ ਕੁਛ ਨਹੀਂ ਲੈਣਾ।
0: ਜੀ
1: ਉਹਨਾਂ ਦੇ ਅਗਲੇ ਦਿਨ ਫੋਟੋ ਵੀ ਲੱਗੀ ਦੋਧੀ ਦੀ ਵੀ ਹਾਂ ਜੀ ਵੀ ਇਮਾਨਦਾਰੀ ਜਿੰਦਾ ਆ।
0: ਜੀ
1: ਤੇ 7 ਦਿਨਾਂ ਬਾਅਦ ਉਹ ਦੋਧੀ ਗੁਆਂਢੀਆਂ ਦੇ ਤੂੜੀ ਦਾ ਟੋਕਰਾ ਚੋਰੀ ਕਰਦਾ ਫੜ ਹੋ ਗਿਆ ਜੀ।
0: ਕੀ ਬਾਤ ਹੈ ਜੀ ਜੀ
1: ਤੋ ਇਸ
0: ਉਹ
1: ਕਰਕੇ ਭਾਈ ਇਹ ਸਟੇਟ ਆਫ ਕਹਿੰਦਾ ਨਥਿੰਗ ਇਜ਼ ਮਤਲਬ ਜਿਹੜਾ ਹੈਗਾ ਜਿਹਾ ਕੁਛ ਨਹੀਂ ਆ, ਇਹ ਸਟੇਟ ਆਫ ਮਾਈਂਡ ਹੁੰਦੀ ਆ ਬੰਦੇ ਦੀ, ਕਿਸੇ ਟਾਈਮ ਤੇ ਉਹੀ ਬੰਦਾ ਦੇਵਤਾ ਹੁੰਦਾ ਆ, ਉਹੀ ਸਟੇਟ ਆਫ ਮਾਈਂਡ ਜਿਹੜੀ ਆ ਜਦੋਂ ਡਾਈਵਰਟ ਹੋ ਜਾਂਦੀ ਆ ਉਹੀ ਰਾਕਸ਼ਸ ਬਣ ਜਾਂਦਾ ਜੀ,
0: ਬਿਲਕੁਲ ਹੈ ਜੀ
1: ਇਹ ਸਧਾਰਨ ਬੰਦਿਆਂ ਦੀ ਤਾਂ ਇੱਦਾਂ ਦੀ ਹੈਗੀ ਹੈ।
0: ਜੀ
1: ਸੋ ਇਸ ਕਰਕੇ ਜਿਹੜਾ ਯਾਰ ਤੁਸੀਂ ਕਰ ਭਲਾ ਸੋ ਹੋ ਭਲਾ ਵਾਲੀ ਗੱਲ ਆ ਵੀ ਜਿੱਦਣ ਉਹਨੇ ਭਲਾ ਕੀਤਾ ਸੀਗਾ ਉਦਣ ਤਾਂ ਅਖਬਾਰ ਚ ਫੋਟੋ ਲੱਗ ਗਈ,
0: ਜੀ
1: ਤੇ ਜਿੱਦਣ ਦੂਜਾ ਕਰਮ ਕੀਤਾ
2: ਉਧਰ ਜਿਹੜਾ ਹੈਗਾ ਯਾ ਰੌਲਾ ਉਹ ਵੀ ਪੈ ਗਿਆ,
0: ਟੋਕਰਾ
2: ਤੇ
0: ਮੂਧਾ ਪੈ
2: ਅਖਬਾਰ
0: ਗਿਆ
2: ਚ
0: ਜੀ।
2: ਅਖਬਾਰ ਚ ਖਬਰ ਉਹ ਵੀ ਆ ਗਈ ਸੀ
0: ਜੀ
2: ਹੈ ਜੀ। ਤੇ ਉਹ ਜਿੱਦਣ ਅਖਬਾਰ ਦੇ ਵਿੱਚ ਖਬਰ ਆਈ ਉਧਰ ਨਾਲ ਉਹ ਵੀ ਆਈ ਵੀ ਭਾਈ 7 ਦਿਨ ਪਹਿਲਾਂ ਇਸ ਬੰਦੇ ਦੀ ਫੋਟੋ ਇਸ ਕਰਕੇ ਲੱਗੀ ਸੀ ਵੀ ਇਦਾਂ ਕਰਕੇ ਆ ਹੈ ਜੀ।
0: ਜੀ
2: ਤੇ ਅਸੀਂ ਇੱਧਰ ਆਪਣੇ ਹਰਿਆਣੇ ਦੇ ਵਿੱਚ ਇੱਕ ਕੇਸ ਲੱਗਿਆ ਆਇਆ ਸੀ ਤੇ ਅਸੀਂ ਤੜਕੇ ਨਿਕਲੇ ਜੀ ਇੱਥੋਂ
0: ਜੀ ਜੀ
2: ਤੇ ਟੋਹਾਣੇ ਟੋਹਾਣੇ
0: ਟੋਹਾਣੇ
2: ਕੇਸ ਸੀਗਾ ਲੱਗਾ ਆ ਜੀ ਕਿਸੇ ਇੱਥੇ ਬੈਟਰੀ ਬੋਨਰ ਡਿਸਪਿਊਟ ਸੀਗਾ ਜੀ। ਤੇ ਉਹ ਮੈਨੂੰ ਬੰਦੇ ਕਹਿੰਦੇ ਵੀ ਅਸੀਂ ਇੱਥੋਂ ਤੁਹਾਨੂੰ ਨਾਲ ਲੈ ਕੇ ਜਾਣਾ, ਉਹ ਮੈਨੂੰ ਨਾਲ ਲੈ ਕੇ ਚੱਲੇ। ਤੜਕੇ ਅਸੀਂ ਨਿਕਲੇ 2:30-3 ਵਜੇ
0: ਜੀ
2: ਹੈ ਜੀ। ਤੇ ਅਸੀਂ ਵੀ ਕੁਦਰਤੀ ਉਸ ਰਸਤੇ ਦੇ ਵਿੱਚ ਨਾ ਤੇ ਲੁਧਿਆਣੇ ਤੋਂ ਉਰੇ ਪਾਸਿਓਂ ਜਿਹੜਾ ਹੈਗਾ ਆ ਉਹ ਰੋਡ ਨਿਕਲਦੀ ਹੈਗੀ ਸੀ ਉਧਰ ਨੂੰ ਬਰਨਾਲੇ ਨੂੰ,
0: ਜੀ
2: ਤੇ ਉਹ ਸ਼ਾਰਟਕੱਟ ਰਸਤਾ। ਅਸੀਂ ਵੀ ਉੱਥੋਂ ਜਿਹੜਾ ਆ ਉਹ ਚਾਹ ਵਾਲਾ ਖੋਖੇ ਦੇ ਉੱਤੇ ਬਹਿ ਕੇ ਤੇ ਜਦੋਂ ਇਹ ਗੱਲ ਜਿਹੜੀ ਆ ਸੁਣੀ ਹੈ
0: ਜੀ,
2: ਜੀ, ਉੱਥੇ ਹੀ ਚਾਹ ਪੀਤੀ ਤੇ ਉੱਥੇ ਉਹ ਗੱਲ ਜਦੋਂ ਸੁਣੀ ਤੇ ਮੈਂ ਉਹ ਉਦੋਂ ਦਾ ਮੇਰੇ ਮਨ ਦੇ ਵਿੱਚ ਇਹ ਛਾਪ, ਮੈਂ ਕਿਹਾ ਵੀ ਇਹ ਦੇਖੋ ਨਾ ਵੀ ਕੋਈ ਇਹੋ ਜਿਹੀ ਚੀਜ਼ ਨੀ ਸਧਾਰਨ ਬੰਦਿਆਂ ਦੀ, ਤਾਂ ਇਹ ਹੈਗੀ ਆ ਕਿ ਸਾਨੂੰ ਸੰਗਤ ਬਹੁਤ ਪ੍ਰਭਾਵਿਤ ਕਰਦੀ ਆ
0: ਜੀ।
2: ਸਾਨੂੰ ਜਦੋਂ ਅਸੀਂ ਕਿਸੇ ਚੰਗੀ ਸੰਗਤ ਦੇ ਵਿੱਚ ਹੁੰਦੇ ਹਾਂ ਤੇ ਅਸੀਂ ਜਿਹੜਾ ਹੈਗਾ ਆ ਉਹਦੇ ਪ੍ਰਭਾਵ ਦੇ ਵਿੱਚ ਚੰਗੇ ਬਣ ਜਾਂਦੇ ਹਾਂ ਜੀ, ਜਦੋਂ ਕਿਤੇ ਮਾੜੀ ਸੰਗਤ 'ਚ ਆ ਜਾਂਦੇ ਹਾਂ ਤੇ ਅਸੀਂ ਮਾੜੇ ਬਣ ਜਾਂਦੇ ਹਾਂ।
0: ਜੀ
2: ਇੰਡੀਵਿਜੁਅਲੀ ਜਿਹੜਾ ਹੈਗਾ ਆ ਕਿ ਬੰਦਾ ਸਵਾਰਥ ਨਾਲ ਜੁੜਿਆ ਆ
0: ਜੀ
2: ਹੈ ਜੀ, ਇਹ ਆਪਣੇ ਸਵਾਰਥ ਦੀ ਪੂਰਤੀ ਲਈ ਕਿਤੇ ਕਿਸ ਐਕਸਟੈਂਟ ਤੱਕ ਡਿੱਗ ਸਕਦਾ ਹੈਗਾ, ਇਹ ਬੰਦੇ ਬੰਦੇ ਤੇ ਵੇਰੀ ਕਰਦਾ ਜੀ।
0: ਬਿਲਕੁਲ ਹੈ ਜੀ ਜੀ
2: ਦੂਜਾ ਬੰਦੇ ਨੂੰ ਆਪਣੇ ਮਨ ਤੇ ਚੈੱਕ ਜ਼ਰੂਰ ਹੋਣਾ ਚਾਹੀਦਾ ਹੈਗਾ। ਕਿਉਂ ਕਹਿੰਦੇ ਹੈਗੇ ਆ ਕਿ ਮੈਨ ਇਜ਼ ਇਨ ਹਿਜ਼ ਬੈਸਟ ਕੰਪਨੀ ਵੈਨ ਹੀ ਇਜ਼ ਆਲ ਅਲੋਨ, ਤੇ ਜਦੋਂ ਬੰਦਾ ਕੱਲਾ ਹੁੰਦਾ ਆ ਤੇ ਉਹ ਸਭ ਤੋਂ ਵਧੀਆ ਸੰਗਤ ਚ ਹੁੰਦਾ ਆ, ਕਿਉਂਕਿ ਉਹਨੂੰ ਆਤਮ ਮੰਥਨ ਕਰਨ ਦਾ ਮੌਕਾ ਮਿਲਦਾ
0: ਜੀ।
2: ਜੇ ਬੰਦਾ ਆਤਮ ਮੰਥਨ ਕਰਦਾ ਹੈਗਾ ਆ ਉਹਨੂੰ ਪਤਾ ਲੱਗਦਾ ਮੇਰੀਆਂ ਆਹ ਕਮੀਆਂ ਆ, ਔਰ ਜੇ ਉਹ ਕੋਸ਼ਿਸ਼ ਕਰਦਾ ਉਹਦੇ ਅੰਦਰ ਜਗਿਆਸੂ ਆ, ਤੇ ਜਗਿਆਸੂ ਦਾ ਤਾਂ ਮਤਲਬ ਇਹ ਆ ਨਾ ਜੀ ਕਿ ਉਹ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਇੰਪਰੂਵ ਕਰਨ ਦੀ,
0: ਜੀ
2: ਫਿਰ ਜਿਹੜਾ ਹੈਗਾ ਆ ਉਹ ਬਾਕੀ ਆ। ਜਿਹੜੀਆਂ ਤੁਸੀਂ ਰੱਬ ਰੂਬ ਦੀਆਂ ਗੱਲਾਂ ਕਰਦੇ ਆ ਇਹ ਤੁਹਾਡੇ ਵੱਡੇ ਸਿਆਣਿਆਂ ਬੰਦਿਆਂ ਦੀ ਗੱਲ ਆ ਜੀ, ਅਸੀਂ ਤਾਂ ਸਧਾਰਨ ਬੁੱਧੀ ਬੰਦੇ ਆ।
0: ਜੀ
2: ਹਾਂਜੀ, ਸੋ ਇਸ
0: ਸਪਿਰਚੁਅਲ ਗੱਲਾਂ
2: ਕਰਕੇ
0: ਸਾਡੇ
2: ਸਾਡੇ
0: ਸਰ ਸ਼ਮੀ ਜੀ ਸਪਿਰਚੁਅਲ ਗੱਲਾਂ ਆਪ ਕਰ ਜਾਂਦੇ ਨੇ, ਮੁੜ ਕੇ ਰੱਬ ਦਾ ਭਾਂਡਾ ਸਾਡੇ ਸਿਰ ਭਣ ਦਿੰਦੇ ਹੋ। ਦੱਸੋ ਸੈਣੀ ਦਾ
2: ਭਾਰੇ ਸਾਹਿਬ ਇਹ ਡਿਸਕਸ਼ਨ ਦਾ ਵਿਸ਼ਾ ਹੈ ਹੀ ਨੀਗਾ ਜੀ,
0: ਜੀ
2: ਇਹ ਪ੍ਰੈਕਟਿਸ ਦਾ ਵਿਸ਼ਾ ਆ,
0: ਜੀ
2: ਇਹ ਡਿਸਕਸ਼ਨ ਦਾ ਵਿਸ਼ਾ ਨਹੀਂ, ਇਹ ਪ੍ਰੈਕਟਿਸ ਦਾ ਵਿਸ਼ਾ ਆ
0: ਜੀ।
2: ਤੂੰ ਮੈਂ ਤਾਂ ਕਰਕੇ ਹੈਗਾ ਆ ਵੀ ਆਪਾਂ ਨੂੰ ਨਹੀਂ ਪਤਾ ਭਾਈ ਏਦਾਂ ਰੱਬ ਰੂਬ ਬਾਰੇ ਬਹੁਤਾ, ਇਸ ਕਰਕੇ ਹੈਗਾ ਆ। ਤੇ ਬਾਕੀ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈਗੀ ਆ, ਜਦੋਂ ਚੰਗਾ ਇਨਸਾਨ ਬਣ ਗਿਆ ਤੇ ਉਹ ਆਪਣੇ ਆਪ ਹੀ ਫਿਰ ਬੰਦੇ ਤੋਂ ਉੱਪਰਲੀ ਕੈਟਾਗਰੀ ਚ ਚੱਲ ਜਾਂਦਾ ਹੈਗਾ ਜੀ।
0: ਬਿਲਕੁਲ,
2: ਤੇ ਜਿੱਦਾਂ ਭਗਤ ਪੂਰਨ ਸਿੰਘ ਹੁਣੀ ਕਮਾਲ ਆ ਜੀ,
0: ਜੀ
2: ਬਹੁਤ ਹੀ ਬਹੁਤ, ਮੈਂ ਤਾਂ ਉਹਨਾਂ ਨੂੰ ਨਮਨ ਕਰਦਾ ਜੀ।
0: ਜੀ
2: ਵਿਦ ਦੀਸ ਸਬਮਿਸ਼ਨ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ,
0: ਥੈਂਕ ਯੂ ਜੀ,
2: ਬਹੁਤ ਵਧੀਆ ਪ੍ਰੋਗਰਾਮ ਜੀ, ਥੈਂਕ ਯੂ ਜੀ ਸ਼ਮੀ ਜੀ, ਗ੍ਰੇਟਫੁਲ ਸਰ,
0: ਸ਼ੁਕਰੀਆ
2: ਸਰ, ਸਤਿ ਸ਼੍ਰੀ ਅਕਾਲ ਜੀ, ਸਮਾਂ ਦੇਣ ਲਈ ਧੰਨਵਾਦ ਜੀ।
0: ਜੀ ਦੋਸਤੋ, ਇਹ ਸਨ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ। ਜੀ ਸ਼ਮੀ ਜੀ, ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ ਜੀ?
1: ਬਾ ਕਮਾਲ ਜੀ, ਹਮੇਸ਼ਾ ਦੀ ਤਰ੍ਹਾਂ ਮੈਂ ਕਹਿੰਦਾ ਜੀ ਕੋਕੇ ਜੜਤੇ,
0: ਬਿਲਕੁਲ,
1: ਔਰ ਬਿਲਕੁਲ ਜੋ ਇਸ ਵੇਲੇ ਆਪਾਂ ਚਰਚਾ ਲੈ ਕੇ ਬੈਠੇ ਹਾਂ, ਗੁਫ਼ਤਗੂ ਹੋ ਰਹੀ ਆ
0: ਜੀ,
1: ਉਹਦੇ ਉੱਤੇ ਉਹਨਾਂ ਨੇ ਕਹਿ ਲਓ ਵੀ ਉਹਨੂੰ ਹੋਰ ਉਹਦਾ ਜਿਹੜਾ ਲੈਵਲ ਬਹੁਤ ਉੱਪਰ ਕੀਤਾ ਹੈ, ਉਹਦੇ ਇਸ ਲਈ ਸ਼ੁਕਰੀਆ ਉਹਨਾਂ ਦਾ। ਮੈਂ ਇੱਕ ਛੋਟੀ ਜਿਹੀ ਹੋਰ ਸਾਂਝ ਪਾ ਕੇ ਮੈਂ ਆਗਿਆ ਲੈਣੀ ਚਾਹੂੰਗਾ ਕਿ ਥੋੜਾ ਜਿਹਾ ਬਸ ਜਿਵੇਂ ਸੀ ਇੱਕ ਨਾ ਸਾਡੀ ਲੋਕ ਰੀਤ ਦੇ ਵਿੱਚ ਕਹਾਣੀ ਹੈ, ਮੈਂ ਉਹ ਕਹਾਣੀ ਸਾਂਝੀ ਕਰਨੀ ਚਾਹੁੰਦਾ ਤੁਹਾਡੀ ਇਜਾਜ਼ਤ ਦੇ ਨਾਲ।
0: ਜ਼ਰੂਰ ਜ਼ਰੂਰ।
1: ਕਿਉਂਕਿ ਇਹ ਜਿਹੜੀ ਸਾਡੀ ਫਿਤਰਤ ਆ ਉਹ ਕਾਫੀ ਹੱਦ ਤੱਕ ਉੱਥੋਂ ਵੀ ਸਾਨੂੰ ਹੋ ਸਕਦਾ ਹੈ ਕਰ ਭਲਾ ਹੋ ਭਲਾ ਇਹਦੇ ਵਿੱਚੋਂ ਵੀ ਨਿਕਲੇ,
0: ਜੀ।
1: ਲੇਕਿਨ ਇੱਕ ਹਾਂ ਇਹ ਕਹਾਣੀ ਐ ਚੱਲਦੀ ਹੈ, ਲੋਕ ਕਹਾਣੀ ਆ ਵੀ ਕੋਈ ਨੌਜਵਾਨ ਸੀਗਾ, ਉਹਦਾ ਵਿਆਹ 7 ਸਮੁੰਦਰੋਂ ਪਾਰ ਹੋਇਆ ਤੇ ਉਹ ਜਦੋਂ ਵਿਆਹ ਦਾ ਮੁਕਲਾਵਾ ਲੈਣ ਜਾ ਰਿਹਾ, ਉਹਦੇ ਪਿਓ ਨੇ ਕਿਹਾ ਕਿ ਚੱਲਿਆ ਤਾਂ ਹੈਗਾ ਭਾਈ,
0: ਜੀ
1: ਤੂੰ ਖਤਰੇ ਵਾਲਾ ਕੰਮ ਹੈ, ਮਾੜਾ ਰਾਹ ਦੇ ਵਿੱਚ ਬੜਾ ਲੰਬਾ ਸਫ਼ਰ ਹੈ, ਜੇ ਉਹ ਤੂੰ ਧਿਆਨ ਰੱਖੀ ਕਿਸੇ ਦੀ ਲੜਾਈ ਚ ਨਾ ਪਈ,
0: ਜੀ
1: ਲੜੇ ਜੋ ਮਰਜ਼ੀ ਹੁੰਦਾ ਰਹੇ ਤੂੰ ਆਪਣੇ ਰਾਹ ਤੇ ਜਾਣਾ ਤੇ ਸਿੱਧਾ ਜਾਣਾ ਸਿੱਧਾ ਆਉਣਾ, ਫਿਰ ਤੇਰਾ ਕੋਈ ਪੰਗਾ ਨਹੀਂ।
0: ਜੀ
1: ਕਹਿੰਦਾ ਠੀਕ ਹੈ ਬਾਪੂ, ਉਹ ਜਾਂਦਾ ਹੈ, ਰਸਤੇ ਚ ਇੱਕ ਜੰਗਲ ਚੋਂ ਲੰਘ ਰਿਹਾ ਹੈ, ਉੱਥੇ ਉਹਨੇ ਦੇਖਿਆ ਇੱਕ ਨਿਓਲੇ ਤੇ ਸੱਪ ਦੀ ਲੜਾਈ ਹੋ ਰਹੀ ਹੈ,
0: ਜੀ
1: ਤੇ ਜਿਹੜਾ ਨਿਓਲਾ ਕਾਫੀ ਹਾਵੀ ਹੋ ਰਿਹਾ, ਉਹਨੇ ਸੱਪ ਨੂੰ ਲਗਭਗ ਮਾਰੀ ਦੇਣਾ ਸੀ, ਇਹ ਦੇਖਦਾ ਰਿਹਾ ਪਹਿਲਾਂ ਇਹਦੇ ਕੋਲ ਰਿਹਾ ਨਹੀਂ ਗਿਆ, ਇਹਨੇ ਛੱਡ ਦਿੱਤੀਆਂ ਨਿਓਲੇ ਦੇ 3-4,
0: ਜੀ
1: ਤੇ ਨਿਓਲਾ ਮਾਰਿਆ ਗਿਆ
0: ਜੀ
1: ਤੇ ਕਹਿੰਦਾ ਵੀ ਭਲਾ ਕਰਦਾ ਸੱਪ ਬਚਾ ਲਿਆ
0: ਜੀ
1: ਤੇ ਉਹ ਤੁਰਿਆ ਤੇ ਸੱਪ ਉਹਦੇ ਮਗਰ ਪੈ ਗਿਆ। ਕਹਿੰਦਾ ਉਹ ਭੱਜਿਆ ਅੱਗੇ, ਉਹ ਸੱਪ ਪਿੱਛੇ ਭੱਜੇ। ਕਹਿੰਦਾ ਉਹ ਭਰਾ ਸੱਪਾ ਤੂੰ ਮੇਰੇ ਪਿੱਛੇ ਕਿਉਂ ਭੱਜਿਆ, ਮੈਂ
0: ਜੀ
1: ਤੇਰੀ ਹੈਲਪ ਕੀਤੀ ਹੈ। ਕਹਿੰਦਾ ਯਾਰ ਬੜੇ ਦਿਨ ਹੋ ਗਏ ਮੈਂ ਡੰਗ ਨਹੀਂ ਮਾਰਿਆ ਕਿਸੇ ਨੂੰ,
0: ਜੀ
1: ਮੇਰੀ ਜੀਭ ਜਿਹੜੀ ਆ ਕਿਸੇ ਮਨੁੱਖ ਦੇ ਲਹੂ ਦੀ ਪਿਆਸ ਸੀ ਹੁਣ। ਉਹ
0: ਜੀ
1: ਕਹਿੰਦਾ ਯਾਰ ਮੈਂ ਤੇਰੀ ਜਾਨ ਬਚਾਈ ਆ, ਮੈਂ ਤੇਰਾ
0: ਜੀ
1: ਭਲਾ ਕੀਤਾ। ਉਹ ਸੁਣੀ ਨੀ ਕਿਹਾ ਤੂੰ ਕਹਾਵਤ,
0: ਜੀ
1: ਅੱਜ ਭਾਰਤ ਸਾਹਿਬ ਪ੍ਰੋਗਰਾਮ ਕਰ ਰਹੇ ਆ, ਕਰ
0: ਜੀ
1: ਭਲਾ ਉਹ ਭਲਾ, ਤੂੰ ਇੱਧਰ ਮੇਰੇ ਮਗਰ ਪਿਆ ਭਰਾਵਾ। ਉਹ
0: ਜੀ
1: ਕਹਿੰਦਾ ਨਾ ਨਾ ਤੁਸੀਂ ਜੋ ਮਰਜ਼ੀ ਕਹੋ,
0: ਜੀ
1: ਸਾਡਾ ਜਿਹੜਾ ਜੰਗਲ ਹੈ ਇੱਥੇ ਅਸੀਂ ਕਾਨੂੰਨ ਬਣਾਇਆ ਸਾਰਿਆਂ ਨੇ ਵੀ
0: ਜੀ
1: ਕਰ ਭਲਾ ਦੇ, ਉਹ ਕਰ ਬੁਰਾ, ਜਿਹੜਾ ਭਲਾ
0: ਜੀ
1: ਕਰੇ ਉਹਦਾ ਬੁਰਾ ਕਰੋ।
0: ਜੀ
1: ਕਹਿੰਦਾ ਯਾਰ ਚੰਗਾ ਕਾਨੂੰਨ ਹੈ। ਕਹਿੰਦਾ ਨਹੀਂ ਹੁਣ ਮਾਰਨਾ ਤਾਂ ਪੈਣਾ ਹੀ ਹੈ ਭਰਾਵਾ।
0: ਬਿਲਕੁਲ
1: ਕਹਿੰਦਾ ਹੁਣ ਇਹ ਦਸੂਰ ਹੈ ਸਾਡਾ ਜੀ। ਕਹਿੰਦਾ ਭਰਾਵਾ ਇਹ ਤੇਰਾ ਮਤਲਬ ਹੁਣ ਕਿਵੇਂ, ਇਹ ਤਾਂ ਕਾਨੂੰਨ ਹੀ ਬੜਾ ਉਲਟਾ।
0: ਜੀ
1: ਫਿਰ ਉਹਨੇ ਕਿਹਾ ਵੀ ਛੱਡੇਗਾ ਨਹੀਂ, ਮਾਰੇਗਾ ਤਾਂ ਸਹੀ ਮੈਨੂੰ।
0: ਜੀ
1: ਕਹਿੰਦਾ ਯਾਰ ਗੱਲ ਇਹ ਹੈ ਭਾਈ ਮੇਰਾ ਹੋਇਆ ਵਿਆਹ, ਮੈਂ ਚੱਲਿਆ, ਮੈਨੂੰ ਹਫ਼ਤੇ 10 ਦਿਨ ਦੀ ਮੋਹਲਤ ਦੇ ਦੇ,
0: ਜੀ
1: ਮੈਂ ਆ ਜਾਊਂ ਇੱਥੋਂ, ਲੰਘਣਾ ਤਾਂ ਇੱਥੋਂ ਹੀ ਆ।
0: ਜੀ
1: ਉਦੋਂ ਤੂੰ ਡੰਗ ਮਾਰ ਲਈ ਭਰਾ, ਮਾਰ ਲਈ ਮੈਨੂੰ, ਪਰ ਹੁਣ
0: ਜੀ
1: ਮੈਨੂੰ ਜਾਣ ਦੇ ਯਾਰ,
0: ਜੀ ਬਿਲਕੁਲ
1: ਮੈਂ ਆਉਣਾ ਇੱਧਰੋਂ ਹੀ ਹੈ।
0: ਜੀ
1: ਕਹਿੰਦਾ ਠੀਕ ਹੈ ਤੂੰ ਜਾ ਭਾਈ, ਤੈਨੂੰ ਦਿੱਤੇ 10-15 ਦਿਨ, ਤੂੰ ਆ ਜਾ
0: ਜੀ
1: ਮੁੜਿਆ, ਫਿਰ ਆ ਜਾ, ਡੰਗ ਤੇਰੇ ਮਾਰਨਾ ਹੀ ਹੈ ਮੈਂ ਹੁਣ। ਉਹ
0: ਜੀ
1: ਕਹਿੰਦਾ ਯਾਰ ਚੰਗਾ ਸਿਆਪਾ ਗੱਲ ਪਾ ਲਿਆ ਇਹਨੂੰ ਬਚਾ ਕੇ।
0: ਜੀ
1: ਉਹ ਚਲਿਆ ਗਿਆ ਤੇ ਉਧਰੋਂ ਜਦੋਂ ਬੋਟੀ ਨੂੰ ਲੈ ਆਇਆ, ਬੋਟੀ ਨੂੰ ਕਹਿੰਦਾ ਭਾਈ ਹੁਣ ਮੈਂ ਚੱਲਿਆ, ਤੈਨੂੰ ਨਾਲ ਨਹੀਂ ਲਿਆ ਸਕਦਾ, ਖਤਰਾ ਬਹੁਤ ਹੈ। ਕਹਿੰਦਾ ਏਡੇ, ਉਹ ਹੱਸੇ, ਕਹਿੰਦੀ ਏਡਾ ਕਿਹੜਾ ਖਤਰਾ ਹੈ, ਕਹਿੰਦਾ ਉੱਥੇ ਸੱਪ ਬੈਠਾ ਰਾਜ।
0: ਜੀ
1: ਉਹਨੇ ਐ ਕਹਾਣੀ ਦੱਸੀ। ਉਹ ਕਹਿੰਦਾ ਕੋਈ ਗੱਲ ਨੀ ਹੁਣ ਭਾਈ, ਹੁਣ ਵਿਆਹ ਤਾਂ ਹੋ ਹੀ ਗਿਆ, ਨਾਲ
0: ਜੀ
1: ਤਾਂ ਜਾਊਂ ਤੇਰੇ, ਮੈਂ
0: ਜੀ
1: ਟੈਨਸ਼ਨ ਨਾ ਲੈ, ਸੱਪ ਨੂੰ ਵੀ ਦੇਖ ਲੈ ਕਿਹੜਾ ਉਹ।
0: ਜੀ
1: ਉਹ ਵੀ ਜਦੋਂ ਤੁਰੀ ਜਾਂਦੀ ਆ ਤੇ ਅੱਗੇ ਭਾਈ ਨੇ ਉਹ ਸੱਪ ਆ ਗਿਆ, ਕਹਿੰਦਾ ਵੀ ਇਹ ਤਾਂ ਹੁਣ ਤੇਰਾ ਚੰਗਾ ਹੋ ਗਿਆ, ਤੂੰ ਆ ਗਿਆ, ਹੁਣ ਆਪਣਾ ਹਿਸਾਬ ਕਰ ਲਈਏ।
0: ਜੀ ਬਰਾਬਰ ਕਰ
1: ਹੈ ਉਹ,
0: ਲਈਏ
1: ਜਦੋਂ ਘਰ ਵਾਲੀ ਕਹਿੰਦੀ ਜੀ ਤੁਸੀਂ ਕਮਾਲ ਹੈ, ਇਹ ਇਹਨੇ ਤੁਹਾਡੀ ਜਾਨ ਬਚਾਈ ਤੇ ਤੁਸੀਂ ਇਹਨੂੰ ਕਿਉਂ ਮਾਰਨਾ ਚਾਹੁੰਦੇ ਹੋ, ਕਿਉਂ ਬੁਰਾ ਕਰ ਰਹੇ ਹੋ, ਤਾਂ ਮੇਰੇ ਪਤੀ
0: ਜੀ
1: ਤੇ ਤਰਸ ਕਰੋ ਮਹਾਰਾਜ, ਅਸੀਂ ਸਾਡਾ ਨਵਾਂ ਵਿਆਹ ਹੋ ਗਿਆ, ਜੇ ਹੈ ਵੋ ਹੈ। ਉਹ ਕਹਿੰਦਾ ਜੋ ਮਰਜ਼ੀ ਹੋਏ ਸਾਡਾ ਰੂਲ ਅਸੀਂ ਮਾਰਨਾ ਹੀ ਹੈ।
0: ਜੀ
1: ਇਹ ਕਹਿੰਦੇ ਵੀ, ਉਹ ਕਹਿੰਦੀ ਜੀ ਇਹਨੂੰ ਦੱਸਣਾ ਹੈ ਤੂੰ ਮੈਨੂੰ ਦੱਸ ਲੈ।
0: ਜੀ
1: ਤੇ ਸੱਪ ਕਹਿੰਦਾ ਉਹ ਗੱਲ ਸੁਣ ਲੈ ਮੇਰੀ, ਐ ਨੀ ਹੈਗਾ ਕਿ ਮੈਂ ਨਗ ਨੀ ਪੂਰੇ ਕਰਨੇ, ਸਾਡਾ ਰੂਲ ਹੈ ਵੀ ਜਿਹਨੇ ਸਾਡਾ ਭਲਾ ਕੀਤਾ ਸੀ ਉਹਦਾ ਬੁਰਾ ਕਰਨਾ, ਤੈਨੂੰ ਮੈਂ ਕਿੱਦਾਂ ਕਰਦਾ, ਤੂੰ ਕੁਝ ਕੀਤਾ ਹੀ ਨੀ,
0: ਜੀ
1: ਡਾਂਗ ਹੀ ਇਹਦੇ ਮਾਰਨਾ।
0: ਜੀ
1: ਉਹ
0: ਮੇਰਾ ਤਾਂ
1: ਸੋਚਿਆ
0: ਵਿਚਾਰ
1: ਬੜੇ
0: ਬਣ
1: ਪੁੱਠੇ
0: ਚੁੱਕਿਆ।
1: ਜੰਗਲ ਵਾਲੇ ਨੇ ਬਦਲੀ,
0: ਜੀ
1: ਵੀ ਕਹਿੰਦਾ ਬੜੇ ਪੁੱਠੇ ਕਾਨੂੰਨ ਜੇ ਬਣਾ ਲਏ ਯਾਰ ਤੁਸੀਂ, ਇਹ ਕੀ ਚੱਕਰ ਆ। ਉਹ ਬੋਟੀ
0: ਬਿਲਕੁਲ
1: ਕਹਿੰਦੀ ਉਹ ਸੱਪਾ ਤੂੰ ਮੈਨੂੰ ਇਹ ਦੱਸ ਵੀ ਤੇਰਾ ਰੂਲ ਬਣਾਇਆ ਕਿੱਦਾਂ, ਇਹਦਾ ਕੋਈ ਕਾਰਨ ਤਾਂ ਹੋਣਾ।
0: ਜੀ
1: ਉਹ ਕਹਿੰਦਾ ਇੰਨਾ ਤਾਂ ਮੈਨੂੰ ਪਤਾ ਨੀ, ਜੇ ਤੂੰ ਰੂਲ ਪਤਾ ਕਰਨੇ ਵੀ ਕਿਉਂ ਬਣਾ ਲਏ, ਉਹ ਟਾਹਲੀਆਂ ਨੇ ਪਰੇ, ਉਹ ਪਰੇ ਉਹ ਟਾਹਲੀਆਂ ਦੇ ਝੁੰਡ ਕੋਲ ਚਲੀ ਆ, ਉਹ
0: ਜੀ
1: ਟਾਹਲੀਆਂ ਤੈਨੂੰ ਦੱਸਣਗੀਆਂ ਵੀ ਕਿਉਂ ਇਹ ਕੰਮ ਹੋਇਆ।
0: ਜੀ
1: ਹੁਣ ਉਹ ਪਤਨੀ ਕਹਿੰਦੀ ਚਲੋ ਪੁੱਛਣਾ ਤਾਂ ਪੈਣਾ ਹੀ ਹੈ,
0: ਜੀ
1: ਉਹ ਟਾਹਲੀਆਂ ਕੋਲ ਗਈ ਆ, ਟਾਹਲੀਆਂ ਨੂੰ ਕਹਿੰਦੀ ਉਹ ਟਾਹਲੀਓ ਵੀ ਆ ਜਿਹੜਾ ਕੰਮ ਹੋਈ ਜਾਂਦਾ ਉੱਧਰ, ਪਤੀ ਨੇ ਤਾਂ ਭਲਾ ਕਰਿਆ,
0: ਜੀ
1: ਉਹਦਾ ਡੰਗਣ ਨੂੰ ਫਿਰਦਾ, ਮੈਂ ਹੁਣ ਦੱਸੋ। ਉਹ ਕਹਿੰਦਾ ਵੀ ਸਾਡੇ ਟਾਹਲੀਆਂ ਤੋਂ ਪਤਾ ਲੱਗੂ, ਤੁਸੀਂ ਦੱਸੋ ਵੀ ਕਿਉਂ ਹੋ ਰਿਹਾ ਇਹ।
0: ਜੀ
1: ਉਹ ਟਾਹਲੀਆਂ ਕਹਿੰਦੀਆਂ ਇਹ ਕੰਮ ਅਸੀਂ ਬੰਦੇ ਕੋਲੋਂ ਸਿੱਖਿਆ, ਮਨੁੱਖਾਂ ਤੋਂ, ਇਹ ਮਨੁੱਖਿਆਂ ਤੋਂ ਸਿੱਖਿਆ। ਕਹਿੰਦੀ
0: ਜੀ
1: ਉਹ ਬੜੀ ਹੈਰਾਨ ਹੋਈ, ਕਹਿੰਦੀ ਕਮਾਲ ਹੈ ਜੀ ਬੰਦਿਆਂ ਕੋਲ ਤੁਸੀਂ ਐ ਕਿਵੇਂ ਸਿੱਖ ਲਿਆ।
0: ਜੀ
1: ਉਹ ਫਿਰ ਟਾਹਲੀ ਕਹਿੰਦੀ ਆ ਵੀ ਅਸੀਂ ਇੱਥੇ ਨਾ 5 ਟਾਹਲੀਆਂ ਹੁੰਦੀਆਂ ਸੀ,
0: ਜੀ
1: ਨਾ 6 ਹੁੰਦੀਆਂ ਸੀ, ਹੁਣ 5 ਰਹਿ ਗਈਆਂ।
0: 5 ਰਹਿ ਗਈਆਂ।
1: ਉਹ ਹੋਇਆ ਕਿ ਬੇ 3 ਜਿਹੜੀਆਂ ਨਰਮ ਸੀਗੀਆਂ, 3 ਮਾਦਾ ਸੀ ਤੇ 1 ਜਿਹੜੀ ਮਾਦਾ ਨਾ ਉਹਦੀ ਖੋੜ ਸੀਗੀ ਵਿੱਚ, ਉਹਦੇ ਮਤਲਬ ਕਹਿ ਲਓ ਵੀ ਪੁਰਾਣੀ ਸੀ ਉਹ।
0: ਜੀ
1: ਕਹਿੰਦਾ ਇੱਕ ਨਾ ਚੋਰ ਸ਼ਹਿਰੋਂ ਲੁੱਟ ਕਰਕੇ ਇੱਥੇ ਆ ਗਿਆ ਜੰਗਲ ਚ, ਸਿਪਾਹੀ ਉਹਦੇ ਪਿੱਛੇ ਆ ਗਏ, ਇੱਕ ਚੋਰ ਝੁੰਡ ਕੋਲ ਆ ਗਿਆ ਸਾਡੇ ਕੋਲ। ਉਹ ਕਹਿੰਦੇ ਯਾਰ ਕਮਾਲ ਹੈ ਯਾਰ ਵੀ ਸਾਨੂੰ ਬਚਾ ਲਓ, ਟਾਹਲੀਆਂ ਨੇ ਤਰਸ ਆ ਗਿਆ ਚੋਰ ਤੇ, ਉਹ ਜਿਹੜੀ ਖੁੱਡ ਸੀ ਜਿਹਦੇ ਵਿੱਚ ਉਹਨੇ ਕਿਹਾ ਵਿੱਚ ਵੜ ਜਾ ਵੀ ਲੁਕ ਜਾ ਤੂੰ,
0: ਜੀ
1: ਉਹਨੇ ਵਿੱਚ ਲੁਕੋ ਲਿਆ ਆਪਣੇ ਨੂੰ ਤੇ ਸਿਪਾਹੀ ਲੱਭਦੇ ਰਹੇ, ਉਹ ਲੱਭਿਆ ਨੀ,
0: ਉਹਨਾਂ ਟਾਲੀ ਪੋਟ
1: ਚੋਰ ਦਾ ਭਲਾ ਹੋ ਗਿਆ, ਚੋਰ ਨਾ ਚੋਰ ਬਾਹਰ ਆ ਗਿਆ ਬਚ ਗਿਆ।
0: ਜੀ
1: ਹੁਣ ਜਿਹੜੀ ਟਾਹਲੀ ਸੀ ਨਾ ਉਹਨੂੰ ਲੱਗੀ ਸੀ ਅੰਦਰੋਂ ਚੰਦਨ ਦੀ ਪੁੱਟ ਕਹਿ ਲੋ,
0: ਜੀ
1: ਹੁਣ ਚੋਰ ਜਦੋਂ ਸ਼ਹਿਰ ਚ ਗਿਆ ਉਹਦੇ ਚ ਤਾਂ ਮਹਿਕਾਂ ਹੋਣ ਪੂਰੀਆਂ ਚੰਦਨ ਦੀਆਂ,
0: ਜੀ
1: ਲੋਕੀ ਕਹਿੰਦੇ ਉਹ ਕਿਹੜਾ ਸੈਂਟ ਲਿਆ,
0: ਜੀ
1: ਕਿੱਥੋਂ ਲੈ ਕੇ ਆਂਦਾ ਇਹ, ਉਹ ਕਹਿੰਦਾ ਸੈਂਟ ਕਿੱਥੋਂ ਲਿਆ ਤੂੰ।
0: ਜੀ
1: ਉਹ ਕਹਿੰਦਾ ਜੀ ਮੈਂ ਸੈਂਟ ਸੁੰਟ ਮੈਂ ਹੀ ਲਾਉਂਦਾ, ਮੈਂ ਤਾਂ ਨਹਾਉਂਦਾ ਨੀ ਯਾਰ ਹੱਦ ਹੋ ਗਈ। ਉਹ ਕਹਿੰਦਾ ਨਾ ਵੀ ਨਾ ਨਾ ਨਾ ਨਾ ਨਾ
0: ਜੀ
1: ਆਹ ਗੱਲ ਨੀ ਹੈਗੀ। ਉਹ ਫੜ ਕੇ ਰਾਜੇ ਕੋਲ ਲਏ, ਕਹਿੰਦੇ ਮਹਾਰਾਜ ਪਤਾ ਦੇਖੋ ਜੀ
0: ਝੂਠ ਬੋਲਦਾ,
1: ਮਹਿਕਾਂ ਛੱਡਣ ਡਿਆ, ਇਹ ਦੱਸਦਾ ਨੀ ਕਿ ਸੈਂਟ ਲਿਆ ਕਿੱਥੋਂ ਇਹਨੇ, ਪੁੱਛੋ ਜੀ ਮਾੜਾ ਜਿਹਾ ਕਰੋ ਟੇਢਾ ਇਹਨੂੰ।
0: ਜੀ
1: ਉਹਨੂੰ 4 ਲਾਈਆਂ ਕੰਨ ਤੇ, ਉਹ ਕਹਿੰਦਾ ਵੀ ਗੱਲ ਇਹ ਆ ਕਿ ਮੈਂ ਸੈਂਟ ਸੁੰਟ ਕੋਈ ਲਾਇਆ, ਮੈਂ ਤਾਂ ਚੋਰ ਆ ਜੀ, ਮੈਂ ਭੱਜਿਆ ਸੀਗਾ ਐਂ ਕਰਕੇ ਲੁਕ ਗਿਆ ਟਾਹਲੀ ਚ, ਉੱਥੇ ਮੈਂ 2 ਕੁ ਦਿਨ ਰਿਹਾ ਅੰਦਰ, ਉਦੋਂ ਬਾਅਦ ਮੇਰੇ ਚ ਆਉਣ ਲੱਗ ਗਈ ਮਹਿਕ ਮੁਕ ਜੀ, ਕਹਿੰਦਾ ਚੱਲ ਟਾਹਲੀਆਂ ਦਿਖਾ ਸਾਨੂੰ। ਉਹ ਟਾਹਲੀਆਂ ਦਿਖਾ, ਉਹ ਟਾਹਲੀਆਂ ਫੌਜ ਆ ਗਈ
0: ਜੀ।
1: ਉਹਨਾਂ ਨੇ ਫਿਰ ਉਹ ਟਾਹਲੀ ਪੱਟ ਕੇ ਲੈ ਗਏ, ਕਹਿੰਦੇ ਰਾਜਾ ਨੂੰ ਦੰਨੇ ਆ ਇਹ। ਉਹ ਕਹਿੰਦੇ ਦੱਸੋ ਸਾਡਾ ਕੀ ਇਹਦੇ ਨਿਕਲਿਆ, ਸਾਨੂੰ ਅਸੀਂ ਤਾਂ ਇਹਦਾ ਭਲਾ ਕੀਤਾ ਤੇ ਅਸੀਂ ਉਹ ਵੀ ਗਵਾ ਲਿਆ ਸਾਰਾ ਕੁਛ,
0: ਤਾਂ ਹੀ
1: ਸਾਨੂੰ
0: ਬਸ
1: ਦਰਸ
0: ਆਪਾਂ ਕਹਿੰਦੇ
1: ਕਰਕੇ ਫਾਇਦਾ ਕੀ ਹੈ
0: ਮਾਰਨਾ ਹੀ ਮਾਰਨਾ ਮੈਂ ਤਾਂ ਜੀ ਜੀ।
1: ਹੁਣ ਉਹ ਟਾਹਲੀ ਦਾ ਜਿਹੜਾ ਜਿਹੜਾ ਘਾਣ ਹੋ ਗਿਆ
0: ਜੀ,
1: ਹੁਣ ਉਹ ਬੁਰਾ ਹੋ ਗਿਆ, ਕਹਿੰਦਾ ਇਹ ਤਾਂ ਕਦੇ ਵੀ ਫੈਸਲਾ ਨੇ ਰੁੱਖਾਂ ਨੇ ਕਰ ਲਿਆ, ਬੂਟਿਆਂ ਨੇ ਟਾਹਲੀ ਦੇ ਟੋਟੇ ਟਾਟੇ ਕਰਕੇ ਰਾਜਾ ਤਾਂ ਲੈ ਗਿਆ ਘਰੇ
0: ਜੀ,
1: ਪਰ ਜੰਗਲ ਦੇ ਰੁੱਖ ਜਿਹੜੇ ਆ ਉਹਨਾਂ ਨੇ ਮੀਟਿੰਗ ਕਰਕੇ ਕਹਿੰਦੇ ਵੀ ਗੱਲ ਸੁਣ ਲਓ, ਮਨੁੱਖ ਜਦੋਂ ਵੀ ਆਏ ਨਾ ਜਦੋਂ ਕਿਸੇ ਦਾ ਭਲਾ ਕਰੀਏ ਉਹਦੇ ਨਾਲ ਬੁਰਾ ਕਰਨਾ ਸਾਡਾ ਫਰਜ਼ ਹੈ।
0: ਫਰਜ਼ ਹੈ
1: ਉਹ ਜਿਹੜੀ ਵੋਟੀ ਆ ਉਹ ਸੁਣ ਕੇ ਆ ਗਈ ਹੈ, ਉਹ ਸੱਪ ਕੋ ਜਦੋਂ ਵਾਪ ਗਈ ਕਹਿੰਦੀ ਹੁਣ ਸੱਪ ਕਹਿੰਦਾ ਹੁਣ ਹੋ ਗਈ ਤਸੱਲੀ ਤੇਰੀ, ਹੁਣ ਆ ਗਿਆ ਡੰਗ ਲੈ ਇਹਨੂੰ ਹੁਣ ਮੈਂ। ਉਹ ਕਹਿੰਦੀ ਯਾਰ ਗੱਲ ਸੁਣੋ ਵੀ ਠੀਕ ਆ ਮੈਂ ਉਹਦੀ ਟਾਹਲੀ ਦੀ ਗੱਲ ਤਾਂ ਸੁਣ ਲਈ ਆ
0: ਜੀ,
1: ਪਰ ਐ ਵੀ ਕਿਸੇ ਹੋਰ ਨੇ ਮਤਲਬ ਕਿਸੇ ਹੋਰ ਬੰਦੇ ਨੇ ਕਿਸੇ ਨਾਲ ਕੁਛ ਕੀਤਾ ਉਹਦਾ, ਉਹ ਥੋੜਾ ਇਹਦਾ ਕੋਈ ਕਸੂਰ ਆ
0: ਜੀ,
1: ਉਹਦਾ ਚੋਰ ਵਾਲਾ ਕਾਂਡ ਹੋ ਗਿਆ ਜੋ ਹੋ ਗਿਆ, ਬਾਕੀ ਤਾਂ ਭਾਈ ਹੁਣ ਜਿਹੜਾ ਕੋਈ ਵੀ ਪਸ਼ੂ ਆ ਪੰਛੀ ਕੀੜਾ ਕਿਰਲਾ ਜੇ ਉਹਨੇ ਮਨੁੱਖ ਦਾ ਭਲਾ ਕੀਤਾ ਮਨੁੱਖ ਨੇ ਉਹਦੀ ਭਲਾਈ ਕੀਤੀ ਆ,
0: ਬਿਲਕੁਲ ਹੈ ਜੀ।
1: ਉਹ ਕਹਿੰਦਾ ਵੀ ਇਹ ਵੀ ਸੱਚ ਨੀ ਜੇ ਤੂੰ ਇਹ ਵੀ ਪਤਾ ਕਰਨਾ ਨਾ ਜਾਂ ਜਾ ਕੇ ਕਹਿੰਦਾ ਉੱਥੇ ਹੁਣ ਜੀਆਂ ਜਨਤਾ ਵਾਲਾ ਵੀ ਪਤਾ ਕਰ ਲੈ, ਰੁੱਖਾਂ ਦੀ ਗੱਲ ਨੀ ਇਕੱਲੀ ਬੰਦਾ ਕਿਸੇ ਨੂੰ ਨੀ ਛੱਡਦਾ
0: ਜੀ।
1: ਉਹ ਟੋਪੇ ਦੇ ਜਾ ਉੱਥੇ ਕਹਿੰਦਾ ਫਨੀਅਰ ਬੈਠਾ ਉਹਨੂੰ ਪੁੱਛ ਕੇ ਆ ਸਾਡਾ ਬਾਬਾ ਬੈਠਾ ਉੱਥੇ
0: ਜੀ, ਬਿਲਕੁਲ ਬਿਲਕੁਲ ਹੈ ਜੀ।
1: ਛੱਪੜ ਕੋਲ ਚੱਲ ਗਈ, ਛੱਪੜ ਕੋਲ ਜਾ ਕੇ ਭਾਰਤ ਸਾਹਿਬ ਉਹਨੇ ਉਹ ਬਾਬੇ ਨੂੰ ਪੁੱਛਿਆ ਜਿਹੜਾ ਨਾਗ ਵੱਡਾ ਬੈਠਾ ਹੈ
0: ਜੀ,
1: ਕਹਿੰਦਾ ਵੀ ਕੀ ਟੱਕਰ ਹੈ ਤੁਹਾਡਾ ਜੰਗਲ, ਇਹ ਤਾਂ ਮਤਲਬ ਉਹ ਵੀ ਕਹਿੰਦਾ ਕਹਿੰਦਾ ਮਨੁੱਖਾਂ ਨੂੰ ਸਿੱਖਿਆ ਜੀ, ਕਹਿੰਦਾ ਉਹ ਕਿਵੇਂ, ਕਹਿੰਦਾ ਜੀ ਸਾਡੇ ਜੰਗਲ ਚ ਨਾ ਇੱਕ ਵਾਰੀ ਕੀ ਹੋ ਗਿਆ ਮੁਸਾਫਰ ਲੰਘਿਆ ਜਾਂਦਾ ਸੀ, ਉਹਨੇ ਛੱਪੜ ਦੇ ਇਸ਼ਨਾਨ ਕੀਤਾ ਪਦਾਹੀ ਚ ਆਰਾਮ ਕਰਨ ਲੱਗ ਗਿਆ
0: ਜੀ,
1: ਉਹਦੇ ਕੋਲ ਕਹਿੰਦਾ ਮਟਕੇ ਚ ਸੀਗਾ ਦੁੱਧ, ਉਹਨੇ ਆਪ ਕੱਚੀ ਲੱਸੀ ਬਣਾ ਕੇ ਆਪ ਪੀ ਲਈ, ਫਿਰ ਉਹਦੀ ਨਜ਼ਰ ਮੇਰੇ ਦਾਦੇ ਤੇ ਪੈ ਗਈ, ਉਹ ਕੁੱਟ ਚ ਰਹਿੰਦਾ ਜੀ ਇੱਥੇ, ਇੱਥੇ ਕਹਿੰਦਾ ਧੁੱਪ ਸਿੱਖਦਾ ਜੀ ਦਾਦਾ ਮੇਰਾ
0: ਜੀ
1: ਵੱਡਾ ਸੱਪ
0: ਜੀ,
1: ਤੇ ਮੁਸਾਫਰ ਨੇ ਕਹਿੰਦਾ ਕਟੋਰੇ ਚ ਪਾ ਕੇ ਦੁੱਧ ਉਹਨੂੰ ਵੀ ਪਿਲਾਤਾ
0: ਜੀ,
1: ਕਹਿੰਦਾ ਦਾਦੇ ਸੱਪ ਨੂੰ ਨਾ ਦੁੱਧ ਬੜਾ ਪਸੰਦ ਸੀ, ਉਹ ਬੜਾ ਖੁਸ਼ ਹੋਇਆ, ਬੜਾ ਲਿਟ ਲਿਟ ਕੇ ਦੁੱਧ ਪੀਤਾ, ਖੁਸ਼ ਬੜਾ ਹੋਇਆ ਉਹ, ਕਹਿੰਦਾ ਯਾਰ ਕਮਾਲ ਹੈ ਯਾਰ
0: ਜੀ,
1: ਤੂੰ ਮੇਰਾ ਨੇਕੀ ਕੀਤੀ ਹੈ ਹੁਣ ਤੇਰਾ ਵੀ ਆਪਾਂ ਭਲਾ ਕਰਦੇ ਆ। ਉਹ ਆਪਣੀ ਖੁੱਡ ਚ ਗਿਆ
0: ਜੀ,
1: ਇੱਕ ਉੱਥੋਂ ਅਸ਼ਰਫੀ ਕੱਢ ਲਿਆਂਦੀ
0: ਜੀ,
1: ਕਹਿੰਦੇ ਆਹ ਲੈ ਵੀ ਤੈਨੂੰ ਆਪਾਂ ਦਿੰਦੇ ਆ
0: ਜੀ।
1: ਉਹ ਜਦੋਂ ਉਹਨੇ ਸੋਨਾ ਦੇਖਿਆ ਅਸ਼ਰਫੀ ਦੇਖੀ ਕਹਿੰਦਾ ਬੱਲੇ ਸੱਪਾ ਆ ਕਮਾਲ ਹੋ ਗਿਆ, ਉਹਨੇ ਚੱਕ ਕੇ ਸੋਟੀ ਆਪਣੀ ਉਹਦੇ ਬਾਬੇ ਦੇ ਸਿਰ ਚ ਮਾਰੀ, ਕਹਿੰਦਾ ਬਾਬਾ ਲਾ ਪਿਆ ਮਰਨ, ਏਦਾਂ ਇਸ ਤੋਂ ਪਹਿਲਾਂ ਗਈ ਕਮਾਲ ਹੈ ਯਾਰ, ਇਹਦਾ ਨੇਕੀ ਦਾ ਬਦਲਾ ਮੈਂ ਨੇਕੀ ਕਰਨ ਡਾਗ ਮਾਰਤੀ।
0: ਭਸੂੜੀ ਤਾਂ ਪਹਿਲਾਂ ਹੀ ਪੈ ਜਾਣੀ ਸੀ ਜੇ ਉਹਦੀ ਮਤਲਬ ਕਿ ਸਾਹ ਲੈਣ ਵਾਲੀ ਮਤਲਬ ਕਿ ਰਗ ਦੇ ਵਿੱਚ ਜੇ ਉਹ ਦੁੱਧ ਦਾ ਕੱਚੀ ਲੱਸੀ ਚੜਿਆ ਜਾਂਦੀ ਤਾਂ ਉਹਨੂੰ ਸਾਹ ਨਹੀਂ ਆਉਣਾ ਸੀ, ਉਹ ਤਾਂ ਵਿਚਾਰਾ ਗਿਆ ਸੀ ਉੱਥੇ ਡੰਗ ਖੜਕ ਜਾਣੀ ਸੀ।
1: ਉਹ ਹੁਣ ਤੁਸੀਂ ਦੇਖੋ ਉਹ ਕਹਿੰਦਾ ਵੀ ਉਹ ਕਹਿੰਦਾ ਉਹਨੇ ਡੰਗ ਲਿਆ ਮੁਸਾਫਰ ਮਾਰਤਾ ਦਾਦੇ ਨੇ, ਮੁਸਾਫਰ ਮਾਰ ਕੇ ਕਹਿੰਦਾ ਵੀ ਉਹਨੇ ਬਾਕੀ ਸੱਪ ਇਕੱਠੇ ਕੀਤੇ ਦੱਸਿਆ ਵੀ ਬਾਂਦਰ ਉਹ ਗੱਲ ਸੁਣ ਲਓ
0: ਜੀ,
1: ਬੰਦਾ ਬੁੰਦਾ ਕੋਈ ਹੈ ਜੇ ਕੋਈ ਭਲਾ ਕਰੇ ਉਹਦਾ ਡੰਗ ਮਾਰਨਾ ਸਾਡਾ ਫਰਜ਼ ਹੈ, ਜੋ ਮਰਜ਼ੀ ਕਰੋ।
0: ਤਾਂ ਹੀ ਸਪੇਰਿਆਂ ਨੇ ਡੰਗ ਕੱਟਣੇ ਸ਼ੁਰੂ ਕਰ ਦਿੱਤੇ।
1: ਹੁਣ ਜਿਹੜੀ ਉਹ ਨਾ ਜਿਹੜੀ ਵੋਟੀ ਆ ਦੇਖੋ ਪਰ ਸਾਹਿਬ ਕਹਾਣੀ ਦਾ ਐਂਡ ਦੇਖੋ ਕਿਵੇਂ ਹੁੰਦਾ, ਹੁਣ ਜਿਹੜੀ ਵੋਟੀ ਆ ਕਿਉਂਕਿ ਗਰਾਰੀ ਤਾਂ ਫਸੀ ਪਈ ਆ, ਉਹਦਾ ਕਹਿੰਦਾ ਮੈਂ ਡੰਗ ਮਾਰਨਾ ਹੀ ਮਾਰਨਾ ਜੋ ਮਰਜ਼ੀ ਹੋ ਜਾਵੇ, ਦਾਦੇ ਦਾਦੇ ਕੋਲ ਵੀ ਸੁਣਿਆ ਜੀ ਉਹਦੀ ਗੱਲ ਵੀ ਸੁਣਿਆ
0: ਜੀ,
1: ਹੁਣ ਉਹ ਕਹਿੰਦਾ ਯਾਰ ਗੱਲ ਠੀਕ ਹੈ ਤੁਹਾਡੇ ਨਾਲ ਹੋਇਆ ਧੱਕਾ ਹੀ ਆ, ਚਾਹੇ ਟਾਲੀਆਂ ਹੁਣ ਬਨਸਪਤੀ ਹੋਏ ਜਾਨਵਰ ਹੁਣ ਤੁਹਾਡੇ ਨਾਲ ਤਾਂ ਯਾਰ ਧੱਕਾ ਹੀ ਹੋ ਗਿਆ
0: ਜੀ।
1: ਹੁਣ ਉਹ ਕਹਿੰਦੀ ਆ ਵੀ ਮੇਰਾ ਇੱਕ ਸਵਾਲ ਆ
0: ਜੀ
1: ਵੀ ਜੇ ਮੇਰਾ ਪਤੀ ਮਰ ਗਿਆ ਤਾਂ ਮੇਰਾ ਬਣੂਗੀ, ਮੈਂ ਤਾਂ ਸਾਰੀ ਉਮਰ ਵਿਧਵਾ ਰਹੂ, ਇਹ ਤੂੰ ਐਂ ਕਰ ਜਦ ਮੇਰੇ ਬੱਚੇ ਹੋ ਜਾਣਗੇ ਨਾ ਉਦੋਂ ਤੱਕ ਮੈਨੂੰ ਮਾਫ ਕਰ ਦੇ, ਫਿਰ ਮੈਂ ਆਪ ਤੈਨੂੰ ਇਹਦੇ ਕੋਲ ਲੈ ਕੇ ਆਊ, ਠੀਕ ਹੈ ਇਹ ਆਪ ਇੱਥੇ ਆਵਾਂਗੇ ਤੇਰੇ ਕੋਲ ਮੱਥਾ ਟੇਕਣ, ਤੂੰ ਡੰਗ ਮਾਰ ਲਈ ਬਾਈ
0: ਜੀ।
1: ਹੁਣ ਸੱਪ ਨੂੰ ਤਰਸ ਆ ਗਿਆ
0: ਜੀ, ਜ਼ਹਿਰ ਤੋਂ ਬਗੈਰ ਡੰਗ ਸਲਾਹ ਕਰਨ ਲੱਗ ਗਿਆ,
1: ਹੁਣ ਕਹਿੰਦਾ ਮੈਂ ਹੁਣ ਸੱਪ ਨਾ ਦਿਆਲ ਹੋ ਗਿਆ ਉਹਨਾਂ ਦੇ, ਕਹਿੰਦਾ ਗੱਲ ਸੁਣੋ ਯਾਰ ਠੀਕ ਹੈ ਬਾਲੀ ਆਪਾਂ ਬਹਿਸ ਬੰਦ ਕਰ ਲਈ, ਹੁਣ ਇੱਥੇ ਖੜੋ ਮੈਂ ਆ ਗਿਆ
0: ਜੀ।
1: ਸੱਪ ਕਹਿੰਦਾ ਆਪਣੇ ਘਰੇ ਗਿਆ ਕੁੱਟ ਚ, ਉੱਥੋਂ ਆ ਕੇ ਦੋ ਸੁਨਹਿਰੀ ਗੋਲੀਆਂ ਦੇ ਦਿੱਤੀਆਂ ਉਹਨੂੰ ਪਰਵੰਤੀ ਨੂੰ, ਕਹਿੰਦਾ ਲੈ ਵੀ ਤੇਰੇ ਨਾਲ ਦੋ ਪੁੱਤਰ ਹੋਣਗੇ ਆ ਦੁੱਧ ਨਾ ਖਾ ਲਈ
0: ਜੀ,
1: ਤੇ ਬੜੇ ਬਲੀ ਪੁੱਤਰ ਹੋਣਗੇ ਉਹਨਾਂ ਦੇ ਆਸਰੇ ਤੂੰ ਜੀਵਨ ਗੁਜ਼ਾਰ ਲਈ ਕਿਉਂਕਿ ਘਰ ਵਾਲਾ ਤੇਰਾ ਮਾਰ ਹੀ ਦੇਣਾ ਮੈਂ, ਤੇ ਉਹਨੇ ਦੋਵੇਂ ਗੋਲੀਆਂ ਜਿਹੜੀਆਂ ਪੱਲੇ ਨਾਲ ਬੰਨ ਲਈਆਂ। ਫਿਰ ਅੱਛਾ ਫਿਰ ਉਹ ਕਹਿੰਦੀ ਕਿ ਗੱਲ ਸੁਣੋ ਬਾਬਾ ਜੀ ਜੇ ਪਤੀ ਮਰ ਗਿਆ ਤਾਂ ਗੁਆਂਢੀਆਂ ਨੇ ਤਾਂ ਮੇਰੀ ਮਿੱਟੀ ਪਲੀਤ ਕਰ ਦੇਣੀ ਹੈ, ਇਹਦੇ ਨਾਲ ਤਾਂ ਮੇਰੀ ਬਦਨਾਮੀ ਹੋ ਜਾਣੀ ਹੈ, ਕਿ ਆਹ ਕਿਵੇਂ ਜਵਾਕ ਕਿਵੇਂ। ਸੱਪ ਸੋਚਣ ਲੱਗ ਗਿਆ ਕਹਿੰਦਾ ਗੱਲ ਤਾਂ ਤੇਰੀ ਵੀ ਠੀਕ ਹੈ
0: ਜੀ।
1: ਫਿਰ ਗਿਆ ਖੁੱਡ ਚ, ਫਿਰ ਦੋ ਚਾਰ ਨਾ ਤਾਂਬੇ ਰੰਗੀਆਂ ਗੋਲੀਆਂ ਲਿਆ ਕੇ ਰੱਖੀਆਂ ਉਹਨੂੰ ਦਿੱਤੀਆਂ ਉਹਨੂੰ, ਕਹਿੰਦਾ ਐਂ ਕਰ ਵੀ ਜਿਹੜਾ ਤੇਰੇ ਨਾਲ ਪੰਗੇ ਲਊਗਾ ਨਾ ਬਦਨਾਮ ਬਦਨੂਮ ਕਰੇ, ਇੱਕ ਗੋਲੀ ਭੋਰ ਕੇ ਨਾ ਉਹਦੇ ਧੂੜ ਪਾ ਦੀ ਸਵਾ ਪੈਂਦੇ ਸਾਰੀ ਭਸਮ ਹੋਜੂ
0: ਜੀ।
1: ਉਹ ਗੋਲੀਆਂ ਫੜ ਲਈਆਂ ਉਹ ਵੀ ਤੇ ਉਲਟਾ ਪਲਟਾ ਕੇ ਦੇਖਣ ਲੱਗ ਗਈ, ਕਹਿੰਦੀ ਬਾਬਾ ਜੀ ਗੱਲ ਪਤਾ ਕੀ ਹੈ,
0: ਜੀ
1: ਇਹ ਧੂੜਨੀਆਂ ਕਿਵੇਂ, ਮਾੜਾ ਜਿਹਾ ਤਰੀਕਾ ਵੀ ਦੱਸ ਦੋ ਜੀ। ਸੱਪ ਨੇ ਫਿਰ ਇੱਕ ਗੋਲੀ ਭੋਰੀ, ਕਹਿੰਦਾ ਇਸੇ ਤਰ੍ਹਾਂ ਹੀ ਨਾ, ਜਿੱਦਾਂ ਹੀ ਉਹਨੇ ਉਹ ਗੋਲੀਆਂ ਜਿਹੜੀਆਂ ਭੋਰ ਕੇ ਸੱਪ ਦੇ ਸਿਰ ਚ ਪਾ ਦੀਆਂ, ਕਹਿੰਦੀ ਆ ਲੈ, ਤੇ ਉਹ ਮੱਤ ਗਿਆ।
0: ਕਿਆ ਬਾਤ ਹੈ ਜੀ।
1: ਭਾਬੜ ਮਚਾ ਤੇ ਉਹਦੇ।
0: ਅੱਛਾ, ਉੱਥੋਂ ਹੀ ਕਹਾਵਤ ਵੀ ਸ਼ੁਰੂ ਹੋਈ ਹੋਣੀ ਭਈ ਸੱਪ ਦੀ ਫੂਕ, ਉਹ ਕਹਿੰਦੇ ਫੂਕ ਤੋਂ ਵੀ ਬਚੋ ਹੈ।
1: ਇਹ ਪਰ ਜਦ ਦੇਖੋ ਇਹ ਇਹ ਜਿਹੜਾ ਇਹ ਸੌਦਾ ਹੈ ਨਾ, ਇਹ ਬਣਿਆ ਆ ਰਿਹਾ, ਸਾਨੂੰ ਕਹਾਣੀਆਂ ਚ ਵੀ ਦੱਸਿਆ ਜਾ ਰਿਹਾ ਕਿ ਭਾਈ ਇਹਦੇ ਵਿੱਚ ਵੀ ਹੁਣ ਤੁਸੀਂ ਲਾ ਲਓ ਕਿੰਨੇ ਅਰਥ ਨਿਕਲਦੇ ਆ, ਵੀ
0: ਜੀ
1: ਅਲੱਗ ਅਲੱਗ ਲੈਵਲ ਚ ਅਲੱਗ ਅਲੱਗ ਦੀਆਂ ਪਰਤਾਂ ਕਹਾਣੀ ਦੀਆਂ ਜੇ ਬੋਲੀਏ
0: ਬਿਲਕੁਲ
1: ਤਾਂ ਕਿੰਨਾ ਕੁਛ ਨਿਕਲਦਾ
0: ਨਿਕਲਦਾ ਜੀ।
1: ਸੋ ਮੈਂ ਇੰਨੀਆਂ ਬੇਨਤੀ ਨਾਲ ਹੀ ਆਗਿਆ ਲੈਣੀ ਚਾਹੂੰਗਾ, ਕਿਉਂਕਿ ਥੋੜਾ
0: ਜੀ
1: ਗੁੱਸਾ ਆ ਕੇ, ਮਾਫ਼।
0: ਥੈਂਕ ਯੂ ਜੀ, ਥੈਂਕ ਯੂ ਸ਼ਮੀ
1: ਤੇ
0: ਜੀ।
1: ਬਾਕੀ ਕਰ ਭਲਾ ਹੋ ਭਲਾ,
0: ਜੀ
1: ਇੱਕ ਵਾਕਈ ਮੋਰਲ ਵੈਲਿਊ ਹੈ, ਜ਼ਰੂਰ
0: ਬਿਲਕੁਲ
1: ਯਾਦ ਰੱਖਣੀ ਚਾਹੀਦੀ ਹੈ, ਤੇ ਇਹਤੇ ਪਹਿਰਾ ਵੀ ਦੇਣਾ ਬਣਦਾ ਹੈ। ਬਹੁਤ
0: ਬਣਦਾ।
1: ਬਹੁਤ ਸ਼ੁਕਰੀਆ ਬਾਬਿਓ,
0: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ,
1: ਜੀ
0: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ,
1: ਬਾਬਾ ਜ਼ਿੰਦਾਬਾਦ ਤੇ ਜ਼ਿੰਦਗੀ
0: ਜ਼ਿੰਦਗੀ ਜ਼ਿੰਦਾਬਾਦ
1: ਜੀ, ਸ਼ੁਕਰੀਆ
0: ਜੀ। ਦੋਸਤੋ, ਇਹ ਸਾਂਝੀ ਸਮਰਜੀਤ ਸਿੰਘ ਸ਼ਮੀ ਜੀ ਥੋੜੇ ਜਿਹੇ ਰੁਝਾਨ ਸੀਗੇ ਤੇ ਅੱਜ ਇੰਨਾ ਕਿ ਉਹਨਾਂ ਦੇ ਨਾਲ ਜੁੜੇ ਆਪੇ। ਬਾਕੀ ਤੁਸੀਂ ਚਾਹੁੰਦੇ ਹੋ ਤਾਂ ਇਸ ਵਿਸ਼ੇ ਨੂੰ ਆਪਾਂ ਹੋਰ ਕੰਟੀਨਿਊ ਕਰ ਸਕਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਬਖਸ਼ੀ ਜੀ ਮੁਹੰਮਦ ਜੀ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਮਾਫ਼ੀ ਚਾਹੁੰਦਾ, ਤੁਹਾਨੂੰ 10 ਮਿੰਟ ਦੇ ਉੱਤੇ ਹੋਲਡ ਦੇ ਉੱਤੇ ਨੇ। ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਬਖਸ਼ੀ ਸਾਹਿਬ
3: ਜੀ। ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਪਾਸੇ ਰਹੋ, ਨੋ ਪ੍ਰੋਬਲਮ, ਕੋਈ ਗੱਲ ਨਹੀਂ। ਕਦੇ ਗੱਲਬਾਤ ਬਹੁਤ ਸੋਹਣੀ ਜਿਹੜੀ ਹੈਗੀ ਚੱਲ ਰਹੀ ਸੀ ਆਪਣੀ, ਸ਼ਮੀ ਵੀਰ ਜੀ ਵੀ
0: ਜੀ,
3: ਤੇ ਬਹੁਤ ਵਧੀਆ ਜਿਹੜਾ ਹੈਗਾ। ਵਾਕਈ ਜਿਹੜਾ ਹੈਗਾ ਜਦੋਂ ਤਬਾਦਲਾ ਖਿਆਲ ਹੁੰਦਾ ਵੀਰ ਭੁਪਿੰਦਰ ਜੀ, ਤੇ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਤੇ ਹੈਗਾ ਰੋਸ਼ਨ ਖਿਆਲਾਂ ਦਾ ਇਜ਼ਹਾਰ ਹੁੰਦਾ
0: ਜੀ,
3: ਤੇ ਮਾਲੂਮਾਤ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ
0: ਜੀ। ਬਿਲਕੁਲ,
3: ਇਹ ਗੱਲਾਂ ਬਾਤਾਂ ਅੱਜ ਚੱਲ ਰਹੀਆਂ ਸੀ, ਮੈਂ ਸੁਣ ਰਿਹਾ ਸੀ, ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਆ, ਬੜੇ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਹੀ ਆ, ਜਦੋਂ ਗੱਲਾਂ ਬਾਤਾਂ ਚੱਲਦੀਆਂ ਫਿਰ ਬੜਾ ਕੁਛ ਜਿਹੜਾ ਹੈਗਾ ਗਿਆਨ ਚ ਵੀ ਵਾਧਾ।
0: ਬਿਲਕੁਲ,
3: ਤੇ ਗੱਲ ਕਰ ਰਹੀ ਸੀ ਕਾਰ ਭਲਾ ਹੋ ਭਲਾ, ਤੇ ਗਲਤ ਹੈਗੀ ਆ ਸਰ
0: ਜੀ,
3: ਕਿਉਂਕਿ ਜੇ ਇੱਧਰ ਹੁਣ ਪੰਜਾਬੀ ਦੇ ਵਿੱਚ ਵੀ ਇਹੋ ਹੀ ਕਹਿ ਦੇਣਾ ਕਾਰ ਭਲਾ ਹੋ ਭਲਾ, ਤੇ ਉੱਧਰ ਕੁਰਾਨ ਦੇ ਵਿੱਚ ਵੀ ਇੱਕ ਆਇਤ ਆਉਂਦੀ ਹੈ ਜਿਹਦੇ ਵਿੱਚ ਕਹਿੰਦੇ ਵੀ ਅਮਰ ਬਿਲ ਮਰੂਫ ਨਹੀਂ ਹੈ ਨਾਲ ਮੁਨਕਰ
0: ਜੀ,
3: ਹਨਾ, ਅਰਬੀ ਆ ਲੈਂਗੁਏਜ, ਲੇਕਿਨ ਮਤਲਬ ਉਹਦਾ ਵੀ ਉਹੀ ਚੀਜ਼ ਹੈਗੀ ਆ ਵੀ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਤਾਕੀਦ ਕਰੋ ਕਿ ਭਾਈ ਚੰਗੇ ਕੰਮ ਕਰ
0: ਜੀ,
3: ਨੰਬਰ 1। ਨੰਬਰ 2 ਜਿਹੜਾ ਹੈਗਾ, ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਵੀ ਭਾਈ ਮਾੜੇ ਕੰਮ ਨਹੀਂ ਕਰੀਏ।
0: ਬਿਲਕੁਲ।
3: ਅੱਛਾ, ਹੁਣ ਚੱਕਰ ਇਹ ਹੈਗਾ ਜਿਹੜਾ ਪਹਿਲਾ ਆਪਸ਼ਨ ਹੈ ਉਹ ਤਾਂ ਬੜਾ ਵਧੀਆ ਉਹਦੇ ਤੇ, ਕਿਉਂਕਿ ਉਹ ਤੇ ਮੁਖਾਲਫਤ ਨਹੀਂ ਹੁੰਦੀ
0: ਜੀ,
3: ਬਈ ਤੁਸੀਂ ਦੂਸਰਿਆਂ ਨੂੰ ਕਹਿ ਰਹੇ ਹਾਂ ਵੀ ਵੀਰ ਭੁਪਿੰਦਰ ਜੀ ਵੀ ਭਾਈ ਚੰਗੇ ਕੰਮ ਕਰੋ
0: ਜੀ,
3: ਤੇ ਉਹਦੇ ਵਿੱਚ ਕੋਈ ਮੁਖਾਲਫਤ ਨਹੀਂ ਗੀ ਤੁਹਾਡੀ, ਤੁਹਾਨੂੰ ਕੋਈ ਇਸ ਤਰ੍ਹਾਂ ਦਾ ਡਰ ਨਹੀਂ ਗਾ ਮੁਖਾਲਫਤ ਦਾ
0: ਜੀ,
3: ਲੇਕਿਨ ਜਿਹੜਾ ਦੂਸਰਾ ਫੈਕਟਰ ਆ ਅਮਰ ਬਿਲ ਮਰੂਫ ਨਹੀਂ ਹੈ ਨਾਲ ਮੁਨਕਰ, ਵੀ ਬਈ ਆਪ ਮਾੜੇ ਕੰਮ ਕਰਨੇ ਨੀ ਤੇ ਦੂਸਰੇ ਨੂੰ ਵੀ ਕਹਿਣਾ ਵੀ ਭਾਈ ਤੁਸੀਂ ਮਾੜੇ ਕੰਮ ਨਹੀਂ ਕਰਨੇ, ਇਹਦੇ ਵਿੱਚ ਮੁਖਾਲਫਤ 100%, ਕਿਉਂਕਿ ਮੁਖਾਲਫਤ ਹੋਣੀ ਹੀ ਹੋਣੀ ਆ। ਜਦੋਂ ਤੁਸੀਂ ਇੱਕ ਸ਼ਰਾਬ ਪੀਣ ਵਾਲੇ ਨੂੰ ਵੀਰ ਭੁਪਿੰਦਰ ਜੀ ਕਹੋਗੇ ਭਾਈ ਸ਼ਰਾਬ ਨਾ ਪੀਆ ਕਰ ਤੇਰੀ ਸਿਹਤ ਵਾਸਤੇ ਮਾੜੀ ਹੈ ਨਾ, ਤੇ ਜਿਹੜਾ ਤੇਰੇ ਪੈਸੇ ਵੀ ਜਾਂਦੇ ਆ ਤੇ ਜਿਹੜਾ ਹੈਗਾ ਸਿਹਤ ਵੀ ਜਾਂਦੀ, ਅਗਲਾ ਕਹੂਗਾ ਭਾਈ ਮੈਂ ਤੇਰੇ ਪੈਸਾ ਨੀ ਪੀਣਾ, ਇੱਕ ਗੱਲ ਹੈ ਹੈ ਕਿ ਨਹੀਂ। ਇਹਦੇ ਵਿੱਚ ਮੁਖਾਲਫਤ ਜਿਹੜੀ ਆ ਹੋਣੀ ਹੋਣੀ ਆ, ਇਹ ਹੁੰਦੀ ਆ ਜਿਹੜਾ ਤਜਰਬਾ ਜ਼ਿੰਦਗੀ ਦਾ ਦੇਖਿਆ ਵੀ ਆ ਸੀ, ਤੇ ਹੈ ਆ ਹੁੰਦਾ, ਪਰ ਮਤਲਬ ਕਿ ਗੱਲ ਇਹ ਹੈਗਾ ਵੀ ਅੱਜ ਟੋਪਿਕ ਵੀ ਇਹੋ ਹੀ ਆ ਕਿ ਕਰ ਭਲਾ ਹੋ ਭਲਾ। ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹੈਗੇ ਆ ਤੇ ਉਹਦਾ ਰਿਜ਼ਲਟ ਵੀ ਹੀ ਸਾਨੂੰ ਚੰਗਾ ਹੀ ਮਿਲਦਾ ਹੈਗਾ, ਕਦੀ ਨਾ ਹੁੰਦਾ। ਹਾਂ, ਇਹ ਗੱਲ ਸੱਚੀ ਹੈਗੀ ਆ ਵੀ ਬਈ ਜਿਹੜੇ ਸੱਚ ਦੀ ਰਾਹ ਤੇ ਚੱਲਦੇ ਆ ਉਹਨਾਂ ਨੂੰ ਜਿਹੜਾ ਹੈਗਾ ਮੁਸ਼ਕਲਾਂ ਵੀ ਦਰਪੇਸ਼ ਆਉਂਦੀਆਂ ਹੈਗੀਆਂ, ਤੂਫਾਨ ਵੀ ਬੜੇ ਝੁਲਦੇ ਹੈਗੇ, ਬੜਾ ਕੁਛ ਰਸਤੇ ਦੇ ਵਿੱਚ ਆਉਂਦਾ ਹੈਗਾ, ਤੰਗੀਆਂ ਤੁਰਸ਼ੀਆਂ ਵੀ ਜਿਹੜਾ ਹੈਗਾ ਪ੍ਰੋਬਲਮਸ ਆਉਂਦੀਆਂ
0: ਜੀ,
3: ਪਰ ਜਿਹੜੇ ਸਟਰੋਂਗ ਡਿਟਰਮੀਨੇਸ਼ਨ ਜਿਹੜਾ ਹੈਗਾ, ਇੱਕ ਹੁੰਦਾ ਡਿਟਰਮੀਨੇਸ਼ਨ, ਇੱਕ ਹੁੰਦਾ ਸਟਰੋਂਗ ਡਿਟਰਮੀਨੇਸ਼ਨ।
0: ਬਿਲਕੁਲ,
3: ਸਟਰੋਂਗ ਡਿਟਰਮੀਨੇਸ਼ਨ ਬ੍ਰਿੰਗਸ ਦ ਵਿਕਟਰੀ
0: ਜੀ,
3: ਜਦੋਂ ਤੁਹਾਡਾ ਡਿਟਰਮੀਨੇਸ਼ਨ ਸਟਰੋਂਗ ਹੈ ਨਾ, ਵਿਕਟਰੀ ਆਉਣੀ ਹੀ ਆਉਣੀ ਹੈ
0: ਜੀ,
3: ਕੁਛ ਵੀ ਹੋ ਜਾਏ, ਕਿਉਂਕਿ ਉਹਦੇ ਵਿੱਚ ਅਜ਼ਮ ਆ ਜਾਂਦਾ ਹੈਗਾ, ਤਾਂ ਹਈਆ ਆ ਜਾਂਦਾ, ਜਦੋਂ ਕਿਉਂਕਿ ਆਈ ਕੈਨ ਡੂ ਇਟ, ਆਈ ਵਿਲ ਡੂ ਇਟ, ਆਈ ਕੈਨ ਡੂ ਇਟ, ਆਈ ਵਿਲ ਡੂ, ਤੁਸੀਂ ਇੱਕ ਤਹਈਆ ਕਰ ਲੈਣੇ, ਅਜ਼ਮ ਕਰ ਲੈਣੇ ਵੀ ਮੈਂ ਕੰਮ ਕਰਨਾ ਹੀ ਕਰਨਾ, ਚਾਹੇ ਦੁਨੀਆਂ ਪਲਟ ਜਾਵੇ ਜਿਹੜਾ ਹੈਗਾ, ਚਾਹੇ ਇੱਧਰ ਦੀ ਉੱਧਰ ਹੋ ਜਾਵੇ, ਤੇ ਮੈਂ ਕੰਮ ਕਰਕੇ ਹੀ ਹਟਣਾ, ਤੇ ਅੱਲਾ ਦੀ ਕਸਮ ਵਾਕਈ ਤੁਸੀਂ ਉਹ ਕੰਮ ਕਰ ਜਾਂਦੇ ਹੈਗੇ, ਤੁਸੀਂ ਜਿਹੜਾ ਹੈਗਾ ਕਾਮਯਾਬੀ ਹਾਸਲ ਕਰ ਜਾਂਦੇ
0: ਜੀ। ਬਿਲਕੁਲ,
3: ਇਹ ਚੀਜ਼ਾਂ ਹੁੰਦੀਆਂ, ਤਹਈਆ ਕਰ ਲੈਣਾ ਵੀ ਬੜੀ ਵੱਡੀ ਗੱਲ ਹੁੰਦੀ ਆ, ਅਜ਼ਮ ਅਜ਼ਮ ਕਰੋਗੇ ਤਾਂ ਅਜ਼ੀਮ ਬਣੋਗੇ, ਜੇ ਅਜ਼ਮੀ ਨਾ ਕਰ ਸਕੇ ਤੇ ਫਿਰ ਅਜ਼ੀਮ ਕਿੱਥੋਂ ਬਣਨਾ ਹੈਗਾ, ਹਨਾ।
0: ਬਿਲਕੁਲ,
3: ਇਹ ਚੀਜ਼ਾਂ ਹੈਗੀਆਂ
0: ਜੀ
3: ਤੇ ਬਾਕੀ ਜਿਹੜੇ ਰੱਬ ਦੀ ਗੱਲ ਚੱਲੀ ਸੀ ਬੜੀ ਲੰਮੀ ਚੜੀ, ਇਹਦੇ ਵਿੱਚ ਮੈਂ ਜਦੋਂ ਰੱਬ ਦੀ ਗੱਲ ਚੱਲਦੀ ਫਿਰ ਮੈਂ ਛੁੱਟੀ ਵਾਰੀ ਸੋਚਦਾ ਨਾ ਕਿ ਚੱਲ ਯਾਰ ਮੈਂ ਵੀ ਮਾੜਾ ਮੋਟਾ ਜਿਹੜਾ ਗੱਲ ਕਰ ਹੀ ਲਵਾਂ
0: ਜੀ,
3: ਕਿਉਂਕਿ ਇਹ ਗੱਲ ਜਿਹੜੀ ਹੈਗੀ ਆ ਰੱਬ ਹੈ ਗੁੰਝਲਦਾਰ ਬੁਝਾਰਤ ਇਹ ਹੈ ਗੋਰਖ ਧੰਦਾ ਜੀ ਖੋਲਣ ਲੱਗਿਆ ਕਾਫਰ ਹੋ ਜਾਏ ਬੰਦਾ
0: ਬੰਦਾ,
3: ਕਿਉਂਕਿ ਇਹ ਜਿਹੜਾ ਹੈਗਾ ਬੜਾ ਵਾਕਈ ਗੁੰਝਲਦਾਰ ਬੁਝਾਰਤ ਹੈਗੀ ਆ। ਪਰ ਗੱਲ ਇਹ ਹੈਗੀ ਆ ਵੀ ਇਹ ਇਹਦਾ ਮਤਲਬ ਇਹ ਨੀਗਾ ਵੀ ਇਹਨੂੰ ਹੁਣ ਸਮਝਣਾ ਵੀ ਹੈ
0: ਜੀ,
3: ਰੱਬ ਹੈਗਾ ਆ, ਕੌਣ ਕਹਿੰਦਾ ਰੱਬ ਨਹੀਂ ਗਾ, ਰੱਬ ਹੈਗਾ ਸਭ ਕੁਛ ਹੀ ਹੈਗਾ, ਲੇਕਿਨ ਗੱਲ ਸਮਝਣ ਦੀ ਹੈਗੀ
0: ਬਿਲਕੁਲ।
3: ਰਾਮ ਰਹੀਮ ਤੋਂ ਮੌਲਾ ਕਿਆ, ਗੱਲ ਸਮਝ ਲਈ ਤਾਂ ਰੌਲਾ ਕਿਆ,
0: ਕਿਆ
3: ਗੱਲ ਤਾਂ ਸਮਝ ਨੀ ਹੋਵੀ ਜੇ ਹੁਣ ਰੱਬ ਹੈਗਾ ਤੇ ਉਹਦਾ ਇਹ ਥੋੜਾ ਹੈਗਾ ਵੀ ਲਵੀ ਉਹਦਾ ਥਾਂ ਟਿਕਾਣਾ ਹੈ ਨੀ ਆ, ਨਹੀਂ ਉਹਦਾ ਥਾਂ ਟਿਕਾਣਾ ਵੀ ਹੈਗਾ, ਸਾਰਾ ਕੁਛ ਹੈਗਾ ਕਿਤਾਬਾਂ ਦੇ ਵਿੱਚ, ਪਰੂਫ ਜਿਹੜੇ ਹੈਗੇ ਆ ਸਭ ਹੈਗੇ, ਕੁਰਾਨ ਦੇ ਵਿੱਚ ਵੀ ਪਰੂਫ ਹੈਗੇ ਦੱਸਿਆ ਹੋਇਆ,

0: ਕਾਲਪੁਰਖ ਵੀ ਕਹਿ ਸਕਦੇ ਹਾਂ, ਗੋਡ ਵੀ ਕਹਿ ਸਕਦੇ ਹਾਂ, ਇਹ ਚੀਜ਼ਾਂ ਹੈਗੀਆਂ। ਬਲਕਿ ਗੱਲ ਗਿਆਨ ਹੋਣਾ ਬੜਾ ਜ਼ਰੂਰੀ
1: ਜੀ।
0: ਜੇ ਆਪਣਾ ਵੀਰ ਭੁਪਿੰਦਰ ਜੀ ਗਿਆਨ ਨਾ ਹੋਇਆ ਤਾਂ ਅਲਾਰੀ ਕਸਮ ਅਸੀਂ ਅੰਧੇਰੇ ਦੇ ਵਿੱਚ ਹੀ ਜਿਹੜਾ ਖਤਮ ਹੋ ਜਾਵਾਂਗੇ। ਕਿਉਂਕਿ ਹਨੇਰਾ ਕੀ ਆ, ਕਹਿੰਦੇ ਨਾ ਕੁੰਭੇ ਬੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕਿਉਂਕਿ ਗਿਆਨ ਜਿਹੜਾ ਗੁਰੂ ਤੋਂ ਬਗੈਰ ਤਾਂ ਗਿਆਨ ਪੈਦਾ, ਤੇ ਜਿਹੜਾ ਪਾਣੀ ਆ, ਪਾਣੀ ਵੀ ਤਾਂ ਘੜੇ ਦੇ ਵਿੱਚ ਹੀ ਬੱਝਾ ਰਹਿ ਸਕਦਾ, ਹੁਣ ਘੜੇ ਤੋਂ ਬਗੈਰ ਪਾਣੀ ਕਿਵੇਂ ਰਹਿੰਦਾ ਹੈਗਾ ਭਾਈ?
1: ਬਿਲਕੁਲ ਹੈ ਜੀ।
0: ਕੁੰਭੇ ਬੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਝਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਤੇ ਲੇਕਿਨ ਗੁਰੂ ਤੋਂ ਬਗੈਰ ਗਿਆਨ ਤਾਂ ਨਹੀਂ ਪੈਦਾ ਹੁੰਦਾ, ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਗੁਰੂ ਵੀ ਕਾਮਲ ਹੋਣਾ ਚਾਹੀਦਾ
1: ਜੀ।
0: ਕਿਉਂਕਿ ਅਧੂਰਾ ਗੁਰੂ ਜਿਹੜਾ ਹੈਗਾ ਉਹ ਡੋਬ ਦਿੰਦਾ ਹੈਗਾ
1: ਜੀ,
0: ਕਈ ਡੁੱਬ ਜਾਂਦੇ। ਕਿਉਂਕਿ ਜਦੋਂ ਗਿਆਨ ਹੀ ਪੂਰਾ ਨਾ ਮਿਲ ਸਕਿਆ, ਗੁਰੂ ਦਾ ਪੂਰਾ ਨਾ ਮਿਲਿਆ, ਤੇ ਉਹ ਫਿਰ ਪੂਰੇ ਗੁਰ ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਉਦੇਸ਼, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਲੋਕ ਹੈਗਾ ਦਰਜ ਹੈਗਾ
1: ਜੀ।
0: ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਉਦੇਸ਼, ਭਾਈ ਜਿਹੜਾ ਹੈਗਾ ਆਦੇਸ਼ ਵੀ ਜਿਹੜੇ ਹੈਗੇ ਆ, ਜਿਹੜੇ ਡਾਊਟ ਪੈਗੀਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਹੈਗੀਆਂ। ਪੂਰਨ ਗੁਰੂ ਦੇ ਜਿਹੜੇ ਪੂਰੇ ਉਪਦੇਸ਼ ਤੇ ਹੁੰਦੇ ਹੈਗੇ ਹਨ,
1: ਬਿਲਕੁਲ
0: ਇਹ ਚੀਜ਼ਾਂ ਹੈਗੀਆਂ। ਬਾਕੀ ਤੁਸੀਂ ਕੋਈ ਗੱਲ ਪੁੱਛਣਾ ਚਾਹੋ ਤਾਂ ਬੇਸ਼ੱਕ ਪੁੱਛ ਸਕਦੇ ਹੋ।
1: ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਹੈ ਇਸਲਾਮ ਧਰਮ ਦੇ ਵਿੱਚ ਜੋ ਕੁਝ ਵੀ ਹੈ। ਤੁਸੀਂ ਚਲੋ ਇੱਕ ਵਾਰੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਇਹਦੇ ਬਾਰੇ, ਵੈਸੇ ਜੋ ਉੱਥੇ ਵੈਸੇ ਬਹੁਤ ਸਾਰੇ ਮੇਰੇ ਵਰਗੇ ਦੋਸਤਾਂ ਦੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਈਦ ਮਨਾਈ ਜਾਂਦੀ ਹੈ, ਹੋਰ ਸਾਰੀਆਂ ਚੀਜ਼ਾਂ, ਉਹ ਕਨਸੈਪਟ ਇਸੇ ਕਰਕੇ ਸੀਗਾ ਕਿ ਜੇਕਰ ਕਿਉਂਕਿ ਜਾਨਵਰ ਜਿਹੜਾ ਈਦ ਦੇ ਵਿੱਚ ਛੋਟਾ ਜਾਂ ਵੱਡਾ, ਉਹਦੇ ਵਿੱਚ ਵੱਡੀ ਈਦ ਜਾਂ ਛੋਟੀ ਈਦ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ, ਤਾਂ ਉਹ ਜਦੋਂ ਬਲੀ ਦਿੱਤੀ ਜਾਂਦੀ ਸੀ ਤਾਂ ਉਸ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਨਾ ਤਾਂ ਫਰਿੱਜ ਹੁੰਦੇ ਸੀ ਐਡੇ ਵੱਡੇ ਵੱਡੇ ਕਿ ਉਹਨਾਂ ਨੂੰ ਸਾਂਭ ਲਿਆ ਜਾਵੇ, ਤਾਂ ਜਿਹੜਾ ਘਰ ਕੁਰਬਾਨੀ ਕਰਦਾ ਹੁੰਦਾ ਸੀ ਉਹ ਆਪਣੇ ਸੱਜੇ ਪਾਸੇ ਨੂੰ 10 ਘਰ ਅਤੇ ਖੱਬੇ ਪਾਸੇ ਨੂੰ 10 ਘਰਾਂ ਨੂੰ ਵੰਡ ਕੇ ਉਸ ਤੋਂ ਬਾਅਦ ਜੋ ਕੁਝ ਬਚਦਾ ਹੁੰਦਾ ਸੀ ਤਾਂ ਉਹ ਫਿਰ ਆਪ ਮਤਲਬ ਕਿ ਉਹਨੂੰ ਮਤਲਬ ਕਿ ਵਰਤਦੇ ਸੀ। ਇਹ ਨਹੀਂ ਕਿ ਪਹਿਲਾਂ ਆਪਣਾ ਘਰ ਭਰ ਲਿਆ ਤੇ ਆਂਢ ਗੁਆਂਢ ਜਿਹੜਾ ਭੁੱਖਾ ਰਹਿ ਗਿਆ ਜੀ। ਕੁਰਬਾਨੀ ਦਾ ਕੰਸੈਪਟ ਵੀ ਕਿਤੇ ਨਾ ਕਿਤੇ ਪਿੱਛੇ ਅਸਲ ਮਕਸਦ ਇਹ ਸੀਗਾ ਜੀ ਉਹਦੇ ਪਿੱਛੇ, ਪਰ ਉਹਨੂੰ ਚੀਜ਼ਾਂ ਨੂੰ ਹੋਰ ਪਾਸੇ ਨੂੰ ਲੈ ਚੱਲੇ ਆ।
0: ਹਾਂ ਉਹੋ ਚੱਕਰ ਇਹ ਹੈ ਨਾ, ਗੱਲ ਇਹੋ ਹੀ ਆ ਜਿਹੜਾ ਹੈਗਾ, ਕੁਛ ਜਿਹੜੇ ਹੈਗੇ ਕਹਿੰਦੇ ਨਾ ਧਰਮ ਦੇ ਠੇਕੇਦਾਰਾਂ ਨੇ ਹੀ ਧਰਮ ਨੂੰ ਅੱਗ ਲਾ
1: ਦਿੱਤੀ,
0: ਕਿਉਂਕਿ ਜਿਹੜਾ ਹੈਗਾ ਉਹਨੂੰ ਇੰਨਾ ਜਿਹੜਾ ਪੇਚੀਦਾ ਕਰ ਦਿੱਤਾ, ਇੰਨਾ ਕੰਪਲੈਕਸ ਕਰ ਦਿੱਤਾ। ਆਹ ਹੁਣ ਮੈਂ ਕਹਿੰਦਾ ਇਸਲਾਮ ਦੇ ਵਿੱਚ ਵੀ ਇਹੋ ਜਿਹੇ ਬੰਦੇ ਬੱਚੇ ਟੱਕਰ ਜਾਂਦੇ, ਕਹਿੰਦੇ ਯਾਰ ਇਹਦੇ ਵਾਸਤੇ ਇਲਮ ਬੜਾ ਸਿੱਖਣਾ ਪੈਂਦਾ, ਬੜੇ ਅਲੂਮ ਸਿੱਖਣੇ ਪੈਂਦੇ, ਇਲਮ ਸਿੱਖਣੇ ਪੈਂਦੇ। ਯਾਰ ਅਸੀਂ ਵੀ ਤਾਂ ਜਿਹੜਾ ਹੈਗਾ ਵਿੱਚ ਹੀ ਰਹਿੰਦੇ ਹੈਗੇ, ਕਿਹੜੇ ਇਲਮ ਸਿੱਖਣੇ ਪੈਂਦੇ। ਕਹਿੰਦੇ ਨਾ ਅੱਲਾ ਰਹਿਮਾਨ ਆ, ਦੀਨ ਆਸਾਨ ਆ, ਦੀਨ ਆਸਾਨ ਆ, ਕੋਈ ਚੱਕਰ ਇਹੋ ਜਿਹੀ ਨੀ। ਇਹ ਤਾਂ ਇਹਨੇ ਆਪਣੇ ਜੇਬ ਤੋਂ ਕੱਢੀਆਂ ਗੱਲਾਂ,
1: ਬਿਲਕੁਲ
0: ਵੀ ਬੜਾ ਔਖਾ ਅਸੀਂ ਕਰ ਹੀ ਨਹੀਂ ਸਕਦੇ ਜਿਹੜਾ ਹੈਗਾ। ਤੇ ਵਾਕਈ ਮੈਂ ਕਹਿੰਦਾ ਜਿਹੜਾ ਬੰਦਾ ਇਹ ਸੋਚਦਾ ਨਾ ਆਈ ਕੈਂਟ ਡੂ ਇਟ,
1: ਮਨ ਚ ਧਾਰਨਾ ਪੈਣਾ ਜੋ ਕੁਝ ਵੀ
0: ਇਨਸਾਨ ਉਹ ਹੀ ਹਾਂਜੀ ਜਾਂ ਇਨਸਾਨ ਉਹ ਕੁਛ ਹੀ ਆ ਜੋ ਸੋਚਦਾ ਹੈਗਾ, ਐਜ ਯੂ ਥਿੰਕ ਯੂ ਆਰ,
1: ਬਿਲਕੁਲ
0: ਜੋ ਤੁਸੀਂ ਸੋਚ ਰਹੇ ਉਹ ਕੁਛ ਹੀ ਤੁਸੀਂ
1: ਹੈਗੇ।
2: ਸਰ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈਗੀ ਆ ਜੀ ਕਿ ਪੂਰਨ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ
1: ਜੀ,
0: ਬਿਲਕੁਲ
2: ਉਹ ਕਹਿੰਦੇ ਇੰਨਾ ਨੇੜੇ, ਇੰਨਾ ਨੇੜੇ ਹੈਗਾ ਆ ਕਿ ਇਹ ਤਾਂ ਮਤਲਬ ਜਿਹੜਾ ਆ ਬਾਕੀ ਹਰ ਇੱਕ ਚੀਜ਼ ਦੂਰ ਆ ਹਾਂਜੀ, ਇਹ ਇੰਨਾ ਨੇੜੇ ਆ। ਔਰ ਜਦੋਂ ਜੇ ਇਹ ਇੱਕ ਜਿਹੜਾ ਹੈਗਾ ਆ ਕਿ ਆਪਣੇ ਮਨ ਚ ਵਸਾ ਲਿਆ ਜਾਵੇ ਕਿ ਹਾਂ ਜੀ ਭੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ, ਇਕਾਂਤ ਵਿੱਚ ਵੀ ਬੰਦਾ ਜਿਹੜਾ ਹੈਗਾ ਆ ਗਲਤ ਕਰਮ ਕਰਨ ਤੋਂ ਡਰੂਗਾ ਕਿ ਭਾਈ ਮੈਨੂੰ ਦੇਖਦਾ
1: ਜੀ।
0: ਹਾਂਜੀ
2: ਹਾਂਜੀ ਹਾਂਜੀ ਬਿਲਕੁਲ ਨਾਲ ਅਗਲੇ ਇਹ ਵੀ ਕਹਿੰਦੇ ਹੈਗੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਕੜੀ ਨਾ ਜਾਏ, ਵੀ ਜੇ ਇੱਕ ਕਿਣਕਾ ਵੀ ਜਿਹੜਾ ਹੈਗਾ ਆ ਇਸ ਚੀਜ਼ ਦਾ ਮਨ ਚ ਵਸਾ ਲਿਆ ਜਾਵੇ ਤੇ ਉਹ ਬੰਦਾ ਉੱਚਾ ਉੱਠ ਜਾਂਦਾ ਹੈਗਾ, ਉਹਦੀ ਮਹਿਮਾ ਜਿਹੜੀ ਹੈਗੀ ਕੋਈ ਨੀ ਕਹਿ ਦੱਸ ਸਕਦਾ ਜੀ।
1: ਜੀ
2: ਇੱਕ ਛੋਟੀ ਜੀ ਗੱਲ ਮੈਂ ਸਾਂਝੀ ਕਰਨ ਲੱਗਾ।
0: ਵਹਿਮਾਂ ਜਿਹੜੀ ਆਪਾਂ ਅੱਜ ਤੁਸੀਂ ਇਹ ਗੱਲ ਕਹੀ ਨਾ, ਤੁਹਾਡੀ ਗੱਲ ਵੱਡੀ ਹੁੰਦੀ, ਆਪਾਂ ਇਹ ਨਹੀਂ ਕਹਿ ਸਕਦੇ ਵਹਿਮਾਂ ਨਹੀਂ ਦੱਸ ਸਕਦੇ। ਦੱਸਣ ਵਾਲੇ ਦੱਸ ਰਹੇ ਆ ਭਾਈ, ਜਿਹਨਾਂ ਨੇ ਉਹ ਚੀਜ਼ ਨੂੰ ਪਾ ਲਿਆ ਹੈਗਾ ਉਹ ਦੱਸ

0: ਤੇ ਵੀ ਆ, ਤਾਂ ਹੀ ਤਾਂ ਸਾਨੂੰ ਪਤਾ ਲੱਗਦਾ
1: ਜੀ
0: ਜੇ ਆਪਾਂ ਨੂੰ, ਆਪਾਂ ਉਹ ਜੇ ਕਹੀਏ ਵੀ ਆਪਾਂ ਨੂੰ ਲੈ ਵੀ ਉਹਦੀ ਵਹਿਮਾ ਤਾਂ ਪਾਈ ਹੀ ਨਹੀਂ ਜਾ ਸਕਦੀ, ਉਹ
1: ਜੀ
0: ਪਤਾ ਹੀ ਨਹੀਂ ਲੱਗਦਾ ਕਿੱਥੇ ਰਹਿੰਦਾ ਹੈਗਾ ਤੇ ਨਹੀਂ, ਇਹ ਵੀ ਗੱਲ ਹੈ ਨੀਗੀਆਂ
1: ਜੀ
0: ਹੈ ਆ, ਜਿੱਥੇ ਉਹਦਾ ਮੁਕਾਮ ਹੈਗਾ ਆ, ਲੇਕਿਨ ਤੁਰਨਾ ਪੈਂਦਾ, ਗੁਜ਼ਰਨਾ ਪੈਂਦਾ ਹੈਗਾ, ਹੈ ਨਾ, ਉਸ ਤਲਾਸ਼ ਦੇ ਵਿੱਚ ਨਿਕਲਣਾ ਪੈਂਦਾ ਹੈਗਾ। ਕਹਿੰਦੇ
1: ਬਿਲਕੁਲ
0: ਨਾ, ਦੀਨ ਸਿੱਖਣ ਵਾਸਤੇ ਤੀਨ ਵੀ ਜਾਣਾ ਪੈ ਰਿਹਾ ਤੇ ਚਲੇ ਗਿਆ,
1: ਜੀ
0: ਇਹ ਗੱਲ ਕਿਉਂ ਕਹੀ ਸੀ ਉਹਨਾਂ ਨੇ?
1: ਜੀ
0: ਇਸੇ ਕਰਕੇ ਕਹੀ ਸੀ ਵੀ ਭਾਈ ਇਹ ਨਹੀਂ ਗਾ ਤੁਸੀਂ ਘਰੋਂ ਬਾਹਰ ਨਿਕਲਦੇ ਆ ਜੇ ਤੁਹਾਨੂੰ ਜਾ ਕੇ ਚੀਨ ਜਾ ਕੇ ਵੀ ਉਹ ਇਲਮ ਮਿਲ ਜਾਂਦਾ ਹੈਗਾ, ਤਾਂ ਬਈ
1: ਜੀ
0: ਭਾਈ ਚੀਨ ਪਹੁੰਚ ਜਾਵੋ, ਚੀਨ ਦਾ ਮਤਲਬ ਬਹੁਤ ਦੂਰ ਵੀ ਜਾਣਾ ਪੈ ਗਿਆ ਤੇ ਚਲੇ ਜਾਓ ਜਿਹੜਾ ਹੈਗਾ।
1: ਜੀ
0: ਇਹ ਚੀਜ਼ਾਂ ਹੈਗੀਆਂ, ਤੇ ਗਿਆਨ ਜਿਹੜਾ ਹੈਗਾ ਵੀ ਭਾਈ ਗਿਆਨ ਦਾ ਹੋਣਾ ਬੜਾ ਜ਼ਰੂਰੀ, ਇਹ ਤਾਂ ਮੈਂ ਸਿੱਧੀ ਗੱਲ ਹੈਗੀ ਆ, ਗਿਆਨ ਤੋਂ ਬਗੈਰ ਅੰਧੇਰਾ ਹੈਗਾ ਆ ਤੇ
1: ਜੀ
0: ਅੰਧੇਰੇ ਦੇ ਵਿੱਚ ਕੁਛ ਵੀ ਨਜ਼ਰ ਨਹੀਂ ਆਉਂਦਾ,
1: ਬਿਲਕੁਲ ਹੈ
0: ਤੇ
1: ਜੀ
0: ਗਿਆਨ ਗੁਰੂ ਤੋਂ ਬਗੈਰ ਨਹੀਂ ਨਿਕਲਦਾ ਹੈਗਾ, ਤੇ
1: ਜੀ
0: ਗੁਰੂ ਦਾ ਅਮਲ ਹੋਣਾ ਚਾਹੀਦਾ।
1: ਬਿਲਕੁਲ ਹੈ
0: ਹਾਂ,
1: ਜੀ
0: ਇਹ
1: ਸੈਣੀ
0: ਚੀਜ਼
1: ਸਾਹਿਬ,
0: ਹਾਂ ਜੀ
2: ਬਿਲਕੁਲ ਜੀ ਬਿਲਕੁਲ। ਹੁਣ ਭਲਾ ਭਾਰੇ ਸਾਹਿਬ ਜਿਹੜੀ ਗੱਲ ਹੈਗੀ ਨਾ ਭਲੇ ਦੀ, ਭਲੇ ਦੀ ਇੱਕ ਗੱਲ ਮੈਂ ਛੋਟੀ ਜਿਹੀ ਸਾਂਝੀ ਕਰਕੇ ਤੇ ਫਿਰ ਜਨਾਬ ਤੋਂ ਇਜਾਜ਼ਤ ਲੈ ਲੈਣੀ ਆ। ਮੇਰੀ ਹੱਡ ਬੀਤੀ ਜੀ ਕਿ ਮੈਂ ਇੱਕ ਫਕੀਰਾਂ ਦੀ ਸੰਗਤ ਚ ਰਹਿੰਦਾ ਸੀਗਾ ਜੀ, ਜਦੋਂ ਮੈਂ ਪੜ੍ਹਦਾ ਹੁੰਦਾ ਸੀ
1: ਜੀ,
2: ਮੈਨੂੰ ਫਕੀਰਾਂ ਨੇ ਕਿਹਾ ਵੀ ਜਾ ਕੇ ਨਾ ਫਲਾਣੇ ਬੰਦੇ ਨੂੰ ਲੈ ਕੇ ਆ
1: ਜੀ।
2: ਹਾਂਜੀ
0: ਜੀ ਜੀ
2: ਵੀ ਲਾਈਟ ਖਰਾਬ ਹੋਈ ਆ, ਉਹ ਬੰਦਾ ਨਾ ਕਿਸੇ ਬਿਜਲੀ ਵਾਲੇ ਨਾਲ ਕੰਮ ਕਰਦਾ ਸੀਗਾ, ਕਿਤੇ ਛੋਟਾ ਮੋਟਾ ਕੰਮ ਜਾਣਦਾ ਸੀ, ਉਹ ਉਹਨਾਂ ਦੇ ਬੱਚਾ ਹੈ ਨਹੀਂ ਸੀ ਕੋਈ, ਦੋਨੇ ਤੀਵੀਂ ਆਦਮੀ ਸੀ, ਬੰਦਾ ਵੀ ਮਤਲਬ ਅੱਧ ਖੜ ਉਮਰ ਦੇ ਵਿੱਚ ਬੁਢਾਪੇ ਵੱਲੋਂ ਤੁਰਿਆ ਆ
1: ਜੀ।
2: ਮੈਂ ਉਹਦੇ ਘਰ ਗਿਆ ਤੇ ਮੈਂ ਕਿਹਾ ਜੀ ਉਹ ਤਾਂ ਘਰ ਹੈ ਨੀ ਗਾ, ਉਹਦੀ ਜਨਾਨੀ ਨੂੰ ਕਹਿ ਆਇਆ ਵੀ ਆ ਜਾਊਗਾ ਜੀ,
1: ਜੀ
2: ਤੇ ਕਹਿੰਦੇ ਕਹਿ ਕੇ ਆਇਆ ਵੀ ਬਿਜਲੀ ਖਰਾਬ ਆ, ਮੈਂ ਕਿਹਾ ਹਾਂਜੀ ਕਹਿ ਆਇਆ। ਮੁੜ ਕੇ ਫੇਰ ਜਿਹੜਾ ਹੈਗਾ ਉਹਨਾਂ ਨੇ ਘੰਟੇ ਕੁ ਬਾਅਦ ਨਾ ਮੈਨੂੰ ਫੇਰ ਆਪੂ ਕਹਿੰਦੇ ਬੈਠ ਜਿਹੜਾ ਸਕੂਟਰ ਤੇ ਉਹਦੇ ਘਰ ਜਾ ਕੇ ਆਈਏ
1: ਜੀ।
2: ਮੈਂ ਨਾ 5-7 ਵਾਰੀ ਉਹਨਾਂ ਨੇ ਨਾ ਜੀ ਮਤਲਬ ਦੋਵਾਂ ਤਿੰਨਾਂ ਘੰਟਿਆਂ ਦੇ ਅੰਦਰ ਜਿਹੜਾ ਹੈਗਾ ਗੇੜੇ ਕੱਢ ਦਿੱਤੇ ਉਹਦੇ ਘਰ
1: ਜੀ,
2: ਤੇ ਕਹਿੰਦੇ ਉਹ ਆਇਆ ਨੀ ਬੰਦਾ, ਮੈਂ ਕਿਹਾ ਨਹੀਂ ਜੀ ਅਜੇ ਨੀ ਆਇਆ। ਮੈਂ ਉਹਨਾਂ ਨੂੰ ਕਹਿ ਬੈਠਾ ਮੈਂ ਮਤਲਬ ਜਿਹੜਾ ਹੈਗਾ ਉਹ ਬੰਦਾ ਨਾ ਮਾੜਾ ਮਾੜਾ ਜਿਹਾ ਹਨੇਰਾ ਹੋਣ ਲੱਗਾ ਤੇ ਮੈਂ ਕਿਹਾ ਵੀ ਲਾਈਟ ਜਗਦੀ ਨੀ ਪਈ ਤੇ ਬਿਜਲੀ ਜੇ ਖਰਾਬ ਹੈਗੀ ਆ ਤੇ ਆਪਾਂ ਹੋਰ ਕੋਈ ਮਕੈਨਿਕ ਲੈ ਆਉਂਦੇ ਜੇ ਏਦਾਂ ਕਰਕੇ
1: ਜੀ।
2: ਮੈਂ ਅਜੇ ਕੁਛ ਬੋਲਣ ਲੱਗਾ ਤੇ ਜਦ ਨੂੰ ਦੇਖਿਆ ਉਹ ਸਾਈਕਲ ਤੇ ਬੰਦਾ ਆਉਂਦਾ ਪਿਆ
1: ਜੀ,
2: ਤੇ ਮੈਂ ਕਿਹਾ ਜੀ ਜਿੰਨੇ ਚੱਕਰ ਇਹਦੇ ਘਰ ਲਾਏ ਹੈਗੇ ਮੈਂ ਹੋਰ ਮਕੈਨਿਕ ਲਿਆ ਕੇ ਤੇ ਹੁਣ ਨੂੰ ਕਰਵਾ ਵੀ ਲੈਣੀ ਸੀ
1: ਜੀ।
2: ਤੇ ਉਹਨਾਂ ਨੇ ਮੈਨੂੰ ਮਾੜਾ ਜਿਹਾ ਘੂਰ ਕੇ ਦੇਖਿਆ ਤੇ ਕਹਿੰਦੇ ਬਿਜਲੀ ਨੂੰ ਕੀ ਹੋਇਆ ਆ ਹੈਂਜੀ। ਮੈਂ ਮਤਲਬ ਜਿਹੜਾ ਚੁੱਪ ਕਰ ਗਿਆ, ਉਹ ਆਇਆ ਬੰਦਾ ਉਹਨੇ ਤਾਰਾਂ ਤੂਰਾਂ ਹਿਲਾਉਂਦਾ ਰਿਹਾ ਆ ਕੇ ਕਹਿੰਦਾ ਵੀ ਇਹ ਤਾਂ ਕੋਈ ਤਾਰ ਤੂਰ ਖਰਾਬ ਲੱਗਦੀ ਆ, ਇਹ ਹੁਣ ਸਵੇਰੇ ਦੇਖਾਂਗੇ ਜਾਂ ਏਦਾਂ ਕਰਕੇ
1: ਜੀ।
2: ਉਹਨੂੰ ਕਹਿੰਦੇ ਯਾਰ ਬਲਬ ਬਦਲ ਕੇ ਦੇਖ ਲਾ ਕੇ ਤੇ ਬਲਬ ਤਾਂ ਨੀ ਕਿਤੇ ਖਰਾਬ ਹੈਗਾ
1: ਜੀ,
2: ਤੇ ਮੈਨੂੰ ਕਹਿੰਦੇ ਰਾਜੇ ਉਹ ਬਲਬ ਲਿਆਂਦਾ ਹੈਗਾ ਸੀਗਾ ਉੱਥੇ ਨਵਾਂ ਰੱਖਿਆ ਆ ਉਹ ਲਿਆ ਕੇ ਦੇਖਾ ਤਾਂ ਦੇ ਤਾਂ ਆਪਣੇ ਭਾ ਨੂੰ, ਮੈਂ ਕੀਤਾ ਉਹ ਬਲਬ ਲਿਆਇਆ ਉਹਨੇ ਲਿਆ ਕੇ ਤੇ ਬਲਬ ਜਿਹੜਾ ਹੈਗਾ ਆ ਲਾਇਆ ਤੇ ਬਲਬ ਜਗ ਪਿਆ
1: ਜੀ।
2: ਹਾਂਜੀ ਮੈਨੂੰ ਅੱਛਾ ਉਹਨੂੰ ਕਹਿੰਦੇ ਉਹ ਯਾਰ ਤੂੰ ਆ ਗਿਆ ਬਹੁਤ ਚੰਗਾ ਕੀਤਾ, ਦੇਖ ਲਾ ਨਾ ਵੀ ਆ ਸਾਡੇ ਅਸੀਂ ਤਾਂ ਹਨੇਰੇ ਚ ਬਹਿ ਜਾਣਾ ਸੀ ਰਾਤ, ਤੇਰੇ ਆਇਆ ਗੱਲ ਬਣ ਗਈ ਜੇ ਉਹ ਏਦਾਂ ਕਰਕੇ
1: ਜੀ।
2: ਬਾਅਦ ਚ ਉਹਨੂੰ ਕਹਿੰਦੇ ਯਾਰ ਅਸੀਂ ਫਕਰ ਬੰਦੇ ਪੈਸਾ ਤਾਂ ਸਾਡੇ ਕੋਲ ਕੋਈ ਹੈ ਨਹੀਂ
1: ਜੀ,
2: ਆ ਸਾਡੇ ਕੋਲ ਆਟਾ ਆਇਆ ਪਿਆ ਹੈਗਾ ਆ ਅਸੀਂ ਕੀ ਕਰਨਾ ਹੈਗਾ
1: ਜੀ,
2: ਚੱਲ ਪਰ ਇਹ ਲੈ ਜਾ ਘਰ ਨੂੰ, ਪਰ ਤੂੰ ਖੜੇਗਾ ਕਿਤੇ, ਚੱਲ ਆ ਅਸੀਂ ਤੈਨੂੰ ਸਕੂਟਰ ਦੇ ਉੱਤੇ ਆਟਾ ਤੇਰੇ ਛੱਡ ਆਈਏ
1: ਜੀ।
2: ਹਾਂਜੀ ਉਹ 30-35 ਕਿਲੋ ਆਟਾ ਜਿਹੜਾ ਹੈਗਾ ਆ ਉਹਦੇ ਘਰ ਛੱਡਣ ਚੱਲ ਗਏ ਉਹਨੂੰ ਨਾਲ ਲੈ ਕੇ, ਕਹਿੰਦੇ ਆ ਜਾ ਯਾਰ ਚੱਲੀਏ ਫਿਰ ਤੇਰੇ ਘਰ
1: ਜੀ।
2: ਉਹ ਬਾਅਦ ਦੇ ਵਿੱਚ ਮੈਨੂੰ ਜਿਹੜਾ ਹੈਗਾ ਸਮਝ ਆਈ ਵੀ ਇਹਨਾਂ ਨੇ ਆਟਾ ਉਹਨੂੰ ਪਹੁੰਚਾਉਣਾ ਸੀ, ਉਹਦੀ ਮਤਲਬ ਜਿਹੜੀ ਈਗੋ ਆ ਉਹਨੂੰ ਠੇਸ ਵੀ ਨੀ ਲੱਗਣ ਦੇਣੀ ਸੀ ਵੀ ਏਦਾਂ ਕਰਕੇ ਅਸੀਂ ਉਹਨੂੰ ਕੰਮ ਦੇ ਇਵਜ ਦੇ ਵਿੱਚ ਦਿੱਤੀ ਹੈਗੀ ਵੀ ਭਲਾ ਵੀ ਕੀਤਾ ਤੇ ਪਤਾ ਵੀ ਨੀ ਲੱਗਣ ਦਿੱਤਾ।
1: ਬਿਲਕੁਲ ਹੈ ਜੀ
2: ਹਾਂਜੀ ਪਤਾ ਵੀ ਨਾ ਲੱਗੇ ਭਲਾ ਇਸ ਤਰੀਕੇ ਨਾਲ ਕੀਤਾ।
1: ਬਿਲਕੁਲ
2: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਜੇ ਭਲਾ ਇਸ ਤਰੀਕੇ ਦਾ ਹੋਣਾ ਚਾਹੀਦਾ ਹੈਗਾ ਆ ਕਿ ਅਗਲੇ ਨੂੰ ਪਤਾ ਵੀ ਨਾ ਹੋਵੇ ਵੀ ਬਾਈ ਫਿਰ ਮੇਰਾ ਬੰਦਾ ਭਲਾ ਕਰ ਗਿਆ ਆ, ਤੇ ਬੰਦਾ ਜਿਹੜਾ ਹੈਗਾ ਕਰਕੇ ਗਿਆ ਹੈਗਾ ਉਸੇ ਵੇਲੇ ਭੁੱਲ ਵੀ ਜਾਵੇ ਜੀ, ਉਹ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਹਾਂ ਜੀ ਭਲਾ ਕੀਤਾ ਸੀ।
1: ਬਿਲਕੁਲ
2: ਸੋ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਵੀ ਵੱਡਿਆਂ ਵੱਡੇ ਲੋਕਾਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ,
1: ਸੋ
2: ਇਸ ਕਰਕੇ ਇੰਨੀ ਕੁ ਮੇਰੀ ਬੇਨਤੀ ਸੀ ਜੀ। ਠੀਕ ਹੈ ਭਾਰੇ ਸਾਹਿਬ ਮਿਹਰਬਾਨੀ ਜੀ, ਕੈਰੀ ਓਨ ਸਰ, ਗ੍ਰੇਟਫੁਲ ਸਾਹਿਬ ਜੀ, ਮੁਹੰਮਦ ਸਾਹਿਬ ਵਧੀਆ ਲੱਗਿਆ,
1: ਸ਼ੁਕਰੀਆ,
2: ਗ੍ਰੇਟਫੁਲ ਸਰ, ਸ਼ੁਕਰੀਆ ਜੀ,
0: ਬਹੁਤ ਰੋਸ਼ਨ ਸਾਹਿਬ ਤੁਹਾਡੇ ਕਿਆ ਬਾਤਾਂ ਜੀ,
1: ਥੈਂਕ ਯੂ ਥੈਂਕ ਯੂ,
0: ਬਹੁਤ ਵਧੀਆ ਗੱਲ ਸੁਣੀ ਗੱਲ
1: ਜੀ
0: ਜੀ
1: ਜੀ ਆਪਣੇ ਬਖਸ਼ੀ ਜੀ,
0: ਬਹੁਤ ਵਧੀਆ ਜੀ,
1: ਬੋਲ ਜ਼ਰੂਰ ਸਾਂਝੇ ਕਰੋ ਜਾਂਦੇ ਜਾਂਦੇ।
0: ਹਾਂ ਮੈਂ ਦੋ ਕੁ ਲਫ਼ਜ਼ ਜਿਹੜੇ ਹੈਗੇ ਚਲੋ ਜੀ ਮੈਂ ਸਾਂਝੇ ਕਰ ਦਿੰਦਾ ਜੀ।

0: क्या बात है बख्शी जी, तुसीं अज दे विषय नूं ना संपूर्ण कर दित्ता कहांगे। बाकमाल तुहाडी
1: शुक्रिया।
0: आवाज़, तुहाडा अंदाज़ ते चॉइस अज दे विषय दे नाल जुड़ी बात गलबात कीती है, बहुत बहुत शुक्रिया, धन्नवाद। दोस्त भी एप्रीशिएट कर रहे हैं,
1: शुक्रिया।
0: बहुत बहुत सलाह रहे हैं जी, ते जुड़िया करो, अपने विचार जरूर दिया करो हर बार दी तरह
1: जी जी
0: जी।
1: जी थैंक यू सो मच। थैंक
0: थैंक यू, सत श्री अकाल
1: यू सर।
0: जी। दोस्तों ऐसा जी अपने
1: जी
0: नाल जुड़े सी बख्शी जी मुहम्मद जी, ते गल्लां बातें करके गए ने जी, ते एक दो गल्लां बातें इहदे उत्ते होर करके फिर आपां आखर दे विच देश भर दीआं खबरां दे वल नूं चलदे आं। जदों कि मन दी संतुष्टी कह लो जां मन, तुसीं कॉल कर सकदे हो दोस्तों जे लाइनां खुल्लियां ने तुहाडे लई, गल्लबात दे विच वाधा करना चाहुंदे हो, तुहाडे मन दे विच कुछ विचार उठ रहे ने तां निघा स्वागत है। इसे तरह सिकंदर सिंह औजला साहब कहिंदे वाह कमाल बख्शी जी करती अज, कहिंदे जी ते गुरीमान जी भी वधिया गल्लबात पसंद करदे ने जी, ते बहुत सोहणी। इसे तरह इकबाल मांगड़ जी भी एप्रीशिएट कर रहे ने, ते बहुत बहुत सारे दोस्तों का शुक्रिया, धन्नवाद है। सैणी साहब भी एप्रीशिएट करते हैं, ਤੇ ਗੱਲਬਾਤ ਪਸੰਦ ਆਈ ਹੈ ਜੀ ਉਹਨਾਂ ਨੂੰ, ਸਭ ਨੂੰ ਦੋਸਤਾਂ ਨੂੰ। ਰਜਿੰਦਰ ਜੀਰਾ ਜੀ ਵੀ ਜੁੜੇ ਹੋਏ, ਕਹਿੰਦੇ ਬਾਕਮਾਲ ਬਖਸ਼ੀ ਜੀ ਸਿਰਾ ਕਰਤਾ ਜੀ ਅੱਜ ਤੱਕ, ਕਹਿੰਦੇ ਤੁਸੀਂ ਤੇ ਲੰਮੇ ਸਮੇਂ ਤੋਂ ਆਪਣੇ ਨਾਲ ਜੁੜਦੇ ਆ, ਥੋੜ੍ਹਾ ਜਿਹਾ ਗੈਪ ਸੀ ਵਿੱਚ ਜੀ, ਕਈ ਵਾਰੀ ਛੁੱਟੀ ਚਲੇ ਜਾਂਦੇ ਆ। ਤੇ ਦੋਸਤੋ ਇਹਦੇ ਬਾਰੇ ਇੱਕ ਦੋ ਗੱਲਾਂ ਬਾਤਾਂ ਹੋਰ ਕਰਕੇ ਤੇ ਫਿਰ ਆਪਾਂ ਇਸ ਜਿਹੜਾ ਵਿਸ਼ੇ ਨੂੰ ਸਮੇਟਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਇਸ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਫਿਰ ਆਪਾਂ ਦੇਸ਼ ਪ੍ਰੇਮ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਸੰਤੁਸ਼ਟੀ ਦੀ ਗੱਲ ਆਉਂਦੀ ਹੈ ਜਾਂ ਇਹ ਚੀਜ਼ਾਂ ਉਦੋਂ ਹੀ ਹੋ ਸਕਦੀਆਂ ਹੈ, ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੁੰਦੇ ਹੋ। ਜੇ ਮਨੋਵਿਗਿਆਨੀ ਗੱਲ ਕਰੀਏ ਤਾਂ ਜਾਣੀ ਕਿ ਜਦੋਂ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਐਸੇ ਰਸਾਇਣ ਆਉਂਦੇ ਆ, ਨੈਗੇਟਿਵ ਪੋਜ਼ਿਟਿਵ, ਤੇ ਉਹ ਕਈ ਜਿੱਦਾਂ ਕਿ ਕੁਝ ਕੰਮ ਅੜ ਜਾਂਦੇ ਆ, ਕੁਝ ਲੋਕਾਂ ਦੀ ਫਿਤਰਤ ਹੁੰਦੀ ਹੈ, ਤੇ ਉਹਨਾਂ ਚਿਰ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿੰਨਾ ਚਿਰ ਉਹ ਮਸਲੇ ਹੱਲ ਨਹੀਂ ਹੋ ਜਾਂਦੇ। ਉਹਦਾ ਮਸਲਾ ਕਹਿਣ ਦਾ ਮਤਲਬ ਇਹ ਨਹੀਂ ਕਿ ਇਕੱਲਾ ਪੈਸੇ ਦੇ ਨਾਲ ਹੀ ਮਦਦ ਕੀਤੀ ਜਾ ਸਕਦੀ ਹੈ, ਅੱਗੇ ਤੋਂ ਅੱਗੇ ਹੋਰ ਕਿਸੇ ਦੇ ਨਾਲ ਜਿਹੜਾ ਰਾਬਤਾ ਕੀਤਾ ਜਾ ਸਕਦਾ ਹੈ, ਕੋਈ ਕਿਸੇ ਵਿਅਕਤੀ ਤੋਂ ਇੱਕ ਦੂਸਰੇ ਦੇ ਸਾਥ ਦੇ ਨਾਲ ਉਹ ਮਸਲੇ ਹੱਲ ਕੀਤੇ ਜਾ ਸਕਦੇ ਆ, ਇਕੱਲਾ ਪੈਸੇ ਧੇਲੇ ਦੀ ਗੱਲ ਹੀ ਨਹੀਂ ਹੈ। ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੰਤੁਸ਼ਟੀ ਦਿੰਦੀਆਂ ਨੇ, ਇੱਕ ਰਿਲੈਕਸੇਸ਼ਨ ਮਿਲਦੀ ਹੈ ਸਾਡੇ ਦਿਮਾਗ ਨੂੰ, ਦਿਲ ਨੂੰ, ਸਰੀਰ ਨੂੰ ਅਤੇ ਮਸਲਸ ਨੂੰ, ਅਤੇ ਉਹਦੇ ਨਾਲ ਜਿਹੜਾ ਫਿਰ ਸਾਡੇ ਦਿਮਾਗ ਦੇ ਵਿੱਚ ਜਿਹੜਾ ਬਹੁਤ ਸਾਰੇ ਐਸੇ ਰਸਾਇਣ ਜਿਵੇਂ ਕਿ ਹੈਲਪਰਸ ਹਾਈ ਜਿਨ੍ਹਾਂ ਨੂੰ ਕਹਿੰਦੇ ਆ, ਉਹ ਇੱਕ ਤਰ੍ਹਾਂ ਦਾ ਸਕੂਨ ਦਿੰਦੇ ਨੇ, ਅਤੇ ਇਸੇ ਤਰ੍ਹਾਂ ਜਿਹੜਾ ਅੰਦਰੂਨੀ ਸ਼ਾਂਤੀ ਵੀ ਮਿਲਦੀ ਹੈ, ਜਿਵੇਂ ਸਾਰੇ ਦੋਸਤ ਗੱਲਬਾਤ ਵੀ ਕਰਕੇ ਗਏ ਹੈ। ਅਤੇ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਅੰਤ ਦੇ ਵਿੱਚ ਕਰ ਭਲਾ ਹੋ ਭਲਾ, ਮਤਲਬ ਸ਼ਾਇਦ ਇਹ ਨਹੀਂ ਕਿ ਹਰ ਨੇਕੀ ਦਾ ਫਲ ਤੁਰੰਤ ਪੈਸੇ ਜਾਂ ਸਫਲਤਾ ਦੇ ਰੂਪ ਦੇ ਵਿੱਚ ਹੀ ਮਿਲੇ, ਸ਼ਾਇਦ ਇਸ ਦਾ ਮਤਲਬ ਇਹ ਵੀ ਹੈ ਕਿ ਨੇਕੀ ਸਭ ਤੋਂ ਪਹਿਲਾਂ ਜੇ ਸਾਡੇ ਅੰਦਰਲੇ ਇਨਸਾਨ ਨੂੰ ਜਿਹੜਾ ਬਿਹਤਰ ਵੀ ਬਣਾਉਂਦੀ ਹੈ, ਅਤੇ ਚੰਗੇ ਸਮਾਜ ਦੀ ਜਿਹੜੀ ਹੈ ਉਹ ਨੀਂਹ ਵੀ ਰੱਖਦੀ ਹੈ, ਚੰਗੇ ਕਾਨੂੰਨਾਂ ਦਾ ਨਾਲ ਜਿਹੜਾ ਉਹਦੇ ਵਿੱਚ ਗੱਲ ਆਈ ਹੈ, ਚਾਹੇ ਉਹ ਰੱਬ ਦਾ ਕਾਨੂੰਨ ਹੈ ਅਤੇ ਚਾਹੇ ਮਨੁੱਖਾਂ ਦਾ ਬਣਾਇਆ ਕਾਨੂੰਨ ਹੈ, ਜਿਵੇਂ ਸ਼ਮੀ ਜੀ ਵੀ ਕਹਾਣੀ ਦਾ ਜ਼ਿਕਰ ਕਰਕੇ ਗਏ ਹੈ, ਸੱਪ ਦੇ ਡੰਗ ਦੀ ਗੱਲ ਕਰਕੇ ਗਏ ਹੈ, ਚਾਹੇ ਉਹ ਜੀਵ ਜੰਤੂਆਂ ਦਾ ਜਿਹੜਾ ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਹੀ ਰਹਿਣਾ ਪਵੇਗਾ, ਚੰਗੇ ਲੋਕਾਂ ਦੇ ਨਾਲ ਜਿਹੜਾ ਫਿਰ ਵਾਹ ਪੈਂਦਾ ਹੈ, ਅਤੇ ਚੰਗੇ ਲੋਕ ਉਹ ਹੀ ਨੇ ਜੋ ਭਲਾਈ ਇਸ ਦੇ ਲਈ ਨਹੀਂ ਕਰਦੇ ਕਿ ਉਹਨਾਂ ਨੂੰ ਕੁਝ ਮਿਲੇਗਾ, ਕੋਈ ਮਤਲਬ ਕਿ ਉਹਨਾਂ ਦੇ ਵਿੱਚ ਲਾਲਚ ਨਹੀਂ ਹੁੰਦਾ ਕਿ ਜੇ ਇਹਦੇ ਬੱਟੇ ਮੈਨੂੰ ਆਹ ਚੀਜ਼ ਮਿਲੇਗੀ ਤਾਂ ਹੀ ਮੈਂ ਕਰਾਂਗਾ, ਸਗੋਂ ਇਸ ਦੇ ਲਈ ਕਰਦੇ ਆ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਸਹੀ ਮੰਨਦੇ ਆ ਕਿ ਅਸੀਂ ਜਿਹੜਾ ਕਿਸੇ ਦਾ ਕਿਸੇ ਇਨਸਾਨੀਅਤ ਦੀ ਜ਼ਿੰਦਗੀ ਦੀ ਕੁਦਰਤ ਦੇ ਨਿਯਮਾਂ ਦੇ ਵਿੱਚ ਰੱਬ ਤੋਂ ਡਰ ਕੇ ਹੋਰ ਸਾਰੀਆਂ ਚੀਜ਼ਾਂ ਉਹ ਵਿੱਚ ਆ ਜਾਂਦੀਆਂ ਨੇ। ਅਤੇ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਅਤੇ ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ, ਕੀ ਤੁਸੀਂ ਮੰਨਦੇ ਹੋ ਕਿ ਕਰ ਭਲਾ ਹੋ ਭਲਾ ਸਿਰਫ ਇੱਕ ਵਿਸ਼ਵਾਸ ਆ ਜਾਂ ਫਿਰ ਇਹ ਜ਼ਿੰਦਗੀ ਦੀ ਅਜਮਾਈ ਹੋਈ ਤੁਹਾਡੀ ਜਿਹੜੀ ਹੈ ਸੱਚਾਈ ਹੈ। ਲਓ ਫਿਰ ਇਸ ਦੇ ਨਾਲ ਹੀ ਅੱਗੇ ਵੱਧਦੇ ਹਾਂ, ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਅਤੇ ਧੰਨਵਾਦ ਕਰ ਰਹੇ ਨੇ ਆਪਣੇ ਬਖਸ਼ੀ ਜੀ ਵੀ, ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਜੀ, ਅਤੇ ਮੁਹੰਮਦ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ। ਅਤੇ ਲਓ ਫਿਰ ਆਪਾਂ ਵੱਧਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਅਤੇ ਸਮਾਂ ਵੀ ਆਪਣਾ ਤਕਰੀਬਨ ਅੱਧੇ ਕੁ ਘੰਟੇ ਦਾ ਹੋਰ ਬਾਕੀ ਬਚਿਆ, ਅਤੇ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹ ਕਿੱਧਰ ਨੂੰ ਜਾ ਰਹੇ ਨੇ, ਤੇ ਚੱਜ ਦੀ ਕੋਈ ਗੱਲਬਾਤ ਹੋਵੇਗੀ ਕਿ ਨਹੀਂ ਹੋਵੇਗੀ, ਇਹ ਹਲੇ ਸਵਾਲਾਂ ਦੇ ਘੇਰੇ ਦੇ ਵਿੱਚ ਗੱਲਬਾਤ ਸਾਰੀ ਅੜੀ ਹੋਈ ਹੈ। ਤੇ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਦੇ ਦੀਆਂ ਖਬਰਾਂ ਵੱਲ ਨੂੰ ਜਦੋਂ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਖਬਰਾਂ ਵੀ ਨੇ ਉਹਦੇ ਵਿੱਚ। ਤੇ ਜੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਖਬਰਾਂ ਦੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਮਹੇਸ਼ ਜੀ ਤੇ ਭਾਨ ਸਿੰਘ ਗਰੇਵਾਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਬਣਦਾ ਹੈ, ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ ਤਕਰੀਬਨ 11:30-12 ਵਜੇ ਤਾਈਂ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹਾਜ਼ਰ ਹੁੰਦੇ ਹੈ ਸੋਮਵਾਰ ਤੋਂ ਲੈ ਕੇ ਸੋਰੀ ਆਪਣੇ ਸੈਟਰਡੇ ਤੇ ਸੰਡੇ 2 ਦਿਨ, ਤੇ ਉਹਨਾਂ ਦੇ ਨਾਲ ਮਹਿਫਲ ਮਿੱਤਰਾਂ ਦੇ ਵਿੱਚ ਭਾਰਤੀ ਸਮੇਂ ਦੇ ਅਨੁਸਾਰ 8:30-8 ਵਜੇ ਰਾਬਤਾ ਬਣਦਾ ਹੈ, ਤੇ ਜਿਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ ਜੀ। ਤੇ ਦੋਸਤੋ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀਆਂ ਨੇ ਅੱਜ ਪੰਜਾਬ ਦੇ ਵਿੱਚ ਲਏ ਗਏ ਜਿਹੜੇ ਫੈਸਲੇ ਕਿ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ, ਕਿ ਵਿਧਾਨ ਸਭਾ ਦੇ ਵਿੱਚ ਹੋਇਆ ਹੰਗਾਮਾ ਸਿਰਫ ਸਿਆਸਤ ਹੈ ਜਾਂ ਕਿਸੇ ਵੱਡੇ ਬਦਲਾਅ ਦੀ ਸ਼ੁਰੂਆਤ। ਅੰਮ੍ਰਿਤਪਾਲ ਸਿੰਘ ਕੇਸ ਦੇ ਵਿੱਚ ਨਵੀਆਂ ਅਪਡੇਟਸ ਆਈਆਂ ਨੇ, ਜਾਣਕਾਰੀ ਕਿੰਨੀ ਕਾਇਮ ਹੈ ਉਹਦਾ ਜ਼ਿਕਰ ਕਰਾਂਗੇ, ਤੇ ਨਾਲ ਦੀ ਨਾਲ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਹਾਂ ਉਹ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
1: ਸਤਿ ਸ਼੍ਰੀ ਅਕਾਲ ਭਾਰਵੀ, ਸਾਰੇ ਸੋਤੇ ਨੂੰ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਜੀ।
1: ਵਧੀਆ ਗੱਲਬਾਤ ਹੋਈ ਜੀ ਸਾਰਿਆਂ
0: ਜੀ
1: ਨੇ, ਬਖਸ਼ੀ ਨੇ ਵੀ।
0: ਥੈਂਕ
1: ਅਸਲ
0: ਯੂ
1: ਚ ਅਸੀਂ ਤਾਂ ਨਾ ਮਤਲਬ ਬੀਜ ਇੱਕ ਬੀਜ ਕੇ ਤੇ ਫਲ ਦੀ ਜਦੇ ਆਸ ਰੱਖਣ ਲੱਗ ਜਾਂਦੇ ਆ,
0: ਬਿਲਕੁਲ ਹੈ ਜੀ।
1: ਕਿਉਂਕਿ ਸਾਡੀ ਫਿਤਰਤ ਇਹ ਜੀ, ਇੱਕ ਇਹਦੇ ਚ ਅਸੀਂ ਇਹ ਕਰਿਆ ਹੋਇਆ ਵੀ ਰੁਪਈਆ ਦਾਨ ਕਰਿਆ ਉਹਦਾ ਲੱਖ ਮਿਲੂਗਾ, ਅਸੀਂ ਉਹ
0: ਜੀ
1: ਭਲੇ ਚ ਪਏ ਹੋਏ ਆ ਹਨਾ,
0: ਬਿਲਕੁਲ ਹੈ ਜੀ,
1: ਜਿਹਦੀ ਮਦਦ ਕਰਦੀ ਉਦੋਂ ਗਾਹਾਂ ਅਸੀਂ ਕਿਸੇ ਗਰੀਬ ਦੀ ਮਦਦ ਕਰਦੀ ਰੱਬ ਸਾਨੂੰ ਹੋਰ ਦਊਗਾ।
0: ਜੀ
1: ਇਹ ਜ਼ਰੂਰੀ ਨਹੀਂ ਹੈਗੀਆਂ ਕਿ ਜਿਹੜੀ ਚੀਜ਼ ਦੀ ਤੁਸੀਂ ਆਸ ਰੱਖਦੇ ਹੋ ਤੁਹਾਨੂੰ ਬਲੈਸਿੰਗ ਕਿਹੜੇ ਕਿਹੜੇ ਰੂਪ ਦੇ ਵਿੱਚ ਮਿਲਣੀਆਂ ਨੇ ਆਉਣ
0: ਬਿਲਕੁਲ
1: ਵਾਲੇ
0: ਹੈ
1: ਸਮੇਂ 'ਚ।
0: ਜੀ
1: ਇਹ ਤਾਂ ਨਹੀਂ ਹੈ ਕਿ ਵੀ ਰੁਪਈਆ ਦੇ ਕੇ ਉਹ ਵਿਆਹ ਜਾਂ ਅਸੀਂ ਉਦੋਂ ਕਹੀ ਹੋਈ ਲੱਖਪਤੀ ਬਣ ਜਾਈਏ, ਹੈ
0: ਨਾਲੇ ਔਜਲਾ ਸਾਹਿਬ ਕਿਸੇ ਨੂੰ ਦੋ ਕੋਈ ਬੰਦਾ ਦੁੱਖ ਤਕਲੀਫ ਦੇ ਵਿੱਚ ਹੈ ਨਾ, ਤਾਂ ਉਹਦੀ ਤੁਸੀਂ ਗੱਲ ਹੀ ਸੁਣ ਲਓ, ਤਾਂ ਉਹ ਵੀ ਮੈਨੂੰ ਲੱਗਦਾ ਕਿ ਭਲਾ ਕਰਨ ਵਾਲੀ ਹੈ, ਕੋਈ
1: ਬਿਲਕੁਲ
0: ਸੁਣਨ ਵਾਲਾ।
1: ਮੈਂ ਕਹਿੰਦਾ ਬਹੁਤ ਕੁਝ
0: ਦੋ
1: ਭਲਾ ਹੈ
0: ਸ਼ਬਦ
1: ਕਿ
0: ਬੋਲੇ
1: ਦੇਖੋ,
0: ਹੁਣ ਮਤਲਬ ਕਿ
1: ਦੋ
0: ਸਕੂਨ ਆ ਜਾਂਦਾ ਬੰਦੇ ਨੂੰ, ਬਿਲਕੁਲ ਹੈ।
1: ਕਈ ਲੋਕ ਹੁਣ ਬੈਠੇ ਇਕੱਲੇ ਉਹ ਕਿਸੇ ਨੂੰ ਦੇਖਦੇ ਨੇ, ਤਰਸਦੇ ਨੇ ਵੀ ਆ ਜਾਵੇ ਕੋਈ ਗੱਲੇ ਕਰ ਜਾਵੇ ਸਾਡੇ ਨਾਲ।
0: ਜੀ
1: ਹਾਂਜੀ ਤੁਸੀਂ ਕਦੇ ਕਿਸੇ ਨਾਲ ਗੱਲ ਕਰਕੇ ਦੇਖੋ, ਕਿਸੇ ਦੇ ਦਿਲ ਦੀਆਂ ਗੱਲਾਂ ਉਹਦੇ ਨਾਲ ਸਾਂਝੀਆਂ ਕਰਕੇ ਦੇਖੋ, ਬੰਦੇ ਦਾ
0: ਜੀ
1: ਉਭਾਰ ਹੀ ਹੁੰਦਾ ਇੱਕ ਅੰਦਰ ਭਰਿਆ ਹੋਇਆ
0: ਬਿਲਕੁਲ
1: ਉਭਾਰ ਬੰਦੇ ਤੇ।
0: ਜੀ
1: ਸੋ ਇਹ ਹਰ ਤਰ੍ਹਾਂ ਦੀ ਸੇਵਾ ਜਿਹੜੀ, ਇਹ ਨਹੀਂ ਕਿ ਪੈਸੇ ਕਿਸੇ ਵੀ ਰੂਪ ਚ ਕਰ ਸਕਦੇ ਹੋ ਤੁਸੀਂ ਕਿਸੇ ਨੂੰ, ਕੋਈ
0: ਜੀ
1: ਕੱਪੜੇ ਹੀ ਨੇ। ਮੈਂ ਤਾਂ ਬਹੁਤ ਗਰੀ ਗੁਰੂ ਘਰ ਵੀ ਬੋਲਿਆ ਸਾਡੇ ਵੀ ਭਾਈ ਆ ਜਿਹੜਾ
0: ਜੀ
1: ਕੱਪੜੇ ਆ ਲੈ ਜਾਇਆ ਕਰੋ, ਉੱਥੇ ਦੇ ਦਿਆ ਕਰੋ ਲੋਕਾਂ ਨੂੰ, ਇੱਥੇ ਸਿੱਟਣ ਨਾਲੋਂ
0: ਬਿਲਕੁਲ ਹੈ
1: ਜਿੱਦਾਂ ਸਾਊਥ ਅਫਰੀਕਾ ਨਹੀਂ ਜਾਂਦੇ ਆ, ਨਹੀਂ ਜਾਂਦੇ ਪਤਾ ਨਹੀਂ ਕਿੱਥੇ ਜਾਂਦੇ ਨੇ ਉਹ।
0: ਜੀ
1: ਤੋ ਇਸ ਕਰਕੇ ਬਹੁਤ ਬਹੁਤ ਕੁਛ ਹੈ ਜੀ, ਪੜ੍ਹਾਈ ਦਾ ਦਾਨ, ਦਾਨ ਤਾਂ ਬਹੁਤ ਭਲਾ ਜਿਹੜਾ ਮਰਜ਼ੀ ਕਰ ਲਓ ਜੀ,
0: ਬਿਲਕੁਲ ਹੈ ਜੀ, ਖੂਨਦਾਨ
1: ਇਹ
0: ਹੈਗਾ
1: ਤੁਸੀਂ
0: ਉਹ ਬਹੁਤ ਤੋਂ ਵੱਡਾ
1: ਆਸ ਨਾ
0: ਕੀਮਤ।
1: ਰੱਖੋ, ਬਾਣੀ ਵੀ ਸਾਡੀ ਕਹਿੰਦੀ ਹੈ ਵੀ ਜੇ ਸੱਜੇ ਹੱਥ ਨਾਲ ਦਿੰਦੇ ਆ ਖੱਬੇ ਨੂੰ ਨਾ, ਪਤਾ ਲੱਗੇ
0: ਪਤਾ
1: ਆਸ ਨਾਲ
0: ਲੱਗੇ
1: ਰੱਖੋ, ਪਤਾ ਨਹੀਂ ਤੁਹਾਨੂੰ ਕਿਹੜੇ ਰੂਪ ਚ ਕੀ ਮਿਲ ਜਾਣਾ।
0: ਜੀ ਬਿਲਕੁਲ ਹੈ ਜੀ,
1: ਇੱਥੇ ਪੈਸੇ ਵਾਲੇ ਵੀ ਸਿਹਤ ਨੂੰ ਤਰਸੀ ਜਾਂਦੇ ਨੇ,
0: ਜੀ
1: ਥੱਬਾ ਥੱਬਾ ਗੋਲੀਆਂ ਖਾਂਦੇ ਨੇ ਉਹ, ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੱਡੀ ਤੇ ਤੰਦਰੁਸਤੀ ਹੈ,
0: ਤੰਦਰੁਸਤੀ ਹੈ ਜੀ। ਬਿਲਕੁਲ ਹੈ ਜੀ,
1: ਸੋਚ ਕੇ ਦੇਖੋ ਜੇ ਜ਼ਿੰਦਗੀ 'ਚ ਤੁਸੀਂ ਬਿਮਾਰ ਰਹੇ ਹੋ, ਜਿਹੜੇ ਮੰਜਿਆਂ ਤੇ ਪਏ ਨੇ ਉਹਨਾਂ ਦਾ ਹਾਲ ਤਾਂ ਦੇਖੋ,
0: ਦੇਖੋ ਜੀ।
1: ਇੱਥੇ ਆਪਾਂ ਕਹਿ ਦਿੰਦੇ ਹਾਂ ਨਰਸਿੰਗ ਹੋਮਾਂ ਦੇ ਵਿੱਚ ਜਾਂ ਕਿਤੇ ਵੀ ਹੈ, ਅੱਜ ਕੱਲ੍ਹ ਤਾਂ
0: ਜੀ
1: ਸਾਰਾ ਸਿਸਟਮ ਹੀ ਇਹੋ ਜਿਹਾ, ਆਪਣੇ ਪਰਿਵਾਰਾਂ 'ਚ ਜਿੰਨਾ ਆਪਣੇ ਕੋਲ ਸਮਾਂ ਹੈ,
0: ਬਿਲਕੁਲ
1: ਕਿੰਨਾ ਕੁ ਇੱਕ ਦੂਜੇ ਲਈ ਸਮਾਂ ਹੈਗਾ, ਤੇ ਉਹ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨਾਲ ਕੋਈ ਗੱਲ ਕਰਨ ਵਾਲੀ ਮੰਜੇ ਤੇ ਪੈਣਾ,
0: ਜੀ
1: ਕਿਹੜਾ ਸੌਖਾ ਹੁੰਦਾ ਹੈ। ਸੋ
0: ਨਾਲੇ ਜਿਹੜੇ
1: ਇਸ
0: ਦੇ
1: ਕਰਕੇ ਜੇ
0: ਕਈ ਪਰਿਵਾਰ ਇਦਾਂ ਦੇ ਆ, ਸਪੈਸ਼ਲ ਬੱਚੇ ਨੇ, ਉਹਨਾਂ ਦੇ ਇੱਕ ਬੱਚੇ ਦੇ ਲਈ ਉਹ ਆਪਣੇ ਸਮੇਂ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਜੀ, ਇੰਨੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਸਾਂਭਣਾ ਕਿੰਨਾ ਔਖਾ, ਉਹਨਾਂ ਦੀ ਤਕਲੀਫ
1: ਬਿਲਕੁਲ ਬਿਲਕੁਲ
0: ਸਮਝਣ ਦੀ ਬਹੁਤ ਜ਼ਰੂਰਤ, ਉਹ ਚੀਜ਼ਾਂ ਨੇ ਸਾਥ
1: ਬਹੁਤ
0: ਦੇ
1: ਜ਼ਰੂਰ
0: ਸਕਦੇ
1: ਉਹ
0: ਆ,
1: ਚੀਜ਼ਾਂ।
0: ਬਿਲਕੁਲ
1: ਮੈਂ ਉਹੀ ਤਾਂ ਕਹਿਣਾ ਜੀ, ਤੰਦਰੁਸਤੀ ਵਰਗੀ ਤਾਂ ਕਿਤੇ ਕੋਈ ਚੀਜ਼ ਨਹੀਂ,
0: ਜੀ
1: ਬਾਕੀ ਭਾਈ ਜੇ ਕਰ ਸਕਦੇ ਹੋ ਕਰ ਦਿਓ, ਕਿਹੜੇ ਵੀ ਰੂਪ ਚ ਕਰਦੇ ਹੋ ਉਹ ਤੁਹਾਡੇ ਤੇ ਆ,
0: ਤੁਹਾਡੇ
1: ਬਸ
0: ਤੇ
1: ਇਹ ਕਹਿ ਦਿਓ ਕਰਤਾ ਹੈਨਾ।
0: ਬਿਲਕੁਲ ਹੈ ਜੀ,
1: ਕੱਪੜੇ ਹੀ ਨੇ ਇਹਨਾਂ ਨੂੰ ਸਿੱਟਣ, ਉਹ ਕਿਸੇ ਨੂੰ ਦੇ ਦਿਓ ਤੁਸੀਂ, ਉਹ ਵੀ ਅਗਲਾ
0: ਬਿਲਕੁਲ
1: ਕੀ ਦੁਆ ਦਊਗਾ ਤੁਹਾਨੂੰ, ਕੋਈ ਕੱਪੜਿਆਂ ਨੂੰ ਤਰਸ ਰਿਹਾ, ਕੋਈ ਜੁੱਤੀ ਨੂੰ ਤਰਸ ਰਿਹਾ,
0: ਦੇਖੋ ਹੁਣ
1: ਹਾਂਜੀ
0: ਮਰੇ
1: ਕੋਈ
0: ਦੇ
1: ਦੋ
0: ਉੱਤੇ
1: ਡੰਗ
0: ਵੀ
1: ਦੀ
0: ਤਾਂ
1: ਮੋਤੀ
0: ਨਵੇਂ
1: ਮਾਰ,
0: ਲਿਆ ਕੇ ਦਿੰਨੇ ਆ, ਜਦੋਂ ਪਹਿਲਾਂ ਵੀ ਇੱਕ ਮੈਂ ਗੱਲ ਕੀਤੀ ਸੀ ਮੰਜਾ ਦੇਣਾ ਜਾਂ
1: ਇਹ ਕੋਈ ਕਰਨ
0: ਬਿਸਤਰਾ
1: ਵਾਲੀ ਗੱਲ
0: ਦੇਣਾ,
1: ਨਹੀਂ।
0: ਬਿਲਕੁਲ ਉਹ ਰੀਤਾਂ ਸੀਗੀਆਂ ਕਿ ਪਹਿਲਾਂ ਸਮਿਆਂ ਦੇ ਵਿੱਚ ਇੰਨਾ ਕੁਝ ਚੀਜ਼ਾਂ ਨਹੀਂ ਸੀ, ਤੇ ਉਹ ਗੁਰੂ ਘਰ ਜਾਂ ਮੰਦਿਰ ਜਾਂ ਉੱਥੇ ਲਿਆ ਕੇ ਰੱਖ ਲਿਆ ਜਾਂਦਾ ਸੀ, ਹੁਣ ਤਾਂ ਕੋਈ ਨਵਾਂ ਲੈ ਕੇ ਨਹੀਂ ਰਾਜੀ, ਪਤਾ ਨਹੀਂ ਇਹਨਾਂ ਨੇ ਕੀ ਕਰਮ ਕੀਤੇ ਹੋਣੇ, ਕਿਤੇ ਸਾਡੇ ਤੇ ਨਾ ਪੈ ਜਾਣ, ਇਹ ਵਿਸ਼ਵਾਸ ਕਰਦੇ।
1: ਬਿਲਕੁਲ ਜੀ ਬਿਲਕੁਲ, ਮਤਲਬ ਉਹ ਹੈ ਨੀ ਗੀਤ ਹੈ ਕਮਾਨ ਸਾਹਿਬ ਦਾ ਲਿਖਿਆ ਵੀ, ਕੋਈ ਗੱਲ ਨਹੀਂ,
2: ਜੀ ਬਣਾ ਦੋ ਉਹਨਾਂ ਦਾ ਜੀ,
1: ਮਰ ਗਿਆ ਅਫੀਮ ਬਿਨਾ ਬੁੜੇ ਮਰੇ ਦਿਲਵਾ ਦਾ ਖੜਾ, ਹੈ ਜੀ
0: ਬਿਲਕੁਲ
1: ਸਾਰਿਆਂ ਨੂੰ, ਮਤਲਬ ਜਿਉਂਦੇ ਨੂੰ ਤੁਸੀਂ ਪਾਣੀ ਦਾ ਘੁੱਟ ਨਹੀਂ ਦਿੱਤਾ,
0: ਜੀ
1: ਹੈ ਜੀ ਮਰੇ ਦੇ ਤੁਸੀਂ ਲੋਨ ਤੇ ਸੁਸਾਇਟੀ ਜੋ ਕਰੇ ਹੋ, ਚੱਕ ਕੇ ਵੇਚ ਕੇ ਵੀ ਕਹਿਤਾ ਬਾਪੂ ਦੇ ਬੜਾ ਕਰਨਾ ਬੜੇ ਬਾਪੂ ਦਾ, ਆਪਾਂ
0: ਬਿਲਕੁਲ ਹੈ ਜੀ ਬਿਲਕੁਲ ਹੈ,
1: ਉਹਦਾ ਕੀ ਫਾਇਦਾ ਜੀ,
0: ਕੁਝ
1: ਹੁੰ
0: ਨਹੀਂ ਜੀ
1: ਪੁੱਛਿਆ ਜਿਉਂਦਿਆਂ ਨੂੰ ਪੁੱਛੋ ਭਾਈ,
0: ਜੀ
1: ਜੇ ਜਿਉਂਦਿਆਂ ਨੂੰ ਪੁੱਛੇਗੇ ਉਹ ਕਾਹਲੀ ਪੀੜ੍ਹੀ ਵੀ, ਥੈਂਕ ਯੂ
0: ਜੀ
1: ਦੇਖ ਕੇ ਮਤਲਬ ਅਸਰ ਕਰਦੀ ਆ ਉਹਨਾਂ ਤੇ ਹੁੰਦਾ ਅਸਰ,
0: ਜੀ
1: ਜੇ ਹੁਣ ਤੁਸੀਂ ਘਰੇ ਬਜ਼ੁਰਗ ਪੁੱਛਣੇ ਹੀ ਨਹੀਂ ਤੇ ਉਹ ਗਾਹਾਂ ਉਹਨਾਂ ਨੇ ਗਾਹਾਂ ਤੁਹਾਨੂੰ ਨਹੀਂ ਪੁੱਛਣਾ ਜੀ,
0: ਤੁਹਾਨੂੰ ਨਹੀਂ ਪੁੱਛਣਾ ਜੀ,
1: ਥੈਂਕ ਯੂ, ਕਿਉਂਕਿ ਅਸਰ
0: ਬਿਲਕੁਲ
1: ਤਾਂ ਜਾਂਦਾ ਹੀ ਹੈ ਨਾ।
0: ਹਾਂ ਬਿਲਕੁਲ
1: ਅੱਜ ਉਹ ਆਪਣੇ ਕੋਲ ਮਿਸਾਲ ਆ ਜੋਹਲ ਭੈਣ ਜੀ ਨੇ ਜਾਂ ਮਾਹਲ ਭੈਣ ਜੀ ਨੇ ਵੱਡੇ,
0: ਜੀ
1: ਮਤਲਬ ਹੁਣ ਇੱਕ ਆਪਣੇ ਬੱਚਿਆਂ 'ਚ ਰਹਿੰਦੇ ਨੇ, ਇਹਨਾਂ ਦੀ ਕਿਵੇਂ ਇਹਨਾਂ ਦੇ ਬੱਚੇ ਨੂੰ ਪੁੱਤ ਸੇਵਾ ਕਰਦੇ ਨੇ, ਉਹ ਬੱਚਿਆਂ ਤੇ ਅਸਰ ਤਾਂ ਹੋਊਗਾ ਹੀ ਨਾ ਉਸੇ,
0: ਹੋਊਗਾ
1: ਚਾਹੇ
0: ਜੀ
1: ਚੰਗੀ ਤਰੀਕੇ ਨਾਲ
0: ਬਿਲਕੁਲ
1: ਕਰਦੇ ਨੇ ਚਾਹੇ ਮਾੜੇ ਨਾਲ ਕਰ, ਉਹ ਤਾਂ ਜਾਇਜ਼ ਆ ਤੁਸੀਂ ਕਰੇਂਗੇ ਉਹ, ਤੁਹਾਡੇ
0: ਬਿਲਕੁਲ
1: ਸਾਹਮਣੇ ਹੀ ਹੈ, ਤੇ
0: ਜੀ
1: ਜ਼ਰੂਰੀ ਨਹੀਂ ਵੀ ਉਹ ਅਮੈਰੀਕਾ 'ਚ ਜੰਮੇ ਨੇ, ਉਹ ਕਿਤੇ ਹੋਰ ਜੰਮੇ, ਇਹ ਤਾਂ ਗੱਲਾਂ ਨੇ
0: ਜੀ
1: ਹਨਾ, ਠੀਕ ਹੈ ਵੀ ਉਹਨਾਂ ਦੀ ਉਹਨਾਂ ਦਾ ਜਿਹੜਾ ਪਿਆਰ ਕਰਨ ਦਾ, ਇੱਥੇ ਦੇ ਬੱਚੇ ਜਿਹੜੇ ਬੋਰ ਨੇ ਉਹਨਾਂ ਦਾ ਪਿਆਰ ਕਰਨ ਦਾ ਵੱਖਰਾ ਤਰੀਕਾ ਹੈ,
0: ਜੀ
1: ਆਪਾਂ ਦਿਖਾਵੇ ਵਾਲਾ ਵੱਧ ਕਰਦੇ ਹਾਂ, ਹੈਨਾ
0: ਜੀ
1: ਹੈ ਤਾਂ ਪਿਆਰ ਤਾਂ ਹੈ ਤਾਂ ਆਪਣਾ ਹੀ ਖੂਨ ਆ ਉਹ,
0: ਬਿਲਕੁਲ ਹੈ
1: ਤੇ ਅਸੀਂ ਦਿਖਾਵੇ ਵਾਲਾ ਕੰਮ ਵੱਧ ਕਰਦੇ ਹਾਂ ਵੀ ਭਾਈ
0: ਜੀ
1: ਬੱਲੇ ਬੱਲੇ ਅੱਗੇ ਹੋ ਜਾਵੇ ਸਾਰਾ ਕੁਛ, ਹੈ ਨਾ
0: ਜੀ
1: ਅੱਗੇ ਕਾਰ ਲੈ ਤੀ ਬੜੀ ਵੀ, ਮਤਲਬ ਉਹ ਕਾਰ ਦੇ ਵਿੱਚੋਂ ਦੁਖੀ ਹੋ ਕੇ ਕਿੰਨਾ ਜਾਂਦੇ ਨੇ ਉਹ ਵੀ ਦੇਖੋ ਨਾ,
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਇਹ ਜਿਹੜੇ ਤਰੀਕੇ ਨਾਲ ਵੀ ਕਿਸੇ ਦਾ ਭਲਾ ਕਰ ਸਕਦੇ ਹੋ ਉਹ ਭਲਾ, ਪਰ ਆਪਾਂ ਉਹ ਤੇ ਆਸ ਨਾ ਰੱਖਿਓ, ਸਾਨੂੰ ਪਤਾ ਨਹੀਂ ਕਿਹੜੇ ਰੂਪ 'ਚ ਉਹਦੀ ਚੰਗਿਆਈ ਮਿਲਣੀ ਹੈ, ਉਹ
0: ਜੀ
1: ਵਾਹਿਗੁਰੂ ਜਾਣਦਾ,
0: ਜੀ
1: ਠੀਕ ਹੈ ਜੀ
0: ਥੈਂਕ ਯੂ
1: ਧੰਨਵਾਦ ਜੀ,
0: ਅਜਲਾ ਸਾਹਿਬ
1: ਥੈਂਕ ਯੂ
0: ਯੋਗਦਾਨ ਲਈ, ਸ਼ੁਕਰੀਆ ਵਿਚਾਰਾਂ ਦੇ ਲਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜਿਹੜੇ ਸਨ ਗੱਲਬਾਤ ਰੱਖ ਕੇ ਗਏ ਨੇ, ਤੇ ਲਓ ਫਿਰ ਆਪਾਂ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਦੇਸ਼ੀ ਖਬਰਾਂ ਵੱਲ ਨੂੰ ਤੇ ਦੇਸੀ ਖਬਰਾਂ ਵੱਲ ਨੂੰ, ਕੀ ਕਹਿੰਦੀਆਂ ਨੇ ਖਬਰਾਂ, ਤੇ ਆਖਰ ਦੇ ਵਿੱਚ ਕਾਲ ਤੁਹਾਡੀ ਨਾਲ ਲਵਾਂਗੇ ਫਿਰ। ਤੇ ਗੁਨੀਤ ਕੌਰ ਹੁਣਾਂ ਨੇ ਗੁਨੀਵ ਕੌਰ ਹੁਣਾਂ ਨੇ ਪੂਛ ਦੇ ਉੱਤੇ ਪੈਰ ਰੱਖ ਦਿੱਤਾ ਹੈ, ਕਹਿੰਦੇ ਨੇ ਕਿ ਗੁਨੀਵ ਨਾ ਝੁਕੀ ਹੈ ਤੇ ਨਾ ਰੁਕੀ ਹੈ, ਬੰਦੀ ਸਿੰਘਾਂ ਦੀ ਰਿਹਾਈ ਜਲਦ ਜਿਹੜੀ ਹੈ ਹੋਣ ਦਾ ਗੱਲਬਾਤ ਚੱਲ ਰਹੀ ਹੈ, ਅੱਜ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ, ਤੇ ਗੁਨੀਵ ਕੌਰ ਹੁਣਾਂ ਨੇ ਨਾ ਝੁਕੀ ਹੈ ਤੇ ਨਾ ਰੁਕੀ ਹੈ। ਤੇ ਇਸੇ ਤਰ੍ਹਾਂ ਹੀ ਕੇਂਦਰ ਦੇ ਵੱਲੋਂ ਬਿੱਲ ਦੇ ਉੱਤੇ ਬਿੱਲ ਪਾਸ ਕੀਤੇ ਜਾ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਪੰਜਾਬ ਦੀ ਸਿਆਸਤ ਦੀ ਵੀ ਬਾਤ ਨਾਲ ਨਾਲ ਪਾਉਂਦੇ ਹਾਂ। ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲਏ ਗਏ ਫੈਸਲੇ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਬਦਲਾਅ, ਦੋਸਤੋ ਲੋਕ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲ ਸੁਣ ਕੇ ਆਪਾਂ ਫਿਰ ਅੱਗੇ ਚਾਹੇ ਖਬਰਾਂ ਬਾਅਦ ਦੇ ਵਿੱਚ, ਚਲੋ ਮੈਂ ਕਰ ਲਾਂਗਾ। ਇਕਬਾਲ ਜੀ ਸਤਿ ਸ਼੍ਰੀ ਅਕਾਲ ਜੀ, ਅਨੁਜ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਅਨੁਜ ਜੀ, ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਹੁਣ,
2: ਹਾਂਜੀ ਹਾਂਜੀ ਮੈਮ ਵੀ ਤਾਂ ਹੀ ਆਈ ਹਾਂ, ਮੈਂ ਕਿਹਾ ਹਾਜ਼ਰੀ ਲੋ ਤਾਂ
0: ਮਨ ਲੱਗਦਾ ਕਿ ਮਾਲ ਜੀ ਨੇ ਤਾਨਾ ਮਾਰਿਆ ਹੋਣਾ ਜ਼ਰੂਰ, ਭੁਪਿੰਦਰ ਉੱਧਰ ਅੱਗੇ ਆਪਾਂ ਨੂੰ
2: ਨਹੀਂ
0: ਸਮਾਂ ਕੇ ਮਾਣ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਵੋਮੈਨਸ ਨੂੰ ਘੱਟੋ ਘੱਟ
2: ਹਾਂਜੀ
0: 2.5% ਆਪਣੇ ਪਰਿਵਾਰ ਦੇ ਵਿੱਚ 2.5% ਉਹਨਾਂ ਦਾ ਯੋਗਦਾਨ ਹੈ ਜੀ, ਤੇ ਹਾਂਜੀ
2: ਹਾਂ ਸਹੀ। ਨਹੀਂ
0: ਜੀ
2: ਨਹੀਂ ਇੱਦਾਂ ਮੰਮੀ ਦਾ ਸਮਾਂ ਆਪ ਜੁੜਦੇ ਮੈਨੂੰ ਤਾਂ ਵਧੀਆ ਲੱਗਦਾ ਹੁੰਦਾ, ਪਰ ਅੱਜ
0: ਜੀ
2: ਕੱਲ ਕੰਮ ਤੇ ਥੋੜਾ ਨਾ ਦੱਸਿਆ ਸੀ
0: ਹਾਂ ਜੀ
2: ਜ਼ਿਆਦਾ
0: ਹਾਂ
2: ਸਟ੍ਰਿਕਟ ਹੋਈ ਜਾ ਰਿਹਾ ਹਨਾ,
0: ਜੀ
2: ਤੇ ਫਿਰ ਉਹ ਤੁਹਾਨੂੰ ਉੱਧਰ ਇੱਕ ਅੱਗੇ ਤੋਂ ਅੱਗੇ ਗਾਹਾਂ ਸਿਖਾਈ ਜਾਂਦੇ ਪਏ, ਆਹ ਵੀ ਸਿੱਖੋ ਆਹ ਵੀ ਸਿੱਖੋ, ਮਲਟੀਟਾਸਕ
0: ਜੀ
2: ਪੇ
0: ਬਿਲਕੁਲ
2: ਇੱਧਰ ਲੋੜ ਸਾਰੇ, ਮਤਲਬ ਕਿਤੇ ਵੀ ਜ਼ਰੂਰਤ ਹੋਵੇ ਸਾਨੂੰ ਲਾ ਸਕਦੇ ਆ,
0: ਹਾਂਜੀ
2: ਤੇ
0: ਅਪਡੇਟ
2: ਵੀਕਐਂਡ
0: ਰੱਖਣਾ
2: ਤੇ ਫਿਰ
0: ਪੈਂਦਾ
2: ਹਾਂਜੀ ਵੀਕਐਂਡ ਤੇ ਹੁੰਦਾ ਪਿਆ, ਹੁਣ ਗਰਮੀ ਬਹੁਤ ਆ ਵੀ ਸਵੇਰੇ ਸਵੇਰੇ ਸਾਜਰੇ ਭੱਜੇ ਦਾ ਗਰੋਸਰੀ ਲੈਣ
0: ਜੀ
2: ਨੂੰ।
0: ਜੀ ਬਿਲਕੁਲ ਹੈ ਜੀ
2: ਹਾਂਜੀ ਵਧੀਆ ਪੂਰਾ ਪ੍ਰੋਗਰਾਮ ਆ ਤੁਹਾਡਾ, ਤੇ ਨਾਲੇ ਆਪਣਾ ਘਰ ਭਲਾ ਹੋ ਭਲਾ, ਜਿੱਦਾਂ ਸਿਕੰਦਰ ਜੀ ਸਾਰੇ ਰਾਜਨ ਸੈਣੀ ਸਾਰੇ ਕਹਿ ਗਏ,
0: ਜੀ
2: ਤੇ ਮਤਲਬ ਜੇ ਤੁਹਾਡੇ ਕੋਲ ਹਿੰਮਤ ਹੈਗੀ ਕਿਸੇ ਵੀ ਢੰਗ ਦੀ,
0: ਜੀ
2: ਚਾਹੇ ਉਹ ਆਪਣੇ ਸਮੇਂ ਦੇ ਤੌਰ ਤੇ ਜਾਂ ਆਪਾਂ ਕੋਲ ਪੈਸੇ ਦੇ ਤੌਰ ਤੇ ਕੱਪੜੇ ਜਾਂ
0: ਜੀ
2: ਕਿਸੇ ਨਾਲ ਆਪਾਂ ਗੱਲਬਾਤ ਕਰ ਸਕੀਏ, ਕਿਉਂਕਿ ਬਹੁਤ ਲੋਕ ਇਕੱਲੇਪਨ ਦਾ ਵੀ ਸ਼ਿਕਾਰ ਆ, ਜਿਹਨਾਂ ਕੋਲ
0: ਬਿਲਕੁਲ ਹੈ
2: ਮਤਲਬ ਉਹਨਾਂ ਨੂੰ ਕੋਈ ਦੁੱਖ ਸੁੱਖ ਨਹੀਂ ਫਰੋਲਣ ਵਾਲਾ,
0: ਜੀ
2: ਕਿਸੇ ਨੂੰ ਕਦੇ ਮੈਂ ਦੇਖਦੀ ਨਹੀਂ ਨਾ, ਕਈ ਵਾਰ ਮੇਰੀਆਂ ਫਰੈਂਡ ਸਰਕਲ ਜਾਂ ਕਿਤੇ ਹੋਰ ਵੀ ਹੋਵੇ ਨਾ ਆਪਾਂ ਗੱਲ ਕਰਾਂ, ਫਿਰ ਪਤਾ ਲੱਗਦਾ ਵੀ ਇਹਨੂੰ ਕਿੰਨਿਆਂ ਕੁ ਬੰਦਾ ਅੰਦਰ ਦੱਬੀ ਬੈਠਾ ਹੁੰਦਾ,
0: ਜੀ
2: ਤੇ ਉਹ ਚੀਜ਼ਾਂ ਮਤਲਬ ਹੋਣੀਆਂ ਚਾਹੀਦੀਆਂ। ਜਿੱਦਾਂ ਦੂਸਰੀ ਗੱਲ ਕਰਦੇ ਸੀ ਆਪਾਂ ਵੀ कई चीज घर तो पुछदे नहीं है जिदा ना चंद जी
0: जी
2: ने कहा, ते गुरु घर होर पास जाके सारे सेवा करते होंगे है ना,
0: जी
2: थोड़े अपने तुम सियाण पुछते नहीं। मैं
0: जी
2: थोड़ा दस दी लास्ट वीक की गल अपने फ्रेंड ने गल कर रही थी, तो मैं क्या मैं हमेशा सोचती होंगी है ना कि कितने बहर को जावा जा मैं गुरु घर जावा, पर मैं क्या कोई ना कोई हुंदी अड़चन जी आ जाती है। मैं कह नहीं नहीं फिर मैंने लगता हूं कि मेरे बच्चे अच घर आ उन्होंने छुट्टी आ है ना,
0: जी
2: फिर मैं उन्होंने खाना खिलावा जा कुछ होर करा, फिर मैं लगता
0: जी
2: हूं कि मेरा सुकून तो मेरे घर च ही है मेरे परिवार च,
0: जी
2: जे गुरु घर जाके भी आपको सुकून ही लेना उठे फिर वाहेगुरु की हजूरी से बैठ के बंदे का कहते मन शांत जा सुकून च हों,
0: जी
2: तो मैंने लगता हूं कि वह चीजा मेनू घरे मिलदियां है ना।
0: जी
2: ते
0: जे प्यार
2: बाकी
0: प्यार
2: जिदा तुम
0: मोहब्बत
2: कह
0: घर दे विच है सारा कुछ है, उत्थे तुहानू रब भी मिल जांदा जी, उत्थे तुहानू सुकून भी मिल जांदा, शांति भी मिलदी है। जे घर दे विच ही
2: बिल्कुल
0: रोला रप्पा तां फिर सुकून बाहरों लब्भण जावांगे तां उह तां फिर चलो एक बहाना कह सकदे हां। जां हुण इहनां मुल्कां च
2: हाँ जी
0: तुहाडे तां फिर भी बहुत सारे गुरु घर मंदर जां बखरियां बखरे
2: हाँ
0: धार्मिक
2: जी हाँ
0: स्थान हैगे ने, पर मेरे वर्गा
2: हाँ
0: कित्थे
2: जी
0: जावे जी।
2: बिल्कुल बिल्कुल।
0: जी
2: तुम एक गल देख लो कि जे थानू अपने परिवार च तो बाहर सच्ची नहीं लोड़ पैंदी किसी
0: बिल्कुल
2: भी
0: है
2: चीज की।
0: जी
2: हुण जिदा कल तुसीं गल करदे मेरे हसबैंड अक्सर कहंदे हुंदे आ
0: जी
2: कि मैं अपने माँ बाप की पूरी सेवा कर रहा, कल वो चल जाते आ जाना हर एक ने है ना,
0: जी
2: पर कहंदे मैनू तसल्ली होगी फिर मैं उन्होंने नाल हमेशा रहा, मैं उन्होंने कीती है नहीं कहते फिर बाद में मैं खलारा पाया होगा भी आ जाओ
0: जी
2: 400 बंदियां मैं कट कट्ठा करा फिर है ना,
0: बिल्कुल है जी
2: ते चीजा होनिया। ते जिदा हम तुसी कहने कार भला कर आप कुछ भी करते, मैं देखनी बच्चे भी सीखते थो,
0: जी
2: मैं शायद पहले मेंशन की थी हिंदी में कई बार मेरा छोटा बेटा ऐसा हो रहा वो
0: जी
2: बाहर जाके बाकियों की हेल्प करता, बड़े
0: बिल्कुल
2: नु वैसे ही बहुत कम्युनिटी सर्विसेज दी है कि उन्हें आदत आ
0: जी
2: पे जिदा कॉलेज दे बच भी वो इदे करता रहा पे समान इकट्ठा करना पे
0: जी
2: जिन्हें को नहीं है उन्होंने आ चीजा देनिया ज करनिया,
0: जी
2: ते कई बार थोड़े को होंगी कईया दी अपने दिल कहते हैं रूह नहीं कहते रजी होंगी, कई बंदे को
0: बिल्कुल है
2: होंगे बहुत कुछ है पर उन्होंने दिल नहीं करता करने,
0: जी बिल्कुल है
2: पर जिदा हुण असी 50 उपर हो गए ते मैनू लगता हुंदा भई थोड़े को जे हैगी अफोर्डेबिलिटी तो जरूर करो
0: जी
2: पर आस ना रखो, जिन्नी
0: जी
2: थोड़े को आराम ना तुसी कर सकदे हो जरूर करो। हुण इत्थे अपने पए आ चलो मेरी हुण जिदा सूटां दी गल चली आ मेरी क्लोजेट में 250 सूट पे आ,
0: जी
2: वो मैनू कहड़े आ की कर रहे हैं, जे वो मैं 100 किसे नू दे दां तां अगले दी अगले नू
0: बिल्कुल
2: अगले
0: है
2: दा सरदा है ना किसे दे काम आऊंगे, नहीं
0: जी
2: तो कल नू इत्थे सा निकल गए तो चुके जाने जाते लगने डर
0: बिल्कुल
2: विचर
0: है
2: देने
0: जी
2: किसी ने एडमिशन बेंच पा देने है ना।
0: बिल्कुल है
2: ते जे जे तुम खाण पीण की भी गल वा, एक मेरे ना बंदा काम करता हूं सी न्यू जर्सी जो ओदी वधिया आदत बहुत सी,
0: जी
2: उन्हें लै भी लेना जिदा पुलिस काम करता सी आले दुआले ने उन्होंने दे भी देना, किसी ने डोनर का डब्बा देता किसी ने कासे का देता कुछ करता,
0: जी
2: कला नहीं खाता हूं सी सारे वंडने,
0: जी बिल्कुल है जी
2: पर मैं ओदी एक गल तो हसदी हुंदी हां पर वंडन वाली ओदी आदत ये वधिया सी वो आप पतला सी साडे
0: जी
2: वर्गे नू आदत ला गया
0: वो
2: मिठे
0: शेयर एंड केयर है ना, वो नाल जुड़
2: दी।
0: जाता है।
2: हां जी देख लो इत्थे भी आपां इदां ही करदे हां, तो कोई
0: जी
2: चीज हैगी या तुसी किसे नू दियो
0: जदों ना अपने
2: क्योंकि
0: इकबाल जी, मैं नवा नवा चलो इतने काम कार उत्ते जाना ना, क्योंकि अपनी शुरू तो ही आदत है स्कूल दे विच जां परिवारां च
2: जी
0: परवरिश ही इस तरह हुई कि जदों स्कूले भी रोटी वाला डब्बा ले जांदे सी ना, चार मित्र दोस्त क्लास दे विच जदों रोटी दा टाइम हुंदा सी इकट्ठे, मतलब कि ओह गोल धारा जिहा बना के बह जाना ते एक दूसरे दे
2: हाँ जी
0: नाल
2: हाँ
0: वंड
2: जी
0: लैनी। जे किसे ने लै के भी नहीं आई ना तां
2: बिल्कुल
0: अपने कोल वाध होणी तां जां अद्धी भी उहनूं दे देणी, अद्धी आप खा लैणी। ते इदां ही है ना, जदों इहनां
2: हाँ जी हाँ
0: मुल्कां च
2: जी
0: आए हां तां कम्म दे उत्ते जाणा, हर किसे ने अपना अपना लै के बह जाणा है ना। ਤੇ ਜਿਹੜੇ ਜਿਹੜਾ ਹੁਣ ਕਈ ਨਹੀਂ ਵੀ ਲੈ ਕੇ ਆਏ ਤਾਂ ਕੋਸ਼ਿਸ਼ ਹੁੰਦੀ ਸੀ ਕਿ ਚਲੋ ਉਹਨੂੰ ਆਫਰ ਜ਼ਰੂਰ ਕਰੀਦਾ, ਉਹ ਪਤਾ ਹੈ ਕਿ ਇੱਥੇ ਦੇ ਲੋਕ ਸੁਭਾਅ ਹੈ ਉਹਨਾਂ ਦਾ, ਨਹੀਂ ਉਹਨਾਂ ਨੇ ਕਹਿਣਾ ਨਹੀਂ ਨਹੀਂ ਤੇਰਾ ਤੂੰ ਖਾ ਨਾ, ਤੇ ਕੋਈ ਨਹੀਂ ਮੈਂ ਠੀਕ ਹਾਂ ਹੈ ਨਾ, ਮੈਂ ਖਾ ਕੇ ਆਇਆ ਜਾਂ ਕਿੱਦਾਂ, ਉਹਨਾਂ ਨੇ ਕੁਝ ਨਾ ਕੁਝ ਕਹਿ ਦੇਣਾ। ਤੇ ਬਹੁਤ ਘੱਟ ਲੋਕ ਨੇ, ਮਤਲਬ ਕਿ ਉਹ ਸ਼ੁਰੂ ਤੋਂ ਜਿਦਵੇਂ ਕਿ ਔਜਲਾ ਸਾਹਿਬ ਕਹਿ ਕੇ ਗਏ ਨੇ ਕਿ ਜੇ ਜਾਂ ਤੁਸੀਂ ਗੱਲ ਕੀਤੀ ਹੈ ਕਿ ਸ਼ੁਰੂ ਦੇ ਵਿੱਚ ਜੇ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਚੱਲਣਗੀਆਂ ਤਾਂ ਅੱਗੇ ਤੋਂ ਅੱਗੇ ਉਹ ਫਿਰ ਵੱਧਦੀਆਂ ਰਹਿੰਦੀਆਂ ਨੇ ਜੀ।
2: ਬਿਲਕੁਲ ਬਿਲਕੁਲ।
0: ਜੀ
2: ਤੇ ਇੱਕ ਗੱਲ ਤੁਸੀਂ ਹੋਰ ਦੇਖੋ ਨਾ ਜਿੱਦਾਂ ਆਪਾਂ ਦੇ ਵਿੱਚ ਕਈ ਵਾਰ ਆਪਾਂ ਚੀਜ਼ ਦਿੰਨੇ ਚਲੋ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸੀ ਉਹ ਤਾਂ ਇੱਕ ਸੀਗੀ ਸਾਂਝ ਸੱਚੀ ਚੀਜ਼ਾਂ ਦੀ,
0: ਜੀ
2: ਤੇ ਦਿੰਦੇ ਸੀ ਤਾਂ ਸ਼ੇਅਰ ਕਰਦੇ ਸੀ। ਹੁਣ ਅੱਜ ਕੱਲ੍ਹ ਆਪਾਂ ਨੂੰ ਕਹਿੰਦੇ ਚਾਹ ਪੀਣੀ, ਅਗਲੇ ਕਹਿੰਦਾ ਨਹੀਂ, ਜਾਂ ਆਪਾਂ
0: ਜੀ
2: ਫਾਰਮੈਲਿਟੀ ਵਾਂਗੂ ਕਹਿ ਦਿੰਦੇ ਚੀਜ਼ਾਂ ਨੂੰ ਤੇ ਮੋਰਲਾ ਕਹਿ ਵੀ, ਕਈ
0: ਜੀ
2: ਵਿਚਾਰੇ ਭੁੱਖ ਵੀ ਲੱਗੀ ਹੁੰਦੀ ਉਦਾਂ ਹੀ ਕਹਿ ਦਊਗਾ ਵੀ ਲੋੜ ਨਹੀਂ ਹੈਗੀ, ਹੈ ਨਾ।
0: ਬਿਲਕੁਲ
2: ਤੇ ਇੱਥੇ ਜਿੱਦਾਂ ਤੁਸੀਂ ਗੱਲ ਕੀਤੀ ਮੇਰੇ ਨਾਲ, ਐਵੇਂ ਹੋਇਆ ਕਿ ਮੈਂ ਕਿਸੇ ਨੂੰ ਕਹਿ ਰਹੀ ਕੁਛ ਖਾਣਾ
0: ਜੀ
2: ਤੇ ਅਮਾ ਕਿ ਲੈ ਲਾ, ਉਹਨੇ ਸਾਰੇ ਫੜ ਲਿਆ ਫਟਾਫਟ।
0: ਜੀ ਬਿਲਕੁਲ ਹੈ। ਹੁਣ ਦੇਖੋ ਇੱਥੇ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਜਦੋਂ ਓਲਡ ਪੀਪਲ ਹਾਊਸ ਜਾਂ ਆਂਢ ਗੁਆਂਢ ਦੇ ਵਿੱਚ ਬਜ਼ੁਰਗ ਰਹਿੰਦੇ ਆ, ਜੋੜਾ ਓਲਡ ਹਾਊਸ ਦੇ ਵਿੱਚ
2: ਹਾਂਜੀ
0: ਚਲੇ ਜਾਂਦੇ ਆ, ਘਰ ਦੇ ਵਿੱਚ ਕੋਈ ਨਹੀਂ, ਚਲੋ ਉਹ ਜ਼ਿੰਦਗੀ ਆਪਣੀ ਪੂਰੀ ਕਰ ਗਏ, ਅਤੇ ਉਸ ਤੋਂ ਬਾਅਦ
2: ਹਾਂਜੀ
0: ਪਿੱਛੇ ਜਿਹੜੇ ਬੱਚੇ ਨੇ ਉਹਨਾਂ ਨੇ ਉਹ ਮਤਲਬ ਕਿ ਦੇਖਦੇ ਆ ਕੋਈ ਚੀਜ਼ ਚਾਹੀਦੀ ਆ ਠੀਕ ਹੈ, ਨਹੀਂ ਤਾਂ ਉਹ ਸਾਰੀ ਉਮਰ ਦੇਖੋ 80-85 ਜਾਂ 100 ਸਾਲ ਵੀ ਲਾ ਲਓ ਬੰਦਾ ਕੰਮ ਕਰਦਾ,
2: ਬਿਲਕੁਲ
0: 60-70 ਸਾਲ ਤਾਈਂ ਕੰਮ ਕਰਦਾ ਹੈ, ਉਹ ਸਾਰੀਆਂ ਚੀਜ਼ਾਂ ਨਿੱਕੀ
2: ਜੀ
0: ਤੋਂ ਲੈ ਕੇ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜੋੜਦਾ, ਤੇ ਆਖਰ ਦੇ ਵਿੱਚ
2: ਜੋੜਦੇ ਨੇ
0: ਅਗਲੀਆਂ
2: ਬਿਲਕੁਲ
0: ਪੀੜ੍ਹੀਆਂ ਤੱਕ ਉਹ ਕੰਮ ਦੀਆਂ ਨਹੀਂ ਰਹਿੰਦੀਆਂ, ਚਲੋ ਪੈਸਾ ਧੇਲਾ ਜ਼ਰੂਰ ਹੈ ਉਹ
2: ਹਾਂਜੀ
0: ਜ਼ਰੂਰ ਆਪਣੇ ਪਾ ਲੈਂਦੇ ਆ ਕਰ ਲੈਂਦੇ ਆ, ਪਰ ਉਹ ਜਿਹੜਾ ਘਰਾਂ ਦੇ
2: ਹਾਂਜੀ
0: ਵਿੱਚੋਂ
2: ਹਾਂਜੀ
0: ਨਾ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸੈਕਿੰਡ ਹੈਂਡ ਸਟੋਰ ਨੇ ਜਦੋਂ ਉੱਥੇ ਜਾ ਕੇ ਦੇਖਦੇ ਆ ਨਾ, ਤੇ ਉਹ ਗੱਡੀਆਂ ਦੀਆਂ
2: ਹਾਂਜੀ
0: ਗੱਡੀਆਂ ਭਰ ਕੇ ਆਉਂਦੇ ਨੇ, ਮਤਲਬ ਕਿ ਚੈਰਿਟੀ ਦੇ ਵਿੱਚ ਲਾਉਂਦੇ ਆ ਜਾਂ ਫ੍ਰੀ ਵੀ ਦੇ ਦਿੰਦੇ ਆ, ਜਿਹੜੀਆਂ ਚੀਜ਼ਾਂ ਸਿੱਟਣ ਵਾਲੀਆਂ ਸਿੱਟ ਦਿੰਦੇ ਆ, ਤਾਂ
2: ਬਿਲਕੁਲ
0: ਉਹ ਦੇਖੋ
2: ਬਿਲਕੁਲ
0: ਹੁਣ ਉਹ ਤੋਂ ਚੀਜ਼ ਤੋਂ ਸਿੱਖਿਆ ਮਿਲਦੀ ਕਿ ਸਾਰੀ ਉਮਰ ਬੰਦਾ ਜੋੜਦਾ ਰਹਿੰਦਾ, ਆਖਰ ਦੇ ਵਿੱਚ ਕੰਮ ਕਿਹਦੇ ਆਉਂਦਾ ਜੀ ਕਿਸੇ ਦੇ ਬਣੇ।
2: ਬਿਲਕੁਲ ਨੀ, ਮੈਂ ਤਾਂ ਸੋਚਦੀ ਹੁੰਦੀ ਆ ਜਿੱਦਾਂ ਹੁਣ ਜਿਸ ਉਮਰ ਚ ਜਾ ਰਹੇ ਗਾਹਾਂ ਤੋਂ ਗਾਹਾਂ ਦਿਨ ਘਟਣੇ ਆ, ਜ਼ਿੰਦਗੀ ਤੇ ਵਧਣੇ ਨੀ,
0: ਜੀ
2: ਤੇ ਕੋਲ ਜੇ ਸਾਡੇ ਕੋਲ ਹੈਗੇ ਨਾਲ ਨਾਲ ਚੀਜ਼ਾਂ ਦੇ ਜਾਓ। ਪਰ ਜਿੱਦਾਂ
0: ਬਿਲਕੁਲ
2: ਸਾਡੇ ਥੋੜੀ ਜਿੱਦਾਂ ਨਾ ਸਿਆਣਿਆਂ ਨੇ ਗਰੀਬੀ ਦੇਖੀ ਆ
0: ਜੀ
2: ਪਿੱਛੋਂ, ਉਹਨਾਂ ਦੇ ਰੂਹ ਬਣਦੀ ਨੀ
0: ਬਿਲਕੁਲ
2: ਸੱਜਣ
0: ਹੈ ਜੀ
2: ਦੀ, ਤੇ ਘਰ ਸਾਡੇ ਖੁਦ ਸਿਆਣੇ ਆ ਉਹਨਾਂ ਨੂੰ ਕਹਿੰਦੇ ਰਹਿੰਦੇ ਡੈਡੀ ਇਹਨਾਂ ਨੂੰ ਛੱਡ ਦੋ ਛੱਡ ਦੋ, ਉਹਨਾਂ ਦਾ ਦਿਲੇ ਨੀ ਕਰਦਾ ਸਿੱਟਣ ਚੀਜ਼ਾਂ
0: ਉਹ
2: ਦਾ।
0: ਤਾਂ ਕਈ ਵਾਰੀ ਮੈਂ ਕਹਿ ਦਿੰਦਾ ਹੁੰਦਾ ਸੀ ਘਰੇ ਇੰਡੀਆ ਵੀ ਆ ਪੁਰਾਣਾ ਹੋ ਗਿਆ ਨਾ, ਇਹਨੂੰ ਉਹਨੇ ਕਹਿਣਾ ਪਰਛੱਤੀ ਦੇ ਉੱਤੇ ਉੱਪਰ ਰੱਖਿਆ ਹੋਣਾ ਜਿਹੜੀ ਚੀਜ਼ ਨਹੀਂ ਚਾਹੀਦੀ, ਤੇ
2: ਹਾਂਜੀ
0: ਮੈਂ ਕਹਿਣਾ ਇਹ ਕਾਹਤੋਂ
2: ਹਾਂਜੀ
0: ਜੋੜ ਜੋੜ ਰੱਖੀ ਜਾਂਦੇ ਪੁਰਾਣਾ ਹੋ ਗਿਆ, ਅੱਗਿਓਂ ਘਰੋਂ ਕਹਿਣਾ ਬਾਪੂ ਹੁਣੀ ਕਹਿਣਾ ਮੈਂ ਵੀ ਪੁਰਾਣਾ ਹੋ ਗਿਆ ਮੈਨੂੰ ਵੀ ਸਿੱਟ ਦਿਓ।
2: ਐਵੇਂ ਹੁੰਦਾ, ਮੈਂ ਤੁਹਾਨੂੰ
0: ਹਾਂ
2: ਦੱਸਦੀ ਪਿਛਲੇ ਹਫਤੇ ਦੀ ਗੱਲ
0: ਜੀ
2: ਆ, ਮੇਰੇ ਹਸਬੈਂਡ ਕਹਿੰਦੇ ਚੱਲ ਸਮਾਨ ਬਾਹਰ ਸੁੱਟਣਾ ਹੁੰਦਾ ਸਾਲ ਦੇ ਵਿੱਚ ਇੱਕ ਵਾਰ,
0: ਜੀ
2: ਤੇ ਮੈਨੂੰ ਕਹਿੰਦੇ ਮੈਂ ਥੱਲੇ ਡੈਡੀ ਹੁਣਾਂ ਦੀ ਕੇਸ ਪਾ ਦਿੰਦਾ ਹਨਾ, ਮੈਂ
0: ਜੀ
2: ਗਏ ਮੁੜੇ, ਮੈਂ ਕਿਹਾ ਕੀ ਹੋਇਆ, ਕਹਿੰਦੇ ਗੱਲ ਬਣੀ ਨੀ।
0: ਜੀ
2: ਇਹਨਾਂ ਨੇ ਡੈਡੀ ਨੂੰ ਕਿਹਾ ਵੀ ਪਰ ਡੈਡੀ ਇਹਨੂੰ ਸੁੱਟ ਦਿੰਦੇ, ਮੈਂ ਨਵੀਂ ਲਿਆ ਦਿੰਦਾ ਸਾਨੂੰ,
0: ਜੀ
2: ਬਸ ਬਸ ਮੁੜੇ, ਕਹਿੰਦੇ ਹੁਣ ਸਿਆਣੇ ਆ ਏਦਾਂ, ਫਿਰ ਚਲੋ
0: ਬਿਲਕੁਲ ਹੈ ਜੀ, ਉਹਨਾਂ ਦਾ
2: ਸਿਆਣਿਆਂ
0: ਵੀ
2: ਨਾਲ
0: ਦਿਲ
2: ਬਹਿਸ ਥੋੜਾ
0: ਰੱਖਣਾ
2: ਕਰ
0: ਪੈਂਦਾ
2: ਸਕਦੇ,
0: ਬਿਲਕੁਲ ਹੈ ਜੀ।
2: ਸਿਆਣਿਆਂ ਨਾਲ ਬਹਿਸ ਨੀ ਕਰ ਸਕਦੇ, ਮਤਲਬ ਕਹਿਣ ਦੀ ਗੱਲ ਆ ਕਿ ਆਪਾਂ ਤਾਂ ਉਹਨਾਂ ਚੋਂ ਆਪ ਜਿੱਦਾਂ ਰਿਸਪੈਕਟ ਕਰਦੇ ਆ
0: ਨਹੀਂ,
2: ਆਪਣੇ
0: ਨਾਲੇ ਇਹ ਵੀ
2: ਸਿਆਣਿਆਂ ਦੀ, ਉਹ ਆ
0: ਨਾ ਕੁਝ ਚੀਜ਼ਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਜਾਂ ਹਾਰਡ ਵਰਕ ਕੀਤਾ ਹੈ,
2: ਹਾਂਜੀ
0: ਉਹਨਾਂ ਨੂੰ ਪਤਾ ਵੀ ਇਸ ਇਹਦੀ ਕੀਮਤ ਕੀ ਹੈ, ਕਿੱਦਾਂ ਪਾਈਆਂ ਨੇ ਨਾ, ਤਾਂ ਉਹ ਵੀ ਵਿੱਚ ਨਾਲ ਫਿਰ
2: ਹਾਂਜੀ
0: ਜੁੜ
2: ਹਾਂਜੀ
0: ਜਾਂਦਾ ਹੈ, ਸਟਰਗਲ ਕੀਤੀ ਹੈ ਲਾਈਫ ਦੇ ਵਿੱਚ।
2: ਹਾਂਜੀ
0: ਹਾਂਜੀ
2: ਹਾਂਜੀ, ਬਾਕੀ ਜਿਹੜਾ ਹੁਣ ਆਪਾਂ ਟੌਪਿਕ ਤੇ ਫੇਰ ਵਾਪਸ, ਮਤਲਬ ਭਈ ਜੇ
0: ਜੀ
2: ਵਧੀਆ ਕਰਾਂਗੇ ਤਾਂ ਵਧੀਆ ਹੁੰਦਾ ਹੀ ਆ, ਕੋਈ
0: ਬਿਲਕੁਲ
2: ਹੋਊਗਾ ਕਿਤੇ ਕਿਸੇ ਦਾ ਪੁੱਠਾ ਪਾਸਾ ਪਿਆ ਜਿਵੇਂ, ਕੋਈ ਬੰਦਾ ਸਾਰਿਆਂ ਦਾ
0: ਜੀ
2: ਭਲਾ ਕਰਦਾ ਰਿਹਾ ਉਹਨਾਂ ਬੁਰਾ ਹੋ ਗਿਆ,
0: ਬਿਲਕੁਲ
2: ਨਹੀਂ
0: ਹੈ
2: ਤਾਂ ਆਪਾਂ ਕਹਿੰਦੇ ਹੁੰਦੇ ਨਾ ਇੱਥੇ ਅਮਲਾਂ ਦੇ ਹੋਣੇ ਨਿਬੇੜੇ, ਕਿਸੇ ਨੂੰ ਤੇਰੀ ਬਾਤ ਪੁੱਛਣੀ ਇੱਥੇ ਸਾਰਾ ਕੁਛ ਹੋ
0: ਬਿਲਕੁਲ
2: ਜਾਣਾ।
0: ਬਿਲਕੁਲ
2: ਜਿੱਦਾਂ ਹੁਣ ਕਈ ਆਪਣੇ ਸੱਸ ਸਹੁਰਿਆਂ ਨਾਲ ਬੁਰਾ ਵਿਵਹਾਰ ਕਰਦੇ ਆ ਜਾਂ ਹੋਰ ਕਰਦੇ ਆ, ਉਹਨਾਂ
0: ਜੀ
2: ਨੇ ਵੀ ਉਸ ਪੋਜੀਸ਼ਨ 'ਚ ਪਹੁੰਚ ਜਾਣਾ, ਜੇ ਵਧੀਆ
0: ਬਿਲਕੁਲ,
2: ਕਰੂੰਗੇ ਵਧੀਆ ਹੀ ਹੋਊਗਾ,
0: ਸਾਸ ਵੀ
2: ਘਟ
0: ਕਵੀ
2: ਗਿਆ ਤਾਂ ਮੈਂ ਉਹਦਾ ਵੀ ਫਸ ਜਾਣਾ।
0: ਪਵੇਗੀ।
2: ਹਾਂਜੀ, ਮੇਰੇ ਹਸਬੈਂਡ ਕਹਿੰਦੇ ਹੁੰਦੇ ਜੇ ਚੰਗੇ ਪਾਸੇ ਨੂੰ ਮਿਹਨਤ ਕਰੋ ਜਾਂ ਬੁਰੇ ਨੂੰ,
0: ਜੀ
2: ਫਲ ਜ਼ਰੂਰ ਦੇ ਮਿਲੂਗਾ ਤੁਹਾਨੂੰ।
0: ਮਿਲਦਾ ਜੀ, ਇੱਥੇ ਹੀ ਮਿਲ ਜਾਂਦਾ ਜੀ, ਕਿਤੇ
2: ਹਾਂਜੀ
0: ਹੋਰ ਤਾਂ ਨਹੀਂ ਮਿਲਣਾ, ਇੱਥੇ ਮਿਲ
2: ਬਿਲ
0: ਜਾਂਦਾ।
2: ਇੱਥੇ ਇੱਥੇ ਹੀ ਕਹਿੰਦੇ
0: ਬਿਲਕੁਲ
2: ਮਿਲਣਾ ਤੁਹਾਡੇ ਸਾਡੇ ਤੇ ਵੀ ਉਸ ਤੇ ਪਹੁੰਚ ਜਾਣਾ ਉਸ ਉਮਰ
0: ਬਿਲਕੁਲ
2: ਚ
0: ਹੈ
2: ਤੁਸੀਂ
0: ਜੀ।
2: ਓਕੇ ਜੀ, ਸਤਿ ਸ਼੍ਰੀ
0: ਥੈਂਕ ਯੂ
2: ਅਕਾਲ
0: ਇਕਬਾਲ
2: ਸਾਹਿਬ,
0: ਜੀ,
2: ਸਤਿ ਸ਼੍ਰੀ
0: ਵਿਚਾਰਾਂ ਦੇ ਲਈ,
2: ਅਕਾਲ
0: ਸੋਹਣੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਇਕਬਾਲ ਮਾਂਗੜ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ ਦੀ ਬੇਟੀ ਜੀ, ਤੇ ਉਹਨਾਂ ਨੇ ਗੱਲਬਾਤ ਕੀਤੀ ਆ, ਆਪਣੀ ਸਾਂਝ ਪਾਈ ਆ ਚੰਗੇ ਵਿਚਾਰਾਂ ਦੀ, ਤੇ ਤੁਸੀਂ ਵੀ ਲਾਈਨਾਂ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਖਬਰਾਂ ਵੱਲੋਂ ਵਧੀਆ ਕਿ ਗੱਲਬਾਤ ਕਰਨੀ ਦਾ ਨਿੱਘਾ ਸਵਾਗਤ ਹੈ, ਫਿਰ ਆਪਾਂ 15 ਕੁ ਮਿੰਟ ਹੋਰ ਲਾ ਲੈਂਦੇ ਹਾਂ, ਤੇ ਖਬਰਾਂ ਕੋਈ ਨਹੀਂ ਮੈਂ ਬਾਅਦ ਦੇ ਵਿੱਚ ਵੀ ਜਾਂ ਸੁਣੀਆਂ ਹੀ ਹੁੰਦੀਆਂ ਤੁਸੀਂ, ਤੇ ਬਾਅਦ ਦੇ ਵਿੱਚ ਸਮਾਂ ਮਿਲਿਆ ਤਾਂ ਬਾਅਦ ਦੇ ਵਿੱਚ ਕਰ ਲਾਂਗੇ, ਤੇ ਗੱਲਬਾਤ ਦੇ ਵਿੱਚ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਜ਼ਰੂਰ ਇਸ ਮੁੱਦੇ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਚਰਚਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਕੁਝ ਪਲ ਮੈਂ ਉਡੀਕ ਕਰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ, ਨਹੀਂ ਤਾਂ ਫਿਰ ਆਖਰ ਦੇ ਵਿੱਚ ਖਬਰਾਂ ਦੀ ਸ਼ੁਰੂਆਤ, ਜੇ ਕੋਈ ਦੋਸਤ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ। ਤੇ ਇਸੇ ਤਰ੍ਹਾਂ ਤੇ ਪਾਤੇ ਬੀਬੀ ਨੂੰ ਪੈਸੇ ਤੁਸੀਂ ਠਾਹ ਕਰਕੇ ਕਹਿੰਦੇ ਜੀ। ਪਾਰਟ 2 ਦੇ ਵਿੱਚ ਰੈਪਰ ਗੱਭਰੂ ਨੇ ਮੁੜ ਮੰਗੇ ਆ 500 ਰੁਪਏ ਜੀ। ਆ ਜਿਹੜਾ ਪਹਿਲਾਂ ਵੀ ਇੱਕ ਵਾਰੀ ਵਾਇਰਲ ਹੋਇਆ ਸੀ, ਤਲਵਾੜੇ ਵਾਲੇ ਰੈਪਰ ਸੀਗੇ ਜੀ, ਤੇ ਉਹਨਾਂ ਨੇ ਕਿਹਾ ਸੀ ਕਿ ਬੀਬੀਆਂ ਨੂੰ ਦੇਈ ਜਾਂਦੇ ਹੋ, ਬੰਦਿਆਂ ਨੂੰ ਵੀ ਦਿਓ। ਤੇ ਇਸ ਵਾਰੀ ਉਹਨਾਂ ਨੇ ਰੈਪ ਦੇ ਵਿੱਚ ਗੀਤ ਗਾਇਆ ਨਵਾਂ। ਸੀਐਮ ਮਾਨ ਜੀ ਕਹਿੰਦੇ ਨੇ ਉਹਦੇ ਵਿੱਚ ਜੀ, ਦੋਸਤੋ ਇੱਕ ਮਿੰਟ ਰੁਕਿਓ ਜੀ, ਇੱਕ ਮਿੰਟ ਜੀ, ਇੱਕ ਮਿੰਟ ਜੀ, ਉਲਟਾ ਪੁਲਟਾ ਕਈ ਵਾਰੀ ਹੋ ਜਾਂਦਾ ਹੈ ਜੀ, ਉਲਟਾ ਪੁਲਟਾ। ਔਜਲਾ ਸਾਹਿਬ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ, ਵਧੀਆ ਸਾਂਝ ਇਕਬਾਲ ਜੀ। ਅਤੇ ਇਸ ਤਰ੍ਹਾਂ ਹੀ ਆਪਣੇ ਮਾਲ ਭੈਣ ਜੀ ਆ ਜਾਵੋ ਜੀ, ਕਹਿੰਦੇ ਤੁਸੀਂ ਵੀ ਗੱਲਬਾਤ ਸਾਂਝੀ ਕਰਕੇ ਜਾਵੋ ਜੀ। ਅਤੇ ਲਓ ਜੀ ਆਪਾਂ ਜੁੜਦੇ ਹਾਂ ਫਿਰ ਮਾਲ ਜੀ ਦੇ ਨਾਲ ਵੀ, ਜੇ ਰਾਬਤਾ ਉਹ ਬਣਦਾ ਹੈ ਤਾਂ ਉਹ ਜ਼ਰੂਰ ਬਣਾ ਸਕਦੇ ਨੇ। ਅਤੇ ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਵੀ ਦੋਸਤ ਉਤਾਵਲੇ ਨੇ ਜੀ, ਅਤੇ ਜਿਹਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਨਿੱਘਾ ਸਵਾਗਤ ਹੈ। ਇੱਕ ਮਿੰਟ ਜੀ, ਇੱਕ ਮਿੰਟ ਜੀ, ਕੰਮ ਉੱਪਰ ਥੱਲੇ ਹੋ ਜਾਂਦਾ ਜੀ ਕਈ ਵਾਰੀ, ਅਤੇ ਇੱਕ ਕੋਸ਼ਿਸ਼ ਕਰਦਾ ਪਿਆ ਮੈਂ, ਉਹ ਜ਼ਰੂਰ ਕਰ ਲਈਏ। ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਜੀ ਮਾਲ ਜੀ ਦੀ ਕਾਲ ਆ ਹੀ ਗਈ ਹੈ, ਅਤੇ ਮੈਨੂੰ ਉਡੀਕ ਸੀਗੀ ਤਾਂ ਹੀ ਕਰਕੇ ਮੈਂ ਕਿਹਾ ਖਬਰਾਂ ਹੋਏ ਬਾਅਦ 'ਚੋਂ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਬਾਕੀ ਸਪਰਿਵਾਰ ਨੂੰ।
0: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ।
2: ਤੇ ਮੇਰੀ ਤਾਂ ਹਾਜ਼ਰੀ ਲੱਗ ਗਈ ਸਮਝੋ ਜਦ ਇਕਬਾਲ ਦੇ ਲਾਤੇ।
0: ਜੀ ਬਿਲਕੁਲ ਹੈ ਜੀ, ਜੀ
2: ਹਾਂਜੀ ਹਾਂਜੀ। ਵੈਸੇ ਹੈ ਤਾਂ ਠੀਕ ਹੈ ਭੁਪਿੰਦਰ ਜੀ, ਪਤਾ ਕੀ ਹੈ ਘਰ ਤੋਂ ਹੀ ਬਹੁਤੀਆਂ ਗੱਲਾਂ ਸ਼ੁਰੂ ਹੁੰਦੀਆਂ ਹੈ
0: ਜੀ।
2: ਆਪਾਂ ਨੂੰ ਬਾਕੀ ਰਹੀ ਕਰ ਭਲਾ, ਹੋ ਭਲਾ ਦੀ ਗੱਲ ਹੈ ਇਹ। ਮਤਲਬ ਭੁਪਿੰਦਰ ਜੀ, ਪਤਾ ਨੀ ਰੱਬ ਦੇਖਦਾ ਹੈ ਜਾਂ ਨਹੀਂ ਦੇਖਦਾ, ਆਈ ਡੋਂਟ ਨੋ, ਮੈਨੂੰ ਨੀ ਪਤਾ, ਪਰ ਸਾਰਿਆਂ ਤੋਂ ਵੱਡੀ ਗੱਲ ਮੈਂ ਇਹ ਸਮਝਦੀ ਸਾਡੇ ਰੱਬ ਅੰਦਰ ਹੀ ਆ
0: ਜੀ।
2: ਜਦ ਅਸੀਂ ਚੰਗਾ ਕੰਮ ਕਰਦੇ ਨਾ, ਸਾਡੇ ਮਨ ਨੂੰ ਤਸੱਲੀ ਹੈ, ਸਾਨੂੰ ਚੈਨ ਮਿਲਦਾ, ਸਕੂਨ ਮਿਲਦਾ, ਫਿਰ ਕਿਸ ਲਈ ਵਧੀਆ ਕੀਤਾ
0: ਜੀ।
2: ਜੇ ਹੁਣ ਤੁਸੀਂ ਵਧੀਆ ਨੀ ਨਾ ਕੀਤਾ, ਕਿਸ ਦਾ ਭੈੜਾ ਸੋਚਦੇ ਆ, ਗਲਤ ਸੋਚਦੇ ਆ, ਭੁਪਿੰਦਰ ਜੀ ਉਸ ਵੇਲੇ ਤੁਹਾਡੀ ਅੰਦਰਲੀ ਆਤਮਾ ਤੁਹਾਨੂੰ ਦੱਸਦੀ ਆ, ਕਹਿ ਰਹੀ ਆ ਯੂ ਆਰ ਡੂਇੰਗ ਰੋਂਗ, ਇਹ ਨਾ ਕਰ, ਏਦਾਂ ਨਾ ਕਰ, ਇਹ ਗੱਲ ਗਲਤ ਕਰ ਰਿਹਾ। ਤੇ ਫਿਰ ਰੱਬ ਅੰਦਰ ਹੀ ਆ, ਤਾਂ ਫਿਰ ਜਦ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਤੇ ਏਦਾਂ ਨਾ ਕਰ, ਤਾਂ ਫਿਰ ਮਤਲਬ ਤੁਸੀਂ ਆਪੇ ਠੀਕ ਕਰਨ ਲੱਗ ਪੈਂਦੇ ਆ।
0: ਬਿਲਕੁਲ ਪਤਾ ਹੁੰਦਾ ਜੀ ਆਪਣੇ ਆਪ ਦੇ ਵਿੱਚ ਕੀ ਅਸੀਂ ਠੀਕ ਕਰ ਰਹੇ ਹਾਂ ਚ ਕੀ ਗਲਤ ਕਰ ਰਹੇ ਹਾਂ ਜੀ। ਬਿਲਕੁਲ ਹੈ ਜੀ,
2: ਹਾਂਜੀ, ਜਦੋਂ ਤੁਸੀਂ ਅੰਦਰ ਦੀ ਆਵਾਜ਼ ਸੁਣ ਕੇ ਵਧੀਆ ਕਰਦੇ ਆ, ਤਾਂ ਭੁਪਿੰਦਰ ਜੀ ਫਿਰ ਆਪੇ ਹੀ ਹੁੰਦਾ, ਤੁਹਾਡੇ ਮਨ ਨੂੰ ਚੈਨ ਮਿਲਦੇ, ਇਹਦਾ ਮਤਲਬ ਕੀ ਹੈ, ਸਾਰਿਆਂ ਤੋਂ ਭਲਾ ਤਾਂ ਪਹਿਲਾਂ ਤੁਹਾਡਾ ਹੀ ਹੋ ਗਿਆ ਜਦ ਤੁਸੀਂ ਚੰਗਾ ਕੰਮ ਕਰਨ ਲੱਗੇ।
0: ਬਿਲਕੁਲ ਹੈ ਜੀ,
2: ਆਹੋ ਤੇ ਕਹਿੰਦੇ ਨਾ ਕਰ ਭਲਾ ਹੋ ਭਲਾ, ਜਦ ਤੁਸੀਂ ਆਪੇ ਤੁਹਾਡੀ ਅੰਦਰ ਆਤਮਾ ਕਹਿੰਦੀ ਤੁਸੀਂ ਚੰਗਾ ਕਰੋ, ਆਹ ਗੱਲ ਤੇਰੇ ਲਈ ਠੀਕ ਨੀ, ਤੂੰ ਏਦਾਂ ਨੀ ਕਰਨਾ, ਏਦਾਂ ਨੀ ਕਰਨਾ, ਕਿਸੇ ਨੂੰ ਸਤਾਉਣਾ ਏਦਾਂ ਨਾ ਕਰ, ਕਿਸੇ ਦੀ ਚੋਰੀ ਨੀ ਕਰਨੀ, ਕਿਸੇ ਦੀ ਚੀਜ਼ ਏਦਾਂ ਨੀ ਕਰਨੀ, ਕਿਸੇ ਨੂੰ ਧੋਖਾ ਨੀ ਦੇਣਾ, ਉਹ ਤਾਂ ਫਿਰ ਆਪੇ ਤੁਹਾਡਾ ਭਲਾ ਹੋ ਗਿਆ, ਤੁਹਾਡੀ ਰੂਹ ਭਲਾ ਕਿੱਦਾਂ ਹੋ ਗਿਆ, ਤੁਹਾਡੀ ਰੂਹ ਸਾਰਿਆਂ ਤੋਂ ਵੱਧ ਖੁਸ਼ ਹੋ ਗਈ ਆ ਫਿਰ ਚੰਗਾ ਕੰਮ ਕੀਤਾ ਤੁਸੀਂ।
0: ਜੀ ਬਿਲਕੁਲ,
2: ਫਿਰ ਜੇ ਤੁਹਾਨੂੰ ਕੋਈ ਕਈ ਵਾਰ ਏਦਾਂ ਵੀ ਹੁੰਦਾ ਭੁਪਿੰਦਰ ਜੀ, ਜ਼ਿੰਦਗੀ ਵਿੱਚ ਹੁੰਦਾ ਵੀ ਹੈ ਤੇ ਹੋਇਆ ਵੀ ਆ, ਕਈ ਵਾਰ ਆਪਣੇ ਨਾਲ ਵੀ ਬੀਤਾ, ਕਈ ਵਾਰ ਏਦਾਂ ਹੁੰਦਾ ਤੁਹਾਨੂੰ ਪਤਾ ਨੀ ਲੱਗਦਾ ਤੁਸੀਂ ਬਹੁਤ ਵਧੀਆ ਕੀਤਾ, ਕਿਸੇ ਲਈ ਬਹੁਤ ਕੁਛ ਕੀਤਾ, ਤਾਂ ਕਈ ਵਾਰ ਤੁਹਾਨੂੰ ਅਗਲਾ ਅਗਲੇ ਆਪਣੀ ਸੋਚ ਦੇ ਮੁਤਾਬਕ ਸੋਚਦਾ, ਅਗਲਾ ਗਲਤ ਸੋਚ ਲੈਂਦਾ ਤੁਹਾਡੇ ਬਾਰੇ, ਪਰ ਮੈਂ ਕਹਿੰਦੀ ਜੇ ਤੁਸੀਂ ਉੱਥੇ ਵੀ ਚੁੱਪ ਹੋ ਜਾਂਦੇ ਆ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਆ, ਉਹਦੇ ਨਾਲ ਇਹ ਹੁੰਦਾ ਤੁਹਾਡੇ ਮਨ ਨੂੰ ਚੈਨ ਹੁੰਦੀ ਆ, ਤੁਸੀਂ ਉਸ ਵੇਲੇ ਹਰਟ ਤਾਂ ਥੋੜੇ ਹੁੰਦੇ ਆ ਵੀ ਮਤਲਬ ਮੈਂ ਸਹੀ ਕੀਤਾ ਸੀ ਤਾਂ ਦੂਜੇ ਬੰਦੇ ਨੇ ਕਿੱਦਾਂ ਗਲਤ ਸੋਚਿਆ, ਪਰ ਜੇ ਤੁਸੀਂ ਚੁੱਪ ਹੀ ਰਹਿ ਜਾਂਦੇ ਤਾਂ ਹੌਲੀ ਹੌਲੀ ਉਸੇ ਬੰਦੇ ਨੂੰ ਆਪਣੇ ਆਪ ਅਹਿਸਾਸ ਹੋ ਜਾਂਦਾ, ਕਈ ਵਾਰ ਉਹਦੇ ਨਾਲ ਜਦੋਂ ਆਪ ਬੀਤਦੀ ਫਿਰ ਪਤਾ ਲੱਗਦਾ ਫਿਰ ਆਹ ਗੱਲ ਗਲਤ ਕੀਤੀ, ਮੈਂ ਏਦਾਂ ਨਹੀਂ ਸੀ ਕਰਨੀ ਚਾਹੀਦੀ, ਮੇਰੇ ਖਿਆਲ ਫਿਰ ਤੁਹਾਨੂੰ ਬੋਲਣ ਦੀ ਲੋੜ ਹੀ ਨੀ ਪੈਂਦੀ, ਅਗਲੇ ਨੂੰ ਆਪਣੇ ਆਪੇ
0: ਸਮਝ ਆ ਜਾਂਦੀ ਹੈ ਜੀ।
2: ਹਾਂਜੀ, ਸਾਰੀਆਂ ਗੱਲਾਂ ਤਾਂ ਭੁਪਿੰਦਰ ਜੀ ਆਪਣੇ ਮਨ ਦੇ ਅੰਦਰੋਂ ਆਵਾਜ਼ ਦੀ, ਜੇ ਤੁਸੀਂ ਚੰਗੀ ਤਰ੍ਹਾਂ ਸੁਣ ਲਈ ਨਾ, ਮਨ ਦੀ ਆਵਾਜ਼ ਸੁਣ ਲਈ ਆ, ਰੂਹ ਦੀ ਆਵਾਜ਼ ਸੁਣ ਲਈ ਆ, ਤਾਂ ਤੁਸੀਂ ਆਪੇ ਚੰਗਾ ਕਰਦੇ ਆ, ਜਿਹੜਾ ਅਸਲ ਚ ਚੰਗਾ ਕਰਦਾ ਨਾ ਉਹਨੂੰ ਆਦਤ ਉਹਦੀ ਹੁੰਦੀ ਆ, ਜੇ ਕੁਛ ਤੁਹਾਡੇ ਨਾਲ ਕੋਈ ਭੈੜਾ ਵੀ ਕਰ ਵੀ ਗਿਆ ਤਾਂ ਤੁਸੀਂ ਮੁੜ ਕੇ ਫਿਰ ਉੱਥੇ ਹੀ ਆ ਪਹੁੰਚਦੇ ਆ, ਤੁਸੀਂ ਫਿਰ ਉਹ ਅਗਲੇ ਨੂੰ ਭੁੱਲ ਜਾਂਦੇ ਆ, ਜੇ ਅਗਲੇ ਨੇ ਕੀ ਕੀਤਾ ਤੁਸੀਂ ਫਿਰ ਇੱਕ ਵਾਰੀ ਅਗਲਾ ਤੁਹਾਨੂੰ ਆਵਾਜ਼ ਮਾਰਦਾ ਤੁਸੀਂ ਫਿਰ ਪਹੁੰਚਦੇ, ਤਾਂ ਮਤਲਬ ਤੁਹਾਡੇ ਅੰਦਰ ਜਿਹੜੀ ਚੰਗਿਆਈ ਆ ਉਹ ਉਹ ਨਹੀਂ ਹਟਦੀ, ਉਹ ਜਿੱਦਾਂ ਸੱਪ ਦੀ ਸੀਗੀ ਹੁਣ ਜ਼ਹਿਰ ਤੋਂ ਨਹੀਂ ਹਟਦੀ ਸੀ।
0: ਹਾਂਜੀ,
2: ਬਾਕੀ ਉਹ ਜਿਹੜੇ ਸ਼ੰਮੀ ਜੀ ਹੁਣੀ ਸੁਣਾਈ ਨਾ ਵਾਕਈ ਕਮਾਲ ਦੀ ਗੱਲ, ਉਹ ਕਹਿੰਦਾ
0: ਜੀ
3: ਫਿਰ ਦੱਸਦੇ ਆ, ਚਾਹੇ ਦਰਖਤਾਂ ਤੋਂ ਪੁੱਛ ਲਓ, ਚਾਹੇ ਜਾਨਵਰਾਂ ਤੋਂ ਪੁੱਛ ਲਓ, ਕਿਸੇ ਤੋਂ ਵੀ ਪੁੱਛ ਲਓ, ਇਹ ਕਹਿੰਦੇ ਸਾਰੇ ਕੰਮ ਇਹ
0: ਇਨਸਾਨ
3: ਬੰਦੇ
0: ਤੋਂ
3: ਤੋਂ ਹੀ
0: ਸਿੱਖੇ
3: ਅਸੀਂ
0: ਹੈ।
3: ਸਿੱਖੀ ਹੈ। ਮੈਂ ਉਸ ਵੇਲੇ ਇਸ ਕਰਦੀ, ਉਸ ਵੇਲੇ ਮੈਂ ਭਾਂਡੇ ਮਾਂਜ ਰਹੀ ਸੀ,
0: ਜੀ
3: ਰੋਟੀ ਬਣਾ ਕੇ ਖਾ ਕੇ ਹਟੀ ਸੀ ਭੁਪਿੰਦਰ ਜੀ, ਮੈਂ ਕੱਲੀ ਕਿਚਨ ਦੇ ਵਿੱਚ ਵਸਦੀ ਸੀ ਉੱਚ ਉੱਚ। ਮੈਂ ਕਹਾਂ ਜੇ ਕਦੇ ਮੇਰੇ ਹਸਬੈਂਡ ਸੁਣਦੇ, ਉਹਨੇ ਕਹਿਣਾ ਵੀ ਤੈਨੂੰ ਕੀ ਹੋਇਆ, ਤੂੰ ਕੱਲੀ ਹੈ, ਕਿਉਂਕਿ ਉਦਾਂ ਹੋ ਕੇ
0: ਜੀ
3: ਸਾਹਮਣੇ ਬੈਠੇ ਤੋਂ ਦੇਖਦੇ ਤੂੰ ਕੱਲੀ ਹੱਸੀ ਜਾਂਦੀ। ਹੁਣ ਮੈਂ ਉਹਨਾਂ ਨੂੰ
0: ਜੀ
3: ਕੀ ਦੱਸਾਂ ਵੀ ਮੈਂ ਤਾਂ ਸੁਣ ਲਿਆ, ਕੰਨਾਂ ਨੂੰ ਲਾਇਆ ਮੈਂ ਸੁਣਦੀ,
0: ਜੀ
3: ਪਰ ਮੈਂ
0: ਬਿਲਕੁਲ
3: ਉੱਚੀ ਉੱਚੀ ਹੱਸ ਰਹੀ ਸੀ। ਬਹੁਤ ਵਾਹ ਕਮਾਲ ਉਹ
0: ਜੀ
3: ਕਹਾਣੀ ਦੱਸ ਗਏ, ਤੇ ਕਿੱਦਾਂ ਵਾਕਈ ਇਹ ਬੰਦੇ ਹੀ ਕਰਦੇ ਆ। ਤੁਸੀਂ ਦੇਖੋ ਇਹਨਾਂ
0: ਜੀ
3: ਕੰਟਰੀਆਂ ਵਿੱਚ ਆ ਗਿਆ, ਇਹਨਾਂ ਗੋਰਿਆਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਲੋਕ ਕੀ ਕਰਦੇ, ਕਿੱਦਾਂ ਕਰਦੇ, ਕਿੱਦਾਂ
0: ਜੀ
3: ਕਿੱਦਾਂ ਪੱਕੇ ਹੋਣ ਲਈ ਕਰਦੇ। ਹੌਲੀ ਹੌਲੀ ਇਹਨੇ ਇਹਨਾਂ ਨੂੰ ਆਪਣਾ ਸਾਰਾ ਹੀ ਭੇਜ ਦੱਸ ਦਿੱਤਾ
0: ਬਿਲਕੁਲ ਹੈ ਜੀ। ਆ ਦੇਖੋ ਹੁਣ
3: ਹੈ।
0: ਤੀਲੀ ਤੀਲੀ ਜਿਹੜੀ ਅੱਗ ਬਣਾਈ ਆ, ਬਾਂਦਰ ਨੇ ਤਾਂ ਨਹੀਂ ਬਣਾਈ, ਜੇ ਬਾਂਦਰ ਹੱਥ ਤੀਲੀ ਆ ਜਾਵੇ ਤਾਂ ਬੇੜਾ ਗਰਕ
3: ਹਾਂਜੀ
0: ਕਰ
3: ਹਾਂਜੀ
0: ਦੇ
3: ਹਾਂਜੀ
0: ਜੀ।
3: ਹਾਂਜੀ
0: ਤੇ ਇਨਸਾਨ ਦੀਆਂ ਕੀਤੀਆਂ ਹੋਈਆਂ ਕਾਢਾਂ ਜਿਹੜੀਆਂ ਨੇ ਜੀ, ਉਹ ਜਾਨਵਰਾਂ ਤੱਕ ਵੀ ਪਹੁੰਚ ਰਹੀਆਂ ਨੇ। ਹੁਣ ਦੇਖੋ ਚਾਹੇ ਜੀਵ ਜੰਤੂ ਨੇ, ਸਮੁੰਦਰਾਂ ਦੇ ਵਿੱਚ ਇੰਨਾ ਗੰਦ ਇਨਸਾਨ ਵੱਲੋਂ ਪਾਇਆ ਜਾ ਰਿਹਾ ਜੀ, ਉਹ ਜਾਲਾਂ ਦੇ ਵਿੱਚ ਵੀ ਫਸਦੇ ਆ, ਮੌਤਾਂ ਵੀ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਨੇ।
3: ਇੱਕ ਦਿਨ ਤੁਸੀਂ ਦੱਸ ਰਹੇ ਸੀ, ਕਹਿੰਦੇ ਵੀ ਪਤਾ ਨੀ ਤੁਸੀਂ ਦੱਸ ਰਹੇ ਸੀ ਜਾਂ ਕਿਸੇ ਹੋਰ ਨੇ, ਜਾਂ ਸਿਕੰਦਰ ਵੀਰ ਜੀ
0: ਜੀ
3: ਨੇ ਕਿਹਾ ਵੀ ਮਤਲਬ ਇੱਥੇ ਵੀ ਇੱਦਾਂ ਵੀ ਮੈਨੂੰ ਸਿਖਾ ਲਿਆ ਸੀ ਵੀ ਮੇਰੇ ਡੈਡੀ ਨੇ ਕਿਹਾ ਜਾਂ ਕਿੱਦਾਂ ਵੀ ਕਿਸੇ ਨੂੰ ਵੀ ਉੱਥੇ ਜਾ ਕੇ ਉਸ ਮੁਲਕ 'ਚ ਜਾ ਕੇ ਕਿਸੇ ਨੂੰ ਗਲਤ ਗੱਲਾਂ ਨਹੀਂ ਸਿਖਾਉਣੀਆਂ, ਗਲਤ
0: ਮੈਂ
3: ਗਾਲ ਨਹੀਂ
0: ਕਿਹਾ ਸੀ ਉਹ
3: ਸਿਖਾਉਣੀ।
0: ਗਾਲ ਨਹੀਂ ਸਿਖਾਉਣੀ ਮੈਂ ਇੱਥੇ, ਜਦੋਂ ਸਾਡੇ
3: ਓਕੇ
0: ਭੂਆ ਜੀ ਦਾ ਲੜਕਾ ਸੀਗਾ, ਜਦੋਂ ਉਹ ਤਾਂ ਚਲੋ ਇੱਥੇ ਪਹਿਲਾਂ ਦੇ ਰਹਿੰਦੇ ਆ, ਤੇ
3: ਹਾਂਜੀ
0: ਉਹ ਜਦੋਂ ਮੈਂ ਆਇਆ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਕਿਉਂਕਿ ਇੱਥੇ ਬਹੁਤ ਆਪਣੇ ਉਸ ਸਮੇਂ ਦੇ ਵਿੱਚ ਬਾਹਰੋਂ ਲੋਕ ਬਹੁਤ ਘੱਟ ਸੀਗੇ ਜੀ, ਤੇ
3: ਹਾਂਜੀ
0: ਉਹ
3: ਹਾਂਜੀ
0: ਕਦੇ ਵੀ ਕੋਈ ਵੀ ਗੱਲ ਹੁੰਦੀ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਨੇ, ਚਲੋ ਜਿੱਦਾਂ ਕਿ ਆਪਾਂ ਨੂੰ ਵੀ ਆਦਤ ਹੈ ਇਹਨਾਂ ਮੁਲਕਾਂ ਦੇ ਵਿੱਚ ਜਾਂ ਵੱਖਰੀ ਬੋਲੀ ਦੇ ਵਿੱਚ ਗਾਲਾਂ ਕੱਢਣੀਆਂ, ਹੋਰ ਕੁਝ ਬੰਦਾ ਸਿੱਖੇ ਨਾ ਸਿੱਖੇ ਤਾਂ ਹਰ ਮੁਲਕ ਦੀ ਹਰ ਬੋਲੀ ਦੇ ਵਿੱਚ ਗਾਲ ਘੱਟੋ ਘੱਟ ਸਿੱਖ ਲੈਂਦਾ, ਤੇ ਉਹ ਗੋਰਿਆਂ ਦਾ
3: ਬਿਲਕੁਲ
0: ਜ਼ਿਆਦਾਤਰ ਇੰਟਰਸਟ ਹੁੰਦਾ ਹੈ ਕਿ ਮਤਲਬ ਕਿ ਇਸ ਬੈਡ ਵਰਡ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਇੰਟਰਸਟ ਦੇਖਣ ਨੂੰ ਮਿਲਦਾ ਵੀ ਉਹਦੇ ਭਾਸ਼ਾ ਦੇ ਵਿੱਚ ਤੁਹਾਡੇ 'ਚ ਕੀ ਕਹਿੰਦੇ ਹੈ,
3: ਉਹਦੀ ਭਾਸ਼ਾ ਵਿੱਚ
0: ਮਜ਼ਾਕ
3: ਬਈ
0: ਮਜ਼ਾਕ।
3: ਕੀ ਕਹਿੰਦੇ ਨੇ,
0: ਹਾਂਜੀ, ਤੇ ਉਹ ਜਦੋਂ ਉਹਨਾਂ ਨੂੰ ਗਾਲ ਸਿਖਾ ਦਿੰਦੇ ਨਾ ਤਾਂ ਉਹਨਾਂ ਨੇ ਕਦੇ ਵੀ ਤੁਹਾਡੇ ਨਾਲ ਕੁਝ ਵਾਪਰਿਆ ਨਾ ਤਾਂ ਉਹੀ ਗੱਲ ਤੁਹਾਨੂੰ ਪਹਿਲਾਂ ਕੱਢਣੀ ਆ ਜੀ, ਤੁਹਾਡੇ ਤੇ ਹੀ ਲੱਗਣੀ ਆ
3: ਬਿਲਕੁਲ
0: ਜੀ।
3: ਬਿਲਕੁਲ ਬਿਲਕੁਲ। ਮੈਂ ਇੱਕ ਸਟੋਰ ਵਿੱਚ ਕੰਮ ਕਰਦੀ ਸੀ,
0: ਜੀ
3: ਉੱਥੇ ਥੋੜੀ ਕਿ ਦੇਰ ਕੀਤਾ ਸੀ, ਨੈਸ਼ਨਲ ਹੋਲਸੇਲ ਲਿਕੁਇਡੇਟਰ ਸੀ ਹਨਾ
0: ਜੀ
3: ਭੁਪਿੰਦਰ ਜੀ। ਮੈਂ ਉੱਥੇ ਦੇਖਿਆ ਵੀ ਆਪਣੇ ਜਿੱਥੇ ਜਿੱਦਾਂ ਨਾ ਮੁੰਡੇ ਪਿੱਛੇ ਕੰਮ ਕਰਦੇ ਹੁੰਦੇ ਆ, ਜਿੱਥੇ ਫਿਕਸ ਫੁਕਸ ਕਰਨੇ ਬਾਹਰੋਂ ਸਮਾਨ ਆਉਂਦਾ, ਕੀ ਹੁਣ ਮੈਂ ਕੀ
0: ਹਾਂਜੀ
3: ਕਹਾਂ, ਭੁੱਲ ਗਿਆ। ਤਾਂ ਵੀ ਮਤਲਬ ਉੱਥੇ ਮਤਲਬ ਉਹ ਰਾਤ ਨੂੰ ਵੀ ਡਿਊਟੀ ਕਰਦੇ ਜਾਂ ਮਤਲਬ ਦਿਨ ਨੂੰ ਪਿੱਛੋਂ ਟਰੱਕਾਂ ਦਾ ਟਰੱਕ ਸਮਾਨ ਆਉਂਦਾ ਤਾਂ ਉਹਨਾਂ ਨੇ ਫਿਕਸ ਕਰਨਾ। ਤਾਂ ਮੈਂ ਦੇਖਿਆ ਕਿ ਕੁਦਰਤੀ ਜਿੱਦਾਂ ਬੰਦਾ ਤੁਰਦਾ ਫਿਰਦਾ ਆਇਲ ਵਿੱਚ ਜਾਂਦਾ ਕਰਦਾ,
0: ਜੀ
3: ਤਾਂ ਫਿਰ ਦੇਖਿਆ ਵੀ ਆਪਣੇ ਬੰਦੇ, ਮੈਂ ਦੇਖਿਆ ਵੀ ਗਲਤ ਗੱਲਾਂ ਸਿਖਾਲਦੇ ਕਾਲਿਆਂ ਗੋਲਿਆਂ
0: ਜਾਣਬੁੱਝ
3: ਨੂੰ,
0: ਕੇ, ਹਾਂਜੀ
3: ਤੋ ਆਪੇ
0: ਬਿਲਕੁਲ
3: ਉਹਨਾਂ ਨੂੰ ਗਾਲ ਕੱਢਣੀ ਆ ਜਾਂਦੀ।
0: ਬਿਲਕੁਲ ਆ ਜਾਂਦੀ ਹੈ ਜੀ,
3: ਆਹੋ ਤੇ ਨਹੀਂ ਚਾਹੀਦਾ ਫਿਰ ਭਲਾ ਕਾਹਦਾ ਕਰਦੇ, ਆਪਣਾ ਬੁਰਾ ਕਰਦੇ।
0: ਜੀ
3: ਫਿਰ
0: ਬਿਲਕੁਲ,
3: ਉਹਨਾਂ ਨੇ ਆਪੇ ਜਿਸ ਵੇਲੇ ਸਮਝੋ ਤੁਹਾਡੇ ਨਾਲ ਗੁੱਸੇ ਹੋ ਗਏ ਤਾਂ ਜਿਹੜੀ ਗੱਲ ਤੁਸੀਂ ਸਿਖਾਈ ਉਹਨੇ ਫਿਰ ਤੁਹਾਨੂੰ
0: ਤੁਹਾਡੇ
3: ਕੱਢਣੀ।
0: ਤੇ ਹੀ ਲਾਉਣੀ ਹੈ ਜੀ ਉਹਨੇ, ਬਿਲਕੁਲ ਹੈ।
3: ਹਾਂਜੀ ਹਾਂਜੀ, ਬਾਕੀ ਵਿਸ਼ਾ ਸੋਹਣਾ ਸੀ,
0: ਥੈਂਕ
3: ਬਹੁਤ
0: ਯੂ ਜੀ,
3: ਵਧੀਆ
0: ਥੈਂਕ
3: ਸੀ,
0: ਯੂ,
3: ਤੇ ਸ਼ਮੀ ਜੀ ਦੀ ਤੁਹਾਡੀ ਸਾਂਝ, ਤੁਹਾਡੀ ਕਹਾਣੀ, ਸ਼ਮੀ ਜੀ ਦੀ
0: ਸ਼ੁਕਰੀਆ
3: ਕਹਾਣੀ,
0: ਸ਼ੁਕਰੀਆ,
3: ਵਾਕਈ ਬਹੁਤ ਜਾਂਦੇ ਜਾਂਦੇ ਕਹਿੰਦੇ
0: ਜੀ
3: ਵੀ ਮੈਂ ਸੁਣਾ ਦਵਾਂ ਪਰ ਲੰਬੀ ਹੋ ਗਈ, ਪਰ ਹੈ ਬਹੁਤ ਸੋਹਣੀ, ਸੁਣਨ ਦਾ
0: ਬਿਲਕੁਲ
3: ਟਾਈਮ ਤਾਂ ਕਾਫੀ ਲੱਗ ਗਿਆ ਪਰ ਬਹੁਤ ਵਧੀਆ ਸੀ, ਬਹੁਤ ਸਿੱਖਿਆ
0: ਜੀ
3: ਦਾਇਕ ਸੀ।
0: ਜੀ
3: ਬਾਕੀ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਅਪਣਾ ਲੈਣੀ ਚਾਹੀਦੀ, ਜੇ ਤੁਹਾਡੇ ਦਿਲ ਵਿੱਚ ਅਸਲ 'ਚ ਜਿਹਦੇ ਦਿਲ ਵਿੱਚ ਕੁਛ ਇਨਸਾਨੀਅਤ ਹੈਗੀ ਆ,
0: ਜੀ
3: ਰਹਿਮ ਦਿਲ ਹੈਗਾ ਜਿਹੜਾ, ਉਹ ਆਪਣੇ ਆਪ ਹੀ ਭਲਾ ਕਰਦਾ ਹੀ
0: ਭਲਾ
3: ਰਹਿੰਦਾ ਕਿਸੇ ਵੀ
0: ਕਰਦਾ ਜੀ,
3: ਤਰੀਕੇ ਵਿੱਚ, ਕਿਸੇ ਨੂੰ ਹਰਟ ਨਹੀਂ ਕਰਦਾ। ਫਿਰ ਜੇ ਕਿਸੇ ਦਾ ਦੁੱਖ ਆ, ਕੋਈ ਤਕਲੀਫ ਆ, ਉਹ ਲਈ ਝੱਟ ਦੇਣੀ ਬੰਦਾ ਇਮੋਸ਼ਨਲ ਹੋ ਕੇ ਉਸੇ ਵੇਲੇ ਹੈਲਪ ਕਰਨ ਲਈ ਤਿਆਰ ਹੁੰਦਾ,
0: ਤਿਆਰ
3: ਔਰ
0: ਹੁੰਦਾ ਜੀ,
3: ਕਰਨੀ ਵੀ ਚਾਹੀਦੀ ਆ।
0: ਬਿਲਕੁਲ
3: ਬਾਕੀ ਇਹ ਵਾਕਿਆ ਹੀ ਆ, ਕਰ ਭਲਾ ਹੋ ਭਲਾ, ਇਹ ਹੁੰਦਾ ਹੀ, ਆਪਣੇ ਆਪ ਹੀ ਹੁੰਦਾ, ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ। ਮੈਂ ਕਹਿੰਦੀ ਤੁਸੀਂ ਕਿਸੇ ਦੀ ਮਦਦ ਕਰੋ ਉਨੀ
0: ਜੀ
3: ਕਰ ਦੋ ਜਿਹੜੀ ਕਰਕੇ ਤੁਹਾਨੂੰ, ਤੁਸੀਂ ਇਹ ਨਾ ਸੋਚੋ ਮੈਂ ਤਾਂ ਫਲਾਨੀ ਦੀ ਇੰਨੀ ਮਦਦ ਕੀਤੀ ਸੀ, ਨਹੀਂ
0: ਜੀ,
3: ਨਹੀਂ, ਤੁਸੀਂ ਜਿੰਨੀ ਹੋ ਸਕਦੀ ਕਰ ਲਓ, ਤੇ ਇਹ ਨਾ ਸੋਚੋ ਇਹਦੇ ਬਦਲੇ ਮੈਨੂੰ ਕੀ ਮਿਲੇਗਾ। ਜਦ ਅਸੀਂ
0: ਬਿਲਕੁਲ
3: ਸਵੇਰੇ ਉੱਠ ਕੇ ਅਰਦਾਸ ਇਹ ਕਰਦੇ ਭੁਪਿੰਦਰ ਜੀ ਵਾਹਿਗੁਰੂ ਸਭ ਦਾ ਭਲਾ ਕਰੀ, ਉਹ ਸਭ ਦੇ ਭਲੇ ਵਿੱਚ, ਸਭ 'ਚ ਅਸੀਂ
0: ਜੀ
3: ਵੀ ਤਾਂ ਆਉਂਦੇ ਹੀ ਆ, ਨਾਲ ਆਪੇ ਸਾਡਾ ਭਲਾ ਹੋ ਜਾਣਾ
0: ਬਿਲਕੁਲ।
3: ਜੇ
0: ਇੱਕ
3: ਤੁਸੀਂ
0: ਚੀਜ਼
3: ਸਭ ਦੇ
0: ਪੈਂਦੀ
3: ਭਲੇ ਦੀ
0: ਹੋਰ ਆ
3: ਅਰਦਾਸ
0: ਨਾ, ਜੇ
3: ਕਰ,
0: ਤੁਸੀਂ ਕਰ ਨਹੀਂ ਸਕਦੇ ਤਾਂ ਮੇਰਾ ਤਾਂ ਸਪਸ਼ਟ ਹੈ ਕਿ ਜੇ ਤੂੰ ਮੇਰੀ ਔਕਾਤ ਜਿੰਨੀ ਹੈਗੀ ਆ ਮੈਂ ਕਹਿ ਦਿੰਦਾ ਉਹਨਾਂ ਨੂੰ ਸਾਫ਼ ਹੀ ਭਾਈ, ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਅਗਲੇ ਦਾ ਭਲਾ ਮੇਰਾ ਭਲਾ ਹੈ ਕਿ ਉਹਨੂੰ ਲਾਰਾ ਨਾ
3: ਹਾਂਜੀ
0: ਲਾਓ ਭਾਈ, ਨਹੀਂ ਕਰ ਸਕਦੇ ਉਹਨੂੰ ਕਹਿ ਦਿਓ ਭਾਈ ਨਹੀਂ ਯਾਰ ਮੇਰਾ ਨਹੀਂ ਪੁੱਗਦਾ ਨਾ, ਮੈਂ ਨਹੀਂ ਕਰ ਸਕਦਾ। ਰਾਹ ਲੱਭੇਗਾ
3: हाँ
0: ਆਪਣੇ
3: जी
0: ਆਪ ਨੂੰ ਸੇਫ ਕਰਨ ਲਈ। ਬਿਲਕੁਲ ਹੈ, ਕਿਸੇ
3: हाँ
0: ਵੀ
3: जी
0: ਚਾਹੇ
3: हाँ जी
0: ਪੈਸੇ
3: कई
0: ਤੇ
3: बार
0: ਲੈਣਾ
3: ਇਦਾਂ
0: ਹੈ,
3: ਆ
0: ਹੋਰ ਵੀ ਬਹੁਤ
3: हो
0: ਸਾਰੀਆਂ
3: सकता
0: ਜ਼ਰੂਰਤਾਂ
3: थोड़े
0: ਹੈ।
3: बारे हो सकता थोड़े बारे कोई सोचे भी भविंदर
0: जी
3: नहीं हेल्प कर सकता, पर
0: बिल्कुल
3: तुसी अपने परिवार विच घर विच बच्चियां दा सारा
0: बिल्कुल
3: कुछ
0: है
3: दिखना हुंदा, तां दूजा दूजा जने तां सिर्फ गैस लाउंदे आ, ओह तुहानूं
0: जी,
3: अपने घर च पता हुंदा तुसी की कर सकदे आ,
0: बिल्कुल
3: जे
0: है जी, बिल्कुल
3: जे
0: है
3: नहीं तां मेरे ख्याल साफ कह देना चाहिदा जरूरी
0: जी,
3: पे मैं इन्ना नहीं, पर हां जो कुछ मेरे तो हो सके मैं तेरे
0: बिल्कुल
3: नाल
0: है,
3: आ। ठीक
0: बिल्कुल
3: है
0: है जी।
3: बस एदी बहुत खुशी हुंदी, बहुत
0: ते
3: वधिया जी, हुण लाओ फिर
0: माल
3: होर
0: जी,
3: किसे
0: आप
3: नूं
0: एक मिनट
3: देखो।
0: रुकना, शायद तुहाडे नाल ही ओजला साहब गल करन लई दोबारा जुड़े ने। सत श्री
3: हां
0: अकाल
3: जी
0: ओजला
3: हां जी
0: साहब, स्वागत है जी।
1: हाँ जी भैन जी, सत श्री अकाल जी।
0: सत श्री अकाल जी,
3: हाँ
0: जय हिंद,
3: जी सत श्री अकाल औजला बीर
1: सत
3: जी,
1: श्री अकाल।
3: बहुत देर हो गई गलबात कीतिया, उदा मैं
1: हाँ जी
3: याद
1: हाँ
3: कर
1: जी,
3: दिया
1: मैं
3: नी, पर
1: मिस कर गया
3: जद
1: करन
3: हुण थोनू
1: तुहानू।
3: इत्थे सुन लईदा तां रूह खुश हो जांदी
1: जिहड़ी
3: गी।
1: आह तुसीं गल करदे हो ना भैन जी, साडे गुरु घर इक लेडी बोली, ओह उहनां दे स्टोर ने आपदे है ना,
0: जी
1: ओह अपने स्टोर
3: अच्छा
1: ते
3: जी
1: खड़ी सी बेचारी, ते वो
3: हाँ जी
1: काला गोरा आया, उन्हें उन्होंने यह जी गल बोली, किसी ने गलत सिखाई हुई है ना,
0: जी
3: ते
1: ते
3: हाँ जी
1: उन्हें यानी हूँ कहती भी इतें ही आपां, मतलब वो टाउन के अपने, मैं तो चलो है ही कला, वो टाउन च काफ़ी स्टोर ने अपने लोगों के
0: जी
1: पंजाबियों ने, वो कहती मैं दावे ना कहनी है 90% चो इतों ही अपने चो किसी ने उन्होंने ये गल
0: सिखाया।
1: कही होनी है।
0: बिल्कुल
1: वो कहती भी
3: बिल्कुल
1: मतलब
3: बिल्कुल
1: तुसी अपनी वाइफ नू भी वो गल नहीं बोल सकते भी जिहड़ी उन्हें मैनू आके गल बोली।
0: जी
1: कहिंदी फिर मैं उन्होंने पूछया भी तू तेनू कि तेनू एदा मतलब पता, कहिंदा एम्मी मैनू मतलब नहीं हुंदा, मैं तो उन्हें दस्सिया भी तू ऐ बुलाया कर किसे नू।
0: जी
3: बिल्कुल
1: हाँ
3: मैं
1: जी
3: भी आप
1: देखो जे यार हुण
3: दूजे वीर जी
1: चंगा, उन्हें
3: सुने
1: वो
3: है, पे
1: उन्हें
3: मैं
1: रो
3: देखिया
1: के
3: भी
1: रोई नाले, कहती भी मैनू शर्म आई जदों मैनू उन्हें आके आ गल कही।
0: जी
1: असीं
3: हाँ
1: की
3: जी हाँ
1: मैसेज
3: जी
1: दिंदे हां जी हुण, हुण आपां नू कोई अंग्रेजी जां स्पेनिश कोई इहो जी गलत कर, मैं मैनू कोई दस भी जावे ना स्पेनिश दे विच, मैं उदों लिखा लैंदा कोई
0: जी
1: जिहड़ा जिहड़े स्पेनिश नू गोर इंग्लिश जां पंजाबी स्पेनिश आउंदी है, मैं उहनू पुछदा जरूर हुंना वी इहदा मतलब की है,
0: मतलब की
1: क्योंकि
0: है।
1: हुण मैं गाहां किसे नू
3: हाँ जी
1: बोलदे
0: हाँ
1: मैनू
0: जी
1: गलत कहि जावे गल दस जावे है
0: बिल्कुल
1: ना।
0: है जी बिल्कुल है
1: ऐ मेरे
3: हाँ
1: स्टोर
3: जी
1: ते
3: हाँ
1: आ
3: जी
1: गए एक, उन्हें मैनू आई आके गाल वांगू कढ़ी, ते मैं उहनू कहा मैं कहा तेनू कीने दस्या, कहिंदा फलाने जिहड़ा उत्थे स्टोर उहने दस्या, मैं कहा इहदा आ मतलब है, कहिंदा
0: जी
1: मैं दस पुछदा
3: अच्छा
1: उहनू जाके। मैं कहा
0: अच्छा
1: भी हुण
0: अच्छा
1: फिर उहनू मैं दस्या भी अजकल इस करके मैं किस जिहनू बच्चे ही नहीं, आपां छोटे हुंदे तुहानू याद ही होणा भैण जी, आपां उहें किन्ना प्राउड करदे जां जवाक नू कहिंदे गाल कढ के दिखा,
0: जी
1: कहिंदे
0: बिल्कुल
1: हुंदे
0: है
1: छोटे
0: सही
1: जवाक
3: गल है।
1: बोलण लग
3: मैं
1: जांदा नहीं।
3: आप बचपन च बच्चियां दे बचपन च भी इदां देखे, आंढ गुआंढ दे न्याणे नूं गालां सिखा दिंदे।
0: जी
1: बिल्कुल सिखाउंदे नहीं जी,
3: हाँ जी हाँ जी
1: सो इस करके ना ये काम कदे भी नहीं करना चाहिदा। जे तुसी ये कहने हो कि वो किसे नू कड्डू जाके, वो कदे थोनू भी कड्डू आके,
0: बिल्कुल है जी।
3: बिल्कुल बिल्कुल बिल्कुल बिल्कुल मैनू
1: ये
3: तां
1: की
3: खुद
1: मैसेज जांदा
3: अगाल दे
1: जी,
3: नाल बड़ी
1: की
3: नफरत
1: समाज
3: है।
1: च मैसेज जांदा है, ये
0: जी
1: वधिया मैसेज
3: हाँ
1: जांदा
0: जी हाँ
1: समाज च।
0: जी ना जी ना
1: हुण
3: अच्छा
1: इत्थे
3: मेरे
1: देखो
3: नाल
1: तुसी
3: भी दूजे, थोनू मैं दसदी, मेरे नाल स्कूल दूजियां कालियां कुड़ियां स्पेनिश कुड़ियां मुंडे कम करदे सी, जाने
0: जी
3: कि उन्हें भी सानू कहना थोड़ी जी अपनी लैंग्वेज विच दसो, उन्हां नू ये दसना पे असी हेल तुसी हेलो कहने, सत श्री अकाल की हाल
0: जी
3: है,
0: हाँ जी
3: की हाल है, उन्हां नू
1: बिल्कुल
3: चार पांच लाफे चंगे चंगे वधिया सिखाले
0: वधिया।
3: हुंदे
1: मैं
3: सी असी
0: बहुत
3: भी,
1: मैं
3: कि
1: यही
3: दा
1: दस्से
3: की
1: हुए नहीं
3: हाल
0: जी,
3: है।
0: जी
3: हां
0: मैं
3: जी
0: यही एक
3: मैं
0: गल
3: ठीक
0: दस्सी
3: हां
0: उन्हें भी।
1: हाँ धन्यवाद, तुसी भी आपां तुसी थैंक यू कहने, असीं धन्नवाद कहने हो,
0: जी
1: तुसी यू
3: हाँ जी
1: वेलकम
3: हाँ
1: कह
3: जी
1: रहे हो, बई असीं जी आया कह दे रहे थोनू है ना। वधिया
3: बिल्कुल
1: गल्लां
3: बिल्कुल
1: दसो जे दस सकदे हो जी, माड़ा जे हुण मैं ही माड़ा दसूं, कल नू मेरी मान लो बेटी ओह कम
3: हाँ जी
1: करे
3: हाँ
1: जी
3: जी
1: इत्थे आ गया, मेरी कल नू नूहे कम करे इत्थे आके,
0: जी
1: अगला आके उहनू बोलूं फिर ओह
0: बिल्कुल
1: मेरा सिखाया ही मेरे कन्नी आया ना।
0: बिल्कुल है
1: हाँ जी
3: बिल्कुल बिल्कुल
1: हुण कित्थे तां कदे तां जाणा नहीं इस टाउन दे विच,
0: बिल्कुल
1: मतलब
0: है
1: कदे नहीं इहो अज तक कोई गल गलत किसे नाल कीती आ छोटा टोरा इन्ने साल। इस करके साडे ना पता नहीं असीं की गल दे इस चीजां दे विच की प्राउड महसूस
0: फील
1: करदे हां भी
0: करते
1: की है इहदे
0: हैं।
1: विच।
0: हाँ
1: जी
3: जी
1: मैं तुहानूं दस्सदा
3: एक
1: इत्थे
3: दिन
1: साडे
3: मैं
1: इक
3: इन्ने
1: टाउन दी थोड़ा होर गल दस्सदा जी, उत्थे मतलब काले बहुत ने है ना, वो काले ऐ हुंदा सिगरेट सारी, हालांकि सारी डब्बी दिहाड़ी दी पी जांदे ने वो, जे
0: जी
1: इकट्ठी डब्बी सिगरेट दी लैणो $10 दी है, उहनां ने
0: जी
1: सिंगल सिगरेट लैणी है जी, उहनां नूं पैंदी है 25-30 रुपये च, पर वो परवाह नहीं करदे है ना,
0: जी
1: जब मतलब होया
3: हाँ
1: डर
3: जी
1: वो सिंगल सिंगल इलीगल है बेचनी हेल्थ लई इत्थे, क्योंकि तुसीं हाथ तां ला ही नहीं सकदे किसी चीज़ नूं जिहड़ी
0: जी
1: बेचनी है,
3: हाँ जी
1: वो काला मतलब जी गर्मियां देना इन्हां दे कई सालां दी गल है, गर्मियां शिकागो दे लोग साडे बहुत इत्थे आउंदे ने है ना काफ़ी
0: जी
1: रश, वो काला पिछों ही कहिंदा व्हाट इज़ योर नेम मिस्टर सिंह, मैं कहा यस और यू नो द जिमी फ्रॉम उत्थों कितों होर, उन्हें कहा मैं कहा आई डोंट नो मैं वाई यू टॉकिंग अबाउट हिम, कहिंदा वो सिंगल सिगरेट दिंदा तेरे को भी होनी है दई मैनू, मैं
0: अच्छा
1: शिकागो वाले सारे बंदे खड़े, मैं उन्होंने कहा एक मिनट हो रहा
0: वो
1: कहना
0: कहता
1: ना,
0: सारे सिंह इदां ही कर दिया करे
1: हाँ बस मैं फिर
0: हैं
1: मैंने सुनी, मैं जेडे गोरियां दे असर जाना सी वो गल मैनू फील हुई ना, मैं ये की सोचते होंगे पीछे,
0: बिल्कुल
1: मैं कहा
0: हाँ
1: ओहो जेड़ा कोई जिम्मी है तेरा की है ਉਹ ਕਿੱਥੇ ਆ? ਕਹਿੰਦਾ ਫਲਾਣੇ ਟਾਊਨ 'ਚ ਆ। ਮੈਂ ਕਿਹਾ ਉੱਥੇ ਮੇਰੇ ਸਾਥੀ ਇਹ ਡਕੇਟਰ ਹੈ। ਮੈਂ
0: ਜੀ
1: ਕਿਹਾ ਜੇ ਤੈਂ ਮੈਨੂੰ ਸੈਕਿੰਡ ਟਾਈਮ ਆ ਕੇ ਕਿਹਾ ਨਾ, ਪਹਿਲਾਂ ਤੂੰ ਕੈਮਰੇ ਦੇ ਵਿੱਚ ਆ ਗਿਆ, ਮੈਂ
0: ਜੀ
1: ਪੁਲਿਸ ਨੂੰ ਕਾਲ ਕਰਕੇ ਤੈਨੂੰ ਟਿਕਟ ਦਵਾਉਂ।
0: ਜੀ
1: ਮੈਂ ਕਿਹਾ ਇਹ ਡਕੇਟਰ ਹੈ, ਇੱਥੇ ਨਹੀਂ ਮਿਲਦੀ। ਹੁਣ ਤੁਸੀਂ ਦੇਖੋ
0: ਬਿਲਕੁਲ
1: ਸਿੰਘ ਕਿੰਨਾ ਪ੍ਰੋਡਕਟ ਨਾਂ ਲੈ ਕੇ ਉਹਨੇ ਕਿਹਾ ਵੀ, ਕਹਿੰਦਾ ਉਹ ਸਿਗਰਟ ਦਿੰਦਾ ਤੂੰ
0: ਬਿਲਕੁਲ
1: ਕਿਉਂ?
0: ਜੀ ਬਿਲਕੁਲ ਹੈ
1: ਤੇ ਗੱਲਾਂ ਅਸੀਂ ਕੀ ਕਰਦੇ ਹਾਂ ਜੀ।
0: ਜੀ ਬਦਨਾਮੀ ਹੈ ਬਿਲਕੁਲ ਹੈ।
3: ਨਹੀਂ ਸੋਹਣਾ ਵਿਸ਼ਾ ਸੀ ਭੁਪਿੰਦਰ ਜੀ, ਬਹੁਤ
0: ਥੈਂਕ ਯੂ
3: ਵਧੀਆ
0: ਜੀ, ਥੈਂਕ
3: ਸਾਰਿਆਂ
0: ਯੂ
3: ਦੀ
0: ਭੈਣ,
3: ਸਾਂਝ ਹੋ ਗਈ।
0: ਸ਼ੁਕਰੀਆ
3: ਸਾਨੂੰ ਆਪੇ ਹੀ ਸਿਖਾਲਣਾ ਪਊਗਾ ਪਿਆ ਗੱਲ
0: ਜੀ
3: ਗੱਲ ਤੇ, ਤਾਂ ਇਦਾਂ ਨਹੀਂ, ਇਦਾਂ ਗਲਤ ਤਾਂ ਕਹਿਣ ਦੀ ਉਹਦਾ ਲੋੜ ਨਹੀਂ, ਉਦਾਂ ਹੀ ਕਹਿਣਾ ਚਾਹੀਦਾ ਵੀ ਇਦਾਂ
0: ਬਿਲਕੁਲ
3: ਬੋਲਣਾ, ਉਹਦੇ ਨਾਲ ਕੀ ਆ ਉਹ ਸਿੱਧਾ ਮੈਸੇਜ ਆਉਂਦਾ, ਕਿਉਂਕਿ
0: ਬਿਲਕੁਲ ਹੈ
3: ਜਿਸ ਲਈ ਅਸੀਂ ਆਪਾਂ ਕਹਿੰਦੇ ਨਾ ਇਦਾਂ ਨਹੀਂ ਕਰਨਾ, ਇਸ ਚੀਜ਼ ਨੂੰ ਨਹੀਂ ਹੱਥ ਲਾਉਣਾ, ਤਾਂ ਉਹ
0: ਜੀ
3: ਜਿੱਦਾਂ ਨਾ ਇੱਕ ਕਹਾਣੀ ਅਸੀਂ ਪੜ੍ਹੀ ਦਿੰਦੀ ਸੀ ਫੋਰਬਿਡਨ ਵਾਟਰ, ਜੇ ਤੁਸੀਂ ਬੱਚੇ ਨੂੰ ਕਹਿੰਦੇ ਪਾਣੀ ਦੇ ਨੇੜੇ ਨਹੀਂ ਜਾਣਾ, ਤਾਂ ਉਹ ਸੋਚਦਾ ਭਈ ਜਾ ਕੇ ਦੇਖੋ ਫਿਰ ਕੀ
0: ਦੇਖੋ
3: ਗੱਲ
0: ਹੈ
3: ਆ,
0: ਜੀ
3: ਹਨਾ।
0: ਬਿਲਕੁਲ ਹੈ ਜੀ।
3: ਹਾਂਜੀ, ਤਾਂ ਬਸ ਸਿੱਧਾ ਸਿੱਧਾ ਹੀ ਜਿਹੜਾ ਸੁਨੇਹਾ ਦੇਣਾ ਪਿਓ, ਸਹੀ ਸੁਨੇਹਾ
0: ਜੀ
3: ਦੇਣਾ ਚਾਹੀਦਾ। ਜੇ ਤੁਸੀਂ ਸਹੀ ਇਹਨਾਂ ਲੋਕਾਂ ਨੂੰ ਵੀ ਦਿਲ ਕਰਦਾ ਹੁੰਦਾ, ਦੋ ਚਾਰ ਲਫ਼ਜ਼ ਜਾਣੀ ਕਿ ਅਸੀਂ ਚੰਗੇ ਸਿਖਾ ਇਹਨਾਂ ਦੇ ਕੋਲੋਂ ਸਿੱਖ ਲਈਏ। ਤੁਹਾਨੂੰ ਮੈਂ
0: ਜੀ
3: ਦੱਸਦੀ, ਇੱਕ ਦਿਨ ਮੈਂ ਜਾ ਰਹੀ ਸੀ, ਵਾਕ ਕਰ ਰਹੀ ਸੀ, ਇੱਕ ਕਾਲਾ ਮੇਰੇ ਕੋਲੋਂ ਦੀ ਲੰਘਿਆ ਮੁੰਡਾ, ਤਾਂ ਉਹ ਮੈਨੂੰ ਹੱਥ ਜੋੜ ਕੇ ਕਹਿੰਦਾ ਨਮਸਤੇ। ਮੈਂ ਕਿਹਾ ਲੈ
0: ਜੀ
3: ਦੇਖੋ, ਇਹਦਾ
0: ਬਿਲਕੁਲ
3: ਮਤਲਬ
0: ਹੈ
3: ਇਹਦਾ ਕੋਈ ਦੋਸਤ ਚੰਗਾ ਹੋਣਾ ਜਿਹੜਾ ਇਹਨੂੰ
0: ਬਿਲਕੁਲ ਹੈ ਜੀ,
3: ਨਮਸਤੇ ਸਿਖਾ ਲਈ ਆ,
0: ਜੀ
3: ਤੇ ਉਹ ਮੈਨੂੰ ਇੰਡੀਅਨ ਦੇਖ ਕੇ ਮੈਨੂੰ ਨਮਸਤੇ ਕਹਿਤੀ, ਬੜੀ ਵਧੀਆ ਚੰਗਾ
0: ਬਿਲਕੁਲ
3: ਲੱਗਾ।
0: ਹੈ ਜੀ, ਬਿਲਕੁਲ ਹੈ ਜੀ।
3: ਹਾਂਜੀ ਚਲੋ ਭਵਿੰਦਰ ਜੀ, ਲਓ
0: ਥੈਂਕ ਯੂ
3: ਫਿਰ ਹੋਰ
0: ਭੈਣ ਜੀ,
3: ਕਿਸੇ
0: ਬਹੁਤ
3: ਨੂੰ
0: ਬਹੁਤ
3: ਸੁਣਦੇ
0: ਸ਼ੁਕਰੀਆ।
3: ਆ ਹੈ।
0: ਥੈਂਕ ਯੂ ਥੈਂਕ ਯੂ,
3: ਹਾਂਜੀ
0: ਸਤਿ ਸ਼੍ਰੀ
3: ਅਕਾਲ,
1: ਓਕੇ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
3: ਸਤਿ
1: ਜੀ, ਬਹੁਤ
3: ਸਤਿ ਸ਼੍ਰੀ
1: ਵਧੀਆ,
3: ਅਕਾਲ ਜੀ, ਸਤਿ ਸ਼੍ਰੀ ਅਕਾਲ,
1: ਵੱਡਿਆਂ ਦੇ ਵਿਚਾਰ ਸੁਣਨੇ ਜ਼ਰੂਰ ਚਾਹੀਦੇ ਨੇ, ਐਕਸਪੀਰੀਅੰਸ
3: ਬਿਲਕੁਲ
1: ਹੁੰਦਾ ਭੈਣ ਜੀ, ਵਿਚਾਰ ਆ ਦੇਖੋ। ਥੈਂਕ ਯੂ, ਤੁਸੀਂ
0: ਜੀ
1: ਪੜਾਇਆ
0: ਬਿਲਕੁਲ
1: ਕਿੱਥੇ ਕਿੱਥੇ ਗਏ, ਮੈਂ ਤਾਂ ਕਹਿੰਦਾ ਵੀ ਤੁਸੀਂ ਆਵੋ ਜ਼ਰੂਰ,
0: ਜੀ
1: ਤੇ ਸਾਨੂੰ ਪਤਾ ਲੱਗਣਾ ਚਾਹੀਦਾ ਜੀ, ਹੈ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਤੋ ਥੈਂਕ ਯੂ, ਠੀਕ ਆ ਭਾਰ ਸਾਹਿਬ, ਥੈਂਕ ਯੂ,
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਮਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲਓ ਦੋਸਤੋ, ਇਸ ਜੀ US ਤੋਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਅਤੇ ਇੱਥੇ ਆਪਾਂ ਫਿਰ ਆਗਿਆ ਲੈਂਦੇ ਹਾਂ ਅਤੇ ਖਬਰਾਂ ਦੇ ਲਈ ਤੁਹਾਡੇ ਲਈ ਖੇਦ ਹੈ ਜੀ ਅੱਜ, ਅਤੇ ਆਖਰ ਦੇ ਵਿੱਚ ਜ਼ਰੂਰ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, 2-4 ਮਿੰਟ ਗੱਲਬਾਤ ਜ਼ਰੂਰ ਹੋ ਸਕਦੀ ਹੈ ਆਖਰ 'ਚ, ਅਤੇ ਖਬਰਾਂ ਬਾਅਦ ਦੇ ਵਿੱਚ ਮੈਂ ਜ਼ਰੂਰ ਤੁਹਾਡੇ ਤੱਕ ਜਿਹੜੀਆਂ ਪਹੁੰਚਾ ਦਾਂਗਾ ਅਤੇ ਉਹਨੂੰ ਵੱਖਰੀਆਂ ਕਰਕੇ ਪਾ ਦਾਂਗੇ। ਅਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤਦ ਤੱਕ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਮੈਂ ਤੁਹਾਡੇ ਕਮੈਂਟਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਂਦਾ ਉਸ ਸਮੇਂ ਤਾਈਂ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਹਾਡੀ ਉਡੀਕ ਰਹੇਗੀ। ਅਤੇ ਬਹੁਤ ਵਧੀਆ ਮਾਹਲ ਜੀ, ਤੁਸੀਂ ਵੱਡੇ ਹੋ ਕਹਿੰਦੇ ਜੀ, ਅਤੇ ਮੁਕੱਦਰ ਜੀ ਲਿਖ ਰਹੇ ਨੇ ਬਹੁਤ ਵਧੀਆ, ਔਜਲਾ ਬਾਈ ਜੀ ਸ਼ੁਕਰੀਆ ਜੀ, ਅਤੇ ਇਕਬਾਲ ਮਾਂਗੜ ਜੀ ਵੀ ਮੋਮ ਦੀਆਂ ਗੱਲਾਂ ਨੂੰ ਪਸੰਦ ਕਰਦੇ ਹੈ, ਅਤੇ ਥੈਂਕ ਯੂ ਐਵਰੀਵਨ ਕਹਿੰਦੇ ਹੈ। ਅਤੇ ਇਸੇ ਤਰ੍ਹਾਂ ਸ਼ੁਰੂਆਤ ਕਰੀਏ ਅਤੇ ਕਮੈਂਟਸ ਦੀ ਜਿਹੜੀ ਹੈ, ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ, ਇੱਧਰ ਕਮੈਂਟ ਕੁਝ ਹੋਰ ਦਿਖ ਰਹੇ ਨੇ, ਉੱਧਰ ਕੁਝ ਹੋਰ, ਗੁਰੀ ਜੀ ਲਿਖਦੇ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਅਤੇ ਸਭ ਤੋਂ ਪਹਿਲਾਂ ਕਮੈਂਟ ਉਹਨਾਂ ਦਾ ਸੀਗਾ, ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਗੁਰੀਮਾਨ ਜੀ ਲਿਖਦੇ ਨੇ, ਅਤੇ ਟਾਈਮ ਤਾਂ ਕਹਿੰਦੇ ਉੱਤੇ ਹੋ ਗਿਆ ਭਾਰਜ ਵੀਰ, ਹਾਂਜੀ 2-3 ਮਿੰਟ 5-7 ਮਿੰਟ ਲੱਗ ਜਾਂਦੇ ਆ ਬਾਈ ਜੀ, ਮਾਫ਼ੀ ਚਾਹੁੰਦੇ ਹਾਂ ਸ਼ੁਰੂਆਤ ਦੇ ਵਿੱਚ। ਅਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਕਿਉਂਕਿ ਥੋੜ੍ਹਾ ਜਿਹਾ ਸ਼ੁਰੂਆਤ ਅਸੀਂ ਹੋਰ ਹਿਸਾਬ ਦੇ ਨਾਲ ਕਰੀਦੀ ਆ, ਬਾਕੀ ਦੋਸਤ ਜਿਹੜੇ ਨੇ ਪ੍ਰੋਗਰਾਮ ਕਰਦੇ ਆ ਉਹ ਸਿੱਧਾ ਹੀ ਆ ਕੇ ਕੰਮ ਸ਼ੁਰੂ ਕਰ ਲੈਂਦੇ ਆ ਜੀ। ਅਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ, ਅਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਨਵਦੀਪ ਬਾਈ ਜੀ ਦਿੱਲੀ ਤੋਂ ਬੜੇ ਦਿਨਾਂ ਬਾਅਦ ਜੁੜੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਹੋਵੇਗਾ। ਗੁਰੀਮਾਨ ਜੀ ਲਿਖਦੇ ਇਕਬਾਲ ਮਾਂਗੜ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਨਵਦੀਪ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਹੈ, ਅਤੇ ਲਿਖਦੇ ਨੇ ਕਿ ਪਾਕਿਸਤਾਨ ਦੇ ਵਿੱਚ ਬਾਬਾ ਈਦੀ ਜੀ ਨੇ ਵੀ ਬੜੀ ਸੇਵਾ ਕੀਤੀ ਹੈ, ਬੜਾ ਵੱਡਾ ਨਾਮ ਹੈ ਜੀ ਉਹਨਾਂ ਦਾ ਉੱਥੇ, ਅਤੇ ਅੱਜ ਉਹਨਾਂ ਦੇ ਨਾਮ ਉੱਤੇ ਉੱਥੇ ਦੀਆਂ ਐਂਬੂਲੈਂਸ ਚੱਲਦੀਆਂ ਨੇ ਜੀ। ਬਿਲਕੁਲ ਹਾਂ, ਸਮੇਂ-ਸਮੇਂ ਦੇ ਉੱਤੇ ਉਹਨਾਂ ਦਾ ਜ਼ਿਕਰ ਵੀ ਕਰਦੇ ਰਹੇ ਹਾਂ। ਅੱਗੇ ਲਿਖਦੇ ਨੇ ਗੁਰੀਮਾਨ ਜੀ, ਭਗਤ ਪੂਰਨ ਸਿੰਘ ਜੀ ਨਹੀਂ ਕਿਸੇ ਨੇ ਬਣ ਜਾਣਾ, ਉਹ ਇੱਕ ਵੱਖਰੀ ਹੀ ਰੂਹ ਆਈ ਹੈਗੀ ਜੀ, ਅਤੇ ਦੁਨੀਆ ਉੱਤੇ ਜੋ ਲੋਕਾਂ ਦੇ ਆਪਣੇ ਹੱਥੀ ਸੇਵਾ ਕਰਦੇ ਸੀ ਅਤੇ ਸੇਵਾ ਕਰਦੇ ਹੀ ਚਲੇ ਗਏ, ਅਤੇ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਸੀ। ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ UAE ਤੋਂ ਲਿਖਦੇ ਆ, ਗੁਰੀ ਜੀ ਕਹਿੰਦੇ ਭਾਰਤ ਵੀਰ ਜੀ, ਸ਼ਮੀ ਜੀ ਸਤਿ ਸ਼੍ਰੀ ਅਕਾਲ, ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ, ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਲਿਖਦੇ ਆ ਜੀਆਂ ਨੂੰ ਜੀ। ਪਰਮਿੰਦਰ ਜੀ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ, ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਪਰਮਿੰਦਰ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ਼੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਅਤੇ ਮਨਦੀਪ ਜੱਸੀ ਜੀ ਲਿਖਦੇ ਆ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ,
1: ਬੜੀ ਮਿਹਰਬਾਨੀ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਮੈਂ
0: ਜੀ।
1: ਕਿਹਾ ਚੱਲ ਕਰ ਹੀ ਲੈਂਦੇ ਮੈਂ ਕਿਹਾ
0: ਜੀ ਜ਼ਰੂਰ ਜੀ, ਦੇਣੇ ਚਾਹੀਦੇ ਵਿਚਾਰ।
1: ਜਿਹੜੀ ਤੁਸੀਂ ਗੱਲ ਕਰਦੇ ਨਾ ਘਰ ਭਲਾ ਹੋ ਬੈਠਾ,
0: ਹਾਂ ਜੀ
1: ਉਹ ਇੱਕ ਤਾਂ ਜਿਹੜਾ ਕਰਦੇ ਭਲਾ ਉਹ ਚੰਗੀ ਗੱਲ ਆ।
0: ਜੀ
1: ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਆ ਜਾਂ ਕਿਸੇ ਨੂੰ ਝੂਠ ਬੋਲਦੇ ਆ, ਉਹਨੂੰ ਠੱਗਦੇ ਆ, ਪਰ ਤੁਹਾਨੂੰ ਅੰਦਰੋਂ ਅੰਦਰ ਹੀ ਪਤਾ ਹੀ ਹੁੰਦਾ ਆਪਣੇ ਆਪ ਮੈਂ ਕਿਹੜੀ ਕਰਤੂਤ ਕੀਤੀ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਦੂਜਾ ਤੁਸੀਂ ਨਾ ਭਾਵਾਂ ਕਿਸੇ ਦਾ ਸਮਾਨ ਹੀ ਡਿੱਗਿਆ ਹੋਵੇ ਤੁਹਾਡੇ ਸਾਹਮਣੇ, ਤੁਸੀਂ ਉਹਨੂੰ ਚੱਕ ਕੇ ਵੀ ਫੜਾ ਦਿੱਤਾ ਨਾ, ਤੁਹਾਡੀ ਇੰਨੇ ਚ ਛਾਤੀ ਚੌੜੀ ਹੋਣੀ ਕਿ ਮੈਂ ਚੰਗਾ ਕੰਮ ਕੀਤਾ, ਇਹ ਨੀ ਤੁਸੀਂ ਕੋਈ ਜੇਬ ਦਿੱਤਾ, ਉਹਦਾ
0: ਬਿਲਕੁਲ
1: ਹੀ ਸਮਾਨ ਚੱਕ ਕੇ ਉਹਨੂੰ ਦਿੱਤਾ ਆ ਤੁਹਾਡੇ ਮੂਹਰੇ ਡਿੱਗਿਆ। ਜਿੱਦਾਂ ਹੁਣ ਮੈਂ ਮਾਰਕੀਟਾਂ ਚ ਘੁੰਮਦਾ ਸਿਕਿਉਰਟੀ ਦਾ ਕੰਮ ਕਰਦਾ ਹੈ ਨਾ,
0: ਜੀ
1: ਜੇ ਮੈਂ ਦੇਖਾਂ ਨਾ ਕੋਈ ਕੋਈ ਬਜ਼ੁਰਗ ਬੰਦਾ ਆ ਉਹ ਬੀਗਰ ਰੱਖਿਆ,
0: ਜੀ
1: ਡਾਲਾ ਕਹਿੰਦੇ ਆਪਾਂ ਨੂੰ ਪੰਜਾਬੀ ਚ, ਉਹ ਡਾਲਾ ਨਹੀਂ ਚੱਕ ਹੁੰਦਾ, ਮੈਂ ਚੱਕ ਕੇ ਰੇਡੀ ਦੱਸਦਾ ਹੁੰਦਾ, ਉਹ ਦੱਸਣਾ ਨੀ
0: ਬਿਲਕੁਲ।
1: ਪਰ ਮੈਂ ਦੱਸਦਾ ਨੀ ਹੁੰਦਾ ਕਿ ਮੈਂ ਸਿਕਿਉਰਟੀ ਵਾਲਾ ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ,
0: ਜੀ
1: ਦੱਸਦਾ ਨੀ ਮੈਂ ਕਿ ਮੈਂ ਸਿਕਿਉਰਟੀ ਵਾਲਾ, ਮੈਂ ਚੱਕ ਕੇ ਵਿੱਚ ਦੱਸ ਦਿੰਦਾ ਹੁੰਦਾ।
0: ਬਿਲਕੁਲ ਹੈ ਜੀ।
1: ਮੇਰੇ ਨਾਲ ਖੁਦ ਜ ਹੋਈ ਆ ਆਪਣਾ ਹੀ ਰਿਸ਼ਤੇਦਾਰ ਸਕਾ
0: ਜੀ
1: ਬਿਲਕੁਲ ਲਾਗਿਓ, ਮੈਂ ਉਦੋਂ ਸੀਗਾ ਭਾਜੀ ਰਿਫਿਊਜੀ,
0: ਜੀ
1: ਪਹਿਲਾਂ ਤਾਂ ਮੈਨੂੰ 15 ਦਿਨਾਂ ਬਾਅਦ ਘਰੋਂ ਕੱਢਤਾ ਸੀ ਰਾਤ ਨੂੰ ਬਰਫ਼ ਪਈ ਦੇ ਵਿੱਚ,
0: ਜੀ
1: ਤੇ ਮੈਂ ਚਲ ਗਿਆ ਆਪਣੇ ਕੈਂਪ ਚ, ਜਦੋਂ ਕੈਂਪ ਤੁਹਾਨੂੰ ਪਤਾ ਰਿਫਿਊਜੀ ਕੈਂਪ ਹੀ ਹੁੰਦੇ ਉਦੋਂ,
0: ਹਾਂ ਜੀ
1: ਤੇ
0: ਬਿਲਕੁਲ।
1: ਉਹ ਫਿਰ ਉਸ ਤੋਂ ਬਾਅਦ ਇੱਕ ਵਾਰੀ ਨਾ ਮੈਂ ਜਿਹੜੇ 15 ਦਿਨ ਮੈਂ ਰਿਹਾ ਸੀ ਉਹਨਾਂ ਕੋਲ, ਉਹ
0: ਜੀ
1: ਘਰ ਉਸ ਬੰਦੇ ਦਾ ਨੀ, ਜਿਸ ਬੰਦੇ ਕੋਲ ਮੈਂ ਜਿਹੜਾ ਬੰਦੇ ਨੂੰ ਮੈਂ ਗੱਲ ਕਰਦਾ ਉਹਦਾ ਨਹੀਂ ਸੀ, ਉਹ ਗਾਹਾਂ ਕਿਸੇ ਹੋਰ ਦਾ, ਉਹ ਤਾਂ ਦੋਸਤ ਦਾ ਸੀਗਾ ਮੇਰੇ ਪਿੰਡ ਦਾ ਹੀ,
0: ਜੀ
1: ਅੱਛਾ ਉਹ ਮੇਰਾ ਮੈਨੂੰ ਦੋ ਜਿਹੜੇ ਮੈਂ ਗੱਲ ਕਰਨ ਡਿਆ, ਹੁਣ ਉਹ ਮੈਨੂੰ ਕਹਿੰਦਾ ਵੀ ਉਹ ਜਿਹੜਾ ਘਰ ਆ ਉਹ 1000 ਰੁਪਇਆ ਕਿਰਾਇਆ ਮੰਗਦਾ ਆ,
0: ਜੀ
1: ਮੈਂ ਦੇਤਾ, ਪਰ ਮੈਨੂੰ ਇੰਨਾ ਪਤਾ ਕਿ ਉਹਨੇ ਨਹੀਂ ਮੰਗਿਆ ਆ।
0: ਜੀ
1: ਫਿਰ ਮੈਂ ਕਿਸੇ ਤਰੀਕੇ ਨਾਲ ਉਸ ਬੰਦੇ ਕੋਲ ਗੱਲ ਪਜਾ ਦਿੱਤੀ ਕਿ ਮੈਂ 1000 ਰੁਪਇਆ ਦੇਤਾ ਵੀ ਜਿਹੜੇ ਮੈਂ 15 ਦਿਨ ਤੇ ਘਰ ਰਿਹਾ ਸੀਗਾ,
0: ਜੀ
1: ਉਹ ਕਹਿੰਦਾ ਮੈਂ ਮੰਗਿਆ ਹੀ ਨਹੀਂ, ਮੈਂ ਕਿਹਾ ਮੈਨੂੰ ਪਤਾ ਸੀਗਾ ਤੂੰ ਨਹੀਂ ਮੰਗਿਆ,
0: ਜੀ
1: ਹੈ। ਫਿਰ ਇੱਕ ਉਹ ਵੀ ਬੰਦੇ ਨੇ, ਫਿਰ ਥੋੜੇ ਸਾਲਾਂ ਬਾਅਦ ਮੈਂ ਪੱਕਾ ਹੋ ਗਿਆ ਤੇ ਮੈਂ ਇੱਕ ਘਰ ਲਿਆ ਮੁੱਲ ਦਾ, ਤੇ
0: ਜੀ
1: ਉੱਥੇ ਨਾ ਮੈਨੂੰ ਉਹੀ ਬੰਦਾ ਕਹਿੰਦਾ ਮੈਂ ਤਾਂ ਸੁਧਾ ਕੇ ਸੁਧਾ ਦੱਸ ਦਿੰਦਾ, ਮੇਰੇ ਤਾਏ ਦਾ ਮੁੰਡਾ ਸੀਗਾ,
0: ਜੀ
1: ਮੇਰੇ ਤਾਏ ਦਾ ਮੁੰਡਾ ਕਹਿੰਦਾ ਵੀ ਸੋਫਾ ਸਾਫ ਰੱਖਣਾ ਆ, ਉਹਨਾਂ ਕੋਲ ਸਫਾ ਸੁਫਾ ਰੱਖਾਈਆਂ ਮੈਂ ਸੋਫਾ ਰਹਿਣਾ, ਕਹਿੰਦਾ ਯਾਰ ਇੱਕ ਬੰਦਾ ਵੇਚਦਾ ਮੇਰਾ ਦੋਸਤ ਆ ਤੇ ਉਹ ਤੂੰ ਲੈ ਲਾ,
0: ਜੀ
1: ਮੈਂ ਉਹ ਲੈ ਲਿਆ 2500 ਦਾ,
0: ਜੀ
1: ਉਹਨੇ ਦੇਤਾ ਮੈਨੂੰ ਨਾ, ਉਹ ਥੋੜੇ ਦਿਨਾਂ ਬਾਅਦ ਮੈਨੂੰ ਉਹੀ ਬੰਦਾ ਫੇਰ ਟੱਕਰ ਗਿਆ ਜਿਹਨੇ ਵੇਚਿਆ ਉਹਨੂੰ ਮੇਰੇ ਤਾਏ ਮੁੰਡੇ ਨੂੰ,
0: ਜੀ
1: ਮੈਂ ਕਿਹਾ ਵੀ 1300 ਸੋਫਾ ਮੈਂ ਲਿਆ, ਮੈਂ ਕਿਹਾ ਬਹੁਤ ਵਧੀਆ ਸੋਫਾ, ਕਹਿੰਦਾ ਦੇਖਿਆ ਕਿੰਨਾ ਸੋਹਣਾ ਸੋਫਾ 1000 ਦਾ,
0: ਜੀ
1: ਮੈਂ ਕਿਹਾ ਕੀ 1000 ਦਾ, ਕਹਿੰਦਾ ਆਹੋ, ਮੈਂ ਚੁੱਪ ਕਰ ਗਿਆ ਫਿਰ ਨਾ, ਮੈਂ ਦਿੱਤਾ 2500 ਉਹਨੂੰ ਆਪਣੇ ਤਾਏ ਮੁੰਡੇ ਨੂੰ,
0: ਜੀ
1: ਫਿਰ 1500 ਵਿੱਚ ਪੱਟੀ ਲਾ ਗਿਆ ਮੈਨੂੰ ਨਾ,
0: ਜੀ
1: ਹਾਂ ਮਤਲਬ ਕਿ ਦੇਖੋ ਤੁਸੀਂ ਵੀ ਮੈਂ ਉਦੋਂ ਇੱਕ ਵਾਰੀ ਕੱਚਾ ਸੀ, ਮੈਨੂੰ ਹੋਰ ਜ਼ਿਆਦਾ ਕੀ ਗੱਲ, ਮੈਂ ਕੱਚਾ ਸੀ ਤਾਂ ਉਹਨੇ ਜਾਣਾ ਸੀ ਇੰਡੀਆ, ਉਹ ਉੱਥੇ ਜਾ ਕੇ ਕਾਰਡ ਕੂਡ ਮਾਰਿਆ ਤੇ ਇੱਥੇ ਆ ਕੇ ਕਹਿੰਦਾ ਬੈਂਕ ਵਾਲੇ ਮੈਨੂੰ ਏਦਾਂ ਏਦਾਂ ਕਹਿੰਦੇ ਆ, ਕਹਿੰਦਾ ਵੀ 10000 ਰੁਪਏ ਚਾਹੀਦਾ, ਮੈਂ ਉਦੋਂ ਕੱਚਾ ਸੀ ਰਿਫਿਊਜੀ ਤਾਂ ਵੀ ਉਹਨੂੰ ਮੈਂ 10000 ਦਿੱਤਾ ਸੀ ਕਿਉਂਕਿ ਮੈਂ ਅਸੀਂ ਬਲੈਕ ਬਲੂ ਚ ਕੰਮ ਕਰਦੇ ਹੁੰਦੇ ਦੁਕਾਨ, ਸਿੱਧੀ ਗੱਲ ਤੁਹਾਨੂੰ ਪਤਾ ਹੀ ਦੇਸੀ ਪਰਿਵਾਰ, ਮੈਂ ਉਦੋਂ 10 ਮੈਂ ਸੋਚਦਾ ਹੁੰਦਾ ਕਿ ਯਾਰ ਉਹ ਕਿੱਦਾਂ ਨੀਂਦ ਆਉਂਦੀ ਹੈ ਇਸ ਜਿਹੇ ਬੰਦਿਆਂ ਨੂੰ,
0: ਬਿਲਕੁਲ ਹੈ ਜੀ।

0: ਉਹ ਇਹਨਾਂ ਨੂੰ ਲੋਕਾਂ ਨੂੰ ਪਤਾ ਹੈ ਵੀ ਸਾਡਾ ਇਹ ਕੰਮ ਚੱਲਦਾ ਘਰੇਲੂ ਲੜਾਈ ਦੇ ਵਿੱਚ, ਅਸੀਂ ਇੱਕ ਦੂਜਾ ਨੁਕਸਾਨ ਕਰਦੇ ਹਾਂ,
1: ਬਿਲਕੁਲ ਸ਼ਰੀਕੇਬਾਜ਼ੀ,
0: ਪਰਸਨ ਹੋਇਆ ਇੰਡੀਆ ਹੋਇਆ ਪਰਸਨ ਹੋਇਆ, ਉਹਨੇ ਚੱਕ ਕੇ ਪੇਪਰ ਮਾਰੇ ਕੂੜੇ ਚ, ਕਹਿੰਦਾ ਸਾਨੂੰ ਕਦੇ ਆਪਣੇ ਮਸਲੇ ਚ ਪਾਇਆ, ਮੈਂ ਹੱਥ ਪਾਇਆ ਤਾਂ ਪਾਇਆ ਤਾਂ ਉਹਨੇ ਆ, ਤੁਹਾਨੂੰ ਪੇਪਰ ਭੇਜੇ ਮੇਰੇ
1: ਜੀ
0: ਗੱਲ ਕਰਨ ਨੂੰ, ਮਤਲਬ ਕਿ ਮੈਂ ਇਹ ਸੋਚਦਾ ਨਾ ਵੀ ਬੰਦੇ ਨੂੰ ਨੀਂਦ ਕਿੱਦਾਂ ਆਉਂਦੀ ਹੈ ਉਸ ਬੰਦੇ ਨੂੰ ਜਿਹੜਾ ਗਲੀਆਂ ਕੰਮ ਕਰਦਾ ਆ, ਉਹ ਹੁਣ ਪਿਛਲੇ ਸਾਲ ਮੇਰੇ ਘਰ ਚੋਰੀ ਹੋਈ ਆ ਬਹੁਤ ਜ਼ਿਆਦਾ ਵੱਡੀ, ਤੇ ਉਹ ਮੈਂ ਹੁਣ ਸੋਚਦਾ ਨਾ, ਮੈਂ ਕਿਹਾ ਚਲੋ ਜਿਹਦਾ ਮੇਰੀ ਕਿਸਮਤ ਹੈ ਨੀ ਸੀ ਉਹ ਫਿਰ ਹੈ ਨੀ ਸੀ, ਚੋਰੀ ਹੋ ਗਿਆ ਭਾਵਾਂ ਦੁੱਖ ਦਾ ਜ਼ਰੂਰ ਦਿਲ ਬਹੁਤ ਜ਼ਿਆਦਾ,
1: ਬਿਲਕੁਲ
0: ਤੇ ਪਰ ਚੰਗਾ ਭਲਾ ਸਮਾਨ ਲੈ ਗਏ ਸਾਰੇ, ਸਮਾਨ ਸਾਰਾ ਪੈਸੇ ਪੂਏ ਕੈਸ਼ ਸਾਰੇ ਲੈ ਗਏ
1: ਜੀ ਜੀ ਜੀ,
0: ਤੇ ਉਹ ਜੇ ਮੈਂ ਕਿਹਾ ਇਹੋ ਜਿਹੇ ਬੰਦੇ ਹੋਈ ਨੀ ਨਾ ਚੋਰੀ, ਜਿਹੜਾ ਬੰਦਾ ਸਾਨੂੰ ਮੇਰੇ 1000 ਰੁਪਏ ਲੁੱਟਣ ਡਿਆ ਜਾਂ 1500 ਲੁੱਟਣ ਡਿਆ, ਮੈਂ ਕਿਹਾ ਇਹੋ ਜਿਹੇ ਨੇ ਤਾਂ ਫਿਰ
1: ਬਿਲਕੁਲ ਹੈ ਜੀ ਬਿਲਕੁਲ ਹੈ,
0: ਤੇ ਅੱਜ ਤੱਕ ਹੁਣ ਉਹ ਮਾਫੀਆਂ ਮੰਗਦਾ ਜਦੋਂ ਵੀ ਕਿਤੇ ਨਾ ਉਹ ਗੱਲ ਕਰਦਾ, ਉਹ ਯਾਰ ਮੇਰੇ ਤੋਂ ਪਹਿਲਾਂ ਹੋ ਗਈਆਂ ਗਲਤੀਆਂ, ਉਹ ਉਮਰ ਏਦਾਂ ਦੀ ਸੀ ਫਲਾਨਾ, ਮੈਂ ਕਿਹਾ ਮੇਰੀ ਤਾਂ ਤਿੰਨੋਂ ਵੀ ਛੋਟੀ ਸੀ ਨਾ
1: ਜੀ,
0: ਮੈਂ ਜੇ ਕਰਨਾ ਹੁੰਦਾ ਮੈਨੂੰ ਹੁਣ ਭਾਸ਼ਾ ਆਉਂਦੀ ਆ ਉਹਨੂੰ ਨਹੀਂ ਆਉਂਦੀ ਡੈਨਿਸ਼
1: ਜੀ,
0: ਮੈਂ ਚਾਹਵਾਂ ਜਿੰਨਾ ਮਰਜ਼ੀ ਨੁਕਸਾਨ ਕਰ ਦਵਾਂ ਹੁਣ ਉਹਨਾਂ ਦਾ,
1: ਮੈਨੂੰ
0: ਇੰਨੀ ਕੁ ਡੈਨਿਸ਼ ਆਉਂਦੀ, ਪਰ ਮੈਂ ਨਹੀਂ
1: ਨਹੀਂ ਮਨ ਨੀ
0: ਨਹੀਂ
1: ਬਿਲਕੁਲ ਹੈ ਜੀ, ਉਹਨਾਂ ਚ ਤੇ ਫਿਰ ਆਪਣੇ ਚ ਫਰਕ ਨਹੀਂ ਰਹਿੰਦਾ ਜੀ, ਬਿਲਕੁਲ ਹੈ ਜੀ ਬਿਲਕੁਲ ਹੈ
0: ਬਾਜੀ, ਇਹ ਇਹ ਇਹ ਉਸੇ ਹੀ ਗੱਲ ਆ ਗਈ ਵੀ ਜਿੱਦਾਂ ਨਾ ਮੈਂ ਤਕਰੀਬਨ ਕਹਿੰਦਾ ਹੁਣ ਇੱਕ ਕੰਮ ਕਰਦਾ ਸਿਕਿਉਰਿਟੀ ਦਾ
1: ਜੀ,
0: 2006 ਮੁੰਡੇ ਕੰਮ ਕਰਦੇ ਛੋਟੀ ਉਮਰ ਦੇ, ਇੰਨਾ ਲੰਬਾ ਨੀ ਸੋਚਦੇ, ਉਹ ਕੋਈ ਜੇਲ ਚ ਪਾ ਲਈ ਕੋਈ ਚੀਜ਼ ਜਾਂ ਚੱਕ ਕੇ ਉੱਥੋਂ ਉੱਥੇ ਖਾ ਲਈ, ਜਿੱਦਾਂ ਜਿਹੜੇ ਛੋਟੇ ਛੋਟੇ ਡੱਬੇ ਨੀ ਆਉਂਦੇ ਆਪਾਂ ਦੁਪਹਿਰ ਨੂੰ ਖਾਣੇ ਖਾਣਾ, ਦੁਪਹਿਰ ਦੇ ਕਰਕੇ ਉਹ ਚੱਕ ਕੇ ਖਾ ਲੈਣਾ, ਕਰਾ ਗਰਮੀ ਪਤਾ ਲੱਗਣਾ, ਪਤਾ ਲੱਗਣਾ ਹੀ ਲੱਗਣਾ,
1: ਬਿਲਕੁਲ
0: ਚੇਪ ਹੁੰਦੀ ਅੰਦਰ ਬਾਹਰ ਜਾਣ ਲਈ
1: ਜੀ,
0: ਉਹ ਤੁਸੀਂ ਜਿੱਦਾਂ ਮਰਜ਼ੀ ਹੁਸ਼ਿਆਰੀ ਮਾਰ ਲਓ ਪਤਾ ਲੱਗਣਾ ਹੀ ਲੱਗਣਾ,
1: ਹੁਣ ਦੇਖੋ ਤੁਹਾਡਾ ਚਲੋ ਇਹ ਪ੍ਰੋਫੈਸ਼ਨ ਹੈ, ਇੱਥੇ ਸਾਡੇ ਫਿਨਲੈਂਡ ਦੇ ਵਿੱਚ ਵੀ ਜਿਹੜੇ ਆਪਣੇ ਕਹਿ ਲਓ ਕਿ ਉਹ ਰਮੇਨੀਅਨ ਲੋਕ ਨੀ ਗਏ ਜੀ, ਉਹਨਾਂ ਦੇ ਉਹ ਤਾਂ ਗੇਟ ਦੇ ਅੰਦਰ ਵੜਦੇ ਆ, ਕਿਤੇ ਵੀ ਨਾਲ ਦੀ ਨਾਲ ਸਿਕਿਉਰਿਟੀ ਨਾਲ ਤੁਰ ਪੈਂਦੀ ਹੈ ਜੀ, ਵਿਸ਼ਵਾਸ ਹੀ ਉਹਨਾਂ ਨੇ ਤੋੜਿਆ ਹੋਇਆ, ਚਾਹੇ ਚੰਗੇ ਵੀ ਹੈਗੇ ਆ ਬਹੁਤ ਆਪਣੇ ਕੰਮ ਕਾਰ ਵੀ ਕਰਦੇ ਆ ਕਈ, ਪਰ ਉਹ ਇੱਕ ਵਿਸ਼ਵਾਸ ਟੁੱਟ ਗਿਆ ਨਾ ਉਹ ਕੌਮ ਦੇ ਉੱਤੋਂ, ਬਿਲਕੁਲ ਹੈ ਜੀ,
0: ਰਮਾਨੀ ਵਾਲੇ ਦਾ ਮੈਂ ਤੁਹਾਨੂੰ ਦਿੰਦਾ ਮਿਸਾਲ ਇੱਕ
1: ਜੀ,
0: ਰਮਾਨੀ ਵਾਲੇ ਦਾ ਇੱਥੇ ਪਤਾ ਕੀ ਕਹਿੰਦੇ ਡੈਨਮਾਰਕ,
1: ਸਵੀਡਨ ਨੂੰ ਚਲ ਜਾਣਾ, ਸਵੀਡਨ ਚ ਕੀਤਾ ਡੈਨਮਾਰਕ ਪਹੁੰਚ ਜਾਣਾ, ਹਾਂਜੀ ਬਿਲਕੁਲ,
0: ਇੱਥੇ ਜਦੋਂ ਮੈਂ ਪਹਿਲਾਂ ਕੰਮ ਕਰਦਾ ਹੁੰਦਾ ਜੀ, ਮੈਂ ਬਹੁਤ ਦੁਕਾਨਾਂ ਚ ਘੁੰਮਦਾ ਹੁੰਦਾ, ਅਲੱਗ ਅਲੱਗ ਦੁਕਾਨਾਂ ਚ, ਪਹਿਲਾਂ ਫੈਕਟਰੀ ਚ ਵੀ ਕੀਤਾ, ਹੁਣ ਦੁਕਾਨ, ਮੈਨੂੰ ਨਾ ਹਮੇਸ਼ਾ ਲੋਕਾਂ ਨੇ ਕਹਿਣਾ, ਕਹਿੰਦਾ ਯਾਰ ਪੋਹ ਲੈਣ ਵਾਲੇ ਨਾ ਬਹੁਤ ਚੋਰੀ ਕਰਦੇ, ਮੈਂ ਸੱਚੀ ਕਹਿੰਦਾ ਮੈਂ ਅੱਜ ਤੱਕ ਪੋਹ ਲੈਣ ਵਾਲੇ ਸ਼ਾਇਦ 2 ਕੇ ਫੜੇ ਹੋਣਗੇ
1: ਜੀ,
0: ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ ਨਾ 2 ਕੇ, ਤੇ ਰਮਾਨੀਆਂ ਵਾਲੇ ਨਾ ਬਹੁਤ ਜ਼ਿਆਦਾ, ਉਹ
1: ਪੂਰੇ ਘੱਗਰਿਆਂ ਦੇ ਵਿੱਚ, ਕਈ ਕੁਝ ਉਹਨਾਂ ਦਾ ਦੁਕਾਨ ਚ ਸਮਾਨ ਨਹੀਂ ਹੁੰਦਾ ਜਿਹੜਾ ਘੱਗਰਿਆਂ ਚ ਪਾਈ ਫਿਰਦੇ ਆ,
0: ਬਿਲਕੁਲ ਬਿਲਕੁਲ, ਉਹ ਕਈ ਕਹਿੰਦੇ ਨੂੰ ਪਤਾ ਲੱਗ ਜਾਂਦਾ ਮੇਰਾ ਕਿ ਸਿਕਿਉਰਟੀ ਆ, ਤੇ ਉਹ ਨਿਕਲ ਜਾਂਦੇ, ਕਿਉਂਕਿ ਜਿੰਨੇ ਵੀ ਜ਼ਿਆਦਾਤਰ ਇਹ ਚੋਰੀ ਜਿਹੜੇ ਕਰਦੇ ਉਹ ਕਰਦੇ ਜਿਹੜੇ ਨਾ, ਕਿਉਂਕਿ ਉਦਾਂ ਇੰਟੈਲੀਜੈਂਟ ਬਹੁਤ ਆ,
1: ਬਹੁਤ ਆ ਇਹ ਬਾਈ ਜੀ, ਮਤਲਬ ਕਿ ਗੀਤ ਸੰਗੀਤ ਦੇ ਵਿੱਚ ਬਹੁਤ ਮਾਰਨੇ ਆ ਇਹ, ਅਸਲ ਦੇ ਵਿੱਚ ਨਾ ਆਪਣੇ ਮਾਫੀ ਚਾਹੁੰਦਾ ਮੈਂ ਜਿਹੜੀ ਗੱਲ ਕਰਨ ਲੱਗਿਆ, ਇਹ ਇੰਡੀਆ ਦੇ ਵਿੱਚ ਆਪਣੇ ਗੱਡੀਆਂ ਵਾਲੇ ਨੀ ਜਿਹੜੇ ਆ ਜੀ, ਉਹਨਾਂ ਦੇ ਭਾਈਚਾਰੇ ਦੇ ਵਿੱਚੋਂ ਹੀ ਨੇ ਇਹ, ਇੱਧਰ ਮੂਵ ਹੋ ਗਏ, ਇਹ ਘੋੜਿਆਂ ਵਾਲੇ ਹੁੰਦੇ ਸੀ ਜੀ, ਹਾਂਜੀ ਇੱਧਰ ਨੂੰ ਆ ਗਏ ਜੀ, ਯੂਰਪ ਇੱਧਰ ਉਧਰ ਨੂੰ ਚਲੇ ਗਏ ਜੀ, ਉਹ ਬਿਲਕੁਲ ਹੈ ਜੀ,
0: ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਨਾ ਜਦੋਂ ਗਰਮੀਆਂ ਸ਼ੁਰੂ ਹੋ ਜਾਂਦੀਆਂ,
1: ਹਾਂਜੀ
0: ਡੈਨਮਾਰਕ ਵੀ ਇਦਾਂ ਹੀ ਆ, ਐਵੇਂ ਕਿਤੇ ਖੜੇ ਹੋ ਜਾਣਾ ਗੱਡੀ ਲਾ ਕੇ, ਐਵੇਂ ਮੇਰਾ ਤੇਲ ਮੁੱਕ ਗਿਆ ਮਾੜ ਜਾ ਨਾ, ਤੇਲ ਨਾ ਜਾਂ ਇਹ ਨਾ ਗਰਮੀਆਂ ਨੂੰ ਇੱਥੇ ਆ ਕੇ ਚੋਰੀਆਂ ਬਹੁਤ ਕਰਦੇ ਆ, ਜਾਂ ਫਿਰ ਬੋਤਲ ਵੇਚਦੇ ਚੱਕ ਚੱਕ ਦਿੰਦੇ,
1: ਕਿਉਂਕਿ ਬੱਚੇ ਜਿਹੜੇ ਆ ਉਹ ਪੜ੍ਹਦੇ ਨੀ ਗੇ, ਬਹੁਤ ਘੱਟ ਪਰਿਵਾਰ ਨੇ ਜਿਹੜੇ ਬੱਚੇ ਅੱਗੇ ਪੜ੍ਹਦੇ ਆ, ਉਹ ਸਫਲ ਵੀ ਹੁੰਦੇ ਆ, ਜੋਬਾਂ ਵੀ ਮਿਲਦੀਆਂ ਨੇ, ਪਰ ਜ਼ਿਆਦਾਤਰ ਜਿਹੜੇ 99% ਕਹਿ ਸਕਦੇ ਹਾਂ ਕਿ ਉਹ ਬਚਪਨ ਦੇ ਵਿੱਚ ਹੀ ਇੱਦਾਂ ਦੇ ਛੋਟੇ, ਮਤਲਬ ਕਿ ਟੀਨੇਜ਼ਰ ਦੇ ਵਿੱਚ ਹੀ ਉਹ ਚਾਹੇ ਨਸ਼ਾ ਹੈਗਾ ਜਾਂ ਚੋਰੀਆਂ ਚਕਾਰੀਆਂ ਦਾ ਕੰਮ ਸ਼ੁਰੂ ਕਰ ਦਿੰਦੇ ਆ, ਉਹ ਫਿਰ ਬਦਨਾਮੀ ਹੋ ਜਾਂਦੀ ਆ ਜੀ, ਛੋਟੇ ਹੁੰਦੇ ਜੇਲ੍ਹਾਂ ਦੇ ਵਿੱਚ ਵੀ ਰਹਿੰਦੇ ਨੇ,
0: ਬਿਲਕੁਲ ਬਿਲਕੁਲ, ਇਹ ਪਰ ਨਾ ਸਾਡੇ ਇੱਥੇ ਪਤਾ ਵੀ ਮੈਨੂੰ ਕਈਆਂ ਨੇ ਕਿਹਾ ਉਹਦਾ ਗੋਰਿਆਂ ਨੇ, ਕਹਿੰਦੇ ਇਹਨਾਂ ਦੇ DNA ਦੇ ਵਿੱਚ ਆ ਚੋਰੀ,
1: DNA
0: ਜਾਓ, ਮੈਨੂੰ ਹਾਸਾ ਵੀ ਆਉਂਦਾ ਸੁਣ ਕੇ, ਹਾਸਾ ਵੀ ਆਉਂਦਾ ਪਰ ਸੱਚ ਆ ਕਹਿੰਦੇ
1: ਜੀ।
0: ਇੱਕ ਵਾਰੀ ਨਾ ਮੈਂ ਕੰਮ ਕਰਦਾ ਸੀ ਐਪਲ ਵਾਲਿਆਂ ਦੀ ਕੰਪਨੀ ਸੀ, ਮਤਲਬ

0: ਕੰਪਨੀ ਨੀ ਮਤਲਬ ਉਹ ਜਿੱਦਾਂ ਨਾ ਉੱਥੇ ਸਰਵੇ ਨੀ ਹੁੰਦਾ, ਸਰਵੇ ਨੂੰ ਡੱਬੇ ਰੱਖੇ ਹੁੰਦੇ ਜਿੱਥੇ ਸਾਰਾ ਗਾਹ, ਉਹ ਬਹੁਤ ਵੱਡੀ ਜਗ੍ਹਾ ਸੀ ਪਰ ਸੀਗੀ ਉਹ ਅਮੈਰੀਕਾ ਦੇ ਥੱਲੇ ਨਾ, ਅਮੈਰੀਕਾ ਦੀ ਸੀਗੀ ਉਹ
1: ਜੀ।
0: ਤੇ ਉੱਥੇ ਨਾ ਸਵੇਰ ਨੂੰ ਅਸੀਂ 6 ਵਜੇ ਜਾਣਾ ਤੇ ਰਾਤ ਨੂੰ 7 ਵਜੇ ਆਉਣਾ ਨਾ
1: ਜੀ,
0: ਤੇ 13 ਘੰਟੇ ਡਿਊਟੀ। ਅੱਛਾ 6 ਵਜੇ ਸਵੇਰੇ ਆਉਣੇ ਹੋਏ ਸ਼ੁਰੂ ਹੋ ਜਾਂਦੇ ਸੀਗੇ ਸਾਰੇ ਹੀ ਮਿਸਤਰੀ, ਜਿੱਦਾਂ ਮਿਸਤਰੀ ਕਹਿ ਲੋ ਅਸੀਂ ਇੱਥੇ ਹੋਣ ਬੈਗਾ ਕਹਿੰਦੇ ਹਾਂ, ਜਿੱਦਾਂ ਨਾ ਜਿਹੜੇ ਹੱਥੀ ਕੰਮ ਕਾਜ ਮਸ਼ੀਨਾਂ ਫਿੱਟ ਕਰਨੀਆਂ ਉਹਨਾਂ ਨੂੰ ਲਾਉਣਾ ਮਸ਼ੀਨਾਂ ਨੂੰ
1: ਜੀ।
0: ਤੇ ਉਹ ਸਵੇਰੇ ਆਉਣੇ ਸਾਰੇ ਸਾਰੇ ਰੋਮਾਨੀ ਹਰਮੋਨੀਆ ਦੇ, ਪਰ ਮੈਂ ਉਹੀ ਜਿੱਥੇ ਤੱਕ ਕਹਿ ਕਹਿੰਦਾ ਇਹ ਇੰਟੈਲੀਜੈਂਟ ਬਹੁਤ ਆ ਇਹ ਤੇ ਪੋਲੈਂਡ ਵਾਲੇ,
1: ਬਿਲਕੁਲ
0: ਇਹ ਦਿਮਾਗ ਬਹੁਤ ਹੈ ਇਹਨਾਂ ਦਾ
1: ਜੀ।
0: ਪਰ ਇਹਦੇ DNA ਚ ਜਿਹੜੀ ਚੋਰੀ ਦਾ ਕੰਮ ਨਾ, ਉੱਥੋਂ ਇੱਕ ਵਾਰੀ ਸਾਡੇ ਸਕਿਉਰਿਟੀ ਵਾਲੇ ਬੂਟ ਹੀ ਚੱਕ ਲਿਆ ਗਿਆ ਸਾਰੇ, ਉਹ ਨਵੇਂ ਬੂਟ ਆਏ ਸਕਿਉਰਿਟੀ ਵਾਲਿਆਂ ਲਈ, ਉਹ ਦੂਏ ਦਿਨ ਗਾਇਬ ਹੋ ਗਏ ਸਾਰੇ ਸਾਰੇ ਫੋਨ ਚੱਕਣੇ ਕਹਿੰਦੇ ਉੱਥੇ
1: ਜੀ।
0: ਉਹਨਾਂ ਦੇ ਹੁੰਦੇ ਨਾ ਉਹ ਕੰਟੇਨਰ ਜਿਹੇ ਜਿੱਥੇ ਕੱਪੜੇ ਕੁਪੜੇ ਬਦਲਦੇ ਆ ਕੇ
1: ਆਪਣੇ ਉਹ
0: ਚਾਹ ਪਾਣੀ ਪੀਂਦੇ ਆ, ਉਹ ਉੱਥੇ ਹੀ ਪਏ ਸੀ, ਉਹ ਚੱਕ ਕੇ ਮੁੜ ਕੇ ਲੱਭੇ ਹੀ ਨੀ
1: ਜੀ।
0: ਮੇਰੀ ਤਾਂ ਲੜਾਈ ਵੀ ਹੋਈ ਹੈ 2 ਵਾਰੀ ਚੰਗੀ ਭਲੀ ਤੱਕਦੀ ਨਹੀਂ, ਇਹ ਹੁੰਦੀ ਆ ਕੀ ਕਰੀਏ ਹੁਣ ਸਿਵਲ ਵਾਰ ਦੀ ਦੇ ਵਿੱਚ ਜਦੋਂ ਤੁਸੀਂ ਇੱਕਦਮ ਬੰਦੇ ਨੂੰ ਰੋਕਣਾ, ਜਾਂ ਤਾਂ 2 ਗੱਲਾਂ ਹੁੰਦੀਆਂ
1: ਜੀ,
0: ਜੇ ਤਾਂ ਉਹ ਨਸ਼ੇ ਵਿੱਚ ਉਹਨੂੰ ਤਾਕਤ ਮਿਲ ਜਾਣੀ ਹੈ ਜਾਂ ਉਹਨੇ ਉਹਦਾ ਵੀਕ ਹੋ ਜਾਣਾ ਜਦੋਂ ਨਹੀਂ ਰੱਖਣਾ ਹੈ, ਸਕਿਉਰਿਟੀ ਵਾਲਾ ਬੰਦੇ ਰੋਕ ਹੋ ਗਿਆ ਜਾਂ ਤਾਂ ਉਹਨੇ ਤਾਕਤ ਫੜ ਲੈਣੀ ਹੈ ਜਾਂ ਤਾਕਤ ਛੱਡ ਦੇਣੀ, 2 ਗੱਲਾਂ ਹੁੰਦੀਆਂ ਜਦੋਂ ਤੁਸੀਂ ਉਹਨੂੰ ਰੋਕਦੇ ਹੋ ਸਕਿਉਰਿਟੀ ਵਾਲੇ ਨੂੰ ਸਕਿਉਰਿਟੀ ਵਾਲੇ। ਹੁਣ ਇਸ ਚੱਕਰ 'ਚ ਮੇਰੀ ਕਾਫੀ ਵਾਰੀ ਲੜਾਈ ਹੋਈ ਆ, ਬੜੀ ਤਕੜੀ ਹੋਈ ਆ
1: ਜੀ।
0: ਸਾਡੀ ਇੱਕ ਮੁਸ਼ਕਿਲ ਇਹ ਪੈ ਜਾਂਦਾ ਜਦੋਂ ਮੈਂ ਕਿਸੇ ਨੂੰ ਰੋਕਦਾ ਨਾ ਤੇ ਉਹ ਕਈ ਵਾਰੀ ਉਹ ਵੀ ਫੋਰਨਰ ਤੇ ਮੈਂ ਵੀ ਫੋਰਨਰ
1: ਜੀ,
0: ਕਈ ਵਾਰੀ ਗੋਰੇ ਕੋਲ ਨਹੀਂ ਕਹਿੰਦਾ ਕਹਿੰਦਾ ਕੋਈ ਗੱਲ ਨੀ ਸਾਡੇ ਦੋ ਬੇਕੂ ਲੜ ਰਹੇ ਆ ਦੋਨੇ ਫੋਰਨਰ ਆ, ਹੁਣ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਮੈਂ ਮੈਂ ਸਕਿਉਰਿਟੀ ਗਾਰਡ ਹਾਂ
1: ਜੀ
0: ਨਾ, ਇਹ ਗੱਲ ਆ। ਅੱਛਾ ਤੁਸੀਂ ਤੁਸੀਂ ਗੱਲ ਕਰਦੇ ਸੀ ਉਹ ਸਮਾਨ ਜਿੱਦਾਂ ਵਿੱਚ ਕਰਕੇ ਗਏ ਨਾ ਵੀ ਸਮਾਨ ਸੁੱਟਣ ਤੋਂ, ਉਹ ਨਾ ਅਸੀਂ ਨਾ ਸਾਡੇ ਮੇਰੇ ਮੰਮੀ ਡੈਡੀ ਕਾਫੀ ਉਮਰ ਦੇ ਹੋ ਗਏ, ਉਹ ਅਸੀਂ ਪਲਾਨ ਕਰਦੇ ਸੀ ਵੀ ਕਿਸੇ ਤਰੀਕੇ ਨਾਲ ਜਾਂ ਡੈਨਮਾਰਕ ਜਾਂ ਮੇਰੇ ਦੂਸਰੇ ਭਰਾਵਾਂ ਕੋਲ ਸਕਰੀਨ ਦਾ ਕੁਛ ਕਰੀਏ
1: ਜੀ।
0: ਉਹਨਾਂ ਨੇ ਨਾ ਪਹਿਲਾਂ ਆ ਕੇ ਗਏ ਯਾਰ 2 ਮਹੀਨੇ ਹੋਇਆ ਆ ਕੇ ਗਏ ਆ, ਉਦੋਂ ਆਪਾਂ ਮੂਡ ਸੀਗਾ ਵੀ ਇੱਦਾਂ ਰੱਖ ਲਓ ਲੈਣੇ ਆਵਾਜ਼ ਦੇਖੀ ਜੋ ਕੀ ਹੁੰਦਾ
1: ਜੀ,
0: ਤੇ ਉਹ ਫਿਰ ਚਲੇ ਗਏ ਕੋਈ ਚੱਕਰ ਸੀ ਕੋਈ ਚੱਲ ਗਏ ਤੇ ਉਹਨਾਂ ਕੋਈ ਇੱਕੋ ਗੱਲ ਹੁੰਦੀ ਆ ਹਾਏ ਆ ਪੇਟੀਆਂ ਦਾ ਕੀ ਕਰਨਾ ਆ ਘਰ ਦਾ ਕੀ ਕਰਨਾ, ਉਹ ਮੈਂ ਕਿਹਾ ਗੱਲ ਸੁਣੋ ਮੇਰੀ ਤੁਸੀਂ ਜੋ ਕਰਨਾ ਸੀ ਕਰ ਦਿੱਤਾ ਆ
1: ਜੀ,
0: ਉਹ ਪੇਟੀਆਂ ਦੀ ਜ਼ਿੰਮੇਵਾਰੀ ਮਕਾਨ ਦੀ ਜ਼ਿੰਮੇਵਾਰੀ ਉਹ ਸਾਡੀ ਆ, ਅਸੀਂ ਆਪੇ ਮੱਥਾ ਮਾਰਾਂਗੇ, ਤੁਸੀਂ ਉਹਨੂੰ ਜੱਫੀਆਂ ਪਾਉਣੀ ਬੰਦ ਕਰ ਦੋ ਹੁਣ
1: ਜੀ,
0: ਪੇਟੀਆਂ ਕੀ ਕਰਾਂਗੇ ਟਰੰਕਾਂ ਦਾ ਕੀ ਕਰਾਂਗੇ ਪਿੱਛੇ ਜਿੰਦੇ ਲੱਗ ਜਾਣੇ, ਮੈਂ ਕਿਹਾ ਯਾਰ ਦੁਨੀਆ ਇੰਨੀ ਜਾਂਦੀ ਆ ਹੁਣ ਜੇ ਤੁਹਾਨੂੰ ਕੋਈ ਸਾਂਭਣ ਵਾਲਾ ਹੀ ਹੈ ਨੀ
1: ਬਿਲਕੁਲ,
0: ਫਿਰ ਉਹ ਪੇਟੀਆਂ ਕੀ ਕਰਨਾ
1: ਕੀ ਕਰਨਾ ਜੀ, ਬਿਲਕੁਲ
0: ਉਹ ਚੱਕਰ ਉਹ ਇਹ ਹਰ ਘਰ ਦੀ ਕਹਾਣੀ ਆ
1: ਕਹਾਣੀ ਆ ਬਿਲਕੁਲ ਹੈ ਜੀ,
0: ਇਸ ਕਰਕੇ ਸਾਨੂੰ ਵੀ ਹੁਣ ਮੈਂ ਬਾਅਦ ਮੈਂ ਵੀ ਕਿਹਾ ਮੇਰੇ ਦੂਜੇ ਭਰਾਵਾਂ ਨੇ ਕਹਿੰਦੇ ਅਸੀਂ 3 ਜਣੇ ਆ ਨਾਲੇ ਸਾਡੀ ਟੈਨਸ਼ਨ ਆ ਯਾਰ ਉਹਨਾਂ ਨੂੰ ਕਿਉਂ ਸਾਂਭਣਾ,
1: ਬਿਲਕੁਲ
0: ਅਸੀਂ ਜਾਈਏ ਸੋ ਨਾ ਜਾਈਏ ਉਹਨੂੰ ਕੀ ਹੁੰਦਾ ਆ ਉਹ ਕਬਜ਼ਾ ਕਰਦਾ ਉਹ ਸਾਡੀ ਟੈਨਸ਼ਨ ਆ
1: ਜੀ,
0: ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ, ਹੁਣ ਉਹ ਉੱਥੇ ਨਾ ਰੋਟੀ ਪਾਣੀ ਚਾਹੀਦਾ ਮਿਲਦਾ ਹਰ ਇੱਕ ਚੀਜ਼ ਨਕਲੀ ਆ ਦਵਾਈਆਂ ਤੋਂ ਬਗੈਰ ਪਤਾ ਨਹੀਂ ਆ, ਮੈਂ ਕਿਹਾ ਯਾਰ ਇੰਨਾ ਕੁਛ ਤੁਸੀਂ ਇਕੱਲੇ ਨਹੀਂ ਕਰ ਸਕਦੇ, ਤੁਹਾਡੇ ਕੋਲ ਦੁੱਧ ਨੀ ਗਰਮ ਹੁੰਦਾ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਕਿਲੋ ਖੰਡ ਦੁੱਧ ਲਓ ਉਹ ਤੁਸੀਂ ਪੌੜੀਆਂ ਕਿੱਦਾਂ ਚਾਹਣੀਆਂ ਕਿ ਦਸ ਕਮੀਆਂ ਕੋਈ ਮਸਲਾ ਹਨਾ
1: ਜੀ,
0: ਆਹ ਉਮਰ ਦੇ ਵਿੱਚ ਨਾਲ ਦੂਏ ਦਿਨ ਤਾਂ ਦਵਾਈ ਲੈਣ ਤੁਰੇ ਰਹਿੰਦੇ ਆ,
1: ਬਿਲਕੁਲ
0: ਇਸ ਕਰਕੇ ਉਹ ਕੰਮ ਨਹੀਂ ਹੋਣਾ ਤੁਹਾਡੇ ਕੋਲ, ਨਾਲੇ ਕਿਹਨੇ ਲੈ ਕੇ ਜਾਣਾ ਸਾਰੇ ਸਾਰੇ ਇੱਥੇ ਮੇਰੀ ਫੈਮਿਲੀ ਇੱਥੇ ਆ, ਮੇਰਾ ਭਰਾ ਦੂਜਾ ਇੱਥੇ ਉਹ ਵੀ ਲੈ ਆਇਆ ਵੱਡੀ ਦੀਦੀ ਇੱਥੇ ਪਹਿਲਾਂ ਹੀ ਆ, ਹੁਣ ਕੋਈ ਵੀ ਨਹੀਂ ਰਹਿ ਗਿਆ ਜੀਰੋ ਆ
1: ਜੀ,
0: ਉੱਥੇ ਕੋਈ ਵੀ ਨਹੀਂ,
1: ਬਿਲਕੁਲ ਹੈ ਜੀ,
0: ਉਹ ਸਾਡਾ ਆ ਹੁਣ ਅਸੀਂ ਸਾਡੀ ਟੈਨਸ਼ਨ ਆ ਪਈ ਅਸੀਂ ਉਹਨੂੰ ਕੀ ਕਰਨਾ ਆ
1: ਜੀ, ਬਿਲਕੁਲ
0: ਸਮਾਨ ਨੂੰ ਸੁੱਟੀਏ ਰੱਖੀਏ ਵੇਚੀਏ ਜਾ ਕੇ ਸਾਂਭੀਏ,
1: ਬਿਲਕੁਲ
0: ਉਹ ਤੁਸੀਂ ਮੈਂ ਕਿਹਾ ਛੱਡ ਦੋ ਹੁਣ ਸੋਚਣਾ
1: ਜੀ,
0: ਤਾਂ ਉਹਨਾਂ ਨੂੰ ਤਾਂ ਵੈਸੇ ਵੀ ਨੀ ਪਤਾ ਸਮਾਨ ਕਿਹੜਾ ਕਿੱਥੇ ਪਿਆ ਹੁਣ
1: ਜੀ,
0: ਮੇਰੀ ਘਰਵਾਲੀ ਹੁਣੀ ਉੱਥੋਂ ਆਈ ਆ ਹਾਸੇ ਵਾਲੀ ਵੀ ਗੱਲ ਆ, ਉਹ ਮੇਰੀ ਘਰਵਾਲੀ ਉੱਥੋਂ ਹੁਣੀ ਆਈ ਆ ਜਿਹੜੀ ਗਰਮੀ ਛੁੱਟੀ ਵਾਲੀ ਸੀਗੀ
1: ਜੀ,
0: ਉਹਨੇ ਪੁੱਛਿਆ ਵੀ ਮੰਮੀ ਵੀ ਉਹ ਪੇਟੀ ਖੋ ਕੇ ਦੇਖ ਲਈਏ ਉਹ ਚ ਕੋਈ ਦੇਖਣਾ ਗਾਣਾ, ਮੰਮੀ ਬੀਬੀ ਮੇਰੀ ਕਹਿੰਦੀ ਕਹਿੰਦੀ ਹਾਂ ਦੇਖ ਲੈਂਦੇ ਆ ਉਹਨਾਂ ਨੂੰ 3 ਲੱਖ ਸਵਾਹ ਵਿੱਚ ਰੱਖ ਦਿੰਦੇ ਆ, ਵੀਹ ਸਾਲ ਦੇ ਕੰਬਲ ਉਹ ਰਜਾਈਆਂ ਉਹ ਤਾਂ ਵੈਸੇ ਕੱਪੜਾ ਜਾਂਦਾ ਲੱਗਦਾ ਮੇਰੇ ਹਿਸਾਬ ਨਾਲ ਤਾਂ,
1: ਬਿਲਕੁਲ
0: 20 ਸਾਲ ਪਿਆ ਹੋ ਗਏ,
1: ਬਿਲਕੁਲ
0: ਭਾਜੀ ਮੇਰੀ ਉਮਰ 19 ਸਾਲ ਸੀ ਜਦੋਂ ਮੈਂ ਆ ਗਿਆ ਕੋਰੀਆ ਗਿਆ ਸੀ ਪਹਿਲਾਂ, ਫਿਰ ਮੈਂ ਉੱਥੋਂ ਇੰਡੀਆ ਚੱਲ ਗਿਆ 8 ਮਹੀਨੇ ਰਹਿ ਗਿਆ ਫੇਰ ਇੱਥੇ ਆ ਗਿਆ 97 ਦੇ ਆਇਆ ਮੈਂ, ਤੇ ਹੁਣ 26 ਚ 28 ਸਾਲ ਹੋ ਗਏ,
1: ਬਿਲਕੁਲ
0: ਤੇ ਮੈਂ ਉਹਨਾਂ 28 ਸਾਲਾਂ ਚ ਮੈਂ 3 ਕੁ ਵਾਰੀ ਗਿਆ, 1 ਵਾਰੀ ਦੁਖੀ ਸੀ 2 ਵਾਰੀ ਤੇ 1 ਵਾਰੀ ਵਿਆਹ ਕਰਾਉਣ ਗਿਆ
1: ਜੀ,
0: ਆਹ ਹੁਣ 1 ਵਾਰੀ ਪਿਛਲੇ ਸਾਲ ਗਿਆ, 4 ਵਾਰੀ ਲਾ ਲਓ 28 ਸਾਲਾਂ ਚ
1: ਜੀ, ਕਿਆ ਬਾਤ ਹੈ ਜੀ,
0: ਉਸ ਸਮਾਨ ਨੂੰ ਮੈਂ ਕੀ ਕਰਨਾ ਯਾਰ ਮੈਨੂੰ ਪਤਾ ਹੀ ਨੀ, 28 ਸਾਲ ਹੋ ਗਏ ਮੈਨੂੰ ਕਿਹਾ ਨਾ ਨਾ ਮੈਨੂੰ ਕਿਸੇ ਹਸਪਤਾਲ ਦਾ ਪਤਾ, ਨਾ ਮੈਨੂੰ ਕਿਸੇ ਦੁਕਾਨ ਦਾ ਪਤਾ, ਨਾ ਮੈਨੂੰ ਕਿਸੇ ਦਫ਼ਤਰ ਦਾ ਪਤਾ
1: ਜੀ,
0: ਹੈਨਾ ਤੇ ਬਾਕੀ ਜਿਹੜੇ ਉਹ ਕੁੱਤੇ ਨੂੰ ਬੋਲਦੇ ਆ ਉਹ ਦਫ਼ਤਰਾਂ ਵਾਲੇ ਉਹ ਤਾਂ ਬਿਲਕੁਲ ਮੇਰੇ ਤੋਂ ਸਹਾਰ ਹੀ ਨਹੀਂ ਹੁੰਦਾ ਨਾ, ਬਿਲਕੁਲ ਜੀਰੋ ਆ,
1: ਬਿਲਕੁਲ
0: ਉਹ ਜੀਰੋ ਆ, ਤੇ ਕੋਈ ਨਾ ਤੁਹਾਨੂੰ ਦੱਸੀ ਫਿਰ ਮੈਂ
1: ਹਾਂ ਜੀ,
0: ਗੱਲ
1: ਪਹਿਲਾਂ ਵੀ
0: ਕਰਦਾ
1: ਤੁਸੀਂ ਗੱਲ ਕੀਤੀ ਜੀ,
0: ਰਸਾਇਣ ਕਰਨਾ
1: ਬਿਲਕੁਲ
0: ਭੁੱਲ ਗਿਆ, ਉਹ ਚੀਜ਼ ਮੇਰੇ ਤੋਂ ਬਰਦਾਸ਼ਤ ਹੀ ਨਹੀਂ ਹੁੰਦੀ ਭੋਰਾ ਵੀ,
1: ਬਿਲਕੁਲ ਹੈ ਜੀ ਬਿਲਕੁਲ ਨਹੀਂ, ਇੱਥੇ ਰਿਸਪੈਕਟ ਮਿਲਦੀ ਹੈ ਫਿਰ ਉਸ ਹਿਸਾਬ ਦੇ ਨਾਲ ਸਾਡਾ ਮਨ ਵੀ ਜਾਂ ਰਹਿਣ ਸਹਿਣ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਜੀ, ਫਿਰ ਉੱਥੇ ਲੱਗਦਾ ਔੜ ਜਿਹਾ ਲੱਗਦਾ ਵੀ ਇਹ ਕਰਦੇ ਕੀ ਹੈ, ਬਿਹੇਵ ਕੀ ਕਰਦੇ ਹੈ ਨਾ, ਬਿਲਕੁਲ ਹੈ
0: ਕੱਢਣ ਦੀ ਲੋੜ ਨੀ ਪੈਂਦੀ ਇੱਥੇ
1: ਜੀ,
0: ਕੁਛ ਵੀ ਕਹਿਣ ਦੀ ਲੋੜ ਨੀ ਪੈਂਦੀ ਉਹਨੂੰ, ਜਿਹਨੂੰ ਫੋਨ ਕਰਨਾ ਉਹਨੂੰ ਪਹਿਲਾਂ ਹੀ ਪਤਾ ਵੀ ਕਾਹਦੇ
1: ਹਾਂ
0: ਕੀਤਾ,
1: ਬਿਲਕੁਲ
0: ਕਿਹੜਾ ਦਫ਼ਤਰ ਹੈ, ਇੱਕ ਵਾਰੀ ਮੇਰੇ ਪੈਸੇ ਨੇ 10,000 ਕਰੋੜ ਨਿਕਲ ਗਿਆ ਮੇਰਾ, ਉਹ ਟਿਕਟ ਟੁਕਟ ਲਈ ਹੋ ਗਈ ਜਹਾਜ਼ ਦੀ, ਉਹ ਕਾਫੀ ਹੋ ਗਿਆ ਨਾ, ਤੇ ਮੈਂ ਜਦੋਂ ਗਿਆ ਸਪੇਨ ਤੋਂ ਤੇ ਪਹਿਲੀ ਗੱਲ ਸਟੈਂਪ ਕਾਰਡ ਵਰਤੇ ਨੀ ਸਪੇਨ ਚ, ਮੈਂ ਕੈਸ਼ ਰੱਖਦੇ ਆ
1: ਜੀ।
0: ਅੱਛਾ ਮੈਂ ਬੈਂਕ ਤੋਂ ਗਿਆ, ਉਹ ਕਹਿੰਦੇ ਵੀ ਆਹ ਚੱਕ ਪੇਪਰ ਇੱਥੇ ਸੈਨ ਕਰਦੇ, ਤੂੰ ਨਹੀਂ ਕਢਾਇਆ ਤਾਂ 10,000 ਰੁਪਏ ਮੇਰੇ ਅਕਾਊਂਟ ਚ ਪਾਤਾ, ਬਿਨਾਂ ਕੋਈ ਰੌਲਾ ਕੋਈ ਨੀ, ਮੈਂ ਸਬੂਤ
1: ਬਿਲਕੁਲ ਹੈ, ਇਮਾਨਦਾਰੀ ਹੈ ਨਾ, ਪਤਾ ਹੈ ਬਿਲਕੁਲ, ਲੇਖਾ ਦੇਣਾ ਪੈਣਾ ਜੀ, ਬਿਲਕੁਲ ਹੈ।
0: ਉਹਨਾਂ ਨੇ ਪਤਾ ਮੇਰੇ ਕੀ ਕਿਹਾ ਮੈਨੂੰ, ਉਹ ਕਹਿੰਦੇ ਤੇਰੀ ਗਲਤੀ ਨਹੀਂ ਆ, ਇਹ ਸਾਡੇ ਸਿਸਟਮ ਦੀ ਕਮਜ਼ੋਰੀ, ਜਿਹੜਾ ਸਾਡੇ ਸਿਸਟਮ ਚ ਬਾਹਰੋਂ ਬੰਦਾ ਵਿੱਚ ਵੜ ਗਿਆ,
1: ਵਿੱਚ ਵੜ ਗਿਆ,
0: ਉਹ ਤੇਰੀ ਗਲਤੀ ਨਹੀਂ ਆ, ਸਾਡਾ ਸਿਸਟਮ ਮਾੜਾ ਹੋਇਆ, ਇਹਦਾ ਮਤਲਬ ਕਹਿੰਦੇ ਜਿਹੜਾ ਜਿਹੜਾ ਪ੍ਰੋਗਰਾਮ ਜਿਹੜਾ ਕੰਮ ਕਰਦੇ ਹੋ, ਸਾਡਾ ਜੇ ਪ੍ਰੋਗਰਾਮ ਵਧੀਆ ਹੁੰਦਾ ਤੇ ਉਹ ਇੰਟਰ ਕਿਦਾਂ ਕਰਦਾ ਸਾਡੇ ਪ੍ਰੋਗਰਾਮ
1: ਇੰਟਰਫੇਅਰ ਨਹੀਂ ਕਰ ਸਕਦੇ, ਬਿਲਕੁਲ ਹੈ, ਜ਼ਿੰਮੇਵਾਰੀ ਹੈ ਨਾ, ਸਮਝਦੇ ਆ ਜੀ, ਬਿਲਕੁਲ ਬਿਲਕੁਲ, ਸ਼ੁਕਰੀਆ
0: ਭਾਈ ਜੀ, ਹਾਂਜੀ ਚਲੋ ਠੀਕ ਹੈ, ਮਿਹਰਬਾਨੀ ਭਾਈ,
1: ਥੈਂਕ ਯੂ, ਥੈਂਕ ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਜੀ ਬਹਾਦਰ ਸਿੰਘ ਜੀ, ਜੁੜੇ ਸੀ ਡੈਨਮਾਰਕ ਤੋਂ, ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਲੈਂਦੇ ਹਾਂ ਦੋਸਤੋ, ਤੇ ਸੁਨੇਹੇ ਬਹੁਤ ਸਾਰੇ ਤੁਹਾਡੇ ਰਹਿ ਗਏ, ਮਾਫ਼ੀ ਚਾਹਾਂਗਾ, ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਫਿਰ ਮਿਲਦੇ ਹਾਂ 9:30 ਭਾਰਤੀ ਸਮੇਂ ਦੇ ਅਨੁਸਾਰ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਤੇ ਮੁਕੱਦਰ ਜੀ ਕਹਿੰਦੇ ਸਾਡੇ ਤੇ ਬੜੀ ਤੁੱਛ ਜਿਹੀ ਬੁੱਧੀ ਹੈ, ਪਰ ਅਸੀਂ ਆਪਣੀ ਤਕਲੀਫ ਦੇ ਵਿੱਚੋਂ ਹਰ ਇੱਕ ਦੀ ਤਕਲੀਫ ਦੇਖਦੇ ਹਾਂ, ਤੇ ਹੋਰ ਕੋਈ ਸਮਝ ਨਹੀਂ ਸਾਨੂੰ ਜੀ। ਤੇ ਲਓ ਦੋਸਤੋ, ਜੱਸੀ ਬਾਈ ਜੀ ਦੇ ਵੀ ਬਹੁਤ ਸਾਰੇ ਸੁਨੇਹੇ ਨੇ, ਤੇ ਆਪਣੇ ਔਜਲਾ ਸਾਹਿਬ, ਇਕਬਾਲ ਮਾਂਗੜ ਜੀ, ਰਾਜਨ ਸੈਣੀ ਸਾਹਿਬ, ਗੁਰੀਮਾਨ ਜੀ, ਤੇ ਆਪਣੇ ਆਖਰੀ ਇੱਕ ਸੁਨੇਹਾ ਪੜ੍ਹ ਕੇ ਚੱਲਦੇ ਹਾਂ ਫਿਰ। ਕਹਿੰਦੇ ਨੇ ਬੰਦਾ ਹੋਊ ਅਮੀਰਾ, ਬੰਦਾ ਹੋਊ ਅਮੀਰ ਤਾਂ ਘਰੇ ਹੋਊ, ਜੇਕਰ ਨੇਕ ਨਹੀਂ ਫਿਰ ਇਨਸਾਨ ਹੈ ਨਹੀਂ, ਜਿਹੜਾ ਕੱਢੇ ਦਸਵੰਦ ਨਾ ਗੁਰੂ ਘਰ ਦਾ, ਉਹ ਦੋਹੀ ਜਹਾਨੀ ਪ੍ਰਵਾਨ ਹੈ ਨਹੀਂ। ਪੁੰਨ ਦਾਨ ਤਾਂ ਲੋਕ ਨੇ ਬੜੇ ਕਰਦੇ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ। ਕਿਆ ਬਾਤ ਹੈ ਮਨਦੀਪ, ਜੱਸੀ ਬਾਈ ਜੀ ਲਿਖਦੇ ਆਖਰ ਦੇ ਵਿੱਚ, ਤੇ ਸੁਨੇਹੇ ਉਹਨਾਂ ਦੇ ਬਹੁਤ ਸਾਰੇ ਸਨ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਸਾਰੇ ਦੋਸਤਾਂ ਦਾ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ 9:30 ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਬਹੁਤ ਬਹੁਤ ਸ਼ੁਕਰੀਆ ਇਸ ਵਿਸ਼ੇ ਨੂੰ ਵਿਸ਼ਾਲ ਕਰਨ ਦੇ ਲਈ, ਤੇ ਨਾਲ ਆਪਣਾ ਯੋਗਦਾਨ ਪਾਉਣ ਦੇ ਲਈ, ਤੇ ਆਡੀਓ ਵੀਡੀਓ ਕਾਲ ਮੈਸੇਜ ਜਿੱਥੋਂ ਕਿਤੋਂ ਵੀ ਜੁੜੇ ਹੋ, ਤੁਸੀਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ, ਤੇ ਕੱਲ੍ਹ ਨੂੰ ਮਿਲਦੇ ਹਾਂ 9:30 'ਚ।

0: ਜਿਹੜੀਆਂ ਚੀਜ਼ਾਂ ਨੇ ਜੀਵ ਨੇ ਉਹਨਾਂ ਨੂੰ ਨਸ਼ਟ ਮਾਰਿਆ ਜਾਂਦਾ ਹੈ, ਖਰਾਬ ਕੀਤਾ ਜਾਂਦਾ ਹੈ, ਕਿਉਂਕਿ ਵੱਡੇ ਵੱਡੇ ਜਾਲ ਸਮੁੰਦਰ ਦੇ ਪਿੱਛੇ, ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਵੱਡੇ ਜਿਹੜੇ ਨੇ ਮੱਛੀ ਫਾਰਮਿੰਗ ਦਾ ਕੰਮ ਕਰਦੇ ਸਾਰਾ, ਤੇ ਉਹ ਸਿੱਟ ਦਿੱਤੇ ਜਾਂਦੇ ਆ ਕੁਆਂਟਲਾਂ ਦੇ, ਟਨਾਂ ਦੇ ਟਨ ਮੱਛੀ ਇੱਕੋ ਜਾਲ ਦੇ ਵਿੱਚ ਫਸਾ ਕੇ ਬਾਹਰ ਕੱਢੀ ਜਾਂਦੀ ਹੈ। ਉਹਦੇ ਵਿੱਚ ਐਸੇ 3 ਤੋਂ 5 ਜੀਵ ਜਿਹੜੇ ਨੇ ਜਿਨ੍ਹਾਂ ਦੀ ਅਲਾਊਡ ਨਹੀਂ ਗੀ ਫਿਸ਼ਿੰਗ ਕਰਨੀ, ਤੇ ਉਹਨਾਂ ਨੂੰ ਵਿੱਚ ਜਾਲ ਦੇ ਹਰ ਕੋਈ ਵਿੱਚ ਫਸ ਦਿੰਦਾ ਹੈ, ਤੇ ਉਹਨਾਂ ਦਾ ਵੀ ਕਤਲੇਆਮ ਕਰਕੇ ਵਾਪਸ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਇਹ ਅੱਜ ਦੀ ਗੱਲ ਨਹੀਂ, ਅੱਜ ਤੋਂ ਜਿਹੜੀ ਹੈ ਤਕਰੀਬਨ 10-12 ਸਾਲ ਪਹਿਲਾਂ ਦੀ ਗੱਲ ਵੀ ਮੈਂ ਕਰ ਚੁੱਕਾ, ਟਵਾਣਾ ਸਾਹਿਬ ਦੇ ਨਾਲ ਗੱਲ ਕੀਤੀ ਸੀ ਸ਼ੁਰੂ ਉਦੋਂ। ਦੀ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਅੱਜ ਤੋਂ 15 ਸਾਲ ਪਹਿਲਾਂ ਦੀ ਆਈ ਹੋਈ ਹੈ। ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਫਾਊਂਡੇਸ਼ਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ, ਵੱਡੇ ਵੱਡੇ ਦਾਅਵੇ, ਗ੍ਰੀਨ ਗੈਸ ਹਾਊਸ ਜਿਹੜੇ ਨੇ, ਗ੍ਰੀਨ ਗੈਸ ਦੀ ਰੋਲ ਪੈਂਦਾ ਹੈ, CO2 ਦਾ ਰੋਲਾ ਪੈਂਦਾ ਹੈ, ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਪਹਿਲਾਂ ਸੀ, ਵੱਡੀਆਂ ਵੱਡੀਆਂ ਫੋਰੈਸਟਾਂ ਤਬਾਹ ਕਰਕੇ ਉਹ ਇੰਡੀਆ ਨੂੰ ਦਿੱਤੀ ਜਾ ਰਹੀ ਹੈ ਚੀਜ਼ਾਂ, ਕਿ ਉੱਥੇ ਪਾਈ ਪਾਮ ਦੇ ਜਿਹੜੇ ਨੇ ਓਇਲ, ਜਿਹੜਾ ਸਭ ਤੋਂ ਖਰਾਬ ਓਇਲ ਨੇ, ਉਹਨਾਂ ਨੂੰ ਜਿਹੜਾ ਪੈਦਾ ਕੀਤਾ ਜਾਵੇ, ਤੇ ਫਸਲਾਂ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਤਬਾਹ ਕਰਕੇ ਉੱਥੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾਣ। ਚੀਨ ਦਾ ਜਿਹੜਾ ਇਹ ਫਲੀਟ, ਸ਼ੈਡੋ ਫਲੀਟ ਫੜਿਆ ਹੈ, ਖਤਰਾ ਬਣਿਆ ਹੈ। ਚੀਨ ਦੇ ਗੈਰ ਕਾਨੂੰਨੀ ਡੂੰਘੇ ਸਮੁੰਦਰੀ ਮੱਛੀ ਫੜਨ ਵਾਲੇ ਉਦਯੋਗ ਨੇ ਸਮੁੰਦਰੀ ਵਾਤਾਵਰਨ ਪ੍ਰਣਾਲੀਆਂ ਨੂੰ ਜਿਹੜਾ ਤਬਾਹ ਕਰ ਦਿੱਤਾ ਹੈ। ਇਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਇਸ ਉਦਯੋਗ ਦੀ ਆੜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ, ਤੇ ਜਿਸ ਦੇ ਕਾਰਨ ਅਣਗਿਣਤ ਮਜ਼ਦੂਰ ਖੁੱਲ੍ਹੇ ਸਮੁੰਦਰ ਦੇ ਵਿੱਚ ਇਨ੍ਹਾਂ ਜਹਾਜ਼ਾਂ ਦੇ ਉੱਤੇ ਫਸੇ ਹੋਏ ਨੇ। ਇਸ ਸ਼ੈਡੋ ਫਲੀਟ ਗੁਪਤ ਬੇੜੇ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਮਰੀਕੀ ਸੈਨੇਟਰ ਟੈਡ ਕਰੂਜ਼ ਨੇ ਪਿਛਲੇ ਸਾਲ $170 ਮਿਲੀਅਨ ਦਾ ਵਿਸ਼ੇਸ਼ ਫੰਡ ਸੁਰੱਖਿਅਤ ਕੀਤਾ ਸੀ। ਇਸ ਰਾਸ਼ੀ ਦਾ ਮੁੱਖ ਮਕਸਦ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰਨਾ ਤੇ ਉਨ੍ਹਾਂ ਦੇ ਸਹਾਇਕ ਜਹਾਜ਼ਾਂ ਦੇ ਉੱਤੇ ਅਮਰੀਕੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਉਣਾ ਸੀ। ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ DHS ਨੇ ਸਾਬਕਾ ਸੈਕਟਰੀ ਕ੍ਰਿਸਟੀ ਐਲ ਨੋਇਮ ਦੀ ਜਿਹੜੀ ਅਗਵਾਈ ਹੇਠ ਇਸ ਪੈਸੇ ਦੀ ਵਰਤੋਂ ਨਿਰਧਾਰਤ ਮਕਸਦ ਦੇ ਲਈ ਨਹੀਂ ਕੀਤੀ। ਵਿਭਾਗ ਦੇ ਵੱਲੋਂ ਇਸ ਫੰਡ ਨੂੰ ਹੋਰ ਕੰਮਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ, ਜਿਸ ਦੇ ਕਾਰਨ ਚੀਨ ਦੇ ਇਸ ਗੈਰ ਕਾਨੂੰਨੀ ਨੈਟਵਰਕ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੱਡਾ ਝਟਕਾ ਜਿਹੜਾ ਲੱਗਿਆ ਦੱਸਿਆ ਜਾ ਰਿਹਾ। ਕੱਲਾ ਚੀਨ ਹੀ ਨਹੀਂ, ਬਹੁਤ ਸਾਰੇ ਮੁਲਕ ਨੇ ਜੀ ਜਿਹੜੇ ਫਿਸ਼ਿੰਗ ਕਰਦੇ ਆ ਵੱਡੇ ਵੱਡੇ ਸਮੁੰਦਰਾਂ ਚੋਂ, ਡੂੰਘੇ ਸਮੁੰਦਰਾਂ ਚੋਂ ਮੱਛੀ ਕੱਢਦੇ ਆ, ਕੱਲਾ ਉਹਦੇ ਵਿੱਚ ਚੀਨ ਹੀ ਨਹੀਂ ਸ਼ਾਮਲ, ਹੋਰ ਵੀ ਮੁਲਕ ਨੇ। ਫਰਾਂਸ ਦੇ ਵਿੱਚ ਜੰਗਲਾਂ ਦੀ ਅੱਗ ਦੌਰਾਨ ਪਹਿਲੀ ਵਾਰ ਬਣੇ ਨੇ ਫਾਇਰ ਕਲਾਊਡ ਜਿਹੜੇ। ਫਰਾਂਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੰਗਲ ਦੀ ਅੱਗ ਦੇ ਨਾਲ ਜੂਝ ਰਹੇ ਫਾਇਰ ਫਾਈਟਰਾਂ ਨੇ ਇੱਕ ਖਤਰਨਾਕ ਘਟਨਾ ਦਾ ਸਾਹਮਣਾ ਕੀਤਾ ਹੈ, ਜੋ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ, ਜਿਸ ਨੂੰ ਜਾਣੀ ਕਿ ਅੱਗ ਦਾ ਬੱਦਲ ਜਿਹੜਾ ਕਿਹਾ ਜਾਂਦਾ ਹੈ, ਪਾਇਰੋ ਕੁਮੂਲੋਨੀਬਸ ਜਾਂ ਅੱਗ ਦਾ ਬੱਦਲ। ਇਹ ਬੱਦਲ ਵੱਡੀਆਂ ਜੰਗਲੀ ਅੱਗਾਂ ਜਾਂ ਜਵਾਲਾਮੁਖੀ ਫਟਣ ਤੋਂ ਉੱਠਣ ਵਾਲੇ ਤੇਜ਼ ਗਰਮੀ ਦੇ ਦੁਆਰਾ ਜਿਹੜਾ ਪੈਦਾ ਹੁੰਦੇ ਨੇ, ਉਹ ਬਿਜਲੀ ਪੈਦਾ ਕਰ ਸਕਦੇ ਨੇ ਤੇ ਬਲਦੇ ਹੋਏ ਅੰਗਿਆਰੇ ਉਛਾਲ ਸਕਦੇ ਨੇ, ਜੋ ਹੋਰ ਅੱਗਾਂ ਨੂੰ ਭੜਕਾਉਂਦੇ ਨੇ। ਇਸ ਤੋਂ ਇਲਾਵਾ ਉਹ ਤੇਜ਼ ਜਿਹੜੇ ਅਨਿਯਮਤ ਹਵਾਵਾਂ ਪੈਦਾ ਕਰਦੇ ਨੇ, ਜੋ ਅੱਗ ਨੂੰ ਹਵਾ ਦਿੰਦੇ ਨੇ ਤੇ ਅੰਗਿਆਰਿਆਂ ਨੂੰ ਖਿੰਡਾ ਦਿੰਦੇ ਨੇ। ਉਹ ਘੱਟ ਹੀ ਮੀਂਹ ਪੈਦਾ ਕਰਦੇ ਨੇ ਤੇ ਗਿਰੋਡੇ ਖੇਤਰ ਦੇ ਲਈ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਮਾਰਕ ਵਰਮੂ ਲੇ ਨੇ ਜਿਹੜਾ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ, ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿੱਚ ਫਰਾਂਸ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਇੱਕ ਵਿੱਚ ਜਿਹੜਾ ਅੱਗ ਦੇ ਬੱਦਲ ਨੇ ਵਾਧੂ ਅੱਗਾਂ ਲਗਾਈਆਂ ਨੇ, ਤੇ ਫਰਾਂਸ ਦੇ ਨੈਸ਼ਨਲ ਫਾਇਰ ਫਾਈਟਰਸ ਫੈਡਰੇਸ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਏਰਿਕ ਬਰੋਕਾਡੀ ਨੇ ਜਿਹੜਾ AFP ਨੂੰ ਦੱਸਿਆ ਕਿ ਹਾਲਾਂਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਅਜਿਹੀਆਂ ਅੱਗਾਂ ਅਕਸਰ ਲੱਗਦੀਆਂ ਨੇ ਤੇ ਪਹਿਲੀ ਵਾਰ ਫਰਾਂਸ ਦੇ ਵਿੱਚ ਵਾਪਰਿਆ, ਅੱਗ ਬੁਝਾਉਣ ਦੇ ਲਈ ਵਾਲੀਆਂ ਲਈ ਜਿਹੜਾ ਇੱਕ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਅੱਗ ਦੇ ਬੱਦਲਾਂ ਦੀ ਘਟਨਾ ਅੱਗ ਬੁਝਾਉਣ ਵਾਲਿਆਂ ਲਈ ਜਿਹੜਾ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰਦੀ ਹੈ। ਨਾਸਾ ਦੇ ਅਨੁਸਾਰ ਇਹ ਬੱਦਲ ਅੱਗ ਬੁਝਾਉਣ ਦੇ ਯਤਨਾਂ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਤੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ। ਸੋਮਵਾਰ ਨੂੰ ਕੱਲ ਬੀਤੇ 'ਚ ਫਰਾਂਸ ਅਤੇ ਸਪੇਨ ਦੇ ਵਿੱਚ ਅੱਗ ਬੁਝਾਉਣ ਵਾਲਿਆਂ ਨੇ ਬਿਹਤਰ ਮੌਸਮੀ ਸਥਿਤੀਆਂ ਦਾ ਫਾਇਦਾ ਉਠਾਉਂਦੇ ਹੋਏ ਭਿਆਨਕ ਜੰਗਲੀ ਅੱਗ ਨੂੰ ਕਾਬੂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਵੀ। ਦੋਵੇਂ ਦੇਸ਼ ਅੱਗ ਬੁਝਾਉਣ ਦੇ ਲਈ ਤੁਰੰਤ ਕੰਮ ਕਰ ਰਹੇ ਨੇ ਕਿਉਂਕਿ ਇਸ ਹਫ਼ਤੇ ਦੇ ਅੰਤ ਦੇ ਵਿਚ ਖੇਤਰ ਚ ਇਕ ਹੋਰ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਪੱਛਮੀ ਯੂਰਪ ਨੇ ਇਸ ਸਾਲ ਦੇ ਵਿਚ ਇਕ ਬਹੁਤ ਹੀ ਗਰਮ ਅਤੇ ਖੁਸ਼ ਗਰਮੀ ਦਾ ਅਨੁਭਵ ਵੀ ਕੀਤਾ ਹੈ। ਇਸੇ ਤਰ੍ਹਾਂ US ਰਸ਼ੀਆ ਸਪੇਸ ਅਮਲਾ ਜਿਹੜਾ ਕਜ਼ਾਕਿਸਤਾਨ ਦੇ ਵਿਚ ਸੁਰੱਖਿਅਤ ਉਤਰਿਆ ਹੈ। ਆਖਰੀ ਖ਼ਬਰਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਵਿਚ 8 ਮਹੀਨੇ ਬਿਤਾਉਣ ਦੇ ਮਗਰੋਂ ਅਮਰੀਕੀ ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਕਿਸਤਾਨ ਦੇ ਮੈਦਾਨਾਂ ਦੇ ਵਿਚ ਸੁਰੱਖਿਅਤ ਉਤਾਰ ਲਿਆ ਗਿਆ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ ਸਵਰਚ ਕੋਵ ਤੇ ਸਰਗੇਈ ਮਕੇਵ ਆਪਣੇ ਸਜੂਜ MS-28 ਪੁਲਾੜ ਵਾਹਨ ਦੇ ਵਿਚ ਸਵਾਰ ਹੋ ਕੇ ਸੁਰੱਖਿਅਤ ਉਤਰੇ ਹੈ। ਇਹ ਵਾਹਨ ਜੈਜਕ ਜਗਾਨ ਦੇ ਦੱਖਣ ਪੂਰਬ ਦੇ ਵਿਚ ਨਿਰਧਾਰਿਤ ਸਥਾਨ ਦੇ ਉੱਤੇ ਪੈਰਾਸ਼ੂਟ ਦੀ ਸਹਾਇਤਾ ਦੇ ਨਾਲ ਆਸਾਨੀ ਨਾਲ ਉਤਰਿਆ ਹੈ ਤੇ ਓਰਬਿਟ ਆਊਟ ਪੋਸਟ ਦੇ ਉੱਤੇ ਉਨ੍ਹਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮ ਦੇ ਮਕੇਵ ਦੇ ਲਈ ਪਹਿਲਾ ਪੁਲਾੜ ਮਿਸ਼ਨ ਸੀ ਜਦੋਂ ਕਿ ਕੁਡ ਸਵਰਚ ਕੋਵ ਦੇ ਲਈ ਇਹ ਦੂਜਾ ਮਿਸ਼ਨ ਸੀ। ਅਮਲੇ ਨੂੰ ਹੈਲੀਕਾਪਟਰ ਦੇ ਉੱਤੇ ਕਾਰਾ ਗਾਡਾ ਲਿਜਾਇਆ ਗਿਆ ਤੇ ਜਿੱਥੋਂ ਵਿਲੀਅਮਸ ਜਹਾਜ਼ ਦੇ ਉੱਤੇ ਹਿਊਸਟਨ ਦੇ ਵਿਚ ਨਾਸਾ ਦੇ ਜੌਨਸਨ ਪੁਲਾੜ ਸੈਂਟਰ ਮੁੜੇਗਾ ਜਦੋਂ ਕਿ ਕੁਡ ਸਵਰਚ ਕੋਵ ਜਿਹੜੇ ਨੇ ਤੇ ਮਕੇਵ ਮਾਸਕੋ ਕੋਲ ਸਟਾਰ ਸਿਟੀ ਦੇ ਆਪਣੇ ਸਿਖਲਾਈ ਬੇਸ ਦੇ ਲਈ ਉਡਾਣ ਭਰਨਗੇ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੇ ਦੌਰਾਨ ਪੁਲਾੜ ਦੀ ਦੌੜ ਦੇ ਵਿਚ ਰਵਾਇਤੀ ਵਿਰੋਧੀ ਸਨ ਹੁਣ ਉਹ ਪੁਲਾੜ ਸਟੇਸ਼ਨਾਂ ਦੇ ਉੱਤੇ ਤੇ ਹੋਰ ਪ੍ਰੋਜੈਕਟਾਂ ਦੇ ਵਿਚ ਇਕ ਦੂਜੇ ਦੇ ਸਹਿਯੋਗੀ ਬਣੇ ਹੋਏ ਨੇ। ਲੋ ਦੋਸਤੋ, ਇਹ ਸਾਂਝੀ ਦੇਸ਼ ਭਰ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਤੇ ਗੱਲ ਕਰਦਿਆਂ ਨਾਲ ਅੱਜ ਦੀ ਜਿਹੜੀ ਖ਼ਬਰ ਸੀਗੀ ਖਾਸ ਤੇ ਫਰਾਂਸ ਦੇ ਵਿਚ ਭਾਰਤੀ ਕੰਪਨੀ ਜਿਹੜੀ ਹੈ ਇਨਫੋਰਸਿਸ ਤੇ ਲੱਗਿਆ 1.90 ਕਰੋੜ ਰੁਪਏ ਦਾ ਜੁਰਮਾਨਾ। ਕਾਹਦੇ ਲਈ ਲੱਗਿਆ? ਭਾਰਤ ਦੀ IT ਕੰਪਨੀ ਇਨਫੋਰਸਿਸ ਨੂੰ ਫਰਾਂਸ ਦੇ ਲੇਬਰ ਅਥਾਰਟੀ ਦੇ ਵੱਲੋਂ 1,75,000 ਯੂਰੋ ਭਾਵ ਲਗਭਗ 1.90 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰਵਾਈ ਕੰਪਨੀ ਦੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਦਰਜ ਕਰਨ ਵਾਲੇ ਟਾਈਮ ਟਰੈਕਿੰਗ ਸਿਸਟਮ ਦੇ ਵਿਚ ਖਾਮੀਆਂ ਮਿਲਣ ਤੋਂ ਬਾਅਦ ਕੀਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਨਵੀਂ ਚਰਚਾ ਛਿੜ ਗਈ। ਕਈ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਇਸ ਦਾ ਜ਼ਿਕਰ ਇਨਫੋਰਸਿਸ ਦੇ ਸਹਿ ਸੰਸਥਾਪਕ ਨਰਾਇਣ ਮੂਰਤੀ ਦੇ 70 ਘੰਟੇ ਕੰਮ ਵਾਲੇ ਬਿਆਨ ਦੇ ਨਾਲ ਕਰ ਰਹੇ ਨੇ। ਇਨਫੋਸਿਸ ਦੀ ਜਿਹੜੀ ਅਧਿਕਾਰਤ ਰੈਗੂਲੇਟਰੀ ਫਾਈਲਿੰਗ ਮੁਤਾਬਕ ਫਰਾਂਸੀਸੀ ਅਥਾਰਟੀ ਦੀ ਇਹ ਜਿਹੜੀ ਕਾਰਵਾਈ ਕੰਪਨੀ ਦੇ ਟਾਈਮ ਟਰੈਕਿੰਗ ਜਿਹੜੀ ਕਰਦੇ ਆ ਟਾਈਮ ਦੀ, ਜਦੋਂ ਅੰਦਰ ਆਉਂਦੇ ਆ ਡੋਰ ਤੋਂ ਜਾਂ ਬਾਹਰ ਜਾਂਦੇ ਕੰਮ ਛੱਡਦੇ ਆ, ਸਿਸਟਮ ਦੇ ਵਿਚ ਪਾਈਆਂ ਗਈਆਂ ਕਾਨੂੰਨੀ ਕਮੀਆਂ ਦੇ ਨਾਲ ਜੁੜੀ ਹੋਈ ਹੈ, ਨਾ ਕਿ ਕੰਮ ਕਰਨ ਦੇ ਘੰਟਿਆਂ ਦੇ ਨਾਲ। ਇਨਫੋਸਿਸ ਦੇ ਵੱਲੋਂ ਭਾਰਤੀ ਸ਼ੇਅਰ ਬਾਜ਼ਾਰਾਂ BSE ਅਤੇ NSE ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਰਾਂਸ ਦੀ ਖੇਤਰੀ ਲੇਬਰ ਅਥਾਰਟੀ ਇੰਟਰ ਡਿਪਾਰਟਮੈਂਟਲ ਡਾਇਰੈਕਟੋਰੇਟ ਫਾਰ ਦੀ ਇਕਨਾਮਿਕ ਇੰਪਲਾਇਮੈਂਟ ਲੇਬਰ ਐਡ ਸੋਲੀਡੈਰਿਟੀ ਨੇ ਜਿਹੜੀ ਕੀਤੀ ਹੈ। ਇਨਫੋਰਸਿਸ ਕੰਪਨੀ ਨੂੰ 24 ਜੁਲਾਈ 2026 ਨੂੰ ਇਸ ਸਬੰਧੀ ਅਧਿਕਾਰਤ ਨੋਟਿਸ ਮਿਲਿਆ ਸੀ। ਇਸ ਤੋਂ ਬਾਅਦ ਇਨਫੋਰਸਿਸ ਨੇ ਆਪਣੀ ਸਟਾਕ ਐਕਸਚੇਂਜ ਫਾਈਲਿੰਗ ਦੇ ਵਿਚ ਦਸਿਆ ਕਿ ਉਸਦੇ ਉੱਤੇ ਜਿਹੜਾ 1,75,000 ਯੂਰੋ ਦਾ ਜੁਰਮਾਨਾ ਲਗਾਇਆ ਗਿਆ। ਫਰਾਂਸੀਸੀ ਲੇਬਰ ਅਥਾਰਟੀ ਦੀ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਕੰਪਨੀ ਦਾ ਟਾਈਮ ਟਰੈਕਿੰਗ ਸਿਸਟਮ ਸਥਾਨਕ ਕਾਨੂੰਨੀ ਮਾਪਦੰਡਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਖਰਾ ਨਹੀਂ ਉਤਰਦਾ ਹੈ। ਅਥਾਰਟੀ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਕੁਝ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਇਸ ਸਿਸਟਮ ਦੀ ਭਰੋਸੇਯੋਗਤਾ, ਆਡਿਟ ਕੀਤੇ ਜਾਣ ਦੀ ਸਮਰੱਥਾ ਤੇ ਕੰਮ ਦੇ ਘੰਟਿਆਂ ਦੀ ਨਿਗਰਾਨੀ ਕਰਨ ਦੀ ਸਮਰੱਥਾ ਦੇ ਵਿਚ ਕਮੀਆਂ ਨੇ। ਜਿੱਥੇ ਮਰਜ਼ੀ ਚੱਲ ਜਾਈਏ ਜੀ, ਗਦਾਰੀ ਸਾਡੇ ਖੂਨ ਦੇ ਵਿਚ ਹੈ, ਨਹੀਂ ਟਾਲਣਾ ਅਸੀਂ। ਤੇ ਦੋਸਤੋ, ਗੱਲ ਕਰਦੇ ਹਾਂ ਦੂਸਰੀ, ਗੁਰਦੁਆਰਿਆਂ ਦੇ ਵਿਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ, ਉਹਦੇ ਉੱਤੇ ਜਥੇਦਾਰ ਸਾਹਿਬਾਨ ਦਾ ਜਿਹੜਾ ਬਿਆਨ ਆਇਆ, ਇਹਦੇ ਵਿਚ ਵੀ ਦੋ ਚਿੱਤੀਆਂ ਨੇ। ਕੁਝ ਦੋਸਤ ਕਹਿੰਦੇ ਆ ਕਰ ਲੈਣਾ ਚਾਹੀਦਾ, ਕੁਝ ਕਹਿੰਦੇ ਨੇ ਨਹੀਂ ਕਰਨਾ ਚਾਹੀਦਾ, ਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਡਾ ਕੀ ਮੰਨਣਾ ਇਹਦੇ ਵਿਚ। ਪੰਜਾਬ ਦੇ ਵਿਚ ਕੁਝ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਵਿਚ ਯੋਗਾ ਕਲਾਸਾਂ ਹੋਣ ਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਇਹ ਮੁੱਦਾ ਚਰਚਾ ਦੇ ਵਿਚ ਹੈ। ਹਾਲ ਹੀ ਦੇ ਵਿਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਦੱਸਿਆ ਕਿ ਗੁਰਦੁਆਰਿਆਂ ਦੇ ਵਿਚ ਯੋਗਾ ਹੋ ਰਿਹਾ, ਸਿੱਖੀ ਦੇ ਵਿਚ ਯੋਗਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਗੁਰਦੁਆਰਿਆਂ ਜਾਂ ਲੰਗਰ ਹਾਲਾਂ ਵਿੱਚ ਯੋਗਾ ਕਰਨਾ ਠੀਕ ਨਹੀਂ। ਜੇਕਰ ਕਿਸੇ ਨੇ ਕਸਰਤ ਕਰਨੀ ਹੈ ਤਾਂ ਉਹ ਆਪਣੇ ਘਰ ਕਰ ਸਕਦਾ ਹੈ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਸਾਲ 2023 ਦੇ ਵਿੱਚ CM ਦੀ ਯੋਗਸ਼ਾਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਜਿਵੇਂ ਤੁਸੀਂ ਪੋਸਟਰ 'ਚ ਵੀ ਦੇਖਿਆ, ਮਾਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ ਤੇ ਅੱਖਾਂ ਮੀਟ ਕੇ। ਤੁਸੀਂ ਵੀ ਕਹਿਣਾ ਪਤਾ ਨਹੀਂ ਕਿੱਥੋਂ ਫੋਟੋ ਕੱਢ ਕੇ ਲਿਆਇਆ ਹੋਣਾ। ਅਧਿਕਾਰਤ ਵੈਬਸਾਈਟ ਮੁਤਾਬਕ ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਰਟੀਫਾਈਡ ਯੋਗਾ ਇੰਸਟਰਕਟਰ ਮੁਫ਼ਤ ਦੇ ਵਿੱਚ ਮੁਹੱਈਆ ਕਰਵਾਏ ਜਾਂਦੇ ਨੇ। ਜੂਨ ਮਹੀਨੇ ਦੇ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਵੱਲੋਂ ਫਰੀਦਕੋਟ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਰੋਕਿਆ ਗਿਆ ਤੇ ਕਿਸੇ ਹੋਰ ਥਾਂ ਦੇ ਉੱਤੇ ਅਜਿਹਾ ਕਰਨ ਦੇ ਲਈ ਕਿਹਾ ਗਿਆ। ਇਹ ਮੁੱਦਾ ਅਸਲ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਦੇ ਉੱਤੇ ਜੋ ਕੁਝ ਵੀ ਫਿਰ ਕਿਹਾ ਗਿਆ, ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਚੋਂ ਇੱਕ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰੀਦਕੋਟ ਵਿਚਲੇ ਦੇ ਦੋ ਗੁਰਦੁਆਰਿਆਂ ਦੇ ਵਿੱਚ ਲੰਗਰ ਹਾਲ ਨੂੰ ਯੋਗਾ ਕਲਾਸਾਂ ਦੇ ਲਈ ਵਰਤੇ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਿਰੋਧ ਮਗਰੋਂ ਉਸੇ ਦਿਨ ਹੀ ਕਲਾਸਾਂ ਦੀ ਥਾਂ ਬਦਲ ਦਿੱਤੀ ਗਈ ਤੇ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਇਸ ਦੇ ਬਾਰੇ ਮੰਗ ਪੱਤਰ ਵੀ ਦਿੱਤਾ ਸੀ। ਇਤਰਾਜ਼ਾਂ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਮਹੱਤਵ ਲੋਕਾਂ ਨੂੰ ਧਾਰਮਿਕ ਸਿੱਖਿਆਵਾਂ ਦੇ ਨਾਲ ਜੋੜਨਾ ਹੈ। ਹੋਰਾਂ ਥਾਵਾਂ ਤੋਂ ਆਏ ਯੋਗਾ ਇੰਸਟ੍ਰਕਟਰਾਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਦੇ ਦੌਰਾਨ ਧਾਰਮਿਕ ਸਥਾਨ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ। ਇਸ ਨੂੰ ਲੈ ਕੇ ਅਸੀਂ ਵਿਰੋਧ ਕੀਤਾ ਸੀ। ਸਾਡੀ ਮੰਗ ਹੈ ਕਿ ਹੋਰਾਂ ਗੁਰਦੁਆਰਿਆਂ ਦੇ ਵਿੱਚ ਵੀ ਜਿੱਥੇ ਇਹ ਕਲਾਸਾਂ ਹੁੰਦੀਆਂ ਨੇ ਉੱਥੇ ਦੀ ਥਾਂ ਹੋਰ ਸਾਂਝੀਆਂ ਥਾਵਾਂ ਦੇ ਉੱਤੇ ਕੀਤੀ ਜਾਵੇ। ਇਸੇ ਮੁੱਦੇ ਦੇ ਉੱਤੇ BBC ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਪੱਖ ਜਾਣਨ ਦੇ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਆਮ ਬੁਲਾਰੇ ਨੇ ਕਿਹਾ ਕਿ ਉਹ ਉਨ੍ਹਾਂ ਦਾ ਇਸ ਦੇ ਬਾਰੇ ਕੋਈ ਪ੍ਰਤੀਕਰਮ ਨਹੀਂ ਹੈ। CM ਦੀ ਯੋਗਸ਼ਾਲਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇਸ ਦਾ ਮਕਸਦ ਹੈ ਕਿ ਮੈਡੀਟੇਸ਼ਨ ਅਤੇ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਫਾਇਦਿਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। CM ਦੀ ਯੋਗਸ਼ਾਲਾ ਦੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਰੋਜ਼ਾਨਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਹੁੰਦੀਆਂ ਯੋਗਾ ਕਲਾਸਾਂ ਬਾਰੇ ਪੋਸਟਾਂ ਪਾਈਆਂ ਜਾਂਦੀਆਂ ਨੇ ਤੇ ਇਹ ਯੋਗਾ ਕਲਾਸਾਂ ਘਰਾਂ, ਧਰਮਸ਼ਾਲਾਵਾਂ ਜਾਂ ਹੋਰ ਜਨਤਕ ਥਾਵਾਂ ਦੇ ਉੱਤੇ ਵੀ ਹੁੰਦੀਆਂ ਨੇ। ਵਿਰੋਧ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਹੋਰ ਥਾਵਾਂ ਦੇ ਉੱਤੇ ਵੀ ਗੁਰਦੁਆਰਿਆਂ ਦੇ ਵਿੱਚ ਵੀ ਯੋਗਾ ਕਲਾਸਾਂ ਲੱਗਦੀਆਂ ਨੇ। CM ਦੀ ਯੋਗਸ਼ਾਲਾ ਦੇ ਲਈ ਥਾਂ ਦੀ ਚੋਣ ਕਿਵੇਂ ਹੁੰਦੀ ਹੈ? ਇਸ ਯੋਜਨਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇੱਕ ਗਰੁੱਪ ਦੇ ਵਿੱਚ ਇੱਕੋ ਇਲਾਕੇ ਦੇ ਵਿੱਚੋਂ 25 ਮੈਂਬਰ ਹੋਣੇ ਜ਼ਰੂਰੀ ਨੇ। ਇੰਸਟ੍ਰਕਟਰ ਜਿਹੜਾ ਇੱਕ ਗਰੁੱਪ ਕੋਆਰਡੀਨੇਟਰ ਦੇ ਨਾਲ ਤਾਲਮੇਲ ਕਰਨਗੇ ਜਾਂ ਫਿਰ ਉਹ ਜੋ ਕਲਾਸਾਂ ਕਰਵਾਈਆਂ ਜਾ ਸਕਣ। ਇਹ ਗਰੁੱਪ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੰਸਟ੍ਰਕਟਰ ਦੇ ਨਾਲ ਰਲ ਕੇ ਟਾਈਮ ਅਤੇ ਥਾਂ ਜਿਹੜੀ ਹੈ ਜਿਵੇਂ ਸਾਰਿਆਂ ਨੂੰ ਠੀਕ ਲੱਗੇ ਤੈਅ ਕਰ ਲਵੇ। ਮਾਰਾਂ ਦੀ ਇਸ ਦੇ ਬਾਰੇ ਰਾਏ ਕੀ ਹੈ? BBC ਪੰਜਾਬੀ ਵੱਲੋਂ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਦੇ ਬਾਰੇ ਜੁੜੇ ਸਵਾਲਾਂ ਦੇ ਜਵਾਬ ਦੇ ਜਾਣਨ ਦੇ ਲਈ ਸਿੱਖ ਧਰਮ ਦੇ ਬਾਰੇ ਜਾਣਕਾਰੀ ਰੱਖਦੇ ਮਾਹਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਪ੍ਰੋਫੈਸਰ ਤੇ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾਕਟਰ ਪਰਮਵੀਰ ਸਿੰਘ ਕਹਿੰਦੇ ਨੇ ਕਿ ਉਹ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਨਾਲ ਸਹਿਮਤ ਨੇ ਤੇ ਉਨ੍ਹਾਂ ਦੀ ਗੱਲ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹੈ। ਗੁਰਦੁਆਰੇ ਦੀ ਆਪਣੀ ਮਰਿਆਦਾ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੈ। ਕੋਈ ਵੀ ਕਿਸੇ ਹੋਰ ਥਾਂ ਦੇ ਉੱਤੇ ਯੋਗਾ ਕਰਨਾ ਚਾਹੇ ਤਾਂ ਕਰ ਸਕਦਾ ਹੈ। ਇਸ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ, ਪਰ ਗੁਰਦੁਆਰਿਆਂ ਦੇ ਵਿੱਚ ਯੋਗਾ ਕਰਨਾ ਅਨੁਕੂਲ ਨਹੀਂ ਹੈ। ਉਹ ਅੱਗੇ ਦੱਸਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਦੇ ਮੁਤਾਬਕ ਗੁਰਦੁਆਰਿਆਂ ਦੇ ਵਿੱਚ ਗੱਤਕਾ ਸਿਖਾਇਆ ਜਾ ਸਕਦਾ ਹੈ ਜਾਂ ਬੱਚਿਆਂ ਤੇ ਵੱਡਿਆਂ ਨੂੰ ਜਿਹੜਾ ਗੁਰਮਤਿ ਕੈਂਪ ਜਿਹੜੇ ਨੇ ਦਿੱਤੇ ਜਾ ਸਕਦੇ ਹੈ। ਧਰਮ ਸ਼ਾਸਤਰ ਦੇ ਪ੍ਰੋਫੈਸਰ ਡਾਕਟਰ ਸਰਬਜਿੰਦਰ ਸਿੰਘ ਕਹਿੰਦੇ ਨੇ ਕਿ ਭਾਰਤੀ ਪਰੰਪਰਾਵਾਂ ਦੇ ਵਿੱਚ 6 ਦਰਸ਼ਨਾਂ ਦੇ ਵਿੱਚੋਂ ਇੱਕ ਯੋਗ ਹੈ। ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਵੀ ਪੇਸ਼ ਕੀਤਾ ਜਾਣ ਲੱਗ ਪਿਆ ਹੈ, ਜਿਸ ਕਰਕੇ ਵੱਖਰੇ ਨਤੀਜੇ ਨਿਕਲਦੇ ਨੇ। ਉਨ੍ਹਾਂ ਦੇ ਮੁਤਾਬਕ ਹੀ ਜੇਕਰ ਇਸ ਨੂੰ ਸਿਰਫ਼ ਸਰੀਰਕ ਸਿਹਤ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਬਾਰੇ ਵੱਖਰੀ ਸਮਝ ਵੀ ਬਣ ਸਕਦੀ ਹੈ। ਤੇ ਉਨ੍ਹਾਂ ਅੱਗੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਦਿੱਤੇ ਗਏ ਬਿਆਨ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ। ਦਿੱਲੀ ਦੀ ਡਾਕਟਰ BR ਅੰਬੇਦਕਰ ਯੂਨੀਵਰਸਿਟੀ ਦੇ ਵਿੱਚ ਇਤਿਹਾਸ ਪੜ੍ਹਾਉਂਦੇ ਡਾਕਟਰ ਯੋਗੇਸ਼ ਸਨੇਹੀ ਦੱਸਦੇ ਨੇ ਕਿ ਯੋਗ ਭਾਰਤੀ ਉਪ ਮਹਾਂਦੀਪ ਦੇ ਵਿੱਚ ਇੱਕ ਵੱਖਰੇ ਅਭਿਆਸ ਦੇ ਵਿੱਚੋਂ ਮੌਜੂਦ ਜਿਹੜਾ ਰਿਹਾ ਹੈ। ਤੇ ਇਸ ਦੇ ਲਈ ਯੋਗਾ ਧਾਰਮਿਕ ਸੰਦਰਭ ਦੇ ਵਿੱਚ ਨਾ ਸਿੱਖ ਧਰਮ ਦੇ ਨਾਲ ਜੁੜਿਆ ਸੀ ਤੇ ਨਾ ਹੀ ਹਿੰਦੂ ਧਰਮ ਦੇ ਨਾਲ। ਯੋਗ ਦੀਆਂ ਪ੍ਰਾਰਥਨਾਵਾਂ ਸਿਨਿਆਸੀ ਜੀਵਨ ਦਾ ਹੀ ਹਿੱਸਾ ਸਨ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਉਹਨਾਂ ਦਾ ਕਿਸੇ ਇੱਕ ਖਾਸ ਧਰਮ ਦੇ ਨਾਲ ਸੰਬੰਧ ਨਹੀਂ ਸੀ। ਪਰ ਜੇ ਦੇਖਿਆ ਜਾਵੇ ਤਾਂ ਹੁਣ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਆਪਣਾ ਪਰਿਵਾਰ ਪਾਲਣਾ ਹੈ, ਪਰਮ ਦੀ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਹੈ, ਆਪਣੇ ਫਰਜ਼ ਨਿਭਾਉਣ ਦੀ ਗੱਲ ਕੀਤੀ ਹੈ। ਪਰ ਯੋਗ ਤਾਂ ਫਿਰ ਉਹ ਹੈ ਆਪਣੇ ਆਪ ਨੂੰ ਸਾਰਾ ਕੁਝ ਤਿਆਗ ਕੇ ਛੱਡ ਕੇ ਯੋਗ ਕੀਤਾ ਜਾ ਸਕਦਾ। ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਧਰਮ ਦਾ ਜਿਹੜਾ ਮੁੱਦਾ ਬਣ ਜਾਂਦਾ ਹੈ, ਤੇ ਜੇਕਰ ਉਹਨੂੰ ਇੱਕ ਐਕਸਰਸਾਈਜ਼ ਦੇ ਤੌਰ ਦੇ ਉੱਤੇ ਲਵਾਂਗੇ ਤਾਂ ਉਹ ਵੱਖਰੀ ਗੱਲ ਹੋਏਗੀ, ਕਿਉਂਕਿ ਹਰ ਧਰਮ ਕਹਿੰਦਾ ਕਿ ਮੇਰਾ ਧਰਮ ਮੈਨੂੰ ਪਿਆਰਾ ਹੈ, ਤੇ ਉਹ ਮੁੱਦੇ ਬਣ ਜਾਂਦੇ ਨੇ। ਸਪੈਸ਼ਲ ਤਾਂ ਇਹੀ ਚਾਹੀਦਾ ਕੋਈ ਕੁਝ ਗਰਾਉਂਡਾਂ ਖਾਸ ਹੋਣ, ਉਹਨਾਂ ਦੇ ਵਿੱਚ ਕਰਾਇਆ ਜਾਵੇ, ਜਾਂ ਕਾਲਜਾਂ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਜਿੱਦਾਂ ਪ੍ਰੇਅਰ ਕਰਾਈ ਜਾਂਦੀ ਸੀ, ਉੱਥੇ ਹੀ ਜੇ ਉਹ ਕਿਤੇ ਨਾ ਕਿਤੇ ਜਾਂ ਕਿਹਦੇ ਵੀ ਮੁੱਦੇ ਉੱਠ ਸਕਦੇ ਨੇ ਕਿ ਜੇ ਉੱਥੇ ਕਰਾਉਂਦੇ ਆ ਸਕੂਲਾਂ ਦੇ ਵਿੱਚ, ਭਈ ਇਹ ਕਾਹਤੋਂ, ਜਿਵੇਂ ਪਹਿਲਾਂ ਹੀ ਮੁੱਦੇ ਉੱਠ ਰਹੇ ਨੇ ਕਿ ਬੀਜੇਪੀ ਜਾਂ ਕੇਂਦਰੀ ਜਿਹੜੀ ਹੈ ਸਿੱਖ ਜਿਹੜੀ ਸੋਰੀ ਕੇਂਦਰੀ ਐਜੂਕੇਸ਼ਨ ਜਿਹੜੀ ਪਾਲਿਸੀ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਉਹ ਸਨਾਤਨ ਧਰਮ ਦੀ ਗੱਲ ਕਰਦੇ ਆ ਰਹੇ ਨੇ ਜੀ, ਉਹਨਾਂ ਦੇ ਵਿੱਚ ਵੀ ਉਹ ਲਾਗੂ ਕਰ ਦਿੱਤੀਆਂ ਗਈਆਂ, ਉਹ ਮੁੱਦੇ ਉੱਠ ਰਹੇ ਨੇ। ਤੇ ਜੇ ਇਹਨੂੰ ਵੱਖਰਾ ਹੀ ਰੱਖ ਲਿਆ ਜਾਵੇ ਤਾਂ ਵਧੀਆ ਚੀਜ਼ ਹੈ। ਵੈਸੇ ਤਾਂ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਇਹਨਾਂ ਚੀਜ਼ਾਂ ਨੂੰ ਉਭਾਰਨ ਦਾ, ਜੇ ਐਕਸਰਸਾਈਜ਼ ਹੈ, ਮਾਰਸ਼ਲ ਆਰਟ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਸ ਹਿਸਾਬ ਦੇ ਨਾਲ ਚੱਲਣੀਆਂ ਚਾਹੀਦੀਆਂ ਨੇ। ਉਹ ਅੱਗੇ ਦੱਸਦੇ ਨੇ ਆਪਣੇ ਨਾਲ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ, ਹੋਲਡ ਕਰਨਾ ਸਤਨਾਮ ਜੀ, ਬਸ ਸੁਣਦਾ ਤੁਹਾਡੀ ਗੱਲ, ਇਹਨੂੰ ਕੰਪਲੀਟ ਕਰ ਲਵਾਂ। ਉਹ ਅੱਗੇ ਦੱਸਦੇ ਨੇ ਕਿ ਮੌਜੂਦਾ ਬਿਆਨ ਨੂੰ ਆਧੁਨਿਕ ਸਿੱਖ ਪਛਾਣ ਸੰਦਰਭ ਦੇ ਵਿੱਚ ਹੀ ਸਮਝਣਾ ਚਾਹੀਦਾ ਹੈ। ਯੋਗਾ ਦੇ ਬਾਰੇ ਪਹਿਲਾਂ ਕੀ ਵਿਵਾਦ ਉੱਠਿਆ ਸੀ, ਇਸ ਦੇ ਬਾਰੇ ਜੂਨ 2024 ਦੇ ਵਿੱਚ ਯੋਗ ਦਿਵਸ ਮੌਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦਾ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਗਈ ਸੀ। ਇਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਰੰਤ ਮਾਫ਼ੀ ਦੀ ਜਿਹੜੀ ਮੰਗ ਲਈ ਮਾਫ਼ੀ ਮੰਗ ਲਈ ਗਈ ਤੇ ਇਤਰਾਜ਼ਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਗਿਆ ਸੀ। ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਯੋਗ ਆਸਣ ਦੀ ਸਿੱਖ ਧਰਮ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਦੇ ਲਈ ਸਿੱਖਾਂ ਨੂੰ ਗੱਤਕਾ ਵਰਗੀ ਜਿਹੜੀ ਹੈ ਜੰਗਜੂ ਕਲਾ ਦਿੱਤੀ ਹੈ ਤੇ ਸਿੱਖ ਯੋਗ ਨਹੀਂ ਗੱਤਕਾ ਖੇਡਦੇ ਨੇ। ਇਸ ਦੇ ਬਾਰੇ ਮਾਫ਼ੀ ਮੰਗਦਿਆਂ ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਜਿਹੜੀ ਸੀ ਉਹਦੇ ਵਜੋਂ ਕਿਹਾ ਗਿਆ ਸੀ ਕਿ ਉਹਨਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਹਨਾਂ ਦਾ ਕੋਈ ਵੀ ਇਰਾਦਾ ਨਹੀਂ ਸੀ ਤੇ ਮਸਲਾ ਫਿਰ ਇੱਥੇ ਸਮਾਪਤ ਹੋਇਆ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ। ਦੋਵੇਂ ਪੱਖ ਨੇ ਇਹਦੇ ਵਿੱਚ, ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਿਸੇ ਨੂੰ ਨਹੀਂ ਕਹਿ ਸਕਦੇ, ਪਰ ਜਿਹੜੀਆਂ ਸਿੱਖ ਆਪਣੀਆਂ ਸੰਸਥਾਵਾਂ ਨੇ ਉਹ ਆਪਣੇ ਉਹਨਾਂ ਦੇ ਪ੍ਰੋਟੋਕੋਲ ਨੇ, ਹਿੰਦੂ ਸੰਸਥਾਵਾਂ ਦੇ ਆਪਣੇ ਪ੍ਰੋਟੋਕੋਲ ਨੇ, ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਆਪਣੇ ਪ੍ਰੋਟੋਕੋਲ ਨੇ ਤੇ ਈਸਾਈਆਂ ਦੇ ਆਪਣੇ ਪ੍ਰੋਟੋਕੋਲ ਨੇ। ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਚੱਲਣਾ ਚਾਹੀਦਾ ਹੈ। ਤੇ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਜਾਣੀਆਂ ਚਾਲ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ
0: ਹੈ? ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ? ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਉਹਨਾਂ ਨੂੰ ਮਿਲ ਰਹੀ ਹੈ।
1: ਬਸ ਪ੍ਰੋਗਰਾਮ ਸੁਣ ਲਈਦਾ ਵਿੱਚ ਵਿੱਚ
0: ਜੀ,
1: ਲਾ ਲਈਦਾ ਤਾਂ ਗੱਲਬਾਤ। ਬਸ ਤੁਹਾਡੇ ਕੰਮ ਧੰਦੇ ਤੁਹਾਨੂੰ ਪਤਾ ਹੀ, ਇਹਨਾਂ ਦਿਨਾਂ ਵਿੱਚ ਗਰਮੀ ਦੇ ਵਿੱਚ ਤੁਹਾਨੂੰ ਪਤਾ ਫਿਰ
0: ਤੁਹਾਡੇ ਏਰੀਆ ਦਾ
1: ਨੀਂਦ ਆਇਆ
0: ਮਲਸੀਆਂ।
1: ਹਾਂ, ਜ਼ਿਕਰ ਹੋਣਾ ਚਾਹੀਦਾ, ਸਾਡਾ ਏਰੀਆ ਮਸ਼ਹੂਰ ਹੀ ਇਹਨਾਂ ਜਨਾਬ,
0: ਖੂਬਸੂਰਤ ਵੀ ਬਹੁਤ ਹੈ, ਦੇਖਿਆ ਜਾਵੇ ਸ਼ਾਂਤੀ ਹੈ ਜੀ, ਸਕੂਨ ਵਾਲਾ ਏਰੀਆ,
1: ਬਹੁਤ ਬਹੁਤ। ਵੈਸੇ ਇੱਕ ਗੱਲ ਆ ਭਾਰਜਵੀਰ, ਜਦੋਂ ਨਾ ਮਾੜਾ ਦੌਰ ਵੀ ਰਿਹਾ ਪੰਜਾਬ ਦੇ ਉੱਤੇ
0: ਜੀ, ਸੇਫ ਰਿਹਾ ਜੀ
1: ਤੇ ਸਾਡੇ, ਹਾਂ, ਇਸ ਏਰੀਆ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ, ਕੋਈ ਘਟਨਾ ਨਹੀਂ ਸੀ
0: ਜੀ। ਹਲੇ ਕਿ ਬੱਬਰਾਂ ਦਾ ਬਹੁਤ ਜ਼ੋਰ ਸੀ ਇੱਧਰ ਸਾਡੇ ਵਾਲੇ ਪਾਸੇ, ਜਲੰਧਰ, ਹੁਸ਼ਿਆਰਪੁਰ,
1: ਹਾਂ,
0: ਮਾਲਪੁਰ,
1: ਬਹੁਤ ਜ਼ਿਆਦਾ
0: ਬਹੁਤ ਸੀਗਾ ਜੀ।
1: ਉਸ ਫਿਰ ਦੇਖੋ ਪੁਰਾਣੇ ਇਲਾਕੇ ਨੇ ਉਹ
0: ਜੀ,
1: ਬਹੁਤ ਆਜ਼ਾਦੀ ਵੇਲੇ ਦੇ ਬੱਬਰ ਅਕਾਲੀ ਲਹਿਰ ਉੱਥੇ ਚੱਲੀ ਹੋਈ ਸੀ, ਬਹੁਤ ਵੱਡਾ ਕੰਮ ਸੀ ਉੱਥੇ। ਸੋ ਬਾਕੀ ਗੱਲ ਅੱਜ ਕੱਲ ਜੋ ਹੋ ਰਿਹਾ ਹੈ ਨਾ
0: ਜੀ,
1: ਮੈਂ ਤੁਹਾਨੂੰ ਸਾਡੇ ਏਰੀਏ ਦੀ ਗੱਲ ਦੱਸਦਾ
0: ਜੀ।
1: ਸਾਡੇ ਇੱਕ ਸੜਕ ਆ ਲੋਹੀਆਂ ਤੋਂ ਕਾਕੜ ਕਲਾਂ ਪਿੰਡ ਤੱਕ 8 ਕਿਲੋਮੀਟਰ ਦਾ ਟੁੱਟਿਆ ਉਹ
0: ਜੀ,
1: ਉਹ 24 ਦੇ ਵਿੱਚ ਸ਼ਾਇਦ ਪੱਟੀ ਇਹਨਾਂ ਨੇ 24 ਦੇ ਵਿੱਚ ਸ਼ਾਇਦ 12 ਮਹੀਨੇ ਲੱਗ ਗਏ 8 ਕਿਲੋਮੀਟਰ ਨੂੰ ਬਣਨ ਵਾਸਤੇ
0: ਕਿਆ ਬਾਤ ਹੈ ਜੀ। ਚਲੋ ਫਿਰ ਵੀ
1: ਹਾਂਜੀ
0: ਬਣ ਗਈ ਹੈ,
1: ਪ੍ਰਧਾਨਮੰਤਰੀ
0: ਮੁਬਾਰਕਬਾਦ ਹੈ। ਇੱਧਰ ਸਾਡੇ ਆਦਮਪੁਰ ਦੇ
1: ਨਾ
0: ਵਿੱਚ
1: ਨਾ
0: ਆਪਣੇ
1: ਨਾ
0: ਜੋਧਾ
1: ਨਾ
0: ਦਾ ਉਦੈ
1: ਨਾ
0: ਖੜਿਆ,
1: ਨਾ
0: 15 ਸਾਲ
1: ਨਾ
0: ਹੋ ਗਏ
1: ਨਾ
0: ਜੀ,
1: ਨਾ ਨਾ
0: 9 ਸਾਲ ਹੋ ਗਏ ਜੀ ਉਹਨੂੰ।
1: ਤੁਸੀਂ ਵਹਿਮ ਕਰ ਗਏ ਮੇਰੀ ਗੱਲ ਦਾ, ਸੁਣੋ ਸਹੇ ਤੇ ਮੈਂ ਸ਼ੁਰੂ ਕੀਤੀ ਹਜੇ ਤੇ
0: ਜੀ ਅੱਛਾ ਜੀ,
1: 12
0: ਹਲੇ
1: ਮਹੀਨੇ
0: ਪਟੜੀ ਆ ਦੋਈ ਹੈ
1: ਤੁਸੀਂ ਦੇਖਿਆ ਨਾ, ਨਾ ਨਾ ਹਜੇ ਤੇ ਤੁਸੀਂ ਸ਼ੁਰੂ ਹੀ ਕੀਤਾ,
0: ਜੀ
1: 12 ਮਹੀਨੇ ਲੱਗ ਗਏ ਉਹਨੂੰ ਬਣਨ ਨੂੰ, ਵੱਟਾ ਪਾਇਆ
0: ਜੀ
1: ਬਣੀ 12 ਮਹੀਨਿਆਂ ਵਿੱਚ। ਸੜਕ ਠੀਕ ਸੀ, ਸੜਕ ਉਹ ਚੱਲਣ ਵਾਲੀ ਸੀਗੀ,
0: ਜੀ
1: ਵਿੱਚ ਵਿੱਚ ਟੋਏ ਪਏ ਸੀਗੇ, ਯਾਨੀ ਕਿ ਉਹਦੇ ਤੇ ਬਜਰੀ ਲੁੱਕ ਪਾਤਾ ਜਾਂਦਾ ਤੇ 5 ਸਾਲ ਚੱਲਣ ਵਾਲੀ ਸੜਕ ਸੀ ਉਹ
0: ਜੀ,
1: ਪਰ ਉਹਨੂੰ ਪੱਟਿਆ ਗਿਆ
0: ਜੀ
1: ਉੱਪਰਲੀ ਬਜਰੀ, ਤੇ ਉਹਦੇ ਉੱਤੇ ਤਕਰੀਬਨ ਭਾਰ ਜਵੀਰ 150 ਬੰਦੇ ਡਿੱਗੇ ਉਹਦੇ ਉੱਤੇ, ਜਿਨ੍ਹਾਂ ਨੇ ਲੱਤਾਂ ਬਾਹਾਂ ਚਲਾਈਆਂ ਆਪਦੀਆਂ ਵੱਟਿਆਂ ਦੇ ਉੱਪਰ।
0: ਜੀ
1: ਚਲੋ ਉਹ ਤਾਂ ਮਤਲਬ ਸਾਡੇ ਮੁਲਕ ਵਿੱਚ ਕਿਹਾ ਜਾਂਦਾ ਨਾ, ਉਹਦੀ ਕਿਸਮਤ ਸੱਟ ਲੱਗ ਗਈ, ਬੰਦਾ ਮਰ ਵੀ ਜਾਵੇ ਤੇ ਕਿਸਮਤ ਮੁਕੱਦਰਾਂ ਨੇ ਲਿਖਿਆ, ਕੌਣ ਮੋੜ ਸਕਦਾ।
0: ਜੀ
1: ਤੇ ਇਹ ਬਦਕਿਸਮਤੀ ਨਾਲ ਸ਼ਾਇਦ ਫਰਵਰੀ ਦੇ ਵਿੱਚ 25 ਦੇ ਵਿੱਚ ਸੜਕ ਕੰਪਲੀਟ ਹੋ ਗਈ,
0: ਜੀ
1: ਲੁੱਕ ਪੈ ਗਿਆ ਉੱਤੇ
0: ਜੀ।
1: ਉਦੋਂ ਬਦਕਿਸਮਤੀ ਇਹ ਰਹੀ ਕਿ ਉਹਦੇ ਵਿੱਚ ਸਪੈਸ਼ਲ ਬਜਰੀ ਆਈ ਉਹਦੇ ਰੋਡ ਦੇ ਉੱਤੇ ਪੈਣ ਵਾਸਤੇ,
0: ਜੀ
1: ਜਿਹੜੀ ਕਿ ਕਾਫੀ ਬਰੀਕ ਸੀਗੀ
0: ਜੀ,
1: ਤੇ ਸਪੈਸ਼ਲ ਮਸ਼ੀਨ ਲਿਆਂਦੀ, ਉਹ ਮਸ਼ੀਨ ਇੰਨੀ ਵਧੀਆ ਇੰਨੀ ਉਹ ਪਰਫੈਕਟ ਚੱਲੀ ਕਿ ਉਹਨੇ ਬਜਰੀ ਦੇ ਉੱਤੇ ਬਜਰੀ ਚੜ੍ਹਨ ਨਹੀਂ ਦਿੱਤੀ, ਬਿਲਕੁਲ ਸਿੰਗਲ ਪੀਸ ਬਜਰੀ ਦਾ ਪਾਇਆ
0: ਜੀ,
1: ਏਡੀ ਏਡੀ ਮੋਟੀ ਲੇਅਰ ਪਾਤੀ
0: ਜੀ।
1: ਤੇ ਫਰਵਰੀ ਚ ਸ਼ਾਇਦ ਸੜਕ ਕੰਪਲੀਟ ਹੋਈ, ਤੇ ਮਈ ਦੇ ਵਿੱਚ ਸੜਕ ਦੇ ਉੱਤੇ ਵਾਈਟ ਪੱਟੀ ਲੱਗਣੀ ਸੀਗੀ
0: ਜੀ,
1: ਉਦੋਂ ਪਹਿਲਾਂ ਉਹ ਸਾਰੀ ਸਾਰੀ ਸੜਕ ਦੇ ਉੱਤੇ ਪਚ ਲੱਗ ਗਿਆ, ਟੋਏ ਪੈ ਗਿਆ, ਚਲਾ ਦਿੱਤੇ ਉਹਨਾਂ ਨੇ ਪਚ ਲਾ ਕੇ, ਫਿਰ ਉਹਨਾਂ ਨੇ ਵਾਈਟ ਪੱਟੀ ਲਾਈ
0: ਲਾ ਦਿੱਤੀ ਜੀ ਜੀ।
1: ਉਹ 3-4 ਪਿੰਡ ਰੋਡ ਦੇ ਉੱਪਰ ਹੀ ਪੈਂਦੇ ਨਾ, ਸੱਧੂਪੁਰ, ਨਵਾਂ ਪਿੰਡ, ਕਾਲੇਵਾਲ ਵਗੈਰਾ, ਉਹਨਾਂ ਨੂੰ ਮੈਂ ਪੁੱਛਿਆ ਵੀ ਭਾਜੀ ਕੀ ਗੱਲ ਆ ਇਹ ਸੜਕ ਤੇ ਲੋਕ ਇੰਨੀ ਮਾੜੀ ਕਿਉਂ ਪਾਈ, ਕਹਿੰਦੇ ਨਹੀਂ ਠੇਕੇਦਾਰ ਕਹਿੰਦਾ ਸੀ ਤਾਂ ਹਜੇ ਟ੍ਰੇਲਰ ਹੀ ਆ, ਹਜੇ ਤਾਂ ਅਸੀਂ 2-2.5 ਇੰਚ ਤੇ ਰੀਮੈਕਸ ਹੋਰ ਪਾਉਣਾ ਆ
0: ਜੀ,
1: ਉਹ ਪਿਆ ਹੀ ਨੀ, ਤੈਨੂੰ ਕਿਹਾ ਸੀ ਕਿ ਨਹੀਂ ਕਿਹਾ, ਜਾਣੀ ਕਿ ਉਪਰੋਂ ਸ਼ਾਇਦ ਜੁਲਾਈ ਜਾਂ ਅਗਸਤ ਵਿੱਚ, ਸ਼ਾਇਦ ਪਹਿਲੇ ਮਹੀਨੇ ਹਫ਼ਤੇ ਵਿੱਚ ਹੀ ਹੜ ਆ ਜਾਂਦਾ ਹੈ
0: ਜੀ,
1: ਉਹ ਹੜ ਵੀ ਇੱਥੇ ਨਵੇਂ ਪਿੰਡ ਵਾਲੀ ਵਈ ਜਿਹੜੀ ਮਰਸੀਆਂ ਵਾਲੀ ਹੈ ਇਹਦੇ ਵਿੱਚ ਹੀ ਆਇਆ ਸੀ
0: ਜੀ,
1: ਉਹਦੇ ਪਾਣੀ ਦੇ ਕਾਰਨ ਕੁਛ ਥਾਵਾਂ ਦੇ ਉੱਤੋਂ ਸੜਕ ਬਹਿ ਗਈ, ਸੜਕ ਤਾਂ ਪਹਿਲਾਂ ਹੀ ਵਹੀ ਹੋਈ ਸੀਗੀ, ਪਾਣੀ ਦਾ ਦਬਾਅ ਲੱਗ ਗਿਆ ਨਾ ਇੱਕ।
0: ਇਹਦੇ ਵਿੱਚ ਇੱਕ ਕਾਰਨ ਹੋਰ ਵੀ ਜਾਣੀਆਂ ਚੱਲ ਜੀ, ਮੈਂ ਸਮਝਦਾ ਜਿਹੜੀਆਂ ਇੰਡੀਆ 'ਚ ਸੜਕਾਂ ਬਣਾਈਆਂ ਜਾਂਦੀਆਂ ਨਾ ਉਹਦੇ ਵਿੱਚ ਸਲੋਪ ਦਿੱਤੀ ਨਹੀਂ ਜਾਂਦੀ, ਦੇਖੋ ਇਹਨਾਂ ਮੁਲਕਾਂ ਦੇ ਵਿੱਚ ਜੇ ਸੜਕ ਬਣਾਈ ਵੀ ਜਾਂਦੀ ਹੈ ਨਾ ਉਹ ਗੱਭਿਓਂ ਥੋੜੀ ਜੀ ਮਤਲਬ ਕਿ ਟੇਪਰ ਰੱਖੀ ਜਾਂਦੀ, ਉੱਚੀ ਰੱਖੀ ਜਾਂਦੀ ਹੈ ਤਾਂ ਕਿ ਪਾਣੀ ਜਿਹੜਾ ਉਹ ਆਲੇ ਦੁਆਲੇ ਨੂੰ ਮਤਲਬ ਕਿ ਨਿਕਲ ਜਾਵੇ ਜੀ, ਪਰ ਆਪਣੇ ਖੜਦਾ ਹੀ ਗੱਭੇ ਆ ਜੀ ਪਾਣੀ।
1: ਨਹੀਂ ਨਹੀਂ ਸਲੋਪ ਪੂਰੀ ਸੀ, ਸੜਕ ਵਧੀਆ ਬਣੀ ਹੈ
0: ਜੀ,
1: ਸਰੋਪ ਵਾਲੀ ਕੋਈ ਕਮੀ ਨੀ ਸੀ,
0: ਠੀਕ ਹੈ ਜੀ,
1: ਪਰ ਮਾਲ ਹੀ ਹੈ ਨੀ ਸੀ, ਮਟੀਰੀਅਲ ਨਾਲ ਚੱਲਣੀ ਸੜਕ, ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਆ ਜੀ, ਇਹਦੀ 5 ਸਾਲ ਦੀ ਗਰੰਟੀ ਹੁੰਦੀ ਆ। ਹਾਂਜੀ ਇਹ 5 ਸਾਲ ਦੀ ਗਰੰਟੀ ਹੁੰਦੀ ਠੇਕੇਦਾਰ ਦੀ
0: ਜੀ।
1: ਹੁਣ ਦੇਖ ਲੋ ਵੀ ਅੱਜ ਸਾਲ ਹੋ ਗਿਆ, ਫਿਰ ਜੁਲਾਈ ਤੋਂ ਜੁਲਾਈ ਲਾਸਟ ਹੋ ਚੱਲਿਆ
0: ਜੀ,
1: ਸਾਲ ਹੋ ਗਿਆ, ਹੁਣ ਸਾਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਸੜਕ ਵਿੱਚ ਦੇਣਾਗੇ ਜਾਂ ਖੱਡਿਆਂ ਵਿੱਚ ਦੇਣਾਗੇ, ਗੱਡੀ ਪਹਿਲਾ ਤੇ ਦੂਜਾ ਗੇਅਰ
0: ਜੀ,
1: ਤੀਜਾ ਰਿਸਕ ਤੇ ਪਾਇਆ ਜਾ ਸਕਦਾ ਆਪਦੇ ਤੇ, ਗੱਡੀ ਨੀ ਕਹਿੰਦੀ ਵੈਸੇ
0: ਜੀ,
1: ਹੈਨਾ, ਏਡੇ ਏਡੇ ਖੱਡੇ ਆ ਉਹਦੇ ਵਿੱਚ ਸੜਕ ਦੇ ਵਿੱਚ। ਔਰ ਦੇਖਿਓ ਇੱਕ ਹੋਰ ਖੁਸ਼ ਖਬਰੀ ਸਾਡੇ ਇਲਾਕੇ ਦੀ
0: ਜੀ,
1: ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਕਾਕੜ ਕਲਾਂ ਤੋਂ, ਜਿਹਦੇ ਘਰ ਤੋਂ ਸ਼ੁਰੂ ਹੋਈ ਸੀ ਸੜਕ, ਰਤਨ ਸਿੰਘ ਕਾਕੜ ਕਲਾਂ, ਜਿਹੜਾ ਇਸ ਵੇਲੇ ਨਹੀਂ ਹੈਗੇ
0: ਜੀ,
1: ਠੀਕ ਹੈ, ਉਹਨਾਂ ਦੀ ਦੇਖ ਰੇਖ ਵਿੱਚ ਸੜਕ ਬਣੀ ਆ
0: ਜੀ।
1: ਹੁਣ ਲੋਕ ਇਹ ਕਹਿੰਦੇ ਸਾਰੀ ਸੜਕ ਰਤਨ ਸਿੰਘ ਖਾ ਗਿਆ, ਸਾਨੂੰ ਕੁਛ ਪਤਾ ਨੀ ਇਹਦੇ ਬਾਰੇ,
0: ਬਜਰੀ ਗਾਣਾ ਜੀ
1: ਕੀ ਹੁਣ ਕਹਿ ਸਕਦੇ ਆ ਨਾ। ਤੇ ਹਾਂ ਦੂਜੇ ਨੰਬਰ ਤੇ ਸਾਡੇ ਹਲਕੇ ਦੇ ਮੌਜੂਦਾ MLA ਨੇ ਲਾਡੀ ਸ਼ੇਰਵਾਲੀ ਆ,
0: ਹਾਂਜੀ
1: ਹੈਨਾ, ਤੇ ਉਹਨਾਂ ਦਾ ਵੀ ਨਾਂ ਵਿੱਚ ਆਉਂਦਾ ਵੀ, ਉਹ ਵੀ ਦੇਖੋ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ, ਹਾਂ ਵੀ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ
0: ਜੀ।
1: ਦੇਖੋ 5 ਸਾਲ ਤਾਂ ਹੁਣ ਰੁਟੀਨ ਹੋ ਗਿਆ ਬਿਲਕੁਲ, ਖੱਡਿਆਂ ਨੂੰ ਕੋਈ ਬਹੁਤਾ ਬੋਲ ਨਹੀਂ ਰਿਹਾ, ਹੁਣ ਕਹਿ ਰਿਹਾ ਕਿ ਓਵਰਲੋਡ ਟਰਾਲੀਆਂ ਲੰਘੀਆਂ ਦੇ ਉੱਪਰ ਤਾਂ ਟੁੱਟ ਗਈ, ਭਾਈ ਟੁੱਟੀ ਤੇ ਪਹਿਲਾਂ ਹੀ ਹੋਈ ਸੀ,
0: ਨਹੀਂ
1: ਬਾਅਦ ਚ ਲੰਘੀਆਂ,
0: ਉਹ ਕਾਹਤੋਂ ਦੀ ਆਵਾਜ਼ ਬੁਲੰਦ ਕਰਦੇ,
1: ਉਹਨਾਂ ਦੀ ਦੱਸਣ ਲੱਗਾ ਹੁਣ ਮੈਂ, ਹੁਣ ਉਹਨਾਂ ਤੇ ਵਾਰੀ ਆਉਣ ਲੱਗੀ ਹੈ ਨਾ, ਦੋਧ ਹੋ ਗਿਆ ਸਾਡੇ ਹਲਕਾ ਇੰਚਾਰਜ, 2 ਹੋ ਗਏ, ਹੁਣ ਦੂਜਾ ਹਲਕਾ ਇੰਚਾਰਜ ਹੁਣ ਪਟੋਰੀ ਸਾਹਿਬ ਬਣ ਗਏ ਸਾਡੇ ਪਿੰਦਰ, ਪੰਡੋਰੀ ਆਮ ਆਦਮੀ ਪਾਰਟੀ ਤੋਂ
0: ਜੀ,
1: ਤੇ ਚੌਥੇ ਸਾਡੇ ਮਹਾਂਪੁਰਸ਼ ਸ੍ਰੀ ਸ੍ਰੀ 108
0: ਅੱਛਾ ਜੀ
1: ਬ੍ਰਹਮ ਗਿਆਨੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ
0: ਜੀ,
1: ਜਿਨ੍ਹਾਂ ਤੋਂ ਉਮੀਦਾਂ ਸੀਗੀਆਂ ਲੋਕਾਂ ਨੂੰ ਬਹੁਤ ਵੀ ਪਹਿਲਾਂ ਉਮੀਦਾਂ ਸੀ ਵੈਸੇ ਜਦੋਂ ਐਮ ਐਲ ਏ ਐਮਪੀ ਬਣ ਗਿਆ ਫਿਰ ਤਾਂ ਬਸ ਹੋ ਗਈ
0: ਕਵਚ ਨੀ ਕੰਮ ਕਰਦਾ
1: ਉਹੀ ਕਰ ਰਿਹਾ ਜੀ ਕੰਮ ਬਸ ਇਹਨਾਂ ਦੇ ਵੀ ਦੱਸਦੇ ਬਾਅਦ ਤੁਹਾਨੂੰ ਹੁਣ
0: ਜੀ
1: ਨਾਲ ਕੋਈ ਨੀ ਸੁਣਦਾ ਇਹਨਾਂ ਦੀਆਂ ਫੋਰਚੂਨਰਾਂ ਆ ਕੁਛ ਸੰਗਤਾਂ ਦੇ ਪੈਸੇ ਆ ਜਿਹੜੇ ਹਲਕਾ ਇੰਚਾਰਜ ਆ ਹਲਕੇ ਹੋਏ ਇੰਚਾਰਜ ਕਹਿ ਲੋ ਉਹਨਾਂ ਨੂੰ ਰਿਸ਼ਤਾਬਾਜੀ ਵਿੱਚ ਕੇ ਬਹੁਤ ਪੈਸਾ ਆ ਰਿਹਾ ਵਾ ਉਹ ਉਹਨਾਂ ਦੀਆਂ ਗੱਡੀਆਂ ਉੱਥੋਂ ਆ ਰਹੀਆਂ ਮਰਦਾ ਤੇ ਮਾਤੜ ਆ ਜੀ ਜਿਹਨੇ ਕੋਲੋਂ ਪੈਸੇ ਲਾ ਕੇ ਗੱਡੀ ਲੈਣੀ ਆ ਨਾ ਉਹਦੇ ਉਹਦੇ ਨੁਕਸਾਨ ਹੋ ਰਿਹਾ
0: ਬਿਲਕੁਲ ਹੈ ਜੀ
1: ਔਰ ਇਹ 8 ਕਿਲੋਮੀਟਰ ਦੇ ਵਿੱਚ ਟਰਾਲੀ ਜਾਂਦੀ ਹੈ ਜਦੋਂ 1.25 ਘੰਟੇ ਤੋਂ ਲੈ ਕੇ 1.5 ਘੰਟੇ ਚ ਟਰਾਲੀ ਪਹੁੰਚਦੀ ਹੈ ਲੋਹੀਆਂ ਤੱਕ
0: ਅੱਛਾ ਜੀ ਕਿਆ ਬਾਤ ਹੈ
1: ਸਪੀਡ ਹੀ ਨੀ ਬਣ ਜਾਂਦੀ ਉਹਦੀ
0: ਜੀ
1: ਫੁੱਲ ਸਪੀਡ ਇਹ ਹੋ ਗਈ ਇਹ ਸੜਕ ਦੀ ਗੱਲ
0: ਜੀ
1: ਸੁਣਦਾ ਕੋਈ ਨੀ ਕੁੱਤੀ ਚੋਰਾਂ ਨਾਲ ਰਲ ਗਈ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਦਾ ਇਹਦਾ ਹਾਲਾਤ ਮਾੜਾ ਨਹੀਂ ਹੋਣਾ ਚਾਹੀਦਾ ਸੀ ਕਿਤੇ ਵੀ ਨੀ ਹੈਗਾ
0: ਦੇਖੋ ਅੱਜ ਤੁਸੀਂ
1: ਹੁਣ ਤੁਸੀਂ ਸੁਣ ਲਓ
0: ਉਧਰ ਨੂੰ ਮੈਂ ਆਦਮਪੁਰ ਦੀ ਗੱਲ ਕੀਤੀ ਆ ਉਹ ਮੇਨ ਦੇਖ ਲਓ ਚਿੰਤਪੁਰਨੀ ਨੂੰ ਹੁਸ਼ਿਆਰਪੁਰ ਤੋਂ ਜਿੰਨਾ ਅੱਗਾ ਪਹਾੜੀ ਲੈ ਉਨੇ ਨੂੰ ਜਿਹੜਾ ਮੇਨ ਸੜਕ ਹੈ ਜੀ ਜਲੰਧਰ ਉਹ ਕੈਂਟ ਤੋਂ ਕੈਂਟ
1: ਤੋਂ ਜੀ
0: ਆਪਾਂ ਆਦਮਪੁਰ ਵਿਚ ਪੈ ਜਾਂਦਾ ਤੇ ਉਹ
1: ਬਿਲਕੁਲ
0: ਏਰੀਆ ਦੇਖ ਲੋ ਕਦੋਂ ਦੀ ਉਹ ਸੜਕ ਪੱਟੀ ਹੋਈ ਹੈ ਮਤਲਬ ਕਿ ਪਿੱਲਰ ਉਦੋਂ ਦੇ ਖੜੇ ਨੇ ਤਕਰੀਬਨ 9 ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ ਨੇ ਤੇ ਉੱਥੇ ਪੂਰਾ ਲੋਕ ਝੋਨਾ ਲਾਉਣ ਨੂੰ ਤਿਆਰ ਨੇ ਹਾਲਾਤ ਇਹ ਨੇ ਜੀ ਉੱਥੇ ਇੰਨੇ ਇੰਸੀਡੈਂਟ ਹੁੰਦੇ ਆ ਉਹ ਤਕਰੀਬਨ 5 ਕਿਲੋਮੀਟਰ ਦਾ ਬ੍ਰਿਜ ਜਿਹੜਾ ਓਵਲ ਫਲੋ ਬਣਨਾ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸਾਰੀ ਮਾਰਕੀਟ ਸੱਤਿਆਨਾਸ਼ ਕਰਕੇ ਰੱਖ ਦਿੱਤਾ ਬਿਜ਼ਨਸ ਦਾ ਉੱਥੇ ਜੀ ਸਾਰਾ
1: ਬਿਲਕੁਲ ਜੀ ਬਿਲਕੁਲ ਇਹੀ ਲੱਛਣ ਹੈ ਸਰਕਾਰਾਂ ਦੇ
0: ਜੀ
1: ਵੀ ਕੰਮ ਅਸੀਂ ਸਿਰਫ ਵਿਖਾਉਣਾ ਆ
0: ਜੀ
1: ਕਰਨਾ ਨੀ ਹੈਗਾ
0: ਬਿਲਕੁਲ
1: ਇੱਕ ਸੜਕ ਸਾਡੇ ਕੰਗ ਖੁਰਦ ਪਿੰਡ ਤੋਂ ਮਹਿਰਾਜ ਵਾਲੇ ਤੱਕ ਆ ਜੀ ਉਹ 2019 ਚ ਹੜ੍ਹ ਆਇਆ ਸੀ ਜਿਹੜਾ ਪਹਿਲਾਂ ਸਾਡੇ ਪਿੰਡੋਂ ਟੁੱਟਿਆ ਸੀ ਜਦੋਂ
0: ਜੀ
1: ਉਹਦੀ ਸੜਕ ਟੁੱਟ ਗਈ ਸੀ ਉਹ
0: ਜੀ
1: ਹੜ੍ਹ ਦੇ ਵਿੱਚ 19 ਦੇ ਵਿੱਚ 19 ਤੇ 7-26
0: ਜੀ
1: ਤੇ 7 ਸਾਲਾਂ ਚ ਸੜਕ ਸਾਨੂੰ ਕਿਤੇ ਨੀ ਲੱਭੀ
0: ਜੀ
1: ਉਹਦੇ ਬਜਰੀ ਤੇ ਉਹਦੇ ਵੱਟੇ ਉਖੜ ਉਖੜ ਕੇ ਖੇਤਾਂ ਵਿੱਚ ਜਾ ਚੁੱਕੇ ਆ ਹੁਣ
0: ਜੀ
1: ਹੁਣ ਜਦੋਂ ਲੰਘਣਾ ਹੁੰਦਾ ਆ ਗੰਨਾ ਲਿਜਾਣਾ ਆ ਤਾਂ ਕਿਸਾਨ ਆ ਉਹ ਆਪਣੀ ਭੱਠਿਆਂ ਤੋਂ ਕੇਰੀ ਵਗੈਰਾ ਲਿਆ ਕੇ ਤੋਂ ਟਾਈਮ ਪਾਸ ਕਰਦੇ ਖੱਡੇ ਮੁੜ ਕੇ ਤੇ ਉਹਦਾ ਕੰਮ ਟਾਈਮ ਲੰਘਾਉਂਦੇ ਆ
0: ਜੀ
1: ਉਹ ਵੀ ਪਹਿਲੇ ਤੇ ਦੂਜੇ ਗੇਅਰ ਵਾਲੀ ਗੱਡੀ ਆ ਉੱਥੇ ਵੀ
0: ਜੀ
1: ਇਹ ਸਾਡੇ ਇਲਾਕੇ ਦੀਆਂ ਮੇਨ ਸੜਕਾਂ ਦੀ ਗੱਲ ਆ ਤੇ ਤੀਜੇ ਨੰਬਰ ਤੇ ਭਗਵੰਤ ਮਾਨ ਸਾਹਿਬ ਆਏ ਤੇ ਬੰਦੇ ਉੱਤੇ ਉਹ ਸੜਕ ਬਣਾਉਣ ਦੀ ਗੱਲ ਕਰ ਗਏ ਆ
0: ਜੀ
1: ਤੇ ਉਹ ਮੈਨੂੰ ਬੰਦੇ ਕੁਛ ਦੱਸ ਗਏ ਦੱਸਦੇ ਸੀ ਗੱਲ ਦੁਕਾਨ ਤੇ ਆਏ ਸੀ ਵੀ ਕੰਮ ਸ਼ੁਰੂ ਵੀ ਹੋ ਗਿਆ ਆ
0: ਅੱਛਾ ਜੀ
1: ਉਹ ਮੈਂ ਕਿਹਾ ਭਾਈ ਹਾਂ ਬੰਦੇ ਉੱਪਰ ਸ਼ੁਰੂ ਹੋ ਗਿਆ ਤੇ ਸੜਕਾਂ ਟੁੱਟੀਆਂ ਸੀ ਜਿੱਥੋਂ ਦੀ ਗੱਡੀਆਂ ਲੰਘ ਕੇ ਜਾ ਰਹੀਆਂ ਉਸੇ ਟੁੱਟੀ ਰਹੀ ਹੈ ਕੋਈ ਦੇਖਦਾ ਹੀ ਨੀ ਜੀ
0: ਆ ਦੇਖੋ ਕੇਜਰੀਵਾਲ ਸਾਹਿਬ ਨੇ ਆਉਣਾ ਚਲੋ ਕਿਸੇ ਦਾ ਵਿਰੋਧ ਨਹੀਂ ਕਰਦੇ ਪਰ ਜਿਹੜੀਆਂ ਰੋਪੜ ਦੀ ਕਾਲਜ ਦੀ ਗਰਾਊਂਡ ਸੀਗੀ ਜੀ ਉਹ ਪੱਟ ਕੇ ਰੱਖ ਦਿੱਤੀ ਉਹ ਕਹਿੰਦੇ ਅਸੀਂ ਪੱਲਿਓ ਪੈਸੇ ਪਾ ਪਾ ਜੋੜ ਜੋੜ ਕੇ ਸਾਰਾ ਕੁਝ ਕਰਾਇਆ ਤੇ ਮੁੜ ਕੇ ਆ ਮਿੰਟ ਲਾਇਆ ਜੀ ਪੱਟਣ ਨੂੰ ਅਗਲੇ ਕਹਿੰਦੇ ਸਾਈਕਲ ਤੱਕ ਨੀ ਅਸੀਂ ਬਣਨ ਦਿੰਦੇ ਹੁੰਦੇ ਸੀ ਇੱਥੇ ਆਪਣਾ ਬੱਚਾ ਹੀ ਕੋਈ ਸਾਈਕਲ ਨੀ ਲਿਆਉਣ ਦਿੰਦੇ ਹੁੰਦੇ ਸੀ ਭਈ ਤੁਰ ਕੇ ਆਓ ਉੱਥੋਂ ਗਰਾਊਂਡ ਤੋਂ ਬਾਹਰ ਖੜਾ ਕਰ ਦਿਓ ਇਹਨੂੰ ਤੇ ਟਰੈਕ ਕਹਿੰਦੇ ਮਸੀਂ ਅਸੀਂ ਕਿਸੇ ਨੇ 500 ਦੇਣਾ ਕਿਸੇ ਨੇ 1000 ਦਿੱਤਾ ਇੱਦਾਂ ਪੈਸੇ ਪੂਸੇ ਇਕੱਠੇ ਕਰਕੇ ਅਸੀਂ ਟਰੈਕ ਬਣਾਇਆ ਤੇ ਉਹ ਰੋਣ ਦੇ ਸੀ ਬੇਚਾਰੇ ਹੋਕੇ ਜਿਹੜਾ ਦਿਲੋਂ ਪਿਆਰ ਕਰਦਾ ਸਪੋਰਟਸ ਨੂੰ ਜਾਂ ਉਹ ਤੁਸੀਂ ਯਾਰ ਏਡੀਆਂ ਵੱਡੀਆਂ ਵੱਡੀਆਂ ਹੋਰ ਚੀਜ਼ਾਂ ਪਈਆਂ ਨੇ ਕਿਉਂ ਬੜੀਆਂ ਚੀਜ਼ਾਂ ਤੁਸੀਂ ਪੱਟ ਪੱਟ ਕੇ ਸਿੱਟੀ ਜਾਂਦੇ ਹੋ ਜੇ ਨਹੀਂ ਪਹਿਲਾਂ ਹੀ ਨਹੀਂ ਬਣਨੀਆਂ ਤੁਹਾਡੇ ਦੋ ਤਾਂ ਪਤਾ ਹੀ ਹੈ ਜੀ ਜਿਹੜੀਆਂ ਬਣੀਆਂ ਉਹਨਾਂ ਦਾ ਵੀ ਸੱਤਿਆਨਾਸ਼ ਮਾਰੀ ਜਾਂਦੇ ਹੋ ਆਪਣੇ ਫਾਇਦਿਆਂ ਲਈ
1: ਇਹ ਉੱਲੂ ਆ ਭਾਰ ਜਵੀਰ ਉੱਲੂ ਉੱਲੂ ਨੇ ਰਾਹ ਭਾਲਦੇ ਹਮੇਸ਼ਾ
0: ਜੀ
1: ਉਹਨਾਂ ਨੂੰ ਚਾਨਣ ਤੋਂ ਡਰ ਲੱਗਦਾ
0: ਮੈਨੂੰ ਵੀ ਚੇਤਾ ਗਰਾਊਂਡ ਨੂੰ ਅਸੀਂ ਕਿੱਦਾਂ ਮਤਲਬ ਕਿ ਚਲੋ ਹੁਣ ਤਾਂ ਸਟੇਡੀਅਮ ਬਣ ਗਿਆ ਹੋਰ ਸਾਰਾ ਉਹ ਸਟੇਡੀਅਮ ਵੀ ਕਹਿ ਲਓ ਕਿ ਬੜੇ ਤਰਲੇ ਮਿਹਨਤਾਂ ਕਰ ਕਰਕੇ ਉਹ ਚਾਹੇ ਕੈਪਟਨ ਕਵਲਜੀਤ ਸਿੰਘ ਹੋਣੀ ਸੀਗੇ ਕਾਂਗਰਸ ਦੇ ਤੇ ਚਾਹੇ ਬਾਅਦ ਚੋਂ ਅਕਾਲੀ ਸਰਕਾਰ ਉੱਥੇ ਚਲੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਯੋਗਦਾਨ ਪਾਇਆ ਉਹ ਤਿੰਨਾਂ ਚਾਰਾਂ ਗੌਰਮੈਂਟਾਂ ਦਾ ਯੋਗਦਾਨ ਪਾ ਕੇ ਫਿਰ ਕਿਤੇ ਨਾ ਕਿਤੇ ਉਹ ਸਟੇਡੀਅਮ ਕੰਪਲੀਟ ਹੋਇਆ ਜੀ ਤੇ ਉਹ ਚੇਤਾ ਹੈ ਜਦੋਂ ਗਰਾਊਂਡ ਹੁੰਦੀ ਸੀ ਚਲੋ 3-4 ਪੌੜੀਆਂ ਹੁੰਦੀਆਂ ਸੀ ਆਲੇ ਦੁਆਲੇ ਪਹਿਲਾਂ ਤਾਂ ਰਾਤ ਨੂੰ ਜਦੋਂ ਸਿਆਲ ਦੇ ਦਿਨ ਹੋਣੇ ਦਸੰਬਰ ਦੇ ਵਿੱਚ ਮੈਚ ਕਰਾਉਂਦੇ ਹੁੰਦੇ ਸੀ ਅਸੀਂ ਤਾਂ ਪਹਿਲਾਂ ਗਰਾਊਂਡ ਨੂੰ ਪਾਣੀ ਪੂਣੀ ਲਾਉਣਾ ਉਹਨੂੰ ਪੋਲਾ ਕਰਨਾ ਸਾਰਾ ਕੁਝ ਉਹ ਕਰਦੇ ਰਹੇ ਹੱਥੀ ਤਾਂ ਉਹ ਜਿਹੜੀਆਂ ਹੱਥੀ ਮਿਹਨਤਾਂ ਕੀਤੀਆਂ ਜਾਂ ਉੱਥੇ ਕੀਤੀ ਆ ਘਾਲਣਾ ਘਾਲੀ ਆ ਉਹ ਹਰ ਵਿਅਕਤੀ ਨੂੰ ਯਾਦ ਆਉਂਦੀ ਆ ਜਿਹੜੇ ਉੱਥੇ ਚਲੋ ਵਿਚਾਰੇ ਹੈਰਾਨ ਨੇ ਪਰੇਸ਼ਾਨ ਨੇ ਵੀ ਬਣਿਆ ਕੀ ਹੈ ਜੀ
1: ਗੱਲ ਪਤਾ ਕੀ ਆ ਜੇ ਕੋਈ ਪੜ ਜਾਵੇਗਾ
0: ਸਵਾਲ
1: ਉਹਨੂੰ ਸਵਾਲ ਕਰੇਗਾ ਤੇ ਉਹ ਫਿਰ ਉਹਨੂੰ ਜਵਾਬ ਦੇਣੀ ਹੋਊਗੀ, ਉਹਦੇ ਵਾਸਤੇ ਉਹ ਚੁੱਪ ਕਰਾਉਂਦੇ ਉਹਨਾਂ ਨੂੰ
0: ਜੀ,
1: ਪੜ੍ਹਨ ਨਾ ਦਿਓ ਪੇਪਰ ਲੀਕ। ਪੇਪਰ ਲੀਕ ਦਾ ਕੀ ਕਾਰਨ ਹੈ? ਹੋਰ ਤੁਸੀਂ ਕੀ ਸਮਝਦੇ ਪੇਪਰ ਐਵੇਂ ਲੀਕ ਹੋਈ ਜਾਂਦੇ?
0: ਪੇਪਰ ਲੀਕ ਦੇਖੋ, ਇਹ
1: ਪੇਪਰ ਲੀਕ ਦਾ ਇਹੀ ਕਾਰਨ ਆ ਕਿ
0: ਉਹਨੇ
1: ਖਤਮ ਕਰ ਦਿਓ
0: ਰਾਹੁਲ ਗਾਂਧੀ ਨੇ
1: ਇਸ
0: ਵੀ ਕਿਹਾ
1: ਚੀਜ਼ ਨੂੰ
0: ਸਪੀਚ ਦੇ ਵਿੱਚ ਕਿ ਤੁਸੀਂ ਇਹਨੂੰ ਪ੍ਰੋਫੈਸ਼ਨ ਇਗਜ਼ਾਮ ਨੂੰ ਨਾ ਤੁਸੀਂ ਜਿਹੜਾ ਸੀਗਾ ਕਮਰਸ਼ੀਅਲ ਬਣਾ ਦਿੱਤਾ ਜੀ, ਤਾਂ ਬੇਕਰਿਆ ਹੈ।
1: ਬਿਲਕੁਲ,
0: ਉਹ ਕਹਿੰਦੇ ਅਮੀਰਾਂ ਦੀ, ਅਮੀਰਾਂ ਦਾ ਸੌਦਾ ਹੋ ਗਿਆ, ਗਰੀਬਾਂ ਨੂੰ ਕਿੱਥੇ ਉਹ ਦੇਣਗੇ ਇਹ ਚੀਜ਼ਾਂ ਨੂੰ, ਦੇਣਾ ਹੀ ਨਹੀਂ ਦੇ ਸਕਦੇ।
1: ਭਾਰਤ ਵੀਰ ਇਹ ਲਿਖਿਆ ਹੀ ਇਹ ਹੋਇਆ, ਮਨੁ ਸਿਮਰਤੀ ਚ ਲਿਖਿਆ ਹੀ ਇਹ ਹੋਇਆ ਵਾ ਕਿ ਤੁਸੀਂ ਸ਼ੂਦਰ ਪੜ੍ਹ ਹੀ ਨੀ ਸਕਦਾ।
0: ਬਿਲਕੁਲ ਹੈ ਜੀ,
1: ਜਦੋਂ ਪੜ੍ਹ ਨੀ ਸਕਦਾ ਫਿਰ ਪੜ੍ਹਨ ਦੇਣਗੇ ਕਿਉਂ?
0: ਦੇਣਗੇ ਕਿਉਂ ਜੀ?
1: ਉਹਨਾਂ ਨੇ ਚੰਦ ਲੋਕ ਪੜ੍ਹਾਉਣੇ ਆ, ਉਹ ਅੱਗੇ ਲਿਆਉਣੇ ਆ, ਬਾਕੀ ਦੇਖੋ ਉਹਨਾਂ ਨੇ ਲੇਬਰ ਕਲਾਸ ਤਿਆਰ ਕਰਨੀ ਆ। ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੈ ਕਿ ਲੇਬਰ ਤਿਆਰ ਕਰ ਦਿਓ ਬਸ
0: ਜੀ,
1: ਦਿਹਾੜੀਆਂ ਵਾਲੇ ਕਾਮੇ ਤਿਆਰ ਕਰਨੇ ਆ। ਜੇ ਡਾਕਟਰ ਬਣ ਗਏ ਸਾਰੇ, ਬਹੁਤੇ ਡਾਕਟਰ ਬਣ ਗਏ, ਕੋਈ IPS PCS ਨੂੰ ਜਾਊਗਾ, ਉਹ ਸਵਾਲ ਪਹਿਲੀ ਗੱਲ ਹੁਣ ਸਵਾਲ ਵਾਲਾ ਕੰਮ ਛੱਡ ਹੀ ਦਿੱਤਾ ਉਹਨਾਂ ਨੇ ਬਿਲਕੁਲ। ਆ ਤੁਸੀਂ ਦੇਖ ਲਿਆ ਕੰਗਣਾ ਵਰਗੀ ਕਿਆ ਭੌਂਕਣ ਰਹੀ ਹੈ, ਪੇਗਣਾ ਅਲਫਾਜ ਕਿੱਦਾਂ ਦੇ ਨਾ, ਕੀ ਭੌਂ ਗਿਆ ਹੈ
0: ਜੀ।
1: ਤੂੰ ਆਪਦੇ ਲੱਛਣ ਤਾਂ ਵੇਖ ਪਹਿਲਾਂ, ਆਪ ਕੀ ਕੀਤਾ ਭਾਈ?
0: ਬਿਲਕੁਲ ਹੈ ਜੀ,
1: ਬੰਦਾ ਉਹ ਬੋਲੇ ਜਿਹਦੇ ਤੇ ਕੋਈ ਦਾਗ ਨਾ ਹੋਣ,
0: ਕੁਝ ਪੱਲੇ ਹੋਵੇ। ਬਿਲਕੁਲ
1: ਪੱਲੇ ਹੋਵੇ ਕਿਤੇ, ਜਦੋਂ ਬੰਦਾ ਆਪ ਹੀ ਮੇਰੇ ਅੱਗੇ ਕਰੈਕਟਰ ਮੇਰਾ ਆਪਦਾ ਗੰਦਾ ਇੰਨਾ ਹੈਗਾ ਤਾਂ ਮੈਂ ਕਿਸੇ ਦੇ ਬਾਰੇ ਗਲਤ ਕਦਮ ਬੋਲ ਸਕਦਾ
0: ਜੀ।
1: ਬੱਚਿਆਂ ਨੇ ਉਹ ਦਿੱਤਾ ਆ, ਸੈਣੀ ਸਾਹਿਬ ਦੱਸ ਕੇ ਗਏ ਅੱਗੇ, ਦਿੱਤਾ ਜੋ ਸਮਾਜ ਨੇ ਉਹਨਾਂ ਨੂੰ ਦਿੱਤਾ ਹੈ,
0: ਦਿੱਤਾ ਹੈ ਜੀ। ਬਿਲਕੁਲ ਹੈ ਜੀ,
1: ਠੀਕ ਹੈ ਨਾ। ਮੋਦੀ ਸਾਹਿਬ ਕੀ ਰੋਜ਼ ਆ ਕੇ ਕਹਿੰਦੇ ਮੈਂ 1.5 ਕਿਲੋ ਗਾਲਾਂ ਖਾਣਾ, ਗਾਲਾਂ ਕਿੰਨੇ ਜੋਖੀਆਂ ਅੱਜ ਤੱਕ ਦੱਸੋ ਪਹਿਲਾਂ ਮੈਨੂੰ।
0: ਬਿਲਕੁਲ,
1: ਮੈਂ 2 ਕਿਲੋ ਗਾਲਾਂ ਖਾਣਾ ਆ, ਇਹ ਕੀ ਬਕਵਾਸ ਆ?
0: ਬਿਲਕੁਲ ਹੈ ਜੀ,
1: ਇੱਕ ਪ੍ਰਧਾਨ ਮੰਤਰੀ ਦੀ ਭਾਸ਼ਾ ਥੋੜੀ ਆ
0: ਨਾ ਜੀ, ਨਾ ਜੀ।
1: ਟਪੋਰੀਆਂ ਵਾਲੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਦੀ ਹੈ
0: ਜੀ,
1: ਤੇ ਸਿਰਫ ਉਹੀ ਟਪੋਰੀਆਂ ਵਾਲੀ ਗੱਲ ਸਾਰੇ ਜਿਹੜੇ ਮੰਤਰੀ ਮੰਡਲ
0: ਥੱਲੇ ਲਾ ਲਓ, ਮੁੱਖ ਮੰਤਰੀ ਨੇ ਚਾਹੇ ਹੋਰ ਆ ਸਾਰੇ, ਉਹਨਾਂ ਦਾ ਵੀ ਇਹ ਹਾਲਾਤ
1: ਇੱਕੋ ਹੀ ਹੈ ਜੀ ਸਾਹਿਬ
0: ਜੀ,
1: ਇੱਕੋ ਹੀ। ਸਾਡੀ ਦਿੱਲੀ ਦੀ ਮੁੱਖ ਮੰਤਰੀ ਕਹਿਣ ਡਈ ਸੀਗੀ AKUI, ਉਹ ਕੀ ਕਹਿੰਦੀ ਸੀ ਉਦੋਂ, ਉਹ ਜਦੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਗੈਰਾ ਦੀ ਗੱਲਬਾਤ ਹੋਈ ਸੀਗੀ। ਇਹਨਾਂ ਨੂੰ ਪਤਾ ਹੀ ਕੱਖ ਨੀ, ਨਾ ਕੋਈ ਪੜ੍ਹੀ ਲਿਖਿਆ ਕੋਈ ਹੈ ਨੀ ਇਹਨਾਂ ਦਾ।
0: ਬਿਲਕੁਲ,
1: ਨਾ ਕੋਈ ਸਵਾਲ ਪੱਤਰਕਾਰ ਇਹਨਾਂ ਨੂੰ ਪੁੱਛਦਾ ਹੀ ਹੈ, ਸਿਰਫ ਉਹ ਹੀ 2 ਸਵਾਲ ਹੁੰਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਦੱਸੇ ਹੁੰਦੇ ਵੀ ਆਹ ਗੱਲਬਾਤ ਕਰਨੀ, ਉਦੋਂ ਅੱਗੇ ਤਾਂ ਬੋਲਦੇ ਹੀ ਨੀ ਇਹ।
0: ਬਿਲਕੁਲ ਹੈ ਜੀ,
1: ਸੋ ਇਹ ਗੱਲ ਹੈ ਕਿ ਸਾਡੇ ਨਾ ਜਿਹੜੀ ਬਾਕੀ ਸੈਣੀ ਸਾਹਿਬ ਬਹੁਤ ਦੱਸ ਹੀ ਗਿਆ ਗੱਲ ਸਾਰੀ
0: ਜੀ,
1: ਅੱਜ ਉਹ ਵੀ ਕਹਿਣ ਡਿਆ ਕਿ ਜੰਤਰ ਮੰਤਰ
0: ਹਾਂਜੀ ਬਿਲਕੁਲ,
1: ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ
0: ਜੀ
1: ਜੰਤਰ ਮੰਤਰ ਤੇ। ਜੈਨਜੀ ਦੇਖੋ ਬੱਚੇ ਉਹਨਾਂ ਦੇ ਕੋਲ ਕ੍ਰੀਏਸ਼ਨ ਬਹੁਤ ਜ਼ਿਆਦਾ ਆ
0: ਜੀ,
1: ਉਹ ਬਹੁਤ ਉਹਨਾਂ ਨੇ ਅਸਲ ਦੇ ਵਿੱਚ ਸਰਕਾਰ ਦੇ ਨੱਕ ਚ ਦਮ ਕਰਤਾ ਉਹਨਾਂ ਨੇ।
0: ਬਿਲਕੁਲ ਬਿਲਕੁਲ,
1: ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈ ਹੀ ਨੀ ਸੀ ਕਿਸੇ ਕੋਲ
0: ਜੀ,
1: ਹੁਣ ਉਹਨਾਂ ਦੇ ਪਰਚੇ ਪਾਉਣ ਲੱਗੇ ਹੋਏ, ਸਰਕਾਰ ਮੰਨ ਕੇ ਮੁਕਰ ਗਈ ਹੈ ਨਾ ਸਾਰਾ ਕੁਝ
0: ਨਹੀਂ। ਵੈਸੇ ਅੱਜ ਕੋਰਟ ਨੇ ਵਧੀਆ ਫੈਸਲਾ ਲਿਆ ਕਿ ਜੋ ਕੁਝ ਵੀ ਕੀਤਾ ਚਾਹੇ ਉਹ ਅੰਡਰ ਏਜ ਨੇ ਚਾਹੇ ਜਿੱਦਾਂ ਵੀ ਹੈ, ਉਹਨਾਂ ਦੇ ਸਾਰੇ ਪਰਚੇ ਸਾਰਾ ਕੁਝ ਕਲੀਨ ਚਿੱਟ ਦਿਓ, ਉਹਨਾਂ ਨੂੰ ਬਾਹਰ ਕੱਢੋ ਜਿਹੜੇ ਬੰਦ ਕੀਤੇ ਆ ਜਾਂ ਕਿੱਦਾਂ ਹੈ। ਬਾਕੀ ਉਹਨਾਂ ਦੀ ਥੱਲੇ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਚਲੋ ਕਮੀਆਂ ਤਾਂ ਰਹੀ ਜਾਂਦੀਆਂ, ਵਿਚਾਰੇ ਵਿੱਚ ਟੰਗੇ ਵੀ ਜਾਣੇ ਆ ਜੀ ਉਹਦੇ ਵਿੱਚ, ਜਾਂ ਜਿਹੜਾ ਉਹਨਾਂ ਦਾ ਡਾਟਾ ਹੈਗਾ ਹੋਰ ਸਾਰੀਆਂ ਚੀਜ਼ਾਂ ਨੇ ਉਹ ਇਹਦਾ ਪਬਲਿਕ ਨਹੀਂ ਕਰ ਸਕਦੇ, ਇਸਤੇਮਾਲ ਨਹੀਂ ਕਰ ਸਕਦੇ, ਉਹ ਜ਼ਰੂਰ ਕੋਰਟ ਨੇ ਕਿਹਾ ਹੈ ਜੀ।
1: ਹੁਣ ਤੁਸੀਂ ਇਹ ਦੱਸ ਲਓ ਕਿ ਜਿਹੜੇ ਕੁਛ ਸਾਦੇ ਕੱਪੜਿਆਂ ਵਿੱਚ ਦਾੜੀਆਂ ਵਧਾਈਆਂ ਹੋਈਆਂ, ਸੰਦੀਪ ਚੌਧਰੀ ਵੀ ਬਹੁਤ ਉਹਦੇ ਗੱਲਬਾਤ ਕੀਤੀ ਉਹਨਾਂ ਦੇ ਬਾਰੇ, ਚੱਪਲਾਂ ਪਾਈਆਂ ਹੋਈਆਂ ਸੀ
0: ਜੀ,
1: ਉਹ ਕੁੱਟ ਰਿਹਾ ਸੀ ਬੱਚਿਆਂ ਨੂੰ, ਉਹ ਕਹਿੰਦੇ ਵੀ ਕੌਣ ਸੀ
0: ਜੀ?
1: ਉਹ ਬੰਦੇ ਨੇ ਸਵਾਲ ਪੁੱਛਿਆ, ਉਹ BJP ਦਾ ਬੰਦਾ, ਉਹਨੂੰ ਜਵਾਬ ਹੀ ਕੋਈ ਨੀ ਉਹਦਾ, ਉਹਦੀ ਜਾਂਚ ਹੋਊਗੀ, ਕਹਿੰਦਾ ਜਾਂਚ ਨੂੰ ਕਿੰਨੇ ਸਾਲ ਲੱਗਣਗੇ, ਕਹਿੰਦਾ ਉਹ ਬੰਦੇ ਕੌਣ ਸੀ
0: ਜੀ?
1: ਤੁਸੀਂ ਤੁਸੀਂ ਸਰਕਾਰ ਇਹ ਤੱਕ ਦੱਸ ਨੀ ਸਕੀ ਵੀ ਉਹ ਕਿੱਥੋਂ ਆਏ ਸੀ ਬੰਦੇ
0: ਜੀ?
1: ਪੁਲਿਸ ਮੋਟੇ ਖੜੀ ਆ
0: ਜੀ,
1: ਪੁਲਿਸ ਦੇ ਸਾਹਮਣੇ ਬੰਦਿਆਂ ਨੂੰ, ਬੱਚਿਆਂ ਨੂੰ ਕੁੱਟ ਰਿਹਾ, ਕੋਈ ਇਹਨਾਂ ਯੂਨੀਫਾਰਮ ਨੀ ਪਾਈ ਕੁਛ ਨੀ,
0: ਬਿਲਕੁਲ ਹੈ ਜੀ ਬਿਲਕੁਲ,
1: ਇਹਦਾ ਮਤਲਬ ਗੁੰਡੇ ਆ
0: ਜੀ,
1: ਸਰਕਾਰੀ ਗੁੰਡੇ ਆ ਉਹ,
0: ਬਿਲਕੁਲ ਹੈ ਜੀ ਜੀ।
1: ਬਾਕੀ ਅੰਨੀ ਪੀਵੇ ਕੁੱਤਾ ਚੱਟੇ, ਹਾਲਾਤ ਇੱਥੇ ਇਹੀ ਰਹਿਣੇ ਆ
0: ਜੀ, ਬਿਲਕੁਲ
1: ਹਨਾ, ਕਿਉਂਕਿ ਸੁਣਨ ਵਾਲਾ ਕੋਈ ਨੀ
0: ਜੀ,
1: ਜਿੱਥੇ ਵਕੀਲ ਵੀ ਰੋਣ ਲੱਗ ਪੈਣ ਫਿਰ ਉੱਥੇ ਬਾਕੀਆਂ ਦਾ ਕੀ ਸੁਣਿਆ ਜਾਣਾ।
0: ਬਿਲਕੁਲ ਹੈ ਜੀ, ਬਿਲਕੁਲ ਜੀ,
1: ਚੰਗਾ ਜੀ ਭਾਰਜ ਵੀਰ,
0: ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਗੱਲ ਕਰਕੇ ਕਹਿੰਦੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰੀਮਾਨ ਜੀ ਨੇ, ਸਵਾਗਤ ਹੈ ਗੁਰੀਮਾਨ ਜੀ, ਸਵਾਗਤ ਹੈ ਜੀ,
2: ਬਾਈ ਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ, ਬਾਈ ਜੀ ਕੀ ਹਾਲ
2: ਚਾਲ ਸਾਰੇ ਭਰਾਵਾਂ ਨੂੰ? ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
2: ਹੋਰ ਠੀਕ ਠਾਕ ਵੀਰ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ?
2: ਮੈਂ ਸਤਨਾਮ ਬਾਈ ਜੀ ਦੀ ਗੱਲ ਸੁਣਦਾ ਜੀ, ਸੜਕਾਂ ਨੂੰ ਲੈ ਕੇ ਰੌਲਾ ਪਾ ਰਹੇ ਸੀ ਵੀ ਸੜਕਾਂ ਦਾ ਇਹ ਹਿਸਾਬ ਹੈ ਸਾਡੇ, ਤੁਸੀਂ ਇੱਕ ਸਾਲ ਦੀ ਗੱਲ ਕਰ ਰਹੇ ਹੋ, ਜਿਹੜੇ ਮੋਹਾਲੀ ਖਰੜ ਜ਼ਿਲ੍ਹੇ ਵਾਲੇ ਸਾਡੇ ਵਰਗੇ ਭਰਾ ਬੈਠੇ, ਸਾਨੂੰ ਵੀ ਸਾਡੇ ਆ ਕੇ ਜਿਹੜਾ ਚਰਨ ਤਾਂ ਪਾਓ, ਇੱਥੇ 5 ਸਾਲ ਤੋਂ ਕੀ ਬਣ ਰਿਹਾ ਤਮਾਸ਼ਾ, ਉਹ ਵੀ ਤਾਂ ਦੇਖੋ ਤੁਸੀਂ ਆ।
0: ਬਿਲਕੁਲ ਹੈ ਜੀ,
2: ਇੱਕ ਮਤਲਬ 5 ਸਾਲ ਦੇ ਵਿੱਚ ਇਹਨਾਂ ਕੋਲੋਂ ਇੱਕ ਮਤਲਬ ਖਰੜ ਦਾ ਢਾਂਚਾ ਹੀ ਨੀ ਸੜਕਾਂ ਦਾ ਬਦਲਿਆ ਗਿਆ, ਤਾਂ ਬਾਕੀ ਦਾ ਬਹੁਤ ਦੂਰ ਦੀ ਗੱਲ
0: ਜੀ।
2: ਪਿੰਡਾਂ ਦੇ ਹਾਲ ਇੰਨੇ ਮਾੜੇ ਨੇ ਜੀ, ਸਾਨੂੰ ਪਤਾ, ਸਾਡੀ ਅਸੀਂ ਪਿੰਡਾਂ ਨੂੰ ਜਾਣੇ, ਸਾਡੀ ਗੱਡੀਆਂ ਦੀ ਹਾਲਤ ਨਾ, ਗੱਡੀਆਂ ਇੱਕ ਵਾਰੀ ਰੋਡ ਤੇ ਘੁੰਮ ਕੇ ਨਾ ਦੁਬਾਰਾ ਹੱਥ ਜੋੜ ਦਿੰਦੀ ਵੀ ਸਾਨੂੰ ਦੁਬਾਰਾ ਉਸ ਰਾਹ ਤੇ ਲੈ ਕੇ ਨਾ ਚਾਹੀਦਾ।
0: ਨਹੀਂ, ਖਰੜ ਵਾਲੀ ਬੇਬੀ 5 ਮਿੰਟਾਂ ਚ MSP ਨੀ ਦਿੰਦੀ ਸੀ?
2: ਉਹ MSP ਬਸ ਹਵਾ ਹੀ ਸੀ ਜੀ, MSP ਜਿੱਦਾਂ 5 ਮਿੰਟ ਦਿੰਦੀ, 5 ਮਿੰਟ ਸੜਕ ਵੀ ਬਣਾ ਗਈ ਜੀ ਉਹ ਆ ਕੇ।
0: ਨਹੀਂ ਪਹੁੰਚੇ ਚੱਕ ਕੇ, ਉਦੋਂ ਜਦੋਂ ਫਲੱਡ ਆਏ ਸੀ ਕੁਛ ਆਇਆ ਸੀ ਉਦੋਂ ਵੀ ਤੁਰੇ ਫਿਰਦੇ ਸੀ, ਕਹਿੰਦੇ ਤਰੱਕੀ ਬੜੀ ਕਰਾਤੀ
2: ਜੀ। ਕੁਛ ਵੀ ਨੀ ਭਾਰਜ ਵੀਰੇ, ਕੁਛ ਵੀ ਨੀ, ਮੈਂ ਕਹਿੰਦਾ ਅਸੀਂ ਮੰਗ ਪੱਤਰ ਦੇ, ਅਸੀਂ ਮੰਗ ਪੱਤਰ ਵੀ ਦੇ ਆਏ, ਪਹਿਲੀ ਗੱਲ ਤਾਂ ਬੀਬਾ ਜੀ ਮਿਲਦਾ ਹੀ ਨੀ
0: ਜੀ। ਅੱਛਾ ਜੀ,
2: ਹਾਂ ਮਿਲਦਾ ਹੀ ਨੀ, ਬਾਕੀ ਤਾਂ ਗੱਲਾਂ ਹੀ ਬਾਅਦ ਚ ਦੀਆਂ ਨੇ ਜੀ, ਮੰਗ ਪੱਤਰ ਵੀ ਦੇ ਆਏ, ਉਹ ਤੋਂ ਬਾਅਦ ਕੋਈ ਸੜਕ ਦਾ ਹਾਲ ਨੀ, ਕੋਈ ਕੁਛ ਦਾ ਹਾਲ ਨੀ। ਤੁਸੀਂ ਇੱਕ ਵਾਰੀ ਅੰਦਰ ਐਂਟਰ ਕਰਕੇ ਦੇਖੋ ਵੀ ਖਰੜ ਦੇ ਵਿੱਚ ਆ ਕੇ ਤੁਸੀਂ ਦੁਬਾਰਾ ਕਹਿਣਾ ਯਾਰ ਮੈਂ ਨੀ ਇੱਥੇ ਨੀ ਜਾਣਾ ਹੈ
0: ਜੀ।
2: ਜਿਹੜੇ ਅਸੀਂ ਬੰਦੇ ਰੋਜ਼ ਉੱਥੋਂ ਨਿਕਲ ਨਿਕਲ ਕੇ ਆਉਂਦੇ ਜਿਹੜੇ ਸਾਡੀ ਰਹਿਸ਼ ਆ ਉੱਥੇ, ਸਾਨੂੰ ਪੁੱਛ ਕੇ ਦੇਖੋ ਅਸੀਂ ਕਿੰਨੀ ਪ੍ਰੋਬਲਮ ਫੇਸ ਕਰਦੇ ਆ।
0: ਦੇਖੋ ਉਹਦੇ ਨਾਲ ਬਿਮਾਰੀਆਂ ਵੀ ਵਧਣੀਆਂ ਆ, ਸੱਟ ਪੇਟ ਵੀ ਲੱਗਦੀ ਆ, ਮੌਤਾਂ ਵੀ ਹੁੰਦੀਆਂ ਨੇ, ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨੀ ਹੈਗਾ ਜੀ। ਉਹ ਇਨਫਰਾਸਟ੍ਰਕਚਰ ਜਿਹੜਾ ਤਿਆਰ ਕਰਨ ਦੀ
2: ਸਾਨੂੰ ਜ਼ਰੂਰਤ ਹੈ। ਮੈਂ ਤੁਹਾਨੂੰ ਰੀਸੈਂਟ ਇਨਸੀਡੈਂਟ ਕੱਲ ਦਾ ਹੀ ਦੱਸ ਦਿੰਦਾ।
0: ਹਾਂਜੀ,
2: ਹੁਣ ਤੁਹਾਨੂੰ ਪਤਾ ਵੀ ਮੈਂ 3-4 ਦਿਨ ਤੋਂ ਇੱਥੇ ਆਇਆ ਨਹੀਂ ਸੀਗਾ ਤੁਹਾਡੇ ਲਾਈਵ ਸ਼ੋਅ ਦੇ ਵਿੱਚ।
0: ਹਾਂਜੀ,
2: ਕਿਉਂਕਿ ਮੇਰੇ ਮਾਤਾ ਜੀ ਥੋੜੇ ਜ਼ਿਆਦਾ ਬਿਮਾਰ ਪੈ ਗਏ ਸੀ, ਹਸਪੀਟਲ ਐਡਮਿਟ ਕੀਤੇ ਹੋਏ ਸੀਗੇ।
0: ਹੁਣ ਠੀਕ ਹੈ ਜੀ?
2: ਤੇ ਉਹਨਾਂ ਨੂੰ ਹਾਂ ਅੱਜ ਹੀ ਛੁੱਟੀ ਮਿਲੀ। ਹਾਂਜੀ ਹਾਂ, ਠੀਕ ਨੇ ਜੀ ਥੋੜੇ
0: ਜੀ।
2: ਤੇ ਉਹ ਜਦੋਂ ਮੈਂ ਛੁੱਟੀ ਕਰਾ ਕੇ ਮਾਤਾ ਨੂੰ ਲੈ ਕੇ ਜਾ ਰਿਹਾ, ਉੱਥੇ ਕੋਈ ਵੀਰ ਮੋਟਰਸਾਈਕਲ ਮਤਲਬ ਥੋੜਾ ਤੇਜ਼ ਚਲਾਈ ਆਉਂਦਾ ਸੀ
0: ਜੀ।
2: ਅਚਾਨਕ ਮੂਹਰੇ ਹਸਪੀਟਲ ਥੋੜੀ ਨਾਲ ਹੀ, ਮਤਲਬ ਜਗ੍ਹਾ ਇੰਨਾ ਖੱਡਾ ਡੂੰਘਾ ਹੈ ਕਿ ਮਤਲਬ ਅਣਜਾਣ ਬੰਦੇ ਵਾਸਤੇ ਤਾਂ ਉਹ ਬਸ ਮੌਤ ਦਾ ਘਰ ਹੀ ਹੈ ਜੀ। ਉਹ ਮੁੰਡਾ ਰੋਕਦਾ ਰੋਕਦਾ ਮੋਟਰਸਾਈਕਲ ਦੇ ਖੱਡੇ ਦੇ ਵਿੱਚ ਬਚਿਆ, ਨਾਲ ਹੀ ਉੱਥੇ ਡਿੱਗਿਆ, ਨਾਲ ਹੀ ਉਹਦਾ ਸਿਰ ਖੁੱਲ ਗਿਆ ਜੀ
0: ਤੁਹਾਡੇ ਜੀ।
2: ਤੇ ਅਸੀਂ ਜਿਹੜੇ ਹਸਪੀਟਲ ਤੋਂ ਬਾਹਰ ਆਉਂਦੇ, ਮਾਤਾ ਨੂੰ ਮੈਂ ਲੈ ਕੇ ਜਾਣਾ ਸੀ, ਪਹਿਲਾਂ ਉਹਨੂੰ ਫੜ ਕੇ ਅਸੀਂ ਅੰਦਰ ਹਸਪੀਟਲ ਨੂੰ ਦਾਖਲ ਕਰਵਾਇਆ ਜੀ। ਭਾਈ ਦੀ ਪੱਟੀ ਪੁੱਟੀ ਕਰੋ, ਪੱਗ ਬੰਨੀ ਹੋਈ ਵੀਰ ਵਿਚਾਰੀ ਦੀ, ਪੱਗ ਵੀ ਖਿਰ ਗਈ ਜੀ। ਇਹਨਾਂ ਨੂੰ ਮਤਲਬ ਇਹ ਚੀਜ਼ਾਂ ਦੇਖ ਕੇ ਸ਼ਰਮ ਨੀ ਆਉਂਦੀ ਵੀ ਇੱਥੇ ਮੌਤਾਂ ਹੋ ਰਹੀਆਂ, ਸੜਕ ਹਾਦਸੇ ਹੋ ਰਹੇ ਨੇ ਵੀ ਅਸੀਂ ਮਾੜਾ ਮੋਟਾ ਕੁਛ ਕਲੀਅਰ ਕਰ ਲਈਏ
0: ਜੀ।
2: ਇਹ ਇਹਨਾਂ ਦੀ ਇਹ ਉਪਲਬਧੀ ਹੈ 5 ਸਾਲਾਂ ਵਿੱਚ। ਹਾਲੇ 5 ਸਾਲ ਪਤਾ ਨੀ ਕਿਹੜੇ ਮੂੰਹ ਨਾਲ ਮੰਗਦੇ ਨੇ। ਉਧਰੋਂ ਹਰਜੋਤ ਬੈਨ ਸਾਹਿਬ ਹੁਣ ਇੰਨੀਆਂ ਡਾਂਗਾ ਮਾਰਨ ਤੋਂ ਬਾਅਦ ਕੱਲ ਬਿਆਨ ਦਿੰਦੇ ਨੇ ਵੀ ਅਸੀਂ ਹੁਣ ਸਫਾਈ ਕਰਮਚਾਰੀ ਪੱਕੇ ਕਰਾਂਗੇ ਜੀ। ਪੱਕੇ ਇਹਨਾਂ ਨੇ ਕੋਈ ਨੀ ਕਰਨੇ, ਮੰਗ ਪੱਤਰ ਦੇ ਦੇਣੇ, ਇਹਨਾਂ ਨੇ ਮੁੜ ਕੇ ਕਹਿਣਾ ਜੀ ਅਗਲੀ 5 ਸਾਲ ਲੈ ਕੇ ਆਓ, ਅੱਜ ਤੁਹਾਨੂੰ ਉਹ 5 ਸਾਲਾਂ ਚ ਪੂਰੇ
0: ਪੱਕੇ ਕਰਾਂਗੇ। ਬਿਲਕੁਲ ਇੱਕ ਦੋ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਨਾਲ ਕੱਲ ਨੂੰ ਵੀ ਬੈਠਕ ਹੈ ਤੇ ਉਹ ਮਸਲੇ ਹੱਲ ਕਰ ਲਏ ਜਾਣਗੇ ਤੇ ਵਾਪਸ ਡਿਊਟੀਆਂ ਤੇ ਆ ਜਾਣਗੇ ਜੀ।
2: ਭਾਈ ਸਾਹਿਬ ਜੀ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ? ਇੰਨੇ ਡਾਂਗਾ ਇੰਨੀਆਂ ਮਾਰੀਆਂ ਨੇ, ਸਿਰ ਲੱਤਾਂ ਖੋਲੇ ਉਹਨਾਂ ਦੇ, ਉਹ ਕਿਹੜੇ ਮੂੰਹ ਨਾਲ ਤੁਹਾਡੇ ਨਾਲ ਗੱਲ ਕਰਨਗੇ ਆ ਕੇ? ਤੁਸੀਂ ਇਹ ਦੇਖੋ ਜੀ, ਅਸੀਂ 4-5 ਮਹੀਨੇ ਤੋਂ ਸਾਡੇ ਖਰੜ ਮੋਹਾਲੀ ਦੇ ਵਿੱਚ ਕੋਈ ਰੀਡਿੰਗ ਲੈਣ ਨਹੀਂ ਆ ਰਿਹਾ
0: ਜੀ।
2: ਇਹ ਲਮਸਮ ਬਿੱਲ ਬਣਾ ਕੇ ਚਲੋ ਭੇਜੀ ਜਾਂਦੇ ਨੇ, ਚਲੋ ਕੋਈ ਭਗਤ ਵੀ ਰਹੇ ਜਿਹੜੇ ਕਹਿੰਦੇ ਵੀ ਕੱਲ ਨੂੰ ਬੰਦ ਨਾ ਜਾਵੇ, ਉਹ ਭਰੀ ਵੀ ਜਾਂਦੇ ਆ, ਜਿਹੜੇ ਢੀਠ ਬਣ ਕੇ ਬੈਠੇ ਆ ਉਹ ਬੈਠੇ ਆ ਜੀ,
0: ਬੈਠੇ ਨੇ ਜੀ।
2: ਹਾਂ ਜੇ ਅੱਛਾ, ਜੇ ਨਾ ਇੱਥੇ ਕੋਈ ਲਾਈਨ ਮੈਨ ਦੀ ਕੋਈ ਖਾਸ ਸੁਵਿਧਾ ਜੀ, ਕੋਈ ਰਾਤ ਨੂੰ ਮਤਲਬ ਕੋਈ ਦਿਨ ਜਾਂ ਕੋਈ ਬਿਜਲੀ ਦੀ ਪ੍ਰੋਬਲਮ ਆ ਜਾਵੇ, ਤਾਂ 4-4 ਘੰਟਾ ਕੋਈ ਬੰਦਾ ਆਉਂਦਾ ਨੀ ਹੈਗਾ, ਮੁੜ ਕੇ ਇਨਵਰਟਰ ਵੀ ਜਵਾਬ ਦੇ ਦਿੰਦੀ ਹੈ।
0: ਆ ਦੇਖੋ ਮੈਂ ਖਬਰ ਕਰਕੇ ਕਿੰਨੀ ਮੰਦਭਾਗੀ, PhD ਕਰਦੀ ਕੁੜੀ ਹੋਏਗੀ, 20-22 ਸਾਲਾਂ ਦੀ ਹੋਏਗੀ, ਉਸ ਤੋਂ ਜ਼ਿਆਦਾ ਤਾਂ ਨੀ, 25 ਸਾਲ ਦੀ ਹੋਏਗੀ ਵੱਧ ਤੋਂ ਵੱਧ ਜੀ, ਹਨਾ।
2: ਹਾਂਜੀ,
0: ਤੇ ਉਹ ਵਿਚਾਰੀ ਦੇਖੋ ਆਪਣੇ ਚੰਡੀਗੜ੍ਹ ਦੀ ਖਬਰ ਹੈ, ਏਡਾ ਵੱਡਾ ਕਹਿ ਸਕਦੇ
2: ਹਾਂ,
0: ਹਾਂਜੀ ਪੰਜਾਬ ਯੂਨੀਵਰਸਿਟੀ ਦੀ, ਤੇ ਉੱਥੇ ਹਾਲਾਤ ਨੇ ਦੇਖੋ ਕਿ ਖੰਬੇ ਨੂੰ ਹੱਥ ਪਾਇਆ ਤਾਂ ਉਹ ਸ਼ਾਰਟ ਹੋਇਆ ਪਿਆ ਸੀ ਜੀ, ਉਹ ਵਿਚਾਰੀ ਜਾਨ ਦੇ ਗਈ ਜੀ, ਆਪਣੀ ਮਾਪਿਆਂ ਦੇ ਸੁਪਨੇ ਰੁਲ ਗਏ ਸਾਰੇ।
2: ਸਰਕਾਰੀ ਤੰਤਰ ਦਾ ਹਾਲ ਤਾਂ ਤੁਸੀਂ ਨਾ ਛੱਡ ਦੋ ਵੀ, ਸਰਕਾਰੀ ਇਹ ਇੰਨਾ ਜ਼ਿਆਦਾ ਮਾੜਾ ਹਾਲ ਹੈ ਨਾ
0: ਜੀ,
2: ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਇਸ ਟਾਈਮ ਕਰੰਟਲੀ ਪੂਰੀ ਪੋਲਿਟਿਕਸ ਚੱਲ ਰਹੀ ਹੈ ਜੀ, ਪੂਰੀ ਸੈਂਟਰ ਗੌਰਮੈਂਟ ਦੀ ਪੂਰੀ
0: ਜੀ।
2: ਨਿਆਣਿਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ ਕਿ ਉੱਥੇ ਗੁੱਡੀ, ਮੈਨੂੰ ਤਾਂ ਨਾਂ ਨੀ ਚੇਤੇ ਹੈਗਾ ਵੀ ਕੀ ਉਹ ਗੁੱਡੀ ਇੰਨਾ ਇਹਨਾਂ ਦਾ
0: ਤਰਕਸ਼ੀਲ ਤਰਕਸ਼ੀਲ ਸੋਸਾਇਟੀ ਦੇ ਨਾਲ ਜੁੜੇ ਹੋਏ ਨੇ ਮੇਰੇ ਖਿਆਲ ਨਾਲ। ਬਿਲਕੁਲ ਹਾਂਜੀ, ਕੁੜੀ ਹੈਗੀ ਆ
2: ਜੀ,
0: ਪਹਿਲਾਂ ਵੀ ਉਹ ਬੋਲਦੀ ਰਹੀ ਆ ਜੀ।
2: ਹਾਂਜੀ, ਉਹ ਲੈਕਚਰਾਰ ਕੀ ਜੀਸੀ ਕੀ ਸਾਰੇ ਮਤਲਬ ਇੱਕ ਪਾਸੇ ਖੜੇ ਨੇ, ਉਹ ਕੁੜੀ ਤੇ ਸਟੂਡੈਂਟ ਕੱਲੇ ਇੱਕ ਪਾਸੇ ਖੜੇ,
0: ਬਿਲਕੁਲ
2: ਇਹਨਾਂ ਕੋਲੋਂ ਮਤਲਬ ਜਿੱਥੇ ਤੱਕ ਮੈਨੂੰ ਸੁਣਨੇ ਚਾਹੁੰਦਾ ਨਾ ਜੀ, ਰੌਲਾ ਤਾਂ ਇਹ ਹੈ ਵੀ ਪੰਜਾਬ ਯੂਨੀਵਰਸਿਟੀ ਨੂੰ ਫੰਡ ਇਸ਼ੂ ਹੁੰਦੇ ਆ ਹਰੇਕ ਸਾਲ, ਮੇ ਬੀ ਜੇ ਮੈਂ ਗਲਤ ਨਾ ਹੋਵਾਂ, ਤੇ ਉਹਦੇ ਵਿੱਚੋਂ ਕੁਛ ਪਰਸੈਂਟ ਸੈਂਟਰ ਗੌਰਮੈਂਟ ਦਿੰਦੀ ਤੇ ਕੁਛ ਪਰਸੈਂਟ ਪੰਜਾਬ ਗੌਰਮੈਂਟ ਦਿੰਦੀ
0: ਹੈ ਜੀ।
2: ਪਰ ਪਿੱਛੇ ਜਦ ਇਹ ਸਰਕਾਰ ਬਣੀ ਹੈ ਜੀ, ਇਹਨਾਂ ਨੇ ਉਹਨਾਂ ਨੂੰ ਚਾਰ ਪੰਜ ਸਾਲਾਂ ਚ ਕੋਈ ਫੰਡ ਦਿੱਤਾ ਹੀ
0: ਨਹੀਂ, ਸੈਂਟਰ
2: ਗੌਰਮੈਂਟ ਦਾ ਇਹ ਇਸ਼ੂ ਹੈ ਵੀ ਜੇ ਫੰਡ ਅਸੀਂ ਦੇਣੇ ਹੈ ਤਾਂ ਇਹਨੂੰ ਚਲਾਵਾਂਗੇ,
0: ਸਾਡੇ ਅੰਡਰ ਆਵੇ ਫਿਰ ਅਸੀਂ ਚਲਾਵਾਂਗੇ, ਬਿਲਕੁਲ ਹੈ ਜੀ,
2: ਬਿਲਕੁਲ ਬਿਲਕੁਲ ਜੀ, ਇਸੇ ਕਰਕੇ। ਪਰ ਇਹਨਾਂ ਨੇ ਜਾ ਕੇ ਉੱਥੇ ਇੱਕ ਵਾਰ ਇਹ ਨਹੀਂ, ਨਾ ਕੋਈ ਸੈਂਟਰ ਨਾਲ ਕੋਈ ਗੱਲਬਾਤ ਕੀਤੀ ਹੈ, ਨਾ ਬੱਚਿਆਂ ਨੂੰ ਕੋਈ ਇਹਨਾਂ ਨੇ ਕੋਡ ਕੀਤਾ ਵੀ ਹਾਂ ਅਸੀਂ ਭਾਈ ਤੁਹਾਡਾ ਕੁਛ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਉੱਥੇ ਹੁਣ ਬੱਚੇ ਪੜ੍ਹਨ ਜਾਂਦੇ ਨੇ, ਹੁਣ ਦੇਖੋ ਜੇ ਪੜ੍ਹਾਈ ਦਾ, ਜੇ ਪੜ੍ਹਾਈ ਨੂੰ ਛੱਡ ਕੇ ਉਹ ਬੱਚੇ ਸਿਆਸਤ ਕਰਨਗੇ ਜਾਂ ਇਹਨਾਂ ਦਾ ਖਿਲਾਫ਼ ਖੜੇ ਹੋਣਗੇ, ਪੜ੍ਹਨਗੇ ਜਾਂ ਕੀ ਕਰਨਗੇ,
0: ਬਿਲਕੁਲ
2: ਫਿਊਚਰ ਦਾ ਖਰਾਬ ਕਰ ਰਹੇ ਜੀ।
0: ਹਰ ਜਗ੍ਹਾ ਧਰਮ ਜਾਂ ਉਹ ਪੋਲੀਟਿਕਸ ਬਾੜੀ ਜਾ ਰਹੀ ਹੈ ਨਾ ਜੀ, ਉਹੀ ਬੈਰ ਵਿਰੋਧ ਖੜਾ ਕੀਤਾ ਜਾ ਰਿਹਾ, ਉਹ ਕਾਲਜਾਂ ਸਕੂਲਾਂ ਦੇ ਵਿੱਚ ਆਹ ਹੀ ਜਿਹੜਾ ਕਹਿ ਸਕਦੇ ਹਾਂ ਕਿ ਪੁਰਾਣੀਆਂ ਪਰੰਪਰਾਵਾਂ ਉਹ ਫਿਰ ਬਾੜਨ ਲੱਗੇ ਹੋਏ, ਉਹ ਚੀਜ਼ਾਂ ਇਸ਼ੂ ਬਣ ਰਹੇ ਨੇ,
2: ਬੜਨ ਲੱਗੇ ਹੋਏ ਆ
0: ਜੀ।
2: ਹਾਂਜੀ ਹਾਂਜੀ, ਇਹ ਮਤਲਬ ਫ੍ਰੀ ਯਾਤਰਾ ਚਲਾ ਰਹੀ ਹੈ
0: ਜੀ,
2: ਉਹਦੀ ਹਾਲੇ ਜ਼ਰੂਰਤ ਮੈਨੂੰ ਨੀ ਲੱਗਦਾ ਵੀ ਹੈਗੀ ਹੈ ਜੀ,
0: ਪਰ
2: ਮੈਨੂੰ ਨੀ ਪਤਾ ਵੀ ਹੋਰ ਦੁਨੀਆ ਕੀ ਸੋਚ ਰਹੀ ਹੋਊਗੀ, ਪਰ ਜਿੱਥੇ ਤੱਕ ਮੈਨੂੰ ਲੱਗਦਾ ਉਹਦੀ ਲੋੜ ਨੀ, ਜਿਹੜੇ ਆਪਾਂ ਉੱਥੇ ਪੈਸੇ ਖਰਾਬ ਕਰ ਰਹੇ ਹਾਂ ਤੁਸੀਂ ਆਪਣੀ ਸਿੱਖਿਆ ਤੰਤਰ ਦੇ ਵਿੱਚ ਕਿਉਂ ਨੀ ਲਾਉਂਦੇ?
0: ਉਹ ਬਾਈ ਜੀ, ਉਹ ਹਰ ਕਿਸੇ ਦਾ ਧਰਮ ਨਿੱਜ ਹੋਣਾ ਚਾਹੀਦਾ, ਸਰਕਾਰਾਂ ਦੇ ਫਰਜ਼ ਥੋੜੀ ਬਣਦੇ ਆ ਕਿ ਯਾਤਰਾਵਾਂ ਕਰਾਉਂਦੇ, ਫਿਰ ਜਿਹੜੇ ਮੰਨਣਾ ਜੋ ਮੰਨਣਾ ਮੰਨੀ ਜਾ ਰਹੇ ਜੀ।
2: ਹਾਂ ਬਿਲਕੁਲ ਜੀ, ਸਰਕਾਰਾਂ ਦਾ ਕੰਮ ਥੋੜੀ ਹੈ, ਸਰਕਾਰ ਦਾ ਕੰਮ ਹੈ ਆਪਣੇ ਆਪਣੇ ਜਿਹੜੇ ਜਿਹਦੇ ਜੋ ਸੂਬੇ ਨੇ ਜੋ ਜ਼ਿਲ੍ਹੇ ਨੇ ਜਿਹਦੇ ਜਾਂ ਮੁੱਖ ਮੰਤਰੀ ਪੂਰੇ ਪੰਜਾਬ ਦਾ ਬੈਠਾ, ਉਹਨੂੰ
0: ਸਿੱਖਿਆ
2: ਮੰਤਰੀ ਹਰਜੋਤ ਮੈਂਸੂਰ ਨੂੰ ਬਣਾਇਆ ਹੋਇਆ, ਇਹਨੂੰ ਚਾਹੀਦਾ ਵੀ ਮੈਂ ਕਿਹੜੇ ਕੰਮ ਮੈਨੂੰ ਕਿਹੜੇ ਕੰਮ ਲਈ ਮੰਤਰੀ ਬਣਾਇਆ ਤੇ ਮੈਂ ਕਰ ਕੀ ਰਿਹਾ,
0: ਤੇ
2: ਮਤਲਬ ਇਹ ਹੈਗੇ ਸਿੱਖਿਆ ਮੰਤਰੀ ਤੇ ਕੋਰਟ ਕਰ ਰਹੇ ਮਤਲਬ ਸਫਾਈ ਕਰਮਚਾਰੀਆਂ ਨੂੰ, ਇਹਨੂੰ ਪੁੱਛੋ ਵੀ ਥੋੜਾ ਕ੍ਰਾਈਟੇਰੀਆ ਹੈਗਾ ਜੀ ਉਹ?
0: ਨਹੀਂ ਜੀ ਨਹੀਂ, ਬਿਲਕੁਲ ਨਹੀਂ ਜੀ,
2: ਪੰਜਾਬ ਸਾਡਾ ਸਿੱਖਿਆ ਵਿੱਚ ਨੰਬਰ 1 ਹੈ ਜੀ। ਮੈਨੂੰ ਦੱਸੋ ਜੀ, ਸਰਕਾਰੀ ਮਤਲਬ ਸਰਕਾਰੀ ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਨੇ, ਨਵਾਂ ਕੋਈ ਬਣਿਆ ਨਹੀਂ,
0: ਐਂਟਰੀ ਬੱਚਿਆਂ ਦੀ ਘਟ ਗਈ ਹੈ,
2: ਨਾ ਕੋਈ ਨਵੀਂ ਭਰਤੀ ਹੋਈ, ਨੰਬਰ 1 ਕਿਹੜੇ ਹਿਸਾਬ ਨਾਲ ਬਣਾ ਦਿੰਦੇ
0: ਜੀ? ਆ ਪਿੱਛੇ ਦੇਖੋ, ਆਪ ਹੀ ਘਿਰ ਗਏ ਮੁੱਖ ਮੰਤਰੀ ਸਾਹਿਬ, ਕਿ ਉਹ ਕੁੜੀ ਕਹਿੰਦੀ ਜਦੋਂ ਮੈਂ ਪਲੱਸ 2 ਚ ਸੀ ਉਦੋਂ ਬਾਇਓ ਦਾ ਮੇਰਾ ਪ੍ਰੋਫੈਸਰ ਹੈਣੀ ਸੀ, ਤੇ ਜਦੋਂ ਮੈਂ ਪਲੱਸ 2 ਚ ਹੋਈ ਆ ਤਾਂ ਕੈਮਿਸਟਰੀ ਦਾ ਹੈਣੀ ਸੀ ਜੀ। ਕਹਿੰਦੇ ਜੀ 1032 ਅਸੀਂ ਲਾ ਰਹੇ ਹਾਂ ਜੀ, ਕਦੋਂ ਲਾਉਣੇ ਆ ਉਹ? 4.5 ਸਾਲ ਹੋ ਗਏ ਤੁਹਾਨੂੰ,
2: ਤੈਨੂੰ ਇਹ ਤਾਂ ਬੇਸ਼ਰਮ ਬੈਠੇ ਨੇ ਜੀ, ਬਿਲਕੁਲ ਬੇਸ਼ਰਮ ਬੈਠੇ ਨੇ। ਆ ਸੀਚੇਵਾਲ ਸਾਹਿਬ ਜੀ ਨੇ ਕਿਹਾ ਵੀ ਮੈਨੂੰ ਗਨਮੈਨ ਦੀ ਲੋੜ ਨੀ, ਤੁਸੀਂ ਸੀਚੇਵਾਲ ਤੇ ਹੀ ਆ ਜਾਓ ਜੀ। ਆਪਣਾ ਮਤਲਬ ਸਿਆਸਤ ਤੋਂ ਪਹਿਲਾਂ ਉਹਨਾਂ ਦਾ ਅਹੁਦਾ ਕੀ ਸੀ, ਲੋਕ ਉਹਨਾਂ ਨੂੰ ਕਿੰਨੀ ਰਿਸਪੈਕਟ?
0: ਬਿਲਕੁਲ ਹੈ ਜੀ, ਬਿਲਕੁਲ
2: ਠੀਕ ਹੈ ਜੀ। ਹੁਣ ਜਦ ਇਹ ਪਾਰਟੀ ਚ ਆਏ ਨੇ, ਮੈਂ ਨੀ ਕਹਿੰਦਾ ਵੀ ਚਲੋ ਵੀ ਤੁਹਾਡੇ ਸਾਰਾ ਕੁਛ ਤੁਹਾਡੇ ਹੱਥ ਚ ਹੈ, ਤੁਸੀਂ ਵੀ ਸਾਰਾ ਕੁਛ ਕਰ ਸਕਦੇ, ਜੇ ਨਹੀਂ ਕਰ ਸਕਦੇ ਐਟ ਲੀਸਟ ਤੁਸੀਂ ਜਿੱਥੇ ਤੁਹਾਡੀ ਗੌਰਮੈਂਟ ਗਲਤ ਹੈ ਤੁਸੀਂ ਉਹ ਆਪਣਾ ਅਸੈਂਬਲੀ
0: ਰਜਾਇਨ ਦੇ ਕੇ ਪਰੇ ਹੋਵੋ, ਲੋਕ ਤੁਹਾਨੂੰ ਉਦਾਂ ਹੀ ਹੱਥਾਂ ਤੇ ਚੱਕੀ ਫਿਰਦੇ ਆ, ਬਿਲਕੁਲ ਆ ਭਾਈ, ਨਹੀਂ ਭਾਈ ਗਲਤ ਹੋ ਰਿਹਾ, ਗੱਲ ਨੇ ਬੜੀ।
2: ਹਾਂਜੀ ਹਾਂ, ਇਹਨਾਂ ਦੇ ਇਹਨਾਂ ਨਾਲੋਂ ਤਾਂ ਫੇਰ ਵੀ ਮੈਂ ਕਿਤੇ ਨਾ ਕਿਤੇ ਨਾ ਮਤਲਬ ਵਿਜੇ ਕੁਵਰ ਪ੍ਰਤਾਪ ਨੂੰ ਬਹੁਤ ਵਧੀਆ ਸਮਝ ਗਏ, ਜਿਹੜੇ ਮਤਲਬ ਪੰਜਾਬ ਨੂੰ ਲੈ ਕੇ ਆਪਣੀ ਜ਼ਮੀਰ ਨੂੰ ਲੈ ਕੇ ਇਹਨਾਂ ਤੋਂ ਵੱਖ ਹੋ ਕੇ ਬਹਿ ਗਏ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹਨਾਂ ਦਾ ਇੰਨਾ ਸਟੈਂਡ ਨੀ, ਇਹਨਾਂ ਦਾ ਇੰਨਾ ਸਟੈਂਡ ਨੀ ਬਣਿਆ ਵੀ ਮੈਂ ਇਹਨਾਂ ਨੂੰ ਇਹ ਕਹਿ ਸਕਦਾ ਜਿੱਥੇ ਤੁਸੀਂ ਗਲਤ ਹੈ ਜੀ ਗਲਤ ਹੈ, ਇੰਨੇ ਮੈਂ ਕਹਿੰਦਾ ਤੁਸੀਂ ਲਾਓ ਰੋਡਵੇਜ ਵਾਲੇ
0: ਜੀ,
2: ਸਫਾਈ ਕਰਮਚਾਰੀ ਮਨਰੇਗਾ ਵਾਲੇ ਲਾ ਲਓ ਜੀ, ਤੁਸੀਂ ਬਿਜਲੀ ਮਹਿਕਮੇ ਵਾਲੇ ਲਾ ਲਓ ਜੀ, ਫਿਰ ਕਿਸਾਨ ਲਾ ਲਓ ਮਜ਼ਦੂਰ ਲਾ ਲਓ, ਇਹਨਾਂ ਨੇ ਕਿਹੜਾ ਬੰਦਾ ਐਸਾ ਛੱਡਿਆ?
0: ਪਟਵਾਰੀ ਹੋਏ ਨੇ ਪਿੱਛੇ, ਸਮਾਂ ਪੰਗਾ ਪਿਆ ਰਿਹਾ ਜਾ, ਮਾਲ ਮਹਿਕਮਾ ਹੋ ਗਿਆ ਜੀ ਕਈ, ਬਿਲਕੁਲ।
2: ਤੇ ਜਿਹੜੇ ਸਕੂਲ ਚ ਜਾ ਕੇ ਬੱਚੇ ਨੂੰ ਕੋਟ ਕਰ ਰਹੇ ਹੈ ਵੀ ਅਸੀਂ ਸਿੱਖਿਆ ਤੰਤਰ ਬੱਤੇ, ਅੱਧੇ ਤਾਂ ਬੱਚੇ ਉਹਨਾਂ ਦੇ ਵਿੱਚ ਪੜ੍ਹਦੇ ਨੇ ਜਿਨ੍ਹਾਂ ਦੇ ਮਾਂ ਪਿਓ ਉਹਨਾਂ ਨੇ ਕੁੱਟੇ ਨੇ,
0: ਬਿਲਕੁਲ ਹੈ।
2: ਤੇ ਪਤਾ ਨੀ ਉਹਨਾਂ ਬੱਚਿਆਂ ਮੂਹਰੇ ਕਿਹੜਾ ਮੂੰਹ ਲੈ ਕੇ ਪੇਸ਼ ਹੋਏ ਨੇ ਮੈਨੂੰ ਅੱਜ ਤੱਕ ਸਮਝ ਚ ਨਹੀਂ ਆਉਂਦੀ
0: ਜੀ।
2: ਤੇ ਸਾਡੇ ਬੀਬਾ ਜੀ ਇੱਥੇ ਬੈਠੇ, ਹੁਣ ਇੱਕ ਦਿਨ ਮੀਂਹ ਪਿਆ ਜੀ, ਤੁਸੀਂ ਜਾ ਕੇ ਨਾ ਮਤਲਬ ਜੀਰਕਪੁਰ ਦਾ ਹਾਲ ਔਰ ਮੋਹਾਲੀ ਦਾ ਹਾਲ ਦੇਖਿਓ, ਉਹਦੇ ਗੱਡੀਆਂ ਡੁੱਬ ਪਾਣੀ ਖੜਾ ਹੋ ਗਿਆ ਸੀ ਇੱਕ ਦਿਨ ਦੇ ਵਿੱਚ
0: ਜੀ,
2: ਕੋਈ ਸੀਵਰੇਜ ਲਾਈਨ ਨੀ ਜੀ, ਕੋਈ ਲੈਣਾ ਨੀ ਕੋਈ ਦੇਣਾ ਨੀ, ਮਤਲਬ ਇਹ ਤਾਂ ਮਤਲਬ ਸਿਰਫ ਇੱਕ ਦੂਜੇ ਨੂੰ ਨਿੰਦਣ ਦੀ ਸਿਆਸਤ ਕਰ ਲਏ, ਬਾਦਲ ਨੇ ਕਰ ਲਿਆ ਜੀ, ਕਾਂਗਰਸ ਨੇ ਕਰ ਲਿਆ, ਆਪਣੀ ਇਹਨਾਂ ਦੀ ਕੋਈ ਉਪਲਬਧੀ ਨੀ।

0: जी
1: है ना जी, ओदे मतलब दुनिया ने मूर्ख बनाई जाना, झूठ दे
0: जी
1: कुफर दी गप्पा दी सियासत करी जानी हर वेले,
0: ਉਹ
1: ਇਹ ਕੋਈ
0: ਤਾਂ
1: ਚੰਗੀ
0: ਬਾਈ
1: ਗੱਲ
0: ਜੀ
1: ਥੋੜੀ
0: ਵਿਸਟਿੰਗ
1: ਹੈ।
0: ਕਾਰਡ ਹੁੰਦੇ ਨਾ, ਜਿੱਦਾਂ ਕਿ ਸਾਨੂੰ ਆ ਪਤਾ ਆ ਐਡਰੈਸ ਆ ਚੇਤੇ ਰੱਖਿਓ ਸਾਨੂੰ, ਉਹ ਕੰਮ ਆ ਵਿਸਟਿੰਗ ਕਾਰਡ ਹੈ ਜੀ
1: ਬਿਲਕੁਲ
0: ਉਹਦਾ,
1: ਬਿਲਕੁਲ
0: ਬਿਲਕੁਲ ਆ ਜੀ
1: ਬਿਲਕੁਲ, ਵੇਸਟਿੰਗ ਕਾਰਡ ਹੀ ਨੇ ਜੀ,
0: ਜੀ
1: ਪੂਰਾ ਰਾਸ਼ਨ ਕਾਰਡ ਸ਼ੁਰੂ ਕਰ ਦਿੱਤੇ ਵੀ
0: ਜੀ
1: ਅੱਜ ਦੇ ਯੁੱਗ ਦੇ ਵਿੱਚ ਜਿਹੜਾ ਸਾਰਾ ਕੁਝ ਆਨਲਾਈਨ ਹੋ ਰਿਹਾ ਹੈ, ਜਾਂ ਇਹਦੇ ਵਿੱਚ ਰਾਸ਼ਨ ਕਾਰਡਾਂ ਦੀ ਪੁੱਛਣ ਨੂੰ ਕੀ ਲੋੜ ਪੈਗੀ ਤੁਹਾਨੂੰ,
0: ਜੀ ਆਨਲਾਈਨ
1: ਮਤਲਬ
0: ਰਜਿਸਟ੍ਰੇਸ਼ਨ
1: ਉਹ
0: ਕਰਾਓ ਤੁਸੀਂ,
1: ਬੰਦਾ
0: ਜਿਹੜਾ ਜੰਮਦਾ ਬੱਚਾ ਆ ਜਾਂ ਕੋਈ ਪਰਿਵਾਰਕ ਮੈਂਬਰ ਵਿਛੜ ਗਿਆ ਚਲੇ ਗਿਆ ਦੁਨੀਆ ਤੋਂ, ਆ ਸਾਰਾ ਕੁਝ ਆਨਲਾਈਨ ਹੋਵੇ ਜੀ, ਆ ਫਿਰ SIR ਦਾ ਰੋਲਾ ਨਾ ਪਵੇ, ਫਿਰ ਉਹ ਚੀਜ਼ਾਂ ਦਾ ਫਿਰ ਉਹ ਤੁਸੀਂ ਛੇੜ ਰਹੇ ਹੋ ਉਹਨਾਂ ਚੀਜ਼ਾਂ ਨੂੰ ਜੋ ਪਿਛਲੇ ਸਮਿਆਂ ਦੇ ਵਿੱਚ ਗਲਤੀਆਂ ਕੀਤੀਆਂ ਨੇ, ਉਦਾਂ ਅਸੀਂ
1: ਗਲਤੀਆਂ
0: ਚੰਦ ਦੇ
1: ਕੀਤੀਆਂ
0: ਉੱਤੇ
1: ਗਈਆਂ ਨੇ
0: ਪਹੁੰਚੇ
1: ਉਹਨਾਂ
0: ਹੋਏ ਆ
1: ਨੇ।
0: ਜੀ, ਤੇ ਗੱਲਾਂ ਕਰਦੇ ਆ ਜੀ ਉਹ
1: ਹਾਂਜੀ
0: ਸਨ
1: ਹਾਂਜੀ
0: 16ਵੀਂ ਸਦੀ ਦੀਆਂ ਜੀ
1: 16ਵੀਂ ਸਦੀ ਵਾਲੀਆਂ ਬਿਲਕੁਲ
0: ਜੀ
1: ਜੀ, ਆਪਾਂ ਹੁਣ 22ਵੀਂ ਸਦੀ ਚ ਅੱਗੇ ਅੱਗੇ ਪ੍ਰਵੇਸ਼ ਕਰਨਾ, 21 ਚ ਫਿਰਦੇ ਹਾਂ ਆਪਾਂ,
0: ਬਿਲਕੁਲ
1: ਤੇ ਹਾਲੇ ਵੀ ਇਹਨਾਂ ਦੀ ਆਹੀ ਗੱਲਾਂ ਚੱਲਦੀਆਂ ਜੀ।
0: ਗੱਲਾਂ ਚੱਲਦੀਆਂ ਜੀ
1: ਅੱਜ
0: ਜੀ
1: ਇਆਲੀ ਸਾਹਿਬ ਹੁਣ ਕੱਲ ਮੇਰੇ ਖਿਆਲ ਮੋਹਾਲੀ ਅੰਬ ਸਾਹਿਬ ਇਕੱਠ ਕਰਨ ਦੀ
0: ਹਾਂ ਜੀ
1: ਤਿਆਰੀ ਸੀ,
0: ਕੱਲ ਨੂੰ ਕਰ ਰਹੇ
1: ਤੇ
0: ਨੇ ਜੀ
1: ਮੈਂ
0: ਕੱਲ
1: ਅੱਜ ਮੋਹਾਲੀ, ਹਾਂਜੀ ਮੈਂ ਮੋਹਾਲੀ ਹੋ ਕੇ ਆਇਆ ਸੀ,
0: ਜੀ
1: ਚਲੋ ਮੈਂ ਫਿਰ ਮੇਨ ਜਿਹੜਾ ਮੈਂ ਫੀਲ ਕਰਦਾ ਮੇਨ ਮੋਟਿਵ ਤਾਂ ਉਹਨਾਂ ਦਾ ਦੇਖੋ ਹੈਗਾ ਤਾਂ ਸਿਆਸੀ, ਇਹ
0: ਜੀ
1: ਸਿਆਸੀ ਚਾਲ ਚੱਲੀ ਹੋਈ ਹੈ ਜੀ,
0: ਹਾਂ ਬਿਲਕੁਲ
1: ਸ਼ਾਇਦ
0: ਹੈ ਜੀ,
1: ਮੇਰੇ ਖਿਆਲ ਅੰਮ੍ਰਿਤ ਪਾਪਾ ਹੀ ਅੰਮ੍ਰਿਤਪਾਲ ਨੂੰ ਲੈ ਕੇ ਮਤਲਬ ਉਹਨੂੰ ਰਿਹਾ ਨੂੰ ਲੈ ਕੇ,
0: ਉਹ ਬਿਆਨ ਦੇ
1: ਪਰ
0: ਹਿਸਾਬ ਦੇ ਨਾਲ ਉਹ
1: ਨਾਲ ਇਹਨਾਂ
0: ਆਪਣੇ
1: ਨੇ
0: ਆਪ
1: ਚਲੋ
0: ਦੇ ਵਿੱਚ ਵੀ
1: ਪੰਜੀ
0: ਡਰ
1: ਸਾਲਾਂ
0: ਰਹੇ
1: ਲੰਬ
0: ਨੇ,
1: ਲੈ ਕੇ,
0: ਬਿਆਨ ਦੇ ਹਿਸਾਬ ਦੇ ਨਾਲ
1: ਹਾਂਜੀ
0: ਆਪਣੇ ਆਪ
1: ਹਾਂਜੀ
0: ਦੇ ਵਿੱਚ ਵੀ ਡਰ ਰਹੇ ਨੇ ਕਿ ਕੱਲ ਨੂੰ ਕੋਈ ਭਾਣਾ ਨਾ ਵਾਪਰ ਜਾਵੇ, ਅੰਜਾਮ ਤਾਂ ਇਹਨਾਂ ਦੇ ਉੱਤੇ ਹੀ ਹੋਣਾ ਨਾ
1: ਵਾਪਰ
0: ਸਾਰਾ।
1: ਜੀ
0: ਜੀ
1: ਹਾਂਜੀ ਹਾਂਜੀ, ਫਿਰ ਦੂਸਰੀ ਗੱਲ ਅੱਛਾ ਇਸ ਚੀਜ਼ ਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਐਡ ਕਰ
0: ਨਾਲ
1: ਲਿਆ,
0: ਐਡ ਕਰ ਲਿਆ ਜੀ।
1: ਠੀਕ ਹੈ। ਦੂਸਰੀ ਗੱਲ ਫਿਰ ਇਹਨਾਂ ਨੇ ਦੇਖੋ ਅੱਜ ਕੋਡ ਕੀ ਕੀਤਾ, ਅਕਾਲੀ ਜਥੇਬੰਦੀ ਜੀ
0: ਜੀ
1: ਕਾਂਗਰਸ ਜਥੇਬੰਦੀ ਜੀ ਇਹਨਾਂ ਨੂੰ ਪੁੱਛਿਆ ਜਾਵੇ ਭਾਈ ਤੁਸੀਂ ਇੰਨੇ ਸਿਆਣੇ ਬਿਆਣੇ ਬੰਦੇ ਹੈ, ਤੁਸੀਂ ਕਿੰਨੇ ਸਾਲ ਤੋਂ ਸਿਆਸਤ ਕਰ ਰਹੇ ਹੈ,
0: ਜੀ
1: ਇੱਕ ਸਿਆਸੀ ਪਾਰਟੀ ਔਰ ਜਥੇਬੰਦੀ ਵਿੱਚ ਤੁਹਾਨੂੰ ਫਰਕ ਨਹੀਂ ਪਤਾ ਵੀ ਕੀ ਹੁੰਦਾ,
0: ਜੀ ਨਾਲੇ ਦੇਖੋ
1: ਤੁਸੀਂ
0: ਇਹਨਾਂ ਦਾ
1: ਇਹਨਾਂ ਪਾਰਟੀ
0: ਕਿੰਨਾ
1: ਨੂੰ
0: ਕਿੰਨਾ ਸਮਾਂ ਲੰਮਾ ਇਹਨਾਂ ਦਾ ਕੈਰੀਅਰ ਆ ਸਿਆਸਤ ਦੇ ਵਿੱਚ, ਇਹ ਹੋ ਗਏ ਝੀਂਡਾ ਜੀ ਹੋ ਗਏ,
1: ਬਹੁਤ ਵਧੀਆ
0: ਪੁਰਾਣੇ
1: ਕੈਰੀਅਰ ਹੈ,
0: ਅਕਾਲੀ
1: ਬਹੁਤ
0: ਹੋ
1: ਵਧੀਆ
0: ਗਏ,
1: ਨਾਲੇ
0: ਤੇ ਉਹ ਅੱਜ ਦੇ ਮੁੰਡੇ ਨੂੰ ਦੇਖ ਲਓ ਆਪਣਾ ਅੰਮ੍ਰਿਤਪਾਲ ਦਾ ਆਪਾਂ ਨੂੰ ਪਤਾ ਹੀ ਹੈ ਕਿੱਥੋਂ ਸ਼ੁਰੂ ਹੋਇਆ ਕੀ ਹੋਇਆ, ਤੇ
1: ਬਿਲਕੁਲ ਜੀ
0: ਉਹਨੂੰ ਰੱਬ
1: ਬਿਲਕੁਲ,
0: ਬਣਾ
1: ਸਭ ਨੂੰ
0: ਲਿਆ ਨਾ
1: ਪਤਾ ਹੈ।
0: ਸਿਆਸਤ ਦਾ ਇਹਨਾਂ ਨੇ ਦੇਖ ਲਓ
1: ਦੇਖੋ ਅੰਮ੍ਰਿਤਪਾਲ ਦੀ ਗੱਲ ਏਦਾਂ ਦੇਖੋ, ਜੇ ਜੇ ਤੁਸੀਂ ਗੱਲ
0: ਜੀ
1: ਕਰਦੇ ਆ ਵੀ ਇੱਕ ਮਤਲਬ ਬੱਚਿਆਂ ਨੂੰ ਅੱਜ ਕੱਲ ਆਪਣੀ ਗੁਰੂ ਵੱਲ ਚਟਕ ਲਾਉਣ ਦੀ ਗੱਲ, ਉਹ ਬੜੀ ਬੜੀ ਵਧੀਆ ਅਚੀਵਮੈਂਟ ਹੈ ਜੀ, ਅੰਮ੍ਰਿਤਪਾਨ ਕਰਾਉਣਾ ਬੜੀ ਵਧੀਆ ਅਚੀਵਮੈਂਟ ਹੈ,
0: ਬਾਈ
1: ਪਰ
0: ਜੀ ਚਲੋ
1: ਤੁਸੀਂ ਇਹਨੂੰ
0: ਸ਼ਾਇਦ
1: ਸਿਆਸੀ
0: ਤੁਸੀਂ
1: ਤੱਕ
0: ਮੇਰੇ
1: ਨਹੀਂ
0: ਨਾਲ
1: ਗਏ।
0: ਸਹਿਮਤ ਨਾ ਹੋਵੋਗੇ, ਜੋ ਉਹਨਾਂ ਦਾ ਪਿਛੋਕੜ ਆ ਨਾ, ਜੋ ਉਹਨਾਂ ਦੇ ਪੇਜ ਚੱਲਦੇ ਸੀਗੇ, ਜੋ ਉਹਨਾਂ ਨੇ ਪਿੱਛੇ ਕੀਤਾ ਹੈ, ਉਹਨੂੰ
1: ਸਭ
0: ਭੁਲਾਇਆ ਨਹੀਂ ਨਾ
1: ਤੁਸੀਂ
0: ਜਾ
1: ਸਭ
0: ਸਕਦਾ
1: ਦੇਖੇ ਹੋਏ ਸਾਥੀਓ।
0: ਜੀ
1: ਹਾਂਜੀ ਹਾਂਜੀ, ਉਹ ਕਿੱਥੋਂ ਇੱਕ ਟਰੱਕ ਡਰਾਈਵਰ ਤੋਂ ਦੁਬਈ ਤੋਂ ਲੈ ਕੇ ਕਿਹੜਾ
0: ਬਿਲਕੁਲ
1: ਪਤਾ ਨਾ
0: ਬਿਲਕੁਲ
1: ਕਿਹੜੀ ਸ਼ਿਫਟ ਕੀਤੀ ਹੈ ਇੱਥੇ,
0: ਜੀ
1: ਤੇ ਉਹ ਮਤਲਬ ਇਹ ਤਾਂ ਸਾਰਾ ਮੈਨੂੰ ਪਤਾ ਜੀ, ਸੈਂਟਰ ਗੌਰਮੈਂਟ ਦੀ ਚੱਲ
0: ਜੀ
1: ਚੱਲਦੀ
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਪੰਜਾਬ ਚ ਵੰਡ ਪਾਈ ਜਾ ਰਹੀ ਵੋਟਾਂ ਦੀ, ਹੋਰ ਕੁਛ ਨਹੀਂ ਜੀ,
0: ਹੋਰ
1: ਇਹਨਾਂ ਨੇ
0: ਕੁਛ
1: ਸਾਰੇ
0: ਨਹੀਂ ਗਾ,
1: ਪਾਸੇ
0: ਬਿਲਕੁਲ
1: ਖਿਲਾਰ ਕੇ ਨਾ ਆਪਣੇ ਆਪ ਨੂੰ ਮੂਹਰੇ ਲੈ ਕੇ ਆਉਣਾ ਹੈ।
0: ਹਾਂ ਬਿਲਕੁਲ ਉਹੀ ਹੈ ਜੀ, ਖੇਡ ਉਹੀ ਹੈ ਜੀ,
1: ਇਹੀ ਕੰਮ ਹੋਣਾ ਜੀ।
0: ਜੀ
1: ਤੁਸੀਂ ਦੇਖੋ ਚਲੋ ਜੋ ਵੀ ਇਕੱਠ ਕਰ ਰਹੇ ਨੇ ਜੀ, ਚਲੋ ਆਪਣੇ ਵੱਲੋਂ ਤਾਂ ਵਧੀਆ ਕਰ ਰਹੇ ਨੇ, ਪਰ ਆਪਣੀ ਪੰਜਾਬ ਸਰਕਾਰ ਨੇ ਕੀ ਕਰਿਆ ਹੋਇਆ ਜੀ, ਇਕੱਠ ਹੋਣ ਤੋਂ ਪਹਿਲੇ ਅੱਜ ਸ਼ਾਮ ਨੂੰ ਨਾ ਪੁਲਿਸ ਵਾਲੇ ਪੂਰੀ ਮਤਲਬ ਤੈਨਾਤੀ ਕਰਤੀ
0: ਹਾਂ, ਉਹ
1: ਪੂਰੀ
0: ਤਾਂ
1: ਉੱਥੇ,
0: ਪਹਿਲਾਂ ਹੀ ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ ਜੀ, ਜਦ ਮਤਲਬ ਇੱਕ ਮਤਲਬ ਉਹਨਾਂ ਦੇ ਮੁੱਦੇ ਸਹੀ ਨੇ, ਜਾਓ
0: ਜੀ
1: ਸਿਆਸੀ ਪਾਰਟੀਆਂ ਆ ਰਹੀਆਂ ਨੇ, ਇੱਕ ਗੁਰਦੁਆਰੇ ਸਾਹਿਬ ਇਕੱਠ ਕਰਨਾ ਜੀ,
0: ਜੀ
1: ਤੁਸੀਂ ਉਹਨਾਂ ਨੂੰ ਮਤਲਬ ਪਹਿਲੇ ਹੀ ਮਤਲਬ ਪੁਲਿਸ ਭੇਜ ਕੇ ਤਿਆਰੀ ਕੀ ਸਿੱਧ ਕਰਨਾ ਚਾਹੁੰਦੇ,
0: ਜੀ
1: ਤੁਸੀਂ ਉਹਦੇ ਵਿੱਚ ਸ਼ਮੂਲੀਅਤ ਲੈ ਕੇ ਆਪਣੇ ਆਪ ਨੂੰ ਸਹੀ ਤਾਂ ਕੀ ਸਾਬਿਤ ਕਰਨਾ,
0: ਜੀ
1: ਤੁਸੀਂ ਫੇਰ ਅੱਗੇ ਤੁਸੀਂ ਮਾੜੇ, ਤੁਸੀਂ ਹੋਰ ਮਾੜੇ ਬਣ ਕੇ ਸਾਹਮਣੇ ਆ ਰਹੇ ਹੈ ਜੀ, ਉਹਦੇ
0: ਬਿਲਕੁਲ
1: ਪੁਲਿਸ ਇਕੱਠੀ ਕਰਕੇ,
0: ਇਸ
1: ਇੱਕ
0: ਦੁੱਖੋ
1: ਵਿੱਚੋਂ ਕੀ
0: ਦੇਖੋ
1: ਹੋਣਾ
0: ਉਦੋਂ ਜੋ ਕੁਝ ਵੀ ਚਾਹੇ ਬੇਅਦਬੀ ਦਾ ਮੁੱਦਾ ਹੀ ਚਾਹੇ ਕੁਝ ਵੀ ਸੀ, ਇਕੱਠੇ ਹੋ ਕੇ ਸਾਰੇ ਜਾਣੇ ਗਏ ਸੀ, ਆਪਣਾ ਖੂਨ ਪਾਇਆ ਸੀ ਇਹਨਾਂ ਨੇ ਉਹਦੇ ਵਿੱਚ ਬਾਠੇ ਦੇ ਵਿੱਚ, ਤੇ
1: ਹਾਂਜੀ
0: ਆਪਣੇ ਬਾਦਲ ਸਾਹਿਬ ਵੱਡੇ ਆਏ ਸੀ ਬਾਹਰ, ਕਹਿੰਦੇ ਲਿਆਓ ਆਹ ਨੀ, ਕਹਿੰਦੇ ਇਦਾਂ ਨੀ, ਆਹ ਚੀਜ਼ ਨੀ, ਖੂਨ ਨੀ, ਮਤਲਬ ਕਿ ਪਿਆਰ ਦੇ ਨਾਲ ਗੱਲ ਕਰੋ, ਉਹ ਗੱਲ ਸੁਣਦੇ ਵੀ ਸੀਗੇ, ਚਲੋ ਜਿੱਦਾਂ ਮਰਜ਼ੀ ਹੈ
1: ਸੁਣਦੇ ਸੀ ਜੀ, 100%
0: ਜੀ
1: ਸੁਣਦੇ ਸੀ ਜੀ, ਅਸੀਂ ਖੁਦ ਦੇਖੇ ਆ, ਮੈਂ
0: ਜੀ
1: ਆਈ ਥਿੰਕ ਨਾ ਮੈਂ ਉਹਨਾਂ ਬਾਪੂ ਬਲਕੌਰ ਜੀ ਦੇ ਬਿਆਨ ਸੁਣਦਾ ਸੀ,
0: ਜੀ
1: ਉਹ ਕਹਿੰਦੇ ਜੀ ਵੀ ਅਸੀਂ ਇੱਕ ਦਿਨ ਮਤਲਬ ਅਸੀਂ ਨਾ ਨੌਕਰੀ ਕਰਦੇ ਸੀ, ਪਰ ਸਾਨੂੰ ਕੋਈ ਨੌਕਰੀ ਚ ਪੇਸ਼ੇ ਚ ਤਨਖਾਹ ਦੀ ਕੋਈ ਦਿੱਕਤ ਆ ਰਹੀ ਸੀ,
0: ਜੀ
1: ਅਸੀਂ ਬਾਦਲ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀਗੇ ਧਰਨਾ ਲਾ ਕੇ,
0: ਜੀ
1: ਚਲੋ ਐਟ ਦੈਟ ਟਾਈਮ ਜਦੋਂ ਅਸੀਂ ਉੱਥੇ ਪਹੁੰਚੇ ਉਹਨਾਂ ਦੇ ਘਰੇ ਉਹ ਪ੍ਰੈਜੈਂਟ ਨਹੀਂ ਸੀਗੇ, ਅਸੀਂ ਮਤਲਬ 3-4 ਘੰਟੇ ਉੱਥੇ ਕੋਲੇ ਬੈਠੇ ਰਹੇ, ਬਾਦਲ ਸਾਹਿਬ ਘਰੇ ਆਏ ਨੇ,
0: ਜੀ
1: ਪਹਿਲਾਂ ਉਹਨਾਂ ਨੇ ਅੰਦਰ ਹੀ ਪੁੱਛਿਆ ਵੀ ਯਾਰ ਸਾਡੇ ਭਾਈ ਭੈਣ ਆਏ ਨੇ, ਸਾਡੇ ਧੀ
0: ਚਾਹ
1: ਪੁੱਤ ਆਏ ਨੇ,
0: ਪਾਣੀ ਪਿਲਾਓ
1: ਤੁਸੀਂ ਉਹਨਾਂ ਨੂੰ ਚਾਹ
0: ਜੀ,
1: ਦਿੱਤੀ ਕਿ ਨਹੀਂ, ਪਾਣੀ
0: ਬਿਲਕੁਲ ਹੈ ਜੀ, ਬਿਲਕੁਲ ਹੈ
1: ਠੀਕ ਹੈ ਜੀ,
0: ਜੀ।

0: ਸ਼ਰਮ ਨਹੀਂ ਆਉਂਦੀ ਜੀ ਇਹੋ ਜਿਹੇ ਕੰਮ
1: ਜੀ
0: ਕਰਦੇ ਹਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ
0: ਉਹ ਥੋੜਾ ਮੇਰਾ ਥੋੜਾ ਸਾਰਿਆਂ ਦਾ ਗੰਦ ਹੀ ਸਾਫ਼ ਕਰ ਰਹੇ ਨੇ,
1: ਜੀ,
0: ਜਦਕਿ ਮੇਰੇ ਹਿਸਾਬ ਨਾਲ ਜਿਹੋ ਜਿਹਾ ਉਹਨਾਂ ਦਾ ਕੰਮ, ਉਹਨਾਂ ਨੂੰ ਤਨਖਾਹ ਸਾਨੂੰ ਵੱਧ ਦੇਣੀ
1: ਦੇਣੀ
0: ਚਾਹੀਦੀ,
1: ਸਭ
0: ਸਭ
1: ਹੈ,
0: ਤੋਂ ਗੰਦਾ ਕੰਮ
1: ਬਿਲਕੁਲ,
0: ਉਹਨਾਂ ਦਾ।
1: ਉਹਨਾਂ ਨੂੰ ਹੋਰ ਸੇਫਟੀ ਜੋ ਵੀ ਹੈਗਾ ਕਿੱਟ ਹੈਗੀ ਹੈ ਸਾਰਾ ਕੁਝ ਦੇਣਾ ਚਾਹੀਦਾ ਜੀ, ਬਿਲਕੁਲ
0: ਦੇਣਾ ਚਾਹੀਦਾ ਜੀ ਬਿਲਕੁਲ।
1: ਜੀ
0: ਇਹਨਾਂ ਨੇ ਕੁਛ ਨੀ ਜੀ ਕੀਤਾ ਹੈਗਾ, ਮੈਂ ਕਹਿੰਦਾ ਅਸੀਂ ਭਾਈ ਸਾਹਿਬ ਸਤਨਾਮ ਜੀ ਆਪਣੇ ਹਲਕੇ ਨੂੰ ਲੈ ਕੇ
1: ਜੀ,
0: ਮਤਲਬ ਬੋਲ ਕੇ ਗਏ ਨੇ ਜੀ, ਮੈਂ ਆਪਣੇ ਹਲਕੇ
1: ਹਾਂ
0: ਨੂੰ ਲੈ ਕੇ
1: ਬਿਲਕੁਲ
0: ਨਾ,
1: ਹੈ ਜੀ
0: ਸਾਡੇ ਹੋਰ ਵੀ ਵੱਖ ਵੱਖ ਹਲਕਿਆਂ ਦੇ ਨੇ
1: ਜੀ,
0: ਉੱਥੇ ਵੀ, ਮੈਨੂੰ ਇਹ ਤਾਂ ਦੱਸ ਦੋ ਪੰਜਾਬ ਦਾ ਕਿਹੜਾ ਮਤਲਬ ਇਹਨਾਂ ਦੇ ਆਉਣ
1: ਇਲਾਕਾ
0: ਤੋਂ
1: ਜਿਹੜਾ
0: ਬਾਅਦ
1: ਸੁਧਰ
0: ਜਿਹੜਾ
1: ਗਿਆ।
0: ਜ਼ਿਲ੍ਹਾ ਜਾਂ ਕਿਹੜਾ ਸੂਬਾ ਹੈ ਜਿਹੜਾ ਖੁਸ਼ਹਾਲ ਮਾੜਾ ਮੋਟਾ ਹੋਇਆ ਵੀ,
1: ਜੀ
0: ਬਾਕੀ
1: ਜੀ
0: ਹਾਂ ਇਹਨਾਂ ਦੇ ਜਿਹੜੇ ਚਾਰ ਪੰਜ ਹੈਗੇ ਬਣੇ ਹੋਏ ਹੱਥ ਕੰਡੇ ਜੀ, ਉਹ ਤਾਂ ਦੇਖੋ ਜੀ ਇਹਨਾਂ, ਉਹ ਤਾਂ ਐ ਵੀ ਜਿਵੇਂ ਵਿਆਹੇ ਨੀ ਹੁੰਦੇ ਇਹਨਾਂ ਨਾਲ,
1: ਜੀ
0: ਇੱਦਾਂ ਕਰਦੇ ਨੇ ਵੀ ਬਸ
1: ਹਾਂ ਬਿਲਕੁਲ
0: ਮਾਨ ਸਾਹਿਬ ਹੀ ਨੇ ਜੀ, ਹੋਰ ਤਾਂ ਸਾਡਾ ਕਸਮ ਕੋਈ ਨੀ।
1: ਬਿਲਕੁਲ ਹੈ ਜੀ, ਬਿਲਕੁਲ ਦਰਸਤ ਹੈ। ਥੈਂਕ ਯੂ ਮੈਮ,
0: ਇਹ ਹਾਲ ਹੈ ਜੀ ਭਾਈ ਸਾਹਿਬ,
1: ਸ਼ੁਕਰੀਆ ਭਾਈ ਜੀ ਜੁੜੇ ਤੁਸੀਂ, ਵਿਚਾਰ ਸਾਂਝੇ ਕੀਤੇ,
0: ਧੰਨਵਾਦ ਜੀ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
0: ਧੰਨਵਾਦ ਜੀ।
1: ਲੋ ਦੋਸਤੋ, ਇਸ ਸੰਤ ਗੁਰੀਮਾਨ ਜੀ ਆਪਣੇ ਨਾਲ ਕੈਨੇਡਾ ਦੇ ਉੱਤੇ ਆਖਰੀ ਲਾਈਨ ਲੈਂਦੇ ਹਾਂ ਆਪਾਂ, ਮਾਫੀ ਚਾਹੁੰਦਾ ਬਾਈ ਜੀ, 10 ਮਿੰਟ 11 ਮਿੰਟ ਤੋਂ ਹੋਲਡ ਦੇ ਉੱਤੇ ਨੇ। ਗੁਰਮੇਲ ਦਾਦੂ ਜੀ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ,
1: ਸਤਿ ਸ੍ਰੀ ਅਕਾਲ ਜੀ,
2: ਸਾਰੇ ਸੁਣਨ ਵਾਲੇ ਜਿਹੜਾ ਮਿੱਤਰ,
1: ਸਤਿ
2: ਸ੍ਰੀ ਅਕਾਲ ਜੀ,
1: ਮਾਫੀ ਚਾਹੁੰਦਾ ਹੋਲਡ ਤੇ ਰੱਖਿਆ ਤੁਹਾਨੂੰ ਇੰਨੇ ਚਿਰ।
2: ਨਹੀਂ ਨਹੀਂ ਕੋਈ ਗੱਲ ਨਹੀਂ, ਅੱਜ ਦੇ ਦਿਨ ਮਾਫੀ ਕੋਈ ਨਹੀਂ, ਅੱਜ ਆਪਾਂ ਵਿਹਲੇ ਹੀ ਆ ਜੀ,
1: ਕੀ
2: ਕੁਛ
1: ਬਾਤ
2: ਕਰਨੀ,
1: ਫਿਰ ਠੀਕ ਹੈ ਜੀ, ਆਉਣ ਦਿਓ ਜੀ।
2: ਹਾਂਜੀ, ਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਰੋਜ਼ ਹੀ ਸੁਣਦੇ ਹਾਂ, ਸੋਹਣਾ ਜੀ। ਤੇ ਮੈਂ ਤਾਂ ਬਸ ਤੁਹਾਡੇ ਨਾਲ ਜਾਂਦੇ ਜਾਂਦੇ ਸੁਖਪਾਲ ਜੀ ਦੀਆਂ 4 ਲਾਈਨਾਂ ਲਿਖੀਆਂ ਹੋਈਆਂ ਸਾਂਝੀਆਂ ਕਰਦਾ
1: ਜਰੂਰ ਜੀ।
2: ਤੇ ਉਹਦਾ ਸਿਰਲੇਖ ਹੈ ਸਬਜ਼ੀ ਮੰਡੀ।
1: ਸਬਜ਼ੀ ਮੰਡੀ, ਕਿਆ ਬਾਤ ਹੈ ਜੀ।
2: ਕਹਿੰਦਾ, ਮੈਂ ਨੌਕਰੀ ਦੇਣ ਵਾਲੇ ਸਾਹਮਣੇ ਬੈਠਾ ਹਾਂ, ਘਰ ਮੇਰੀ ਧੀ ਰਿਸ਼ਤਾ ਕਰਨ ਆਏ ਬੰਦਿਆਂ ਸਾਹਮਣੇ ਬੈਠੀ ਹੈ
1: ਜੀ,
2: ਬਾਹਰ ਸੜਕ ਤੇ ਕੋਈ ਔਰਤ ਕੇਲਿਆਂ ਵਾਲੀ ਰੇਹੜੀ ਅੱਗੇ ਖਲੋਤੀ ਹੈ।
1: ਵਾਹ ਜੀ,
2: ਚਾਰ ਸਪੇਰੇ ਆਵਾਜ਼ਾਂ ਗੂੰਜ ਰਹੀਆਂ ਹਨ, ਹਾਂਜੀ ਆਪਣੀ ਯੋਗਤਾ ਦੱਸੋ
1: ਜੀ,
2: ਬੀਬਾ ਤੂੰ ਕਿੱਥੋਂ ਤੱਕ ਪੜ੍ਹੀ ਹੋਈ ਹੈ, ਮੇ ਭਾਈ ਤੇਰੇ ਕਿਲੇ ਚੰਗੇ ਵੀ ਹਨ, ਅਸੀਂ 40 ਜਣਿਆਂ ਦਾ ਇੰਟਰਵਿਊ ਕਰਾਂਗੇ ਫਿਰ ਦੱਸਾਂਗੇ
1: ਜੀ,
2: ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ, ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ
1: ਜੀ,
2: ਸਾਰਾ ਬਾਜ਼ਾਰ ਫੋਲ ਮਾਰਿਆ, ਚੱਜ ਦਾ ਕੇਲਾ ਨਹੀਂ ਮਿਲਿਆ।
1: ਕਿਆ ਬਾਤ ਹੈ ਜੀ, ਬਹੁਤ ਖੂਬ
2: ਜੀ, ਮੈਂ ਕੰਮ ਵਿੱਚ ਲੱਕ ਤੋੜ ਮਿਹਨਤ ਕਰਾਂਗਾ, ਸਾਡੀ ਕੁੜੀ ਘਰ ਦਾ ਸਾਰਾ ਕੰਮ ਸਾਂਭ ਲਵੇਗੀ, ਸਾਡੇ ਕੇਲੇ ਖਾਓਗੇ ਤਾਂ ਯਾਦ ਰੱਖੋਗੇ
1: ਜੀ,
2: ਤੁਸੀਂ ਸਾਡੀ ਕੰਪਨੀ ਲਈ ਕਿੰਨੇ ਗਾਹਕ ਬਣਾ ਸਕਦੇ ਹੋ
1: ਜੀ,
2: ਵਿਆਹ ਵਿੱਚ ਲੈਣ ਦੇਣ ਦੀ ਗੱਲ ਹੁਣੇ ਕਰ ਲਈਏ ਤਾਂ ਚੰਗਾ ਹੈ।
1: ਵਾਹ ਜੀ,
2: ਵੇ ਭਾਈ ਕੇਲਿਆਂ ਦਾ ਠੀਕ ਠੀਕ ਮੁੱਲ ਲਾ, ਅਸੀਂ 6 ਮਹੀਨੇ ਵੇਖਾਂਗੇ, ਤੁਹਾਡਾ ਕੰਮ ਚੰਗਾ ਹੋਇਆ ਤਾਂ ਅੱਗੋਂ ਰੱਖਾਂਗੇ
1: ਜੀ,
2: ਸਾਡੀ ਪਹਿਲੀ ਨੂੰ ਚੰਗੀ ਨਹੀਂ ਨਿਕਲੀ, ਅਸੀਂ ਤਾਂ ਵਾਪਸ ਘੱਲ ਦਿੱਤੀ, ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਦੇਵਾਂਗੀ, ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਜਾਵਾਂਗੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਹਾਲਾਤ ਇਹੀ ਹੈ ਜੀ, ਸਾਡੇ ਮੁਲਕ ਦੇ ਹਾਲਾਤ ਇਹ ਲੱਗਦੇ ਨੇ, ਜਿਹੜੀ ਗੱਲ ਤੁਸੀਂ ਸੁਣਾਈ ਆ, ਮੰਡੀ ਬਣੀ ਹੋਈ ਹੈ ਜੀ, ਜਿਹਦਾ ਦਾ ਲੱਗਦਾ ਲਾਈ ਜਾਂਦਾ ਜੀ,
2: ਇਹ ਬਸ ਡੂੰਗੀ ਗੱਲ ਆ ਜੀ। ਤੇ ਇੱਕ ਮੈਂ ਤੁਹਾਨੂੰ ਵੀਡੀਓ ਭੇਜੀ ਆ, ਤੁਸੀਂ ਦੇਖਿਓ ਕੋਕੋ, ਸ਼ਾਇਦ ਤੁਸੀਂ ਪਹਿਲਾਂ ਵੀ ਉਹਦੇ ਬਾਰੇ ਸੁਣਿਆ ਹੋਵੇ,
1: ਇੱਕ ਪ੍ਰੋਗਰਾਮ ਨੀ
2: ਕੋਕੋ,
1: ਫਿਲਮ ਸੀ ਜਾਂ ਪ੍ਰੋਗਰਾਮ ਸੀ ਕੋਕੋ,
2: ਨਹੀਂ ਫਿਲਮ ਨੀ ਜੀ, ਇੱਕ ਇਹ ਨਾ ਗੋਰੀਲਾ ਹੈਗਾ ਤੇ ਉਹ ਜਿਵੇਂ ਬੋਡੀ ਉਹਨੇ ਸਾਇਨ ਲੈਂਗੁਏਜ ਦੇ ਵਿੱਚ ਸੁਨੇਹਾ ਦਿੱਤਾ, ਉਹਦੀ 50 ਸੈਕਿੰਡ ਦੀ ਵੀਡੀਓ, ਤੇ ਨਾਲ ਉਹ ਬੇਟੀ ਨੂੰ ਮੈਂ ਕਿਹਾ ਸੀ, ਮੈਂ ਕਿਹਾ ਪੁੱਤ ਇਹਦੇ ਤੇ ਤੂੰ ਕੁਛ ਲਿਖ
1: ਜੀ,
2: ਤੇ ਉਹਨੇ ਫਿਰ ਉਹਦੇ ਤੇ ਜਿੰਨੀ ਕੁ ਤੋਂ ਹੋਇਆ ਉਹਨੇ ਆਪਦਾ ਆਸੇ ਪਾਸੇ ਸਰਚ ਕਰਕੇ ਦੇਖ ਕੇ ਉਹਨੇ ਉਹਦੇ ਤੇ ਉਹਦੇ ਬਾਰੇ ਲਿਖਿਆ, ਤੁਸੀਂ ਦੇਖੋ ਬੜੀ ਅਮੇਜਿੰਗ ਆ ਉਹ, ਥੋੜਾ ਜਿਹਾ ਉਹਨੂੰ ਪੜ੍ਹ ਕੇ ਦੇਖਿਓ ਤੁਸੀਂ, ਸੋਚ ਤੁਸੀਂ ਵੀ ਉਹਦੇ ਵਿੱਚ ਕੁਛ ਜੋੜਿਓ ਆਪਦਾ,
1: ਜ਼ਰੂਰ
2: ਜੇ ਤੁਹਾਨੂੰ ਕੁਛ ਹੋਰ ਲੱਭਿਆ ਤਾਂ
1: ਜੀ,
2: ਤਾਂ ਬੜੀ ਉਹ ਵਧੀਆ ਹੈਗੀ ਆ
1: ਜੀ,
2: ਤੇ ਬਾਕੀ ਚੜ੍ਹਦੀ ਕਲਾ ਚ ਰਹੋ ਜੀ, ਬਹੁਤ ਸੋਹਣਾ ਜੀ ਸਭ ਕੁਛ, ਠੀਕ ਠਾਕ ਚੱਲ ਰਿਹਾ ਜੀ,
1: ਥੈਂਕ ਯੂ,
2: ਜੋ ਬਚੇ ਰਹੋ, ਸਤਿ ਸ੍ਰੀ ਅਕਾਲ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸਨ, ਗੱਲਬਾਤ ਸਾਂਝੀ ਕਰਕੇ ਗਏ, ਜਾਂਦੇ ਜਾਂਦੇ ਤੁਹਾਡੇ ਦੋਸਤਾਂ ਦੇ ਸੁਨੇਹੇ ਲੈ ਕੇ ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਤੇ 2.25 ਘੰਟੇ ਆਪਾਂ ਨੂੰ ਹੋ ਗਏ ਲੱਗਿਆ ਨੂੰ, ਤੇ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਸੁਨੇਹੇ ਦੀ ਗੱਲ ਕਰ ਲਈਏ ਤਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀਏ ਸਭ ਦੋਸਤਾਂ ਨੂੰ, ਪਰਿਵਾਰ ਨੂੰ ਤੇ ਵੀਰਾਂ ਨੂੰ, ਭੈਣਾਂ ਨੂੰ, ਤੇ ਪਰਮਿੰਦਰ ਜੀ ਕਹਿੰਦੇ ਲਾਈਕ ਨੰਬਰ 1, ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਸਤਨਾਮ ਸਿੰਘ ਜਾਣੀਆਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਗੁਲਾਬ ਦੇ ਫੁੱਲ ਭੇਜਦੇ ਨੇ ਨਾਲ, ਤੇ ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਜਾਣੀਆਚਾਲ ਜੀ ਦੁਆਬਾ ਰੇਡੀਓ ਲਿਖਿਆ, ਨਾਲ ਰੇਡੀਓ ਦੀ ਲੋਗੋ ਭੇਜੇ ਨੇ ਤੇ ਨਾਲ ਗੁਲਾਬ ਦੇ ਫੁੱਲ ਤੇ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 5 ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਰਾਜਨ ਜੀ ਕਹਿੰਦੇ ਆ ਕਰੋ ਜੀ ਸਤਿਕਾਰਯੋਗ ਕੰਗਣਾ ਦੇ ਨਾਲ ਸ਼ੁਰੂਆਤ ਜੀ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਆ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਭਾਰਤ ਵੀਰ 99% ਘਰਾਂ ਦੇ ਵਿੱਚ ਅਰਥ ਨਹੀਂ ਕੀਤਾ ਹੋਇਆ ਜੀ ਤੇ ਇਹ ਵੀ ਕਰੰਟ ਲੱਗਣ ਦਾ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਆ। ਕੋਠੀ ਤੇ ਕਰੋੜਾਂ ਲਾ ਦੇਣਗੇ ਪਰ ਪੂਰੇ ਘਰ ਨੂੰ 50-60 ਹਜ਼ਾਰ ਰੁਪਏ ਲਾ ਕੇ ਇਹੋ ਜਿਹੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਸਕਦਾ ਹੈ ਜੀ। ਬਿਲਕੁਲ ਦਰੁਸਤ ਸੁਝਾਅ ਹੈ ਤੁਹਾਡਾ ਜੀ, ਅਰਥ ਦੀ ਬਹੁਤ ਅਹਿਮੀਅਤ ਹੈ। ਜਾਣੀਆਂ ਚੱਲ ਸਕਦੇ ਸੈਣੀ ਸਾਹਿਬ ਇਸ ਕਾਨੂੰਨ ਦਾ ਸਰਕਾਰ ਨੂੰ ਕੀ ਫਾਇਦਾ ਹੈ ਜੀ। ਤੇ ਜਾਣੀਆਂ ਚੱਲ ਸਕਦੇ ਦੇ ਜੀਰਾ ਸ਼ਰਾਬ ਫੈਕਟਰੀ ਵਾਲਿਆਂ ਨੂੰ ਕਲੀਨ ਚਿੱਟ ਦੇ ਗਿਆ ਬਾਬਾ ਸੀਚੇਵਾਲ, ਇਹ ਸਭ ਭੇਡਾਂ ਮੂੰਹ ਕਾਲੇ ਹੈਗੇ ਆ ਸੈਣੀ ਸਾਹਿਬ। ਤੇ ਗੁਰੀਮਾਨ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਰਾਜਨ ਜੀ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਵੀਰ ਜੀ ਸਤਿ ਸ੍ਰੀ ਅਕਾਲ ਜੀ, ਜੀ ਮਾਤਾ ਜੀ ਦੀ ਸਿਹਤ ਬਾਰੇ ਦੱਸਣਾ ਜੀ। ਹਾਂਜੀ ਦੱਸ ਕੇ ਗਏ ਨੇ, ਹੁਣ ਠੀਕ ਨੇ ਜੀ ਅੱਗੇ ਨਾਲੋਂ। ਅੱਗੇ ਲਿਖਦੇ ਨੇ ਗੁਰੀਮਾਨ ਜੀ ਕਿ ਸੈਣੀ ਸਾਹਿਬ ਮਾਤਾ ਜੀ ਨੂੰ ਅੱਜ ਛੁੱਟੀ ਮਿਲੀ ਹੈ ਜੀ ਤੇ ਘਰ ਲੈ ਕੇ ਆਇਆ ਜੀ ਤੇ ਹੁਣ ਦਵਾਈ ਘਰੋਂ ਚੱਲੇਗੀ ਜੀ ਤੇ ਇੱਕ ਹਫ਼ਤੇ ਤੋਂ ਬਾਅਦ ਦੁਬਾਰਾ ਚੈੱਕ ਕਰਵਾਉਣ ਜਾਣਾ ਹੈਗਾ ਜੀ। ਤੇ ਇਹੀ ਅਰਦਾਸ ਕਰਦੇ ਹਾਂ ਸਭ ਸੁਖੀ ਸਾਧ ਰਹੇ ਜੀ, ਪਰਿਵਾਰਾਂ ਦੇ ਵਿੱਚ ਖੁਸ਼ ਰਹੋ, ਤੰਦਰੁਸਤੀਆਂ ਮਾਣੋ। ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਰੱਖੋ ਧਿਆਨ ਗੁਰੀ ਵੀਰ ਜੀ। ਤੇ ਗੁਰੀ ਜੀ ਕਹਿੰਦੇ ਆ ਹਾਂਜੀ ਬਾਈ ਜੀ, ਸਾਡੇ ਵੱਲੋਂ ਤਾਂ ਪਹਿਲਾਂ ਵੀ ਕੋਈ ਕਮੀ ਨਹੀਂ ਪਰ ਅੱਜ ਕੱਲ੍ਹ ਸਿਹਤ ਦਾ ਪਤਾ ਨਹੀਂ ਚੱਲਦਾ, ਪਰ ਫੇਰ ਵੀ ਮਾਤਾ ਜੀ ਦਾ ਧਿਆਨ ਅੱਗੇ ਨਾਲੋਂ ਹੋਰ ਵੱਧ ਰੱਖਿਆ ਜਾਵੇਗਾ। ਮੇਰਾ ਤਾਂ ਘਰ ਸੰਸਾਰ ਮਾਤਾ ਨਾਲ ਹੀ ਹੈ ਜੀ ਤੇ ਮੇਰਾ ਰੱਬ ਹੀ ਮੇਰੀ ਮਾਂ ਹੈ ਜੀ। ਤੇ ਰਾਜਨ ਸਾਹਿਬ ਕਹਿੰਦੇ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਵਿਚਾਰ ਜਾਣ ਕੇ ਗੁਰੀਮਾਨ ਸਾਹਿਬ। ਤੇ ਗੁਰੀ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਤੇ ਸ਼ੁਕਰੀਆ। ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਗੁਰੀਮਾਨ ਵੀਰ ਸਤਿ ਸ੍ਰੀ ਅਕਾਲ ਤੇ ਫੁੱਲਾਂ ਦੇ ਗੁਲਾਬ ਭੇਜੇ ਨੇ। ਤੇ ਗੁਰੀਮਾਨ ਜੀ ਨੇ ਸਤਨਾਮ ਜੀ ਨੂੰ ਥੈਂਕ ਯੂ ਕਿਹਾ ਹੈ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਲੋ ਦੋਸਤੋ ਇਹ ਸੀ ਜੀ ਅੱਜ ਦਾ ਪ੍ਰੋਗਰਾਮ ਤੇ ਫਿਰ ਮਾਫ਼ੀ ਚਾਹਾਂਗਾ ਇੱਥੇ ਹੀ। ਤੇ ਗਦਰੀ ਬਾਬਾ ਬੂਝਾ ਸਿੰਘ ਦਾ ਜ਼ਿਕਰ ਕਰਨਾ ਸੀ, ਚਲੋ ਮੈਂ ਫਿਰ ਕਰਾਂਗੇ, ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਹਫ਼ਤੇ ਦੇ ਵਿੱਚ ਹੀ। ਤੇ ਇੱਥੇ ਲੈਣੇ ਆ ਗਿਆ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲਓ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ, ਉਸਨੂੰ ਤੁਸੀਂ ਕਰੋ ਇੰਜੋਏ ਤੇ ਵੈਬਸਾਈਟ ਤੇ ਐਪ ਦੇ ਉੱਤੇ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਸ ਦੇ ਨਾਲ ਹੀ ਮੈਂ ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ, ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ, ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਤਿ ਸ੍ਰੀ ਅਕਾਲ ਦੋਸਤੋ।

0: ద్వాప రేడియో.
1: ਦੁਆਬ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.

0: ਜੀ, ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੋੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

0: काली तुयो मैं जाई सी माए मैनु पाण दी डोले नी मैनु पाण दी डोले नी। शुक्रिया साथो, बहुत बहुत मेहरबानी।
1: प्यारे श्रोतियो, सुरेंद्र भुगल जी तों बाद हुण असीं सद्दा देण जा रहे हां इंग्लैंड वसदे शायर तारा सिंह जी नूं। तारा सिंह जी वैसे दे पंजाब दे जिला जलंधर दे एक वड्डे पिंड कोकड़ पिंड नाल संबंध रखदे ने ते बहुत लंबे समय तों ओह बर्मिंगम दे नेड़े रहिंदे ने। उत्थे ओह इंडियन वर्कर एसोसीएशन दे नाल जुड़े हुए ने। इस दे नाल दी नाल ओह ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ। ਜਿੰਦ ਵਾਅਦਿਆਂ 'ਚ ਡੁੱਬ ਗਈ ਜਿੰਦ

0: शुक्रिया।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓਂ ਖੜਦੀ ਤੇਰੇ ਨਾਲ ਤਾਈਓਂ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਪੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਬਲ ਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਹੈ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋੜੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਉਹ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਕਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਕਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। तैं तां लाडी अत मचाई बच्चे बुढ़े देन दुहाई निकले तेरे झूठे लारे नी सुन देश दी ए सरकारे नी सुन देश दी ए सरकारे तेरे जग तो कम न्यारे 60 रुपये विकदे गठे 60 रुपये विकदे गठे महंगाई ने करते कट्ठे किधर जान गरीब बेचारे नी सुन देश दी ए सरकारे तेरे जग तो कम न्यारे डाडे नू तू करे सलामा डाडे नू तू करे सलामा माड़े नू तू पाए लगामा माड़े कढ दे डर दे हाड़े नी सुन देश दी ए सरकारे तेरे जग तो कम न्यारे चोर बाजारा अत मचाई चोर बाजारा अत मचाई किते भी होवे ना सुनवाई तेरे चाकर बने दलारे नी सुन देश दी ए सरकारे तेरे जग तो कम न्यारे दिते कढ गरीबां दे कैल दिते कढ गरीबां दे कैल आया 1200 दा बिल मिंता कर कर के सब हारे नी सुन देश दी ए सरकारे तेरे जग तो कम न्यारे किधरे चल दियां हड़तालां किधरे चल दियां हड़तालां किते बंद दियां ने कालां किते बंद दियां ने कालां लगदे कन्न पाड़वे नारे नी सुन देश दी ए सरकारे तेरे जग तो कम न्यारे तेरे किसे ना कढ़ने हाड़े तेरे किसे ना कढ़ने हाड़े टोनी हो गए कमी कट्ठे सारे टोनी हो गए कमी कट्ठे सारे करने तेरे कूच किनारे नी सुन देश दी ए सरकारे तेरे जग तो कम न्यारे नी सुन देश दी ए सरकारे तेरे जग तो कम न्यारे। धन्यवाद जी।
1: रेडियो दे प्यारे श्रोतियो हुण मैं सदा देण जा रहा शहीद भगत सिंह नगर जिले दे विच एक पेंडू स्कूल दे विच कंप्यूटर अध्यापक वजों सेवा करती हुई शायरा नीतू जसल नू। नीतू जसल भावें किते वजों कंप्यूटर अध्यापक है पर उस दे नाल दी नाल बड़े ही उस सूखम भावी कवितावां जिहड़ियां रचदी है कलियां वह कवितावां नहीं वह कहानियां भी लिखदी है ते साडी कामेफल दे विच पहली वारी आ रहे ने असीं उन्हां दा दुआबा रेडियो दे मंच ते निघा स्वागत करदे हां। नीतू जसल जी थोड़ा स्वागत है।
7: नमस्कार दोस्तो, मैं हाँ थोड़ी अपनी लेखिका नीरू जसल ते अज दुआबा रेडियो ते पहली बार थोड़े रूबरू होण जा रही हाँ अपनी इस प्यारी जिही गजल नाल जिसका टाइटल है भखदा रहा। कश्तियां दा भार उंज चुकदा रहा कश्तियां दा भार उंज चुकदा रहा पर समुंदर अंदरों भखदा रहा पर समुंदर अंदरों भखदा रहा। मैं बनाया सी दिलों ए राबता मैं बनाया सी दिलों ए राबता पर तू मेरा जिसम ही तकदा रहा। करकतल तू अपने ते हुबदें करकतल तू अपने ते हुबदें पर मेरी दरिया दिली तो मचदा रहा। रोग मैनू ला अवला इश्क दा रोग मैनू ला अवला इश्क दा क्यों तू मैथों दूर फिर भजदा रहा। मेरिया अखां दे विच तू रड़कदें मेरिया अखां दे विच तू रड़कदें पर मेरी धड़कन दे विच वसदा रहा। जिसम मेरा रूह तो वांझा कर गया जिसम मेरा

0: ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ। ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਕਲੜਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ।

ਲੋਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ

ਇਸ ਵਕਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ ਸਾਡੀ

0: ਕਾਮੇ ਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁੜੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮੇ ਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਪੂ ਵਾਲੀ ਕਾ

ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ, ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਵੀਆਂ ਹੋ ਸਕਦੀਆਂ ਨੇ, ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼ਕਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

देने जो लोक भी मंडी जांदे ने जो हक

तेरा हुण तख्त ही ला देना जेने तू तख्त ते चढ़ बैठे।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆਂ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ। ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ ਲੈ ਕੇ ਅਸੀਂ

0: ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ। ਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੀ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ। ਮੇਰੀ ਮਰਿਆਦਾ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ, ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਬਾਅਦ ਤੋਂ ਬਾਅਦ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
1: ਕੀ
2: ਤਾਂ।
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ ਆਧਾਰ
2: ਦੋ।
1: ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ?
2: ਹੀ ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
2: ਮੰਨ ਲਓ
1: ਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ ਸਰ।
1: ਹੈਗਾ
2: ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: ਹਾਂਜੀ
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ
1: ਅੱਛਾ
2: ਉਹਦੇ ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੋਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਵਿਦਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते हैं नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़के लई विशेष कोर्स ने जां यही कोर्स उन्हां लई हैगे ने?
2: नहीं, लड़कियां दे लई विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
2: काफी। हांजी, इलेक्ट्रिशियन ट्रेड दे विच काफी जांदियां ने कुड़ियां,
1: अच्छा
2: ते
1: जी
2: इक स्टेनोग्राफी इंग्लिश जिहड़ा ट्रेड है उहदे विच इह वी इक कॉमन कोर्स असीं कह सकदे हां
1: हाँ
2: कि
1: जी
2: कुड़ियां कर सकदियां ने क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
2: ठीक
1: जी
2: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
2: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
2: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
1: काफी
2: तां
1: वधिया, कुड़ियां लई खेत्र वधिया हैगा।
2: हांजी हांजी बिल्कुल।
1: होर कोई गल जिहड़ी तुसीं दसनी चाहते हो इस खेत्र बारे?
2: इस खेत्र दे विच ये है कि देखो जिद्दां मैं तुहानूं पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज़ तां जरूरी तौर ते है कि पहलां डिसाइड कर लेना चाहिदा बच्चे नूं कि मैं प्राइवेट सैक्टर च जाना है या फिर मैं गवर्नमेंट सैक्टर च जाना है, या
1: अच्छा
2: कि मैं
1: जी
2: अपना खुद दा रुजगार खुलना है, कुछ भी अपना
1: हाँ
2: स्वयं
1: जी
2: रुजगार बनाना, कुछ भी अपना बिजनेस वगैरह करना है। फिर ओहदी तैयारी उस अकॉर्डिंग होएगी।
1: अच्छा जी
2: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तो उन्होंने थ्रेटिकल अपना बड़ा रखना पड़ेगा, मजबूत रखना पड़ेगा नाल नाल, क्योंकि उदे विच बच्चे नू टेस्ट देना पड़ेगा, वो टेस्ट कढ़ने पैणगे। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
2: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ। ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਜ਼ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी हाँ
1: उन्हां दी
0: जी
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जेहड़े परमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं।
0: हाँ
1: अपने
0: जी
1: फ्रेंड्स देखदे हैं कि मेरे फ्रेंड्स ने केड़े विषय चूज किए हैं, उन्हां दे अकॉर्डिंग ही अपने खुद दे विषय चूज कर लेंदे हैं।
0: बिल्कुल जी
1: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मेरे
0: लाई
1: नाल।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जांदी है उन्हां दे करियर सिलेक्शन दी,
0: हाँ जी
1: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे हैं।
1: हाँ जी
0: कोई इहनां दे मापिआं नूं गाइड करन लई भी कोई यतन कीते जांदे हैं?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
0: हाँ
1: उहनां
0: जी
1: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है
1: नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
0: ਹਾਂਜੀ
1: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ।
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैन तक सीमित हो जाना।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं होंगे
0: उहनां
1: जी।
0: दा ए हुंदा वी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे आ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी,
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: हाँ
1: ਠੀਕ ਹੈ,
0: जी,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी,
1: ਲਓ
0: हाँ
1: ਕੋਈ
0: जी,
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: नौकरी
1: ਬਸ
0: लेनी है।
1: ਨੌਕਰੀ ਲੈਣੀ ਹੈ,
0: हाँ
1: ਤਾਂ
0: जी,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: अच्छा जी,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी, हाँ जी,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ, ਬਿਲਕੁਲ
1: ਸਿਲੈਕਸ਼ਨ ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂ ਜੀ, ਬਟ ਅਗੇਨ ਨਾ ਆਪਣੇ 'ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ 'ਚ ਰਹਿੰਦੀ ਯੂਥ ਹੈ,
0: हाँ जी,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल, ये तो जरूरी है, जे पता ही
1: हाँ
0: नहीं
1: जी,
0: है तो करेंगे की।
1: हाँ बिल्कुल। तां हुण जिहड़ा मैं तुहानूं पहलां ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ

0: ਯਾ ਇਤਨੀ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ,
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ,
0: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ద్వాప రేడియో. ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਬਦੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ, ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ, ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ। ਅਤੇ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਬੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ।

0: ਤੋਂ ਲੈ ਕੇ 1ਵੀਂ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ
1: ਜੀ ਜੀ
0: ਇੰਟਰਸਟ
1: ਜੀ
0: ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ
1: ਜੀ
0: ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ
1: ਬਿਲਕੁਲ
0: ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th ਤੱਕ। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ
1: ਜੀ
0: ਕਿਸ
1: ਜੀ
0: ਤਰ੍ਹਾਂ
1: ਜੀ
0: ਕਰ ਸਕਦੇ ਨੇ ਕਿ
1: ਹਾਂਜੀ
0: ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
0: ਉਹਦੇ
1: ਤਾਂ ਹੋਏ
0: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
0: 8ਵੀਂ 9ਵੀਂ ਤੱਕ,
1: ਬਿਲਕੁਲ
0: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
0: ਵਿਲ
1: ਜੀ
0: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਂਹਾਂ ਰੱਖਣੀਆਂ ਪੈਣਗੀਆਂ,
0: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮਿਨਾਰ ਕੁਝ ਬਣਨਗੇ।
0: ਬਿਲਕੁਲ
1: ਤਾਂ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਹੈ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
0: ਬਿਲਕੁਲ ਬਿਲਕੁਲ
1: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
0: ਬਿਲਕੁਲ
1: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
0: ਬਿਲਕੁਲ
1: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
0: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
1: ਜੀ
0: ਮਾਈਂਡ ਵੀ ਉਹ
1: ਹਾਂ
0: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
1: ਜੀ ਜੀ ਜੀ
0: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ,
1: ਜੀ ਜੀ ਜੀ
0: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
1: ਬਿਲਕੁਲ
0: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
1: ਇਹ
0: ਜੇ ਹੁਣ
1: ਹੁੰਦਾ
0: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
1: ਫਿਰ
0: ਪੈਣੀ
1: ਦਿਹਾੜੀ
0: ਹੈ,
1: ਵੀ ਪਛਤਾਵਾ ਹੀ
0: ਫਿਰ
1: ਰਹੇਗਾ।
0: ਪਛਤਾਵਾ ਰਹਿਣਾ।
1: ਹਾਂਜੀ ਹਾਂਜੀ
0: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ
0: ਫਿਰ
1: ਗੱਲ।
0: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
1: ਹਾਂਜੀ
0: ਸਾਰੀ
1: ਹਾਂਜੀ
0: ਉਮਰ ਤੁਹਾਡੇ 60 ਸਾਲ ਜਿਹੜੇ
1: ਬਿਲਕੁਲ
0: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
1: ਦੋ
0: ਮਿਹਨਤ
1: ਐਡ ਹੋ ਗਏ, ਚਲੋ
0: ਦੋ
1: ਕੋਈ ਗੱਲ
0: ਹੋਰ
1: ਨਹੀਂ।
0: ਹੈ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
1: ਹਾਂਜੀ
0: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
1: ਹਾਂਜੀ ਹਾਂਜੀ
0: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ।
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
0: ਫਿਰ
1: ਫਿਰ
0: ਤਾਂ
1: ਤੁਹਾਨੂੰ
0: ਆ
1: ਪਤਾ
0: ਗਿਆ।
1: ਹੈ
0: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ
1: ਹਾਂਜੀ
0: ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਦੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ
0: ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ, ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ ਅਗਲੀ ਕਤਾਰ 'ਚ ਰਹੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀਗੀ,
1: ਅੱਠਵੀਂ ਬੋਰਡ ਦੀ ਹੁੰਦੀ ਸੀ,
0: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
1: ਹਾਂਜੀ ਹਾਂਜੀ,
0: ਅੱਠਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਵੀ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ ਅੱਠਵੀਂ ਸੰਭਾਓ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ ਤਿੰਨ ਲੈਂਗੁਏਜ ਦੇ ਆਉਂਦੇ ਆਉਂਦੇ ਸੀ।
1: ਪਲੱਸ ਪੁਆਇੰਟਸ,
0: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਅਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਇੰਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ,
1: ਅੱਛਾ
0: ਸੁਪਨਾ
1: ਠੀਕ ਹੈ ਠੀਕ
0: ਪੇਰੈਂਟਸ ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
1: ਆਪ ਹੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ,
0: ਬਿਲਕੁਲ ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
1: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਉਹਨੂੰ ਵੀ ਨਾਲ ਹੀ ਰੱਖਿਆ।
0: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
1: ਸਹੀ ਟਰੈਕ ਤੇ ਜਾ ਰਹੇ ਸੀ,
0: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨ ਹੁੰਦੇ ਨੇ ਬੈਂਕਿੰਗ ਦੇ, ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ,
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ,
0: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ, ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ।
1: ਬਿਲਕੁਲ,
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ, ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ,
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
0: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
1: ਹਾਂਜੀ ਹਾਂਜੀ
0: ਜਨਰੇਸ਼ਨ ਆ ਜਿਹੜੀ ਆ
1: ਹਾਂਜੀ
0: ਰਹੀ ਹੈ, ਉਹ
1: ਹਾਂਜੀ
0: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ
1: ਕਿਆ ਬਤਾ
0: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
1: ਜੀ।
0: ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਹੈ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਹੈ ਜੀ ਬਿਲਕੁਲ
0: ਸਿਵਲ ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ
1: ਡੀਸੀ
0: ਆਪੇ
1: ਹੀ ਬਣ ਗਏ ਬਸ।
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ,
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ।
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ ਐਕਟਿੰਗ
1: ਬਿਲਕੁਲ
0: ਲਾਈਨ 'ਚ
1: ਹੈਗਾ
0: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ।
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ
1: ਹਾਂਜੀ ਹਾਂਜੀ
0: ਜਿਹੜੀ ਰਾਹ ਉਹ
1: ਹਾਂਜੀ
0: ਤੁਰ ਪਿਆ
1: ਬਿਲਕੁਲ
0: ਹੈਗਾ,
1: ਬਿਲਕੁਲ
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ
1: ਹਾਂਜੀ
0: ਉਹ
1: ਹਾਂਜੀ
0: ਕਰ ਸਕਦਾ ਹੈਗਾ, ਜੇ ਉਹਨੂੰ ਲੱਗ ਰਿਹਾ
1: ਜੀ
0: ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ,
1: ਉਧਰ ਆ ਗਿਆ
0: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
1: ਹਾਂਜੀ
0: ਉਸ
1: ਹਾਂਜੀ
0: ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
1: ਹਾਂਜੀ ਹਾਂਜੀ ਹਾਂਜੀ
0: ਪੇਰੈਂਟ ਟੀਚਰ ਨੂੰ ਕਹਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ, ਜੇ ਉਸ ਵੇਲੇ
1: ਜੀ
0: ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ ਜੀ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
0: ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ
0: ਉਹ
1: ਬਸ ਉਹਦਾ
0: ਸਮਝ
1: ਹੀ
0: ਕੇ
1: ਚਾਹੀਦਾ
0: ਜੇ
1: ਹਾਂਜੀ
0: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ, ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ,
1: ਉਹਨਾਂ ਦੀ ਟ੍ਰੇਨਿੰਗ ਹੈ।
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ, ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ ਹਾਂ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ,
1: ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ,
0: ਨਹੀਂ ਹਮਾਰੀ
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ, ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ, ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ
0: ਹੈ
1: ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ ये मत समझना कि समुंदर में रवानी नहीं है,
1: हाँ
0: हम जब
1: बिल्कुल,
0: उठेंगे तूफान बंद कर उठेंगे, अभी हमने उठने की ठानी नहीं है।
1: क्या बता क्या बता, वाजी
0: और आप
1: वाह,
0: जब एक बारी मन में ठान लिया कि
1: हाँ
0: मैंने
1: बिल्कुल
0: ये अचीव करना है,
1: जी,
0: उस तो बाद तुहाडे मतलब कोई तुहानू रोक ही नहीं सकता, एक बार ठानन की लोड़ है मन।
1: मतलब जे फेलियर दा रोना रोण वाले लोग आ वो ते फिर लगभग उन आप ही जिम्मेवार।
0: नहीं, फेलियर फेलियर तुहाडी लाइफ च बहुत जरूरी है,
1: जी,
0: कोई भी तुसी सक्सेस नू अचीव करना है, एक बारी जे तुसी फेल हो जांदे हो,
1: हाँ
0: मैं
1: जी
0: कहिंदा कि वो वरदान हुंदा, ठीक है,
1: जी
0: क्योंकि
1: जी जी
0: उहदे बाद तुसी सारी उम्र अपने उम्र जिहड़ा है संभल के चलते हो कि पिछली बार
1: हाँ
0: मैं ये फेल आया सी इस कारण तो फेल होया सीगा,
1: कोशिश हो जाती
0: कॉशियस हो जांदे। बिल्कुल,
1: जी,
0: फेलियर तो बाद जिहड़ा उठना हुंदा हैगा वो बहुत तुहाडा लाइफ
1: और
0: है,
1: जरूरी है जी,
0: वो स्टेप जे तुहाडा चंगा चला जांदा है उस तो बाद तुहानू कोई नहीं रोक सकदा। जदों ही फेल होके बह जाओगे क्रिप करन लग जाओगे कि
1: हाँ
0: मैं तो
1: करने
0: फेल हो गया
1: एकदम,
0: जी, मैं हुण कुछ नहीं कर सकता लाइफ दे विच, मैं कुछ होर
1: रब
0: देखदा,
1: ने
0: मैं
1: ठीक
0: रब
1: नहीं
0: नू दोष देता, गुआंढियां
1: किया
0: नू दोष देता, इस तरह कर लिया, फिर उत्थे ही तुहाडा जिहड़ा है सारा खराब हो जाना फोकस, जे तुसी खड़े हो गए उस तो बाद फिर तो तुहानू कोई रोक ही नहीं सकता।
1: बिल्कुल, वो जरूरी है जी।
0: बिल्कुल
1: गिरते हैं शाह सवारी मैदाने जंग में,
0: बिल्कुल
1: वो तुम
0: बिल्कुल
1: क्या
0: बिल्कुल
1: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
0: बिल्कुल
1: स्टार की यात्रा की, तो ये जरूरी है। जिहड़ा कोचिंग एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है, फिर भी जो कोचिंग सेंटर्स है ये तो मशरूमिंग इन्होंने इन्नी ज़्यादा हो रही है, इन्हों की कोई सिग्निफिकेंस अपन की लगती है जिहड़े।
0: कोचिंग एक भेड़ चाल बन चुकी है अज के
1: जी
0: जमाने दे
1: जी
0: विच।
1: जी
0: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
1: हाँ जी हाँ
0: कोटा
1: जी हाँ
0: दिल्ली
1: जी,
0: एक हब
1: वो
0: बन
1: तो
0: गया
1: पूरा
0: है,
1: कोचिंग जंगल बन गया
0: उत्थे
1: जी
0: हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने, बट
1: जी
0: तुसी
1: जी
0: परसेंटेज वेखो उत्थे
1: जी
0: जो लख बच्चे जा रहे ने ते 100 बच्चा निकलता हैगा,
1: ओ जी बिल्कुल
0: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता, हाँ
0: निकालता
1: जी
0: या कोई पर्टिकुलर शहर है इस तरह का जिहड़ा 100 बच्चे हर साल निकालता है, बट उत्थे परसेंटेज भी देखी जावे कि कहड़े बच्चे नहीं निकालते ते वो अगे की करते पए ने।
1: बिल्कुल
0: मेरा
1: सही, बिल्कुल
0: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
1: हाँ जी हाँ
0: कि
1: जी
0: वो बच्चे जिहड़े कि किसी कारणवश नहीं निकलते पए,
1: नहीं
0: अपने
1: नहीं
0: करियर च नहीं निकलते पए,
1: हाँ जी हाँ
0: कि
1: जी
0: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के चले जाते हैं, डिस्पर्स हो
1: जी
0: जाते हैं, कि
1: हाँ
0: वो उतें स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है 6 7 साल 8 साल अपने भावें मैं खराब कर लवा।
1: जी,
0: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
1: प्रेशर
0: वो इवन कोचिंग सेंटर्स का रोल बन जाता है कि बच्चों को ढंग नाल गाइड करन, 3 4 साल हो गए नहीं निकलता पाया, एंड अगे लाइफ से या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
1: हाँ
0: उस बाद अपना प्लान बी ते आ जा, एक प्लान बी होना लाइफ से हर चीज से और
1: जरूरी
0: बहुत
1: है,
0: जरूरी हैगा,
1: एक बैकअप
0: एक
1: प्लान
0: बैकअप
1: जरूरी है
0: जिवें
1: हाँ जी
0: तुहाडे
1: हाँ
0: स्टूडियो से बैकअप प्लान तुहाडे हर चीज का हुंदा हैगा,
1: बैकअप प्लान
0: और बैकअप प्लान लाइफ से होना भी बहुत जरूरी है कि कितने कोई
1: बिल्कुल
0: स्टक करके तो तुसीं प्लान बी ते आ जाओ। तो मेरा कंसर्न यही है कि जो कोचिंग सेंटर से तुसीं जा रहे हो, कोचिंग के बावजूद भी कुछ परसेंटेज 99% तुसीं सक्सेसफुल नहीं रहोगे, वन परसेंट ही तुहाडा सक्सेस चांसेस है, उस तो बाद अपना जिहड़ा प्लान भी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो, या तुसीं अपना कोई नाल साइड बिजनेस शुरू कर सकते हो, अजकल मेक इन इंडिया स्टार्टअप इंडिया इस तरह के काफ़ी
1: सारे आ
0: जिहड़े
1: रहे
0: प्रोग्राम
1: हैं,
0: बनते पए
1: बड़े
0: ने,
1: अच्छे
0: तुसीं
1: प्रोग्राम हैं
0: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसीं नाल
1: जी,
0: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो,
1: बिल्कुल
0: बट
1: बिल्कुल,
0: फेल हो गए, फेल होने तो बाद तुसीं ना उठे फिर उत्थे तुहाडा करियर जिहड़ा है खत्म
1: अगे
0: है।
1: जिहड़ा फेल हो के फेल पास होना दे जिंदगी दा एक वो
0: बिल्कुल
1: यही जिंदगी है, लेकिन
0: बिल्कुल
1: इतने प्रेशर इन्ना होंदा है उत्थे, जदों आपां कोटे दी गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं वो इहनूं एक ग्रंटड मान लैंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो, उस उत्तों बच्चे दे जिहड़ी स्ट्रेस लैवल कितें ज़्यादा वध जाता है,
0: बिल्कुल
1: ते आपां ये भी देखते हैं बड़ी दुखदाई खबरां आउंदियां कि उत्थे आत्महत्या कर ली किसी बच्चे ने,
0: बिल्कुल
1: कुछ घट गया वध गया नंबर कुछ ऐसा हो गया है, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
1: ਹਾਂਜੀ
0: ਨੇ।
1: ਹਾਂਜੀ
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ ਆ
1: ਰਹੇ।
0: ਬਾਹਰ ਸੁਣਨ ਨੂੰ ਆ ਰਹੇ
1: ਆ
0: ਨੇ।
1: ਰਹੇ ਹਾਂਜੀ ਹਾਂਜੀ।
0: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ
1: ਜੀ ਜੀ
0: ਜਿਹੜਾ
1: ਜੀ
0: ਮੈਨੇਜ ਕਰ
1: ਜੀ ਜੀ
0: ਸਕਦੇ
1: ਜੀ
0: ਹੋ।
1: ਜੀ ਜੀ
0: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
1: ਸੈਲਫ ਕਾਉਂਸਲਿੰਗ ਵੀ
0: ਸੈਲਫ
1: ਕਰਨੀ ਹੈ।
0: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
1: ਬਿਲਕੁਲ
0: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ।
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ।
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ ਸਹੀ
0: ਤੁਸੀਂ
1: ਜੀ।
0: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ, ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ
0: ਪਹੁੰਚਾਇਆ,
1: ਸਾਰਾ ਹੋਇਆ
0: ਤੇ ਮੈਂ ਆਪਣੀ
1: ਜੀ
0: ਇੱਕ
1: ਜੀ
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਬੜੀ
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ
0: ਨੂੰ
1: ਵੀ
0: ਤੇ
1: ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਆਹ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ
0: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
1: ਹੈਗੀਆਂ ਕਿਤੇ
0: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ,
1: ਹਾਂਜੀ ਹਾਂਜੀ,
0: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
1: ਉਹਨਾਂ ਨੂੰ ਮਿਲ।
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੁਣ,
1: ਚੇਂਜਸ ਆ ਰਹੇ ਹਨ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ,
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ।
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਆ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿੰਨੇ ਵੀ ਅਬ ਤੁਸੀਂ
1: ਉਜਾਲਾ ਆ ਰਿਹਾ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਸਾਡਾ 26ਵਾਂ ਕਵੀ ਦਰਬਾਰ ਹੈ। ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ। ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ। ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

फूल मुरझा गए बिना तेरे रागनू, बिना तेरे रागनू।

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਅਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਅਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਧੰਨਵਾਦ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇ ਫਿਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮੇ ਫਿਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇ ਫਿਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ ਤੇਰੇ।

0: सोए वे बट्टा उत्ते गाले जिस्म नरोए वे, असी रातां नूं ना सोए वे बट्टा उत्ते गाले जिस्म नरोए वे, जिथे साडी लोड़ पई असी उत्थे ही अन ढोए वे, जिथे साडी लोड़ पई असी उत्थे ही अन ढोए वे, अपना पेट कट चा मलार छड, अपना पेट कट चा मलार छड, मुल्क नूं संभालिया है हाक मां तू अन्नदाते नाल जबर कीता, असी हा दा नारा मारिया है हाक मां तू अन्नदाते नाल जुल्म कीता, असी हा दा नारा मारिया है। पता लगे जे भुखा रहें 4 दिन रात वे, पता लगे जे भुखा रहें 4 दिन रात वे, भुखे दी फिर कोई रज्जिया कदे ना पुछदा जात वे, भुखे दी फिर कोई रज्जिया होया कदे ना पुछदा जात वे, धरती दे राजे नाल पुट कर बैठा, धरती दे राजे नाल पुट कर बैठा, तेनू भुली होई ए औकात वे, धरती दे राजे नाल पुट कर बैठा, तेनू भुली होई ए औकात वे, अपनिया नू धरनिया ते बिठा, अपनिया नू धरनिया ते बिठा, दस केड़ा मंतव सारिया ए हाक मां तू अन्नदाते नाल जबर कीता, असी हा दा नारा मारिया है, असी हा दा नारा मारिया है। याद रखी संद हथियार भी बन जाते ने, याद रखी संद हथियार भी बन जाते ने, याद रखी कही कलम वाले तलवार भी चलाते ने, याद रखी संद हथियार भी बन जाते ने, याद रखी कही कलम वाले हथियार भी चलाते ने, याद रखी लोड़ वेले अपने ते सिर्फ अपने ही कम आउंदे ने, याद रखी लोड़ वेले अपने ते सिर्फ अपने ही कम आउंदे ने, तरक्की दे नां उत्ते दस केड़ा जहर खंडारिया है, तरक्की दे नां उत्ते दस केड़ा जहर खलारिया है, हाक मां तू अन्नदाते नाल जबर कीता, असी हा दा नारा मारिया है, दस तू जुल्म कमाण वेले, दस तू जुल्म करन वेले रत्तां क्यों ना विचारिया है, हाक मां तू अन्नदाते नाल जबर कीता, असी हा दा नारा मारिया है, असी हा दा नारा मारिया है। धन्यवाद अनुराधा काफिर।
1: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ-ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ। ਤੁਹਾਡਾ ਸਵਾਗਤ ਹੈ ਜੀ।
2: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ ਹੈ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ।

0: ਹੱਸਦਿਆਂ ਦੇ ਸੁਣਿਆ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼, ਨੂੰ ਸੱਸ ਦੇ ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ, ਤਾਂ ਹੀ ਉਹਨੇ ਘੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
1: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
2: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੂੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੂੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ ਲੈਂਦੀ ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਸ਼ਾਂ ਚੇਤੇ
1: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਅਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ। ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
3: ਫੁੱਲਾਂ ਨੂੰ ਕੰਬਣੀ ਖਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾਂ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
1: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਮੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ ਤੁਹਾਡਾ ਸਵਾਗਤ ਹੈ।
4: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ ਦੀ ਨਜ਼ਮ ਧਰਤੀ ਮੁੜ ਪਰਤੀ ਹੈ ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ, ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ, ਗਗਨ ਦਾ ਨੀਲਾ ਚੰਦੋਵਾ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ, ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪਿੱਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ 'ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ 'ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ 'ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ, ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
1: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਬੰਸ ਸਿਓਂ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪਰੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜਗ ਨੂੰ ਨੇੜਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਿਆਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈ ਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ ਪੱਤਿਆਂ ਦੀ ਛੱਤ ਵਾਲੇ ਢਾਰੇ ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ ਧਰਤ ਦੇ ਅਸਲੀ ਵਾਰਸ, ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ, ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ। ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
1: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ।
6: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲੀਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂ ਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਏ ਹਰਬੰਸ ਸਿਓਂ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓਂ ਕੋ ਥੀ ਸਮਾਨਿਤ ਵ ਬਰਾਬਰੀ ਕਾ ਦਰਜਾ ਹਾਸਿਲ, ਸਮੇਂ ਕੀ ਧੂਲ ਪੜਤੇ ਪੜਤੇ ਕਹਾਂ ਗਈ ਵਹਿ ਬਰਾਬਰੀ, ਕਹਾਂ ਗਿਆ ਵਹਿ ਸਮਾਨ, ਕਹਾਂ ਗਈ ਵਹਿ ਇੱਜ਼ਤ ਗਰਿਮਾ ਮਾਨ ਸਮਾਨ, ਕਬ ਪੂਜਿਆ ਸੇ ਭੋਗਿਆ ਬਨ ਗਈ ਪਤਾ ਹੀ ਨਹੀਂ ਚਲਾ, ਔਰ ਅਬ ਫੈਸ਼ਨ ਕੀ ਗੁੜੀਆ ਬਣਾ ਕਰ ਰੱਖ ਦਿਆ, ਐਸਾ ਚਰਿੱਤਰ ਬਣਾ ਕਰ ਪਰੋਸਾ ਬਾਜ਼ਾਰ ਕੀ ਆਧੁਨਿਕਤਾ ਮੇਂ, ਇਨ ਵਿਗਿਆਪਨੋ ਫਿਲਮੀ ਪਤ੍ਰਿਕਾਓਂ ਨੇ ਕਿਤਨਾ ਦਿਖਾਓ ਔਰ ਬਦਨ ਉਘਾੜੂ ਹੋ ਸਕੇ ਉਤਨਾ ਬਣਾ ਦਿਆ ਜਾਏ, ਛੀ ਘਿਨ ਆਤੀ ਹੈ ਐਸੀ ਕੁਤਸਿਤ ਸੋਚ ਸੇ ਭੀ, ਸੰਸਕ੍ਰਿਤੀ ਮਾਨ ਮਰਿਆਦਾ ਤੋ ਕਬ ਕੇ ਪੀਛੇ ਛੂਟ ਗਏ ਇਸ ਆਧੁਨਿਕਤਾ ਕੇ ਬਾਜ਼ਾਰ ਮੇਂ, ਸੋਚ ਸੇ ਪਰੇ ਹੋ ਗਿਆ ਕਿ ਉਥਾਨ ਹੈ ਯਾ ਪਤਨ, ਸਮਾਨਤਾ ਕਾ ਜਾਮਾ ਪਹਿਨਾ ਕਰ ਸ਼ੋਸ਼ਣ ਦੋਹਰਾ ਚਰਿੱਤਰ ਹੈ ਸਮਾਜ ਕਾ, ਬੇਟੀਓਂ ਕੋ ਜਲੀਲ ਹੋਤੇ ਉਨਕੀ ਅਸਮਿਤਾ ਪਰ ਘਾਤ ਹੋਤੇ ਦੇਖ ਮਨ ਨਹੀਂ ਤੜਪ ਜਾਤਾ ਤੁਮਹਾਰਾ, ਮਾਂ ਹੂੰ ਸੋਚਤੀ ਹੂੰ ਕਹਾਂ ਛੁਪਾ ਲੂੰ ਇਨ ਨੰਨੀ ਬੇਟੀਓਂ ਕੋ ਕਿ ਇਨ ਦਰਿੰਦੋ ਕਾਮੀ ਲੋਭੀ ਲੰਪਟੋਂ ਕੀ ਬੁਰੀ ਨਜ਼ਰ ਨਾ ਪੜੇ, ਮਨ ਭਰ ਆਇਆ ਖੂਬ ਸੋਚਾ ਔਰ ਦੇਖੋ ਸ਼ਾਮ ਤੁਮ ਯਾਦ ਆਏ, ਸ਼ਾਮ ਤੁਮ ਯਾਦ ਆਏ, ਤੁਮੀ ਕਰੋ ਕੁਛ ਕਾਨਹਾ ਸਭ ਕੁਛ ਵੈਸਾ ਦਿਖੇ ਜੈਸਾ ਪੁਰਾਤਨ ਕਾਲ ਮੇਂ ਥਾ, ਔਰ ਦੇਖੋ ਸੁਝਾਇਆ ਰਾਸਤਾ ਉਸੀ ਪਰਮ ਪਿਤਾ ਨੇ ਔਰ ਕਹਾ ਤੇਰੇ ਸਾਹਮਣੇ ਛੋੜੇ ਸਭੀ ਵਿਕਲਪ ਮੇਰੀ ਬੱਚੀ, ਮੈਂ ਚੁੱਪ ਪਹੇਲੀਆਂ ਮਤ ਬੁਝਾਏ ਸਰਵ ਸ਼ਕਤੀਮਾਨ ਮੈਂ ਪਰੇਸ਼ਾਨ ਹੂੰ, ਵੋ ਬੋਲੇ ਕਿਆ ਨਹੀਂ ਦੀਆ ਮੈਨੇ ਤੁਮ ਸਭ ਕੋ, ਤੁਮ ਸਭ ਨਾਰੀਓਂ ਕੋ, ਮੇਧਾ ਦੀ ਸ਼ਕਤੀ ਦੀ ਭਗਤੀ ਦੀ ਬਲ ਦੀਆ ਵਿਦਿਆ ਦੀ, ਤੁਮ ਬਨੋ ਐਸੀ ਕਿ ਬੁੱਧੀ ਸੇ ਪਛਾੜ ਦੋ ਸਭ ਕੋ, ਤੁਮ ਬਨੋ ਐਸੀ ਪਹਿਲਵਾਨ ਕਿ ਦੇਕਰ ਧੋਬੀ ਪਛਾੜ ਕਰ ਦੋ ਚਾਰੋਂ ਖਾਨੇ ਚਿਤ ਪਸ਼ੂਤਵ ਕੇ ਗੁਣੋਂ ਵਾਲੇ ਨਰਾਧਮੋਂ ਕੋ, ਬੁੱਧੀ ਪਰ ਪੜੇ ਪਰਦੇ ਛਟਨੇ ਲਗੇ, ਬੁੱਧੀ ਪਰ ਪੜੇ ਪਰਦੇ छटने लगे, हाँ हाँ शक्ति है हम में, रण हो तो रणचंडी बनकर, गृह हो तो गृह स्वामिनी बनकर, अरे देखो स्वामिनी हूं मैं, स्वामिनी है हम, अपने कर्म के मार्ग को थोड़ा और प्रशस्त करती हूं, अपना सोया ज्ञान शक्ति पहचान कर पूरी शक्ति से जुट जाती हूं प्राप्य को समेटने में, हाँ मैं ध्वस्त आत्मविश्वास को पुनः जगाकर समाज को उनकी ललनाओं को नाइंसाफियों का डटकर सामना करना कुसंस्कारों से लड़ना पूरी शक्ति से जूझना और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना सब सिखाऊंगी। निर्बलता छोड़ो मेरी बच्चियों, निर्बलता छोड़ो। नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी नरपिशाचों दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
1: अम्बाला तो बाद हुण असीं तुहानूं फिरोजपुर लेके जांदे आं। फिरोजपुर दे विच साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करदे ने, श्रोते उहनां नूं प्यार भी दिंदे ने, ते इस वार फिर वो साडे सद्दे दे उत्ते हाजिर हो रहे ने। आस करदे आं पहलां वांग ही उहनां नूं श्रोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
7: लिखे है मन ने बड़े यतन से तेरी महिमा में कुछ नगमे, लिखे है मन ने बड़े यतन से तेरी महिमा में कुछ नगमे।

पहाड़ों से निकल कर जल नदी कहती मेरे संग चल, चले हैं सब चले जाते,

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से जो तुमने ही लिखाए हैं, लिखे जो मन ने।
1: ਕਮਲਦਾਸ ਜੀ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚਿਆ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਭੰਨ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਖਾਮ ਮਹਿਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਸ ਜੀਣਾ

சட்டி அங்கு அங்கு புங்குறேனே கார் சிந்துவா சட்டி

0: ਸਾਡੀ ਚੋਲੀ ਪਾਸ ਜਣਾ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
0: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ,

ఇలుమపడయా ఇలుమపడయా తేయమల నకితా కంబ కితియాయి బాతా.

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਬਾਤ ਪੁੱਛਣੀ, ਉੱਥੇ ਅਮਲਾ ਦੇ ਹੋਣੇ ਨੇ ਨਾ ਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਨਾ ਏ। ਸਾਧਾ ਨੂੰ ਚੋਰ ਬਣਾਵੇ, ਤੂੰ ਨਾ ਅੱਲਾ ਕੋਲੋਂ ਡਰਦਾ ਏ।

ਦਸਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦਸ ਖਾਂ, ਰਾਜ ਰੋੜੇ ਨੂੰ ਹਟਾਇਆ ਏ ਤੇ ਦਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ।

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।